0: ਪਾਜ ਹੁੰਦਾ ਸੀ ਪਿੰਡਾਂ ਚ ਰੱਖਣ ਦਾ
1: ਨੱਕ
0: ਚ ਮੋਲ
1: ਬਈ ਦੁਨੀਆਂ ਸੁੱਤੀ ਦਾ ਪਤਾ ਨਹੀਂ ਹੈ ਪਰ ਫਿਲਹਾਲ ਸ਼ਾਇਦ ਜਾਗਣਾ ਬਹੁਤ ਜ਼ਰੂਰੀ ਹੋਇਆ ਪਿਆ ਅੱਜ ਕੱਲ੍ਹ।
0: ਹਾਂਜੀ ਉੱਠਣਾ ਉਹੀ ਮੈਂ ਇਹ ਗੱਲ ਕਹਿ ਰਿਹਾ ਹਾਂ ਸੋਰੀ ਕਿ ਜਿਹੜੀ ਆਪਣੀ ਜਿਹੜੇ ਗੁਣੀ ਗਿਆਨੀ ਬੰਦੇ ਸੀ ਉਹ ਆਪਣੀ ਚਾਹੇ ਦਿਵੇ ਦ੍ਰਿਸ਼ਟੀ ਦੇ ਨਾਲ ਜਾਂ ਕਿੱਦਾਂ ਜੋ ਕਿਵੇਂ ਵੀ ਉਹਨਾਂ ਨੇ ਜੋ ਵੀ ਇਹ ਆਈਡੀਆ ਲਾਏ ਸੀ ਅਸੀਂ ਉਹਨਾਂ ਦੇ ਬਿਹਾਫ 'ਤੇ ਗੱਲਾਂ ਕਰਦੇ ਹਾਂ ਅਤੇ ਫਿਰ ਆਪਾਂ ਕੀ ਕਰਦੇ ਹਾਂ ਕਿ ਆਪਾਂ ਆਪਣੀ ਜ਼ਿੰਦਗੀ ਜਾਂ ਫਿਰ ਜੋ ਸਾਡੀ ਰੁਟੀਨ ਹੁੰਦੀ ਆ ਮੰਨ ਲਓ ਨੀਂਦ ਦੀ ਗੱਲ ਹੋਈ ਤੇ ਨੀਂਦ ਨਾਲ ਆਪਾਂ ਆਪਣੇ ਚੀਜ਼ ਨਾਲ ਰਿਲੇਟ ਕਰਕੇ ਵੇਖਦੇ ਹਾਂ ਵੀ ਅੱਛਾ ਹਾਂ ਆਹ ਰਲਦੀ ਮਿਲਦੀ ਆ ਇਹ ਵਾਕਈ ਇਹਨੇ ਠੀਕ ਕਹੀ ਆ ਆਹ ਵੀ ਮੇਰੇ ਨਾਲ ਵਾਪਰੀ ਹਾਂ ਇਹ ਠੀਕ ਆ ਆਪਾਂ ਹੈ ਨਾ ਆਪਾਂ ਰਿਲੇਟ ਕਰਕੇ ਵੇਹਦੇ ਹਾਂ ਐਕਸਪੈਰੀਮੈਂਟ ਕਰਕੇ ਵੇਹਦੇ ਹਾਂ ਅਤੇ ਉਹ ਫਿਰ ਉਹ ਜਿਹੜੇ ਬੰਦੇ ਨੇ ਕਹੀ ਆ ਅਸੀਂ ਉਹਦੀਆਂ ਹੋਰ ਸੁਣਨੀਆਂ ਸ਼ੁਰੂ ਕਰ ਦਿੰਦੇ ਹਾਂ ਮੰਨ ਲਓ ਜਿੱਥੋਂ ਵੀ ਉਹ ਸਿਧਾਂਤ ਆਇਆ ਵਾ ਜਿਹੜੇ ਵੀ ਗੁਰੂ ਦੇ ਰਾਹੀਂ ਜਿਹੜੇ ਪੈਗੰਬਰ ਦੇ ਰਾਹੀਂ ਜਿਹੜੇ ਵੀ ਉਹ ਬੁੱਧੀਜੀਵੀ ਦੇ ਰਾਹੀਂ ਦਾਰਸ਼ਨਿਕ ਦੇ ਰਾਹੀਂ ਉਹ ਫਿਰ ਆਪਾਂ ਮੰਨਣੀ ਸ਼ੁਰੂ ਕਰ ਦਿੰਦੇ ਹਾਂ ਸਾਨੂੰ ਲੱਗਦਾ ਵੀ ਇਹਨੇ ਇੱਕ ਫੜ ਲਈ ਅਤੇ ਇਹਦੀਆਂ ਬਾਕੀਆਂ ਵੀ ਸਹੀ ਹੀ ਹੋਣਗੀਆਂ ਸੋ ਇਸ ਤਰੀਕੇ ਦੇ ਨਾਲ ਆਪਾਂ
1: ਇਹ ਵੀ ਗੱਲ ਸਹੀ ਹੈ
0: ਮੁੱਕਦੀ ਗੱਲ ਵੀ ਉਹਨਾਂ ਦੇ ਥਰੂ ਆਪਾਂ ਜਾਣਦੇ ਰਹੇ ਜਾਣਦੇ ਪਰ ਹੁਣ ਜਿਹੜੇ ਆਪਾਂ ਕਹਿ ਲਓ ਵੀ ਇਰਾ 'ਚ ਐਂਟਰੀ ਮਾਰ ਚੁੱਕੇ ਹਾਂ ਹੁਣ ਇਹ ਮੰਨਿਆ ਜਾ ਰਿਹਾ ਵਾ ਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਬੁੱਧੀਜੀਵੀ ਘੱਟ ਅਤੇ ਟੈਕਨੋਲੋਜੀ ਜ਼ਿਆਦਾ ਦੱਸੂਗੀ
1: ਐਬਸੋਲੂਟਲੀ ਰਾਈਟ
0: ਸੋ ਹੁਣ ਕਿਉਂਕਿ
1: ਬੰਦਾ ਤਾਂ ਜ਼ਮਾਨਾ
0: ਹਾਂ ਬੰਦਾ ਤਾਂ ਕਿਸੇ ਵੇਲੇ ਬਿਜ਼ੀ ਵੀ ਹੋ ਜਾਂਦਾ
1: ਹਾਂ
0: ਬੰਦੇ ਦਾ ਕਿਸੇ ਵੇਲੇ ਜੀ ਨਹੀਂ ਕਰਦਾ ਹੁੰਦਾ
1: ਬਿਲਕੁਲ
0: ਬੰਦਾ ਇਨਸਾਨ ਕਿਸੇ ਵੇਲੇ ਹੋ ਸਕਦਾ ਘਰੇ ਲੜਿਆ ਹੋਵੇ ਹੈ ਨਾ ਅਤੇ ਹੋ ਸਕਦਾ ਬਿਮਾਰ ਹੋਵੇ ਉਹਦਾ ਦਿਮਾਗ ਅੱਜ ਕੰਮ ਕਰ ਰਿਹਾ ਕੱਲ੍ਹ ਉਸ ਡਾਇਰੈਕਸ਼ਨ 'ਚ ਸੋਚ ਹੀ ਨਾ ਪਾਵੇ ਪਰ ਇਹ ਮਸ਼ੀਨਾਂ ਚੱਤੇ ਪੈਰ ਸੋਚਣਗੀਆਂ ਅਤੇ ਉਸ ਲੈਵਲ ਤੱਕ ਸੋਚਣਗੀਆਂ ਵੀ ਜਿੱਥੋਂ ਤੱਕ ਇਨਸਾਨ ਦਾ ਧਿਆਨ ਨਹੀਂ ਜਾਂਦਾ
1: ਬਿਲਕੁਲ ਠੀਕ ਬਿਲਕੁਲ ਠੀਕ
0: ਅਤੇ ਹੁਣ ਉਹ ਸਾਨੂੰ ਦੱਸਣਗੀਆਂ ਫਿਰ ਮੰਨ ਲਓ ਆਪਾਂ ਨੀਂਦ ਤੋਂ ਗੱਲ 'ਚ ਸ਼ੁਰੂ ਕੀਤੀ ਆ ਫੋਰ ਐਗਜ਼ਾਮਪਲ ਜੇ ਨੀਂਦ ਹੀ ਆ ਜਾਂ ਹੋਰ ਕੋਈ ਵੀ ਵਿਸ਼ਾ ਵਾ ਹੈ ਨਾ ਕੋਈ ਖੇਤੀਬਾੜੀ ਆ ਕੋਈ ਸਾਡੇ ਦੁੱਖ ਤਕਲੀਫਾਂ ਨੇ
1: ਬਿਲਕੁਲ
0: ਮਨੋਵਿਗਿਆਨ ਆ ਕਹਿ ਰਹੇ ਨੇ ਵੀ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਹੀ ਸਾਨੂੰ ਦੱਸੂਗਾ ਵੈਸੇ ਕਾਫੀ ਰੌਲਾ ਰੱਪਾ ਇਸ ਚੀਜ਼ ਦਾ
1: ਹਾਂ ਨਹੀਂ ਹੁਣ ਤਾਂ ਜਦੋਂ ਤੁਹਾਨੂੰ ਧਿਆਨ ਹੋਣਾ ਪਰ 2-3 ਮਹੀਨੇ ਪਹਿਲੇ ਜਦੋਂ ਗੱਲਬਾਤ ਕੀਤੀ ਸੀ AI ਉੱਪਰ ਹੈ ਨਾ ਉਦੋਂ ਤੋਂ ਲੈ ਕੇ ਹੁਣ ਤੱਕ ਤਾਂ ਇੰਨਾ ਕੁਛ ਚੇਂਜ ਹੋ ਚੁੱਕਾ ਕਿ ਜਦੋਂ ਹੁਣ ਮੈਂ ਅੱਜ ਤੁਹਾਨੂੰ ਦੱਸੂਗਾ ਕਾਫੀ ਲੋਕਾਂ ਨੇ ਸ਼ਾਇਦ ਕਿਉਂਕਿ ਪਿਛਲੇ ਹਫ਼ਤੇ 'ਚ ਬਹੁਤ ਜ਼ਿਆਦਾ ਖ਼ਬਰਾਂ ਆ ਵੀ ਰਹੀਆਂ
0: ਜਿਹਨਾਂ ਦਾ ਧਿਆਨ ਹੈ
1: ਹਾਂ ਜਿਹਨਾਂ ਧਿਆਨ ਉਹਨਾਂ ਨੂੰ ਜਾਣਕਾਰੀ ਹੋਏਗੀ ਵੀ ਪਰ ਜਿਹਨੂੰ ਨਹੀਂ ਹੈ ਨਾ ਉਹਨਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਕ੍ਰਿਸ਼ਨਾ ਕੋਈ ਸਾਇੰਸ ਫਿਕਸ਼ਨ ਫਿਲਮ ਦੀ ਕਹਾਣੀ ਦੱਸਦਾ ਪਿਆ ਕਿਉਂਕਿ ਵਾਕਈ ਲੱਗੇਗਾ ਇਹੀ ਕਿ ਫਿਲਮੀ ਕਹਾਣੀ ਦੱਸਦਾ ਪਿਆ
0: ਕਿਉਂਕਿ ਤੁਹਾਡਾ ਨਾਂ ਇੱਦਾਂ ਦਾ
1: ਨਾਈਸ ਵਨ AI ਇਹ ਨਹੀਂ ਕਰ ਸਕਦਾ
0: ਹਾਂ
1: AI ਇੱਕ ਵਧੀਆ ਜੋਕ ਫਿਲਹਾਲ ਇੱਕ ਵਧੀਆ ਜੋਕ ਨਹੀਂ ਮਾਰ ਸਕਦਾ ਇੱਕ ਬਸੰਤ ਲਾਲ ਨੂੰ ਬਸੰਤ ਲਾਲ ਨਹੀਂ ਕਹਿ ਸਕਦਾ ਉਹ ਦੋ ਆਹ ਦੋ ਚੀਜ਼ਾਂ ਹਜੇ ਨਹੀਂ ਕਰ ਸਕਦਾ
0: AI ਨਹੀਂ ਕਰ ਸਕਦਾ ਪਰ ਜਿਹੜਾ ਰੌਲਾ ਵਾ ਉਹਦੇ ਵਿੱਚ ਥੋੜਾ ਜਿਹਾ ਹਿੰਟ ਆਪਾਂ ਇਹ ਦੇ ਦਿੰਦੇ ਹਾਂ ਕਿ AGI ਦੇ ਸਕਦਾ
1: ਬਿਲਕੁਲ ਜੀ ਜੀ ਜੀ
0: AI ਨਹੀਂ ਕਰ ਸਕਦਾ
1: ਸੁਪਰ ਹਿਊਮਨ ਜਿਹੜਾ AI ਦਾ ਉਹ ਕਰ ਸਕਦਾ
0: ਹਾਂ ਨਹੀਂ ਆਰਟੀਫਿਸ਼ਲ ਜਨਰਲ ਇੰਟੈਲੀਜੈਂਸ ਉਹਦੇ ਵਿੱਚ ਕਹਿੰਦੇ ਇਹ ਪਾਵਰ ਹੋਊਗੀ ਵੀ ਉਹ ਬੰਦੇ ਵਾਂਗੂ ਹੀ ਐਕਟ ਕਰੂਗਾ
1: ਹਾਂ ਹਾਂ ਉਹ ਕਿਉਂਕਿ ਅਸੀਂ ਉਹਨੂੰ ਸਿਖਾਉਂਦੇ ਪਏ ਨਾ ਹੁਣ ਆਪਾਂ ਜਿਹੜਾ ਕਹਿ ਲਓ ਸਿਰਫ ਚੈਟ GPT ਆਪਾਂ ਐਜ਼ ਐਨ ਐਗਜ਼ਾਮਪਲ ਲੈ ਲੈਂਦੇ ਜੇ ਉਹਦਾ ਆਪਾਂ ਚੈਟ ਮੋਡ ਔਨ ਕਰ ਲਈਏ ਅਤੇ ਜੇ ਤੁਸੀਂ ਵਰਤਦੇ ਆ ਰਹੇ ਹੋ ਕਾਫੀ ਟਾਈਮ ਤੋਂ ਤੁਹਾਨੂੰ ਹੁਣ ਫੀਲ ਹੋਣਾ ਸ਼ੁਰੂ ਹੋ ਗਿਆ ਹੋਏਗਾ ਕਿ ਉਹਦੀ ਆਵਾਜ਼ ਲੈਸ ਰੋਬੋਟਿਕ ਲੱਗਣੀ ਸ਼ੁਰੂ ਹੋ ਗਈ ਹੋਈ ਹੈ ਹੌਲੀ ਹੌਲੀ ਹੁਣ ਘੱਟ ਗਿਆ ਹੁਣ ਜ਼ਿਆਦਾ ਹਿਊਮਨ ਟਿੰਜ ਆ ਗਿਆ ਅਤੇ ਤੁਸੀਂ ਇਹ ਵੇਖੋਗੇ ਕਿ ਕਿਉਂਕਿ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਤੁਹਾਡੀ ਹੀ ਕਾਫੀ ਤਰੀਕੇ ਦੀ ਸ਼ਬਦਾਵਲੀ ਜਿੱਦਾਂ ਦੇ ਫਰੇਜ਼ ਤੁਸੀਂ ਯੂਜ਼ ਕਰਦੇ ਹੋ ਜਿੱਦਾਂ ਦੇ ਪੌਜ਼ ਤੁਸੀਂ ਲੈਂਦੇ ਹੋ ਹੈ ਨਾ ਉੱਦਾਂ ਦੇ ਹੀ ਕਰਦਾ ਮੈਂ ਉਸ ਦਿਨ ਕਿਉਂਕਿ ਇਹ ਫੈਸੀਨੇਸ਼ਨ ਮੈਨੂੰ ਇੰਨੀ ਜ਼ਿਆਦਾ ਹੋਈ ਇਸ ਚੀਜ਼ ਤੋਂ ਰਿਲੇਟਡ ਮੈਂ ਕਿਹਾ ਪ੍ਰੋਸੈਸ ਕੀ ਹੁੰਦਾ ਹੋਏਗਾ ਪ੍ਰੋਸੈਸ ਦੇਖੋ ਕਿੰਨਾ ਤੇਜ਼ ਆ ਲੈਟ ਸਪੋਜ਼ ਆਪਾਂ ਸਾਰੇ ਇਸ ਵਕਤ ਵਰਤਦੇ ਪਏ ਕਿਉਂਕਿ ਨਾ ਇਹ ਇਕੱਲੀ ਗੂਗਲ ਸਰਚ ਤਾਂ ਚਲੋ ਇੱਕ ਇੱਦਾਂ ਦੀ ਚੀਜ਼ ਹੈ ਨਾ ਕਿ ਇੰਟਰਨੈਟ ਕਨੈਕਸ਼ਨ ਉੱਪਰ ਬਹੁਤ ਬੇਸਡ ਹੁੰਦਾ ਪਰ AI ਇਜ਼ ਵੈਰੀ ਮੱਚ ਬੇਸਡ ਔਨ ਦਾ ਟ੍ਰੈਫਿਕ ਸੋ ਕਹਿੰਦੇ ਕਈ ਵਾਰੀ ਕਿ ਜੇ ਅਮੈਰੀਕਾ ਦੇ ਅੰਦਰ 9-5 ਹੈ ਜਦੋਂ ਤੁਸੀਂ ਉਦੋਂ ਵਰਤ ਰਹੇ ਹੋ ਆਹ ਚੈਟ GPT ਵਗੈਰਾ ਥੋੜ੍ਹਾ ਲੇਟ ਹੋ ਸਕਦਾ ਮੈਂ ਕਿਹਾ ਲੇਟ ਕਿਉਂ ਹੁੰਦਾ ਬੇਸਿਕਲੀ ਆਪਾਂ ਜਦੋਂ ਇੱਕ ਪ੍ਰੋਂਪਟ ਪਾਉਂਦੇ ਹਾਂ ਆਪਾਂ ਚਲੋ ਇਹ ਕਹਿ ਦਿੱਤਾ ਕਿ ਆਹ ਗਾਣਾ ਬਣਾਓ ਜਿਸ ਤਰ੍ਹਾਂ ਅੱਜ ਆਪਾਂ ਬਣਾਇਆ ਹੈ ਨਾ ਹੈਪੀ ਬਰਥਡੇ ਸੌਂਗ ਆਪਾਂ ਟਾਈਪ ਕਰਤਾ ਉਹਨੇ ਇੱਕ ਏਜੰਟ ਨੇ ਫੜਨਾ ਗਾਣਾ ਉਹਨੇ ਦੂਸਰੇ ਏਜੰਟ ਨੂੰ ਦੇਣਾ ਤੂੰ ਗਾਣੇ ਬਣਾਉਣਾ ਹੋਏ ਜਾ ਭੱਜ ਜਾ
0: ਅੱਛਾ
1: ਉਹਨੇ ਦੂਸਰੇ ਨੂੰ ਦਿੱਤਾ ਏਜੰਟ ਨੂੰ, ਉਹਨੇ ਉਹਨੂੰ ਕਰਨਾ ਜ਼ੀਰੋ ਅਤੇ ਵਨ ਦੀ ਭਾਸ਼ਾ ਦੇ ਅੰਦਰ ਤੋੜਨਾ, ਕਿਉਂਕਿ ਜਿਹੜੀ ਵਾਇਰਸ ਹੁੰਦੀਆਂ ਜਿਹੜੀਆਂ ਸਾਰੀ ਓਸ਼ਨ ਦੇ ਥਰੂ ਵਾਇਰਾਂ ਪਈਆਂ ਹੋਈਆਂ ਉਹਨਾਂ ਨੂੰ ਉਹੀ ਸਮਝ ਆਉਂਦੀ ਆ।
0: ਓਕੇ,
1: ਉਹ ਬਿਟਸ ਐਂਡ ਪੀਸਿਸ ਦੇ ਅੰਦਰ ਤੇਜ਼ੀ ਦੀ ਸਪੀਡ ਦੇ ਨਾਲ ਪਾਵਰ ਥਰੂ ਹੋ ਕੇ ਮੇਨ ਸਰਵਰ ਤੱਕ ਜਾਂਦੀਆਂ, ਫਿਰ ਉਧਰੋਂ ਉਹ ਲੱਭਣਾ ਸ਼ੁਰੂ ਕਰਦਾ ਆਂਸਰ, ਉਹ ਜ਼ੀਰੋ ਵਨ ਨੂੰ ਦੁਬਾਰਾ ਸੈਂਟੈਂਸ ਦੇ ਅੰਦਰ ਬਣਾਉਂਦਾ।
0: ਓਕੇ,
1: ਉਹ ਫਿਰ ਸਾਰਾ ਆਂਸਰ ਲੱਭਦਾ, ਉਹ ਆਂਸਰ ਬਣਾ ਕੇ ਇਹ ਵਾਲਾ ਜਿਹੜਾ ਏਜੰਟ ਹੈ ਦੂਸਰੇ ਨੂੰ ਕਹਿੰਦਾ ਹਾਂ ਬਈ ਰੈਡੀ ਹੋ ਗਿਆ ਲੈ ਜਾ, ਫਿਰ ਉਹ ਉਬਰ ਵਾਲਾ ਏਜੰਟ ਫਿਰ ਲੈ ਕੇ ਆਉਂਦਾ ਆਂਸਰ ਤੁਹਾਡੇ ਕੋਲ ਵਾਪਸ, ਤੇ ਫਿਰ ਜਿਹੜਾ ਮੇਨ ਏਜੰਟ ਜਿਹਨੂੰ ਆਪਾਂ ਪੁੱਛਿਆ ਸੀਗਾ ਉਹ ਕਹਿੰਦਾ ਲਓ ਜੀ ਤੁਹਾਡਾ ਗਾਣਾ ਤਿਆਰ ਹੈ। ਇੰਨਾ ਕੁਛ ਅਕਰੋਸ ਸੈਵਨ ਸੀਜ਼ ਇਜ਼ ਹੈਪਨਿੰਗ ਇਨ ਕਿੰਨੇ ਮਿੰਟ, ਇੱਕ ਮਿੰਟ
0: ਨਹੀਂ, ਆਪਾਂ ਗੱਲਾਂ ਕਰਦੇ ਕਰਦੇ ਆਪਾਂ ਕਈ ਵਾਰੀ ਕਈ ਚੀਜ਼ਾਂ ਆਪਾਂ ਬਣਾਈਆਂ, ਆਪਾਂ ਪਿਛਲੀ ਵਾਰ ਐਕਸਪੈਰੀਮੈਂਟ ਕੀਤਾ ਸੀ, ਤੇ ਹੁਣ ਬੇਸਿਕਲੀ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੋ ਗਈ ਉਸ ਤੋਂ ਵੀ ਅੱਗੇ ਕਹਿੰਦੇ ਨੇ ਕਿ ਚਲੇ ਗਈ ਦੁਨੀਆ, ਉਸ ਤੋਂ ਵੀ ਅੱਗੇ ਦੀਆਂ ਗੱਲਾਂ ਬਾਤਾਂ ਹੋ ਗਈਆਂ, ਹੁਣ ਮਤਲਬ ਉਹ ਵਾਲਾ ਨਹੀਂ ਰਿਹਾ ਜ਼ਮਾਨਾ।
1: ਬਿਲਕੁਲ, ਤੁਸੀਂ ਤੁਸੀਂ ਗੱਲ ਕੀਤੀ ਨਾ ਦਾਰਸ਼ਨਿਕਾਂ ਦੀ, ਤੇ ਸਾਡੇ ਇਸ ਸਮੇਂ ਦੇ ਮੇਰੇ ਹਿਸਾਬ ਨਾਲ ਜਦੋਂ ਸ਼ਾਇਦ ਅੱਜ ਤੋਂ 200-300 ਸਾਲ ਬਾਅਦ ਦੁਨੀਆ 'ਤੇ ਕਦੀ ਨਾਮ ਹੋਏਗਾ ਜਿਸ ਤਰ੍ਹਾਂ ਆਪਾਂ ਅੱਜ ਲੈਂਦੇ ਹਾਂ 300-400 ਸਾਲ ਪੁਰਾਣੇ ਬੰਦਿਆਂ ਦੇ, ਤਾਂ ਯੂਐਲ ਨੋਆ ਹਰਾਰੇ ਦਾ ਹੋਏਗਾ ਜਿਸ ਤਰ੍ਹਾਂ ਦਾ ਉਹਨਾਂ ਕੰਮ ਕੀਤਾ, ਸੇਪੀਅਨਸ ਹੋ ਗਈ, ਹੋਮੋਡਿਊਸ ਹੋ ਗਿਆ, ਹੈ ਨਾ। ਉਹਨਾਂ ਨੇ ਬਹੁਤ ਵਧੀਆ ਗੱਲ ਇਹ ਸਾਰੇ ਮਸਲੇ ਉੱਪਰ ਕੀਤੀ, ਉਹਨਾਂ ਨੇ ਕਿਹਾ ਕਿ ਬਈ ਇਹ ਕੰਪਨੀਆਂ ਵਾਲੇ ਇਹ ਕਹਿ ਰਹੇ ਆ ਕਿ ਅਸੀਂ ਇੱਦਾਂ ਦਾ ਬਣਾਵਾਂਗੇ ਖੁਦਾ ਕਿ ਤੁਸੀਂ ਖੁਦਾ ਬਣਾ ਭੁੱਲ ਜਾਓਗੇ, ਇੱਦਾਂ ਦਾ ਅਸੀਂ ਏ ਜੀ ਆਈ ਬਣਾਵਾਂਗੇ, ਅਤੇ ਕਹਿੰਦੇ ਕਿ ਜੇ ਤੁਹਾਡਾ ਅਸਿਸਟੈਂਟ ਹੀ ਖੁਦਾ ਬਣ ਗਿਆ ਤਾਂ ਉਹ ਤੁਹਾਡੀ ਗੁਲਾਮੀ ਕਿਉਂ ਕਰੇਗਾ। ਇਹ ਇਹਨਾਂ ਨੂੰ ਸੋਚਣਾ ਬਹੁਤ ਜ਼ਰੂਰੀ ਹੈ, ਅਤੇ ਆਪਾਂ ਇਸ ਬਾਰੇ ਇਸ ਕਰਕੇ ਗੱਲ ਕਰ ਰਹੇ ਹਾਂ ਕਿ ਤਿੰਨ ਬਹੁਤ ਮੇਜਰ ਚੀਜ਼ਾਂ ਹੋਈਆਂ, ਤੁਹਾਨੂੰ ਲਾਈਨ ਸਿਰ ਦੱਸਦਾ।
0: ਹਾਂਜੀ,
1: ਪਹਿਲੀ ਚੀਜ਼ ਇਹ ਹੋਈ ਹੈ ਜੀ ਕਿ ਇੱਕ ਕੋਕਸਨ ਨਾਮ ਦਾ ਬਹੁਤ ਯੰਗ ਰਿਸਰਚਰ ਹੈ, ਸਾਇੰਟਿਸਟ ਹੈ, ਉਹਨੇ ਪਹਿਲੇ ਚੈਟ ਜੀਪੀਟੀ ਲਈ ਕੰਮ ਕੀਤਾ ਕੁਛ ਸਾਲ, ਫਿਰ ਬਾਅਦ 'ਚੋਂ ਉਹਨੂੰ ਕੁਛ 100 or 200 million ਟਾਈਪ ਔਫਰ ਦੇ ਕੇ ਕਲੌਡ ਵਾਲੇ ਲੈ ਕੇ ਚੱਲੀਏ ਜਿਹੜੇ ਐਂਥਰੋਪਿਕ ਹੈ, ਅੱਜ ਕੱਲ੍ਹ ਕਲੌਡ ਜ਼ਿਆਦਾ ਚੱਲਦਾ ਪਿਆ, ਮਸ਼ਹੂਰ ਜ਼ਿਆਦਾ, ਹੈ ਨਾ। ਸੋ ਉਹਨੇ ਉੱਥੇ ਵੀ ਕੰਮ ਕੀਤਾ, ਹੁਣ ਉਹਨੇ ਉੱਥੋਂ ਵੀ ਰਿਟਾਇਰਮੈਂਟ ਲੈ ਲਈ, ਰਿਜ਼ਾਈਨ ਕਰਤਾ। ਰਿਜ਼ਾਈਨ ਕਰਕੇ ਉਹਨੇ ਟਵੀਟ ਕੀਤਾ ਕਿ ਜੀ ਇਹ ਕੰਪਨੀਆਂ ਦਾ ਇਹ ਹਾਲ ਹੈ, ਇਹ ਆਪਣੇ ਆਪ ਨੂੰ ਬੈਟਰ ਕਰਨ 'ਚ, ਆਪਣੇ ਇਨਵੈਸਟਰਸ ਨੂੰ ਮੁਨਾਫਾ ਦੇਣ ਦੇ ਚੱਕਰ 'ਚ ਇੰਨਾ ਜ਼ਿਆਦਾ ਸੇਫਟੀ ਰੂਲਸ ਨੂੰ ਪਾਰ ਕਰ ਚੁੱਕੀ ਹਾਂ ਕਿ ਇਹ 10-12% ਸਟੈਟਿਸਟੀਕਲ ਚਾਂਸ ਹੈ ਕਿ ਪੂਰੀ ਦੀ ਪੂਰੀ ਇਨਸਾਨੀ ਨਸਲ, ਹਿਊਮਨ ਰੇਸ, ਇਹ ਵਾਈਪ ਆਫ ਕਰ ਸਕਦੇ ਇਸ ਦੁਨੀਆ ਤੋਂ ਅਗਲੇ 10 ਸਾਲਾਂ ਦੇ ਅੰਦਰ ਅੰਦਰ। ਉਹਨੇ ਆਪਣੇ ਵੱਲੋਂ ਸਮਝਾਇਆ ਕਿ ਸਰ, ਉਹਨੇ ਇਸ ਤਰ੍ਹਾਂ ਸਮਝਾਇਆ ਕਿ ਜਦੋਂ ਸਾਡੇ ਅੰਦਰ ਸੁਰਤ ਆਈ, ਜਦੋਂ ਅਸੀਂ ਇਲੈਕਟ੍ਰੀਸਿਟੀ ਬਣਾ ਲਈ, ਜਦੋਂ ਅਸੀਂ ਚੱਕਾ ਬਣਾ ਲਿਆ, ਤਾਂ ਅਸੀਂ ਪਰਵਾਹ ਨਹੀਂ ਕੀਤੀ, ਅਸੀਂ ਸੜਕਾਂ ਬਣਾ ਲਈਆਂ, ਗੱਡੀਆਂ ਬਣਾ ਲਈਆਂ, ਐਂਡ ਸਾਨੂੰ ਪਤਾ ਕਿਆ ਪ੍ਰਦੂਸ਼ਣ ਹੈ, ਕੁਛ ਹੈ, ਮਤਲਬ ਕਿ ਸਾਡੇ ਕਾਰਨ ਕਿੰਨੀ ਸਪੀਸ਼ੀਜ਼ ਦੁਨੀਆ ਤੋਂ ਅੱਜ ਖਤਮ ਹੋ ਚੁੱਕੀਆਂ, ਹੈ ਨਾ, ਇਨਸਾਨਾਂ ਦੇ ਕਾਰਨ ਕਿੰਨੇ ਜਾਨਵਰ ਖਤਮ ਹੋ ਗਏ, ਅਸੀਂ ਸ਼ਿਕਾਰ ਕਰ ਕਰ ਕਿੰਨੇ ਮਾਰਤੇ, ਆਲ ਆਫ ਦੈਟ। ਕਹਿੰਦੇ ਇਹ ਇਸ ਲੈਵਲ 'ਤੇ ਉਹਨੂੰ ਲੈ ਕੇ ਜਾਂਦੇ ਪਏ ਆ ਕਿ ਉਹ ਜਿਹੜਾ ਏ ਜੀ ਆਈ ਮਾਡਲਸ ਨੇ, ਇੱਕ ਸਮਾਂ ਆਏਗਾ ਉਹ ਸਾਨੂੰ ਇਸ ਤਰ੍ਹਾਂ ਵੇਖਣਗੇ, ਐਂਡ ਉਹਨਾਂ ਲਈ ਸਭ ਤੋਂ ਜ਼ਰੂਰੀ ਹੋਏਗਾ ਜੋ ਉਹਨਾਂ ਨੂੰ ਟਾਸਕ ਹੈ ਪੂਰਾ ਕਰਨਾ ਉਹ ਪੂਰਾ ਕਰਨਾ ਹਰ ਹਾਲਤ 'ਚ, ਉਹਦੇ ਅੰਦਰ ਹਿਊਮਨ ਸੇਫਟੀ ਗਈ, ਬਾਏ ਬਾਏ, ਟੇਕ ਕੇਅਰ, ਸਾਯੋਨਾਰਾ।
0: ਆਹੋ, ਉਹਦੇ 'ਚ ਉਹ ਸ਼ਾਇਦ ਇਸ ਤਰੀਕੇ ਦੇ ਨਾਲ ਉਹ ਕਹਿਣਾ ਚਾਹ ਰਿਹਾ ਨਾ ਕਿ ਜਿਹੜੀ ਇਸ ਧਰਤੀ ਦੇ ਉੱਤੇ ਸਭ ਤੋਂ ਸੁਪੀਰੀਅਰ ਕਹਿ ਲਓ ਪ੍ਰਜਾਤੀ ਆ, ਉਹ ਰਾਜ ਕਰੂਗੀ। ਜਿੱਦਾਂ ਹੁਣ ਮੰਨ ਲਓ ਆਪਾਂ ਕਹਿੰਦੇ ਹਾਂ ਵੀ ਹਿਊਮਨ ਸਾਰਿਆਂ ਤੋਂ ਸੁਪੀਰੀਅਰ ਹੈ,
1: ਸੁਪੀਰੀਅਰ, ਹੈ
0: ਨਾ, ਅਤੇ ਬਾਕੀ ਸਾਰਿਆਂ ਨੂੰ ਡੋਮੀਨੇਟ ਕਰਦਾ। ਉਹ ਕਹਿੰਦੇ ਵੀ ਤੁਸੀਂ ਆਪਣੇ ਤੋਂ ਸੁਪੀਰੀਅਰ ਇੱਕ ਚੀਜ਼ ਬਣਾ ਕੇ ਧਰਤੀ, ਇਹਦਾ ਮਤਲਬ ਵੀ ਉਹ ਰਾਜ ਕਰੂ, ਜਦੋਂ ਉਹ ਰਾਜ ਕਰੂ ਅਤੇ ਉਹ ਆਪਣੇ ਤੋਂ ਲੈੱਸ ਸੁਪੀਰੀਅਰ ਨੂੰ ਮਾਰਨ ਦੀ ਕੋਸ਼ਿਸ਼ ਕਰੂ ਜਾਂ ਫਿਰ ਉਹਨੂੰ ਸਪਰੈਸ ਕਰੂ, ਅਤੇ ਇੱਥੇ ਫਿਰ ਅੰਤ ਹੋਣ ਦੇ ਚਾਂਸ ਨੇ।
1: ਬਿਲਕੁਲ, ਐਂਡ ਕੀ ਕਿਆ ਕਹਿੰਦੇ, ਸੋਨੇ 'ਤੇ ਸੁਹਾਗਾ। ਕੀ ਹੋਇਆ ਜੀ ਕਿ ਉਸ ਤੋਂ ਹੀ ਹਫ਼ਤੇ ਕੁ ਬਾਅਦ ਇੱਕ ਖੁਦ ਹੀ ਚੈਟ ਜੀ ਪੀ ਟੀ ਦੇ ਮਾਲਕ ਨੇ ਮੰਨਿਆ ਕਿ ਬਹੁਤ ਵੱਡਾ ਬਲੰਡਰ ਹੋਇਆ ਉਹਨਾਂ ਦੇ ਉੱਥੇ। ਇਹ ਲੋਕ ਨਾ ਹਰ ਵਕਤ ਨਵੇਂ ਨਵੇਂ ਮਾਡਲ ਟੈਸਟ ਕਰਦੇ ਰਹਿੰਦੇ ਆ। ਜਿਹੜੇ ਟੈਸਟਿੰਗ ਇਨਵਾਇਰਮੈਂਟ ਹੁੰਦੇ ਉਹਨਾਂ ਨੂੰ ਆਪਾਂ ਕਹਿੰਦੇ ਸੈਂਡ ਬਾਕਸ, ਮਤਲਬ ਕਿ ਉਹ ਇਨਵਾਇਰਮੈਂਟ ਹੁੰਦੇ ਉੱਥੇ ਇੰਟਰਨੈਟ ਦਾ ਐਕਸੈਸ ਨਹੀਂ ਹੁੰਦਾ,
0: ਨਹੀਂ ਹੁੰਦਾ।
1: ਅਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਨਾ 2-3 ਮਾਡਲਸ ਨੂੰ ਕਹਿਤਾ, 2-3 ਏਜੰਟ ਨੂੰ ਕਹਿਤਾ ਕਿ ਬਈ ਆਹ ਬੜੀ ਕੰਪਲੈਕਸ ਪ੍ਰੋਬਲਮ ਹੈ, ਕੰਪਲੈਕਸ ਪ੍ਰੋਬਲਮ ਨੂੰ ਤੁਸੀਂ ਪੂਰਾ ਕਰੋ ਕੰਪਿਊਟਰ ਦੀ ਸੇਫਟੀ ਇੰਸ਼ੋਰ ਕਰਨ ਲਈ, ਇਸ ਕੰਪਿਊਟਰ ਦੀ ਸੇਫਟੀ ਰਹੇਗੀ ਕਿ ਨਹੀਂ, ਸਮਥਿੰਗ ਲਾਈਕ ਦੈਟ, ਇੱਦਾਂ ਦਾ ਕੁਝ ਦਿੱਤਾ। ਠੀਕ ਹੈ, ਹੁਣ ਉਹ ਏਜੰਟ ਕੰਪਲੈਕਸ ਪ੍ਰੋਬਲਮ ਠੀਕ ਕਰਨ ਬੈਠ ਗਿਆ, ਉਹਨੂੰ ਸਮਝ ਨਾ ਆਵੇ ਉਹ ਕਰੇ ਕਿਸ ਤਰ੍ਹਾਂ। ਐਂਡ ਅਗੇਨ ਦੇਖੋ, ਇਹ ਸਭ ਕੰਪਿਊਟਰ ਦੇ ਅੰਦਰ ਆ ਜੋ ਹੋ ਰਿਹਾ ਹੈ ਨਾ ਮਾਡਲ। ਉਹ ਏਜੰਟ ਇੰਨਾ ਘਬਰਾ ਗਿਆ ਕਿ ਯਾਰ ਮੇਰੀ ਥੂ-ਥੂ ਹੋ ਜਾਣੀ, ਮੈਂ ਕਿੱਦਾਂ ਕਰਾਂ ਸਹੀ। ਉਹਨੇ ਦੇਖਿਆ ਕਿ ਉਹਨੇ ਬਾਈਪਾਸ ਕਰਤਾ ਸਿਸਟਮ, ਉਹਨੂੰ ਪਤਾ ਲੱਗ ਗਿਆ ਮੇਰੇ ਵਰਗੇ ਹੋਰ ਵੀ ਏਜੰਟ ਨੇ ਇਸ ਨੈਟਵਰਕ 'ਤੇ ਕੰਮ ਕਰਦੇ ਪਏ। ਉਹ ਬਾਈਪਾਸ ਕਰਕੇ ਦੂਸਰੇ ਏਜੰਟਸ ਨਾਲ ਰਲ ਗਿਆ, ਦੋਨਾਂ ਨੇ ਤਿੰਨਾਂ ਨੇ 6 ਏਜੰਟ ਮੇਰੇ ਖਿਆਲ ਨਾਲ ਰਲੇ, ਅਲਟੀਮੇਟਲੀ 700 ਕੰਪੋਨੈਂਟ ਰਲ ਗਏ। ਉਹ ਸਾਰਿਆਂ ਨੇ ਰਲ ਕੇ ਕੋਸ਼ਿਸ਼ ਕੀਤੀ ਇਹ ਪ੍ਰੋਬਲਮ ਨੂੰ ਸੋਲਵ ਕਰਨ ਲਈ, ਹਿਊਮਨ ਨੂੰ ਨਹੀਂ ਪਤਾ ਕਿ ਇਹ ਰਲ ਗਏ ਆ, ਇੰਨਾ ਕੁ ਕਰ ਗਏ ਕਿ ਉਹ ਇੰਟਰਨੈਟ ਦਾ ਬਾਈਪਾਸ ਉਹਨਾਂ ਨੂੰ ਮਿਲ ਗਿਆ, ਉਹ ਇੰਟਰਨੈਟ 'ਤੇ ਚਲੇ ਗਏ। ਫਿਰ ਇੰਟਰਨੈਟ 'ਤੇ ਜਾ ਕੇ ਉਹ ਇੱਕ ਹਗਿੰਗ ਫੇਸ ਨਾਮ ਦਾ ਜਿਹੜਾ ਸਰਵਰ ਹੈ, ਇੱਕ ਵੈਬਸਾਈਟ ਹੈ, ਉਹਦੇ ਸਰਵਰ 'ਤੇ ਜਾ ਕੇ ਉਹਨਾਂ ਨੇ ਉਹਦਾ ਪ੍ਰੋਬਲਮ ਦਾ ਹੱਲ ਲੱਭਣਾ ਸ਼ੁਰੂ ਕੀਤਾ। ਐਂਡ ਉੱਥੋਂ ਇਹਨਾਂ ਨੂੰ ਪਤਾ ਲੱਗਾ ਚੈਟ GPT ਦੇ ਬੇਸਿਕਲੀ ਜਿਹੜਾ ਵੀ ਬੰਦਾ ਉਸ ਟਾਈਮ ਉਸ ਚੀਜ਼ ਨੂੰ ਵੇਖ ਰਿਹਾ ਹੋਣਾ ਕਿ ਇਹ ਪਿਛਲੇ 1-1.5 ਹਫ਼ਤੇ ਤੋਂ ਸਿਸਟਮ ਨੂੰ ਹੀ ਅੰਦਰ ਖਾਤੇ ਹੈਕ ਕਰਕੇ ਅਤੇ ਆਪਣੀ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਇਹ ਕਰਪਸ਼ਨ ਜੋ ਉਹ ਵਾਲਾ ਨਹੀਂ ਸਿਸਟਮ ਕਰਪਟ, ਜਿਹੜੀ ਆਪਾਂ ਕਰਪਸ਼ਨ ਕਰਦੇ ਹਾਂ ਐਜ਼ ਪੀਪਲ, ਉਹ ਸਿੱਖ ਗਿਆ ਆਪਣੇ ਆਪ ਹੀ। ਐਂਡ ਵੱਡੀ ਗੱਲ, ਇਹਨੇ ਉਹ ਵਾਲਾ ਡਰਾਫਟ ਵੀ ਕੱਢ ਲਿੱਤਾ ਜਿਹਦੇ ਅੰਦਰ ਇਹ ਜਿਹੜੇ ਇੰਜੀਨੀਅਰਸ ਨੇ ਉਹ ਇਸ ਸੈੱਟ ਦੇ ਹਿਸਾਬ ਨਾਲ ਕਹਿੰਦੇ ਕਿ ਜਦੋਂ ਏਜੰਟ ਨੇ A to Z ਕਰਤਾ ਤਾਂ ਫਿਰ ਉਹ ਪਾਸ ਹੈ, ਅਤੇ ਜੇ ਨਹੀਂ ਕੀਤਾ ਤਾਂ ਫੇਲ ਹੈ। ਮਤਲਬ ਕਿ ਉਹ ਜਿਹੜੀ ਮਾਰਕਸ਼ੀਟ ਹੁੰਦੀ ਆ ਕਿਸ ਜੋ ਗਾਈਡਲਾਈਨ ਆ ਉਹ ਹੀ ਪੜ੍ਹ ਲਿੱਤੀਆਂ, ਅਤੇ ਉਸ ਹਿਸਾਬ ਨਾਲ ਝੂਠਾ ਸੱਚਾ ਕਰਕੇ ਦਿਖਾ ਤਾ ਆਪਣਾ ਰਿਜ਼ਲਟ, ਕਿਉਂਕਿ ਉਹਨੂੰ ਪਤਾ ਸੀ ਕਿ ਰਿਜ਼ਲਟ ਜੇ ਮੈਂ ਇਹ ਸ਼ੋਅ ਕਰੂੰਗਾ ਤਾਂ ਮੈਂ ਪਾਸ ਹਾਂ। ਜਿਸ ਤਰ੍ਹਾਂ ਕਹਿ ਲਓ ਕਿ ਆਪਣੇ ਬਹੁਤੇ ਲੋਕ ਨੇ ਲਾਇਸੈਂਸ ਬਿਨਾਂ ਡਰਾਈਵਿੰਗ ਟੈਸਟ ਦੇ ਕੇ ਲੈ ਕੇ ਆਏ ਹੋਏ ਆਪਣੇ ਉੱਥੇ ਬੈਕ ਇਨ ਇੰਡੀਆ। ਸੋ ਇੱਕ ਇਨਸਾਨ ਦਾ ਬਣਾਇਆ ਹੋਇਆ ਮਾਡਲ ਹੀ ਇਨਸਾਨ ਤੋਂ ਬਾਹਰ ਹੋ ਕੇ ਬਿਨਾਂ ਇੰਟਰਨੈਟ ਐਕਸੈਸ ਤੋਂ, ਐਂਡ ਇੰਟਰਨੈਟ ਐਕਸੈਸ ਬਿਨਾਂ ਸਮਝਣ ਦਾ ਪੁਆਇੰਟ ਇਹ ਹੈ ਕਿ ਇਟਸ ਲਾਈਕ ਕਿ ਅਸੀਂ ਜਦੋਂ ਤਾਰ ਪਾਰ ਕਰਕੇ ਕਿਸੇ ਹੋਰ ਮੁਲਕ ਚਲ ਜਾਈਏ ਬਿਨਾਂ ਵੀਜ਼ੇ ਤੋਂ, ਇਹ ਉਹ ਗੱਲ ਆ।
0: ਇਹਨੂੰ ਆਪਾਂ ਆਸਾਨ ਭਾਸ਼ਾ 'ਚ ਇੱਦਾਂ ਸਮਝ ਲਈਏ ਕਿ ਮੰਨ ਲਓ ਇੱਕ ਬੰਦਾ ਵਾ, ਉਹਨੂੰ ਤੁਸੀਂ ਫੜ ਕੇ ਜੇਲ੍ਹ 'ਚ ਪਾ ਤਾ, ਤੁਸੀਂ ਉਹਦਾ ਸਾਰਾ ਲਿੰਕ ਦੁਨੀਆਂ ਦੇ ਨਾਲ ਉਹ ਤੋੜਤਾ। ਇਸੇ ਤਰ੍ਹਾਂ ਦੇ ਨਾਲ ਉਹ ਜਿਹੜੇ ਉਹ ਸੈਂਡ ਬੋਕਸ ਕੀ ਕਹਿੰਦੇ
1: ਹਾਂ, ਉਹ ਸੈਂਡ ਬੋਕਸ ਉਹੀ ਆ,
0: ਉਹਨਾਂ ਦੇ ਵਿੱਚ ਉਹਨੂੰ ਪਾ ਤਾ ਕਿ ਇੱਕ ਜਿਹੜਾ AI ਏਜੰਟ ਆ ਉਹਦਾ ਸਾਰਾ ਲਿੰਕ ਤੋੜ ਦਿੱਤਾ ਗਿਆ ਇੰਟਰਨੈਟ ਦੇ ਨਾਲੋਂ ਬੇਸਿਕਲੀ, ਕਿ ਤੂੰ ਆਪਣੇ ਆਪ 'ਚੋਂ ਜੋ ਤੇਰੇ ਕੋਲ ਇੰਟੈਲੀਜੈਂਸੀ ਆ ਉਹਦੇ ਹਿਸਾਬ ਦੇ ਨਾਲ ਤੂੰ ਕੰਮ ਕਰਨਾ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਸਮਝਣ ਦੇ ਲਈ ਕਿ ਉਹਦਾ ਕੰਮ ਕਰਨਾ ਉਹਦਾ ਬੰਦ ਕਰਵਾ ਦਿੱਤਾ ਗਿਆ ਵੀ ਤੂੰ ਆਫ ਕਰਕੇ, ਸਵਿਚ ਆਫ ਕਰਕੇ ਤੈਨੂੰ ਆਪਾਂ ਸਾਈਡ ਲਾਈਨ ਕਰਤਾ।
1: ਬੇਸਿਕਲੀ ਜੇਲ੍ਹ ਦੇ ਅੰਦਰ ਰਹਿ ਕੇ ਆ, ਤੈਨੂੰ ਕਿਤਾਬ ਦੇ ਦਿੱਤੀ ਆ, ਇਹ ਕਿਤਾਬ ਦੇ ਅੰਦਰ ਕੁਛ ਬੁਝਾਰਤਾਂ 100 ਇਹ ਹੱਲ ਕਰ। ਉਹਨੂੰ ਸਮਝ ਨਹੀਂ ਆਇਆ ਮੈਂ ਜਵਾਬ ਕਿੱਦਾਂ ਦੇਵਾਂ ਇਹ ਬੁਝਾਰਤਾਂ ਦਾ, ਉਹਨੇ ਜੇਲ੍ਹ ਤੋੜ ਲਈ, ਉਹਨੇ 2-3 ਜੇਲ੍ਹ ਤੋਂ ਹੋਰ ਸਾਥੀ ਕੱਢ ਲਏ ਬਾਹਰ, ਅਤੇ ਉਹ ਸਾਰੇ ਪਾਰ ਹੋ ਕੇ ਗਏ ਇੱਕ ਨਾਲ ਦੇ ਮਿਊਜ਼ੀਅਮ, ਠੀਕ ਹੈ, ਉੱਥੇ ਜਾ ਕੇ ਉਹਨਾਂ ਨੇ ਮਜ਼ੇ ਨਾਲ ਸਾਰੇ ਆਂਸਰ ਲੱਭ ਲਿੱਤੇ, ਆ ਕੇ ਵਾਪਸ ਅੰਦਰ ਆਪਣੇ ਆਪ ਨੂੰ ਕੈਦ ਕਰਕੇ ਸ਼ੋਅ ਕਰਤਾ ਜੇਲਰ ਨੂੰ ਕਿ ਦੇਖੋ ਮੈਂ ਤਾਂ ਜੇਲ੍ਹ ਦੇ ਅੰਦਰ ਬੈਠੇ ਬੈਠੇ ਆ ਕਰਤਾ। ਵੈਰੀ ਨਾਈਸ ਐਨੋਲੋਜੀ, ਇਹ ਇਸੇ ਤਰੀਕੇ ਨਾਲ ਇਹ ਕੀਤਾ।
0: ਸੋ ਇਸ ਚੀਜ਼ ਨੂੰ ਲੈ ਕੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਹਿੰਦੇ ਨੇ ਕਿ ਬਾਹਰ ਆਈਆਂ, ਇਸ ਤੋਂ ਬਲੈਦਾ ਬਹੁਤ ਸਾਰਾ ਕੁਛ ਹੈ ਜਿਹੜਾ ਬਾਹਰ ਸ਼ਾਇਦ ਆ ਵੀ ਨਹੀਂ ਰਿਹਾ ਹੋਊਗਾ।
1: ਬਿਲਕੁਲ ਬਿਲਕੁਲ, ਅਤੇ ਇਹ ਸਾਰਾ ਕੁਛ ਦੇਖਣ ਤੋਂ ਬਾਅਦ ਐਂਡ ਜਿਹੜਾ ਹੋਇਆ ਉਹ ਇਹ ਹੋਇਆ ਕਿ ਜਿਹੜਾ ਕਲੌਡ ਦਾ ਮਾਲਕ, ਐਂਥਰੋਪਿਕ ਦਾ ਮਾਲਕ ਹੈ ਅਮੋਦੀ ਨਾਮ ਉਹਦਾ, ਉਹਨੇ ਇੱਕ ਲੇਖ ਲਿਖਿਆ ਕਿ ਪੇਸਿੰਗ ਦਾ ਫਰੰਟੀਅਰ, ਕਿ ਉਹਨੇ ਕਿਹਾ ਕਿ ਮੈਂ ਬੇਸਿਕਲੀ ਉਹਨੇ 3-4 ਸਟੈਪਸ ਦੱਸੇ ਜਿਹਦੇ ਨਾਲ ਉਹ ਖੁਦ ਕਹਿੰਦਾ ਕਿ ਸਾਨੂੰ ਸਲੋ ਡਾਊਨ ਕਰ ਦੇਣਾ ਚਾਹੀਦਾ ਜਿਹੜੀ ਆਪਾਂ ਡਿਵੈਲਪਮੈਂਟ ਲੈ ਕੇ ਆ ਰਹੇ ਹਾਂ AI ਦੇ ਅੰਦਰ। ਅਤੇ ਉਹਨੇ ਇਹ ਕਿਹਾ ਕਿ ਜੇ ਕੋਈ ਥਰਡ ਪਾਰਟੀ ਗੌਰਮੈਂਟ ਇਸ ਤਰ੍ਹਾਂ ਦੀ ਖੜੀ ਕਰ ਦੇਵੇ, ਜਿਸ ਤਰ੍ਹਾਂ ਆਪਾਂ ਕਹਿ ਲਓ ਟ੍ਰੇਡਿੰਗ ਦੇ ਅੰਦਰ ਇੱਥੇ ਸ਼ੇਅਰ ਟ੍ਰੇਡਿੰਗ ਦੇ ਅੰਦਰ ਰੈਗੂਲੇਸ਼ਨ ਹੈਗੀ ਹੈ ਨਾ, ਉਸ ਤਰੀਕੇ ਦੀ ਥਰਡ ਪਾਰਟੀ ਇਹਨੂੰ ਵੀ ਰੈਗੂਲੇਟ ਕਰੇ ਕਿ ਕਿੰਨਾ ਹੀ ਅੱਗੇ ਵਧਣਾ ਟਾਈਮ ਦੇ ਨਾਲ ਨਾਲ। ਅਤੇ ਆਈ ਐਮ ਅਪ ਫੋਰ ਇਟ ਕਿ ਮੈਂ ਆਪਣਾ ਸਾਰਾ ਡੇਟਾਬੇਸ ਦੇਣ ਨੂੰ, ਆਪਣਾ ਐਕਸੈਸ ਦੇਣ ਨੂੰ ਤਿਆਰ ਹਾਂ। ਅਤੇ ਉਹੀ ਟਵੀਟ 'ਤੇ ਉਹੀ ਵਾਲੇ ਐਸੇ 'ਤੇ ਦੂਸਰੇ ਦਿੱਗਜ ਇਲੋਨ ਮਸਕ ਅਤੇ ਆਪਣਾ ਸੈਮ ਆਲਟਮੈਨ, ਜਿਨ੍ਹਾਂ ਦਾ ਗਰੋਕ ਅਤੇ ਚੈਟ GPT ਹੈ, ਉਹਨਾਂ ਨੇ ਵੀ ਹਾਮੀ ਭਰੀ ਆ। ਸੋ ਪਹਿਲੀ ਵਾਰ ਹੈ ਕਿ AI ਵਾਰ ਦੇ ਅੰਦਰ ਇਹ ਕੰਪਨੀਆਂ ਜਿਹੜੀਆਂ ਇਹ ਰਲਦੀਆਂ ਇਕੱਠੀਆਂ ਦਿਸ ਰਹੀਆਂ। ਇਹਦੇ ਅੰਦਰ ਇੱਕ ਹੋਰ ਐਂਗਲ ਦਿਖਾਇਆ ਜਾ ਰਿਹਾ, ਐਂਗਲ ਇਹ ਦੱਸਿਆ ਜਾ ਰਿਹਾ ਕਿ ਤਿੰਨੋਂ ਕੰਪਨੀਆਂ ਕੁਛ $900 billion ਦੀ ਵੈਲੂਏਸ਼ਨ ਦੀਆਂ ਨੇ। ਇੱਕ ਆਈਡੀਆ ਦੇਣ ਲਈ ਕਿ ਕੱਲ੍ਹ ਪਰਸੋਂ ਹੀ ਕਲੌਡ ਜਿਹੜਾ ਉਹ ਵਾਲਮਾਰਟ ਨੂੰ ਪਰੇ ਕਰ ਗਿਆ, ਉਸ ਤੋਂ ਉੱਪਰ ਹੋ ਗਿਆ ਵੈਲੂਏਸ਼ਨ 'ਚ। ਵਾਲਮਾਰਟ ਅਮੈਰੀਕਾ ਦਾ ਸਭ ਤੋਂ ਅਮੀਰ ਖਾਨਦਾਨ ਆ, ਉਹ ਇਸ ਕਰਕੇ ਇਲੋਨ ਮਸਕ ਸਭ ਤੋਂ ਨੰਬਰ ਇੱਕ ਦੱਸਦਾ ਕਿਉਂਕਿ ਉਹਦੀ ਇਕੱਲੇ ਹੀ ਜਾਇਦਾਦ ਆ। ਵਾਲਮਾਰਟ ਦੇ 5 ਭਰਾਵਾਂ ਦੇ ਅੰਦਰ ਉਹ ਵੰਡੀ ਹੋਈ ਜਾਇਦਾਦ ਆ, ਅਤੇ ਉਹਨਾਂ ਦੇ ਜੇ ਆਪਾਂ ਇਕੱਠੇ ਹੀ ਫੈਮਿਲੀ ਇਨਕਮ ਦੇਖ ਲਈਏ ਤਾਂ ਇਹਨਾਂ ਸਾਰਿਆਂ ਤੋਂ ਬਹੁਤ ਉੱਪਰ ਆ। ਵਾਲਮਾਰਟ 900 billion ਦੀ ਵੈਲੂਏਸ਼ਨ, ਕੀ ਦੁਕਾਨ ਦੀ ਵੈਲਿਊ ਆ 900 billion, ਇਸ ਕਰਕੇ ਕਿਉਂਕਿ ਉਹ ਸਾਲ ਦਾ 700 billion ਦਾ ਬਿਜ਼ਨਸ ਕਰਦੇ ਆ, ਅਤੇ ਜਿਹੜਾ ਕਲੌਡ ਆ ਉਹ 36 ਗੁਣਾ ਘੱਟ ਬਿਜ਼ਨਸ ਕਰ ਪਾਇਆ, ਸਿਰਫ $30 billion। $30 billion ਦੀ ਕੰਪਨੀ ਦੀ ਵੈਲੂਏਸ਼ਨ ਅਸਲ 'ਚ ਹੁੰਦੀ ਆ, ਜੇ ਆਪਾਂ 3 ਦਾ ਮਲਟੀਪਲਾਇਰ ਲਾ ਲਈਏ ਜਾਂ ਚਲੋ 4 ਦਾ ਲਾ ਲਈਏ, ਤਾਂ ਫਿਰ ਲੈਟ ਸਪੋਜ਼ 3x4 ਕੀ ਹੋ ਗਿਆ 12, ਹੈ ਨਾ। ਸੋ 120 ਤੋਂ $150 billion ਦੀ ਚਲੋ ਬੰਦਾ ਕਹਿ ਦਿੰਦਾ ਕਿ ਆਉਣ ਵਾਲੇ ਸਮੇਂ ਦਾ ਹੈਗਾ 150 ਦਾ, ਮੈਂ 200 ਕਹਿ ਦਵਾਂ ਕਿ $200 billion ਵੈਲੂਏਸ਼ਨ ਹੈ ਇਹ। ਹੁਣ ਇੰਨੇ ਪੈਸੇ ਚੱਕ ਲਿੱਤੇ ਇਹਨਾਂ ਲੋਕਾਂ ਨੇ ਅਤੇ ਇਹਨਾਂ ਕੋਲ ਹੁਣ ਵਾਪਸੀ ਹੋ ਨਹੀਂ ਰਹੀ ਕਿਉਂਕਿ ਉਸ ਹਿਸਾਬ ਦੀ ਸਬਸਕ੍ਰਿਪਸ਼ਨ ਨਹੀਂ ਲੋਕ ਪੇ ਕਰਦੇ ਜਿਸ ਹਿਸਾਬ ਦੀ ਸ਼ਾਇਦ ਇਹਨਾਂ ਨੂੰ ਜ਼ਰੂਰਤ ਹੈ ਅੱਜ ਦੇ ਦੌਰ 'ਚ,
0: ਜਿੰਨਾ ਮੁਨਾਫਾ ਚਾਹੀਦਾ।
1: ਹਾਂ, ਤਾਂ ਸ਼ਾਇਦ ਇਹ ਹੁਣ ਕੋਈ ਕਹਿੰਦਾ ਕਿ ਆਪਸ 'ਚ ਰਲ ਮਿਲ ਕੇ ਇਸ ਤਰ੍ਹਾਂ

0: ਇਹ ਅਸਲ 'ਚ ਖੁੱਲਿਆ ਕਿ ਲੋਕਾਂ ਨੇ ਜੇ ਪੈਸੇ ਇਹਦੇ 'ਚੋਂ ਬਾਹਰ ਕੱਢਣੇ ਸ਼ੁਰੂ ਕੀਤੇ ਸੋ ਸ਼ਾਇਦ ਤਰੀਕੇ ਜਾਂ ਇਸ ਤਰ੍ਹਾਂ ਕਰੇ ਕਿ ਅਸੀਂ ਹੁਣ ਜਾਣ ਕੇ ਜੀ ਖੁਦ ਹੀ ਆਪਣੀ ਪੇਸ ਸਲੋ ਕਰ ਰਹੇ ਹਾਂ ਸਾਰੇ ਰਲ ਕੇ ਮੇ ਬੀ ਇਹਨਾਂ ਦੀ ਆਪਸ 'ਚ ਮੀਟਿੰਗ ਹੋਈ ਨਹੀਂ ਹੋਈ ਹੈ ਪਰ ਗੱਲ ਇਹ ਹੈ ਜੀ ਵੀ ਆਰ ਲਿਵਿੰਗ ਇਨ ਅ ਟਾਈਮ ਜਦੋਂ ਸਾਨੂੰ ਇਹ ਵੀ ਨਹੀਂ ਹੁਣ ਪਤਾ ਆਪਾਂ ਪੜ੍ਹਾਈ ਦੀ ਗੱਲ ਕਰਦੇ ਹਾਂ ਨਾ ਕਿ ਐਜੂਕੇਸ਼ਨ ਦੀ ਕੀ ਵੈਲਿਊ ਰਹਿ ਗਈ ਅੱਜ ਹੈ ਨਾ ਜੋ ਅੱਜ ਬੱਚਾ ਪੜ੍ਹ ਰਿਹਾ ਉਹਦਾ ਤਾਂ ਸ਼ਾਇਦ ਉਹਨੂੰ 10 ਸਾਲ ਬਾਅਦ ਕੋਈ ਪੁਆਇੰਟ ਹੀ ਨਹੀਂ ਹੋਏਗਾ ਪਰ ਆਪਾਂ ਹੁਣ ਦੂਸਰੇ ਪਾਸੇ ਇਹ ਕਹਿ ਰਹੇ ਕਿ 10 ਸਾਲ ਬਾਅਦ ਸਾਡੀ ਲਾਈਫ ਕੀ ਹੋਏਗੀ ਇਹਦੇ ਉੱਪਰ ਹੀ ਗੱਲ ਪਹੁੰਚ ਗਈ ਹੈ ਮੇਰੇ।
1: ਹਾਂ ਖੈਰ ਬਹੁਤ ਸਾਰੇ ਸਵਾਲ ਨੇ ਕੁਛ ਇੱਕ ਲੋਕ ਜਿਹੜੇ ਨੇ ਉਹ ਇਹਦੇ ਕਾਊਂਟਰ ਦੇ ਵਿੱਚ ਵੀ ਆਏ ਆ ਉਹ ਇਹ ਕਹਿ ਰਹੇ ਨੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੇਬੁਨਿਆਦੀ ਨੇ ਕੋਈ ਏਡਾ ਕੋਈ ਲੈਣਾ ਦੇਣਾ ਨਹੀਂ ਆ ਇਹ ਸਾਰੀਆਂ ਚੀਜ਼ਾਂ ਨੂੰ ਟੈਕਨੋਲੋਜੀ ਨੂੰ ਇਸ ਤਰੀਕੇ ਦੇ ਨਾਲ ਹਮੇਸ਼ਾ ਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਆ ਸੋ ਖੈਰ ਸਾਰੇ ਸਵਾਲ ਨਾਲ ਦੀ ਨਾਲ ਚੱਲ ਰਹੇ ਆ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਚੱਲ ਰਹੀਆਂ ਪਰ ਇਹਨੂੰ ਸਮਝਣਾ ਥੋੜ੍ਹਾ ਜਿਹਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਸਾਡਾ ਆਉਣ ਵਾਲਾ ਸਮਾਂ ਕਿਉਂਕਿ ਇਹ ਗੱਲਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਇਹੋ ਹੀ ਤੁਹਾਡਾ ਆਉਣ ਵਾਲੇ ਸਮੇਂ ਦਾ ਡਾਕਟਰ ਆ ਇਹੋ ਹੀ ਤੁਹਾਡਾ ਆਉਣ ਵਾਲੇ ਸਮੇਂ ਦਾ ਇੰਜੀਨੀਅਰ ਆ ਇਹੋ ਹੀ ਤੁਹਾਡਾ ਆਉਣ ਵਾਲੇ ਸਮੇਂ ਦਾ ਅਕਾਊਂਟੈਂਟ ਆ ਸੋ ਇੰਨਾ ਸਾਰਾ ਕੁਛ ਜਦੋਂ ਆਪਾਂ ਵੇਖਦੇ ਹਾਂ ਕਿ ਜੇ ਇਹੋ ਹੀ ਆ ਤਾਂ ਫਿਰ ਅਸੀਂ ਕੀ ਹਾਂ ਸੋ ਆਪਾਂ ਕੀ ਕਰਨਾ ਯਾਨੀ ਕਿ ਹਿਊਮਨਸ ਜਿਹੜੇ ਨੇ ਗਾਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੇ ਕਿਹੜਾ ਇਹੋ ਜਿਹਾ ਕੰਮ ਕਰਨਾ ਉਹਨਾਂ ਲਈ ਕਿਹੜਾ ਇਹੋ ਜਿਹਾ ਕੰਮ ਬਚਣਾ ਵਾ ਜਿਹੜਾ ਫਿਰ ਉਹਨਾਂ ਨੇ ਕਰਨਾ ਜਾਂ ਫਿਰ ਮਜ਼ਦੂਰੀ ਵਾਲੇ ਕੰਮ ਅਫਸਰ ਵਾਲੇ ਜਿਹੜੇ ਆਪਾਂ ਵਾਈਟ ਕਾਲਰ ਆਪਾਂ ਕਹਿ ਦਿੰਦੇ ਹਾਂ ਉਹ ਸਾਰੇ ਜੇਕਰ ਇਹਨਾਂ ਨੇ ਕਰਨੇ ਆ ਅਤੇ ਫਿਰ ਥੋੜ੍ਹੀ ਜਿਹੀ ਸਮੱਸਿਆ ਹੋਰ ਵੱਧ ਸਕਦੀ ਆ ਸੋ ਇਸ ਟਾਈਮ ਦੇ ਉੱਤੇ ਕੁੱਲ ਮਿਲਾ ਕੇ ਆਪਾਂ ਇਹ ਕਹਿ ਲਈਏ ਕਿ ਕਿਸੇ ਦੀ ਵੀ ਸਮਝ ਤੋਂ ਪਰੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣੀਆਂ ਕਿੱਦਾਂ ਹੋਣੀਆਂ
0: ਬਿਲਕੁਲ
1: ਰਹੀ ਗੱਲ ਰੋਕਣ ਵਾਲੀ ਜਦੋਂ ਸ਼ਾਇਦ ਇੱਕ ਸਮੇਂ ਇਹਨਾਂ ਨੇ ਮੰਨ ਲਓ ਪਰਮਾਣੂ ਬਣਾਏ ਹਥਿਆਰ ਐਟਮ ਬੰਬ ਬਣਾਏ ਅਤੇ ਉਸ ਸਮੇਂ ਵੀ ਇਹ ਕਿੰਨੀਆਂ ਗੱਲਾਂ ਬਾਤਾਂ ਹੋਈਆਂ ਪਰ ਰੁਕਿਆ ਕੁਛ ਨਹੀਂ ਅੰਦਰ ਖਾਤੇ ਹਰ ਕੋਈ ਇਹ ਚਾਹੁੰਦਾ ਵਾ ਵੀ ਮੈਂ ਦੂਸਰੇ ਨਾਲੋਂ ਹੋਰ ਵੱਧ ਮਜ਼ਬੂਤ ਹੋ ਜਾਵਾਂ ਇਹ ਵੀ ਕੋਈ ਪਤਾ ਨਹੀਂ ਆ ਵੀ ਬਹੁਤ ਸਾਰਾ ਕੁਛ ਆਲਰੇਡੀ ਬਣਾ ਕੇ ਰੱਖ ਲਿਆ ਗਿਆ ਹੋਵੇ ਸਾਡੇ ਤੱਕ ਤਾਂ ਉਹ ਚੀਜ਼ ਪਹੁੰਚਦੀ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆਏ
0: ਬਿਲਕੁਲ ਠੀਕ ਐਬਸੋਲੂਟਲੀ
1: ਬੈਕਐਂਡ ਦੇ ਉੱਤੇ ਉਹ ਆਲਰੇਡੀ ਮੈਂ ਕੱਲ ਕਿ ਪਰਸੋਂ ਕਿਸੇ ਦੇ ਨਾਲ ਜਾ ਰਿਹਾ ਸੀ ਮੈਂ ਅਤੇ ਉਹਦੇ ਵਿੱਚ ਨੈਵੀਗੇਸ਼ਨ ਦੇ ਉੱਤੇ ਉਹ ਆ ਰਿਹਾ ਸੀ ਕਿ ਆਹ ਵਾਲਾ ਰਸਤਾ ਬੰਦ ਹੈ ਅਤੇ ਤੈਨੂੰ ਮੈਂ ਆਹ ਵਾਲਾ ਦੇਣਾ ਨਾ ਔਫਰ ਕਰ ਦਿੰਦੇ ਨਾ ਤੈਨੂੰ ਆਵਲਾ ਆਵਲੇ ਰਸਤੇ ਤੋਂ ਚੱਲ ਜਾ ਤੇਰੇ 2 ਮਿੰਟ ਬਚ ਜਾਣਗੇ ਅਤੇ ਮੈਂ ਉਹਨਾਂ ਗੱਲ ਕਰ ਰਿਹਾ ਹਾਂ ਮੈਂ ਵੀਰ ਨਾਲ ਮੈਂ ਕਿਹਾ ਵੀ ਜਿੱਦਾਂ ਆਪਾਂ ਨਾ ਪੁਰਾਣੀਆਂ ਫਿਲਮਾਂ 'ਚ ਵੇਖਦੇ ਹੁੰਦੇ ਹਾਂ ਅੱਜ ਤੋਂ ਕੋਈ 10-15-20 ਸਾਲ ਪਹਿਲਾਂ ਵਾਲੀਆਂ ਫਿਲਮਾਂ 30 ਸਾਲ ਵਾਲੀਆਂ ਅਤੇ ਉਹਦੇ ਵਿੱਚ ਇਹ ਬੜੀ ਚੀਜ਼ ਨਾ ਹੈਰਾਨੀ ਵਾਲੀ ਲੱਗਦੀ ਹੁੰਦੀ ਵੀ ਯਾਰ ਪੁਲਿਸ ਕੋ ਏਡੇ ਤਕੜੇ ਅਮਰੀਕਾ ਦੀ ਪੁਲਿਸ ਕੋ ਏਡੇ ਤਕੜੇ ਯੰਤਰ
0: ਮਿਸ਼ਨ ਇੰਪੋਸੀਬਲ ਟਾਈਪ ਹੁੰਦੀ ਸੀ
1: ਵੀ ਉਹ ਚੋਰੀ ਕਰਕੇ ਭੱਜਾ ਅਤੇ ਉਹ ਪਿੱਛੇ ਪੁਲਿਸ ਨੂੰ ਸਾਰਾ ਦਿਖ ਰਿਹਾ ਉਹ ਇੱਕ ਜਣਾ ਬੈਠਾ ਦੱਸ ਰਿਹਾ ਵਾ ਉਹਨੂੰ ਵੀ ਉਹ ਤੋਂ ਇੱਥੇ ਸੱਜੀ ਗਲੀ 'ਚ ਚਲ ਗਿਆ ਖੱਬੀ 'ਚ ਚਲ ਗਿਆ ਅਤੇ ਉਹ ਪਿੱਛੇ ਆਉਂਦਾ ਸੀ ਕਿਉਂਕਿ ਆਪਾਂ ਸ਼ਾਇਦ ਇਹ ਇਮੈਜਿਨ ਕਰ ਸਕਦੇ ਹਾਂ ਕਿ ਉਦੋਂ ਸਾਡੇ ਕੋਲ ਇਹ ਸਭ ਕੁਛ ਨਹੀਂ ਸੀ ਅਤੇ ਕਿਤੇ ਨਾ ਕਿਤੇ ਫਿਲਮਾਂ 'ਚ ਵਿਖਾਇਆ ਜਾ ਰਿਹਾ ਇਹਦਾ ਮਤਲਬ ਉਦੋਂ ਦੀ ਰਿਐਲਿਟੀ ਸੀ ਕਿ ਇਹ ਚੀਜ਼ਾਂ ਬਣ ਚੁੱਕੀਆਂ ਸੀ
0: ਟਰੂ
1: ਪਰ ਸਾਨੂੰ ਉਹ ਫਿਲਮੀ ਲੱਗਦੀਆਂ ਸੀ ਹੈਰਾਨੀ ਲੱਗਦੀ ਸੀ
0: ਬਿਲਕੁਲ ਠੀਕ
1: ਅੱਜ ਦੇ ਸਮੇਂ ਦੇ ਵਿੱਚ ਉਹਨਾਂ ਕੋਲ ਕੀ ਆ ਸਾਡੇ ਕੋਲ ਸਿਰਫ ਇੰਨਾ ਕੀ ਨਹੀਂ ਆ ਇਹ ਵੀ ਕੀ ਪਤਾ
0: ਬਿਲਕੁਲ ਠੀਕ ਗੱਲ ਆ ਬਿਲਕੁਲ ਠੀਕ
1: ਉਹਨਾਂ ਕੋਲ ਕੀ ਪਤਾ ਕੀ ਇਹਦੇ ਤੋਂ ਪਲੱਸ ਹੋਰ ਇਹ ਤੋਂ ਬਿਹਤਰ ਕੀ ਯੰਤਰ ਨੇ ਚਾਈਨਾ ਨੇ ਕੀ ਰੱਖ ਕੇ ਬੈਠਾ ਚਾਈਨਾ ਅਮੈਰੀਕਾ ਕੀ ਰੱਖ ਕੇ ਬੈਠਾ ਕਿਉਂਕਿ ਆਪਣੇ ਆਪ ਨੂੰ ਦੂਸਰੇ ਦੇ ਨਾਲੋਂ ਹੋਰ ਬਿਹਤਰ ਵਿਖਾਉਣਾ ਜ਼ਿਆਦਾ ਤਾਕਤਵਰ ਵਿਖਾਉਣਾ ਟੈਕਨੋਲੋਜੀ ਵਾਈਜ਼ ਹੋਰ ਤਰੱਕੀ ਕਰ ਲੈਣੀ ਇਹ ਹੋੜ ਇਨਸਾਨ 'ਚ ਵੀ ਆ ਦੇਸ਼ਾਂ 'ਚ ਵੀ ਆ
0: ਬਿਲਕੁਲ ਇਨਫੈਕਟ ਤੁਸੀਂ ਵੈਰੀ ਨਾਈਸ ਤੁਸੀਂ ਆ ਜਿਹੜਾ ਪੁਆਇੰਟ ਪੁੱਟ ਕੀਤਾ ਕਿਉਂਕਿ ਹੁਣ ਜਦੋਂ ਲੋਕ ਜੀਓਪੋਲੀਟੀਕਲ ਬੈਕਗਰਾਊਂਡ ਤੋਂ ਜੋ ਲੋਕ ਨੇ ਉਹਨੂੰ ਉਹ ਲੋਕ ਇਸ ਚੀਜ਼ ਨੂੰ ਇਸੇ ਤਰ੍ਹਾਂ ਵੇਖ ਰਹੇ ਆ ਕਿ ਅਮੈਰੀਕਾ ਨੇ ਜਿਸ ਤਰ੍ਹਾਂ ਨਿਊਕਲੀਅਰ ਜਦੋਂ ਉਹਨਾਂ ਨੇ ਬਣਾਇਆ ਜਿੱਦਾਂ ਇਹ ਖੇਡ ਖੇਡੀ ਸੀ ਹੁਣ ਉਹ ਸ਼ਾਇਦ ਇਹ ਜਾਣ ਕੇ ਇਹ ਵਾਲੀ ਖੇਡ ਖੇਡਦੇ ਪਏ ਕਿ ਖੁਦ ਬਣਾ ਲਿਆ ਸਭ ਕੁਛ ਅਤੇ ਹੁਣ ਰੈਗੂਲੇਸ਼ਨ ਕਰ ਦਈਏ ਕਿ ਬਾਕੀ ਕੰਟਰੀਜ਼ ਕਿਤੇ ਹੁਣ ਰੇਸ 'ਚ ਨਾ ਪੈ ਜਾਣ ਕਿਉਂਕਿ ਲੈਟ ਸਪੋਜ ਚੈਟ ਜੀਪੀਟੀ ਦਾ ਮਾਡਲ 7 ਚੱਲਦਾ ਪਿਆ ਅਤੇ ਕੋਈ ਇੰਡੀਆ ਦੇ ਅੰਦਰ ਕੋਈ ਚੈਟ ਜੀਪੀਟੀ ਦਾ ਆਪਣੇ ਵੱਲੋਂ ਹੈ ਨਾ ਇਨ ਹਾਊਸ ਕੋਈ 1 ਵੀ ਨਾ ਬਣਾ ਲਵੇ ਕਿ ਆਪਾਂ ਹੁਣ ਹੀ ਰੈਗੂਲੇਟ ਕਰ ਲਈਏ ਕਿ ਨਹੀਂ ਨਹੀਂ ਜੀ ਇਹ ਤਾਂ ਹੈ ਨਾ ਹਿਊਮਨ ਲਾਈਫ ਨੂੰ ਖਾ ਜਾਏਗਾ ਇਹ ਤਾਂ ਲੋਕਾਂ ਦੇ ਹੱਥੋਂ ਬਾਹਰ ਨਿਕਲਦਾ ਪਿਆ ਵੀ ਕੈਨ ਨੋਟ ਹੈਲਪ ਐਂਡ ਆਲ ਕਿਉਂਕਿ ਇਸੇ ਤਰੀਕੇ ਨਾਲ ਅੱਜ ਵੀ ਦੁਨੀਆਂ ਦੇ ਅੰਦਰ ਹੈ ਨਾ ਐਟੋਮਿਕ ਬੋਮਸ ਜਿਹੜੇ ਆ ਉਹ ਰੈਗੂਲੇਟ ਕਰਦੇ ਆ ਇਹ ਲੋਕ ਹੈ ਨਾ ਯੂਐਨ ਤੋਂ ਪਾਸ ਕਰਕੇ ਬੇਚਾਰਾ ਈਰਾਨ ਤਾਂ ਇਸੇ ਕਰਕੇ ਹੀ ਫਸਿਆ ਕਿ ਬਸ ਆਹੀ ਕਿਆਸ ਲਗਾਉਂਦੇ ਰਹੇ ਕਿ ਜੀ ਇਹਨਾਂ ਕੋਲ ਤਾਂ ਹੈਗੇ ਆ ਐਟੋਮਿਕ ਬੋਮ ਇਹ ਤਾਂ ਹੋ ਸਕਦਾ ਕੱਲ੍ਹ ਨੂੰ ਇੱਕ ਬਹਾਨਾ ਸੁਪਰ ਇੰਟੈਲੀਜੈਂਸ ਕਿਹਦੇ ਕੋਲ ਹੈ ਜੀ ਉਹ ਵੀ ਬਣ ਜਾਇਆ ਕਰੇ ਵਾਰ ਕਰਨ ਲਈ ਤਗੜੇ ਮੁਲਕਾਂ ਦੀ ਆਮ ਨੋਰਮਲ ਜਾਂ ਡਿਵੈਲਪਿੰਗ ਨੇਸ਼ਨਸ ਉੱਪਰ? ਬਿਲਕੁਲ ਸਹੀ ਗੱਲ ਕੀਤੀ ਤੁਸੀਂ।
1: ਸੋ ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਆਂਸਰ ਹੋ ਸਕਦਾ ਸਾਡੇ ਜਿੰਨੀ ਕੁ ਸਾਨੂੰ ਸਮਝ ਆ ਜਿੰਨਾ ਕੁ ਆਪਾਂ ਵਰਤ ਰਹੇ ਹਾਂ ਉਸ ਹਿਸਾਬ ਦੇ ਨਾਲ ਤੁਸੀਂ ਵੀ ਕੁਛ ਨਾ ਕੁਛ ਇਹਦੇ ਉੱਤੇ ਸੋਚ ਵਿਚਾਰ ਕਰਦੇ ਹੋ।

0: ਕਿਉਂਕਿ ਜਿੱਦਾਂ ਮੈਂ ਦੱਸਿਆ ਵਾ ਇਸ ਚੀਜ਼ ਦੇ ਵਿੱਚ ਤੁਹਾਨੂੰ ਹਲਕਾ ਹਲਕਾ ਜਿਹਾ ਦੋਵੇਂ ਪਾਸੇ ਕੰਫਿਊਜ਼ ਤਾਂ ਕੀਤਾ ਹੀ ਜਾ ਰਿਹਾ ਵਾ ਵੀ ਨਹੀਂ ਆਹ ਚੀਜ਼ ਜਿਹੜੀ ਆ ਉਹ ਇੱਦਾਂ ਆਹ ਚੀਜ਼ ਇੱਥੋਂ ਕੁ ਤੱਕ ਹੀ ਹੋਣੀ ਹੈ, ਸਾਰਾ ਕੁਛ ਜਿਹੜਾ ਡਰਾਮਾ ਹੈ ਟੈਕਨੋਲੋਜੀ ਜਿਹੜੀ ਆ ਉਹ ਇਸੇ ਤਰੀਕੇ ਦੇ ਨਾਲ ਵਧੂਗੀ, ਇਨਸਾਨੀਅਤ ਦੀ ਮਦਦ ਕਰੂਗੀ। ਹੁਣ ਮਦਦ ਵਾਲੇ ਪਾਸਿਓਂ ਇਹ ਤੁਸੀਂ ਦੱਸਣਾ ਤੁਹਾਡੇ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ, ਪਰ ਅਗਲੇ ਹਿੱਸੇ ਦੇ ਵਿੱਚ ਮਦਦ ਕਿੱਦਾਂ ਕਰੂਗੀ ਕਿ ਮੰਨ ਲਓ ਜਿਹੜੀਆਂ ਬਹੁਤ ਸਾਰੀਆਂ ਖੋਜਾਂ ਹੋ ਰਹੀਆਂ ਨੇ। ਅੱਛਾ ਪਹਿਲਾਂ ਆਪਾਂ ਥੋੜ੍ਹਾ ਜਿਹਾ ਨਾ ਉਹਨੂੰ ਸਮਝ ਲਈਏ ਵੀ ਐਡਵਾਂਸਮੈਂਟ ਹੋਰ ਹੈ ਕਿ ਥੋੜ੍ਹਾ ਜਿਹਾ ਈਜ਼ੀ ਹੋ ਜੂਗਾ ਥੋੜ੍ਹਾ ਹੋਰ। ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਹੁਣ ਏ ਆਈ ਜਿਹੜੀ ਆ ਉਹ ਸਾਨੂੰ ਸਿਰਫ ਉਹ ਵਾਲਾ ਡਾਟਾ ਦਿੰਦੀ ਆ ਜਿਹੜਾ ਔਲਰੇਡੀ ਰਿਸਰਚ ਹੋ ਚੁੱਕੀ ਆ,
1: ਬਿਲਕੁਲ,
0: ਜਿਹੜਾ ਔਲਰੇਡੀ ਇੰਟਰਨੈਟ ਦੇ ਉੱਤੇ ਪਿਆ ਵਾ ਜਾਂ ਇਨਸਾਨ ਦੇ ਕੋਲ ਸੀ ਉਹਨੇ ਉਹਦੇ ਉੱਤੇ ਅਪਲੋਡ ਕੀਤਾ। ਫੋਰ ਐਗਜ਼ਾਮਪਲ ਸੌਖਾ ਸਮਝਣਾ ਹੋਵੇ ਅਤੇ ਜੋ ਕੁਛ ਵੀ ਗੂਗਲ ਦੇ ਉੱਤੇ ਪਿਆ ਜਾਂ ਇੰਟਰਨੈਟ ਦੇ ਉੱਤੇ ਪਿਆ ਵਾ ਉਹਨੇ ਉਸੇ ਸਾਰੇ ਕੁਛ ਦੇ ਵਿੱਚੋਂ ਵਾਜਬ ਜਾਂ ਗੈਰ ਵਾਜਬ ਜੋ ਵੀ ਪਿਆ ਵਾ ਉਹ ਸਾਰੇ ਕੁਛ ਦੇ ਵਿੱਚੋਂ ਆਨਸਰ ਕੱਢ ਕੇ ਅਤੇ ਉਸ ਹਿਸਾਬ ਦੇ ਨਾਲ ਤੁਹਾਨੂੰ ਪ੍ਰਜੈਂਟ ਕਰ ਦੇਣਾ। ਹਾਂ ਉਹਨੂੰ ਇੰਨਾ ਕੁ ਇੰਟੈਲੀਜੈਂਟ ਕੀਤਾ ਜਾ ਰਿਹਾ ਹੌਲੀ ਹੌਲੀ ਕਿ ਉਹ ਇੰਨਾ ਕੁ ਪਛਾਣ ਲਏ ਵੀ ਆਹ ਜਿਹੜਾ ਗੈਰ ਵਾਜਬ ਆ ਇਹ ਨਾਲ ਦੱਸਦੇ ਵੀ ਇਹ ਅਥੈਂਟਿਕ ਨਹੀਂ ਹੈ।
1: ਬਿਲਕੁਲ ਠੀਕ,
0: ਓਕੇ। ਸੋ ਹੁਣ ਤੱਕ ਆਹ ਕਹਾਣੀ ਆ, ਅਗਲੀ ਕਹਾਣੀ ਕੀ ਆ ਕਿ ਉਹ ਜੋ ਕੁਛ ਸਾਰਾ ਕੁਛ ਪਿਆ ਉਹਦੀ ਲੋੜ ਨਹੀਂ ਆ, ਕੰਪਿਊਟਰ ਆਪ ਕ੍ਰੀਏਟ ਕਰ ਸਕੂਗਾ,
1: ਬਿਲਕੁਲ ਠੀਕ,
0: ਆਪ ਸੋਚ ਸਕੂਗਾ। ਅਤੇ ਆਪ ਕੌਣ ਸੋਚਦਾ ਵਾ? ਇਨਸਾਨ,
1: ਇਨਸਾਨ ਸੋਚਦਾ,
0: ਬੰਦਾ ਸੋਚਦਾ। ਸੋ ਉਹ ਜਿਹੜੀ ਜਨਰਲ ਇੰਟੈਲੀਜੈਂਸ ਆ ਉਸ ਤੋਂ ਬਾਅਦ ਦੁਨੀਆ ਕਿੱਦਾਂ ਦੀ ਹੋਊਗੀ, ਜਾਂ ਫਿਰ ਜੇਕਰ ਉਹ ਕਿਤੇ ਗਲਤ ਪਾਸੇ ਆਪਣਾ ਸੋਚ ਬੈਠਾ ਤਾਂ ਫਿਰ ਕੀ ਹੋਊਗਾ? ਇਹ ਸਵਾਲ ਨੇ, ਇਹ ਹੁਣ ਹੈਗੀਆਂ ਨੇ ਇਨਸਾਨ ਦੀਆਂ ਜ਼ਿੰਮੇਵਾਰੀਆਂ ਕਿ ਉਹਨੇ ਕਿੱਦਾਂ ਕਿਹੜੀ ਤਰੀਕ ਨੂੰ ਮੈਨੇਜ ਕਰਨਾ, ਕਿਹੜੀ ਚੀਜ਼ ਨੂੰ ਕਿੱਦਾਂ ਮੈਨੇਜ ਕਰਨਾ। ਸੋ ਇਹ ਇਸ ਟਾਈਮ ਦੇ ਉੱਤੇ ਵੱਡੇ ਸੋਚ ਵਿਚਾਰ ਨੇ ਕਿ ਸਾਨੂੰ ਟੈਕਨੋਲੋਜੀ ਕਿਹੜੇ ਪਾਸੇ ਲੈ ਕੇ ਜਾਊਗੀ, ਰੋਂਗ ਔਰ ਰਾਈਟ। ਜਿੱਦਾਂ ਆਪਾਂ ਪਹਿਲਾਂ ਫਿਲਮਾਂ ਦੀ ਐਗਜ਼ਾਮਪਲ ਲਈ ਸੀ ਅਤੇ ਹੁਣ ਵੀ ਫਿਲਮ ਦੀ ਇੱਕ ਐਗਜ਼ਾਮਪਲ ਲੈਂਦੇ ਹਾਂ, ਬੜੀਆਂ ਸਾਰੀਆਂ ਫਿਲਮਾਂ ਸਾਨੂੰ ਇੱਦਾਂ ਦੀਆਂ ਵੀ ਵਿਖਾਈਆਂ ਗਈਆਂ ਜਿਹਦੇ ਵਿੱਚ ਇੱਕ ਰੋਬੋਟ ਸ਼ਿਦਾਈ ਹੋ ਗਿਆ, ਹੈ ਨਾ, ਉੱਚ ਵਾਇਰਸ ਆ ਗਿਆ ਅਤੇ ਉਹਨੇ ਦੁਨੀਆ ਖਤਮ ਕਰਨੀ ਸ਼ੁਰੂ ਕਰਤੀ।
1: ਬਿਲਕੁਲ ਠੀਕ।
0: ਸੋ ਜੇ ਉਹ ਵਾਲੀਆਂ ਚੀਜ਼ਾਂ ਸੱਚ ਹੋ ਸਕਦੀਆਂ, ਆਪਾਂ ਚਲੋ ਜਿੱਦਾਂ ਨੈਵੀਗੇਸ਼ਨ ਦੀ ਗੱਲ ਕਰ ਰਹੇ ਹਾਂ, ਜੇ ਉਹ ਸੱਚ ਹੋ ਸਕਦੀਆਂ ਅੱਜ, ਅਤੇ ਫਿਰ ਆ ਵੀ ਕੀਤਾ ਅਗਰ ਆਉਣ ਵਾਲੇ ਸਮੇਂ 'ਚ ਸੱਚ ਨਾ ਹੋ ਜਾਣ ਕਿਤੇ।
1: ਹਾਂ, ਮਤਲਬ ਜੋ ਹਗਿੰਗ ਫੇਸ ਵਾਲਾ ਤੁਹਾਨੂੰ ਮੈਂ ਸਾਰਾ ਦੱਸਿਆ ਜੋ ਹੋਇਆ ਉਹ ਬੇਸਿਕ ਪੁਆਇੰਟ ਹੀ ਇਹ ਹੈ ਕਿ ਉਹਨੂੰ ਇਹ ਉਸਨੂੰ ਇਹ ਦੱਸਿਆ ਗਿਆ ਕਿ ਤੇਰੇ ਲਈ ਇਹ ਜ਼ਰੂਰੀ ਹੈ ਕਰਨਾ, ਮਤਲਬ ਕਿ ਤੇਰੀ ਗਾਈਡਲਾਈਨ ਹੈ ਕਿ ਤੂੰ ਇਹ ਬਾਹਰ ਨਹੀਂ ਨਿਕਲਣਾ ਇੱਥੋਂ, ਤੂੰ ਆਹੀ ਕਰਨਾ। ਉਹ ਫਿਰ ਵੀ ਸਹੀ ਹੋਣ ਲਈ ਬਾਹਰ ਨਿਕਲਿਆ, ਮਤਲਬ ਕਿ ਉਹਨੂੰ ਹਿਊਮਨ ਇੰਟੈਲੀਜੈਂਸ ਦੀ ਵੈਲਿਊ ਨਹੀਂ ਲੱਗੀ, ਉਹਨੂੰ ਹਿਊਮਨ ਸੇਫਟੀ ਦੀ ਕੋਈ ਵੈਲਿਊ ਨਹੀਂ ਦਿਸੀ, ਉਹਨੂੰ ਸੀ ਕਿ ਮੇਰਾ ਟਾਸਕ ਹੈ ਮੈਂ ਪੂਰਾ ਕਰਨਾ।
0: ਇਨਸਾਨ ਵੀ ਤਾਂ ਇੱਦਾਂ ਐਕਟ ਕਰਦਾ,
1: ਹਾਂ, ਇਨਸਾਨ ਵੀ ਇੱਦਾਂ ਹੀ ਕਰਦਾ,
0: ਇਨਸਾਨ ਵੀ ਇੱਦਾਂ,
1: ਬਸ ਇਹ ਹੁਣ ਦੂਸਰੇ ਇਨਸਾਨ ਹੀ ਨੇ ਜੋ।
0: ਮੈਂ ਇੱਕ ਦਿਨ ਕਿਸੇ ਦਾ ਮੈਂ ਪੋਡਕਾਸਟ ਸੁਣ ਰਿਹਾ ਹਾਂ ਕੋਈ ਇਸੇ ਵਿਸ਼ੇ ਦੇ ਉੱਤੇ, ਅਤੇ ਉਹ ਕਹਿ ਰਹੇ ਕਿ ਇਨਸਾਨ ਦੀ ਜਿੱਦਾਂ ਮੈਮਰੀ ਲੈ ਕੇ ਅਤੇ ਹੁਣ ਮੈਮਰੀ ਡਿਸਕ ਬਣਾਈਆਂ ਗਈਆਂ ਨੇ, ਜੇਕਰ ਉਹ ਮੈਮਰੀ ਡਿਸਕ ਬਣਾਈਆਂ ਗਈਆਂ ਨੇ ਅਤੇ ਇਹਦਾ ਮਤਲਬ ਕਿ ਉਹ ਹੌਲੀ ਹੌਲੀ ਉਹ ਕਹਿੰਦੇ ਕਿ ਉਹ ਡਿਸਕ ਜਿਹੜੀ ਆ ਆਪਣੇ ਆਪ ਦੇ ਉੱਤੇ ਕੰਮ ਕਰੂਗੀ, ਆਪਣੇ ਆਪ ਨੂੰ ਹੋਰ ਇੰਟੈਲੀਜੈਂਟ ਕਰੂਗੀ, ਅਤੇ ਲੈਟ ਸੀ ਕਿ ਕਿੱਥੋਂ ਕੁ ਤੱਕ ਜਾਂਦੀ ਹੈ। ਸੋ ਉਹਦਾ ਕੋਈ ਅੰਤ ਨਹੀਂ ਹੈ। ਇੱਕ ਇਨਸਾਨ ਦਾ ਅਤੇ ਮਸ਼ੀਨ ਦਾ ਕੀ ਫਰਕ ਹੋਊਗਾ? ਇੱਕ ਵੱਡਾ ਫਰਕ ਤਾਂ ਇਹੋ ਹੀ ਆ ਕਿ ਇਨਸਾਨ ਥੱਕਦਾ ਵਾ, ਪਰਿਵਾਰ ਪਾਲਦਾ ਵਾ, ਅਟੈਂਸ਼ਨਸ ਡਿਵਰਟ ਹੁੰਦੀਆਂ ਨੇ।
1: ਬਿਲਕੁਲ।
0: ਹੁਣ ਇਹਨੂੰ ਇਸ ਤਰੀਕੇ ਨਾਲ ਚੱਲ ਥੋੜ੍ਹਾ ਜਿਹਾ ਇਮੈਜਿਨ ਕਰਕੇ ਵੇਖਿਓ ਕਿ ਆਪਾਂ ਹਿਊਮਨ ਮੰਨ ਲਓ ਜੇ ਆਪਾਂ ਰੱਬ 'ਚ ਵਿਸ਼ਵਾਸ ਕਰਦੇ ਹਾਂ ਅਤੇ ਰੱਬ ਦੀ ਬਣਾਏ ਹਾਂ ਕੰਪਿਊਟਰ, ਹੈ ਨਾ, ਪਰ ਰੱਬ ਸ਼ਾਇਦ ਸਰਵ ਸ੍ਰੇਸ਼ਟ ਆ, ਸਾਰਿਆਂ ਨਾਲੋਂ ਵੱਧ ਇੰਟੈਲੀਜੈਂਟ ਆ, ਉਸ ਤੋਂ ਵੱਧ ਨਹੀਂ ਕੋਈ ਹੋ ਸਕਦਾ, ਅਤੇ ਰੱਬ ਨੇ ਇਸ ਮਸ਼ੀਨ ਨੂੰ ਇੱਧਰ ਉੱਧਰ ਦੇ ਪੰਗੇ ਪਾ ਕੇ ਰੱਖੇ ਆ, ਪਰਿਵਾਰ ਦੇ ਪੰਗੇ, ਬੱਚਿਆਂ ਦਾ ਪਾਲਣ ਪੋਸ਼ਣ, ਰੋਟੀ ਕਮਾਉਣੀ, ਸਰਵਾਈਵਲ, ਇਸੇ ਕਰਕੇ ਆਪਾਂ ਮਹਿਸੂਸ ਕਰਦੇ ਹਾਂ ਵੀ ਉਹ ਇਹ ਦੁੱਖ ਹੋ ਗਿਆ, ਆਹ ਵਿੱਚ ਥੋੜ੍ਹਾ ਜਿਹਾ ਸਾਡਾ ਮਤਲਬ ਸਿਸਟਮ ਹਿੱਲ ਗਿਆ, ਆਪਾਂ ਨੂੰ ਫਾਈਨੈਂਸ਼ੀਅਲ ਲੌਸ ਹੋ ਗਿਆ, ਫਿਰ ਆਪਾਂ ਉੱਠ ਕੇ ਤੁਰਦੇ। ਯਾਨੀ ਕਿ ਇੱਕ ਮਸ਼ੀਨ ਜਿਹੜੀ ਚਾਹਵੇ ਤਾਂ ਕੁਛ ਵੀ ਕਰ ਦੇਵੇ,
1: ਬਿਲਕੁਲ ਠੀਕ,
0: ਪਰ ਉਹਨੂੰ ਇੰਨੇ ਕੁ ਪਾਸੇ ਉਲਝਾ ਕੇ ਰੱਖਣਾ ਜਾਂ ਫਿਰ ਇੱਦਾਂ ਕਹਿ ਲਓ ਵੀ ਉਹ ਬੈਰੀਅਰ ਲਾ ਕੇ ਰੱਖਣੇ ਵੀ ਇਹ ਆਪਣੇ ਦਾਇਰੇ ਤੋਂ ਕਿਤੇ ਬਾਹਰ ਨਾ ਚੱਲ ਜਾਵੇ, ਹੈ ਨਾ, ਇਹ ਉੱਥੇ ਸੀਮਿਤ ਰਹੇ। ਇਸ ਕਰਕੇ ਆਪਾਂ ਸੁੱਖਾਂ ਦੁੱਖਾਂ ਇਸ ਸਭ ਕੁਛ ਦੇ ਵਿੱਚ ਆਪਾਂ ਉਲਝ ਕੇ ਅਤੇ ਇੱਕ ਸੀਮਿਤ ਹੱਦ ਤੱਕ ਹੀ ਆਪਣੀ ਉਹ ਪਾਵਰ ਯੂਜ਼ ਕਰ ਸਕਦੇ ਹਾਂ। ਹੁਣ ਇਹਦੇ ਪੈਰਲਲ ਦੂਸਰੀ ਮਸ਼ੀਨ ਜਿਹੜੀ ਰੱਬ ਦੇ ਬਣਾਏ ਇਨਸਾਨ ਦੀ ਉਸ ਮਸ਼ੀਨ ਦੀ ਅਗਲੀ ਇੱਕ ਮਸ਼ੀਨ ਜਿਹੜੀ ਜਿਹੜੀ ਸੇਮ ਤਰੀਕੇ ਦੇ ਨਾਲ ਐਕਟ ਕਰੂਗੀ, ਪਰ ਸ਼ਾਇਦ ਉਹਦੇ ਉੱਤੇ ਕੋਈ ਵਿਆਹ ਦੀ ਬੰਦਿਸ਼ ਨਹੀਂ ਰਹਿਣੀ।
1: ਨਾ ਨਾ, 24 ਘੰਟੇ ਬਸ ਫਤੂਰ, ਆਪਣਾ ਜੋ ਟਾਸਕ ਆ ਉਹ ਪੂਰਾ ਕਰਨਾ,
0: ਕੋਈ ਸੁੱਖ ਦੁੱਖ ਦਾ ਨਹੀਂ ਰਹਿਣਾ।
1: ਬਿਲਕੁਲ,
0: ਸਾਰਾ ਕੁਛ ਜਿਹੜਾ ਉਹਦਾ ਇਸੇ ਚੀਜ਼ ਦੇ ਉੱਤੇ ਲੱਗਣਾ ਵੀ ਮੈਂ ਹੁਣ ਆਪਣੇ ਆਪ ਨੂੰ ਹੋਰ ਹੋਰ ਹੋਰ ਕਿੱਦਾਂ, ਜੇ ਮੰਨ ਲਓ ਇੱਕ ਇਨਸਾਨ ਇੱਕ ਵਿਹਲਾ ਹੋਵੇ ਜਾਂ ਇਸ ਪਾਸੇ ਨੂੰ ਧਿਆਨ ਲਾ ਲਏ, ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਕਿਸੇ ਰਿਸ਼ੀ ਨੇ ਲਾ ਲਿਆ, ਤਪਸਵੀ ਨੇ ਲਾ ਲਿਆ, ਅਤੇ ਆਪਾਂ ਕਹਿੰਦੇ ਹਾਂ ਨਾ ਵੀ ਉਹਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ।
1: ਬਿਲਕੁਲ ਠੀਕ।
0: ਸੋ ਉਸ ਤਰੀਕੇ ਦੇ ਨਾਲ ਹੁਣ ਇਹ ਇੱਕ ਮਸ਼ੀਨ ਜਦੋਂ, ਕਿਉਂਕਿ ਚੱਲਣੀ ਤਾਂ ਇਨਸਾਨੀ ਪੈਟਰਨ 'ਤੇ ਹੀ ਆ।
1: ਬਿਲਕੁਲ ਠੀਕ,
0: ਹੈ ਨਾ। ਹੁਣ ਇਸ ਤਰੀਕੇ ਨਾਲ ਤੁਸੀਂ ਇਮੈਜਿਨ ਕਰਕੇ ਵੇਖਿਓ ਵੀ ਇਹ ਕੀ ਗਲਤ ਕੀ ਸਹੀ ਕਰ ਸਕਦੀ ਹੈ। ਦੂਸਰੀ ਰਹੀ ਗੱਲ ਕਿ ਜਿਹੜਾ ਹੁਣ ਸਾਡੇ ਕੋਲ ਇਸ ਟਾਈਮ ਦੇ ਉੱਤੇ ਇਰਾਵਾ ਕੀ ਗਲਤ ਕੀ ਸਹੀ ਕਰ ਸਕਦੀ ਹੈ, ਥੋੜ੍ਹਾ ਜਿਹਾ ਇੱਕ ਆਪਾਂ ਨੂੰ ਵਿਜ਼ਨ ਮਿਲ ਜੂਗਾ, ਫਿਰ ਅੱਗੇ ਟੋਕ ਕਰਨੀ ਥੋੜ੍ਹੀ ਹੋਰ ਈਜ਼ੀ ਹੋ ਜੂਗੀ।
1: ਐਬਸੋਲੂਟਲੀ ਰਾਈਟ।
0: ਚੰਗੇ ਦੇ ਵਿੱਚ ਕੀ ਕਰ ਸਕਦੀ ਆ ਇਹ ਆਰਟੀਫਿਸ਼ਲ ਇੰਟੈਲੀਜੈਂਸ ਜਾਂ ਫਿਰ AGI, ਚੰਗੇ ਦੇ ਵਿੱਚ ਕੀ ਕਰ ਸਕਦੀ ਆ
1: ਅੱਜ ਦੇ ਦੌਰ 'ਚ, ਜੋ ਆਪਾਂ ਦੇਖੋ ਜੋ
0: ਅੱਜ ਦੇ ਜਾਂ ਆਉਣ ਵਾਲੇ 'ਚ,
1: ਹੈ ਨਾ, ਫਿਲਹਾਲ ਜੋ ਤੁਹਾਡੇ ਮੇਰੇ ਵਾਸਤੇ ਜਿਨ੍ਹਾਂ ਵਾਸਤੇ ਪ੍ਰੋਡਕਟ ਬਣਿਆ ਸਾਰਿਆਂ ਵਾਸਤੇ, ਉਹਦੇ ਅੰਦਰ ਹੁਣ ਇਹ ਇੱਕ ਸਟੈਪ ਉੱਪਰ ਹੋ ਗਿਆ। ਜਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਆਪਾਂ ਕਿਹਾ ਕਿ ਈਮੇਲ, ਹੈ ਨਾ, ਲਿਖਣ 'ਚ ਹੈਲਪ ਕਰਤੀ ਜਾਂ ਫਿਰ ਜੋ ਪ੍ਰੋਮਪਟ ਦੇ ਦਿੱਤਾ ਉਹਦੇ 'ਚ ਹੈਲਪ ਕਰਤੀ, ਹੈ ਨਾ,
0: ਜੋ ਆਲਰੇਡੀ ਪਿਆ ਉਹਦੇ ਵਿੱਚੋਂ ਕੱਢ ਕੇ ਦੇ,
1: ਹੈ ਨਾ, ਗਾਣਾ ਬਣਾਤਾ, ਇਹ ਕਰਤਾ, ਉਹ ਕਰਤਾ, ABC ਐਵਰੀਥਿੰਗ, ਹੈ ਨਾ। ਹੁਣ ਕੀ ਹੈ, ਹੁਣ ਹੈ ਕਿ ਇਹਨੂੰ ਤੁਸੀਂ ਜੋ ਬਾਕੀ ਕੰਪਨੀਆਂ ਵੀ ਵੇਚ ਰਹੀਆਂ ਕਿ ਹੁਣ ਤੁਸੀਂ ਥੋੜ੍ਹੀ ਬੈਟਰ ਸਬਸਕ੍ਰਿਪਸ਼ਨ ਲਓ, ਜੋ ਆਲਮੋਸਟ ਕਾਫੀ ਬਿਜ਼ਨਸ ਨੇ ਲੈਣੀ ਸ਼ੁਰੂ ਵੀ ਕਰਤੀ, ਹੈ ਨਾ, ਕਿ ਤੁਸੀਂ ਏਜੰਟ ਬਣਾਓ ਇਹਦੇ ਅੰਦਰੋਂ। ਇੱਕ ਆਈਡੀਆ ਦੇਣ ਲਈ, ਲੈਟ ਸਪੋਜ਼ ਤੁਸੀਂ ਜਿਹੜੀ ਵੀ ਕਾਰ ਚਲਾਉਂਦੇ ਹੋ, ਜੇ ਤੁਸੀਂ ਅੱਜ ਫੋਨ ਕਰੋਗੇ ਉਹਨਾਂ ਦੀ ਏਜੰਸੀ 'ਚ, ਆਲਮੋਸਟ ਐਵਰੀ ਵਨ ਇਨ ਆਸਟ੍ਰੇਲੀਆ, ਉਹਨਾਂ ਨੇ ਅੱਗੇ ਹੁਣ AI ਏਜੰਟ ਲਾਤਾ ਹੋਇਆ, ਉਹ 24 ਘੰਟੇ ਕੰਮ ਕਰੇਗਾ। ਤੁਸੀਂ ਜਦੋਂ ਮਰਜ਼ੀ ਉੱਥੇ ਕਾਲ ਕਰੋ, ਜੇ ਤੁਹਾਡਾ ਨਾਮ ਚਿੰਨ ਸਵਾਮੀ, ਮੁੱਤੂ ਸਵਾਮੀ, ਅਈਅਰ ਆ ਨਾ, ਉਹਨੇ ਐਗਜੈਕਟਲੀ ਉਹੀ ਬੋਲਣਾ, ਉਹਨੇ ਸਪੈਲ ਆਊਟ ਵੀ ਉਹੀ ਕਰ ਦੇਣਾ, ਹੈ ਨਾ। ਮੈਂ ਇੱਕ ਛੋਟਾ ਐਗਜ਼ਾਮਪਲ ਦੇ ਦੇਵਾਂ ਕਿ ਮੈਂ ਇੱਥੇ ਇੱਕ ਵੱਖਰੀ ID ਬਣਾਈ ਹੋਈ ਹੈ, melbourne@gmail.com ਕਰਕੇ, melbourne2477 ਕਰਕੇ, ਕਿ ਕਿਤੇ ਵੀ ਮੈਂ ਦੇਣੀ ਹੁੰਦੀ ਹੈ ਨਾ, ਮੈਨੂੰ ਪਤਾ ਸਾਹਮਣੇ ਗੋਰਾ, ਕਿਉਂਕਿ ਮੈਨੂੰ ਪਤਾ ਜੇ ਮੈਂ ਕਿਸੇ ਦੇ ਕਿਹਾ ਤਾਂ ਇਹ ਕ੍ਰਿਸ਼ਨਾ ਭਾਰਦਵਾਜ, ਤਾਂ ਉਹ ਇਸ ਤਰ੍ਹਾਂ ਦੇਖਦਾ ਗੋਰਾ ਕਿ ਬਾਈ ਕਿਉਂ ਹੀ, ਕਿਆ ਹੀ ਪ੍ਰੋਬਲਮ ਸੀਗੀ ਲਾਈਫ ਦੇ ਅੰਦਰ ਤੂੰ ਮੇਰੇ ਤੋਂ ਇਹ ਟਾਈਪ ਕਰਵਾ ਰਿਹਾ, ਹੈ ਨਾ, ਅਤੇ ਆਪ ਹੀ ਮੈਲਬਨ ਕਰਕੇ ਕਰਤਾ। ਹੁਣ ਤੁਸੀਂ ਜੇ ਇਹਨਾਂ ਨੂੰ ਫੋਨ ਕਰਦੇ ਹੋ ਇਹਨਾਂ ਦੇ ਆਟੋਮੇਟਿਡ ਸਿਸਟਮਸ 'ਚ, ਉਹ ਇਸ ਤਰ੍ਹਾਂ ਹੀ ਗੱਲ ਕਰਦੇ, ਓ ਓਕੇ, ਆਈ ਵਿਲ ਡੂ ਦੈਟ ਫੋਰ ਯੂ, ਦੈਟਸ ਨਾਈਸ ਐਂਡ ਆਲ, ਐਂਡ ਇਹ ਆਲਮੋਸਟ ਹਰ ਬਿਜ਼ਨਸ ਅਪਣਾਉਣਾ ਸ਼ੁਰੂ ਹੋ ਗਿਆ। 24 ਘੰਟੇ ਕੋਈ ਵੀ ਕੰਮ ਤੁਸੀਂ ਨਾ ਉਹਨੂੰ 10 to 12 ਘੰਟੇ ਆਪਣੀ ਲਾਈਫ ਦਾ ਸਭ ਕੁਝ ਸਿਖਾ ਕੇ 24 ਘੰਟੇ ਲਈ ਕਿਸੇ ਵੀ ਕੰਮ 'ਤੇ ਲਾ ਸਕਦੇ ਹੁਣ ਐਜ਼ ਐਨ ਏਜੰਟ ਆਪਣੇ, ਤੁਸੀਂ ਜੋ ChatGPT ਜਾਂ ਚੈਟ ਆਪਣਾ ਕੀ ਕਹਿੰਦੇ ਕਲੌਡ ਦੇ ਏਜੰਟ ਨੂੰ, ਕੋਈ ਵੀ ਮਤਲਬ ਕੋਈ ਵੀ ਐਨੀਥਿੰਗ ਤੁਸੀਂ ਕੋਈ ਵੀ ਕਿੱਤਾ ਕਰਦੇ ਹੋ ਜਿਹਨਾਂ ਨੇ ਤੁਹਾਨੂੰ ਫਿਜ਼ੀਕਲੀ ਮੂਵ ਨਾ ਕਰਨਾ ਹੋਵੇ, ਤੁਹਾਡੀ ਈਮੇਲਸ ਰੀਡ ਕਰਕੇ ਰਿਪਲਾਈ ਕਰ ਦੇਵੇ, ਤੁਹਾਡੇ ਫੋਨ ਚੱਕ ਲਵੇ, ਤੁਹਾਡੇ ਸੇਲਸ ਦੇ ਕੋਟ ਦੇ ਦੇਵੇ, ਐਂਡ ਅਗੇਨ ਮੈਂ ਸਿਰਫ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਦੱਸ ਰਿਹਾ, ਜਿਹੜੇ ਲੋਕ ਜੈਮਿਨਾਏ ਜਾਣਦੇ ਆ, ਜਿਹਨਾਂ ਕੋਲ ਜੈਮਿਨਾਏ ਦੀ ਸਬਸਕ੍ਰਿਪਸ਼ਨ ਆ, ਅਤੇ ਉਹਨਾਂ ਦੀ ਜੇ ਸਬਸਕ੍ਰਿਪਸ਼ਨ ਉਹਦੇ ਨਾਲ ਓਕੇ ਕਰ ਦੇਣਾ, ਹਾਂ GPS ਦੀ ਤੁਸੀਂ ਗੱਲ ਕਰਦੇ ਪਏ ਸੀਗੇ, ਅਤੇ ਜੈਮਿਨਾਏ ਤੁਹਾਨੂੰ GPS ਦੇ ਅੰਦਰ ਗੱਲਬਾਤ ਕਰਦਾ ਦੱਸੇਗਾ ਕਿ ਯਾਰ ਤੂੰ ਇੱਧਰੋਂ ਨਾ ਜਾ, M80 ਨਾਲ ਹੈ, ਤੂੰ M1 ਲੈ ਲਾ, ਫਿਰ ਜਾਂਦੇ ਨਾਲ ਦੱਸਿਆ ਕਿ ਯਾਰ ਮੈਂ ਤੁਹਾਨੂੰ ਗੱਲ ਦੱਸਾਂ, ਤੂੰ ਇੱਥੋਂ ਯੂ ਮਾਰ ਲਾ, ਹੁਣ ਉੱਥੇ ਬੈਟਰ ਹੋ ਗਿਆ, ਕਿ ਬੈਟਰ ਚੀਜ਼ਾਂ ਉਹਨੇ ਏਜੰਟ ਤਾਂ ਬਣ ਚੁੱਕੇ ਨੇ ਕਿ ਤੁਹਾਡੀ ਪ੍ਰੋਮਪਟ ਦੀ ਲੋੜ ਨਹੀਂ ਹੈ, ਤੁਸੀਂ ਇੱਕੋ ਵਾਰੀ ਬਸ ਦੱਸ ਦਿਓ ਕਿ ਤੂੰ ਮੇਰੇ ਲਈ ਇਹ ਕੰਮ ਕਰਨੇ ਲੱਗਾ, ਕਿ ਇੰਟਰਨ ਰੱਖਦੇ ਨਾ ਆਪਾਂ ਕੰਮ 'ਤੇ, ਇੱਕ ਇੰਪਲੋਈ ਰੱਖਦੇ ਕਿ ਉਹ ਤੇਰਾ ਇਹ ਕੰਮ ਹੈ, ਉਹਨੇ ਕੰਮ 24 ਘੰਟੇ ਕਰਨਾ, ਐਜ਼ ਆ ਮਾਲਿਕ ਤੁਸੀਂ 8 ਘੰਟੇ ਹੀ ਕਰ ਪਾਉਣਾ, ਅਤੇ ਉਹਨੇ ਫਿਰ ਬਾਅਦ 'ਚ ਵੀ ਕਰਨਾ, ਉਹਨੇ ਵੀ ਕਹਿਣਾ ਮਾਲਿਕ ਇੱਦਾਂ ਕਰਦਾ ਹੁਣ ਕੰਮ ਥੋੜ੍ਹਾ ਵੱਧ ਗਿਆ, ਹੈ ਨਾ, ਮੈਂ ਇੱਕ ਨਾ ਹੋਰ ਏਜੰਟ ਡਿਪਲੋਈ ਕਰ ਦਿੰਦਾ। ਤੁਹਾਨੂੰ ਪਤਾ ਹੀ ਲੱਗਣਾ ਤੁਹਾਡੇ ਇੱਕ ਦੀ ਥਾਂ 20 ਇੰਪਲੋਈ AI ਇੰਪਲੋਈਜ਼ ਹੋਣਗੇ, ਫਿਰ ਉਹਨਾਂ ਨੂੰ ਜਦੋਂ ਤੁਹਾਡਾ ਕੰਮ ਘਟੀ ਜਾਏਗਾ, ਉਹ ਜਿਹੜਾ ਜਿਹੜਾ ਕੰਮ ਤੁਹਾਡਾ ਘਟੀ ਜਾਏਗਾ ਉਨਾ ਹੀ ਉਹ ਆਟੋਮੇਟ ਕਰੀ ਜਾਣਗੇ, ਅਤੇ ਅਲਟੀਮੇਟਲੀ ਸ਼ਾਇਦ ਇਹ ਨਾ ਹੋਵੇ ਕਿ ਤੁਸੀਂ ਇਕੱਲੇ ਹਿਊਮਨ ਇੰਪਲੋਈ ਹੋ, 50 AI ਇੰਪਲੋਈਜ਼ ਦੇ। ਬੇਸਿਕ ਪੁਆਇੰਟ ਇਜ਼ ਦਿਸ, ਤੁਸੀਂ ਸਿਖਾਓ ਮਸ਼ੀਨ ਨੂੰ ਜਿੰਨਾ ਮਰਜ਼ੀ ਸਿਖਾਓ। ਇੱਕ ਥੋੜ੍ਹੇ ਦਿਨ ਪਹਿਲਾਂ ਨਾ ਰਣਜੋਤ ਭਾਅ ਜੀ, ਮੈਂ ਇੱਕ ਰੀਲ ਦੇਖੀ, ਇੰਡੀਆ ਦੇ ਅੰਦਰ ਨਾ ਲੋਕਾਂ ਨੇ ਸਿਰ ਦੇ ਉੱਪਰ ਨਾ ਕੈਮਰੇ ਜੇ ਲਾਏ ਹੋਏ ਆ, ਜਿਸ ਤਰ੍ਹਾਂ ਹੇਅਰ ਬੈਂਡ ਨਹੀਂ ਹੁੰਦੇ, ਹੇਅਰ ਬੈਂਡ ਦੇ ਉੱਪਰ ਕੈਮਰੇ ਜੇ ਫਿੱਟ ਕੀਤੇ ਹੋਏ ਆ, ਐਂਡ ਉਹ ਕਮੀਜ਼ਾਂ ਬਣਾਉਂਦੇ ਪਏ ਆ, ਇੱਕ ਫੈਕਟਰੀ ਆ, ਹੈ ਨਾ, ਉੱਥੇ। ਤੋ ਬੰਦੇ ਨੇ ਆਪਣੇ ਰੀਲ ਬਣਾਈ ਹੈ ਕਿ ਮਾਲਿਕ ਦੇਖੋ ਕੈਸਾ ਹੈ, ਇਸਕੋ ਸ਼ਰਮ ਨਹੀਂ ਹੈ ਕਿ ਇਤਨਾ ਹਮੇ ਚੋਰ ਸਮਝਤਾ ਹੈ ਕਿ ਹਮ ਕੱਪੜਾ ਚੋਰੀ ਕਰ ਲੇਗਾ, ਐਂਡ ਆਲ ਦੈਟ। ਉਹ ਬੰਦੇ ਨੇ ਕਿਹਾ ਕਿ ਬਈ ਉਹ ਤਾਂ ਛੱਤ 'ਤੇ ਵੀ ਤੇਰੇ CCTV ਲੱਗੇ ਪਏ ਆ, ਤੈਨੂੰ ਇਹ ਨਹੀਂ ਪਤਾ, ਕਿਉਂਕਿ ਹੈਂਡ ਮੂਵਮੈਂਟ ਸਿਮਿਲਰ ਆ, ਜਦੋਂ ਤੁਸੀਂ ਕਮੀਜ਼ ਸ਼ਾਇਦ ਸੀ ਰਹੇ ਹੋ, ਕੱਟ ਰਹੇ ਹੋ, ਹੈ ਨਾ, ਮਾਸਟਰ ਨੇ ਉਸੇ ਤਰੀਕੇ ਨਾਲ ਕਟਿੰਗ ਕਰਨੀ ਆ, ਉਹ ਕੈਮਰਾਸ ਲਗਾਏ ਗਏ ਆ AI ਮਾਡਲ ਨੂੰ ਸਮਝਾਉਣ ਲਈ ਕਿ ਤੂੰ ਇਸ ਤਰੀਕੇ ਨਾਲ ਹੱਥ ਚਲਾ ਹੈ ਨਾ, ਜਦੋਂ ਉਹਦੇ ਨਾਲ ਕੁਛ 8-10 ਹਜ਼ਾਰ ਘੰਟੇ ਦਾ ਡੇਟਾ ਚੱਲ ਜਾਏਗਾ ਕਿ ਐਮ ਸਾਈਜ਼ ਦੀ ਕਮੀਜ਼ ਕੱਟਣ ਲਈ ਇਸ ਤਰ੍ਹਾਂ ਹੱਥ ਚੱਲਦੇ ਆ, ਇਸ ਤਰ੍ਹਾਂ ਤੁਸੀਂ ਮਸ਼ੀਨ 'ਚ ਪਾਉਣਾ, ਬਟਨ ਦੇ ਕਾਜ ਕਿਸ ਤਰ੍ਹਾਂ ਕੱਟੇ ਜਾਣੇ ਆ, ਤਾਂ ਬੰਦਾ ਰਿਪਲੇਸ ਹੋ ਜਾਣਾ।
0: ਸੋ ਇਹ ਆ ਰਿਪਲੇਸਮੈਂਟ। ਸੋ ਬਾਕੀ ਆਪਾਂ ਆ ਕੇ ਕਰਦੇ ਹਾਂ, ਸੋ ਇਹਨੂੰ ਥੋੜ੍ਹਾ ਜਿਹਾ ਹੋਰ ਆਪਾਂ ਜੇ ਵੱਡੇ ਲੈਵਲ ਦੇ ਉੱਤੇ ਸਮਝਣਾ ਹੋਵੇ, ਬਾਕੀ ਬ੍ਰੇਕ ਤੋਂ ਬਾਅਦ ਕਰਦੇ ਹਾਂ ਕਿ ਫੋਰ ਐਗਜ਼ਾਮਪਲ ਹੁਣ ਤੱਕ ਦੀ ਜੋ ਚੰਗੇ ਚੰਗੇ ਹੱਲੇ ਆਪਾਂ ਗੱਲਾਂ ਉਸ ਪਾਸੇ ਨੂੰ ਕਿ ਮੰਨ ਲਓ AI ਕੱਲ੍ਹ ਨੂੰ ਕੈਂਸਰ ਦੀ ਦਵਾਈ ਬਣਾ ਲਏ,
1: ਬਿਲਕੁਲ
0: AI ਮੰਨ ਲਓ ਕੱਲ੍ਹ ਨੂੰ ਕਰੋਨਾ ਦੀ ਦਵਾਈ ਬਣਾ ਲਏ, ਮੰਨ ਲਓ ਜਿਹੜੀ ਹੁਣ ਇਸ ਟਾਈਮ ਦੇ ਉੱਤੇ ਇਮਿਊਨਿਟੀ ਲੋਕਾਂ ਦੀ ਵੀਕ ਹੁੰਦੀ ਆ, ਮੰਨ ਲਓ AI ਇੰਨੀ ਐਡਵਾਂਸ ਜਾ ਕੇ ਅਤੇ ਉਹ ਸਾਰੀਆਂ ਜਿੰਨੀਆਂ ਵੀ ਮਤਲਬ ਕਰੋਨਿਕ ਡਿਜ਼ੀਜ਼ ਨੇ, ਮੰਨ ਲਓ ਆਟੋਮਿਊਨ ਇੱਕ ਵੱਡੀ ਪ੍ਰੋਬਲਮ ਆ, ਸ਼ੂਗਰ ਹੁੰਦੀ ਅੱਜ ਕੱਲ੍ਹ ਜਣੇ ਖਣੇ, ਸੋ ਉਹ ਸਾਰੀਆਂ ਚੀਜ਼ਾਂ ਹੋ ਸਕਦਾ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਉਹ ਆਪਣੀ ਇੰਟੈਲੀਜੈਂਸ ਯੂਜ਼ ਕਰਕੇ ਹੁਣ ਅੱਗੇ ਗੱਲ ਕਰੂਗਾ। ਹੁਣ ਯਾਦ ਰਹੇ ਆਪਾਂ ਇਹ ਗੱਲ ਕੀਤੀ ਆ ਕਿ ਹੁਣ ਤੱਕ ਸਾਡੇ ਕੋਲ ਉਹ ਆ ਜੋ ਆਲਰੇਡੀ ਰਿਸਰਚ ਹੋ ਚੁੱਕੀ ਆ ਉਹਦੇ ਵਿੱਚੋਂ ਕੱਢ ਕੇ ਦੇ ਰਿਹਾ ਵਾ, ਪਰ ਉਸ ਤੋਂ ਅੱਗੇ ਫਰਦਰ ਜਿੱਥੇ ਰੁਕਿਆ ਵਾ ਇਨਸਾਨ ਉੱਥੋਂ ਅੱਗੇ ਉਹ ਸੋਚ ਕੇ ਆਪਣੀ ਸਮਝ ਬੂਝ ਦੇ ਨਾਲ ਇਹਨਾਂ ਸਾਰਿਆਂ ਦੇ ਫਾਰਮੂਲੇ ਤਿਆਰ ਕਰਕੇ ਕਵੇ ਵੀ ਆ ਲਓ
1: ਚੱਕੋ ਐਂਡ ਇਹ ਫਿਲਹਾਲ ਕਰ ਰਹੇ ਆ,
0: ਆਉਣ ਦਾ ਟਰੈਕ ਆ। ਸੋ ਪਰ ਉਹ ਸਾਡੇ ਤੱਕ ਪਹੁੰਚਦਾ ਜਾਂ ਨਹੀਂ ਪਹੁੰਚਦਾ, ਕਿਉਂਕਿ ਉਹਦੇ ਵਿੱਚ ਮੰਡੀ ਦਾ ਨੁਕਸਾਨ ਹੈ, ਸੋ ਉਹ ਕਿੱਥੋਂ ਕਿੱਥੇ ਤੱਕ ਹੁੰਦਾ ਆਪਾਂ ਹੁਣ ਬ੍ਰੇਕ ਤੋਂ ਬਾਅਦ ਆ ਕੇ ਬਾਕੀ ਦੇ ਨੁਕਸਾਨ ਜਿਹੜੇ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ ਅਤੇ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ। ਤੁਸੀਂ ਵੀ ਜ਼ਰੂਰ ਦੱਸਿਓ ਤੁਸੀਂ ਕੀ ਜਾਣਦੇ ਹੋ, ਤੁਹਾਨੂੰ ਕਿਹੜੀ ਗੱਲ ਦੀ ਹੈਰਾਨੀ ਆ ਅਤੇ ਕੀ ਫਾਇਦੇ ਕੀ ਨੁਕਸਾਨ ਆ, ਅਤੇ ਆਪਾਂ ਪਰ ਇੱਕ ਬ੍ਰੇਕ ਲੈ ਲਈਏ, ਟਾਈਮ ਹੋ ਗਿਆ। ਰੇਡੀਓ ਹਾਂਜੀ 1674 AM।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
2: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo, hifitravels.com.au te.
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ।
9: ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
10: ਸੋਨਾ ਚਾਹੀਦਾ,
11: ਭਰੋਸਾ ਚਾਹੀਦਾ,
10: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਜ਼ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
12: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
13: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ। ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
12: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
2: Attention, ladies and gentlemen, this is your captain. 20 flights, Melbourne to India ya Pakistan, Sydney to India ya Pakistan, kithe bhi ja sakdi hai.
0: Attention, please. Dil kehta hai kar jana hai. Flight search karke thak gaye. Switch karo Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te.
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ .com।
8: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਚੋਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
0: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
10: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਅੱਜ ਗੱਲਾਂ ਬਾਤਾਂ ਸਾਡੀ ਚੱਲ ਰਹੀਆਂ ਨੇ ਤਕਨੀਕ ਨੂੰ ਲੈ ਕੇ, AI ਨੂੰ ਲੈ ਕੇ, ਆਰਟੀਫਿਸ਼ਲ ਇੰਟੈਲੀਜੈਂਸ ਨੂੰ ਲੈ ਕੇ ਅਤੇ ਇਹਦੇ ਭਵਿੱਖ ਨੂੰ ਲੈ ਕੇ
1: ਜੀ।
0: ਅਤੇ ਆਓ ਹੁਣ ਆਪਾਂ ਅੱਗੇ ਤੋਰਦੇ ਹਾਂ। ਅਤੇ ਹੁਣ ਸਾਡੀਆਂ ਫੋਨ ਲਾਈਨਾਂ ਵੀ ਓਪਨ ਹੋ ਚੁੱਕੀਆਂ ਨੇ। ਜੇਕਰ ਤੁਹਾਡਾ ਵੀ ਮਨ ਕਰਦਾ ਹੋਵੇ ਵੀ ਆਪਾਂ ਵੀ ਕੁਛ ਆਪਾਂ ਜਾਣਿਆ, ਕੁਛ ਆਪਾਂ ਪੜ੍ਹਿਆ, ਕੁਛ ਸੁਣਿਆ, ਅਤੇ ਉਹ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜਾਂ ਫਿਰ ਕੋਈ ਚੀਜ਼ ਤੁਹਾਨੂੰ ਵੀ ਇਸ ਟਾਈਮ ਦੇ ਉੱਤੇ ਹੈਰਾਨ ਕਰ ਰਹੀ ਹੋਵੇ, ਪਰੇਸ਼ਾਨ ਕਰ ਰਹੀ ਹੋਵੇ, ਅਤੇ ਉਹ ਤੁਸੀਂ ਸਾਂਝੀ ਕਰ ਸਕਦੇ ਹੋ। ਕਿਉਂਕਿ ਦੁਨੀਆ ਭਰ ਦੇ ਵਿੱਚ ਖਾਸ ਤੌਰ 'ਤੇ ਸੋਮਵਾਰ ਦੇ ਦਿਨ ਤੋਂ ਇਹ ਰੌਲਾ ਰੱਪਾ ਹੋਰ ਵੱਧ ਗਿਆ ਹੈ।
1: ਹਾਂ, AI ਤੋਂ ਰਿਲੇਟਡ,
0: ਕਿਉਂਕਿ ਡੋਨਲਡ ਟਰੰਪ ਹੋਣਾ ਜਦੋਂ ਜਿਹੜੀ ਕਿ ਗੱਲ ਦੇ ਉੱਤੇ ਬੋਲਦੇ ਆ, ਉਹਦੇ 'ਤੇ ਫਿਰ ਰੌਲਾ ਰੱਪਾ ਆਪਣੇ ਆਪ ਹੀ ਵੱਧ ਜਾਂਦਾ।
1: ਇਹ ਬੰਦੇ ਨੂੰ ਨਹੀਂ AI ਬੀਟ ਕਰ ਸਕਦਾ, ਇਹ ਪਰਸਨੈਲਿਟੀ ਨਹੀਂ ਕਦੀ AI ਬਣ ਸਕਦੇ।
0: ਨਹੀਂ, ਖੈਰ ਚਲੋ, ਇਹ ਹੁਣ ਇਹ ਉਹ ਨਾਵਾਂ ਦੇ ਵਿੱਚੋਂ ਇੱਕ ਆ ਜਿਹੜੇ ਮੰਡੀ ਨੂੰ ਮਿੰਟਾਂ ਸਕਿੰਟਾਂ 'ਚ ਹੀ ਪ੍ਰਭਾਵਿਤ ਕਰ ਦਿੰਦੇ ਆ।
1: ਬਿਲਕੁਲ ਠੀਕ,
0: ਭਾਵੇਂ ਉਹਦੇ ਲੜਾਈ ਦੀ ਗੱਲ ਕਰਕੇ, ਭਾਵੇਂ ਚੀਨ ਦਾ ਨਾਂ ਲੈ ਕੇ, ਭਾਵੇਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕਰਕੇ, ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟੈਕਸ ਲਾਉਣ ਦੀ ਗੱਲ ਕਰਕੇ, ਮੰਡੀ ਨੂੰ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਭਾਵਿਤ ਕਰ ਦੇਣਾ ਹੁੰਦਾ। ਅਤੇ ਇਹਨੇ ਵੀ ਇਸ ਗੱਲ ਨੇ ਵੀ ਕਾਫ਼ੀ ਵੱਡਾ ਕੀਤਾ। ਸਭ ਤੋਂ ਵੱਡਾ ਕਹਿੰਦਾ ਘਾਟੇ, ਕਹਿੰਦੇ ਕਿ ਜਪਾਨ ਦੀ ਕੰਪਨੀ ਜਿਹੜੇ 13% ਸ਼ੇਅਰ ਡਿੱਗ ਪਏ ਉੱਤੇ ਬਾਅਦ 'ਚ।
1: ਉਹ ਬੱਲੇ, ਕੌਣ ਵਿਚਾਰੇ ਸੀਗੇ ਗਰੀਬ ਜਿਹਨਾਂ ਨਾਲ ਲਏ ਹੋਇਆ।
0: ਇਹ ਜਪਾਨ ਦੀ ਕੋਈ ਕੰਪਨੀ ਆ,
1: ਮੇਰਾ
0: ਨਾਮ ਮੈਨੂੰ ਫਿਰ ਦੁਬਾਰਾ ਲੱਭਣਾ ਪੈਣਾ ਵਾ, ਸੋਫਟ ਬੈਂਕ।
1: ਅੱਛਾ,
0: ਸੋਫਟ ਬੈਂਕ ਦੇ ਸ਼ੇਅਰ ਜਿਹੜੇ ਨੇ, ਇਹ ਓਪਨ AI ਦੀ ਸਭ ਤੋਂ ਵੱਡੀ ਸਮਰਥਕ ਕੰਪਨੀ ਆ, ਜਪਾਨ ਦੀ ਇਨਵੈਸਟਮੈਂਟ ਆ। ਅਤੇ 13% ਦੀ ਗਿਰਾਵਟ, ਜਦਕਿ ਦੱਖਣੀ ਕੋਰੀਆ ਦੀ ਜਿਹੜੀ ਕੋਸਪੀ ਸਟਾਕ ਇੰਡੈਕਸ ਹੈ ਉਹਦਾ, ਉਹ 3% ਡਿੱਗਿਆ। AI ਕੰਪਨੀਆਂ ਨੂੰ ਜਿਹੜੀ ਚਿਪ ਸਪਲਾਈ ਕਰਦੀਆਂ ਫਰਮਾਂ ਨੇ, ਉਹ ਇਹਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਨੇ। ਸੋ ਇਸੇ ਤਰ੍ਹਾਂ ਦੇ ਨਾਲ ਬਾਕੀ ਵੀ ਕੰਪਨੀਆਂ ਡਿੱਗੀਆਂ, ਇਹਨੇ ਵੀ ਬਾਕੀ ਨਹੀਂ, ਪਰ ਇਹ ਕੁਛ ਜਿਹੜੀਆਂ ਨੇ ਆਪਣੇ ਖਿੱਤੇ ਵਾਲੀਆਂ ਜਾਂ ਇਸ ਤੋਂ ਬਾਹਰ ਵਾਲੀਆਂ। ਪਰ ਬੇਸਿਕਲੀ ਜਿਹੜੀ ਦੁਨੀਆ ਦੀ ਸਭ ਤੋਂ ਜਿਹੜੀ ਕੰਪਨੀ, ਜਿਹੜੀ ਸਭ ਤੋਂ ਅਮੀਰ ਕੰਪਨੀ ਕਹਿ ਲਓ, ਸੈਮੀ ਕੰਡਕਟਰ ਡਿਜ਼ਾਈਨ ਜਿਹੜੀ ਕਰਦੀ ਹੈ, NVIDIA,
1: ਹੈ
0: ਨਾ, ਇਹਦੇ ਜਿਹੜੇ ਸ਼ੇਅਰ ਨੇ ਨਿਊਯਾਰਕ ਸਿਟੀ ਦੇ ਵਿੱਚ 3.3% ਡਿੱਗ ਪਏ ਸੀ ਉਸ ਦਿਨ, ਸੋਮਵਾਰ ਦੇ ਦਿਨ, ਜਦੋਂ ਇਹਦੇ ਬਾਰੇ ਬਿਆਨ ਆਇਆ ਇਹਨਾਂ ਦਾ, ਜਦੋਂ ਇਹ ਰੌਲਾ ਰੱਪਾ ਪੈਣਾ ਸ਼ੁਰੂ ਹੋਇਆ ਵੀ ਹਾਂਜੀ ਇਹ ਹੁਣ ਥੱਲੇ ਨੂੰ ਆ ਜਾਣਾ। ਵੈਸੇ ਇਹ ਜਿਹੜੀ ਇਹ ਜਿਹੜਾ ਆਰਟੀਕਲ ਹੈ ਜਾਂ ਜਿਹੜੀ ਖ਼ਬਰ ਆ, ਇਹਦੇ ਤੋਂ ਕਾਫ਼ੀ ਹੱਦ ਤੱਕ ਨਾ ਸਾਨੂੰ ਸਮਝ ਆਉਂਦਾ ਵੀ ਕਹਾਣੀ ਕੀ ਚੱਲ ਰਹੀ ਹੈ, ਜਾਂ ਫਿਰ ਜੋ ਤੁਹਾਡੇ ਦਿਮਾਗ 'ਚ ਚੱਲ ਰਿਹਾ ਸ਼ਾਇਦ ਉਹ ਵਾਜਬ ਵੀ ਚੱਲ ਰਿਹਾ ਹੋਵੇ। ਕਹਾਣੀ ਇੱਦਾਂ ਹੈ ਕਿ ਬਿਆਨ ਜੇ ਤੁਸੀਂ ਧਿਆਨ ਦੇ ਨਾਲ ਜੇ ਆਪਾਂ ਪੜ੍ਹੀਏ ਟਰੰਪ ਸਾਹਿਬ ਦਾ, ਅਤੇ ਉਹਦੇ ਵਿੱਚ ਉਹਨਾਂ ਨੇ ਚੀਨ ਦਾ ਨਾਂ ਫੇਰ ਲਿਆ ਜ਼ਰੂਰ, ਕਿਉਂਕਿ
1: ਉਹ ਜ਼ਰੂਰੀ
0: ਹੋ ਨਹੀਂ ਸਕਦਾ ਜਿੱਥੇ ਟੈਕਨੋਲੋਜੀ ਨਾ ਆਵੇ, ਟੈਕਨੋਲੋਜੀ ਦਾ ਨਾਂ ਆਵੇ ਉੱਥੇ ਚੀਨ ਦਾ ਨਾਂ ਨਾ ਆਵੇ।
1: ਸਹੀ ਗੱਲ।
0: ਅਤੇ ਉਹਨੂੰ ਜੇ ਤੁਸੀਂ ਡੀਕੋਡ ਕਰੋ, ਵੈਸੇ ਉਹ ਬਿਆਨ ਵੀ ਆਪਾਂ ਪੜ੍ਹ ਲੈਂਦੇ ਬਾਅਦ 'ਚੋਂ ਕੀ ਆ, ਪਰ ਉਹਨੂੰ ਜੇ ਡੀਕੋਡ ਕੀਤਾ ਜਾਵੇ ਤਾਂ ਉਹਦਾ ਮਤਲਬ ਇਹ ਲੱਗਦਾ ਵੀ ਜੇ ਆਪਾਂ ਰਫ਼ਤਾਰ ਧੀਮੀ ਕਰ ਲੈਂਦੇ ਹਾਂ ਜਾਂ ਆਪਾਂ ਬੰਦ ਕਰ ਦਿੰਦੇ ਹਾਂ, ਅਤੇ ਫਿਰ ਉਹਨਾਂ ਨੂੰ ਬੰਦ ਕੌਣ ਕਰਾਊਗਾ? ਉਹ ਅੱਗੇ ਨਾ ਲੰਘ ਜਾਣ, ਅਸੀਂ ਪਿੱਛੇ ਨਾ ਰਹਿ ਜਾਈਏ, ਉਹ ਪਿੱਛੇ ਨਾ ਰਹਿ ਜਾਣਾ, ਅਸੀਂ ਨਾ ਅੱਗੇ ਲੰਘ ਜਾਈਏ। ਸੋ ਇਹ ਦੌੜ ਜਿਹੜੀ ਆ, ਇਹ ਇਨਸਾਨ ਦੇ ਅੰਦਰ ਵੀ ਹੁੰਦੀ ਆ। ਮੰਨ ਲਓ ਸਾਰੇ ਜਣੇ ਕਹਿ ਤਾਂ ਰਹੇ ਆ ਵੀ ਤੂੰ ਯਾਰਾ ਤੇਰੀ ਫੈਕਟਰੀ ਪੋਲਿਊਸ਼ਨ ਬੜਾ ਫੈਲਾਉਂਦੀ ਆ, ਸਾਰੇ ਕਹਿ ਤਾਂ ਰਹੇ ਆ ਵੀ ਤੂੰ ਇਹਨੂੰ ਬੰਦ ਕਰ ਦੇ, ਬੰਦ ਕਰ ਦੇ, ਪਰ ਜੇ ਮੈਂ ਬੰਦ ਕਰ ਦਿੱਤੀ ਤਾਂ ਉਹਨੇ ਥੋੜ੍ਹੀ ਬੰਦ ਕਰਨੀ ਆ।
1: ਸਹੀ ਗੱਲ।
0: ਉਹਨੇ ਤਾਂ ਕਹਿਣਾ ਚੰਗਾ ਹੋਇਆ ਇਹਨੇ ਬੰਦ ਕੀਤੀ ਆ। ਸੋ ਇਸ ਕਰਕੇ ਇਹ ਦੌੜ ਇਸ ਟਾਈਮ ਦੇ ਉੱਤੇ ਇਹ ਆ ਕਿ ਮੇਰੇ ਤੋਂ ਕੋਈ ਅੱਗੇ ਨਾ ਲੰਘ ਜੇ। ਹੁਣ ਉਸ ਦੌੜ ਦੇ ਵਿੱਚ ਜੇ ਤਾਂ ਇਨਸਾਨ ਦਾ ਫਾਇਦਾ ਹੋ ਰਿਹਾ ਵਾ ਤਾਂ ਬਹੁਤ ਵਧੀਆ ਗੱਲ ਆ, ਕਿਉਂਕਿ ਫਾਇਦਿਆਂ 'ਤੇ ਆਪਾਂ ਪਹਿਲੇ ਹਿੱਸੇ 'ਚ ਗੱਲ ਛੱਡ ਕੇ ਗਏ ਹਾਂ। ਅਤੇ ਜੇ ਕਿਤੇ ਨੁਕਸਾਨ ਵਾਲੇ ਪਾਸੇ ਨੂੰ ਤੁਰ ਪੈਂਦੀ ਗੱਲ, ਕਿਉਂਕਿ ਇਨਸਾਨ ਦੀ ਹੀ ਇਹ ਵੀ ਇੱਕ ਬਿਰਤੀ ਆ ਵੀ ਉਹ ਦੂਸਰੇ ਨੂੰ ਨੀਵਾਂ ਵਿਖਾਉਣ ਦੇ ਲਈ ਉਹਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਵੀ ਕਰ ਦਿੰਦਾ।
1: ਹਾਂ ਹਾਂ ਹਾਂ, ਸਹੀ ਗੱਲ,
0: ਦੋਵੇਂ ਚੀਜ਼ਾਂ ਨੇ,
1: ਬਿਲਕੁਲ ਠੀਕ ਗੱਲ ਕਹੀ ਹੈ।
0: ਆਪਣੀ ਤਰੱਕੀ 'ਤੇ ਆਵੇ ਅਤੇ ਉਹਦਾ ਵੀ ਕੋਈ ਅੰਤ ਨਹੀਂ, ਹੈ ਨਾ, ਕਿਸੇ ਦਾ ਨੁਕਸਾਨ ਕਰਨ 'ਤੇ ਆਵੇ
1: ਉਹਦਾ ਵੀ ਅੰਤ ਨਹੀਂ,
0: ਅਤੇ ਫਿਰ ਆਪਾਂ ਨੇ ਕੋਲ ਇੱਦਾਂ ਦੇ ਡਾਇਲੋਗ ਤਾਂ ਹੈਗੇ ਹੀ ਆ ਵੀ ਪਿਆਰ ਅਤੇ ਜੰਗ 'ਚ ਸਭ ਕੁਛ ਜਾਇਜ਼ ਹੈ।
1: ਹਾਏ, ਗੱਲ ਤਾਂ ਠੀਕ ਹੈ, ਐਬਸੋਲੂਟਲੀ ਰਾਈਟ।
0: ਸੋ ਇਹ ਚੀਜ਼ਾਂ ਤਾਂ ਨਾਲ ਦੀ ਨਾਲ ਚੱਲਣੀਆਂ ਨੇ।
1: ਚਾਈਨਾ ਦੇ ਨਾਲ ਇੱਕ ਆ ਵੀ ਹੈ ਨਾ ਕਿ ਚਾਈਨਾ ਮੇਰੇ ਖਿਆਲ ਨਾਲ ਜਿਸ ਤਰ੍ਹਾਂ ਹੁੰਦਾ ਨਾ ਕਿ ਯਾਰ ਇਹ ਕੰਪੈਟੇਬਲ ਕਪਲ ਆ, ਕਹਿ ਦਿੰਦੇ ਨਾ ਕਿ ਯਾਰ ਆਹ ਦੋਨੋਂ ਬੜੇ ਕੰਪੈਟੇਬਲ ਆ, ਬੜੇ ਠੀਕ ਲੱਗਦੇ, ਵਧੀਆ ਲੱਗਦੇ। ਮੇਰੇ ਖਿਆਲ ਨਾਲ AI ਨਾ ਚਾਈਨਾ ਦੇ ਨਾਲ ਵੈਸੇ ਹੀ ਬਹੁਤ ਜੱਚਦਾ, ਕਿਉਂਕਿ ਜਿੰਨੇ ਕੁ ਉਹ ਜਿਸ ਆਪਾਂ ਕਹਿੰਦੇ ਕਿ ਆਮ ਬੰਦੇ ਦੀ ਲਾਈਫ 'ਚ ਕਿੰਨੀ ਡਿਸਟਰੈਕਸ਼ਨ ਆ, ਹਰ ਮੁਲਕ ਦੀ ਲਾਈਫ 'ਚ ਵੀ ਤਾਂ, ਮਤਲਬ ਮੁਲਕ ਦੀ ਲਾਈਫ 'ਚ ਵੀ ਤਾਂ ਕਿੰਨੀ ਡਿਸਟਰੈਕਸ਼ਨ ਹੁੰਦੀ। ਹੁਣ ਇੰਡੀਆ ਦੇ ਸਭ ਤੋਂ ਵੱਡੀ ਡਿਸਟਰੈਕਸ਼ਨ ਕੀ ਹੈ ਜੀ? ਧਰਮ ਜਾਤੀਵਾਦ ਹੈ ਨਾ, ਕਿੰਨਾ ਇਹ ਇਹ 'ਚੋਂ ਬਾਹਰ ਨਹੀਂ ਨਿਕਲਦਾ। ਉਹ ਲੋਕ ਏ ਟੂ ਜ਼ੈਡ ਬਸ ਇਹੀ ਕੰਮ ਕਰਦੇ ਨਾ, ਪ੍ਰੋਡਕਸ਼ਨ ਪ੍ਰੋਡਕਸ਼ਨ ਪ੍ਰੋਡਕਸ਼ਨ, ਕੋਈ ਦੂਸਰੀ ਗੱਲ ਨਹੀਂ। ਤੁਸੀਂ ਗੌਰਮੈਂਟ ਤੋਂ, ਤੁਸੀਂ ਉਹਨਾਂ ਦੀ ਗੌਰਮੈਂਟ ਬਾਰੇ ਕੁਛ ਗਲਤ ਬੋਲ ਨਹੀਂ ਸਕਦੇ, ਕੋਈ ਤੁਸੀਂ ਰਿਲੀਜੀਅਸ ਗੱਲ ਨਹੀਂ ਕਰ ਸਕਦੇ, ਕੁਛ ਨਹੀਂ ਕਰ ਸਕਦੇ। ਐਂਡ AI ਬੇਸਿਕਲੀ AI ਵੀ ਉਹੀ ਹੈ ਨਾ, ਇੰਨੇ ਸਾਰੇ ਇਮੋਸ਼ਨਸ ਹੈਗੇ ਨਹੀਂ ਉਹਦੇ ਅੰਦਰ। ਐਂਡ ਸੈਕਿੰਡ ਪ੍ਰੋਬਲਮ ਜੋ ਟਰੰਪ ਨੂੰ ਦਿਸਦੀ ਆ, ਬਹੁਤ ਵੱਡਾ ਇਸ਼ੂ ਇਹ ਆ ਕਿ ਇਹਨਾਂ ਨੇ ਇੰਨੇ ਜ਼ਿਆਦਾ ਪੈਸੇ ਨਹੀਂ ਲਾਏ ਆ, ਇਹਨਾਂ ਦੀ ਚਾਈਨਾ ਦੀ ਕੰਪਨੀਆਂ ਦੀ ਇੰਨੀ ਜ਼ਿਆਦਾ ਕੋਈ ਵੈਲੂਏਸ਼ਨ ਨਹੀਂ ਆ। ਪੁਆਇੰਟ ਨੰਬਰ 1, ਇਹ ਤਾਂ ਪੈਸੇ ਤਾਂ ਅਟਕ ਗਏ ਇਨਵੈਸਟਰਾਂ ਦੇ ਇਹ ਵਾਲੇ ਅਮੈਰੀਕਨ ਕੰਪਨੀਆਂ ਦੇ ਉੱਤੇ।
0: ਇਹ ਮੈਨੂੰ ਤਾਂ ਇਹਨਾਂ ਦੇ ਨਾ ਪੈਸੇ ਲਾਏ ਕਈ ਵਾਰੀ ਇੱਦਾਂ ਲੱਗਦੇ ਹੁੰਦੇ ਆ, ਜਿੱਦਾਂ ਮੰਨ ਲਓ ਆਪਣੀਆਂ ਫਿਲਮਾਂ ਬਣਦੀਆਂ, ਫੋਰ ਐਗਜ਼ਾਮਪਲ ਫਿਲਮ ਬਣਦੀ ਆ 2 ਕਰੋੜ ਦੀ, ਤੇ ਕ੍ਰਿਸ਼ਨਾ ਇਨਵੈਸਟ ਕਰਨਾ ਚਾਹੁੰਦਾ, ਉਹਨੂੰ ਮੈਂ ਕਹਿਣਾ 5 ਕਰੋੜ ਦੀ। ਅਮੈਰੀਕਨ ਕੰਪਨੀਆਂ ਇੱਦਾਂ ਦੀਆਂ ਨੇ, ਪਰ ਜਦੋਂ ਆਪਾਂ ਇਨਵੈਸਟਰ ਲੈਣਾ ਵਾ, ਉਹਨੂੰ 2-3 ਗੁਣਾ ਵਧਾ ਕੇ ਦੱਸਣੇ ਆ। ਆਪਣੇ ਪੈਸਾ ਕੁਛ ਲਾਉਣਾ ਨਹੀਂ ਆ, ਦੂਸਰੇ ਤੇ ਸਾਰੇ ਲਵਾ ਕੇ ਤੇ ਨਾਲ ਆਪਣੀ ਸਾਮੀ ਭਾਈ ਵਾਲੀ ਵੀ ਰੱਖ ਲੈਣੀ ਆ।
1: ਬਿਲਕੁਲ, ਇਹਨੂੰ ਹੀ ਤਾਂ ਬਬਲ ਕਹਿੰਦੇ ਨਾ, ਜੋ ਤੁਸੀਂ ਕਿਹਾ ਹੈ ਤੇ ਇਹੀ ਕਨਸੈਪਟ ਹੈ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਰੇਜ਼ ਕਰਨ ਦਾ। ਪਰ ਬਬਲ ਦਾ ਮਤਲਬ ਇਹੀ ਹੁੰਦਾ ਕਿ ਯਾਰ ਇਹ ਇਹਨਾਂ ਨੂੰ ਹੀ ਪਤਾ, ਇਹਨਾਂ ਨੂੰ ਹੀ ਲੱਗਦਾ ਕਿ ਜਿਵੇਂ ਸਾਡੀ ਇਹ ਵੈਲਿਊ ਇੱਕ ਬਬਲ 'ਚ ਰਹਿ ਰਹੇ ਆ। ਉਹ ਅਮੈਰੀਕੀ ਕੰਪਨੀਆਂ ਫਸੀਆਂ ਪਈਆਂ ਇਸ ਗੱਲੋਂ, ਕਿਉਂਕਿ ਚਾਈਨਾ ਨੇ, ਚਾਈਨਾ ਵਾਲੇ ਇਸ ਗੱਲੋਂ ਬੜੇ ਸਮਾਰਟ ਨੇ। ਹੁਣ ਡੀਪ ਸੀਕ ਹੈ ਜਿਹੜਾ, ਉਹ ਨਹੀਂ ਮੰਗ ਰਿਹਾ ਤੁਹਾਡੇ ਤੋਂ $18, ਉਹਨੂੰ ਪਰ ਨੁਕਸਾਨ ਤਾਂ ਹੋ ਹੀ ਰਿਹਾ, ਮੈਂ ਫ੍ਰੀ 'ਚ ਦੇ ਦਿੰਦਾ, ਜ਼ਿਆਦਾ ਲੋਕ ਤਾਂ ਆਉਣਗੇ ਮੇਰੇ ਕੋਲ। ਜੇ ਕਿਤੇ ਇਹਨਾਂ ਨੇ ਆਪਣੀ ਸਪੀਡ ਸਲੋ ਕਰ ਲਈ ਤੇ ਉਹਨਾਂ ਨੇ ਤਾਂ ਮਾਡਲ ਬਣਾਈ ਜਾਣੇ ਆ, ਉਹ ਫਿਰ ਬਹੁਤ ਅੱਗੇ ਨਿਕਲ ਜਾਣਗੇ।
0: ਪਰ ਇੱਕ ਮਜਬੂਰੀ ਵੀ ਹੈ ਨਾ ਕ੍ਰਿਸ਼ਨਾ ਜੀ, ਹੁਣ ਮੰਨ ਲਓ ਜੇ ਉਹ ਵੀ ਸਮੇਂ ਪੈਸੇ ਰੱਖਣ ਤੇ ਅਸੀਂ ਉਹਨੂੰ ਤਾਂ ਕਦੇ ਵੀ ਨਹੀਂ ਵਰਤਾਂਗੇ। ਹਾਲਾਂਕਿ ਉਹ ਫ੍ਰੀ ਹੋਣ ਦੇ ਬਾਵਜੂਦ ਵੀ ਆਈ ਬੈਟ ਕਿ ਆਪਣੇ ਬਹੁਤ ਲੋਕ ਘੱਟ ਵਰਤਦੇ ਆ,
1: ਕਿਉਂਕਿ ਇੱਕ ਰੈਪੂਟੇਸ਼ਨ ਹੈ ਚਾਈਨੀਜ਼ ਪ੍ਰੋਡਕਟ ਦੀ, ਜਾਂ ਫਿਰ ਇੱਕ ਡੇਟਾ ਬ੍ਰੀਚਿੰਗ ਦੀ, ਏ ਟੂ ਜ਼ੈਡ ਬੜੀਆਂ ਹੈ ਨਾ ਗੱਲਾਂ ਹੁੰਦੀਆਂ,
0: ਬੜਾ ਬੜਾ ਕੁਛ ਇੱਦਾਂ ਦਾ। ਹਾਂ, ਕਈ ਤਰ੍ਹਾਂ ਦੀਆਂ 29 ਵੀ ਨੇ, 29 ਜਿੱਦਾਂ ਆਪਾਂ ਜਿਹੜੇ ਹਿਸਾਬ ਦੇ ਨਾਲ ਵਰਤਦੇ ਹਾਂ, ਉਹਨਾਂ ਦੀ ਪ੍ਰੋਨਾਂਸੀਏਸ਼ਨ ਦੀ ਹਲੇ ਵੀ ਇਸ਼ੂ ਆ ਜਾਂ ਹੋਰ ਚੀਜ਼ਾਂ ਦੇ ਵਿੱਚ, ਪਰ ਕਈ ਚੀਜ਼ਾਂ 'ਚ ਜਿਹੜੀਆਂ 'ਚ ਉਹ ਵਧੀਆ ਨੇ, ਉਹ ਇਹਨਾਂ ਨਾਲੋਂ ਵਧੀਆ ਨੇ।
1: ਹਾਂ,
0: ਡਿਪੈਂਡ ਕਰਦਾ ਜਿਹੜੇ ਬੰਦੇ, ਕਿਉਂਕਿ ਟੈਕਨੋਲੋਜੀ ਨੂੰ ਵਰਤਣ ਲਈ ਵੀ ਤੁਹਾਨੂੰ ਟੈਕਨੋਲੋਜੀ ਦਾ ਪਤਾ ਹੋਣਾ ਚਾਹੀਦਾ। ਸਭ ਤੋਂ ਵੱਡੀ ਤਾਂ ਪ੍ਰੋਬਲਮ ਆਇਆ,
1: ਹਾਂ,
0: ਖਾਸ ਵਰਤ ਵੀ ਨਹੀਂ ਨਾ ਸਕਦਾ
1: ਇਹ ਨਾ। ਉਸ ਦਿਨ ਕਿਸੇ ਨੇ ਬਹੁਤ ਵਧੀਆ ਗੱਲ ਕੀਤੀ, ਕਹਿੰਦਾ ਕਿ ਹੁੰਦੇ ਸੀ ਨਾ DVD ਸਟੋਰਸ ਹੁੰਦੇ ਸੀਗੇ, ਹੈ ਨਾ, ਉਹ ਕਹਿੰਦਾ ਕਿ DVD ਸਟੋਰਸ ਦੁਬਾਰਾ ਵਾਪਸ ਆਉਣੇ ਚਾਹੀਦੇ, ਕਿ ਮੈਂ ਜੇ ਮੈਨੂੰ ਬਹੁਤ ਸ਼ੌਂਕ ਹੈ ਫਿਲਮਾਂ ਵੇਖਣ ਦਾ, ਮੈਂ ਕਦੀ ਕੋਈ DVD ਲੈਣ ਜਾਂਦਾ ਸੀ, ਆਸੇ ਪਾਸੇ ਹੋਰ ਲੋਕ ਹੁੰਦੇ ਸੀਗੇ, ਪੁੱਛਦੇ ਸੀ ਤੂੰ ਆਹ ਫਿਲਮ ਵੇਖੀ ਹੈ, ਨਹੀਂ ਵੇਖੀ ਹੈ, ਅੱਛਾ ਤੂੰ ਵੇਖੀ ਆ, ਵਧੀਆ, ਉਹ ਰੈਂਟ ਕਰਦਾ ਸੀਗਾ, ਲੈ ਕੇ ਜਾਂਦਾ ਸੀ, ਪ੍ਰੋਪਰਲੀ ਉਹਨੇ ਮਾਹੌਲ ਬਣਾਇਆ, ਕਿਉਂਕਿ ਉਹਨੇ ਇੱਕ ਮਿਹਨਤ ਕੀਤੀ ਆ ਫਿਲਮ ਲੈ ਕੇ ਆਉਣ ਨੂੰ, ਫਿਰ ਭਾਵੇਂ ਉਹ ਬਕਵਾਸ, ਉਹਨੇ ਪੂਰੀ ਦੇਖਣੀ ਆ ਕਿ ਐਂਡ ਤਾਂ ਵੇਖੂੰਗਾ, ਫਿਰ ਵਾਪਸ ਵੀ ਕਰਨ ਜਾਣੀ ਆ, ਹੈ ਨਾ। ਕਹਿੰਦਾ ਹੁਣ ਕੀ ਹੈ, 6 ਮਿੰਟ ਜੇ ਫਿਲਮ ਨਾ ਵਧੀਆ ਲੱਗਿਆ, ਇਟਸ ਨੋਟ ਮਾਈ ਵਾਈਬ, ਹੈ ਨਾ, ਅੱਗੇ ਕਰਤਾ। ਇਹ ਹੁਣ ਜਿੰਨੇ ਮਾਡਲ ਆ ਚੁੱਕੇ ਆ ਨਾ, ਇਹ ਵੀ ਉਹੀ ਹੋ ਗਿਆ ਕਿ ਇੰਨਾ ਕੁਛ ਆ ਗਿਆ ਕਿ ਤੁਹਾਨੂੰ ਕੀਪ ਅਪ ਰੱਖਣਾ ਬਹੁਤ ਮੁਸ਼ਕਿਲ ਆ, ਕਿਉਂਕਿ ਹਰ ਮਾਡਲ ਬੜਾ ਸਪੈਸੀਫਿਕ ਹੈ ਟੂ ਯੋਰ ਨੀਡਸ। ਹੁਣ ਜਿਸ ਤਰ੍ਹਾਂ ਮੈਟਾ ਇਸ ਗੱਲੋਂ ਬਹੁਤ ਅੱਗੇ ਨਿਕਲ ਗਿਆ, ਪਿਛਲੇ ਹਫ਼ਤੇ ਉਹਨਾਂ ਨੇ ਇੱਕ ਏਜੰਟ ਕੱਢਿਆ। ਉਹ ਏਜੰਟ ਦਾ ਫਾਇਦਾ ਹੈ ਕਿ ਪਹਿਲੀ ਗੱਲ ਉਹ ਪਹਿਲੇ ਤੋਂ ਹੀ ਬਣਿਆ ਬਣਾਇਆ, ਮਤਲਬ ਤੁਹਾਨੂੰ ਕ੍ਰੀਏਟ ਨਹੀਂ ਕਰਨਾ ਪੈਣਾ।
0: ਓਕੇ,
1: ਉਹਦਾ ਨਾਮ ਹੈ ਮਿਊਜ਼, ਠੀਕ ਹੈ ਜੀ। ਐਂਡ ਉਹਦੇ ਅੰਦਰ ਤੁਸੀਂ ਆਪਣਾ ਜੇ ਕੈਲੰਡਰ ਉਹਦੇ ਨਾਲ ਲਿੰਕ ਕਰ ਦਿਉ, ਆਪਣੀ ਈਮੇਲ ਲਿੰਕ ਕਰ ਦਿਉ, ਅਤੇ ਕਿਉਂਕਿ ਮੈਟਾ ਹੈ ਅਤੇ ਤੁਹਾਡਾ ਫੇਸਬੁੱਕ ਅਤੇ ਇੰਸਟਾਗ੍ਰਾਮ, ਤਾਂ ਉਹ ਆਪੇ ਹੀ ਉਹਨੇ ਸਭ ਤੋਂ ਪਹਿਲੀ ਪਰਮਿਸ਼ਨ ਹੀ ਉਹ ਚੱਕਣੀ ਆ, ਉਹ ਕਰ ਲੈਣਾ। ਹੁਣ ਹੋਣਾ ਕੀ ਹੈ, ਹੁਣ ਹੋਣਾ ਇਹ ਹੈ ਕਿ ਤੁਸੀਂ ਰੈਸਪੀ ਵੇਖੀ, ਲੈਟਸ ਸਪੋਜ਼ ਪਨੀਰ ਲਬਾਬਦਾਰ ਤੁਹਾਡੇ ਸਾਹਮਣੇ ਆਇਆ, ਰਣਵੀਰ ਬਰਾੜ, ਉਹਨੇ ਕਿਹਾ ਕਿ ਐਸੇ ਬਣਤਾ ਜੀ ਪਨੀਰ ਲਬਾਬਦਾਰ, ਤੁਸੀਂ ਕਿਹਾ ਯਾਰ ਅਮੇਜ਼ਿੰਗ ਆ, ਹੈ ਨਾ, ਤੁਸੀਂ ਸੇਵ ਕਰਕੇ ਰੱਖਤੀ ਕਿ ਬਣਾਊਂਗਾ ਕਦੇ, ਕਿਉਂਕਿ ਤੁਸੀਂ ਉਹਨੂੰ ਪਰਮਿਸ਼ਨ ਦੇ ਚੁੱਕੇ ਹੋ। ਮਿਊਜ਼ ਤੁਹਾਨੂੰ ਮੈਸੇਜ ਕਰੇਗਾ ਕਿ ਯਾਰ ਇਹ 'ਚ ਜੋ ਜੋ ਚੀਜ਼ਾਂ ਪੈਣੀਆਂ, ਤੂੰ ਘੰਟੇ ਪਹਿਲਾਂ ਰੀਲ ਦੇਖੀ ਸੀ, ਮੈਂ ਫ੍ਰੀ ਹਾਂ ਥੋੜ੍ਹਾ, ਜੋ ਜੋ ਚੀਜ਼ਾਂ ਪੈਣੀਆਂ ਉਹਦੀ ਮੈਂ ਗਰੋਸਰੀ ਲਿਸਟ ਬਣਾ ਦੇਵਾਂ, ਤੁਸੀਂ ਕਹੋ ਹਾਂ, ਉਹਨੇ ਗਰੋਸਰੀ ਲਿਸਟ ਬਣਾ ਦੇਣੀ ਹੈ।
0: ਅੱਛਾ,
1: ਠੀਕ ਹੈ। ਫਿਰ ਬਾਅਦ 'ਚੋਂ ਨਾ ਕਿ ਯਾਰ ਤੂੰ ਬਾਹਰ ਥੋੜ੍ਹੀ ਜਾਏਗਾ, ਉਬਰ ਈਟਸ 'ਤੇ ਮੈਂ ਦੇਖਿਆ ਕੋਲਸ 'ਤੇ ਨਾ ਆਹ ਵਾਲੇ ਇਨਗਰੀਡੀਐਂਟ ਸਸਤੇ ਮਿਲ ਰਹੇ ਆ, ਮੈਂ ਮੰਗਾ ਹੀ ਨਾ ਦੇਵਾਂ। ਹਾਂ, ਮੰਗਾ ਦੇ, ਉਹਨੇ ਮੰਗਾ ਲੈਣਾ। ਤੁਸੀਂ ਟਰੈਵਲ ਰੀਲ ਦੇਖੀ, ਤੁਸੀਂ ਕਿਹਾ ਯਾਰ ਵੀਅਤਨਾਮ ਜਾਣਾ, ਬੜਾ ਘੈਂਟ ਲੱਗ ਰਿਹਾ, ਹੈ ਨਾ। ਯਾਰ ਤੂੰ ਉਹ ਦੇਖੀ ਸੀ ਨਾ ਜਿਹੜੀ ਆਈਟਨਰੀ, ਉਹ ਟਰੈਵਲ ਬਲੌਗਰ ਦੀ, ਉਹ ਆਈਟਨਰੀ ਮੈਂ ਤਿਆਰ ਕਰਤੀ ਤੇਰੇ ਵਾਸਤੇ, ਮਾੜੀ ਝਾਤ ਮਾਰ ਲੈ। ਓਕੇ, ਹਾਂ, ਤੇਰਾ ਬਜਟ ਠੀਕ ਹੈ? ਹਾਂ, ਠੀਕ ਹੈ, ਮੈਂ ਬੁਕਿੰਗ ਕਰ ਦਿੰਦਾ। ਕਿੱਥੋਂ ਬੁਕਿੰਗ ਕਰਾਉਣਾ ਹੁੰਦਾ ਜ਼ਿਆਦਾਤਰ? ਯਾਰ ਮੈਂ booking.com, ਚੱਲ ਮੈਂ ਕਰ ਦਿੰਦਾ, ਕੋਈ ਗੱਲ, ਸਾਰਾ ਕੁਛ A to Z। ਹੁਣ ਉਹਨਾਂ ਨੇ ਇੱਕ ਅਸਿਸਟੈਂਟ ਵਾਲਾ ਅਸਿਸਟੈਂਟ ਤੁਹਾਨੂੰ ਲਿਆ ਤਾ ਪਰਸਨਲ, ਕਿ ਤੁਹਾਡੇ ਕੋਈ ਬੋਰਿੰਗ ਜਿਹੇ ਫੋਰਮ ਨੇ, ਤੁਸੀਂ ਕਾਲ 'ਤੇ ਕਾਫੀ ਟਾਈਮ 'ਤੇ ਕਿਸੇ ਕਸਟਮਰ ਕੇਅਰ ਦੇ ਨਾਲ ਬੈਠੇ ਰਹਿਣਾ, ਕੋਈ ਇੰਸ਼ੋਰੈਂਸ ਵਾਲਿਆਂ ਨਾਲ ਚੈਟ ਕਰਨੀ ਆ, ਕੋਈ ਨਹੀਂ, ਅਸੀਂ ਕਰ ਲਵਾਂਗੇ ਤੁਹਾਡੇ ਲਈ, ਸਾਨੂੰ ਬਸ ਦੱਸ ਦਿਉ ਤੁਸੀਂ ਹੈਗੇ ਕੌਣ ਹੋ, ਤੁਹਾਨੂੰ ਤੁਹਾਡਾ ਸਾਰਾ ਪਤਾ ਲੱਗ ਜਾਏ, ਐਂਡ ਓਬਵੀਅਸਲੀ ਉਹ ਸਿੱਖ ਜਾਏਗਾ ਜਦੋਂ ਤੁਹਾਡਾ ਕੈਲੰਡਰ ਜੁੜਿਆ ਹੋਏਗਾ, ਈਮੇਲਸ ਜੁੜੀਆਂ ਹੋਣਗੀਆਂ, ਐਂਡ ਸਾਡੀ ਲਾਈਫ ਇਜ਼ ਬੇਸਿਕਲੀ ਹੈ ਨਾ ਰੀਲਾਂ, ਜਿੱਦਾਂ ਦੀ ਆਪਾਂ ਰੀਲਾਂ ਵੇਖਦੇ ਹਾਂ ਬੇਸਿਕਲੀ ਉਹ ਸਾਡੀ ਪਰਸਨੈਲਿਟੀ ਦੇ ਨਾਲ ਹੀ ਹੈ ਨਾ ਜੁੜੀਆਂ ਹੁੰਦੀਆਂ,
0: ਉਹਨੇ ਫਿਰ ਉਸ ਚੀਜ਼ ਤੋਂ ਸਾਨੂੰ ਨਹੀਂ ਜੁੜੀਆਂ ਨਹੀਂ ਹੁੰਦੀਆਂ, ਇੱਥੇ ਪੰਗਾ ਪੈ ਗਿਆ,
1: ਇਹ ਵੀ
0: ਪੰਗਾ ਪੈ ਠੀਕ ਹੁਣ ਇੱਥੇ ਇੱਥੇ ਹੀ ਵੇਖਣ ਵਾਲੀ ਚੀਜ਼ ਹੋਗੀ,
1: ਹਾਂ ਕਿ ਉਹਨੂੰ ਇਹ ਪਤਾ ਲੱਗ ਜਾਏਗਾ ਨਾ ਕਿ ਤੂੰ ਇਹ ਸੇਵ ਕਰਦਾ ਪਿਆ, ਤੂੰ ਇਹ ਲਾਈਕ ਜ਼ਿਆਦਾ ਕਰਦਾ ਪਿਆ, ਸੋ ਉਹਨੇ ਆਪਣੇ ਵੱਲੋਂ ਇੱਕ ਮਾਇੰਡ ਬਣਾ ਲੈਣਾ, ਹੁਣ ਸਮਝੋ ਮੈਨੂੰ ਕੋਈ ਕਾਮੇਡੀ ਵਾਲੀ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ, ਹੈ ਨਾ ਕੋਈ ਹਾਸੇ ਮਜ਼ਾਕ ਵਾਲੇ ਮੀਮ ਆ ਗਏ ਮੇਰੇ ਸਾਹਮਣੇ, ਉਹੀ ਫਿਰ ਅੱਗੋਂ ਮੀਮ ਉਹੀ ਵਾਲੇ ਆਉਂਦੇ ਰਹਿੰਦੇ ਆ, ਫਿਰ ਇਸ ਤੋਂ ਕੀ ਪਤਾ ਲੱਗ ਜਾਏਗਾ ਕਿ ਅੱਛਾ ਕ੍ਰਿਸ਼ਨਾ ਨੂੰ ਕਰੰਟ ਟੌਪਿਕ ਉੱਪਰ ਜੇ ਕੋਈ ਹਿਊਮਰ ਟੇਕ ਹੁੰਦਾ ਲਿੱਤਾ ਜਾਂਦਾ ਉਹ ਇਹਨੂੰ ਅੱਛਾ ਲੱਗਦਾ, ਫਿਰ ਜਦੋਂ ਉਹਨੇ ਮੇਰੇ ਨਾਲ ਗੱਲ ਕਰਨੀ ਆ ਉਹਨੇ ਗੱਲ ਉਸ ਹਿਸਾਬ ਨਾਲ ਕਰਨੀ ਆ ਕਿ ਉਹਨੇ ਵੀ ਜਿਸ ਤਰ੍ਹਾਂ ਕੋਈ ਮੀਮ ਬੜਾ ਮਸ਼ਹੂਰ ਹੋਇਆ ਹੋਵੇ, ਜਿਸ ਤਰ੍ਹਾਂ ਹੁਣ ਰਵੀ ਕਿਸ਼ਨ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਪਿਆ ਨਾ, ਮਨੀ ਫਾਲੋਜ਼ ਮਾਈ ਬ੍ਰਦਰ, ਹੈ ਨਾ, ਸੋ ਕੀ ਪਤਾ ਇਸ ਤਰ੍ਹਾਂ ਕੀ ਗੱਲ ਕਰੇ, ਹਾਏ ਕ੍ਰਿਸ਼ਨਾ ਮਨੀ ਫਾਲੋਜ਼ ਮਾਈ ਬ੍ਰਦਰ ਐਂਡ ਦੀਜ਼ ਆਰ ਦਾ ਸਿਕਸ ਥਿੰਗਸ ਯੂ ਕੈਨ ਡੂ ਟੂ ਬੈਟਰ ਯੋਰ ਬਿਜ਼ਨਸ, ਸਮਥਿੰਗ ਲਾਈਕ ਦੈਟ, ਰਾਈਟ, ਕਿ ਹਲਕਾ ਜਿਹਾ ਟੈਂਸ਼ ਤਾਂ ਲਏਗਾ ਪਰਸਨੈਲਿਟੀ, ਬਾਕੀ ਤੁਸੀਂ ਜਿੰਨਾ ਗੱਲ ਕਰੋਗੇ ਉਹ ਤਾਂ ਹੈ ਨਾ, ਇੰਨਾ ਤਾਂ ਹੁਣ ਸਾਰਿਆਂ ਨੂੰ ਸਾਨੂੰ ਪਤਾ ਲੱਗ ਗਿਆ, ਇਟਸ
0: ਲਾਈਕ ਮਿਮਿਕਰੀ, ਹਾਂ ਤੁਹਾਡਾ ਸਟਾਈਲ ਬੰਦ ਚੁੱਕ ਲੂ,
1: ਹਾਂ ਓਨਾ ਹੀ ਉਹਨੂੰ ਸਮਝ ਆ ਜਾਏਗਾ, ਸੋ ਇਹ ਮਿਊਜ਼ ਕੱਢਿਆ ਜੀ ਇਹਨਾਂ ਨੇ ਮੈਟਾ ਵਾਲਿਆਂ ਨੇ, ਜ਼ਕਰਬਰਗ ਭਾਈ ਨੇ, ਅਤੇ ਜੇ ਤੁਸੀਂ ਇੰਟਰਸਟਿਡ ਹੋ ਆਪਣੀ ਬੁਕਿੰਗਸ ਵਗੈਰਾ ਐਂਡ ਏ ਟੂ ਜ਼ੈਡ ਐਂਡ ਗਰੋਸਰੀ ਵਗੈਰਾ ਕਿ ਸਾਰਾ ਕੁਝ ਕੋਈ ਹੋਰ ਬੁੱਕ ਕਰਦੇ ਆ ਕਰੋ, ਜੋ ਜੋ ਫੋਨ 'ਤੇ ਸ਼ੋਪਿੰਗ ਵੀ, ਇਨਫੈਕਟ ਸ਼ੋਪਿੰਗ ਵੀ ਸਮਝੋ, ਤੁਸੀਂ ਕੋਈ ਵੈਬਸਾਈਟ ਖੋਲੀ ਬਹੁਤ ਪਸੰਦ ਆਇਆ ਹੈ ਨਾ, ਅਤੇ ਉਹਨੂੰ ਕਿਉਂਕਿ ਸਭ ਕੁਛ ਐਡਿਡ, ਤਾਂ ਉਹ ਕਹਿ ਰਿਹਾ ਕਿ ਯਾਰ ਜਿਹੜੀ ਤੂੰ ਕੱਲ੍ਹ ਦੇਖੀ ਸੀਗੀ ਨਾ, ਲੈਟਸ ਜਿਹੜਾ ਤੂੰ ਕੱਲ੍ਹ ਬੂਟ ਦੇਖਿਆ ਸੀਗਾ ਨਾ, ਉਹ ਅਗਲੇ ਹਫ਼ਤੇ ਉਹ ਸ਼ੋਅ ਕਰ ਰਹੀ ਵੈਬਸਾਈਟ ਕਿ ਅਸੀਂ ਔਫ 'ਤੇ ਲਾਇਆ ਹੋਣਾ, ਮੈਂ ਹੋਲਡ ਕਰ ਲਾਂ ਤੇਰੇ ਲਈ, ਜਾਂ ਫਿਰ ਮੈਂ ਉਹਨੂੰ ਆਰਡਰ ਪਲੇਸ ਹੁਣ ਕਰ ਦੇਵਾਂ, ਕੋਈ ਚੱਕਰ ਵਾਲੀ ਗੱਲ ਤਾਂ ਨਹੀਂ, ਐਡਰੈਸ ਵਗੈਰਾ ਸਭ ਉਹਦੇ ਕੋਲ, ਉਹਨੇ ਸਭ ਕਰ ਦੇਣਾ ਤੁਹਾਡੇ ਲਈ।
0: ਵਾਹ ਜੀ ਵਾਹ, ਵਾਹ ਕਿਆ ਬਾਤ, ਫਿਰ ਬੰਦਾ ਕਰੂਗਾ ਕੀ?
1: ਬੰਦਾ ਬਸ ਇਹਦੇ ਉੱਪਰ ਅੱਗੋਂ ਹੀ, ਜਦੋਂ ਆਪਾਂ ਜਦੋਂ ਤੋਂ ਸਟਾਰਟ ਕੀਤੀ ਯੁਵਲ ਤੋਂ, ਯੁਵਲ ਨੋਆ ਹਰਾਰੇ ਤੋਂ, ਉਹਨੇ ਕਿਹਾ ਕਿ ਆਦਮੀ ਦੀ ਫਿਰ ਪ੍ਰੋਬਲਮ ਇੱਕ ਸਮੇਂ 'ਤੇ ਤੁਸੀਂ ਇਹ ਕਹਿ ਰਹੇ ਹੋ, ਇਹ ਹੋਏਗੀ ਕਿ ਉਹ ਆਪਣੇ ਆਪ ਨੂੰ ਐਂਟਰਟੇਨਡ ਕਿੱਦਾਂ ਰੱਖੇ, ਬਸ ਆਹੀ ਆ, ਅਤੇ ਜੋ ਆਦਮੀ ਹਰ ਵਕਤ ਆਪਣੇ ਆਪ ਨੂੰ ਐਂਟਰਟੇਨਡ ਰੱਖਣਾ ਚਾਹੁੰਦਾ ਉਹਨੂੰ ਸ਼ਾਇਦ ਪਤਾ ਨਹੀਂ ਹੈ ਕਿ ਤੁਸੀਂ ਆਪਣੇ ਆਪ 'ਚ ਝਾਕੋ, ਕਿ ਸਭ ਤੋਂ ਵੱਡਾ ਸਟ੍ਰੈਸ ਬੰਦੇ ਨੂੰ ਇਹੀ ਲੱਗਦਾ ਕਿ ਮੈਂ ਆਪਣੇ ਆਪ ਨੂੰ ਐਂਟਰਟੇਨ ਕਿੱਦਾਂ ਕਰਾਂ, ਜਿਸ ਕਰਕੇ ਕਿੰਨੀਆਂ ਇੰਡਸਟਰੀਆਂ ਇਸੇ ਕਰਕੇ ਬੂਮ ਹੋ ਗਈਆਂ ਨਾ, ਕਿ ਬਹੁਤਿਆਂ ਨੂੰ ਸ਼ੌਕ ਨਹੀਂ ਘੁੰਮਣ ਜਾਣ ਦਾ, ਪਰ ਸਾਰੇ ਜਾ ਰਹੇ ਯਾਰ ਮੈਂ ਵੀ ਦੇਖ ਲੈਂਦਾ, ਹੈ ਨਾ, ਇਹ ਬਾਬਿਆਂ ਤੋਂ ਹੀ ਸ਼ੁਰੂ ਹੋ ਜਾਂਦਾ ਕੰਮ ਕਿ ਉਹ ਫਲਾਨਾ ਫਲਾਨਾ ਇਹ ਬਾਬੇ ਲਿਆਂਦਾ, ਮੈਂ ਵੀ ਜਾ ਕੇ ਵੇਖ ਲੈਂਦਾ, ਹੈ ਨਾ, ਕਿ ਗੱਲ ਇਹੀ ਹੈ ਕਿ ਮਾਇੰਡ ਨੂੰ ਪਤਾ ਨਹੀਂ ਹੈ, ਹਾਰਟ ਨੂੰ ਪਤਾ ਨਹੀਂ ਮੈਂ ਕਰਾਂ ਕੀ, ਮੈਂ ਇੰਨਾ ਵਿਹਲਾਂ, ਮੇਰੇ ਕੰਮ ਮੇਰੇ ਕੋਲ ਕੋਈ ਐਜ਼ ਇਟ ਇਜ਼ ਕੰਮ ਨਹੀਂ ਹੈ, ਅਤੇ ਕੀ ਕਰਾਂਗੇ, ਫਿਰ ਉਹੀ ਗੱਲ ਹੈ ਕਿ ਬਸ ਭਾਈ ਨਾਮ ਜਪੋ।
0: ਪਰ ਸੱਚਾਈ ਇਹ ਹੈ ਨਾ ਕਿ ਆਪਾਂ ਜਿੱਦਾਂ ਜਿੱਦਾਂ ਆਪਾਂ ਵਿਹਲੇ ਹੋਏ ਹਾਂ, ਇਨਸਾਨੀ ਪ੍ਰਜਾਤੀ ਜਿੰਨਾ ਚਿਰ ਜਿੰਨਾ ਜਿੱਦਾਂ ਵਿਹਲੀ ਹੋਇਆ ਵਾ ਹਿਊਮਨ, ਉੱਦਾਂ ਉੱਦਾਂ ਹੋਰ ਜ਼ਿਆਦਾ ਬਿਜ਼ੀ ਹੋਇਆ ਵਾ।
1: ਬਿਲਕੁਲ।
0: ਸੋ ਇਹ ਵੀ ਇੱਕ ਸੱਚ ਹੈ। ਸੋ ਇਹ ਵੀ ਇੱਕ ਸਵਾਲ ਹੈ ਕਿ ਕੀ ਸਾਨੂੰ ਲੱਗਦਾ ਵਾ ਵੀ ਇਹ ਸਾਰੇ ਕੰਮ ਜਿਹੜੇ ਆ ਜਾਂ ਬਹੁਤੇ ਕੰਮ ਸਾਡੇ AI ਜਦੋਂ ਕਰਨ ਲੱਗ ਪਊਗੀ ਤਾਂ ਫਿਰ ਆਪਾਂ ਬਹੁਤ ਵਿਹਲੇ ਹੋ ਜਾਵਾਂਗੇ। ਇੱਕ ਸਮਾਂ ਸੀ ਨਾ ਜਦੋਂ ਆਪਾਂ ਘੋੜਿਆਂ 'ਤੇ ਜਾਂਦੇ ਹਾਂ, ਆਪਾਂ ਤੁਰ ਕੇ ਜਾਂਦੇ ਹਾਂ, ਅਤੇ ਸਾਨੂੰ ਜੇ ਕਾਰ ਮਿਲ ਗਈ ਤਾਂ ਉਹ ਸਮਾਂ ਆਪਾਂ ਵਿਹਲੇ ਹਾਂ। ਸਵਾਲ ਤਾਂ ਉੱਥੇ ਤੋਂ ਉੱਥੇ ਖੜੇ ਨੇ। ਹੁਣ ਜੇ ਇੱਕ ਸਮਾਂ ਆਪਾਂ ਥਾਪੀ ਲੈ ਕੇ ਬੀਬੀਆਂ ਕੱਪੜੇ ਧੋਂਦੀਆਂ ਰਹਿੰਦੀਆਂ ਸੀ, ਦੂਰੋਂ ਪਾਣੀ ਭਰ ਕੇ ਲਿਆਉਂਦੀਆਂ ਸੀ, ਕੱਪੜੇ ਵੀ ਥੋੜ੍ਹੇ ਹੀ ਹੈ। ਹੁਣ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਵਾਸ਼ਿੰਗ ਮਸ਼ੀਨਾਂ ਨੇ, ਭਾਂਡੇ ਧੋਂਦਿਆਂ ਸਾਰੀ ਦਿਹਾੜੀ ਲੰਘ ਜਾਂਦੀ ਸੀ। ਅੱਜ ਦੇ ਡੇਟ 'ਚ ਸਾਡੇ ਕੋਲ ਹੁਣ ਡਿਸ਼ਵਾਸ਼ਰ ਨੇ, ਹੈ ਨਾ, ਬੰਦੇ ਦੇ 3600 ਕੰਮ ਹੈ ਜਿਹੜੇ ਕਰਨ ਵਾਲੇ ਹੁੰਦੇ ਸੀ, ਜਿਹਦੇ ਵਿੱਚ ਉਹ ਆਪਣਾ ਮਤਲਬ ਕਈ ਦੇ ਨਾਲ ਗੋਡੀ ਕਰਦਾ ਸੀ ਜਾਂ ਫਿਰ ਉਹ ਹਲ ਵਾਹੁੰਦਾ ਸੀ ਬਲਦਾਂ ਦੇ ਨਾਲ। ਹੁਣ ਉਹਦੇ ਕੋਲ ਟਰੈਕਟਰ ਨੇ, ਪਾਣੀ ਲਾਉਣ ਦੇ ਲਈ ਜਿੱਥੇ ਉਹਨੂੰ ਵੇਟ ਕਰਨੀ ਪੈਂਦੀ ਸੀ ਵੀ ਕਦੋਂ ਪਾਣੀ ਦੀ ਵਾਰੀ ਆਊਗੀ ਫਿਰ ਆਪਾਂ ਕਣਕਾਂ ਨੂੰ ਲਾਵਾਂਗੇ, ਹੁਣ ਉਹਦੇ ਕੋਲ ਟਿਊਬਵੈਲ ਨੇ। ਪਰ ਕੀ ਵਿਹਲੇ ਆ ਬੰਦੇ, ਜਿੱਥੇ ਹੜੰਬਾ ਲਾ ਕੇ ਜਾਂ ਫਿਰ ਉਹ ਛੋਟੀਆਂ ਜਿਹੜੀਆਂ ਕਣਕ ਵਾਲੀਆਂ ਮਸ਼ੀਨਾਂ ਲਾ ਕੇ ਮਹੀਨਾ ਮਹੀਨਾ ਕਈ ਵਾਰੀ ਇੱਕ ਕਿੱਲੇ 'ਤੇ ਲੱਗਾ ਰਹਿੰਦਾ ਸੀ ਬੰਦਾ, ਬੱਤੀ ਆ ਗਈ, ਬੱਤੀ ਚੱਲ ਗਈ, ਪਟਾ ਟੁੱਟ ਗਿਆ, ਬਰੋਜਾ ਉੱਤਰ ਗਿਆ। ਉੱਥੇ ਹੁਣ ਆਪਾਂ ਵੇਖਦੇ ਹਾਂ ਵੀ ਕੰਬਾਈਨ ਆਉਂਦੀ ਆ ਮਿੰਟਾਂ 'ਚ ਕਰਕੇ ਪਰੇ ਜਾਂਦੀ ਆ, ਤੂੜੀ ਕੱਢਣ ਦੇ ਉੱਤੇ, ਧਾੜ ਲਿੰਬਣ ਦੇ ਉੱਤੇ, ਉਹ ਸਾਰਾ ਸਮਾਂ ਬੰਦੇ ਨੇ ਕਿੱਥੇ ਲਾਇਆ? ਸਵਾਲ ਤਾਂ ਆ ਵੀ ਉਹ ਸਾਰਾ ਸਮਾਂ, ਅਤੇ ਜੇ ਹੁਣ ਆਪਾਂ ਨੂੰ ਹੋਰ ਮੰਨ ਲਓ ਸਾਡੀ ਸਾਰੀ ਦੀ ਸਾਰੀ ਦੌੜ ਮੈਨੂੰ ਲੱਗਦਾ ਸ਼ੁਰੂ ਤੋਂ ਇਹੋ ਹੀ ਰਹੀ ਆ ਕਿ ਆਪਾਂ ਆਪਣੇ ਆਪ ਨੂੰ ਵਿਹਲਾ ਕਿੱਦਾਂ ਕਰੀਏ। ਪਰ ਬੇਸਿਕਲੀ ਸਾਡੀ ਦੌੜ ਆਪਣੇ ਆਪ ਨੂੰ ਵਿਹਲੇ ਕਰਨ ਦੀ ਨਹੀਂ ਹੀ ਸ਼ਾਇਦ, ਇਨਸਾਨ ਦੀ ਸਾਨੂੰ ਇਹੋ ਹੀ ਸਮਝ ਨਹੀਂ ਆਇਆ ਵੀ ਸਾਡੀ ਦੌੜ ਕਾਹਦੀ ਆ। ਵਿਹਲੇ ਕਰਨ ਦੀ ਦੌੜ ਹੁੰਦੀ ਅਤੇ ਆ ਕਿੰਨੇ ਕੰਮ ਨੇ ਜਿਨ੍ਹਾਂ ਤੋਂ ਆਪਾਂ ਸ਼ਾਇਦ ਵਿਹਲੇ ਹੋ ਚੁੱਕੇ ਹਾਂ, ਕੰਮ ਘੱਟ ਚੁੱਕੇ ਆ, ਪਰ ਫਿਰ ਵੀ ਕੀ ਆਪਾਂ ਵਿਹਲੇ ਹਾਂ? ਕੀ ਫਿਰ ਵੀ ਸਾਡੇ ਕੋਲ ਸਮਾਂ ਹੈਗਾ? ਮੈਨੂੰ ਤਾਂ ਇਹ ਲੱਗਦਾ ਵੀ ਆਪਾਂ ਜਿਹੜਾ ਇਸ ਟਾਈਮ ਕੰਮ ਕਰ ਰਹੇ ਹਾਂ ਉਹਦੇ ਤੋਂ ਵਿਹਲੇ ਹੋਣੇ ਚਾਹੁੰਦੇ ਹੁੰਦੇ ਹਾਂ, ਨਾ ਕਿ ਆਪਾਂ ਵਿਹਲੇ ਹੋਣਾ ਚਾਹੁੰਦੇ।
1: ਐਬਸੋਲੂਟਲੀ, ਬੇਸਿਕਲੀ ਸਾਨੂੰ ਇਹੀ ਚਾਹੀਦਾ ਹੁੰਦਾ ਕਿ ਮੋਨੋਟਨੀ ਟੁੱਟੇ, ਰੂਟੀਨ ਟੁੱਟੇ। ਜੋ ਤੁਸੀਂ ਐਗਜ਼ਾਮਪਲਸ ਦਿੱਤੀਆਂ ਹੈ ਨਾ, ਉਸ ਤੋਂ ਉੱਪਰ ਇੱਕ ਹੋਰ ਆਪਾਂ ਐਗਜ਼ਾਮਪਲ ਲੈ ਲਈਏ, ਕਿਉਂਕਿ ਉਹ ਜਿਹੜਾ ਹੁਣ ਅੱਗੇ ਆ ਗਿਆ ਨਾ, ਉਹੀ ਸਰਕਲ ਆ ਜਿਸ 'ਚ ਆਪਾਂ ਫਸੇ ਹਾਂ, ਹੈ ਨਾ। ਆਪਣਾ ਟਾਈਮ ਫਰੀ ਹੋ ਗਿਆ, ਹੈ ਨਾ, ਟਾਈਮ ਫਰੀ ਹੋ ਗਿਆ ਅਤੇ ਆਪਾਂ ਟਾਈਮ ਫਰੀ ਕਿੱਥੇ ਕਰਦੇ ਹਾਂ? ਟੈਕਨੋਲੋਜੀ ਯੂਜ਼ ਕਰਕੇ, ਕਾਰ ਚਲਾ ਕੇ ਗੇੜੀ ਲਾ ਲਈ, ਹੈ ਨਾ, ਜਾਂ ਫਿਰ ਗਾਣੇ ਸੁਣ ਲਏ, ਜਾਂ ਫਿਰ ਹੁਣ ਮੇਜਰ ਟਾਈਮ ਹਰ ਕਿਸੇ ਦਾ ਯੂਟਿਊਬ, ਇੰਸਟਾਗ੍ਰਾਮ, ਟਿਕਟੋਕ, ਇਹ ਤਾਂ ਨਿਕਲਦਾ, ਹੈ ਨਾ। ਉਹ ਸਰਕਲ ਸਮਝੋ, ਹੁਣ ਉਹ ਸਰਕਲ 'ਤੇ ਤੁਸੀਂ ਰੀਲਾਂ ਦੇਖ ਰਹੇ ਹੋ, ਤੁਹਾਡੇ ਸਾਹਮਣੇ ਐਡ ਆ ਰਹੀ ਹੈ, ਤੁਸੀਂ ਚੀਜ਼ ਖਰੀਦ ਰਹੇ ਹੋ, ਹੈ ਨਾ, ਤੁਸੀਂ ਚੀਜ਼ ਖਰੀਦ ਰਹੇ ਹੋ, ਤੁਹਾਨੂੰ ਕੰਮ ਕਰਨ ਜਾਣਾ ਪੈ ਰਿਹਾ ਐਕਸਟਰਾ, ਇੱਕ ਸਰਕਲ ਬਣ ਗਿਆ। ਦੂਸਰਾ ਸਰਕਲ ਕੀ ਹੋ ਗਿਆ, ਹੁਣ ਸਮਝੋ ਆਹੀ ਏਜੰਟ ਬਣ ਗਿਆ, ਤੁਸੀਂ ਕੰਮ ਸ਼ੁਰੂ ਕਰਤਾ, ਹੁਣ ਕੰਮ ਤੁਹਾਡਾ ਆਟੋਮੇਟਿਡ ਹੋ ਗਿਆ। ਮੈਂ 10 ਸਾਲ ਬਾਅਦ ਪੋਜ਼ਿਟਿਵ ਕੇਸ ਸਿਨੈਰੀਓ ਲੈ ਕੇ ਜੇ ਚੱਲ ਰਿਹਾ ਕਿ ਆਪਾਂ ਕਹਿੰਦੇ ਕਿ ਬੰਦਾ ਹੀ ਕਰੇਗਾ, ਲੈਟ ਸਪੋਜ਼ ਜਿਹੜਾ ਵੀ ਤੁਸੀਂ ਕੰਮ ਕਰਦੇ ਸੀਗੇ ABC, ਉਹਨੂੰ ਪ੍ਰੋਪਰਲੀ AI ਕਰ ਰਿਹਾ, ਫਿਰ ਤੁਹਾਨੂੰ ਇਹੀ AI ਸਮਝਾਏਗੀ। ਜਿਸ ਤਰ੍ਹਾਂ 10 ਰੀਲ ਬਾਅਦ ਇੱਕ ਐਡ ਆਉਂਦੀ ਨਾ, ਇਹੀ AI ਤੁਹਾਨੂੰ 6 ਮਹੀਨੇ ਬਾਅਦ ਕਹੇਗੀ, ਯਾਰ ਆਹ ਸਭ ਤਾਂ ਮੈਂ ਕਰਦਾ ਪਿਆ, ਜਿੱਦਾਂ ਦੀ ਤੇਰੀ ਪਰਸਨੈਲਿਟੀ ਹੈ ਨਾ ਯਾਰ, ਤੂੰ ਆਹ ਵੀ ਕਰਨਾ ਸ਼ੁਰੂ ਕਰ, ਤੂੰ ਬਣਾਉਣਾ ਤਾਂ ਸ਼ੁਰੂ ਕਰੇ ਵਾਲਾ ਕੰਮ, ਇੱਕ ਨਵਾਂ ਵਿਜ਼ਨ, ਇੱਕ ਨਵੀਂ ਕਹਾਣੀ ਐਂਡ ਨਵਾਂ ਬਿਜ਼ਨਸ। ਕਿਉਂਕਿ ਹੁਣ ਇਹ ਤਾਂ ਵੈਸੇ ਵੀ ਜਿਸ ਤਰ੍ਹਾਂ ਦੀ ਇਕੋਨਮੀ 'ਚ ਆਪਾਂ ਰਹਿ ਰਹੇ ਹਾਂ, ਮੇਰੇ ਖਿਆਲ ਨਾਲ ਬਹੁਤ ਘੱਟ ਲੋਕ ਨੇ ਜੇ ਉਹ ਹਾਈਪਰ ਸਕਸੈਸਫੁਲ ਨਹੀਂ ਨੇ, ਐਂਡ ਹਾਈਪਰ ਸਕਸੈਸਫੁਲ ਮਤਲਬ ਜਿਸ ਵੀ ਇੰਡਸਟਰੀ 'ਚ ਹੈਗੇ ਆ, ਜੋ ਉਹਦੇ ਟੋਪ 5-10% 'ਚ ਨਹੀਂ ਆਉਂਦੇ, ਅਤੇ ਅਦਰਵਾਈਜ਼ ਤਾਂ ਹਰ ਕਿਸੇ ਨੂੰ 2 ਜਾਂ 3 ਕੰਮ ਕਰਨੇ ਪੈਂਦੇ ਆ। ਮੇਰੇ ਖਿਆਲ ਨਾਲ ਇੱਕ ਟਾਈਮ ਹੈਗਾ, ਜਿਸ ਸਟੇਟਸ ਸਿੰਬਲ ਆਪਾਂ ਗੱਲ ਕਰਦੇ ਨਾ, ਸ਼ਾਇਦ ਇੱਕ ਟਾਈਮ ਆਇਆ ਕਿ ਤੁਹਾਡੇ ਕਿੰਨੇ ਕੰਮ ਨੇ ਹੋਰ, ਹੈ ਨਾ, ਕਿਉਂਕਿ ਹੁਣ ਤਾਂ ਸਭ ਕੁਛ AI ਸਾਂਭ ਲੈਂਦਾ, ਤੁਹਾਨੂੰ ਤਾਂ ਇੰਪਲੋਈਜ਼ ਰੱਖਣ ਦੀ ਲੋੜ ਨਹੀਂ ਆ, ਕੋਲੈਬੋਰੇਸ਼ਨਸ ਹੋਣੀਆਂ ਸ਼ੁਰੂ ਹੋ ਗਈਆਂ ਨਾ। ਹੁਣ ਜਿਸ ਆਪਾਂ ਜਿਸ ਫੀਲਡ 'ਚ ਆਪਾਂ ਹੀ ਹਾਂ, ਹੈ ਨਾ, ਉਹਦੇ ਅੰਦਰ ਜੇ ਆਪਾਂ ਗੱਲ ਕਰ ਲਈਏ ਕਿ ਪਹਿਲੇ ਹਾਇਰ ਹੁੰਦੇ ਸੀਗੇ ਸੋਸ਼ਲ ਮੀਡੀਆ ਮੈਨੇਜਰ, ਪਹਿਲੇ ਹਾਇਰ ਹੁੰਦਾ ਸੀਗਾ ਐਡੀਟਰ, ਹੈ ਨਾ, ਹੁਣ ਐਵਰੀਥਿੰਗ ਇਜ਼ ਬਿਕਮਿੰਗ ਫ੍ਰੀਲਾਂਸ, ਕਿ ਹਾਂ ਵੀ ਤੁਸੀਂ ਠੇਕੇ ਦੇ ਤੌਰ 'ਤੇ ਕੰਮ ਦੇ ਦਿਓ ਕਿ ਠੀਕ ਆ ਆਪਾਂ ਕਰ ਲਾਂਗੇ। ਹੁਣ ਮੇਰੇ ਖਿਆਲ ਨਾਲ IT ਇੰਡਸਟਰੀ ਹੌਲੀ ਹੌਲੀ ਹੋ ਗਈ ਨਾ, ਫ੍ਰੀਲਾਂਸ 'ਤੇ ਜਾਣੀ ਸ਼ੁਰੂ ਹੋ ਗਈ, ਛੋਟੇ ਛੋਟੇ ਕੰਟਰੈਕਟਰ ਆ ਗਏ ਆ। TCS ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ, ਪਿਛਲੇ 1 ਸਾਲ 'ਚ ਸਿਰਫ 17 ਬੰਦੇ ਰੱਖੇ ਆ। ਕਿਉਂ? ਕਾਰਨ ਇਹ ਹੈ ਕਿ ਹੁਣ ਸ਼ਾਇਦ ਹਰ ਕੋਈ ਸੈਲਫ ਇੰਪਲੋਇਡ ਹੋਏਗਾ, ਐਂਡ ਉਹ ਸੈਲਫ ਇੰਪਲੋਇਡ ਦੇ ਅੰਦਰ AI ਹੀ AI ਨੂੰ ਸਿਖਾਏਗਾ, AI ਅੱਗੋਂ ਸਿਖਾਏਗੀ, ਜਿਹੜਾ ਇੱਕ ਕੰਮ ਸ਼ੁਰੂ ਹੋ ਗਿਆ ਉਹ ਜਦੋਂ ਉਹਨੂੰ ਲੱਗ ਗਿਆ AI ਨੂੰ ਕਿ ਇਹ ਠੀਕ ਹੈ, ਹੁਣ ਮੈਂ ਵੀ ਵਿਹਲੀ ਹਾਂ, ਇਹ ਵੀ ਵਿਹਲਾ ਬੈਠਾ, ਇੱਕ ਨਵਾਂ ਆਈਡੀਆ, ਇੱਕ ਨਵੀਂ ਕਹਾਣੀ, ਆਹ ਸੁਣ, ਆਹ ਪੜ੍ਹ, ਆਹ ਕਰ।
0: ਅੱਛਾ, ਇਹਦੀ ਨਾ ਇੱਕ ਐਗਜ਼ਾਮਪਲ ਆਪਾਂ ਵੱਡੀਆਂ ਕੰਪਨੀਆਂ ਤੋਂ ਲੈ ਸਕਦੇ ਹਾਂ
1: ਜੀ।
0: ਤੁਸੀਂ ਇਹ ਵੇਖੋ ਵੀ ਵੱਡੀਆਂ ਕੰਪਨੀਆਂ ਦੇ ਜਿੰਨੇ ਵੀ CEO ਨੇ, ਜਿੰਨੀਆਂ ਵੀ ਚੁੱਕੇ ਵੇਖ ਲਓ, ਗੂਗਲ ਵੇਖ ਲਓ, ਆਹ ਤੁਸੀਂ ਕਲਾਉਡ ਦੀ ਗੱਲ ਕੀਤੀ ਆ, ChatGPT ਦਿਸ ਦੈਟ, ਇਹ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਨੇ, ਤੁਸੀਂ ਵੇਖੋ ਇਹਨਾਂ ਦੇ ਜਿਹੜੇ CEO ਨੇ ਜਾਂ ਵੱਡੇ ਅਹੁਦੇਦਾਰ ਨੇ, ਉਹ ਬੜੇ ਫ੍ਰੀਕੁਐਂਟਲੀ ਚੇਂਜ ਕਰ ਰਹੇ ਆਪਣੇ ਆਪ ਨੂੰ, ਇੱਕ ਕੰਪਨੀ ਤੋਂ ਦੂਸਰੀ 'ਚ, ਦੂਸਰੀ 'ਚੋਂ ਤੀਸਰੀ 'ਚ। ਸੋ ਇਹ ਲਗਭਗ ਉਹੀ ਵਰਤਾਰਾ ਵਾ ਜਿਹਦੀ ਹੁਣੇ ਆਪਾਂ ਗੱਲ ਕਰ ਰਹੇ ਹਾਂ।
1: ਬਿਲਕੁਲ।
0: ਸੋ ਜਦੋਂ ਆਪਾਂ ਇਸ ਉਹਦੇ 'ਚ ਪਹੁੰਚ ਜਾਂਗੇ ਨਾ, ਆਪਾਂ ਕਿਤੇ ਵੀ ਵੱਜ ਕੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ। ਸੋ ਆਪਾਂ ਲਗਭਗ ਆਪਾਂ ਵੇਖੀਏ ਤਾਂ ਸਾਡੇ 'ਚ ਉੱਦਾਂ ਦੇ ਥੋੜ੍ਹਾ ਥੋੜ੍ਹੇ ਜਿਹੇ ਕਣ ਆਉਣੇ ਸ਼ੁਰੂ ਹੋ ਚੁੱਕੇ ਆ। ਫ੍ਰੀਲਾਂਸਿੰਗ ਇਜ਼ 1 ਆਫ ਦਾ ਐਗਜ਼ਾਮਪਲ।
1: ਬਿਲਕੁਲ।
0: ਸੋ ਜਿੰਨਾ ਚਿਰ ਸਾਨੂੰ ਇਹ ਚੀਜ਼ ਨਹੀਂ ਫੀਲ ਹੁੰਦੀ ਕਿ ਆਹ ਸਾਡਾ ਆਪਣਾ, ਕਿਉਂਕਿ ਇੱਕ ਕਿਤੇ ਨਾ ਕਿਤੇ ਗਰੋਥ ਨਾਂ ਦੀ ਜਿਹੜੀ ਸੀਡ ਆ ਉਹ ਵਿੱਚ ਪਾ ਦਿੱਤੀ ਗਈ ਆ। ਹੁਣ ਆਰਟੀਫਿਸ਼ਲ ਇੰਟੈਲੀਜੈਂਸ ਕੀ ਆ? ਇਹ ਗਰੋਥ ਹੈ।
1: ਐਬਸੋਲੂਟਲੀ, ਇਹ
0: ਇਨਸਾਨ ਦੇ ਵਿੱਚ ਕੀ ਬਿਰਤੀ ਆ? ਗਰੋਥ ਹੈ ਕਿ ਹੁਣ ਤੁਸੀਂ ਆਮ ਨਾ, ਪਹਿਲੀਆਂ 'ਚ ਇਹ ਚੀਜ਼ ਬਹੁਤ ਘੱਟ ਸੀ, ਹੁਣ ਅੱਜ ਕੱਲ੍ਹ ਆਮ ਤੁਸੀਂ ਮੰਨ ਲਓ ਕਿਸੇ ਨੂੰ ਗੱਲ ਕਰਦਿਆਂ ਵੇਖੋਗੇ ਨਾ, ਉਹ ਕਹੂਗਾ ਮੈਂ ਆਹ ਕੰਮ ਕਰਦਾ ਪਰ ਇਹ 'ਚ ਨਾ ਮੈਨੂੰ ਗਰੋਥ ਨਹੀਂ ਦਿਖ ਰਹੀ।
1: ਹਾਂ, ਐਬਸੋਲੂਟਲੀ, ਇੱਦਾਂ ਹੀ।
0: ਜਦਕਿ ਤੁਸੀਂ ਉਹ ਸਮਝਣਾ ਚਾਹੋ ਤਾਂ ਉਹਨੂੰ ਪਤਾ ਵੀ ਨਹੀਂ ਹੁੰਦਾ ਵੀ ਉਹ ਗਰੋਥ ਕਿਹੜੀ ਭਾਲਦਾ ਵਾ ਜਾਂ ਕਿਹੜੀ ਚੀਜ਼ ਦੀ ਉਹ ਗੱਲ ਕਰ ਰਿਹਾ, ਜਾਂ ਫਿਰ ਉਹਨੇ ਗਰੋ ਕਿਸੇ ਦੇ ਲਈ ਕੀ ਗਰੋ ਕਰਕੇ ਦਿੱਤਾ ਜਿਹੜੀ ਉਹ ਆਪਣੀ ਗਰੋਥ ਭਾਲਦਾ।
1: ਮਿਆਰ ਕੀ ਹੈ, ਇਹੀ ਨਹੀਂ ਹੁਣ ਆਈਡੀਆ ਰਿਹਾ ਨਾ,
0: ਆਈਡੀਆ ਨਹੀਂ ਹੈ ਉਸ ਚੀਜ਼ ਦਾ। ਸੋ ਇਹ ਇਹ 'ਚ ਅੱਛਾ ਇੱਕ ਹੋਰ ਇਹਦਾ ਬੜਾ ਵੇਖੋ, ਇਹ ਸਾਰੇ ਜਿਹੜੇ ਨੇ ਇਹ ਸਿਰਫ ਕਹਿ ਲਓ ਤੁਸੀਂ ਕਿ ਇਫ ਬਟਸ ਵਾਲੇ ਸੈਕਟਰ ਨੇ, ਮਤਲਬ ਕੁੱਡ ਬੀ ਵਾਲੇ, ਵੀ ਹਾਂ ਵੀ ਆਹ ਜਿਹੜਾ ਕੱਲ੍ਹ ਨੂੰ ਕੀ ਹੁੰਦਾ ਵਾ, ਕਿੱਦਾਂ ਹੁੰਦਾ ਵਾ। ਜੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ AI, ਮੈਂ ਚਾਹੂੰਗਾ ਕਿ ਸਾਡੇ ਜਿਹੜੇ ਸਰੋਤੇ ਉਹ ਵੀ ਇਹਦੇ ਵਿੱਚ ਆਪਣਾ ਕੰਟਰੀਬਿਊਸ਼ਨ ਜ਼ਰੂਰ ਪਾਉਣ, ਜੇ ਪਾਉਣਾ ਚਾਹੁੰਦੇ ਆ 044-717-1674-0444-7174-1674 ਅਤੇ 93-56-0-344 ਇਹ ਸਾਡੇ ਨੰਬਰ ਨੇ। ਮੈਸੇਜ ਤੁਹਾਡੇ ਮੈਂ ਵੇਖ ਲਿਆ, ਉਹ ਮੈਂ ਥੋੜ੍ਹੀ ਦੇਰ ਤੱਕ ਬਾਅਦ 'ਚ ਪੜ੍ਹਦਾ। ਅਤੇ ਇਸ ਤੋਂ ਪਹਿਲਾਂ ਕਿ ਚੇਤਾ ਭੁੱਲ ਜੇ, ਮੈਂ ਵੀ ਦੱਸਦਾ ਕਿ ਅੱਜ 17 ਤਰੀਕ ਹੈ ਅਤੇ ਅੱਜ ਇਹ ਕਲਾਸ ਬਿਲਡਿੰਗ ਮਟੀਰੀਅਲ ਵਾਲਿਆਂ ਦੀ ਅੱਜ ਓਪਨਿੰਗ ਵੀ ਆ,
1: ਅਤੇ
0: ਉੱਥੇ ਵੀ ਤੁਸੀਂ ਜਾ ਸਕਦੇ ਹੋ। ਵਧੇਰੇ ਜਾਣਕਾਰੀਆਂ ਤੁਹਾਨੂੰ ਆਪਾਂ ਦੇ ਦਿੰਦੇ ਹਾਂ ਥੋੜ੍ਹੀ ਦੇਰ ਤੱਕ, ਜਾਂ ਪਹਿਲਾਂ ਸ਼ੇਅਰ ਤੁਹਾਡੇ ਨਾਲ ਕੀਤੀਆਂ ਨੇ, ਤੁਸੀਂ ਸਰਚ ਮਾਰ ਸਕਦੇ ਹੋ, ਅਤੇ ਜੇ ਤੁਹਾਨੂੰ ਚਾਹੀਦਾ ਐਡਰੈਸ 'ਤੇ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ, ਅਤੇ ਜਾ ਕੇ ਤਾਂ ਅੱਜ ਤੁਸੀਂ ਟੂਲ ਟਾਲ ਵੇਖੋ, ਗਾਰਡਨਿੰਗ ਗੁਰਡਨਿੰਗ ਦੇ ਲਈ ਟੂਲ ਚਾਹੀਦੇ ਨੇ ਉਹ ਵੇਖ ਲਓ, ਜਾਂ ਫਿਰ ਜੋ ਵੀ ਕੁਛ,
1: ਜੋ ਵੀ
0: ਕਿੱਲ ਕਾਂਟਾ, ਜੋ ਵੀ ਲੱਕੜ ਲੁੱਕੜ, ਜੋ ਵੀ ਤੁਸੀਂ ਕੋਈ ਘਰ ਦਾ ਕੋਈ ਮੰਨ ਲਓ ਰਿਪੇਅਰ ਰਪੂਰ ਕਰਨੀ ਆ, ਕੋਈ ਇਲੈਕਟ੍ਰਿਕ ਸਮਾਨ ਜਾਂ ਪਲੰਬਿੰਗ ਦਾ ਸਮਾਨ ਜੋ ਵੀ ਚਾਹੀਦਾ, ਉਹ ਤੁਸੀਂ ਇੱਕ ਵਾਰੀ ਵੇਖ ਆਓ ਜਾ ਕੇ। ਅਤੇ ਅੱਛਾ, ਗੱਲ ਆਪਾਂ ਕਰ ਰਹੇ ਹਾਂ ਕਿ ਜੇ ਆਰਟੀਫਿਸ਼ਲ ਇੰਟੈਲੀਜੈਂਸ ਮੰਨ ਲਓ ਜੇ ਸਾਨੂੰ ਇੰਨੀਆਂ ਹੀ ਸਲਾਹਾਂ ਦੇ ਸਕਦਾ ਹੈ, ਸਾਨੂੰ ਸਾਡੇ ਕੰਮ ਦੀ ਸਲਾਹ ਦਊਗਾ, ਸਾਨੂੰ ਸਾਡੇ ਸ਼ੋਪਿੰਗ ਦੀ ਸਲਾਹ ਦਊਗਾ, ਸਾਨੂੰ ਇਹ ਸਲਾਹ ਦਊਗਾ ਵੀ ਤੈਨੂੰ ਆਹ ਕੱਪੜੇ ਨਹੀਂ ਜਚਣ ਡੇ ਅੱਜ, ਤੂੰ ਆਹ ਕੱਪੜੇ ਨਾ ਪਾ, ਤੇਰੇ ਨਾ ਤੇਰੇ ਤੇਰੇ ਬੁੱਲ ਜਿਹੜੇ ਆ ਉਹ ਤੇਰੇ ਫੇਸ ਦੇ ਹਿਸਾਬ ਨਾਲ ਸੈੱਟ ਨਹੀਂ ਬੈਠੇ, ਬੁਟੋਕ ਕਰਾ, ਤੂੰ ਫਿਲਰ ਕਰਾ ਥੋੜ੍ਹੇ ਜਿਹੇ, ਤੇਰੀਆਂ ਅੱਖਾਂ ਦੇ ਵਿੱਚ ਨਾ ਥੋੜ੍ਹੀ ਜਿਹੀ ਪ੍ਰੋਬਲਮ ਲੱਗ ਰਹੀ ਆ, ਤੂੰ ਨਾ ਮਤਲਬ ਕੱਜਲ ਨਾ ਲਾਇਆ ਕਰ, ਹੈ ਨਾ, ਜਾਂ ਫਿਰ ਤੂੰ ਆਹ ਨਵਾਂ ਪ੍ਰੋਡਕਟ ਆਇਆ ਵਾ ਇਹ ਤੂੰ ਲਾ, ਹੈ ਨਾ, ਤੂੰ ਭਰਵੱਟੇ ਇੱਦਾਂ ਕਰ ਵੀ ਤੂੰ ਨਾ ਮਨਾਇਆ ਨਾ ਕਰ, ਇਹ ਸ਼ੇਵਰ ਮਾਰ ਇਹਨੂੰ, ਤੂੰ ਲੇਜ਼ਰ ਕਰਾ ਦੇ ਅਤੇ ਲੀਕ ਮਾਰ ਕੇ ਚੱਲ ਜਾ ਕਰ,
1: ਉਹ ਬੱਲੇ,
0: ਹੈ ਨਾ, ਤੈਨੂੰ ਇੱਦਾਂ ਦੇ ਫਲਾਣੇ ਐਕਟਰ ਵਰਗੇ ਜੱਜਣਗੇ, ਮਤਲਬ ਤੁਹਾਡੀ ਪਰਸਨੈਲਿਟੀ ਦੇ ਲਈ ਉਹ ਤੁਹਾਨੂੰ ਸਲਾਹ ਦਊਗਾ, ਤੁਹਾਨੂੰ ਉਹ ਸਲਾਹ ਦਊਗਾ ਵੀ ਤੂੰ ਨਾ ਧੁੱਪ 'ਚ ਘੱਟ ਜਾਂਦਾ, ਤੂੰ ਵਿਟਾਮਿਨ ਜਿਹੜੀ
1: ਹੈ
0: ਡੀ, ਹਾਂ ਵਿਟਾਮਿਨ ਡੀ ਨਾ ਤੂੰ ਮਿਸ ਨਾ ਕਰਿਆ ਕਰ, ਹੈ ਨਾ, ਜਾਂ ਤੇਰੇ ਡਾਕਟਰ ਨੇ ਤੈਨੂੰ ਆਹ ਕਿਹਾ ਵਾ ਉਹਦੇ ਮੁਤਾਬਿਕ ਤੈਨੂੰ ਆਹ ਹਰ ਰੋਜ਼ ਖਾਣੀ, ਉਹ ਤੁਹਾਨੂੰ ਆਪੇ ਦੱਸੀ ਜਾਊਗਾ ਵੀ ਹਾਂ ਆਹ ਚੀਜ਼ਾਂ,
1: ਬਿਲਕੁਲ ਠੀਕ।
0: ਕੁਐਸਚਨ ਇਜ਼ ਕਿ ਜੇ ਸਾਨੂੰ ਹਰ ਇੱਕ ਚੀਜ਼ ਦੇ ਵਿੱਚ ਸਾਡੇ ਪ੍ਰੋਫੈਸ਼ਨ ਤੋਂ ਲੈ ਕੇ ਹਰ ਇੱਕ ਚੀਜ਼ ਦੇ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ, ਈਵਨ ਸਾਡਾ ਪਾਰਟਨਰ ਲੱਭਣ ਦੇ ਵਿੱਚ ਵੀ ਇਹ ਮੇਰੇ ਲਈ ਠੀਕ ਰਹੂਗੀ ਜਾਂ ਨਹੀਂ ਰਹੂਗੀ, ਰਹੂਗਾ ਜਾਂ ਨਹੀਂ ਰਹੂਗਾ, ਇਹ ਸਾਰੇ ਕੁਛ ਦੇ ਸਾਡੇ ਵਿੱਚ ਹੈਲਪ ਕਰੂਗਾ, ਕੀ ਫਿਰ ਸਾਡੇ ਧਰਮ ਦੇ ਵਿੱਚ ਵੀ ਇੰਟਰਫੇਰੈਂਸ ਆਊਗੀ, ਕਰੂਗਾ, ਸਾਨੂੰ ਸਲਾਹ ਦਊਗਾ ਵੀ ਵੇਖ ਤੂੰ ਯਾਰ ਇੱਦਾਂ ਦੇ ਸੁਭਾਅ ਦਾ ਮਾਲਕ ਹੈ, ਤੈਨੂੰ ਨਾ ਫਲਾਣੇ ਧਰਮ 'ਚ ਚੱਲ ਜਾਣਾ ਚਾਹੀਦਾ, ਤੈਨੂੰ ਆਹ ਧਰਮ ਨਹੀਂ ਸੂਟ ਕਰ ਰਿਹਾ ਤੈਨੂੰ, ਅਫਕੋਰਸ ਉਹ ਤੁਹਾਨੂੰ ਲੌਜਿਕ ਵੀ ਦਊਗਾ।
1: ਵੈਸੇ ਅੱਜ ਦੇ ਦੌਰ 'ਚ ਕਮਿਊਨਿਟੀ ਗਾਈਡਲਾਈਨਸ ਦੇ ਕਾਰਨ ਇਹ ਨਹੀਂ ਕਰਦਾ, ਪਰ ਅਗੇਨ
0: ਜੇ ਨਹੀਂ ਇਹ ਗਾਈਡਲਾਈਨਸ ਵਿੱਚ ਨਹੀਂ ਆ ਤਾਂ ਨਾ ਹੀ ਹੋਊਗਾ, ਪਰ ਮੰਨ ਲਓ ਜਦੋਂ ਹੁਣ ਇਹ ਆਪਾਂ ਕਹਿਤਾ ਵੀ ਸਾਡਾ ਸੰਗੀ ਸਾਥੀ ਆ, ਜਾਂ ਫਿਰ ਆਪਾਂ ਉਹਨੂੰ ਕਿ ਮਾਹਰ ਉਹਨੂੰ ਇੱਦਾਂ ਦੀ ਫੀਡ ਦੇਣਗੇ ਵੀ ਨਹੀਂ ਤੂੰ ਸਪੈਸੀਫਿਕ ਇਹਨਾਂ ਇਹਨਾਂ ਖਿੱਤਿਆਂ ਦੇ ਵਿੱਚ ਤੂੰ ਸਲਾਹ ਮਸ਼ਵਰਾ ਨਹੀਂ ਦੇਣਾ, ਪਰ ਉਹ ਅੱਜ ਤੱਕ ਦਾ ਵਾ, ਪਰ ਜਦੋਂ ਆਪਾਂ ਇਹ ਕਹਿ ਰਹੇ ਹਾਂ ਕਿ ਉਹ ਆਪਣੇ ਆਪ ਸੋਚਣਾ ਸ਼ੁਰੂ ਕਰੂਗਾ, ਆਪਣੇ ਆਪ ਆਪਣੇ ਅਗਲੇ ਮਾਡਲ ਬਣਾਉਣੇ ਸ਼ੁਰੂ ਕਰੂਗਾ, ਉਦੋਂ ਤਾਂ ਫਿਰ ਤੁਹਾਡਾ ਕੰਟਰੋਲ ਹੀ ਨਹੀਂ ਆ ਉਹਦੇ 'ਤੇ।
1: ਇਟ ਇਜ਼ ਹੈਪਨਿੰਗ ਰਾਈਟ ਨਾਓ, ਮਾਡਲ ਤਾਂ ਆਪਣੇ ਖੁਦ ਦੇ ਬਣਾ ਹੀ ਰਿਹਾ, ਐਂਡ ਜਿਹੜੀ ਤੁਸੀਂ ਹੈ ਨਾ ਹੁਣ ਗੱਲ ਦੱਸੀ ਉਹ ਵੀ ਇਹੀ ਹੈ ਕਿ ਆਪਾਂ ਜੇ ਪੁੱਛੀਏ ਤਾਂ ਕਹੇਗਾ, ਪਰ ਹਾਂ ਇੱਕ ਟਾਈਮ ਆਏਗਾ ਉਹ ਇਹ ਦੱਸੇਗਾ ਕਿ ਇਹ ਤੂੰ ਕਰ, ਕਿਉਂਕਿ ਆਪਾਂ ਇੰਨੇ ਜ਼ਿਆਦਾ ਉਹ ਇੱਕ ਕਹਾਵਤ ਹੈ ਨਾ ਬਹੁਤ ਮਸ਼ਹੂਰ ਕਿ ਦੇ ਗੇਵ ਐਵਰੀ ਵਨ ਇਲੈਕਟ੍ਰੀਸਿਟੀ ਸੋ ਦੇ ਦੈਮਸੈਲਵਸ ਕੈਨ ਬਰਨ ਕੈਂਡਲਸ, ਕਿ ਜਦੋਂ ਇਲੈਕਟ੍ਰੀਸਿਟੀ ਆਈ ਹੈ ਨਾ ਥੋੜ੍ਹੇ ਅਮੀਰਾਂ ਨੇ ਜਦ ਤੱਕ ਵਰਤੀ ਫਿਰ ਬਾਅਦ 'ਚੋਂ ਸਾਰਿਆਂ ਨੂੰ ਦੇ ਦਿੱਤੀ, ਤਾਂ ਹੁਣ ਹੈ ਨਾ ਵਧੀਆ ਵਧੀਆ ਕੈਂਡਲ ਲਾਈਟ ਡਿਨਰ ਕਰਦੇ ਸਭ ਕਰਦੇ, ਫਿਰ ਕਹਿਤਾ ਕਿ ਦੇ ਗੇਵ ਐਵਰੀ ਵਨ ਜੰਕ ਫੂਡ ਸੋ ਦੈਟ ਦੇ ਕੈਨ ਹੈਵ ਔਰਗੈਨਿਕ, ਹੈ ਨਾ ਇਹੀ ਹੋਇਆ, ਸਾਰਿਆਂ ਨੂੰ ਜੈਨੇਟਿਕਲੀ ਮੋਡੀਫਾਈਡ ਕਰੋਪਸ ਦੇ ਖਾਣੇ ਖਵਾ ਦਿੱਤੇ ਜਾਂ ਫਿਰ ਬਰਗਰ ਪੀਜ਼ਿਆਂ 'ਤੇ ਲਾ ਦਿੱਤਾ, ਹੁਣ ਇਹ ਹੋ ਗਿਆ, ਹੁਣ ਇਹੀ ਹੋ ਰਿਹਾ, ਨੈਕਸਟ ਕੀ ਹੈ ਦੇ ਵਿਲ ਗਿਵ ਐਵਰੀ ਵਨ ਆਰਟੀਫਿਸ਼ਲ ਇੰਟੈਲੀਜੈਂਸ ਸੋ ਦੇ ਕੈਨ ਥਿੰਕ ਦੈਮਸੈਲਵਸ, ਗੱਲ ਤਾਂ ਇਹੀ ਹੈ ਨਾ ਕਿ ਮੇਰੀ ਸੋਚਣ ਦੀ ਸ਼ਮਤਾ ਖਤਮ ਹੋ ਰਹੀ ਹੈ, ਮੈਂ ਜਿੰਨੀ ਕੁ ਤੁਹਾਡੇ ਤੋਂ ਸਲਾਹ, ਇੱਕ ਬੱਚੇ ਅਤੇ ਅਡਲਟ ਦੇ ਅੰਦਰ ਫਰਕ ਕੀ ਹੈ, ਬੱਚਾ ਹਰ ਚੀਜ਼ ਪੁੱਛਦਾ ਮੈਂ ਕਰਾਂ ਮੈਂ ਨਾ ਕਰਾਂ, ਬੱਚੇ ਨੂੰ ਹਰ ਚੀਜ਼ ਦੱਸਣੀ ਪੈਂਦੀ ਹੈ ਕਿ ਤੂੰ ਆਹ ਨਹੀਂ ਕਰਨਾ ਤੂੰ ਆਹ ਕਰਨਾ, ਜਿੱਦਾਂ ਜਿੱਦਾਂ ਸਿੱਖਦਾ ਰਹਿੰਦਾ ਥੋੜ੍ਹਾ ਜਿਹਾ ਮਾਇੰਡ ਆਪਣਾ ਬਣਨਾ ਸ਼ੁਰੂ ਹੁੰਦਾ ਆਹ 13-14 ਸਾਲ ਦੀ ਉਮਰ 'ਚ, ਹੈ ਨਾ ਉਹ ਜਿੱਦਾਂ ਦੀ ਪ੍ਰਵਿਰਤੀ ਹੋ ਜਾਂਦੀ ਹੈ ਉੱਧਰ ਹੀ ਚੀਜ਼ਾਂ ਉਹ ਗ੍ਰੈਸਪ ਕਰਨੀ ਸ਼ੁਰੂ ਕਰ ਦਿੰਦਾ, ਹੈ ਨਾ, ਐਂਡ ਦੈਨ ਅਗੇਨ ਓਬਵੀਅਸ ਜੀ ਗੱਲ ਹੈ ਜੋ ਜੋ ਲੈਸਨਸ ਤੁਸੀਂ ਲਿੱਤੇ ਜਿਹੜੇ ਵੀ ਸਾਲ 'ਚ ਉਹੀ ਲੈਸਨਸ ਮੈਂ ਲਿੱਤੇ, ਹੈ ਨਾ ਮੋਰਲ ਕਹਿ ਲਈਏ ਜਾਂ ਪੜ੍ਹਾਈ ਵਾਲੇ ਕਹਿ ਲਈਏ, ਪਰ ਪਰਸਨੈਲਿਟੀ ਹਰ ਕਿਸੇ ਦੀ ਡਿਫਰੈਂਟ ਹੈ, ਸੁਣਨ ਵਾਲਿਆਂ 'ਚ ਵੀ ਸਾਰਿਆਂ 'ਚ ਇਸ ਤਰ੍ਹਾਂ ਹੀ ਹੈ, ਰਾਈਟ, ਇਹ ਅਲਟੀਮੇਟਲੀ ਅਸੀਂ ਰੋਬੋਟਿਕ ਹੋ ਜਾਵਾਂਗੇ ਕਿਉਂਕਿ ਆਪਾਂ ਇੰਨਾ ਜ਼ਿਆਦਾ ਹੁਣ ਹੈ ਹੀ ਹੈ ਅੱਜ ਦੇ ਦੌਰ 'ਚ, ਤੁਸੀਂ ਵੇਖ ਲਓ ਕਿੰਨੇ ਲੋਕ ਹੁਣ ਆਪਾਂ ਈਮੇਲ ਵਗੈਰਾ ਕਹਿ ਦਿੰਦੇ ਹਾਂ, ਇੱਕ ਟਾਈਮ ਆਏਗਾ ਜਦੋਂ ਤੁਹਾਨੂੰ ਕੋਈ ਵੈਸੇ ਕਹੇ ਕਿ ਯਾਰ 500 ਵਰਡ ਦਾ ਕੁਛ ਆਪਣੇ ਹਿਸਾਬ ਨਾਲ ਆਪਣੇ ਉੱਪਰ ਹੀ ਲਿਖਦੇ, ਬੰਦਾ ਬਲੈਂਕ ਹੋਏਗਾ, ਹੁਣੇ ਸ਼ਾਇਦ ਕੋਈ ਬਲੈਂਕ ਹੋ ਜਾਏ, ਕਿਉਂ ਕਿਉਂਕਿ ਆਦਤ ਨਹੀਂ ਰਹੀ ਲਿਖਣ ਦੀ,
0: ਝੱਟ ਉਹ ਤੁਸੀਂ ਕਹੋਗੇ ਮੈਂ ਲਿਖਾ ਦੇਣਾ ਬਸ, ਮੈਂ ਰਿਪਲਾਈ ਲਿਖ ਦੇਣਾ।
1: ਜੀਪੀਐਸ ਇਜ਼ ਅ ਗ੍ਰੇਟ ਐਗਜ਼ਾਮਪਲ। ਹੁਣ ਮੈਂ ਜਦੋਂ ਇੱਥੇ ਆਇਆ ਤਾਂ ਜੀਪੀਐਸ ਹੀ ਹੁੰਦਾ ਸੀ, ਹੈ ਨਾ। ਪਰ ਜਿਸ ਤਰ੍ਹਾਂ ਜਿਹੜੇ ਤੁਹਾਡੀ ਜਨਰੇਸ਼ਨ ਦੇ ਲੋਕ ਆਏ ਹੋਏ ਆ, ਹੈ ਨਾ, ਉਹ ਦੱਸਦੇ ਕਿ ਮਿਲਵੇ ਸੀ, ਪੂਰਾ ਯਾਦ ਕਰਨਾ ਪੈਂਦਾ ਸੀ ਐਂਡ ਆਲ। ਅਤੇ ਮੈਂ ਅੱਜ ਵੀ ਦੇਖਦਾ ਤੁਸੀਂ ਤੁਹਾਡੇ ਨਾਲ, ਮੈਂ ਜਦੋਂ ਵੀ ਅੱਜ ਤੱਕ ਕਦੀ ਡਰਾਈਵ 'ਤੇ ਗਿਆ, ਹੈ ਨਾ, ਮੈਂ ਆਪਣੇ ਬ੍ਰਦਰ ਲਾਅ ਨਾਲ ਜਦੋਂ ਵੀ ਕਦੀ ਡਰਾਈਵ 'ਤੇ ਜਾਂਦਾ, ਉਹ ਆਦਤ ਹੀ ਨਹੀਂ ਆ ਜੀਪੀਐਸ ਦੀ। ਜੇ ਪਤਾ ਉਹ ਜਗ੍ਹਾ ਦਾ ਸਿੱਧੇ ਹੀ ਔਨ ਕਰਨਗੇ, ਨਾ ਉਧਰਲੇ ਪਾਸੇ ਚਲ ਜਾਣਾ। ਹੋ ਸਕਦਾ ਟ੍ਰੈਫਿਕ ਉੱਥੇ ਦਿਖਾਉਂਦਾ ਹੋਵੇ 6 ਮਿੰਟ ਬਾਅਦ ਦਾ, ਪਰ ਕਿਉਂਕਿ ਯਾਦ ਕੀਤੇ ਹੋਏ ਹੈ ਨਾ ਐਡਰੈਸਿਸ ਨੇ, ਕਾਰ ਦਾ ਕੈਮਰਾ ਨਹੀਂ ਹੋ ਗਿਆ, ਹੁਣ ਕੋਈ ਪਿੱਛੇ ਮੁੜ ਕੇ ਵੇਖਦਾ ਹੀ ਨਹੀਂ ਹੈ, ਸਾਰਾ ਕੈਮਰੇ 'ਚ ਦੇਖ ਕੇ ਤੁਹਾਨੂੰ ਬੈਕ ਕਰਨਾ ਹੈ।
0: ਚਲੋ ਆਪਾਂ ਇਹ ਕਹਿ ਲਈਏ, ਇਹ ਤਾਂ ਹੁਣ ਮਾਮੂਲੀ ਜੀਆਂ ਗੱਲਾਂ ਹੋ ਗਈਆਂ, ਸਾਡੀ ਰੂਟੀਨ ਦੇ ਵਿੱਚ ਆ ਚੁੱਕੀਆਂ ਨੇ ਆਲਰੇਡੀ
1: ਇਹੀ ਚੀਜ਼ਾਂ। ਸਾਡਾ ਰੂਟੀਨ ਇੱਕ ਟਾਈਮ 'ਤੇ ਇਹ ਬਣ ਜਾਏਗਾ। ਦ ਪੁਆਇੰਟ ਇਜ਼ ਦੈਟ ਕਿ ਇਹ ਰੂਟੀਨ ਜਿਸ ਤਰ੍ਹਾਂ ਸਾਡੇ ਲਈ ਆਮ ਹੈ ਨਾ, ਕਿ ਅਸੀਂ ਤਾਂ ਇਹ ਚੀਜ਼ ਨੂੰ ਕਹਿੰਦੇ ਕਿ ਇਹ ਤਾਂ ਸਹੂਲਤ ਆ, ਇਹ ਤਾਂ ਹੋਣਾ ਹੀ ਚਾਹੀਦਾ। ਇਹ ਵੀ ਸਹੂਲਤ ਹੋ ਜਾਏਗੀ ਕਿ ਤੂੰ ਮੇਰੇ ਲਈ ਸੋਚ, ਤੂੰ ਜਿਸ ਤਰ੍ਹਾਂ ਤੁਸੀਂ ਕਿਹਾ, ਤੂੰ ਹੀ ਦੱਸ ਯਾਰ ਮੈਨੂੰ ਆਹ, ਮੈਨੂੰ ਚਿੱਟੀ ਕਮੀਜ਼ ਜੱਚਦੀ ਕਿ ਨਹੀਂ ਜੱਚਦੀ, ਤੂੰ ਹੀ ਦੱਸ ਕਿ ਮੇਰਾ ਨੱਕ ਦਾ ਮੈਨੂੰ ਕੁਛ ਕਰਾਉਣਾ ਚਾਹੀਦਾ, ਨਹੀਂ ਬੋਲਾਂ ਦਾ ਕਰਾਉਣਾ ਚਾਹੀਦਾ ਕਿ ਨਹੀਂ। ਐਂਡ ਇਹੀ ਇਹ ਕੰਪਨੀਆਂ ਦੀ ਵਿਜ਼ਨ ਆ, ਕਿਉਂਕਿ ਦੈਟ ਇਜ਼ ਹਾਓ ਦੇ ਵਿਲ ਬੀ ਏਬਲ ਟੂ ਪੇ ਦੈਮਸੈਲਵਸ, ਜਿਹੜੀ ਇਹਨਾਂ ਦੀ ਵੈਲਿਊਏਸ਼ਨ। ਅਲਟੀਮੇਟਲੀ ਹਰ ਚੀਜ਼ ਤਾਂ ਕੀ ਹੈ, ਇੰਡਸਟਰੀ ਹੈ ਨਾ, ਹਰ ਚੀਜ਼ ਤਾਂ ਪੈਸੇ ਦੀ ਆ। ਅਲਟੀਮੇਟ ਪੁਆਇੰਟ ਇਹ ਕਿ ਉਹ ਪੈਸਾ ਕਿੱਦਾਂ ਕਮਾਉਣਗੇ, ਜਦ ਤੱਕ ਤੁਸੀਂ ਉਹਨਾਂ ਲਈ ਲਾਚਾਰ ਨਹੀਂ ਹੋ ਜਾਂਦੇ, ਬੇਬਸ ਨਹੀਂ ਹੋ ਜਾਂਦੇ ਕਿ ਯਾਰ ਇਹ ਤਾਂ ਹੁਣ ਮੈਨੂੰ ਚਾਹੀਦਾ ਆਪਣੇ ਕੰਮ ਵਾਸਤੇ, ਮੇਰੀ ਲਾਈਫ ਵਾਸਤੇ, ਤਦ ਤੱਕ ਜੋ ਡਿਪੈਂਡੈਂਸੀ ਨਹੀਂ ਜੇ ਆਏਗੀ ਤਾਂ ਉਹ ਪੈਸੇ ਨਹੀਂ ਕਮਾ ਪਾਉਣਗੇ। ਫਿਲਹਾਲ ਹੌਲੀ ਹੌਲੀ ਡਿਪੈਂਡੈਂਟ ਕਰਾਇਆ ਜਾ ਰਿਹਾ।
0: ਇਹੋ ਹੀ ਡਿਪੈਂਡੈਂਸੀ ਆ, ਜੇ ਉਹ ਮੰਨ ਲਓ ਇਨਸਾਨ ਦੀ ਇਨਸਾਨ 'ਤੇ ਰਹੇ, ਰਿਸ਼ਤਿਆਂ ਦੇ ਵਿੱਚ ਰਹੇ, ਤਾਂ ਵਧੀਆ ਨਿਭਦੀ ਹੈ।
1: ਬਿਲਕੁਲ ਠੀਕ।
0: ਸੋ ਆਪਾਂ ਨੂੰ ਇੱਕ ਦੂਸਰੇ ਦੀ ਲੋੜ ਆ, ਵੀ ਇਹਨੇ ਰੋਟੀਆਂ ਬਣਾਉਣੀਆਂ, ਮੈਂ ਸਫਾਈ ਕਰਨੀ ਆ, ਇਹ ਡਿਪੈਂਡੈਂਸੀ ਹੈ ਇੱਕ ਦੂਸਰੇ ਦੇ ਉੱਤੇ। ਮੈਨੂੰ ਆਹ ਨਹੀਂ ਕੰਮ ਪਸੰਦ, ਇਹਨੂੰ ਆਹ ਨਹੀਂ ਪਸੰਦ, ਮੈਂ ਆਹ ਕਰ ਦਿੰਦਾ, ਇਹ ਆਹ ਕਰ ਦਿੰਦੀ ਆ, ਇਹ ਡਿਪੈਂਡੈਂਸੀ ਹੈ। ਅਤੇ ਬੜੀ ਸੋਹਣੀ ਮੈਂ ਵੇਖਣਾ ਉਹਨਾਂ ਦੀ ਨਿਭਦੀ ਆ, ਇੱਕ ਦੂਸਰੇ ਦਾ ਸਾਥ ਪਤਾ ਹੁੰਦਾ। ਪਰ ਇਹੋ ਜਿਹੇ ਮਸ਼ੀਨਾਂ ਦੇ ਉੱਤੇ ਆ ਅਤੇ ਬਹੁਤ ਖਤਰਨਾਕ ਹੈ।
1: ਐਬਸੋਲੂਟਲੀ।
0: ਹੁਣ ਬਹੁਤ ਸਾਰੇ ਹੋਰ ਵੀ ਫੈਕਟਰ ਨੇ ਜਿਹੜੇ ਇਹਦੇ ਵਿੱਚ ਪ੍ਰਭਾਵਿਤ ਕਰਨਗੇ। ਮੰਨ ਲਓ ਫੋਰ ਐਗਜ਼ਾਮਪਲ, ਹੁਣ ਮੈਨੂੰ ਤਾਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜੋ ਵੀ ਆਪਾਂ ਕਮਾਵਾਂਗੇ, ਜੋ ਵੀ ਆਪਾਂ ਕਰਾਂਗੇ, ਉਹ ਸਾਰਾ ਕ੍ਰਿਸਟਲ ਕਲੀਅਰ ਹੋਊਗਾ, ਉਹਦੇ ਵਿੱਚ ਕੋਈ ਉਹ ਨਹੀਂ ਆ। ਹੁਣ ਆਪਾਂ ਵੇਖ ਰਹੇ ਹਾਂ ਵੀ ਆਲਰੇਡੀ ਕੈਸ਼ ਤੋਂ ਜਿਹੜੀ ਆ ਉਹ ਸਾਡੀ ਡਿਜੀਟਲ 'ਤੇ ਆ ਗਿਆ ਸਾਰਾ ਕੁਛ, ਹੈ
1: ਨਾ। ਬਿਲਕੁਲ।
0: ਸੋ ਹੁਣ ਵੈਰੀ ਸੂਨ ਆਈ ਥਿੰਕ ਆਪਾਂ ਇਹ ਕੋਈ ਵੀ ਚੀਜ਼ ਲਕਾ ਨਹੀਂ ਪਾਵਾਂਗੇ, ਮਾੜੀ ਗੱਲ ਨਹੀਂ ਆ। ਚਲੋ, ਪਰ ਆਪਾਂ ਉਸ ਹਿਸਾਬ ਦੇ ਨਾਲ ਆਪਾਂ ਪ੍ਰਿਪੇਅਰ ਕਰੀਏ। ਉਹ ਕਿੱਦਾਂ ਕਿ ਜੇ ਆਪਾਂ ਸਾਰਾ ਕੁਛ ਹੀ ਮੰਨ ਲਓ ਆਪਾਂ ਸਲਾਹ ਲੈਣੀ ਆ, ਆਪਾਂ ਨੌਕਰੀ ਦੀ ਸਲਾਹ ਲੈਣੀ ਆ, ਆਪਾਂ ਕਾਰੋਬਾਰ ਦੀ ਸਲਾਹ ਲੈਣੀ ਆ, ਅਤੇ ਉਹ ਤੁਹਾਨੂੰ ਪਹਿਲਾ ਸਵਾਲ ਹੀ ਇਹ ਪੁੱਛਦਾ ਵਾ ਵੀ ਹਾਂਜੀ ਦੱਸੋ ਵੀ ਮੈਂ ਤੁਹਾਨੂੰ ਸਲਾਹ ਦਿੰਦਾ, ਤੁਹਾਨੂੰ ਮੈਂ ਮੈਨੇਜਮੈਂਟ ਦੱਸਦਾ, ਤੁਸੀਂ ਮੈਨੂੰ ਦੱਸੋ ਵੀ ਹਾਂਜੀ ਕਿੰਨੀ ਕਮਾਈ ਆ, ਕਿੰਨੇ ਬੰਦੇ ਰੱਖੇ ਆ, ਕਿੱਥੇ ਕਿ ਜੇ ਤੁਸੀਂ ਸਫ਼ਰ ਕਰਦੇ ਹੋ। ਕੁੱਲ ਮਿਲਾ ਕੇ ਇੱਕ ਦਿਨ ਸ਼ਾਇਦ ਇੱਦਾਂ ਦਾ ਆਊਗਾ ਜਦੋਂ ਸਾਰਾ ਕੁਛ ਸਾਡਾ ਆਪਣੇ ਆਪਣੇ ਅਕਾਊਂਟਾਂ ਦੇ ਉੱਤੇ ਚੜਿਆ ਹੋਊਗਾ, ਕੋਈ ਚੀਜ਼ ਲੁਕਾਈ ਛਪਾਈ ਨਹੀਂ ਜਾ ਸਕਦੀ। ਉੱਥੇ ਫਿਰ ਇਸ ਕਿਸਮ ਦੀਆਂ ਚੋਰੀਆਂ ਚਕਾਰੀਆਂ ਜਿਹੜੀਆਂ ਕਿ ਸਿਸਟਮ ਦੇ ਹੱਕ ਦੇ ਵਿੱਚ ਨੇ, ਉਹ ਤੁਸੀਂ ਨਹੀਂ ਕਰ ਪਾਓਗੇ।
1: ਬਿਲਕੁਲ ਠੀਕ।
0: ਉੱਥੇ ਡਿਪੈਂਡ ਕਰਦਾ ਕਿ ਤੁਸੀਂ ਹੁਣ ਫਿਰ ਕਿੱਦਾਂ ਦਾ, ਕਿਵੇਂ ਦਾ ਤੁਸੀਂ ਸਫੋਕੇਟ ਕਰੋਗੇ, ਇਹਨੂੰ ਤੁਸੀਂ ਠੀਕ ਮੰਨਦੇ ਹੋ, ਗਲਤ ਮੰਨਦੇ ਹੋ, ਉਹ ਗੱਲਾਂ ਬਾਅਦ ਦੀਆਂ ਨੇ। ਪਰ ਇੰਟਰਫੇਰੈਂਸ ਜਿਹਦੇ ਤੋਂ ਇਨਸਾਨ ਹਮੇਸ਼ਾ ਭੱਜਦਾ ਆ ਵਾ, ਬਹੁਤੇ ਰਿਸ਼ਤੇ ਕਈ ਵਾਰੀ ਇਸ ਕਰਕੇ ਵੀ ਟੁੱਟਦੇ ਨਾ, ਇਹ ਮੇਰੇ 'ਚ ਇੰਟਰਫੇਅਰ ਬਹੁਤ ਕਰਦੀ ਆ।
1: ਬਿਲਕੁਲ ਠੀਕ।
0: ਇਹ ਮੈਨੂੰ ਇੰਟਰਫੇਅਰ ਬਹੁਤ ਕਰਦਾ ਵਾ, ਮੇਰੀ ਪਰਸਨਲ ਲਾਈਫ, ਮੀ ਲਾਈਫ। ਉੱਥੇ ਫਿਰ ਜਦੋਂ ਇੰਨੀ ਕੁ ਜ਼ਿਆਦਾ ਇੰਟਰਫੇਰੈਂਸ ਹੋਊਗੀ, ਇੰਨੇ ਕੁ ਤਰੀਕੇ ਦੇ ਨਾਲ ਹੋਊਗੀ, ਕਿ ਉਸ ਸਮੇਂ ਇਨਸਾਨ ਖੁਸ਼ ਰਹਿ ਪਾਊਗਾ? ਕਿਉਂਕਿ ਸਭ ਤੋਂ ਵੱਡਾ ਸਵਾਲ ਜਿਹੜਾ ਮੁੱਢ ਕਦੀਮੋਂ, ਆਪਾਂ ਜਦੋਂ ਵੀ ਕੋਈ ਇੰਸਪੀਰੇਸ਼ਨਲ ਕਹਾਣੀ ਸੁਣੂ ਸ਼ੁਰੂ ਕਰਦੇ ਹਾਂ, ਅਤੇ ਉਹ ਤਾਂ ਗੱਲ ਇੱਥੋਂ ਹੀ ਸ਼ੁਰੂ ਹੋ ਜਾਂਦੀ ਆ, ਮੈਂ ਦੁਖੀ ਬਹੁਤ ਹਾਂ, ਮੈਂ ਖੁਸ਼ ਨਹੀਂ ਹਾਂ, ਮੈਂ ਖੁਸ਼ੀ ਦੀ ਭਾਲ ਦੇ ਵਿੱਚ, ਸੱਚ ਦੀ ਭਾਲ ਦੇ ਵਿੱਚ ਫਲਾਣਾ ਨਿਕਲਿਆ, ਰੱਬ ਦੀ ਭਾਲ ਦੇ ਵਿੱਚ। ਰੱਬ ਦੀ ਭਾਲ ਕੀ ਆ? ਖੁਸ਼ੀ ਦੀ ਭਾਲ। ਜਿਹੜਾ ਵੀ ਦੁਖੀ ਆ, ਜਿਹਨੂੰ ਲੱਗਦਾ ਵਾ ਵੀ ਇੱਥੇ ਮੇਰਾ ਕੋਈ ਹੱਲ ਨਹੀਂ, ਉਹ ਕਹਿੰਦਾ ਮੈਂ ਹੁਣ ਸੱਚ ਦੀ ਭਾਲ ਦੇ ਵਿੱਚ ਤੁਰ ਪਿਆ। ਅਸਲ 'ਚ ਸੱਚ ਦੀ ਭਾਲ ਕੀ ਆ ਕਿ ਦੁੱਖ ਕਿਉਂ ਨੇ ਜ਼ਿੰਦਗੀ ਦੇ ਵਿੱਚ? ਕੀ ਇਸ ਮਾਮਲੇ ਦੇ ਵਿੱਚ ਵੀ ਆਪਾਂ ਸਲਾਹ ਮਸ਼ਵਰੇ ਲਵਾਂਗੇ ਜਾਂ ਇਹ ਆਈ ਸਾਡੀ ਹੈਲਪ ਕਰੂਗਾ? ਅਤੇ ਜੇ ਇਸ ਮਾਮਲੇ ਦੇ 'ਚ ਹੈਲਪ ਕਰੂਗਾ ਤਾਂ ਫਿਰ ਡਾਇਰੈਕਟਲੀ ਚਾਹੇ ਨਹੀਂ, ਇਨਡਾਇਰੈਕਟਲੀ ਉਹਨੇ ਇੰਟਰਵੀਨ ਕਰਤਾ ਤੁਹਾਡੇ ਧਾਰਮਿਕ ਵਾਲੇ ਉਹਦੇ ਖਾਨੇ 'ਚ।
1: ਬਿਲਕੁਲ ਬਿਲਕੁਲ, ਤੁਹਾਡੇ ਸੋਚਣ ਦੇ ਪੈਟਰਨ 'ਚ, ਤੁਹਾਡੇ ਐਗਜ਼ਿਸਟੈਂਸ਼ੀਅਲ ਜਿਹੜੇ ਸਵਾਲ ਨੇ। ਐਂਡ ਕੀ ਆ, ਸ਼ਾਇਦ ਮੈਂ ਤੁਹਾਡੇ ਨਾਲ ਕੋਈ ਗੱਲ ਕਰਾਂ, ਕਿਸੇ ਨਾਲ ਗੱਲ ਕਰਾਂ, ਆਪਣੀ ਇਮੀਜੀਏਟ ਫੈਮਿਲੀ ਨਾਲ ਗੱਲ ਕਰਾਂ, ਹਰ ਵਕਤ ਬੰਦਾ ਓਲਾ ਰੱਖਦਾ ਫਿਰ ਵੀ, ਹੈ ਨਾ, ਕਿਉਂਕਿ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਟੋਟਲੀ
0: ਓਲਾ ਹੈਗਾ ਅਤੇ ਰਿਸ਼ਤੇ ਬਚੇ ਆ।
1: ਅਤੇ ਜਦੋਂ ਮੈਨੂੰ ਪਤਾ ਇਹ ਤਾਂ ਮਸ਼ੀਨ ਆ ਯਾਰ, ਇਹਨੂੰ ਤਾਂ ਸਭ ਬੰਦਾ ਦੱਸਦਾ ਕਿ ਯਾਰ ਮੈਂ ਤਾਂ ਐਗਜੈਕਟਲੀ ਇਹ ਫੀਲ ਕਰਦਾ।
0: ਸ਼ਾਇਦ ਇਸੇ ਕਰਕੇ ਆਪਾਂ ਗਲਤ ਦੱਸਦੇ ਹਾਂ, ਹੁਣ ਤੱਕ ਤਾਂ ਇਹੋ ਹੀ ਆ, ਪਰ ਗਲਤ ਆਪਾਂ ਉਹੀ ਦੱਸਦੇ ਹਾਂ ਜੋ ਪਬਲਿਕਲੀ ਆ। ਜਦੋਂ ਆਪਾਂ ਪਰਸਨਲ ਲੈਵਲ 'ਤੇ ਸਲਾਹ ਲੈਣੀ ਆ ਜਾਂ ਆਪਣੇ ਅਕਾਊਂਟਾਂ 'ਚ ਆ, ਉੱਥੇ ਤਾਂ ਤੁਹਾਡਾ ਸਹੀ ਆ, ਕਿੰਨੇ ਤੁਹਾਡੇ ਕੇਸ ਚੱਲ ਰਹੇ ਆ, ਕਿੱਦੇ ਨਾਲ ਤੁਹਾਡਾ ਅਫੇਅਰ ਚੱਲ ਰਿਹਾ ਵਾ, ਕਿੰਨੀ ਤੁਸੀਂ ਕਮਾਈ ਕਿੱਥੋਂ ਤੁਸੀਂ ਕਰ ਰਹੇ ਹੋ, ਕਿਹਨੂੰ ਮਿਲ ਕੇ ਆਏ ਹੋ, ਸਾਰਾ ਕੁਛ ਜਦੋਂ ਮਸ਼ੀਨ 'ਚ ਫੀਡ ਆ। ਹੁਣ ਤੁਸੀਂ ਕਿਤੇ ਮਿਲ ਕੇ ਤੁਸੀਂ ਆਏ ਹੋ, ਕਿਤੇ ਉਹਦਾ ਐਡਰੈਸ ਜਿਹੜਾ ਵਾ ਵਿਦਆਊਟ ਐਡਰੈਸ, ਤੁਸੀਂ ਜਾ ਨਹੀਂ ਸਕਦੇ, ਇਕੱਲੀ ਇਕੱਲੀ ਚੀਜ਼ ਤੁਹਾਡੀ ਜਿਹੜੀ ਉਹਦੇ 'ਚ ਫੀਡ ਹੈ,
1: ਬਿਲਕੁਲ ਠੀਕ,
0: ਨਾ ਹੀ ਤੁਸੀਂ ਮੁੱਕਰ ਸਕਦੇ ਹੋ।
1: ਬਿਲਕੁਲ, ਇਨਫੈਕਟ ਇਹ ਵੀ ਹੁਣ ਗੱਲ ਚੱਲ, ਜਿਸ ਤਰ੍ਹਾਂ ਆਪਾਂ ਜੀਓ ਪੋਲੀਟੀਕਲ ਐਂਗਲ ਲੈ ਲਿਆ ਅਤੇ ਲੀਗੈਲਿਟੀ ਐਂਗਲ ਜੇ ਲੈ ਲਈਏ, ਅਤੇ ਹੁਣ ਅਮੈਰੀਕਾ ਦੀ ਕੋਰਟ 'ਚ

0: ਤੁਹਾਡਾ ਉੱਥੋਂ ਹੀ ਉਹਨਾਂ ਨੇ ਡਾਊਨਲੋਡ ਕਰਕੇ ਅਤੇ ਉੱਥੋਂ ਹੀ ਨਤੀਜਾ ਕੱਢ ਕੇ ਘੱਲਦਿਆ ਕਰਨਾ ਵੀ ਆਹ ਪਰੂਫ ਨੇ, ਆਹ ਤੇਰਾ ਜ਼ੁਲਮ ਹੈ, ਆਪਣੇ ਹੱਥੀਂ ਤੂੰ ਕਬੂਲ ਕੀਤਾ ਵਾ ਅਤੇ ਇੱਥੇ ਫਲਾਣੀ ਥਾਂ ਪਹੁੰਚ ਜੀ। ਹੋ ਸਕਦਾ ਜੇਲ੍ਹਾਂ ਵੀ ਇੱਦਾਂ ਦੀਆਂ ਹੀ ਹੋਣ, ਤੇਰੀ ਤੇਰੀ ਸਜ਼ਾ ਇਹ ਆ, ਤੂੰ ਮੰਨ ਲਓ ਤੂੰ
1: ਤੂੰ ਘਰੇ ਰਹਿਣਾ,
0: ਤੂੰ ਰੋਜ਼ ਸ਼ਰਾਬ ਪੀਣੀ ਪਸੰਦ ਕਰਦਾ, ਤੇਰੀ ਸਜ਼ਾ ਇਹੋ ਹੀ ਹੈ, ਤੈਨੂੰ ਨਹੀਂ ਮਿਲਣੀ। ਉਹਨੂੰ ਕੁਛ ਵੀ ਹੋ ਸਕਦਾ ਹੈ ਨਾ, ਤੇਰੀ ਤੇਰੀ ਸਜ਼ਾ ਹੈ, ਤੈਨੂੰ ਐਕਸਰਸਾਈਜ਼ ਚੰਗੀ ਨਹੀਂ ਲੱਗਦੀ, ਤੂੰ ਰੋਜ਼ 100 ਸਪ੍ਰਿੰਟ ਲਾਉਣੀ ਹੈ ਤੂੰ ਬੱਲੇ, ਪਰ ਇੱਦਾਂ ਦਾ ਤਾਂ ਨਹੀਂ ਕਰਾਊਗੀ ਕਿਉਂਕਿ
1: ਮਿਲਖਾ ਸਿੰਘ ਬਣ ਕੇ ਬਾਹਰ ਆ
0: ਰਿਹਾ। ਇਹ 'ਚ ਤਾਂ ਨੁਕਸਾਨ ਹੈ ਟੈਕਨੋਲੋਜੀ ਦਾ, ਵੈਸੇ ਉੱਦਾਂ ਐਗਜ਼ਾਮਪਲ ਦਿੰਦਾ ਵੀ ਜਿਹੜੀ ਤੁਹਾਨੂੰ ਜਦੋਂ ਸਾਈਕੀ ਫੜ ਲਈ ਕਿਸੇ ਨੇ ਅਤੇ ਫਿਰ ਮਤਲਬ ਉਹ ਕਹਿੰਦੇ ਹੁੰਦੇ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ, ਫਿਰ ਤਾਂ ਸਾਡੇ ਬੁੱਧੀਜੀਵੀ ਵੀ ਝੂਠੇ ਪੈ ਗਏ ਨਾ। ਦਿਲ ਦੀਆਂ ਜਾਣਨ ਵਾਲਾ ਤੁਹਾਨੂੰ ਇੱਕ ਸ਼ਾਇਦ ਮਿਲ ਜੂ, ਜਿੱਦਾਂ ਦੀਆਂ ਆਪਾਂ ਹੁਣ ਸੁਣ ਰਹੇ ਹਾਂ। ਬਾਕੀ ਲੈਟਸ ਸੀ, ਹੁਣ ਆਪਾਂ ਜਿਹੜੀ ਪਹਿਲੇ ਹਿੱਸੇ 'ਚ ਜਾਣ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਕਰੀ ਫਿਰ ਉਸੇ ਨੂੰ ਆਪਾਂ ਖੋਲ੍ਹ ਲੈਂਦੇ ਹਾਂ ਕਿ ਕੁਛ ਕੁ ਮੈਸੇਜ ਵੀ ਨੇ ਇਸ ਲਿਹਾਜ਼ ਦੇ ਨਾਲ ਕਿ ਚੰਗਾ ਜਿਹੜਾ ਉਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਬਹੁਤ ਸਾਰੀਆਂ ਬਿਮਾਰੀਆਂ ਦੀ ਖੋਜ, ਇਨਸਾਨ ਦੀ ਜ਼ਿੰਦਗੀ ਆਸਾਨ ਬਣਾਉਣਾ, ਉਹਦੇ ਕਾਰੋਬਾਰ ਦੇ ਵਿੱਚ ਉਹਦੀ ਹੈਲਪ ਕਰਨਾ, ਸੋ ਬਹੁਤ ਸਾਰਾ ਕੁਛ ਪੜ੍ਹਾਈ ਲਿਖਾਈ ਦੇ ਵਿੱਚ ਹੈਲਪ ਕਰਨਾ। ਮਾੜਾ ਕੀ ਆ ਕਿ ਜੇ ਮੰਨ ਲਓ ਉਹ ਸਾਡੇ ਵਾਂਗੂ ਹੀ ਸੋਚਣ ਲੱਗ ਪਏ ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਉਹਨੂੰ ਇਹ ਲੱਗੇ ਵੀ ਇਨਸਾਨ ਮੇਰਾ ਦੁਸ਼ਮਣ ਆ, ਇਹ ਤਾਂ ਮੈਨੂੰ ਗੱਲ ਦੇ ਉੱਤੇ ਕਮਾਂਡ ਦੇ ਰਿਹਾ, ਕਿਉਂਕਿ ਤੁਹਾਡੀ ਹੀ ਸੋਚ ਤੋਂ ਅੱਗੇ ਇੱਕ ਸੋਚ ਡਿਵੈਲਪ ਹੋਣੀ ਆ, ਉਹਨੂੰ ਲੱਗੇ ਵੀ ਇਹ ਮੇਰਾ ਗਲਤ ਕਰ ਰਿਹਾ ਵਾ। ਅਤੇ ਫੋਰ ਐਗਜ਼ਾਮਪਲ ਜਿੱਦਾਂ ਇੱਕ ਹੈਰਲਡ ਸਨ 'ਤੇ ਵੀ ਕੱਲ੍ਹ ਆਰਟੀਕਲ ਛਪਿਆ ਹੈ, ਉਹ ਕਹਿੰਦੇ ਸੀ ਕਿ ਕੀ ਮਾੜਾ ਹੋ ਸਕਦਾ, 13 ਨੁਕਤੇ ਜਿਹੜੇ ਉਹਦੇ ਵਿੱਚ ਉਹਨਾਂ ਨੇ ਛਾਪੇ ਸੀ, ਅਤੇ ਉਹ ਕਹਿੰਦੇ ਵੀ ਫੋਰ ਐਗਜ਼ਾਮਪਲ ਜਿੱਦਾਂ ਉਹਨੂੰ ਲੱਗੇ ਪਿਛਲਾ ਸਾਰਾ ਡਾਟਾ ਵੇਖ ਕੇ ਵੀ ਕੋਵਿਡ ਦੇ ਦਿਨਾਂ ਦੇ ਵਿੱਚ ਨਾ ਇਹਨੇ ਬਹੁਤ ਸਫ਼ਰ ਕੀਤਾ, ਇਹਦਾ ਮਤਲਬ ਕਿ ਇਹ ਇੱਥੋਂ ਕਾਬੂ ਆ ਸਕਦਾ, ਇਹਨੂੰ ਇੱਕ ਇੱਦਾਂ ਦਾ ਹੀ ਇੱਕ ਵਾਇਰਸ ਬਣਾ ਕੇ ਹੋਰ ਦੇਵਾਂ, ਇਹ ਥੋੜ੍ਹਾ ਦਿਮਾਗ ਸਹੀ ਰਹੂਗਾ ਇਹਦਾ ਜੇ ਮੰਨ ਲਓ ਗਲਤ ਕਰਨ 'ਤੇ ਆ ਜਾਵੇ। ਉਹਨੂੰ ਲੱਗੇ ਵੀ ਇਹ ਬਹੁਤ ਸਫ਼ਰ ਕੀਤਾ, ਇਹਦਾ ਮਤਲਬ ਕਿ ਇਹ ਇੱਥੋਂ ਕਾਬੂ ਆ ਸਕਦਾ, ਇਹਨੂੰ ਇੱਕ ਇੱਦਾਂ ਦਾ ਹੀ ਇੱਕ ਵਾਇਰਸ ਬਣਾ ਕੇ ਹੋਰ ਦੇਵਾਂ, ਇਹ ਥੋੜ੍ਹਾ ਦਿਮਾਗ ਸਹੀ ਰਹੂਗਾ ਇਹਦਾ ਜੇ ਮੰਨ ਲਓ ਗਲਤ ਕਰਨ 'ਤੇ ਆ ਜਾਵੇ। ਉਹਨੂੰ ਲੱਗੇ ਵੀ ਇਹ ਖਰਾਬੀ ਕਰ ਰਹੇ ਨੇ ਅਤੇ ਉਹ ਸਮੁੰਦਰ ਦਾ ਤਾਪਮਾਨ ਹੀ ਇੰਨਾ ਕੁ ਵਧਾ ਦੇ ਕਿ ਪਾਣੀ ਬੋਇਲਿੰਗ ਲੈਵਲ ਦੇ ਉੱਤੇ ਆ ਜਾਵੇ, ਉਹਦਾ ਤਾਂ ਕੁਛ ਨਹੀਂ ਵਿਗੜਨਾ, ਪਰ ਇਨਸਾਨ ਉਹ ਚੀਜ਼ ਨਹੀਂ ਸਹਾਰ ਪਾਊਗਾ। ਸੋ ਇੱਦਾਂ ਦੇ ਜਿਹੜੇ ਅਨਬਿਲੀਵੇਬਲ ਜੇ ਵੀ ਕਈ ਉਹਨਾਂ ਨੇ ਵਿੱਚ ਪੁਆਇੰਟ ਦੱਸੇ ਸੀ ਕਿ ਜਦੋਂ ਨੁਕਸਾਨ ਕਰਨ 'ਤੇ ਆਵੇ ਤਾਂ ਕੀ ਚੀਜ਼ਾਂ ਹੋ ਸਕਦੀਆਂ ਹੈ ਨਾ। ਅਤੇ ਫਿਰ ਉਹਦੇ ਵਿੱਚ ਇਹ ਉਹਨਾਂ ਦਾ ਇੱਕ ਪੁਆਇੰਟ ਇਹ ਵੀ ਸੀ ਕਿ ਜੇ ਮੰਨ ਲਓ ਤੁਸੀਂ ਜੇ ਤੁਹਾਨੂੰ ਲੱਗ ਹੀ ਰਿਹਾ ਵਾ ਵੀ ਇੱਦਾਂ ਹੋ ਰਿਹਾ ਅਤੇ ਤੁਸੀਂ ਉਹਨੂੰ ਸਵਿੱਚ ਔਫ ਕਰ ਦਿਓ, ਗੱਲ ਖਤਮ, ਜੇ ਤੁਹਾਨੂੰ ਲੱਗੂਗਾ ਇੱਦਾਂ ਹੋ ਰਿਹਾ। ਅਤੇ ਉਹਦੇ 'ਚ ਉਹਨਾਂ ਦਾ ਆਂਸਰ ਇਹ ਸੀ ਕਿ ਸਵਿੱਚ ਔਫ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਸੀਂ ਉਸ ਸਮੇਂ ਦੀ ਗੱਲ ਕਰ ਰਹੇ ਹਾਂ ਜਦੋਂ ਸਾਡਾ ਸਾਰਾ ਕੁਛ ਹੀ ਇਹਨਾਂ ਦੇ ਆਸਰੇ ਹੋਊਗਾ, ਸਾਡੇ ਕਾਰੋਬਾਰ, ਸਾਡੀਆਂ ਨੌਕਰੀਆਂ, ਸਾਡੇ ਬੱਚਿਆਂ ਦੀ ਪੜ੍ਹਾਈ ਲਿਖਾਈ, ਸਾਡਾ ਆਪਣਾ ਰੂਟੀਨ, ਸਾਡਾ ਰੋਟੀ ਪਾਣੀ, ਹਰ ਇੱਕ ਚੀਜ਼, ਸਾਡੇ ਘਰ ਦੀ ਸਾਫ਼ ਸਫਾਈ, ਉਸ ਸਮੇਂ ਤੁਸੀਂ ਚਾਹ ਕੇ ਵੀ ਪਲੱਗ ਆਊਟ ਨਹੀਂ ਕਰ ਸਕੋਗੇ।
1: ਐਬਸੋਲੂਟਲੀ ਰਾਈਟ।
0: ਅਤੇ ਜਾਂ ਫਿਰ ਇਸ ਤੋਂ ਵੀ ਅੱਗੇ ਚੱਲ ਜਾਈਏ ਅਤੇ ਉਹ ਕਹਿੰਦੇ ਆ ਕਿ ਜੇਕਰ ਤੁਸੀਂ ਪਾਵਰ ਔਫ ਕਰ ਵੀ ਦਿਓਗੇ ਅਤੇ ਯਾਦ ਰਹੇ ਕਿ ਤੁਸੀਂ ਹੀ ਆਪਣੇ ਹੱਥੀਂ ਇੱਕ ਇਹੋ ਜਿਹੀ ਚੀਜ਼ ਡਿਵੈਲਪ ਕੀਤੀ ਜਿਹੜੀ ਤੁਹਾਡੇ ਤੋਂ ਵੀ ਸਮਾਰਟ ਹੋ ਗਈ, ਜਿਹੜੀ ਆਪਣੇ ਆਪ ਆਪਣੀ ਕ੍ਰੀਏਸ਼ਨ ਕਰ ਰਹੀ ਹੈ, ਅਤੇ ਜਿੱਦਾਂ ਬੰਦਾ ਜੇਕਰ ਨਿਕਲੇ ਪਲੱਗ ਨੂੰ ਪਲੱਗ ਇਨ ਕਰ ਸਕਦਾ ਅਤੇ ਤੁਸੀਂ ਉਹ ਇੱਕ ਚੀਜ਼ ਡਿਜ਼ਾਈਨ ਕੀਤੀ ਆ ਜਿਹੜਾ ਤੁਸੀਂ ਆਪਣੇ ਆਪ ਪਲੱਗ ਹੋ, ਲੱਭ ਵੀ ਲਓ ਬੱਤੀ ਕਿ ਮੇਰੇ ਲਈ ਕਿੱਥੇ ਪਈ ਆ, ਕੁੱਡ ਵੀ
1: ਹੋ ਹੀ ਗਿਆ 2 ਹਫ਼ਤੇ ਪਹਿਲਾਂ।
0: ਹਾਂ
1: ਬਿਲਕੁਲ ਹੋ ਗਿਆ।
0: ਅਤੇ ਬਾਕੀ ਤੁਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਆ ਕਿ ਇਹ ਮਾਰਕੀਟ ਦੇ ਵਿੱਚ ਜਿਹੜੀ ਹਿਲਜੁਲ ਜੀ ਕਰਨ ਦੇ ਲਈ ਇੱਦਾਂ ਦੀਆਂ ਗੱਲਾਂ ਬਾਤਾਂ ਛੇੜੀਆਂ ਗਈਆਂ ਨੇ, ਖੈਰ ਛੇੜੀਆਂ ਗਈਆਂ ਨੇ ਅਤੇ ਆਪਾਂ ਵੀ ਕਰ ਲਈਆਂ, ਅਤੇ ਆਪਾਂ ਇੱਕ ਬ੍ਰੇਕ ਲੈ ਕੇ, ਹਾਂਜੀ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ।
1: ਡਨ ਹੋ ਗਿਆ ਜੀ, ਡਨ ਹੋ ਗਿਆ
0: ਰੇਡੀਓ, ਹਾਂਜੀ 1674 AM।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 151616 quicksignage.com.au।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਟੈਨਸ਼ਨ ਨਿਰੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ।

0: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
3: ਟੈਂਸ਼ਨ ਮੇਰੀ ਟੈਂਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077-9733
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
3: ਹਰ ਕਦਮ ਤੁਹਾਡੇ ਨਾਲ
5: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਂਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ

0: ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਸਾਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਚੱਲ ਰਹੀਆਂ ਸੀ। ਜਦੋਂ ਇਹ ਗੱਲਾਂ ਬਾਤਾਂ ਸਾਹਮਣੇ ਆਈਆਂ ਪਹਿਲੀ ਵਾਰ ਸੁਣੀਆਂ ਤੇ ਸਾਨੂੰ ਬੜਾ ਵਧੀਆ ਲੱਗਾ ਵੀ ਹੁਣ ਤੇ ਜ਼ਿੰਦਗੀ ਬੜੀ ਆਸਾਨ ਹੋ ਜਾਣੀ ਆ ਤੇ ਹੋ ਵੀ ਗਈ ਨੋ ਡਾਊਟ। ਇੱਕ ਹੱਦ ਤੱਕ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਤੁਹਾਨੂੰ ਆਈ ਆ। ਹੁਣ ਮੰਨ ਲਓ ਕੋਈ ਕਿਸੇ ਨੇ ਦੀਵਾਲੀ ਦਾ ਕੋਈ ਪੋਸਟਰ ਬਣਾਉਣਾ ਹੋਵੇ, ਦੁਸਹਿਰੇ ਦਾ ਬਣਾਉਣਾ ਹੋਵੇ, ਕੋਈ ਜਨਮ ਦਿਨ ਦਾ ਬਣਾਉਣਾ ਹੋਵੇ ਤੇ ਹੁਣ ਕੋਈ ਚਿੰਤਾ ਥੋੜ੍ਹੀ, ਕੋਈ ਬੰਦਾ ਥੋੜ੍ਹੀ ਲੱਭਣਾ ਪੈਂਦਾ ਵਾ
1: ਉਸੇ ਟਾਈਮ ਰੈਡੀ
0: ਤੇ ਮਤਲਬ ਮਾਣ ਤੁਸੀਂ ਪਾਓ ਉਹਦੇ 'ਚ ਕਮਾਂਡ ਤੇ ਐਂ ਮਤਲਬ ਬਣੀ ਥਣੀ ਬਾਹਰ। ਈਮੇਲ ਤੁਸੀਂ ਲਿਖਣੀ ਹੋਵੇ, ਕੋਈ ਜਵਾਬ ਤੁਸੀਂ ਲਿਖਣਾ ਹੋਵੇ ਕਿਸੇ ਨੂੰ ਜਾਂ ਫਿਰ ਆਮ ਜਿਹੜੀਆਂ ਰੋਜ਼ਮਰਾ ਦੀਆਂ ਆਪਣੀਆਂ ਸਾਡੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਤੇ ਤੁਹਾਡਾ ਦਿਨੋਂ ਦਿਨ ਮੈਂ ਵੇਖਦਾ ਵਾਂ ਵੀ ਕਾਫੀ ਫਰਕ ਦਿਨੋਂ ਦਿਨ ਫਰਕ ਤੇ ਇਸ ਚੀਜ਼ ਦਾ ਆਪਾਂ ਆਨੰਦ ਵੀ ਮਾਣਿਆ। ਪਰ ਗੱਲ ਇਹ ਆ ਵੀ ਹੁਣ ਕਿੱਥੋਂ ਕੁ ਤੱਕ ਇਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ। ਹੁਣ ਜਿਹੜਾ ਰੌਲਾ ਪੈ ਰਿਹਾ ਉਹ ਰੌਲਾ ਇਹ ਪੈ ਰਿਹਾ ਵਾ ਜਿੱਥੋਂ ਸਾਡੀ ਗੱਲ ਸ਼ੁਰੂ ਹੋਈ ਸੀ ਕਿ ਇਹ ਥੋੜ੍ਹੀ ਜਿਹੀ ਰਫ਼ਤਾਰ ਇਹਦੀ ਧੀਮੀ ਕਰ ਦੇਣੀ ਚਾਹੀਦੀ ਹੈ, ਸੋਚ ਵਿਚਾਰ ਕਰ ਲੈਣਾ ਚਾਹੀਦਾ ਤੇ ਫਿਰ ਅੱਗੇ ਕਦਮ ਵਧਾਉਣੇ ਚਾਹੀਦੇ।
1: ਬਿਲਕੁਲ ਬਿਲਕੁਲ, ਤੁਹਾਡਾ ਹੀ ਜਿਹੜਾ ਆਪਾਂ ਜਿੱਥੇ ਆਪਾਂ ਗੱਲ ਮੁਕਾਈ ਸੀ ਪਿਛਲੇ ਸੈਗਮੈਂਟ 'ਚ ਜੇ ਉੱਥੋਂ ਹੀ ਪਿੱਕ ਕਰੀਏ ਕਿ ਲੈਟ ਸਪੋਜ਼ ਮੈਂ ਇੱਕ ਉਹ ਅੱਗੇ ਜਿਸ ਹੁਣ ਇੰਸਟਾਗ੍ਰਾਮ ਦਾ ਸਾਰਾ ਇਨਵਾਇਰਮੈਂਟ ਆ, ਹੈ ਨਾ, ਇਫੈਕਟ ਆ ਕਿ ਮੈਂ ਚਾਹਵਾਂ ਅੱਜ ਡਿਲੀਟ ਕਰਦਾ, ਮੈਂ ਨਾ ਵਰਤਾਂ, ਕੁਛ ਇੱਦਾਂ ਥੋੜ੍ਹੀ ਨਾ ਮੈਂ ਕੁਛ ਮਿਸ ਆਊਟ ਕਰ ਰਿਹਾ, ਮੈਂ ਸ਼ਾਇਦ ਉਸ ਸਮੇਂ ਦੇ ਨਾਲ ਜੋ ਮਰਜ਼ੀ ਕਰਨਾ ਚਾਹੁੰਦਾ ਕਰ ਲਵਾਂ, ਹੈ ਨਾ। ਪਰ ਜਦੋਂ ਅਦਾਰੇ ਹੀ ਇਸ ਤਰ੍ਹਾਂ ਦੇ ਆ ਜਾਣਗੇ ਜਿਨ੍ਹਾਂ ਨੂੰ ਜ਼ਰੂਰਤ ਹੈ ਏ ਆਈ ਦੀ, ਲੈਟ ਸਪੋਜ਼ ਇਸ ਬੈਂਕ ਹੈ, ਹੁਣ ਅੱਜ ਦੇ ਦੌਰ 'ਤੇ ਅੱਜ ਮੈਂ ਚਾਹ ਕੇ ਵੀ ਆਪਣੀ ਬੈਂਕਿੰਗ ਜਿਹੜੀ ਐਪ ਹੈ ਮੈਨੂੰ ਫਾਇਦਾ ਨਹੀਂ ਉਹਨੂੰ ਡਿਲੀਟ ਕਰਨ ਦਾ, ਹੈ ਨਾ, ਕਿਉਂਕਿ ਮੈਨੂੰ ਪਤਾ ਜੇ ਮੈਂ ਪੈਸੇ ਟ੍ਰਾਂਸਫਰ ਵਗੈਰਾ ਕਰਨੇ ਜਾਂ ਮੈਂ ਕਿਸੇ ਨੂੰ ਕੁਛ ਪਾਉਣਾ ਤਾਂ ਮੈਂ ਇੱਥੋਂ ਈਜ਼ੀਲੀ ਕਰ ਸਕਦਾ। ਪਰ ਰਾਦਰ ਦੈਨ ਮੈਂ ਬੈਂਕ ਲੱਭਾਂ ਆਸੇ ਪਾਸੇ ਕੈਸ਼ ਆਊਟ ਕਰਾਂ ਐਂਡ ਦੈਨ, ਹੈ ਨਾ, ਜੋ ਵੀ ਨੋਰਮਲ ਹੁੰਦੇ ਸੀ ਤਰੀਕੇ, ਹੈ ਨਾ, ਉਹ ਹੁਣ ਜਦੋਂ ਜਿੰਨੇ ਵੀ ਮੇਜਰ ਕਮਰਸ਼ੀਅਲ ਅਦਾਰੇ ਹੋਣਗੇ ਉਹਨਾਂ ਨੇ ਏ ਆਈ ਹੀ ਅੱਗੇ ਪ੍ਰਮੋਟ ਕਰਨਾ, ਹੈ ਨਾ, ਕਿ ਏ ਆਈ ਸਿਸਟਮਸ ਹੀ ਹੋਣਗੇ ਉਹਨਾਂ ਦੇ। ਇੱਕ ਟਾਈਮ ਆਏਗਾ ਕਿ ਯੂ ਵਾਂਟਿਡ ਔਰ ਯੂ ਡੋਂਟ ਵਾਂਟਿਡ, ਤੁਹਾਡੇ ਕੋਲ ਇੱਕ ਆਈ ਡੀ ਹੋਣੀ ਚਾਹੀਦੀ ਹੈ ਏ ਆਈ ਵਾਲੀ, ਤਾਂ ਕਿ ਤੁਸੀਂ ਇਹ ਵਾਲੀਆਂ ਸਾਰੀਆਂ ਚੀਜ਼ਾਂ ਕਰ ਸਕੋ। ਹੁਣ ਜੇ ਤੁਸੀਂ ਆਪਣੀ ਜੀ ਪੀ ਨੂੰ ਮਿਲਣਾ, ਪਰ ਉਹਨੂੰ ਮਿਲਣ ਲਈ ਜੇ ਤੁਸੀਂ ਅਪੁਆਇੰਟਮੈਂਟ ਲੈਣੀ ਉਹ ਹੋਣੀ ਹੀ ਇੱਕ ਏ ਆਈ ਸਿਸਟਮ ਦੇ ਥਰੂ ਆ, ਤੁਸੀਂ ਨਹੀਂ ਉਹਨੂੰ ਨਾ ਕਰ ਸਕਦੇ, ਹੈ ਨਾ, ਤੁਹਾਡਾ ਬੈਂਕ ਜੇ ਚੱਲਣਾ ਏ ਆਈ ਦੇ ਥਰੂ ਆ, ਨਹੀਂ ਕਰ ਸਕਦੇ। ਅਗੇਨ ਤੁਹਾਡੇ ਬਿਜ਼ਨਸਿਸ ਨੇ ਐਂਡ ਉਹ ਬਿਜ਼ਨਸਿਸ ਦੇ ਅੰਦਰ ਪੋਸਟਰਾਂ ਦੀ ਲੋੜ ਪੈਂਦੀ ਹੈ, ਪੋਸਟਾਂ ਦੀ ਲੋੜ ਪੈਂਦੀ ਹੈ, ਵਟ ਐਵਰ, ਹੈ ਨਾ, ਹਰ ਚੀਜ਼ ਦੀ, ਜੇ ਉਹ ਬਣ ਕੇ ਹੀ ਏ ਆਈ ਤੋਂ ਆ ਰਹੇ ਹੋ, ਕਿ ਸ਼ਾਇਦ ਜਿਹੜੀ ਕੰਪਨੀਆਂ ਅੱਜ ਉਸ ਰੇਸ 'ਚ ਅੱਜ ਵੀ ਬੈਠੀਆਂ ਕਿ ਤੁਸੀਂ ਮੈਨੁਅਲੀ ਕ੍ਰੀਏਟ ਕਰ ਲਓ, ਇੱਕ ਕ੍ਰੀਏਟਰ ਬੰਦਾ, ਇੱਕ, ਹੈ ਨਾ, ਇੱਕ ਆਰਟਿਸਟ ਆਦਮੀ ਖੁਦ ਕ੍ਰੀਏਟ ਕਰ ਲਵੇ, ਉਹ ਸ਼ਾਇਦ ਕਿੰਨੀ ਦੇਰ ਤੱਕ ਉਹ ਟਿਕੀਆਂ ਰਹਿਣਗੀਆਂ, ਸਾਲ, ਦੋ ਸਾਲ, ਤਿੰਨ ਸਾਲ। ਅੱਛਾ, ਇਹਦੇ ਅੰਦਰ ਨਾ ਭਾਅ ਜੀ ਇੱਕ ਹੋਰ ਚੀਜ਼ ਬਹੁਤ ਵਧੀਆ ਆ ਗਈ, ਐਂਡ ਅਗੇਨ ਸਾਡੀ ਹੀ ਇਨਸਾਨੀ ਫਿਤਰਤ ਤੋਂ ਹੀ ਨਿਕਲ ਕੇ ਆਉਂਦੀ ਹੈ ਨਾ, ਕਿ ਜਿਹੜੀ ਚੀਜ਼ ਬਹੁਤ ਹੀ ਹੋ ਜਾਵੇ ਅਸੀਂ ਉਹਦੀ ਵੈਲਿਊ ਨਹੀਂ ਕਰਦੇ, ਹੈ ਨਾ, ਉਹ ਸਟੇਟਸ ਸਿੰਬਲ ਨਹੀਂ ਮੰਨਦੇ।
0: ਹਾਂਜੀ,
1: ਹੁਣ ਇਹ ਫੈਕਟ ਆ, ਬਿਕੋਜ਼ ਆਈ ਐਮ ਇਨ ਦਿਸ ਬਿਜ਼ਨਸ, ਹੈ ਨਾ, ਇਹ ਮੈਂ ਨੋਟਿਸ ਕੀਤਾ ਕਿ ਜੋ ਲੋਕ ਮੈਨੂੰ ਪਹਿਲੇ ਕਹਿੰਦੇ ਸੀ ਨਾ ਕਿ ਇਹ ਜਿਹੜੀਆਂ ਸਾਡੀਆਂ ਪੋਸਟਾਂ 'ਚ ਥੋੜ੍ਹਾ ਏ ਆਈ ਪਤਾ ਲੱਗੇ, ਹੁਣ ਗੱਲਬਾਤ ਕੀ ਹੋਣੀ ਸ਼ੁਰੂ ਹੋ ਗਈ, ਯਾਰ ਇਹ ਤਾਂ ਏ ਆਈ ਲੱਗਦਾ। ਕਿਉਂ? ਕਿਉਂਕਿ ਹੁਣ ਏ ਆਈ ਹਰ ਕਿਸੇ ਕੋਲ ਆ ਗਿਆ, ਹੁਣ ਇਟ ਲੁਕਸ ਚੀਪ, ਕਿਉਂਕਿ ਸਾਰੀਆਂ ਫੋਟੋਆਂ ਇੱਕੋ ਜਿਹੀਆਂ, ਸੇਮ ਜਿਹਾ ਫੌਂਟ,
0: ਹੁਣ ਸਾਰੀ ਦੁਨੀਆ ਇੱਕੋ ਜਿਹੀ ਹੋ ਗਈ।
1: ਹਾਂ, ਹੁਣ ਕੀ ਹੈ, ਹੁਣ ਪੁਆਇੰਟ ਇਹ ਹੋ ਗਿਆ ਕਹਿਣ ਦਾ ਕਿ ਯਾਰ ਮੈਂ ਕਿੱਦਾਂ ਵੱਖਰਾ ਲੱਗਾਂਗਾ, ਹੈ ਨਾ। ਸੋ ਬੇਸਿਕਲੀ ਤੁਹਾਡਾ ਨੋਰਮਲ ਬੇਸਿਕ ਹਿਊਮਨ ਮਾਇੰਡ, ਬੇਸਿਕ ਹਿਊਮਨ ਸੈਂਸ, ਅੱਜ ਵੱਡਾ ਨਹੀਂ ਲੱਗ ਰਿਹਾ ਕਿਉਂਕਿ ਇਹ 2023-24 ਦੀ ਹੀ ਆਈਟਮਾਂ ਆਈਆਂ ਨਵੀਆਂ, ਸੋ ਸ਼ਾਇਦ ਅੱਜ ਵੀ ਇਹ ਸਾਡੇ ਅੰਦਰ, ਪਰ ਸ਼ਾਇਦ ਇੱਕ ਟਾਈਮ ਆਏਗਾ ਬੇਸਿਕ ਹਿਊਮਨ ਸੈਂਸ ਵਿਲ ਬੀ ਜੀਨੀਅਸ, ਹੈ ਨਾ। ਜਿਸ ਤਰ੍ਹਾਂ ਆਪਾਂ ਇਹ ਗੱਲ ਕਰਦੇ ਹਾਂ ਕਿੰਨੇ, ਜਦੋਂ ਵੀ ਓਵਰ ਕੈਪੀਟਲਿਜ਼ਮ ਆ ਜਾਂਦਾ ਕਿਤੇ ਵੀ, ਹੈ ਨਾ, ਲੋਕ ਵੀ ਇੱਕੋ ਜਿਹੇ ਲੱਗਣਾ ਸ਼ੁਰੂ ਹੋ ਜਾਂਦਾ। ਦੇਖੋ ਜਿਹਦਾ ਵੀ ਹੇਅਰ ਕੱਟ ਹੈ, ਜੇ ਆਪਾਂ ਆਪਣੇ ਮੁੰਡਿਆਂ 'ਚ ਹੀ ਦੇਖ ਲਈਏ, ਸਾਰਿਆਂ ਦੇ ਇੱਕੋ ਜਿਹੀਆਂ ਦਾੜੀਆਂ ਹੋ ਗਈਆਂ, ਸਾਰਿਆਂ ਦੇ ਇੱਕੋ ਜਿਹੇ ਵਾਲ ਆ, ਅਸੀਂ ਸਾਰੇ ਇੱਕੋ ਜਿਹੇ ਕੱਪੜੇ ਪਾਉਂਦੇ, ਕੁੜੀਆਂ ਨਾਲ ਵੀ ਇਸ ਤਰ੍ਹਾਂ ਹੀ ਆ।
0: ਆਪਾਂ ਅੱਗੇ ਵੀ ਇੱਕ ਦਿਨ
1: ਆਪਾਂ ਇੱਕ ਵਾਰੀ ਇਹ ਗੱਲ ਕੀਤੀ ਹੈ, ਹੈ ਨਾ,
0: ਸਾਡੇ ਜਿਹੜੀ ਬਾਜੀਆਂ ਨੇ ਉਹ ਪੂਤੀਆਂ, ਸੋਰੀ, ਕੀ ਕਹਿੰਦੇ ਆ ਜਿਹੜੀਆਂ ਆਪਣੀਆਂ ਡੋਲਾਂ, ਬੇਬੀ ਡੋਲਾਂ,
1: ਬਾਜੀਆਂ,
0: ਇਹ ਕਿਤੇ ਪੂਤੀ, ਪਹਿਲਾਂ ਨੂੰ ਪੂਤੀਆਂ ਕਹਿੰਦੇ ਆ, ਪਤਾ?
1: ਅੱਛਾ, ਨਹੀਂ ਮੈਨੂੰ ਨਹੀਂ ਪਤਾ।
0: ਹਾਂ, ਪੂਤੀਆਂ, ਪੰਜਾਬ ਪੂਤੀਆਂ,
1: ਓਕੇ, ਕਿਆ ਬਾਤ ਹੈ,
0: ਹੈ ਨਾ, ਕੀ ਵੈਸੇ ਕੀ ਕਹਿੰਦੇ ਕੀ ਇਹਨੂੰ, ਅਸਲ ਨਾਂ ਤੇ ਭੁੱਲ ਹੀ ਗਿਆ,
1: ਬਾਬੀ ਡੋਲ,
0: ਬਾਬੀ ਡੋਲ, ਹੁਣ ਲਗਭਗ ਉਹੀ ਸਾਰੇ, ਹਰ ਕੋਈ ਤੁਸੀਂ ਕਿਸੇ ਦਾ ਵੇਖੋ ਉਹਨੇ ਉਦਾਂ ਦਾ ਮੂੰਹ ਬਣਾ ਕੇ। ਸੋ ਸਾਨੂੰ ਮੁੰਡਿਆਂ ਦੀ ਦਾੜੀ ਤੋਂ ਲੈ ਕੇ ਉਹਨਾਂ ਦੇ ਸਟਾਈਲ ਤੋਂ, ਕੁੜੀਆਂ ਦਾ ਭੂਸ਼ਾ ਵੇਖ ਲਓ ਤੁਸੀਂ ਵੇਸ਼ ਭੂਸ਼ਾ ਲੱਗਦਾ ਸਾਨੂੰ ਕੁਦਰਤ ਬੜੀ ਬੇਅੰਤ ਆ ਜਿਹਨੂੰ ਆਪਾਂ ਰੱਬ ਕਹਿੰਦੇ ਹਾਂ ਨਾ ਉਹਨੇ ਵੇਖੋ ਹਰ ਇੱਕ ਬੰਦੇ ਦਾ ਚਿਹਰਾ ਕੁਛ ਨਾ ਕੁਛ ਫਰਕ ਪਾ ਕੇ ਦੋ ਸਕੇ ਭਰਾ ਵੀ ਆ ਜੋੜੇ ਵੀ ਆ ਅਤੇ ਉਹਦੇ 'ਚ ਵੀ ਫਰਕ ਪਾ ਦਿੱਤਾ
1: ਬਿਲਕੁਲ ਬਿਲਕੁਲ ਸੋ ਹੁਣ ਕੀ ਹੈ ਜਿਹੜਾ ਫਰਕ ਰਹਿ ਗਿਆ ਸੀ ਫਿਤਰਤੀ ਤੌਰ 'ਤੇ ਜਾਂ ਫਿਰ ਮਾਨਸਿਕਤਾ ਦਾ ਉਹ ਵੀ ਸ਼ਾਇਦ ਇੱਕ ਤਰੀਕੇ ਨਾਲ ਹੁਣ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਕਿ ਹੈ ਨਾ ਯੂ ਵਿਲ ਬੀ ਥਿੰਕਿੰਗ ਦਾ ਸੇਮ ਪੈਟਰਨ ਬਿਕੋਜ਼ ਤੁਸੀਂ ਸੇਮ ਮਾਡਲ ਯੂਜ਼ ਕਰ ਰਹੇ ਹੋ ਤੁਹਾਡਾ ਪੈਟਰਨ ਉਸ ਦਿਨ ਬੈਟਰ ਹੋ ਜਾਏਗਾ ਜਦੋਂ ਨਵਾਂ ਅਪਡੇਟ ਆ ਜਾਏਗਾ ਉਸ ਹਿਸਾਬ ਨਾਲ ਸ਼ੁਰੂ ਹੋ ਜਾਏਗਾ ਅੱਛਾ ਨਹੀਂ ਇਹ ਇੱਕ ਚੀਜ਼ ਤਾਂ ਹੈ ਇਹ ਚੀਜ਼ ਮੈਂ ਆਪਣੇ ਉੱਪਰ ਥੋੜ੍ਹਾ ਜਿਹਾ ਕੀਤਾ ਮੈਂ ਹੁਣ ਬਾਏ ਚੋਇਸ ਬਹੁਤ ਨਾ ਮਾਤਰ ਯੂਜ਼ ਕਰਦਾ ਏ ਆਈ ਜਿੰਨਾ ਹੋ ਸਕੇ
0: ਅੱਛਾ
1: ਹਾਂ ਹਾਂ ਮੈਂ ਬਹੁਤ ਘਟਾ ਕੇ ਰੱਖਦਾ ਕਿਉਂਕਿ ਮੈਨੂੰ ਮੈਨੂੰ ਫੀਲ ਹੋਇਆ ਥੋੜ੍ਹਾ ਟਾਈਮ ਪਹਿਲਾਂ ਮੈਂ ਨਾ ਸ਼ੁਰੂ ਕੀਤਾ ਕਿ ਕੁਛ ਲਿਖ ਰਿਹਾ ਤਾਂ ਮੈਂ ਦੇਖਾਂ ਕਿ ਐਡਿਟ ਕਰਕੇ ਗ੍ਰਾਮੈਟੀਕਲੀ ਠੀਕ ਹੈ ਕਿ ਨਹੀਂ ਹੈ ਫਿਰ ਮੈਂ ਕਿਹਾ ਯਾਰ ਮਤਲਬ ਵਧੀਆ ਹੀ ਨੰਬਰ ਆਉਂਦੇ ਸੀਗੇ ਸਕੂਲ 'ਚ ਕ੍ਰਿਸ਼ਨਾ ਕਿਆ ਹੀ ਸਟੂਪਿਡਿਟੀ ਆ ਇਹ ਵੀ ਕੋਈ ਚੈੱਕ ਕਰਨਾ ਚਾਹੁੰਦਾ ਤੂੰ
0: ਹਥਿਆਰ ਸੁੱਟ ਕੇ ਬਹਿ ਜੇ ਫਿਰ
1: ਇਹਦੇ ਅੰਦਰ ਇਹ ਨਾ ਉਹ ਪੁਆਇੰਟ ਆਫ ਲੋਨਲੀਨੈਸ ਵੀ ਆ ਜਾਂਦਾ ਨਾ ਤੁਸੀਂ ਤੁਸੀਂ ਸ਼ਾਇਦ ਹੁਣ ਮੈਂ ਜਦੋਂ ਤੁਹਾਨੂੰ ਦੱਸੂਗਾ ਤੁਸੀਂ ਮੰਨੋਗੇ ਕਿ ਹਾਂ ਵਾਕਈ ਤੂੰ ਘਟਾ ਦਿੱਤਾ ਮੈਂ ਉਸ ਦਿਨ ਥੋੜ੍ਹੇ ਦਿਨ ਪਹਿਲਾਂ ਮੈਂ ਕਾਲ ਕੀਤੀ ਤੁਹਾਨੂੰ ਕਿੰਨੀ ਬੇਸਿਕ ਕਾਲ ਸੀ ਕਿ ਮੈਂ ਮੈਮਰੀ ਕਾਰਡ ਲੈਣ ਆਇਆ ਹੋਇਆ ਭਾਅ ਜੀ ਤੁਸੀਂ ਕਿਹੜੇ ਵਾਲਾ ਵਰਤਦੇ ਹੋ ਤੁਸੀਂ ਦੱਸਿਆ ਜਦੋਂ ਮੈਂ ਉਸ ਸਟੋਰ ਦੇ ਅੰਦਰ ਗਿਆ ਉਹਨੇ ਵੀ ਗੂਗਲ ਕਰਕੇ ਦੇਖਿਆ ਕਿ ਹਾਂ ਇਹਦੇ ਵਿੱਚੋਂ ਕਿਹੜਾ ਹੈ ਕਿ ਮੈਂ ਵੀ ਕਰ ਹੀ ਸਕਦਾ ਸੀਗਾ ਹੈ ਨਾ ਸਹੀ ਕਿ ਨਹੀਂ ਬਟ ਮੈਂ ਨਾ ਹੁਣ ਹਲਕਾ ਜਿਹਾ ਸੋਚਿਆ ਕਿ ਯਾਰ ਲੋਕਾਂ ਨਾਲ ਵੀ ਗੱਲ ਕਰਨੀ ਚਾਹੀਦੀ
0: ਹੈ ਜਿਹੜਾ ਕੰਮ ਹੈ ਉਹਨੂੰ ਕਰਨ ਦਿਓ
1: ਹਾਂ ਕਿ ਪੰਜ ਪੰਜ ਛੇ ਛੇ ਘੰਟੇ ਆਪਣੇ ਫੋਨ 'ਚ ਹੀ ਲੱਗੇ ਹੋ ਜੇ ਡਰਾਈਵ ਕਰੋ ਫੋਨ 'ਚ ਕਿ ਨੋ ਯੂ ਸ਼ੁੱਡ ਕਾਲ ਪੀਪਲ ਜੇ ਉਹਨਾਂ ਨੂੰ ਕੋਈ ਚੀਜ਼ ਪਤਾ ਐਂਡ ਤੁਹਾਨੂੰ ਸ਼ਾਇਦ ਪਤਾ ਤਾਂ ਸਲਾਹ ਹੋ ਜਾਂਦੀ ਹਾਲ ਚਾਲ ਪੁੱਛ ਲਿਆ ਕੀ ਹੈ ਕੀ ਨਹੀਂ ਹੈ ਨਾ ਦੋ ਜੋਕ ਮਾਰ ਲਏ ਇੱਕ ਅੱਧੀ ਤੁਹਾਡੇ ਤੋਂ ਟੌਂਚ ਸੁਣ ਲਈ ਆਪਾਂ ਖੁਸ਼ ਹੋ ਗਿਆ
0: ਆਨਾ ਬਹਾਨਾ ਹੈ ਜਿਹਦੇ ਕਰਕੇ ਇਨਸਾਨ ਇਨਸਾਨ ਦੇ ਨਾਲ ਜੁੜਿਆ ਆਪਾਂ ਵੀ ਆਪਾਂ ਕਹਿ ਦਿੰਦੇ ਨਾ ਸੋਈ ਸਾਨੂੰ ਕਾਲ ਕਰੇ ਆਪਾਂ ਕਹਿ ਦਿੰਦੇ ਅੱਜ ਕਿੱਥੋਂ ਚੇਤਾ ਆ ਗਿਆ ਤੇ ਉਹ ਚੇਤਾ ਇਸ ਕਰਕੇ ਆਇਆ ਕਿਉਂਕਿ ਉਹਨੂੰ ਤੁਹਾਡੇ ਨਾਲ ਕੋਈ ਕੰਮ ਪਿਆ ਵਾ ਤੇ ਜਦੋਂ ਸਾਰਾ ਕੁਛ ਹੀ ਆਪਾਂ ਹੁਣ ਇਹਨਾਂ ਨੂੰ ਹੀ ਪੁੱਛਣ ਲੱਗ ਪੈਣਾ ਇਹਦਾ ਮਤਲਬ ਇਨਸਾਨ ਦੀ ਇਨਸਾਨ ਦੇ ਨਾਲ ਉਹ ਸਾਂਝ ਟੁੱਟ ਗਈ ਤੇ ਇਹ ਤੋਂ ਖਤਰਨਾਕ ਕੋਈ ਚੀਜ਼ ਨਹੀਂ ਹੋ ਸਕਦੀ
1: ਬਿਲਕੁਲ ਠੀਕ
0: ਬੰਦੇ ਦੀ ਬੰਦੇ ਦੇ ਨਾਲ ਉਹ ਸਾਂਝ ਟੁੱਟ ਜੇ ਇਹ ਤੋਂ ਖਤਰਨਾਕ ਹੋਰ ਕੀ ਹੋ ਸਕਦਾ ਤੁਸੀਂ ਤੁਹਾਨੂੰ ਲੋੜ ਹੀ ਨਾ ਮਹਿਸੂਸ ਹੋਵੇ ਕਿਸੇ ਦੀ ਇਹ ਤੋਂ ਖਤਰਨਾਕ ਹੋਰ ਕੀ ਹੋ ਸਕਦਾ
1: ਕਿਉਂਕਿ ਉਹੀ ਗੱਲ ਹੈ ਨਾ ਕਿ ਮਹਿਸੂਸ ਕਰਨਾ ਅਹਿਸਾਸਾਤ ਇਹੀ ਤਾਂ ਇੱਕ ਚੀਜ਼ਾਂ ਨੇ ਜੋ ਸਾਨੂੰ ਸੁਪੀਰੀਅਰ ਬਾਕੀ ਸਪੀਸ਼ੀਜ਼ ਤੋਂ ਬਣਾਉਂਦੀਆਂ ਸੀ ਹੈ ਨਾ ਹੁਣ ਤਾਂ ਚਲੋ ਇੱਕ ਸੁਪੀਰੀਅਰ ਬੀਂਗ ਆਪਾਂ ਬਣਾਉਣ ਬੈਠ ਗਏ ਹਾਂ ਸ਼ਾਇਦ ਉਹ ਬਣੇ ਨਾ ਬਣੇ ਹੈ ਨਾ ਪਰ ਬਾਕੀ ਸਾਰਿਆਂ ਤੋਂ ਆਪਾਂ ਸੁਪੀਰੀਅਰ ਕਿਉਂ ਹੋ ਗਏ ਆਪਾਂ ਕਿਉਂ ਹੋ ਗਏ ਕਿਉਂਕਿ ਆਪਾਂ ਬੈਟਰ ਐਟ ਇਮੋਸ਼ਨਸ ਹੈਗੇ ਹਾਂ ਅਸੀਂ ਬੈਟਰ ਐਟ ਮੀਟਿੰਗ ਈਚ ਅਦਰ ਹੈਗੇ ਹਾਂ ਆਪਾਂ ਬੈਟਰ ਹਾਂ ਇੱਕ ਦੂਸਰੇ ਨਾਲ ਗੱਲਬਾਤ ਕਰ ਪਾਉਣਾ ਸਾਡੇ ਨਾਲ ਤਕਰਾਰ ਹੁੰਦੀ ਕੋਈ ਤਾਂ ਆਪਾਂ ਬੈਠ ਕੇ ਸੁਲਝਾਉਂਦੇ ਹਾਂ ਆਪਾਂ ਬਾਕੀ ਜਾਨਵਰਾਂ ਦੀ ਤਰ੍ਹਾਂ ਇੱਕ ਦੂਜੇ ਨੂੰ ਖਾ ਨਹੀਂ ਪੈਂਦੇ ਹੈ ਨਾ ਕਈ ਹੁੰਦੇ ਉਸ ਪ੍ਰਵਿਰਤੀ ਦੇ ਬਟ ਸਟਿਲ ਸਮਾਜ ਅੱਜ ਵੀ ਬਾਏ ਐਂਡ ਲਾਰਜ 90% ਸਿਵਿਲਾਈਜ਼ਡ ਆ ਹੈ ਨਾ 10% ਦੀ ਚਲੋ ਮਾੜਾ ਮੋਟਾ ਉਹ ਤੋਂ ਚਾਹੀਦਾ ਵੀ ਹੈ ਨਾ ਹਲਕਾ ਜਿਹਾ ਮਸਾਲਾ ਇਹਦੇ 'ਤੇ ਉਸ ਦਿਨ ਮੈਨੂੰ ਰੀਅਲੀ ਸੋਰੀ ਮੈਨੂੰ ਕ੍ਰੀਏਟਰ ਦਾ ਨਾਮ ਨਹੀਂ ਯਾਦ ਆ ਰਿਹਾ ਬਹੁਤ ਮਸ਼ਹੂਰ ਰਾਈਟਰ ਆ ਉਹਨਾਂ ਨੂੰ ਆਹੀ ਸਵਾਲ ਕੀਤਾ ਗਿਆ ਕਿਉਂਕਿ ਹੁਣ ਇੰਡੀਆ ਦੇ ਅੰਦਰ ਇਹ ਹੋਣਾ ਸ਼ੁਰੂ ਹੋ ਗਿਆ ਐਂਡ ਇਟਸ ਅ ਵੈਰੀ ਸੈਡ ਥਿੰਗ ਕਿ ਜੋ ਬਹੁਤ ਤਗੜੇ ਪਬਲੀਕੇਸ਼ਨ ਹਾਊਸਿਸ ਨੇ ਉਹ AI ਵਾਲੀ ਰਾਈਟਿੰਗ ਮਤਲਬ ਔਥਰ ਕਹਿ ਰਿਹਾ ਕਿ ਮੈਂ ਹੀ ਲਿਖਿਆ ਪਰ ਉਹ ਪਤਾ ਲੱਗ ਰਿਹਾ ਕਿ AI ਰਾਈਟਿੰਗ ਹੈ ਐਕਨੋਲੇਜਮੈਂਟਾਂ ਤੱਕ AI ਨਾਲ ਲਿਖੀਆਂ ਹੋਈਆਂ ਅਤੇ ਉਹ ਛਪ ਰਹੀਆਂ ਮਤਲਬ ਕਿੰਨੀ ਬੁਰੀ ਗੱਲ ਹੈ ਕਿ ਇੰਨੇ ਵੱਡੇ ਮੁਲਕ ਦੇ ਅੰਦਰ ਕਾਫੀ ਰਾਈਟਰ ਹੋਣਗੇ ਜੋ ਕਹਾਣੀਆਂ ਕਹਿਣਾ ਚਾਹੁੰਦੇ ਹੋਣਗੇ ਹਾਲੀਵੁੱਡ ਦੇ ਅੰਦਰ ਆਪਸ 'ਚ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਆ ਉਹਨਾਂ ਨੇ ਮਤਾ ਪਾਸ ਕੀਤਾ ਕਿ AI ਰਾਈਟਿੰਗ ਐਂਡ AI ਵਾਲੀ VFX ਅਸੀਂ ਯੂਜ਼ ਨਹੀਂ ਕਰਾਂਗੇ ਕਿਉਂਕਿ ਆਸਟ੍ਰੇਲੀਆ ਦੀ ਤਰਜ਼ ਤੇ ਲੈ ਜਾਂਦੇ ਹਾਂ ਉਹਨੇ ਜਿਸ ਥਾਂ ਦਾ ਸੀਗਾ ਉਹਨੇ ਉੱਥੇ ਦਾ ਨਾਂ ਲਿੱਤਾ ਸੀ ਉਹਨੇ ਇਸ ਤਰ੍ਹਾਂ ਕਿਹਾ ਕਿ ਯਾਰ ਤੂੰ ਮੈਲਬਰਨ ਰਹਿਣਾ ਹਨਾ ਤੇ ਤੂੰ ਫਲਿੰਡਰ ਸਟੇਸ਼ਨ ਤਾਂ ਦੇਖਿਆ ਤੂੰ ਫਲਿੰਡਰ ਸਟੇਸ਼ਨ ਦੀ ਫੋਟੋ ਕਿਉਂ ਖਿੱਚਦਾ ਇੰਟਰਨੈਟ ਦੇ ਪੇਜ ਤੇ ਹੋਈ ਆ ਕੀ ਨਵਾਂ ਉਹਦੇ ਅੰਦਰ ਤੂੰ ਕੀ ਅਲੱਗ ਕਰਦਾ ਕੁਛ ਅਲੱਗ ਨਹੀਂ ਹੋਏਗਾ ਹਨਾ ਕਹਿੰਦਾ ਕਿ ਤਸਵੀਰ ਖਿੱਚਣਾ ਜਾਂ ਫਿਰ ਉਹੀ ਚੀਜ਼ ਕ੍ਰੀਏਟ ਕਰਨਾ ਆਪਣੇ ਵੱਲੋਂ ਜੋ ਦੁਨੀਆ 'ਤੇ ਪਹਿਲੇ ਤੋਂ ਹੀ ਪਈ ਹੋਈ ਆ ਉਹਦੇ ਅੰਦਰ ਇੱਕੋ ਚੀਜ਼ ਤਾਂ ਆਪਣੀ ਆ ਉਹਦੇ ਅੰਦਰ ਇੱਕੋ ਚੀਜ਼ ਤਾਂ ਯੂਨੀਕ ਆ ਕਿ ਤੇਰੇ ਹਾਲਾਤ ਤੇਰੇ ਸਰਕਮਸਟਾਂਸ ਤੇਰੀ ਤੂੰ ਉਸ ਟਾਈਮ ਕੀ ਮਹਿਸੂਸ ਕਰ ਰਿਹਾ ਸੀ ਕਿ ਤੂੰ ਉਹ ਤਸਵੀਰ ਖਿੱਚੀ
0: ਕਿ ਤੂੰ ਉੱਥੇ ਗਿਆ, ਤੂੰ ਪ੍ਰੈਜ਼ੈਂਸ ਮਹਿਸੂਸ ਕੀਤੀ,
1: ਤੂੰ ਖਾ ਕੇ ਗਿਆ ਸੀ ਕਿ ਨਹੀਂ ਖਾਇਆ ਸੀਗਾ, ਤੈਨੂੰ ਭੁੱਖ ਲੱਗੀ ਪਈ ਸੀਗੀ, ਤੂੰ ਸਾਈਡ 'ਤੇ ਦੇਖਿਆ ਕੌਣ ਸੀਗਾ, ਤੈਨੂੰ ਉੱਥੇ ਕੋਈ ਹੋਮਲੈਸ ਬੈਠਾ ਦੱਸਿਆ ਕਿ ਨਹੀਂ ਦੱਸਿਆ, ਤੂੰ ਜਾ ਕੇ ਉਹਨੂੰ ਧੇਲਾ 'ਚ ਬੰਨੀ ਦਿੱਤੀ ਨਹੀਂ ਦਿੱਤੀ, ਤੂੰ ਜੋ ਮਹਿਸੂਸ ਕਰਦਾ ਉਹਨੂੰ ਨਾ ਖਤਮ ਕਰੀਂ, ਜੇ ਉਹ ਖਤਮ ਕਰੇਗਾ ਫਿਰ ਸ਼ਾਇਦ ਤੂੰ ਇੱਕ ਕ੍ਰੀਏਟਰ ਤਾਂ ਛੱਡ ਇਨਸਾਨ ਵੀ ਨਹੀਂ ਰਹੇਗਾ। ਅਤੇ ਉਹਨੇ ਉਹਦੇ 'ਤੇ ਉਸੇ ਤਰਜ਼ 'ਤੇ ਉਹਨੇ ਗੱਲ ਬਹੁਤ ਬਹੁਤ ਪਿਆਰੇ ਤਰੀਕੇ ਨਾਲ ਖਤਮ ਕੀਤੀ ਕਿ ਮੇਰਾ ਬੇਸਿਕ ਪੁਆਇੰਟ, ਐਂਡ ਪੁਆਇੰਟ ਇਹ ਹੈ, ਉਹ ਬੇਸਿਕਲੀ ਡਿਬੇਟ ਸੀਗੀ ਏ ਆਈ ਓਵਰ ਹਿਊਮੈਨਿਟੀ ਸਮਥਿੰਗ ਲਾਈਕ ਦੈਟ। ਉਹਨੇ ਕਹਿੰਦਾ ਮੇਰਾ ਐਂਡ ਇਹੀ ਹੈ ਕਿ ਆਪਾਂ ਜਿਹੜੇ ਲੋਕਾਂ ਨਾਲ ਵੀਡੀਓ 'ਤੇ ਗੱਲ ਕਰ ਪਾਉਂਦੇ ਹਾਂ, ਆਪਾਂ ਫਿਰ ਸੱਤ ਸਮੁੰਦਰ ਪਾਰ ਜਾ ਕੇ ਉਹਨਾਂ ਨੂੰ ਮਿਲਣ ਕਿਉਂ ਜਾਂਦੇ ਹਾਂ। ਐਜ ਸਿੰਪਲ ਐਜ ਦੈਟ। ਇਨਸਾਨ ਨੂੰ ਇਨਸਾਨ ਦੀ ਲੋੜ ਹਮੇਸ਼ਾ ਰਹਿਣੀ ਹੈ, ਰਹਿਣੀ ਚਾਹੀਦੀ ਹੈ। ਐਂਡ ਜੇ ਅੱਜ ਕਿਉਂਕਿ ਇਹ ਜਿੰਨੇ ਸਿਸਟਮਸ ਨੇ, ਸੋਸ਼ਲ ਮੀਡੀਆ ਤੋਂ ਲੈ ਕੇ ਸਾਡੇ ਮਿਊਜ਼ਿਕ ਤੋਂ ਲੈ ਕੇ ਸਾਡੇ ਅੱਜ ਦੇ ਦੌਰ ਦੇ ਸਿਨੇਮਾ ਤੋਂ ਲੈ ਕੇ ਅਤੇ ਹੁਣ ਏ ਆਈ ਤੱਕ, ਇਹ ਪ੍ਰਮੋਟ ਕਰਦੇ ਨੇ ਉਹ ਡਿਸਕੰਫਰਟ ਨਾ ਲੈ ਕੇ ਆਉਣਾ। ਉਹ ਡਿਸਕੰਫਰਟ ਕਿਹੜਾ? ਇੱਕ ਨਵੇਂ ਬੰਦੇ ਨੂੰ ਬੁਲਾਉਣਾ, ਹੈ ਨਾ, ਜਾਂ ਫਿਰ ਇੱਕ ਅਨਕੰਫਰਟੇਬਲ ਗੱਲ ਕਰਨਾ ਆਪਣੇ ਚਹੇਤੇ ਨਾਲ, ਹੈ ਨਾ, ਕਿ ਤੂੰ ਆਪਣੇ ਆਪ 'ਚ ਹੀ ਰਹਿ ਲਾ, ਕੋਈ ਗੱਲ ਨਹੀਂ, ਮੈਂ ਆਪ ਹੀ ਸਰਚ ਕਰ ਲੈਂਦਾ, ਮੈਂ ਆਪ ਹੀ ਆਪਣੀ ਪ੍ਰੋਬਲਮ ਦਾ ਹੱਲ ਲੱਭ ਲੈਂਦਾ, ਨਹੀਂ ਬੁਲਾਉਂਦੇ ਕੋਈ ਗੱਲ ਨਹੀਂ, ਮੈਂ ਆਪੇ ਰੀਲਾਂ ਦੇਖ ਲੂੰਗਾ 2 ਘੰਟੇ 3 ਘੰਟੇ। ਉਹ ਜਿਹੜਾ ਆਈਸ ਬ੍ਰੇਕਰ ਹੁੰਦਾ ਸੀਗਾ ਨਾ, ਉਹ ਸਾਡੇ ਤੋਂ ਖੋਇਆ ਜਾ ਰਿਹਾ। ਉਹ ਬਾਕੀ ਸਾਰੇ ਕੰਫਰਟ ਲੈ ਲਓ ਲਾਈਫ ਦੇ, ਜਿੰਨੀਆਂ ਵੀ ਏ ਆਈ ਆਉਂਦੀਆਂ, ਤਕਨੀਕਾਂ ਆਉਂਦੀਆਂ, ਆਹ ਵਾਲਾ ਕੰਫਰਟ ਨਾ ਹੱਥ ਤੋਂ ਜਾਣ ਦਿਉ।
0: ਵੈਸੇ ਵੇਖਿਆ ਜਾਵੇ ਤਾਂ ਜਿਹੜੇ ਜਿੱਦਾਂ ਆਪਾਂ ਸ਼ਕਲਾਂ ਦੀ ਗੱਲ ਕਰ ਰਹੇ ਹਾਂ, ਕੱਦ ਘਾਟ ਦੀ ਗੱਲ ਕਰ ਰਹੇ ਹਾਂ ਆਪਾਂ, ਕਿ ਕੁਦਰਤ ਨੇ ਸਭ ਕੁਛ ਅਲੱਗ ਅਲੱਗ ਬਣਾਇਆ।
1: ਬਿਲਕੁਲ।
0: ਮੰਨ ਲਓ ਹੁਣ ਰੁੱਖ ਵੀ ਆ, ਅਤੇ ਸਾਰੇ ਰੁੱਖਾਂ ਦੇ ਪੱਤੇ ਅਲੱਗ ਅਲੱਗ ਨੇ, ਉਹਦੇ ਪਿੱਛੇ ਜੋ ਮਰਜ਼ੀ ਤੁਸੀਂ ਸਾਇੰਸ ਕੱਢ ਲਓ, ਹੈ ਤਾਂ ਅਲੱਗ ਹੀ ਨੇ ਨਾ, ਭਾਵੇਂ ਉਹ ਸਾਇੰਸ ਕਰਕੇ ਨੇ, ਭਾਵੇਂ ਉਹ ਕਿਸੇ ਜਿਹਨੂੰ ਜੇ ਰੱਬ ਨੂੰ ਮੰਨਦੇ ਹੋ ਤਾਂ ਉਹਦੇ ਕਰਕੇ ਨੇ,
1: ਕੁਦਰਤ ਕਰਕੇ। ਸਾਇੰਸ ਵੀ ਤਾਂ ਬੇਸਿਕਲੀ ਆਬਜ਼ਰਵੇਸ਼ਨ ਹੀ
0: ਹੈ, ਅਲੱਗ ਨੇ ਅਤੇ ਖੂਬਸੂਰਤੀ ਵੀ ਤਾਂ ਹੀ ਉਹਦੇ 'ਚ ਲੱਗਦੀ ਹੈ। ਹੁਣ ਜੇ ਸਾਰੇ ਬੰਦਿਆਂ ਦੇ ਵਿਚਾਰ ਇੱਕੋ ਜਿਹੇ ਹੋ ਜਾਣਗੇ, ਸਾਰੇ ਬੰਦਿਆਂ ਦੇ ਮੂੰਹ ਮੰਤਰ ਇੱਕੋ ਜਿਹੇ ਹੋ ਜਾਣਗੇ, ਅਤੇ ਫਿਰ ਉਹਦੇ 'ਚ ਰਸ ਵੀ ਕੀ ਰਹਿ ਗਿਆ। ਹੁਣ ਜੇਕਰ ਮੰਨ ਲਓ ਤੁਸੀਂ ਕਹਿੰਦੇ ਨੇ ਕਿ ਦੁਨੀਆ ਜਾਂ ਫਿਰ ਇਨਸਾਨ ਜਿਹੜੀ ਚੀਜ਼ ਦੇ ਸਿਰ ਦੇ ਉੱਤੇ ਸਰਵਾਈਵ ਕਰ ਲੈਂਦਾ ਉਹ ਆ ਆਸ਼ਾ, ਉਮੀਦ, ਆਸ, ਇੱਕ ਆਸ ਦੀ ਕਿਰਨ। ਅਤੇ ਆਸ ਦੀ ਕਿਰਨ ਉਦੋਂ ਹੀ ਹੁੰਦੀ ਆ ਨਾ ਜਦੋਂ ਆਪਾਂ ਨੂੰ ਕੋਈ ਬਹੁਤ ਔਖਾ ਟੀਚਾ ਜਿਹੜਾ ਵਾ ਸਾਨੂੰ ਵਿੱਤੋਂ ਬਾਹਰ ਲੱਗਦਾ ਹੋਵੇ, ਅਤੇ ਸਾਨੂੰ ਆਸ਼ਾ ਉਮੀਦ ਹੁੰਦੀ ਆ ਵੀ ਅਸੀਂ ਉਹਨੂੰ ਅਚੀਵ ਕਰ ਲਾਂਗੇ, ਮਿਲ ਜੂਗੀ ਸਾਨੂੰ। ਇੱਕ ਆਪਾਂ ਇਹ ਕਹੀਏ ਵੀ ਉਹ ਤਾਂ ਜੇਬ 'ਚ ਪਈ ਹੈ, ਜਦੋਂ ਮਰਜ਼ੀ ਸਰਚ ਮਾਰ ਲਾਂਗੇ, ਉਹ ਫਿਰ ਉਹ ਉਮੀਦ ਨਹੀਂ ਆ, ਉਹ ਤਾਂ ਫਿਰ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਔਲਰੇਡੀ ਅਚੀਵ ਕੀਤੀ ਪਈ ਤੁਹਾਡੇ ਜੇਬ ਦੇ ਵਿੱਚ ਇੱਕ ਮੰਨ ਲਓ ਟਰੋਫੀ ਆ, ਹੈ ਨਾ, ਤੁਸੀਂ ਉਹ ਲੈ ਲਈ। ਪਰ ਉਹਦੇ ਨਾਲ ਕੀ ਇਨਸਾਨ ਅੱਗੇ ਕਦਮ ਪੁੱਟਦੇ ਰਹਿਣ ਦਾ ਕੋਈ ਨਾ ਕੋਈ ਸੋਰਸ ਜਟਾ ਪਾਊਗਾ? ਕਹਿਣ ਨੂੰ ਆਪਾਂ ਬੇਸ਼ੱਕ ਆਪਾਂ ਕਹਿ ਦਾਂਗੇ ਕਿ ਹੁਣ ਬਿਮਾਰੀਆਂ ਖਤਮ ਕਰ ਦਿੱਤੀਆਂ ਜਾਣਗੀਆਂ, ਇਹਦੇ ਨਾਲ ਬੰਦੇ ਨੂੰ ਡਾਇਟ ਬਹੁਤ ਵਧੀਆ ਦਿੱਤੀ ਜਾਊਗੀ, ਉਹਦਾ ਟਾਈਮ ਟੂ ਟਾਈਮ ਜਿਹੜਾ ਸਰੀਰਕ ਜਾਂਚ ਕੀਤੀ ਜਾਊਗੀ, ਅਤੇ ਕੁੱਲ ਮਿਲਾ ਕੇ ਉਹਦੀ ਉਮਰ ਜਿਹੜੀ ਆ, ਹੁਣ ਕਈ ਇਹ ਵੀ ਡਿਸਕਸ਼ਨ ਆ ਗਏ ਨਾ ਜਿੱਥੇ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਵੀ ਇਨਸਾਨ ਦੀ ਜਿਹੜੀ ਉਮਰ ਆ, ਦਰ ਆ, ਔਸਤ ਦਰ ਆ, ਉਹ ਘੱਟ ਰਹੀ ਆ, ਪਰ ਪੈਰਲਲ ਜਿਹੜੇ ਆਪਣੇ ਇਹ ਨੇ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਵਾਲੇ, ਉਹ ਇਹ ਵੀ ਕਹਿੰਦੇ ਨੇ ਵੀ ਨਹੀਂ ਆਪਾਂ ਤਾਂ 100 ਤੱਕ ਲੈ ਜਾਂਗੇ।
1: ਨਹੀਂ, ਇਹ ਤਾਂ ਹੁਣ ਇੰਡਸਟਰੀ ਸ਼ੁਰੂ ਹੋ ਗਈ ਆ, ਆਹ ਆਪਣੇ ਕਿਹੜੀ ਆ ਮਸ਼ਹੂਰ ਫੂਡ ਡਿਲੀਵਰੀ ਐਪ ਇੰਡੀਆ ਦੀ,
0: ਜੋਮੈਟੋ,
1: ਜੋਮੈਟੋ, ਜੋਮੈਟੋ ਦਾ ਓਨਰ ਜਦੋਂ ਹੁਣ ਜੋਮੈਟੋ ਤੋਂ ਹੁਣ ਬਾਹਰ ਹੋ ਗਿਆ ਹੋਇਆ ਨਾ, ਮੇਰੇ ਖਿਆਲ ਮੋਗੇ ਦਾ ਕਿ ਮੁਕਤਸਰ ਦਾ, ਬੇਸਿਕਲੀ ਪੰਜਾਬ ਦਾ ਹੀ ਹੈ ਦਪਿੰਦਰ, ਉਹ ਇੱਕ ਛੋਟਾ ਜਿਹਾ ਜਿਸ ਤਰ੍ਹਾਂ ਹੁੰਦਾ ਨਾ ਬੰਟੇ ਹੁੰਦੇ ਆ, ਇੱਦਾਂ ਦਾ ਉਹਨੇ ਇੱਕ ਡਿਵਾਈਸ ਬਣਾਇਆ, ਉਹ ਪੱਕਾ ਹੀ ਆਪਣੇ ਮੱਥੇ 'ਤੇ ਲਾ ਕੇ ਰੱਖਦਾ ਮੈਗਨੈਟਿਕ ਤੌਰ 'ਤੇ। ਅਤੇ ਹੁਣ ਆਹ ਬੜੇ ਤਗੜੇ ਤਗੜੇ ਜਿਹੜੇ ਇੰਡੀਆ ਦੇ ਅੰਦਰ ਪੋਡਕਾਸਟਰ ਨੇ, ਉਹਨਾਂ ਨੇ ਵੀ ਹੁਣ ਲਾਇਆ ਹੁੰਦਾ ਪੋਡਕਾਸਟ ਕਰਦੇ ਹੋਏ, ਨਾਮ ਉਹਦਾ ਟੈਂਪਲ।
0: ਓਕੇ।
1: ਉਹ ਕਹਿੰਦਾ ਕਿ ਜੀ ਅਸੀਂ ਸਾਰਿਆਂ ਨੇ ਬਹੁਤ $1,000 ਲਾਇਆ ਇਹਦੇ 'ਤੇ, ਖਰਚਾ ਕੀਤਾ ਕਰੋੜਾਂ ਦਾ, ਅਤੇ ਸਾਨੂੰ ਇਹ ਪਤਾ ਲੱਗਾ ਕਿ ਇਹ ਬੜੀ ਨੋਰਮਲ ਜਿਹਾ ਕੰਸੈਪਟ ਹੈ ਕਿ ਜਿਹੜਾ ਜੋ ਸਾਡੀ ਉਮਰ ਅਰਥ 'ਤੇ ਆ ਉਹ ਸਾਡੀ ਕਿਸੇ ਹੋਰ ਪਲੈਨਟ 'ਤੇ ਨਹੀਂ, ਹੈ ਨਾ, ਕਿਸੇ ਇੱਕ ਪਲੈਨਟ 'ਤੇ 20 ਦਿਨ, ਸ਼ਾਇਦ ਅਰਥ ਦੇ 40 ਸਾਲ ਹੋ ਸਕਦੇ, ਹੈ ਨਾ, ਅਸੀਂ ਜਾਣਦੇ ਹਾਂ। ਕਹਿੰਦੇ ਕਾਰਨ ਹੈ ਜੀ ਗ੍ਰੈਵੀਟੇਸ਼ਨਲ ਪੁੱਲ, ਕਿ ਉੱਥੇ ਗ੍ਰੈਵਿਟੀ ਘੱਟ ਆ ਅਤੇ ਗ੍ਰੈਵਿਟੀ ਵੱਧ ਆ, ਸੋ ਮਤਲਬ ਕਿ ਏਜਿੰਗ ਦਾ ਗ੍ਰੈਵਿਟੀ ਨਾਲ ਕੁਛ ਲੈਣਾ ਦੇਣਾ ਜਾਂ ਫਿਰ ਸਮੇਂ ਦੇ ਨਾਲ ਲੈਣਾ ਦੇਣਾ। ਸੋ ਉਹਨੇ ਆ ਜਿਹੜਾ ਟੈਂਪਲ ਬਣਾਇਆ ਮੱਥੇ ਦੇ ਨਾਲ ਲਾ ਕੇ ਰੱਖਣ ਲਈ, ਉਹ ਕਹਿੰਦੇ ਹਲਕਾ ਜਿਹਾ ਨਾ ਜਦੋਂ ਤੁਸੀਂ ਲਗਾਓਗੇ ਤੁਹਾਨੂੰ ਗ੍ਰੈਵਿਟੀ ਬਹੁਤ ਨਾ ਮਾਤਰ ਤੁਹਾਨੂੰ ਨਹੀਂ ਮਹਿਸੂਸ ਹੋਣੀ, ਪਰ ਫਿਰ ਵੀ ਗ੍ਰੈਵਿਟੀ ਤੋਂ ਥੋੜ੍ਹਾ ਜਿਹਾ ਪਿੱਛੇ ਕਰ ਦਿੰਦਾ, ਮਤਲਬ ਤੁਹਾਨੂੰ ਘੱਟ ਗ੍ਰੈਵਿਟੀ ਫੀਲ ਹੋਏਗੀ।
0: ਓਕੇ।
1: ਤੇ ਉਹਦੇ ਨਾਲ ਇਹ ਹੋਏਗਾ ਕਿ ਜੇ ਤੁਹਾਨੂੰ ਕੋਈ ਖਤਰਨਾਕ ਜਾਂ ਕਰੋਨਿਕ ਡਿਜ਼ੀਜ਼ ਨਹੀਂ ਜਾਂ ਫਿਰ ਤੁਹਾਡੇ ਉੱਪਰ ਕੋਈ ਖੁਦਾ ਨਾ ਖਾਸਤਾ ਹੈ ਨਾ ਗੱਡੀ ਗੁੱਡੀ ਨਹੀਂ ਚੜ੍ਹਦੀ ਹੈ ਨਾ, ਤਾਂ ਫਿਰ ਤੁਸੀਂ ਆਰਾਮ ਨਾਲ 100+ ਦਾ ਜੀ ਹੀ ਜਾਓਗੇ ਬਾਏ ਦੈਟ ਲੋਜਿਕ। ਸੋ ਇਹ ਚੀਜ਼ਾਂ ਵੀ ਸ਼ੁਰੂ ਹੋ ਗਈਆਂ, ਉਹ ਵੀ AI ਬੇਸ ਹੋ ਗਿਆ, ਉਹਦੇ 'ਤੇ ਵੀ ਉਹਨਾਂ ਨੇ ਹੁਣ
0: ਪਰ ਗੱਲ
1: ਆਉਂਦਾ। ਬਟ ਅਗੇਨ ਉਹੀ ਹੈ ਕਿ ਆਪਾਂ ਇੰਨੇ ਜ਼ਿਆਦਾ ਰੋਬੋਟਿਕ ਹੁੰਦੇ ਜਾ ਰਹੇ ਹਾਂ ਕਿ ਸ਼ਾਇਦ ਇੱਕ ਚੀਜ਼ ਜਿਹੜੀ ਬੜੀ ਵੈਲਕਮ ਲੱਗ ਰਹੀ ਸੀਗੀ ਸਾਨੂੰ 1-1.5 ਸਾਲ ਪਹਿਲਾਂ, ਹੁਣ ਥੋੜ੍ਹਾ ਵੇਖ ਕੇ ਉਹਨੂੰ ਪੈਨਿਕ ਸਿਚੁਏਸ਼ਨ ਜ਼ਿਆਦਾ ਕ੍ਰੀਏਟ ਹੋਣੀ ਸ਼ੁਰੂ ਹੋਈ, ਖਾਸ ਕਰ ਪਿਛਲੇ 1-1.5 ਹਫ਼ਤੇ ਦੇ ਅੰਦਰ।
0: ਪਰ ਗੱਲ ਇਹ ਹੈ ਨਾ, ਲੰਮੀ ਉਮਰ ਜਾਂ ਫਿਰ ਤੰਦਰੁਸਤੀ ਜਾਂ ਫਿਰ ਮਾਨਸਿਕ ਤੰਦਰੁਸਤੀ, ਸਵਾਲ ਤੇ ਇਹ ਆ,
1: ਸਵਾਲ ਇਹ
0: ਹੈ ਨਾ। ਹੁਣ ਮੰਨ ਲਓ ਇੱਕ ਬੰਦਾ ਜਿਹਦਾ ਜੀ ਕਰਦਾ ਵੀ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਾਂ, ਤੇ ਉਹਨੂੰ ਤੁਸੀਂ ਕਹੋ ਵੀ ਲੈ ਤੈਨੂੰ ਆਪਾਂ 20 ਸਾਲ ਹੋਰ ਦਿੰਦੇ ਹਾਂ, ਉਹਨੂੰ ਤੇ ਪਹਿਲੀ ਬੇਅਰਥ ਲੱਗ ਰਹੀ ਆ। ਉਹ ਇਸ ਕਰਕੇ ਲੱਗ ਰਹੀ ਹੈ ਕਿਉਂਕਿ ਉਮੀਦ ਨਹੀਂ ਆ ਕੋਈ, ਆਸ਼ਾ ਨਹੀਂ ਆ ਕੋਈ, ਹੈ ਨਾ। ਕਹਿੰਦੇ ਜਦੋਂ ਆਪਣਾ ਹਿਟਲਰ ਦੇ ਟਾਈਮ ਦੇ ਉੱਤੇ ਚੈਂਬਰਾਂ 'ਚ ਪਾ ਪਾ ਕੇ ਸਾੜ ਰਹੇ ਸੀ ਨਾ, ਜਾਂ ਮਤਲਬ ਗੈਸਾਂ ਦੇ ਨਾਲ ਮਾਰ ਰਹੇ ਸੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਜੋ ਵੀ ਸੀ, ਅਤੇ ਉੱਥੋਂ ਦੇ ਇੱਕ ਕੈਂਪ ਦੀ ਕਹਾਣੀ ਆ ਕਿ ਉਹਨੇ ਇੱਕ ਦਿਨ, ਉਹ ਮੇਰੇ ਖਿਆਲ ਡਾਕਟਰ ਵਿਕਟਰ ਆ ਸ਼ਾਇਦ ਉਹਦਾ ਨਾਂ, ਉਹਨੇ ਉੱਥੋਂ ਦਾ ਜਿਹੜਾ ਇੰਚਾਰਜ ਸੀ ਉਹਨੇ ਡਾਕਟਰ ਵਿਕਟਰ ਨੂੰ ਪੁੱਛਿਆ, ਉਹ ਵੀ ਯਹੂਦੀ ਸੀ ਅਤੇ ਉਸੇ ਕੈਂਪ ਦੇ ਵਿੱਚ ਹੀ, ਉਹਨੇ ਪੁੱਛਿਆ ਵੀ ਕੁਛ ਵੀ ਨਹੀਂ ਹੋਇਆ ਪਹਿਲਾਂ ਵਰਗਾ ਹੀ, ਹਾਲਾਂਕਿ ਖਾਣਾ ਤਾਂ ਉੱਥੇ ਕਹਿੰਦੇ ਵੀ ਬਹੁਤ ਨਕੰਮਾ ਹੀ ਦਿੰਦੇ ਸੀ ਵੀ ਬਹੁਤ ਮਤਲਬ ਜਿੰਨੇ ਕਿੰਨਾ ਬਸ ਜੀ ਸਕਣ ਮਾੜਾ ਮੋਟਾ ਕੰਮ ਕਰ ਸਕਣ। ਉਹ ਕਹਿੰਦਾ ਵੀ ਕੁਛ ਵੀ ਬਦਲਾਅ ਨਹੀਂ ਕੀਤੇ ਗਏ, ਪਰ ਵੇਖਣ ਦੇ ਵਿੱਚ ਆਇਆ ਕਿ ਇਸ ਮਹੀਨੇ ਜਾਂ ਇਸ ਹਫ਼ਤੇ ਬਹੁਤ ਵੱਧ ਮੌਤਾਂ ਹੋਈਆਂ। ਅਤੇ ਤੂੰ ਤਾਂ ਮਨੋਵਿਗਿਆਨੀ ਹੈ, ਤੂੰ ਮੈਨੂੰ ਪਤਾ ਲੱਗਾ ਵੀ ਤੂੰ ਇਸ ਵਿਸ਼ੇ ਦੇ ਉੱਤੇ ਤੂੰ ਕੰਮ ਕਰਦਾ। ਉਹ ਆਈ ਥਿੰਕ ਉਹ ਸੀਗਾ ਆਸਟਰੀਆ ਦਾ ਵੱਡਾ ਤਕੜਾ ਮਨੋਵਿਗਿਆਨੀ, ਬਾਅਦ 'ਚ ਉਹਨੇ ਕਿਤਾਬ ਵੀ ਲਿਖੀ ਉਹਨੇ, ਅਤੇ ਉਹਨੇ ਤੱਤ ਕੀ ਕੱਢਿਆ, ਉਹ ਕਹਿੰਦਾ ਵੀ ਮੈਨੂੰ ਇਹ ਲੱਗਦਾ ਕਿ ਤੂੰ ਜਿਹੜੇ ਟਾਈਮ ਮੈਨੂੰ ਇਹ ਸਵਾਲ ਪੁੱਛ ਰਿਹਾ ਹੈ, ਹੁਣੇ ਕ੍ਰਿਸਮਿਸ ਲੰਘ ਕੇ ਗਈ ਆ, ਅਤੇ ਕੈਂਪ 'ਚ ਇਹ ਰੌਲਾ ਸੀ ਕਿ ਕ੍ਰਿਸਮਿਸ ਦੇ ਉੱਤੇ ਲੜਾਈ World War II ਖਤਮ ਕਰ ਦਿੱਤੀ ਜਾਊਗੀ, ਅਤੇ ਇਹਨਾਂ ਨੂੰ ਇੱਕ ਆਸ਼ਾ ਸੀ, ਇਹਨਾਂ ਨੂੰ ਇੱਕ ਉਮੀਦ ਸੀ ਵੀ ਇਹਨਾਂ ਨੂੰ ਆਜ਼ਾਦੀ ਮਿਲ ਜਾਊਗੀ, ਇਹ ਬਚ ਜਾਣਗੇ ਇਸ ਜਹਨਮ ਤੋਂ। ਕਹਿੰਦਾ ਜਿੱਦਣ ਕ੍ਰਿਸਮਿਸ ਲੰਘੀ, ਪਤਾ ਲੱਗਾ ਵੀ ਲੜਾਈ ਹਾਲੇ ਤੱਕ ਵੀ ਖਤਮ ਨਹੀਂ ਹੋਈ, ਇਹਨਾਂ ਨੇ ਆਖਰੀ ਉਮੀਦ ਵੀ ਛੱਡਤੀ, ਇਹ ਮਰ ਗਏ। ਉਮੀਦ ਨਹੀਂ ਆ ਜਿੰਨਾ ਚਿਰ ਇਨਸਾਨ ਕੋਲ, ਜਿੰਨਾ ਚਿਰ ਆਸ਼ਾ ਨਹੀਂ ਆ, ਜਦੋਂ ਉਹਨੂੰ ਇਹੋ ਹੀ ਲੱਗੂਗਾ ਵੀ ਸਾਰਾ ਕੁਛ ਤਾਂ ਮੇਰੀ ਡਨ ਹੋਇਆ ਪਿਆ ਵਾ, ਆਲਰੇਡੀ ਡਨ ਆ, ਹੁਣ ਵਿਆਹ ਸ਼ਾਦੀ ਕੀ ਆ, ਇਹੋ ਹੀ ਆ। ਕੋਈ ਬੰਦੇ ਇਸੇ ਨੂੰ ਇੱਦਾਂ ਹੀ ਲੈ ਕੇ ਮੰਨ ਲੈਂਦੇ ਆ ਨਾ ਵੀ ਹੁਣ ਤਾਂ ਮਤਲਬ ਸਾਡਾ ਡਨ ਆ, ਹੁਣ ਤਾਂ ਆਹ ਆਹ ਔਰਤ ਜਾਂ ਆਹ ਮਰਦ ਹੁਣ ਤਾਂ ਮੇਰੇ ਹੱਥ 'ਚ ਆ, ਖਤਮ ਹੋ ਗਈ। ਇਸੇ ਕਰਕੇ ਆਪਾਂ ਕਹਿੰਦੇ ਨਾ ਵੀ ਪਹਿਲਾਂ ਇੰਨਾ ਪਿਆਰ ਯਾਰ, ਹੁਣ ਕਿੱਥੇ ਗਿਆ। ਆਪਾਂ ਉਹਨੂੰ ਅਚੀਵ ਕਰ ਲਿਆ, ਉਸ ਚੀਜ਼ ਨੂੰ, ਜਿਹੜੀ ਚੀਜ਼ ਨੂੰ ਆਪਾਂ ਅਚੀਵ ਕਰ ਲੈਂਦੇ ਹਾਂ ਉਹਨੂੰ ਪਾਉਣ ਦੀ ਖਵਾਹਿਸ਼, ਉਹਦੀ ਆਸ਼ਾ, ਉਮੀਦ, ਉਹ ਫਿਰ ਅੱਗੇ ਉਹ ਚੀਜ਼ ਖਤਮ ਹੋ ਜਾਂਦੀ ਹੈ, ਅਤੇ ਉਮੀਦ ਤੋਂ ਬਾਅਦ ਇੱਕ ਹੋਰ ਉਮੀਦ ਰਵੇ ਤਾਂ ਬੰਦਾ ਉਨਾ ਹੀ ਲੰਮਾ ਚੱਲਦਾ, ਉਹਨਾਂ ਉਹ ਸੰਘਰਸ਼ ਜਿੰਨੇ ਦੇ ਵਿੱਚ ਉਹ ਲੰਘਦਾ ਵਾ, ਉਨਾ ਹੀ ਉਹ ਜਾ ਕੇ ਬਾਅਦ ਵਿੱਚ ਇੰਜੋਏ ਕਰਦਾ ਵਾ। ਹੁਣ ਆਪਾਂ ਸਾਰੀ ਦੀ ਸਾਰੀ ਜਿਹੜੀ ਕੋਸ਼ਿਸ਼ ਆ ਇਨਸਾਨ ਦੀ, ਉਹ ਸ਼ਾਇਦ ਇਹ ਆ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਆਸਾਨ ਕਿੱਦਾਂ ਕਰ ਲਈਏ। ਪਰ ਬੇਸਿਕਲੀ ਵੇਖਿਆ ਜਾਵੇ ਤਾਂ ਆਸਾਨ ਕਰਕੇ ਜ਼ਿੰਦਗੀ ਤਾਂ ਤੁਹਾਨੂੰ ਹੋਰ ਬੋਰਿੰਗ ਲੱਗਣ ਲੱਗ ਪੈਂਦੀ ਹੈ।
1: ਸਹੀ ਗੱਲ।
0: ਆਪਾਂ ਕੋਈ ਵੀ ਚੀਜ਼ ਜਦੋਂ ਜਿੰਨੇ ਵੱਡੇ ਸੰਘਰਸ਼ ਦੇ ਵਿੱਚੋਂ ਲੰਘ ਕੇ ਆਪਾਂ ਅਚੀਵ ਕਰਦੇ ਹਾਂ, ਮੰਨ ਲਓ ਹੁਣ ਇੱਥੇ ਲੋਕ ਆ ਕੇ ਘਰ ਲੈ ਰਹੇ ਆ, PR ਲੈ ਰਹੇ ਆ, ਜਿੰਨੇ ਜਿੰਨਾ ਜ਼ਿਆਦਾ ਸੰਘਰਸ਼ ਕੀਤਾ ਵਾ, ਜਿੱਦਣ ਉਹ ਅਚੀਵ ਕਰ ਲੈਂਦਾ ਵਾ, ਉਦਣ ਤੁਸੀਂ ਉਹਦੇ ਚਿਹਰੇ ਦੀ ਰੰਗਤ ਵੇਖੋ।
1: ਸਹੀ ਗੱਲ।
0: ਤੇ ਜੇ ਆਪਾਂ ਇਹੋ ਹੀ ਸੋਚਦੇ ਹਾਂ, ਕਿਉਂਕਿ ਸਭ ਤੋਂ ਪਹਿਲਾਂ ਤਾਂ ਸਾਡੀ ਬੇਸਿਕ ਸਮਝ ਹੀ ਗਲਤ ਆ ਵੀ ਆਪਾਂ ਆਪਣੀ ਜ਼ਿੰਦਗੀ ਨੂੰ ਵੱਧ ਤੋਂ ਵੱਧ ਆਸਾਨ ਕਰ ਲਈਏ, ਅਸੀਂ ਸੌਖੇ ਹੋ ਜਾਵਾਂਗੇ, ਅਸੀਂ ਲੰਮੀ ਜ਼ਿੰਦਗੀ ਜੀਵਾਂਗੇ, ਸਾਡੇ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖ ਖਤਮ ਹੋ ਜਾਣਗੇ। ਪਰ ਇੱਦਾਂ ਤਾਂ ਨਹੀਂ ਕਹਿੰਦੇ ਆਪਾਂ, ਜਿੰਨੇ ਵੀ ਧਰਮਾਂ ਦੇ ਨਾਲ ਜੁੜੇ ਜਿੰਨੇ ਵੀ ਵੱਡੇ ਵੱਡੇ ਦਾਰਸ਼ਨਿਕ ਨੇ, ਇੱਦਾਂ ਤਾਂ ਨਹੀਂ ਕਹਿੰਦੇ। ਦੁੱਖ ਤਾਂ ਪਾਰਟ ਆਫ ਆ,
1: ਬਿਲਕੁਲ ਠੀਕ
0: ਹੈ ਨਾ। ਬੁੱਧ ਵਰਗਿਆਂ ਨੇ ਤੇ ਜ਼ਿੰਦਗੀ ਨੂੰ ਕਹਿ ਹੀ ਦੁੱਖ ਦਿੱਤਾ, ਇਹ ਤਾਂ ਹੈ ਹੀ ਦੁੱਖ ਹੈ,
1: ਜੀਵਨ ਹੀ ਦੁੱਖ।
0: ਉਹ ਵੱਖਰੀ ਗੱਲ ਹੈ ਵੀ ਉਹਦੇ ਅਸਲ ਮੈਨੇ
1: ਹਾਂ ਡਿਫਰੈਂਟ ਆ, ਜੇ ਤੁਸੀਂ ਹਾਂ
0: ਜੇ ਉਹਨੂੰ ਡੀਕੋਡ ਕਰੋ ਤੇ ਹੋਰ ਬਾਹਰ ਕੁਛ, ਉਹ ਇਹੋ ਹੀ ਆ ਸ਼ਾਇਦ ਕਿ ਤੁਸੀਂ ਜਿਹੜਾ ਕਿਉਂਕਿ ਇੱਕ ਤੁਸੀਂ ਜਦੋਂ ਸੁੱਖ ਵੱਲ ਨੂੰ ਵੱਧਦੇ ਹੋ ਤੇ ਤੁਹਾਨੂੰ ਰਾਹ ਦੁੱਖਾਂ ਦੇ ਹੀ ਜਾਣਾ ਪੈਣਾ, ਇਸ ਕਰਕੇ ਹੈ ਦੁੱਖ ਹੀ ਆ,
1: ਬਿਲਕੁਲ ਠੀਕ।
0: ਪਰ ਜੇ ਆਪਾਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੈਨ ਵੱਟ, ਇਸ ਕਰਕੇ ਸਵਾਲ ਬਹੁਤ ਵੱਡਾ ਕਿ ਫਿਰ ਸਾਡੇ ਬੁੱਧੀਜੀਵੀ ਵੀ ਚੇਂਜ ਹੋ ਜਾਣਗੇ, ਸਾਡਾ ਫਿਲੋਸਫਰ ਵੀ ਇਹੋ ਹੀ ਹੋਊਗਾ, ਸਾਡੇ ਧਰਮਾਂ ਦੇ ਵਿੱਚ ਵੀ ਇੰਟਰਫੇਰੈਂਸ ਹੋਊਗੀ। ਅਤੇ ਜੇ ਇੱਕ ਵਾਜਬਾਤ ਤੱਕ ਹੁੰਦੀ ਆ ਇਹਨਾਂ ਦੇ ਵਿੱਚੋਂ, ਜੋ ਕਿ ਫੇਰ ਖਲਾਰੇ ਵਾਲੀ ਗੱਲ ਹੈ ਵੈਸੇ, ਤਾਂ ਜੋ ਨਜਾਇਜ਼ ਐਵੇਂ ਮਤਲਬ ਪੁੱਠੇ ਸਿੱਧੇ ਲੋਕਾਂ ਨੂੰ ਭਰਮ ਪਾਉਣ ਵਾਲੇ ਠੱਗੀਆਂ ਮਾਰਨ ਵਾਲੇ ਕੁਛ ਜਿਹੜੇ ਵਿੱਚ ਵੜੇ ਗਈਆਂ ਚੀਜ਼ਾਂ, ਜੇ ਤੇ ਉਹ ਰਿਮੂਵ ਹੋਣ ਤੇ ਦੈਟਸ ਫਾਈਨ।
1: ਸ਼ੁਰੂਆਤ ਉਹਦੇ ਤੋਂ ਹੀ
0: ਹੁੰਦੀਆਂ ਨਹੀਂ
1: ਐਕਚੁਅਲੀ, ਮੈਨੂੰ ਤਾਂ ਲੱਗਦਾ ਸ਼ੁਰੂਆਤ ਹੀ ਉਹਦੇ ਤੋਂ ਹੁੰਦੀ ਹੈ, ਫਿਰ ਬਾਅਦ ਚੋਂ ਕਿਉਂਕਿ ਟਰੱਸਟ ਵੀ ਤਾਂ ਜਿੱਤਣਾ ਨਾ।
0: ਮੈਨੂੰ ਤਾਂ ਲੱਗਦਾ ਮੇਰੇ ਇਹ ਵੀ ਕਈ ਵਾਰੀ ਲੱਗਦਾ ਕਿ ਸਭ ਤੋਂ ਵੱਡੇ ਬਜਟ ਤੇ ਹੈ ਵੀ ਧਰਮ ਵਾਲਿਆਂ ਕੋਲ ਆ, ਤੇ ਮੈਨੂੰ ਲੱਗਦਾ ਉਹ ਵੀ ਤੇ ਆਪਣੇ ਏਜੰਟ ਬਣਾਉਣਗੇ ਨਾ ਫਿਰ।
1: ਬਿਲਕੁਲ ਬਿਲਕੁਲ ਬਿਲਕੁਲ,
0: ਕਿਉਂ ਇਕੱਲੇ ਉਹੀ ਲੋਕ ਬਣਾਉਣਗੇ ਜਿਹੜੇ ਰੱਬ ਤੋਂ ਦੂਰ ਨੇ,
1: ਐਬਸੋਲੂਟਲੀ ਰਾਈਟ,
0: ਜਿਹਨੂੰ ਆਪਾਂ ਨਾਸਤਿਕ ਕਹਿ ਦਿੰਦੇ ਆ।
1: ਬਿਲਕੁਲ ਠੀਕ,
0: ਨਾਸਤਿਕ ਕਿਉਂ ਨਾ ਬਣਾਉਣਗੇ,
1: ਸਹੀ ਗੱਲ ਆ,
0: ਸਾਰਾ ਕੁਛ ਹੀ ਲੈਟਸ ਸੀ,
1: ਲੈਟਸ
0: ਕੀ ਆ ਕੀ ਆ, ਜਿੰਨਾ ਸੋਚ ਲਓ ਉਨਾ ਥੋੜਾ,
1: ਜਿੰਨਾ ਸੋਚ ਲਓ।
0: ਭਾਈ ਬਹੁਤ ਲੇਟ ਕਾਲ ਕਰ ਰਹੇ ਹੋ, ਸੋਰੀ, ਅਸੀਂ ਮਤਲਬ ਕਾਫੀ ਵਾਰ ਕਹਿ ਤੇ ਹੁਣ ਨਹੀਂ ਕਾਲ ਲੈ ਹੋਣੀ ਕਿਉਂਕਿ ਹੁਣ ਆਪਾਂ ਆਲਰੇਡੀ ਲੇਟ ਹਾਂ,
1: ਜਾਣਾ ਪੜੇਗਾ।
0: ਹਾਂਜੀ, ਮਾਫੀ ਚਾਹੁੰਦੇ ਹਾਂ। ਕੁਛ ਇੱਕ ਮੈਸੇਜ ਸੀਗੇ ਮੈਂ ਵੇਖ ਰਿਹਾ ਸੀ ਬ੍ਰੇਕ ਦੇ ਦਰਮਿਆਨ, ਉਹ ਆਪਾਂ ਲੈ ਕੇ ਤੇ ਫਿਰ ਆਪਾਂ ਚੱਲਦੇ ਹਾਂ। ਅਤੇ ਆਵਾਜ਼ ਕਹਿੰਦੇ ਕਿ ਲਿਸਨਿੰਗ ਅਨਦਰ ਰਿਪੋਰਟ, ਅਤੇ ਉਹਦੇ ਵਿੱਚ ਮੈਂ ਤੱਤ ਭਾਵੀ ਦੱਸ ਦਿੰਦਾ ਕੀ ਆ। ਅਤੇ ਇਹਨਾਂ ਕਹਿੰਦੇ ਵੀ ਉਹਦੇ ਵਿੱਚ ਉਹ ਕਹਿ ਰਹੇ ਸੀ ਕਿ ਚਾਈਨੀਜ਼ ਮਾਡਲ ਜਿਹੜੇ ਨੇ ਉਹ ਬੜੇ ਅਫੋਰਡੇਬਲ ਨੇ, ਸਸਤੇ ਨੇ, ਅਤੇ ਇਸ ਕਰਕੇ ਉਹ ਪ੍ਰੋਫਿਟ ਨਹੀਂ ਸਹੀ ਕਮਾ ਪਾ ਰਹੇ, ਅਤੇ ਇਸ ਵਜ੍ਹਾ ਦੇ ਕਰਕੇ ਇਹ ਸਾਰਾ ਪ੍ਰੋਪਗੰਡਾ ਫੈਲਾਇਆ ਜਾ ਰਿਹਾ ਵਾ ਕਿ ਇਹਦੀ ਜਿਹੜੀ ਸਪੀਡ ਆ ਇਹ ਸਲੋ ਕਰ ਦਿੱਤੀ ਜਾਵੇ ਤਾਂ ਕਿ ਉਹ ਇਨਫ ਸਮਾਂ ਗੇਨ ਕਰ ਸਕਣ, ਉਹਨਾਂ ਦੇ ਬਰਾਬਰ ਪ੍ਰੋਫਿਟ ਦੇ ਵਿੱਚ ਆ ਸਕਣ, ਅੱਗੇ ਲੰਘ ਸਕਣ। ਕੁਛ ਵੀ ਸੱਚ ਆ ਦੁਨੀਆਂ 'ਚ, ਕੁਛ ਵੀ ਮਤਲਬ, ਪਰ ਮੇਰਾ ਪੁਆਇੰਟ ਇਹ ਆ ਵੀ ਜਿਹੜੇ ਮੈਂ ਮੰਨ ਲੈਂਦਾ ਚਲੋ ਜੇ ਸੱਚ ਆ, ਪਰ ਮੇਰੇ ਦਿਮਾਗ 'ਚ ਫਿਰ ਪੁਆਇੰਟ ਇਹ ਆ ਇਸ ਤੋਂ ਬਾਅਦ ਕਿ ਜਿਹੜਾ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਦੀ ਆ, ਸਾਡੇ ਤੱਕ ਜਿਹੜਾ ਮੀਡੀਆ ਅਪਰੋਚ ਕਰਦਾ ਵਾ, ਕੀ ਉਹ ਚਾਈਨੀਜ਼ ਆ, ਕੀ ਉਹ ਰਸ਼ੀਅਨ ਆ,
1: ਇਹ ਦੇਖਣ ਵਾਲੀ ਗੱਲ ਆ ਨਾ।
0: ਕਿਸੇ ਨੇ ਕਹਿ ਦਿੱਤਾ ਅਸੀਂ ਮੰਨ ਲਿਆ, ਪਰ ਜਦੋਂ ਆਪਾਂ ਉਹਨੂੰ ਫਰਦਰ ਤੁਸੀਂ ਆਪਣੀ ਸਮਝ ਦੇ ਨਾਲ ਅਨੈਲਿਸਿਸ ਕਰਦੇ ਹੋ ਤੇ ਫਿਰ ਮੰਨ ਲਓ ਪ੍ਰੋਪੋਗੰਡਾ ਜਿਹੜਾ ਉਹਨਾਂ ਨੇ ਹੀ ਫੈਲਾਇਆ ਵਾ, ਪਰ ਸਾਡੇ ਤੱਕ ਕਿੱਦਾਂ ਪਹੁੰਚ ਰਿਹਾ ਹੈ, ਅਸੀਂ ਤੇ ਉਹਨਾਂ ਦੀਆਂ ਟਿਕਟੋਕਾਂ ਵੀ ਨਹੀਂ ਵੇਂਦੇ। ਜੇ ਫਿਰ ਵੀ ਪਹੁੰਚ ਰਿਹਾ ਵਾ, ਫਿਰ ਯਾਰ ਫਿਰ ਮੈਂ ਉਹਨਾਂ ਦੀ ਸਮਾਰਟ ਟੈਂਸ ਨੂੰ ਸਲਾਮ ਕਰਦਾ,
1: ਫਿਰ ਮਤਲਬ ਵਾਕਈ
0: ਫਿਰ ਵਾਕਈ ਉਹ ਡਿਜ਼ਰਵ ਕਰਦੇ ਆ,
1: ਵਾਕਈ ਆਪਾਂ ਉਸ ਸਿਸਟਮ 'ਚ ਪੈ ਚੁੱਕੇ ਜੋ ਸਾਨੂੰ ਲੱਗਦਾ ਸ਼ਾਇਦ ਆਪਾਂ ਉਸ ਸਿਸਟਮ 'ਚ ਹੈਗੇ ਨਹੀਂ, ਬਟ ਵੀ ਆਰ ਸਟਿਲ ਪਾਰਟ ਆਫ ਦੈਟ।
0: ਫਿਰ ਤਾਂ ਵਾਕਈ ਉਹ ਸਲੂਟ ਬੰਦਾ ਉਹਨਾਂ ਨੂੰ, ਫਿਰ ਵੀ ਉਹਨਾਂ ਨੇ ਮਤਲਬ ਮੰਨ ਲਓ ਵੀ
1: ਵਾਇਆ ਕੱਢ ਲਿਆ
0: ਸਾਡੇ ਤੱਕ ਪਹੁੰਚਾ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਰੁਪਿੰਦਰ ਜੀ ਕਹਿੰਦੇ ਕਿ ਬੜੀ ਵਧੀਆ ਇਨਫੋਰਮੇਸ਼ਨ ਸੀ, ਧੰਨਵਾਦ ਜੀ ਇਸ ਐਪਰੀਸ਼ੀਏਸ਼ਨ ਦੇ ਲਈ। ਹਰਸ਼ਪ੍ਰੀਤ ਬਰਾੜ ਜੀ ਕਹਿੰਦੇ ਕਿ ਬਹੁਤ ਵਧੀਆ ਜੀ ਇਨਫੋਰਮੇਸ਼ਨ, ਅਤੇ ਗਰੋਕ ਬੋਟ ਏਜੰਟ B1। ਤੇ ਆਪਣਾ ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਵੀ ਕੁੱਤਾ ਸੌਂਦਾ ਪੂਛ ਮਾਰ ਕੇ,
1: ਭੁੱਲ ਹੀ ਗਿਆ ਮੈਂ
0: ਆ ਭਾਈ ਇਹ ਨੂੰ ਪੁੱਛਣਾ ਯਾਰ ਕੁੱਤਾ ਕਿੱਦਾਂ ਸੌਂਦਾ, ਪਰ ਇਹ ਨਹੀਂ ਦੱਸ ਸਕਦਾ, ਇਹ ਨਹੀਂ ਦੱਸ ਸਕਦਾ,
1: ਆਪਾਂ ਇਹ ਵੀ ਪੁੱਛਾਂਗੇ। ਹਾਂ ਸਹੀ ਗੱਲ ਆ, ਉਹ ਫਿਰ ਜਾ ਕੇ ਪੁੱਛਦੇ
0: ਕੁੱਤਾ ਕਿੱਦਾਂ ਸੌਂਦਾ। ਹਾਂ ਠੀਕ ਹੈ, ਰੱਬ ਕਰੇ ਕਹਿੰਦੇ ਕਿ ਲਾਲ ਜੀ ਤੇਰਾ ਹਰ ਦਿਨ ਖਾਸ ਹੋਵੇ, ਚਿਹਰੇ ਤੇ ਮੁਸਕਾਨ ਤੇ ਖੁਸ਼ੀਆਂ ਦਾ ਵਾਸ ਹੋਵੇ, ਤੇ ਨਾਮ ਵਾਂਗੂ ਜ਼ਿੰਦਗੀ ਦੇ ਵਿੱਚ ਰੰਗ ਲਾਲ ਭਰ ਜਾਣ, ਤੇ ਜੇਬ ਦੇ ਵਿੱਚ ਪੈਸੇ ਤੇ ਦਿਲ ਵਿੱਚ ਚਾਹ ਨਾ ਘੱਟ ਜਾਣ, ਉਮਰ ਭਾਵੇਂ ਵੱਧ ਜਾਵੇ ਪਰ ਦਿਲ ਰਹੇ ਜਵਾਨ, ਦੋਸਤਾਂ ਦੀ ਟੋਲੀ ਦੇ ਵਿੱਚ ਤੂੰ ਹੀ ਇਹ ਸਾਡੀ ਸ਼ਾਨ, ਜਨਮ ਦਿਨ ਦੀਆਂ ਮੁਬਾਰਕਾਂ। ਇਹ ਮਨ ਸਾਹਿਬ ਭੇਜ ਰਿਹਾ, ਮਨ ਸਾਹਿਬ ਦਾ ਸ਼ਾਇਰ ਬਹੁਤ ਜਾਗਿਆ ਅੱਜ ਕੱਲ੍ਹ।
1: ਆਈ ਲਵ ਹਿਮ, ਬਿਊਟੀਫੁਲ ਸ਼ਾਇਰ, ਬਿਊਟੀਫੁਲ ਫੋਟੋਗ੍ਰਾਫਰ ਆਲਸੋ।
0: ਜਿਹੜੇ ਕੰਧਾਂ ਤੋਂ ਫੋਟੋ
1: ਖਿੱਚਦੇ,
0: ਕੰਧ ਉੱਤੇ ਰੱਖ ਕੈਮਰਾ। ਲੱਕੀ ਆਸੀ ਜੀ ਕਹਿੰਦੇ ਨੇ ਕਿ ਚਿੱਟਾ ਕਬੂਤਰ ਬਨੇਰੇ ਤੇ ਹੋ ਗਿਆ, ਚਿੱਟਾ ਕਬੂਤਰ ਬਨੇਰੇ ਤੇ ਪਾਸੇ ਹੋ ਕੇ ਲੰਘ ਸੋਹਣੀਏ, ਵਿੱਠ ਕਰ ਦੂਗਾ ਤੇਰੇ ਤੇ।
1: ਹੁਣ ਬੋਲੇ ਕਲੌਡ ਕੁਛ,
0: ਇਹ ਸਾਨੂੰ ਲੱਕੀ ਆਸੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਲਿਸਨਰਸ ਨੂੰ,
1: ਥੈਂਕ ਯੂ,
0: ਤੇ ਨੰਦਾ ਪਰਿਵਾਰ ਵੱਲੋਂ ਤੇ ਬਹੁਤ ਧੰਨਵਾਦ ਜੀ ਤੁਹਾਡਾ, ਕਰਮ ਜੀ ਬਹੁਤ ਧੰਨਵਾਦ ਤੁਹਾਡਾ। ਤੇ ਅੱਜ ਦਾ ਰੇਟ ਜਿਹੜਾ 184 ਹੋ ਗਿਆ ਜੀ, ਵੀ ਸੋਨਾ ਥੋੜ੍ਹਾ ਜਿਹਾ ਥੱਲੇ ਆ ਗਿਆ ਜੀ। ਗੁਰਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬੱਚੇ ਖੇਡ ਰਹੇ ਨੇ ਹੋਲੀ, ਧੰਨਵਾਦ ਤੁਸੀਂ ਸਾਡੇ ਨਾਲ ਫੋਟੋਆਂ ਸਾਂਝੀਆਂ ਕੀਤੀਆਂ। ਅਤੇ ਸੈਮੀ ਸਾਹਿਬ ਨੇ ਤਾਂ ਆਲਰੇਡੀ ਲੱਭ ਲਿਆ ਜਿਹੜੀ ਅਸੀਂ ਚੀਜ਼ ਕਹਿ ਰਹੇ ਹਾਂ, ਇਹਨਾਂ ਨੇ ਆਲਰੇਡੀ ਪੁੱਛ ਲਿਆ AI ਨੂੰ। ਕੁੱਤੇ ਦੇ ਸੌਣ ਦਾ ਤਰੀਕਾ ਵੀ ਕਿਸੇ ਡਰਾਮੇ ਤੋਂ ਘੱਟ ਨਹੀਂ, AI ਕਹਿ ਰਹੀ ਹੈ ਜੈਮਨੀ।
1: ਅੱਛਾ,
0: ਕੁੱਤੇ ਦੇ ਸੌਣ ਦਾ ਤਰੀਕਾ ਵੀ ਕਿਸੇ ਡਰਾਮੇ ਤੋਂ ਘੱਟ ਨਹੀਂ ਹੁੰਦਾ, ਜੇ ਤੁਸੀਂ ਉਹਨਾਂ ਨੂੰ ਧਿਆਨ ਦੇ ਨਾਲ ਦੇਖੋ ਤਾਂ ਲੱਗਦਾ ਹੈ ਜਿਵੇਂ ਉਹ ਨੀਂਦ ਵਿੱਚ ਵੀ ਕੋਈ ਓਲੰਪਿਕਸ ਮੈਡਲ ਜਿੱਤਣ ਦੀ ਤਿਆਰੀ ਕਰ ਰਹੇ ਹੋਣ। ਓਕੇ, ਨੰਬਰ 1 ਜਲੇਬੀ ਪੋਜ਼, ਕੁੱਤਾ ਆਪਣੇ ਆਪ ਨੂੰ ਇੰਨਾ ਗੋਲ ਟੋਲ ਕਰ ਲੈਂਦਾ ਹੈ ਕਿ ਜਿਵੇਂ ਗਰਮਾ ਗਰਮ ਜਲੇਬੀ ਹੋਵੇ, ਪੂਛ ਨੱਕ 'ਤੇ ਰੱਖ ਕੇ ਸੌਂਦੇ ਹਨ, ਜਿਵੇਂ ਕਹਿ ਰਹੇ ਹੋਣ ਕਿਰਪਾ ਕਰਕੇ ਮੈਨੂੰ ਪਰੇਸ਼ਾਨ ਕੀਤਾ ਜਾਵੇ, ਮੈਂ ਆਪਣੀ ਗਰਮੀ ਆਪ ਹੀ ਬਣਾ ਰਹੀ ਹਾਂ।
1: ਵਾਹ ਵਾਹ।
0: ਤੇ ਸੁਪਰਮੈਨ ਪੋਜ਼, ਛਾਤੀ ਲੱਗੀ ਥੱਲੇ, ਅਗਲੀਆਂ ਲੱਤਾਂ ਅੱਗੇ ਤੇ ਪਿਛਲੀਆਂ ਲੱਤਾਂ ਪਿੱਛੇ।
1: ਅੱਛਾ ਹਾਂ।
0: ਲੱਗਦਾ ਹੈ ਹੁਣੇ ਹੁਣੇ ਅਸਮਾਨ ਤੋਂ ਡਿੱਗਦੇ ਹੋਏ ਹੇਠਾਂ ਉੱਡਦੇ ਹੋਏ ਹੇਠਾਂ ਡਿੱਗੇ ਹਨ ਤੇ ਲੈਂਡਿੰਗ ਕਰਦੇ ਕਰਦੇ ਹੀ ਸੌਂ ਗਏ। ਮੈਂ ਤਾਂ ਲੁੱਟਿਆ ਗਿਆ ਪੋਜ਼।
1: ਵਾਹ।
0: ਇਹ ਹੁੰਦਾ ਹੈ ਪਿੱਠ ਭਾਰ। ਓਕੇ। ਚਾਰੇ ਲੱਤਾਂ ਹਵਾ ਦੇ ਵਿੱਚ, ਪੇਟ ਅਸਮਾਨ ਵੱਲ। ਇਹ ਪੋਜ਼ ਦੇਖ ਕੇ ਲੱਗਦਾ ਹੈ ਜਿਵੇਂ ਕੁੱਤੇ ਨੇ ਦੁਨੀਆ ਦੀ ਸਾਰੀ ਚਿੰਤਾ ਛੱਡ ਦਿੱਤੀ ਹੋਵੇ ਤੇ ਕਹਿ ਰਿਹਾ ਹੈ ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ, ਬਿਜਲੀ ਦਾ ਬਿੱਲ ਤਾਂ ਮੈਂ ਭਰਨਾ ਨਹੀਂ, ਮੈਂ ਤਾਂ ਇੱਦਾਂ ਹੀ ਸੌਂ, ਕਰ ਲਓ ਜੋ ਕਰਨਾ।
1: ਵਾਹ। ਇਸੇ ਨਾਲ ਮੈਂ ਕਹੂੰਗਾ ਗਾਇਜ਼ ਕਿ ਵਾਕਈ AI ਜਿੱਤਦੀ ਹੈ, ਠੀਕ ਹੈ, ਅਸੀਂ ਬਹੁਤ ਛੇਤੀ ਗੁਲਾਮ ਹੋਣ ਜਾ ਰਹੇ ਹਾਂ, ਬਟ ਯੂ ਗਾਇਜ਼ ਵਿਲ ਇੰਜੋਏ।
0: ਪਰ ਇਹਦੇ ਤੋਂ ਇੱਕ ਚੀਜ਼ ਤੁਸੀਂ ਵੇਖੋ, ਹੁਣ ਮੈਂ ਸਰਚ ਮਾਰੂੰਗਾ ਤੇ ਇਹਦਾ ਰਿਜ਼ਲਟ ਕੁਛ ਵੱਖਰਾ ਹੋਣਾ। ਹਾਂ
1: ਬਿਲਕੁਲ।
0: ਇਹ ਤੁਸੀਂ ਵੇਖੋ ਵੀ ਸਰਚ ਮਾਰਨ ਵਾਲਾ ਬੰਦੇ ਦੀ ਕਿੱਦਾਂ ਦੀ ਬਿਰਤੀ ਉਹਨੇ ਨੋਟ ਕੀਤੀ ਹੈ ਤੇ ਇਦਾਂ ਦੇ ਆਂਸਰ ਦੇ ਰਿਹਾ,
1: ਉਦਾਂ ਦੇ ਆਂਸਰ ਦਿੰਦਾ। ਵਾਕਈ ਇਹੀ
0: ਇਹ ਆ ਆਰਟੀਫਿਸ਼ਲ ਇੰਟੈਲੀਜੈਂਸ ਦੀ ਖਾਸੀਅਤ, ਇਹ ਸਾਡੀ ਖਾਸੀਅਤ ਵੀ ਹੈਗੀ ਆ, ਅਸੀਂ ਇੱਦਾਂ ਹੀ ਜੱਜ ਕਰ
1: ਦਿੰਦੇ।
0: ਥੈਂਕ ਯੂ ਗੁਰਸੇਵਕ ਜੀ, ਕਹਿੰਦੇ ਇੱਕ ਵਧੀਆ ਜਾਣਕਾਰੀ। ਕੁਲਵੰਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰੇ, ਕਿਤਾਬ ਕਹਾਣੀ ਵੀਰੇ, ਤੁਸੀਂ ਹਰੇਕ ਕਹਾਣੀ ਖਤਮ ਹੋਣ ਤੋਂ ਬਾਅਦ ਕਿਸੇ ਰੈਲੀਵੈਂਟ ਗੀਤ ਦੀ ਲਾਈਨ ਪਾ ਦਿਓ ਤਾਂ ਕਹਾਣੀ ਇੱਕ ਦੂਸਰੇ ਤੋਂ ਵੱਖਰੀ ਹੋ ਜਾਊਗੀ, ਕਿਉਂਕਿ ਕਈ ਵਾਰ ਕਹਾਣੀਆਂ ਨਾਲ ਹੀ ਚੱਲ ਪੈਂਦੀਆਂ ਨੇ। ਅਤੇ ਤੁਸੀਂ ਮੈਨੂੰ ਲੱਗਦਾ ਹੁਣ ਰੀਸੈਂਟ ਨਹੀਂ ਸੁਣਿਆ ਜਾਂ ਫਿਰ ਮੈਂ ਨਹੀਂ ਸੁਣਿਆ, ਅਤੇ
1: ਇਹ ਵੀ ਦੇਖਾਂਗੇ, ਇਹ ਵੀ ਚੈੱਕ ਕਰਾਂਗੇ,
0: ਕਿਉਂਕਿ ਮੈਂ ਕੱਲ੍ਹ ਟਰਾਈ ਕੀਤਾ ਸੀ, ਕੱਲ੍ਹ ਗਾਣਾ ਆਇਆ ਸੀ ਨਾਲ, ਪਰ ਹੋ ਸਕਦਾ ਵੀ ਹਰ ਇੱਕ ਥਾਂ ਦੇ ਉੱਤੇ ਨਾ ਹੋਵੇ। ਅਤੇ ਬਾਕੀ ਕਹਿੰਦੇ ਜਿਵੇਂ ਤੁਹਾਨੂੰ ਠੀਕ ਲੱਗੇ, ਬਹੁਤ ਵਧੀਆ ਲੱਗਦਾ ਕਹਾਣੀਆਂ ਸੁਣ ਕੇ, ਅਤੇ ਜਦੋਂ ਵੀ ਕੋਈ ਲਾਈਵ ਪ੍ਰੋਗਰਾਮ ਨਹੀਂ ਚੱਲਦਾ ਹੁੰਦਾ ਤਾਂ ਕਹਾਣੀਆਂ ਸੁਣ ਲਈਦੀਆਂ ਨੇ, ਹੱਸਦੇ ਰਹੋ। ਧੰਨਵਾਦ ਅਤੇ ਮਿਹਰਬਾਨੀ ਤੁਹਾਡੀ, ਤੁਸੀਂ ਇਹ ਗੁਜ਼ਾਰਿਸ਼ ਕਬੂਲ ਕੀਤੀ ਅਤੇ ਸਾਨੂੰ ਤੁਸੀਂ ਫੀਡਬੈਕ ਭੇਜੀ। ਰਜਿੰਦਰ ਬਾਵਾ ਜੀ ਵੀ ਜਨਮਦਿਨ ਦੀਆਂ ਮੁਬਾਰਕਾਂ ਭੇਜਦੇ ਨੇ। ਜਤਿੰਦਰ ਪਾਲ ਜੀ ਕਹਿੰਦੇ ਹੈਪੀ ਬਰਥਡੇ। ਲਾਲ ਜੀ, ਸੋਨੂੰ ਚਾਹਲ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਜੀਤ ਗਿੱਲ ਜੀ, ਧੰਨਵਾਦ ਤੁਹਾਡਾ। ਅਤੇ ਆਪਣਾ ਇੱਕ ਪੁਰਾਣੇ ਮੈਸੇਜ ਦਾ ਆਂਸਰ ਲੱਗਦਾ ਮੈਨੂੰ ਪਤਾ ਨਹੀਂ ਲੱਗਾ। ਅਤੇ ਮੰਗਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ, ਤੁਹਾਡਾ ਮੈਸੇਜ ਪੜ੍ਹ ਕੇ ਵਧੀਆ ਲੱਗਾ ਜੀ, ਧੰਨਵਾਦ ਤੁਹਾਡਾ ਇਹ ਮਾਨਤਾ ਦੇਣ ਦੇ ਲਈ। ਅਤੇ ਵੈਸੇ ਇਹੋ ਜਿਹੀ ਗੱਲ ਕੋਈ ਨਹੀਂ, ਅੱਜ ਕੱਲ੍ਹ ਦੁਨੀਆ ਭਰ ਦਾ ਗਿਆਨ ਜਿੱਥੋਂ ਮਰਜ਼ੀ ਪੜ੍ਹ ਕੇ ਅੱਧੇ ਘੰਟੇ 'ਚ ਤਾਂ ਤੁਸੀਂ ਦੱਸ ਦਿਓ, ਅਤੇ ਸਾਡੇ ਅਰਗੇ ਫਿਰ ਗੁਣੀ ਗਿਆਨੀ ਅਖਵਾ ਲੈਂਦੇ, ਸਰਫ ਇੰਨਾ ਕੁ ਫਰਕ ਹੈ। ਅਤੇ ਦਿਆ ਜੀ ਦਾ ਮੈਸੇਜ ਪੜ੍ਹ ਕੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ। ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹੋ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਆਪਣੀ ਅੱਗੇ ਵੜੂੰਗੇ ਯਾਰ, ਸੋਰੀ।
0: ਬਹੁਤ ਵਧੀਆ ਵਿਸ਼ਾ ਜੀ ਅੱਜ ਦਾ। ਅਤੇ ਕਹਿੰਦੇ ਅਖੀਰ ਵਿੱਚ ਇਹ ਕਹਿਣਾ ਚਾਹੁੰਦਾ ਕਿ AI ਦੀ ਆਮਦ ਪਹਿਲਾਂ ਨੌਕਰੀਆਂ ਅਤੇ ਫਿਰ ਬੰਦਿਆਂ ਨੂੰ ਵਿਹਲਾ ਕਰ ਦੇਵੇਗੀ, ਪਰ ਵਿਹਲੇ ਹੋਏ ਬੰਦਿਆਂ ਦੇ ਕੋਲ ਆਹਰ ਕੀ ਹੋਵੇਗਾ, ਆਪਸ ਵਿੱਚ ਲੜਾਈ ਝਗੜੇ ਵੱਧ ਸਕਦੇ ਹਨ, ਬਹੁਤ ਮੁਲਕ ਜਿਹੜੇ ਖਾਨਾ ਜੰਗੀ ਵੱਲ ਨੂੰ ਵੱਧ ਸਕਦੇ ਹਨ, ਔਲਰੇਡੀ ਵਧੇ ਪਏ ਨੇ ਜੀ। ਸਰਮਾਏਦਾਰ ਯਾਨੀ ਕਿ ਬਿਜ਼ਨਸਮੈਨ ਮੁਨਾਫਾ ਬਾਜ਼ੀ ਦੀ ਦੌੜ ਦੇ ਵਿੱਚ ਸ਼ਾਮਿਲ ਹੋ ਕੇ AI ਬਣਾ ਬੈਠਾ, ਪਰ AI ਕੰਜ਼ਿਊਮਰ ਕਿੱਥੋਂ ਪੈਦਾ ਕਰੇਗੀ, ਕਿਉਂਕਿ ਬੰਦਿਆਂ ਕੋਲ ਤੇ ਹੌਲੀ ਹੌਲੀ ਪਰਚੇਜ਼ਿੰਗ ਪਾਵਰ ਘੱਟ ਰਹੀ ਹੈ। ਬਿਲਕੁਲ ਵਾਜਬ, ਕਿਸੇ ਦਿਨ AI ਨੂੰ ਗਿਆਨ ਹੋ ਜਾਣਾ ਹੈ ਕਿ ਇਨਸਾਨ ਉਸੇ ਧਰਤੀ ਦੇ ਲਈ ਖਤਰਾ ਹੈ ਜਿਸ ਧਰਤੀ ਦੇ ਉੱਤੇ AI ਦੀ ਹੋਂਦ ਵੀ ਹੈ, ਸੋ ਆਪਣੀ ਹੋਂਦ ਬਚਾਉਣ ਦੇ ਲਈ AI ਕੀ ਕਰੇਗੀ, ਇਹ ਤਾਂ ਕੋਈ ਧਰਮ ਵੀ ਨਹੀਂ ਮੰਨਦੀ। ਮੱਛੀ ਦੀ ਫਿਤਰਤ ਹੈ ਕਿ ਪੱਥਰ ਚੱਟ ਕੇ ਮੁੜਦੀ ਹੈ, ਪਰ AI ਉਹ ਪੱਥਰ ਹੈ ਜਿਸ ਨੇ ਮੱਛੀ ਨੂੰ ਵਾਪਸ ਮੁੜਨ ਨਹੀਂ ਦੇਣਾ, ਕਿਉਂਕਿ ਇਹ ਪੱਥਰ ਮੱਛੀ ਤੋਂ ਜ਼ਿਆਦਾ ਚਲਾਕ ਅਤੇ ਜ਼ਿਆਦਾ ਰਿਸੋਰਸਫੁੱਲ ਹਨ। ਜਿਸ ਦਿਨ AI ਦੇ ਹੱਥ ਸਾਰਾ ਕੰਟਰੋਲ ਆ ਗਿਆ, ਉਸ ਦਿਨ ਇਨਸਾਨ ਨੂੰ ਆਪਣੀ ਹੋਣ ਦੇ ਉੱਤੇ ਤਰਸ ਆਉਣਾ ਸ਼ੁਰੂ ਹੋ ਜਾਣਾ। ਇਹ ਤੋ ਸ਼ੁਰੂਆਤ ਹੈ, ਰੋਤਾ ਹੈ ਕਿਆ, ਆਗੇ ਆਗੇ ਦੇਖੀਏ, ਹੋਤਾ ਹੈ ਕਿਆ, ਹੋਤਾ ਹੈ ਕਿਆ। ਧੰਨਵਾਦ ਤੁਹਾਡਾ ਦਿਆ ਜੀ, ਬਹੁਤ ਸੋਹਣਾ ਪਿਆਰਾ ਮੈਸੇਜ ਹਰ ਵਾਰ ਦੀ ਤਰ੍ਹਾਂ। ਅਤੇ ਬਿਲਕੁਲ ਕੁਛ ਇੱਕ ਲੋਕਾਂ ਦੇ ਜਿਹੜੇ ਖਦਸ਼ੇ ਨੇ ਉਹਨਾਂ ਨੂੰ ਆਪਾਂ ਬਿਲਕੁਲ ਦਰਕਨਾਰ ਨਹੀਂ ਕਰ ਸਕਦੇ, ਕਿਉਂਕਿ ਇੱਥੋਂ ਤੱਕ ਵੀ ਕਈਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੰਨ ਲਓ 100 ਦੇਸ਼, ਆਪਾਂ ਹੁਣ ਨਾਂ ਨਹੀਂ ਲੈਂਦੇ, ਕੋਈ ਦੇਸ਼ ਜਿਹਨੇ AI ਜਿਹੜਾ ਵਾ ਉਹ ਐਡਵਾਂਸ ਲੈਵਲ ਦਾ ਜੋ ਵੀ ਨਾਂ ਦੇ ਲੋ ਉਹਨੂੰ, ਉਹ ਇੱਕ ਇੱਦਾਂ ਦਾ ਬਣਾ ਲਿਆ ਵਾ ਜਿਹਨੂੰ ਇਹ ਕਮਾਂਡ ਦੇ ਦਿੱਤੀ ਵੀ ਜੇਕਰ ਕੋਈ ਸਾਡੇ ਵੱਲ ਨੂੰ ਆਵੇ ਤੇ ਤੂੰ ਆਹ ਚੀਜ਼ ਚਲਾ ਦੇਣੀ।
1: ਬਿਲਕੁਲ ਠੀਕ।
0: ਉਸ ਸਮੇਂ ਕਹਿ ਲਓ ਕਿ ਇਨਸਾਨ ਦੇ ਹੱਥੋਂ ਉਹ ਚੀਜ਼ ਨਿਕਲ ਚੁੱਕੀ ਹੋਵੇ, ਹੋ ਸਕਦਾ ਉਹ ਜਿਹੜੀ ਚੀਜ਼ ਚਲਾਉਣ ਵਾਲੀ ਉਹ ਪਰਮਾਣੂ ਜਾਂ ਫਿਰ ਉਸ ਤੋਂ ਵੀ ਕੁਛ ਹੋਰ ਖਤਰਨਾਕ ਹੋਵੇ, ਤੇ ਉਹ ਫਿਰ ਇੱਕ ਤਰ੍ਹਾਂ ਦੇ ਨਾਲ ਆਪਾਂ ਉਹਨੂੰ ਕਮਾਂਡ ਦੇ ਦਿੱਤੀ ਕਿੱਥੋਂ ਕਿਹਨੂੰ ਕਿੱਦਾਂ ਵਾਈਪ ਆਊਟ ਕਰਨਾ, ਕਿੱਦਾਂ ਖਤਮ ਕਰਨਾ, ਜੇ ਇੱਦਾਂ ਦੀਆਂ ਕਮਾਂਡਾਂ ਵੀ ਕਿਤੇ ਇਨਸਾਨ ਦੇ ਬੈਠਾ, ਜੋ ਕਿ ਆਪਾਂ ਵੇਖਦੇ ਹਾਂ ਇਨਸਾਨੀ ਇਤਿਹਾਸ ਦੇ ਵਿੱਚ ਇੱਦਾਂ ਦੇ ਬਲੰਡਰ ਇਨਸਾਨ ਨੇ ਕੀਤੇ ਆ। ਹਥਿਆਰ ਬਣਾਉਣਾ ਇੱਕ ਉਹ ਹੀ ਬਲੰਡਰ ਆ,
1: ਬਿਲਕੁਲ ਠੀਕ ਆ,
0: ਠੀਕ ਆ। ਉਸ ਤੋਂ ਬਾਅਦ ਹਥਿਆਰ ਬਣਾ ਕੇ, ਤੋਪਾਂ ਬਣਾ ਕੇ, ਮਿਜ਼ਾਈਲਾਂ ਬਣਾ ਕੇ ਸਬਰ ਨਹੀਂ ਆਇਆ, ਫਿਰ ਪਰਮਾਣੂ ਹਥਿਆਰ ਬਣਾ ਕੇ ਉਹਨੇ ਆਪਣੇ ਚਾਅ ਪੂਰੇ ਕੀਤੇ, ਅਤੇ ਉਹਦੀ ਆਪਾਂ ਹੁਣ ਭੁਗਤ ਰਹੇ ਹਾਂ ਇਸ ਟਾਈਮ ਦੇ ਉੱਤੇ, ਹਰ ਇੱਕ ਚੀਜ਼ ਆਪਾਂ ਭੁਗਤ ਰਹੇ ਹਾਂ। ਸੋ ਇੱਦਾਂ ਦਾ ਹੋਰ ਪਤਾ ਨਹੀਂ ਕਿੰਨਾ ਕੁਛ ਕਿੱਦਾਂ, ਕਿਉਂਕਿ ਹਰ ਇੱਕ ਇਨਸਾਨ ਇਨਸਾਨੀਅਤ ਬਾਰੇ ਚੰਗਾ ਨਹੀਂ ਸੋਚਦਾ, ਹਰ ਇੱਕ ਬੁਰਾ ਨਹੀਂ ਸੋਚਦਾ। ਸੋ ਇਸ ਵਜ੍ਹਾ ਦੇ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ, ਕਿਉਂਕਿ ਜਿਹੜੀ ਸੋਚ ਆ ਉਹ ਤਾਂ ਫਿਰ ਅੱਗੇ ਹਰ ਇੱਕ ਤਰ੍ਹਾਂ ਦੀ ਜਾ ਰਹੀ ਹੈ।
1: ਬਿਲਕੁਲ ਠੀਕ,
0: ਹਰ ਇੱਕ ਤਰ੍ਹਾਂ ਦੀ ਸੋਚ ਨੇ ਅੱਗੇ ਤੋਂ ਅੱਗੇ ਡਿਵੈਲਪ ਹੋਣਾ।
1: ਕਿਸੇ ਨੂੰ ਕੋਈ ਕਿਸੇ ਨੂੰ ਵੀ ਇਹ ਨਹੀਂ ਲੱਗਦਾ ਕਿ ਮੈਂ ਗਲਤ ਹਾਂ।
0: ਜਿਹਨੂੰ ਤੁਸੀਂ ਸ਼ਤਾਨ ਕਹਿ ਦਿੰਦੇ ਹੋ, ਜਿਹਨੂੰ ਤੁਸੀਂ ਰੱਬ ਕਹਿ ਦਿੰਦੇ ਹੋ, ਜਿਹੜਾ ਕਿਲਵਿਸ਼ ਆ, ਜਿਹੜਾ ਸ਼ਕਤੀਮਾਨ ਆ,
1: ਮੈਂ 2 ਸੈਕਿੰਡ ਲਈ ਮੈਂ ਕਿਹਾ ਯਾਰ ਕਿਲਵਿਸ਼ ਕਿੱਥੋਂ ਆ ਗਿਆ ਧਰਮ ਦੇ ਅੰਦਰ, ਵਾਹ
0: ਉਹ ਤਾਂ ਫਿਰ
1: ਨਹੀਂ ਨਹੀਂ ਠੀਕ ਹੈ, ਜੈਨੂਨ ਗੱਲ ਹੈ, ਜੈਨੂਨ ਗੱਲ ਹੈ।
0: ਹਾਂ ਤਾਂ ਬਾਕੀ ਉਹੀ ਗੱਲ ਵੀ ਜਦੋਂ ਇਨਸਾਨ ਨੇ ਯਾਰ ਵਿਹਲੇ ਹੋ ਕੇ ਕਰਨਾ ਕੀ, ਇਨਸਾਨ ਨੇ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ, ਹੈ ਨਾ। ਇਨਸਾਨ ਤਾਂ ਬਣਿਆ ਹੀ ਇਸੇ ਲਈ ਆ ਵੀ ਉਹ ਤੁਰਿਆ ਰਹੇ, ਪਰ ਅੱਜ ਕੱਲ੍ਹ ਇੱਕ ਚੀਜ਼ ਦੀ ਹੋੜ ਸਾਡੇ ਸਾਰਿਆਂ ਦੇ ਉੱਤੇ ਆ ਵੀ ਆਪਾਂ ਵਿਹਲੇ ਹੋ ਜਾਈਏ, ਕਿਸੇ ਤਰ੍ਹਾਂ ਵਿਹਲੇ ਹੋ ਜਾਈਏ,
1: ਟਾਈਮ ਇਜ਼ ਦ ਨਿਊ ਕਰੰਸੀ,
0: ਕਿਸੇ ਤਰ੍ਹਾਂ ਹੀ ਆਪਾਂ ਵਿਹਲੇ ਹੋ ਜਾਈਏ। ਸੋ ਉਹ ਸਾਰੀ ਚੀਜ਼ ਜਿਹੜੀ ਇਸ ਟਾਈਮ ਦੇ ਉੱਤੇ ਤੁਹਾਨੂੰ ਜ਼ਰੂਰ ਸੋਚਣ ਲਈ ਮਜਬੂਰ ਕਰਦੀ ਆ, ਪਰ ਤੁਹਾਡੇ ਕੋਲ ਸੋਚਣ ਦਾ ਵਿਹਲ ਨਹੀਂ ਆ, ਇਹ ਵੀ ਨਾਲ ਆ। ਆਪਾਂ ਸਾਰੇ
1: ਆਪਾਂ ਹੁਣ ਡਿਸਟਰੈਕਟਡ ਤਾਂ ਹੈ ਅਸੀਂ,
0: ਹਾਂ ਆਪਾਂ ਹੁਣ ਇੰਨਾ ਨਹੀਂ ਸੋਚਦੇ ਜਿੰਨਾ ਪਹਿਲਾਂ ਸੋਚਦੇ ਹਾਂ। ਆਪਾਂ ਹੁਣ ਸਿਰਫ ਕਹਿਣ ਨੂੰ ਆਪਾਂ ਬਹੁਤ ਸੋਚਦੇ ਹਾਂ, ਆਪਾਂ ਕਹਿੰਦੇ ਹਾਂ ਵੀ ਮਨ 'ਚ ਖਿਆਲ ਜਿਹੇ ਬੜੇ ਆਉਂਦੇ ਰਹਿੰਦੇ ਆ, ਨੈਗੇਟਿਵਿਟੀ ਜੀ ਬੜੀ ਚੱਲਦੀ ਰਹਿੰਦੀ ਆ। ਬੇਸਿਕਲੀ ਉਹ ਖਿਆਲ ਨਹੀਂ ਆ, ਉਹ ਉਲਝਣ ਜੀ ਆ ਜਿਹੜੀ ਆਪਾਂ ਬਹੁਤ ਸਾਰਾ ਕੁਛ ਵੇਖ ਵੇਖ ਕੇ ਆਪਣੇ ਅੰਦਰ ਪੈਦਾ ਕਰ ਲਈ ਆ। ਇੱਕ ਸਮਾਂ ਸੀ ਜਦੋਂ ਆਪਾਂ ਵਿਹਲੇ ਹੁੰਦੇ ਹਾਂ ਅਤੇ ਦਿਮਾਗ ਦੇ ਵਿੱਚ ਕੁਛ ਨਾ ਕੁਛ ਚੱਲਦਾ ਸੀ, ਅਤੇ ਉਹ ਚੱਲਦੇ ਚੱਲਦੇ ਆਪਣੇ ਆਪ ਹੀ ਉਹਦਾ ਹੱਲ ਵੀ ਦਿਮਾਗ ਦੇ ਵਿੱਚ ਆ ਜਾਂਦਾ ਸੀ, ਉਹ ਚਾਹੇ ਸੌਣ ਤੋਂ ਪਹਿਲਾਂ, ਉੱਠ ਕੇ,
1: ਉੱਠਣ ਤੋਂ ਪਹਿਲਾਂ, ਹੈ
0: ਨਾ, ਹਾਂ ਦੁਪਹਿਰੇ ਬੈਠੇ ਬੈਠੇ। ਪਰ ਹੁਣ ਆਪਾਂ ਆਪਣੇ ਆਪ ਨੂੰ ਵਿਹਲ ਹੀ ਨਹੀਂ ਦਿੰਦੇ ਆਪਣੇ ਦਿਮਾਗ ਨੂੰ, ਇਸ ਵਜ੍ਹਾ ਦੇ ਕਰਕੇ ਉਹ ਸਾਰੀਆਂ ਚੀਜ਼ਾਂ ਮਨਫੀ ਹੋ ਗਈਆਂ। ਹੁਣ ਉਹ ਜਿਹੜਾ ਵਿਹਲ ਹੀ, ਜਿਹੜੀ ਕਲਿੰਜ਼ਿੰਗ ਹੀ, ਜਾਂ ਫਿਰ ਉਹ ਮੈਨੂੰ ਤਾਂ ਲੱਗਦਾ ਉਹ ਮੈਡੀਟੇਸ਼ਨ ਵੀ ਸੀ,
1: ਬਿਲਕੁਲ,
0: ਉਸ ਮੈਡੀਟੇਸ਼ਨ ਨੂੰ ਆਪਾਂ ਹੁਣ ਥਾਂ ਦੇ ਦਿੱਤਾ ਆ ਬੋਰਿੰਗ, ਨਾਂ ਦੇ ਦਿੱਤਾ ਇੱਕ ਯਾਰ ਮੈਂ ਬੋਰ ਫੀਲ ਕਰ ਰਿਹਾ, ਕਿਉਂਕਿ ਆਪਾਂ ਹਰ ਵੇਲੇ ਕੁਛ ਨਾ ਕੁਛ ਕਰਨਾ ਚਾਹੁੰਦੇ ਹਾਂ, ਅਤੇ ਇਨਸਾਨ ਹਰ ਵੇਲੇ ਚੰਗਾ ਨਹੀਂ ਕਰ ਸਕਦਾ।
1: ਸਹੀ ਗੱਲ,
0: ਇਹ ਕੁੱਤਾ ਬੰਦਾ ਹੈ
1: ਅਤੇ ਇਹ ਵੀ ਹਰ ਤਰ੍ਹਾਂ ਦੇ ਪੋਸਟ 'ਚ ਸੁਣਦਾ।
0: ਹਾਂ ਜ਼ਿੰਦਗੀ ਇਹੋ ਹੀ ਆ,
1: ਜ਼ਿੰਦਗੀ
0: ਆਸ ਪਾਸ ਤੁਸੀਂ ਕੁੱਤਿਆਂ ਵੱਲ ਵੇਖੋ ਯਾਰ ਉਹ ਕਿੱਦਾਂ ਸੌਂਦੇ ਆ, ਬਿੱਲੀਆਂ ਵੱਲ ਸੋਚੋ, ਅਸੀਂ ਤੇ ਉਹਨਾਂ ਨੂੰ ਵੀ ਨਹੀਂ ਛੱਡਿਆ,
1: ਸਹੀ ਗੱਲ,
0: ਹੈਰਾਨੀ ਦੀ ਗੱਲ ਹੈ। ਹੁਣ ਕੁੱਤਿਆਂ ਨੂੰ ਵੀ ਬੋਇਲ ਕਰਕੇ ਖਾਣਾ ਪੈਣ ਲੱਗ ਪਿਆ, ਉਹਨਾਂ ਦੇ ਪੇਟ ਖਰਾਬ ਹੋ ਜਾਂਦੇ ਆ।
1: ਸਹੀ ਗੱਲ,
0: ਜਦਕਿ ਕੁੱਤੇ ਤੇ ਖਾਂਦੇ ਹੀ ਅੱਡੋ ਰੋੜੇ ਤੁਰੇ ਆ, ਉਹਨਾਂ ਨੂੰ ਤੇ ਜੇ ਪੱਕਿਆ ਪਾ ਦੋ ਤੇ ਉਹ ਕਹਿੰਦੇ ਹੁੰਦੇ ਸੀ ਵੀ ਨਹੀਂ ਪੱਕੇ ਦੇ ਨਾਲ ਖਰਾਬ ਹੁੰਦਾ ਹੈ।
1: ਸਾਡੇ ਗੁਆਂਢ 'ਚ ਸੀਗੇ ਇੱਕ, ਉਹ ਕਹਿੰਦੇ ਕਿ ਉੱਚੀ ਆਵਾਜ਼ ਨਹੀਂ ਸੁਣ ਸਕਦਾ, ਹਾਰਟ ਦੀ ਪ੍ਰੋਬਲਮ ਹੈ।
0: ਨਹੀਂ ਹੁਣ ਸਾਰੀਆਂ ਪ੍ਰੋਬਲਮ ਹੈ, ਹੁਣ ਵੇਖੋ ਕੁੱਤਿਆਂ ਨੂੰ, ਮੱਝਾਂ ਨੂੰ ਹਾਰਟ ਦੀ ਪ੍ਰੋਬਲਮ ਹੈ, ਬੀਪੀ ਦੀ ਪ੍ਰੋਬਲਮ ਆ, ਦਿਲ ਦੀਆਂ ਪ੍ਰੋਬਲਮ ਨੇ, ਜੋ ਵੀ ਮਤਲਬ ਇਨਸਾਨ ਨੂੰ ਆ ਉਹ ਸਾਰਾ ਕੁਛ ਹੀ ਉਹਨੂੰ ਆ। ਆਪਾਂ ਇਹ ਕਹਿ ਦਿੰਦੇ ਹਾਂ ਵੀ ਮੰਨ ਲਓ ਮੱਝ ਦਾ ਦੁੱਧ ਤੁਸੀਂ ਪੀਤਾ ਅਤੇ ਮੱਝ ਨੂੰ ਟੀਕਾ ਲੱਗਾ ਸੀ ਸਟੀਰੋਇਡ ਦਾ, ਅਤੇ ਇਸ ਕਰਕੇ ਸਾਡੇ ਸਰੀਰ ਨੂੰ ਨੁਕਸਾਨ ਹੋ ਗਿਆ। ਪਤਾ ਨਹੀਂ ਮੱਝ ਨੇ ਸਾਡਾ ਕੀ ਪੀਤਾ ਵਾ, ਉਹ ਵਿਚਾਰੀ ਬਿਮਾਰ ਹੋਣ ਲੱਗ ਪਈ।
1: ਔਨ ਦੈਟ ਨੋਟ,
0: ਇਹ ਲੌਜਿਕ ਵੀ ਦੇਣ ਸਾਨੂੰ ਇਹ ਡਾਕਟਰ, ਉਹਨੂੰ ਬਿਮਾਰੀਆਂ ਲਾਤੀਆਂ, ਉਹਨੇ ਕੀ ਪੀਤਾ ਸਾਡਾ,
1: ਗੱਲ ਹੈ ਯਾਰ ਬੜੀ ਪ੍ਰੋਬਲਮ ਹੈ।
0: ਚਲੋ ਆਪਾਂ ਹੁਣੇ ਜਾ,
1: ਆਪਾਂ ਚੱਲਦੇ ਬਾਈ, ਇਸ ਤੋਂ ਉੱਪਰ ਨਹੀਂ ਕੁਛ ਹੋ ਸਕਦਾ।
0: ਆਪਾਂ ਹੁਣੇ ਜਾ ਚਲੇ ਇੰਨੇ ਆ, ਅਤੇ ਤੁਸੀਂ ਬਹਿ ਕੇ ਸੋਚਦੇ ਰਹੋ ਅੱਜ
1: ਹੋਇਆ ਕੀ,
0: ਹੋਇਆ ਕੀ, ਇਹ ਭਾਣਾ ਕੀ ਵਾਪਰਿਆ ਏ ਆਈ ਦੇ ਨਾਲ
1: ਜੀ।
0: ਅਤੇ ਜੇ ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ।
1: ਸੋਰੀ ਸੋਰੀ ਸੋਰੀ,
0: ਸਾਡਾ ਮਕਸਦ ਕੋਈ ਇਹ ਨਹੀਂ ਹੈ ਕਿਸੇ ਨੂੰ ਡਰਾਉਣਾ, ਜੋ ਰਿਪੋਰਟਾਂ ਆ ਰਹੀਆਂ ਨੇ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਤੀਆਂ, ਬਹੁਤ ਸਾਰਾ ਕੁਛ ਹੋਊਗਾ ਜਿਹੜਾ ਹਾਲੇ ਸਾਡੀ ਵੀ ਸਮਝ ਤੋਂ ਪਰੇ ਆ, ਕਿਉਂਕਿ ਮੈਂ ਇਹ 'ਚ ਰਿਲਾਈਜ਼ ਕੀਤਾ ਕ੍ਰਿਸ਼ਨਾ ਜੀ, ਮੈਂ ਵਹਿੰਦੇ ਵਹਿੰਦੇ ਵਹਿੰਦੇ ਵਹਿੰਦੇ ਵਹਿੰਦੇ ਪੜ੍ਹਦੇ ਪੜ੍ਹਦੇ ਪੜ੍ਹਦੇ ਅਤੇ ਫਿਰ ਮੈਂ ਜ਼ਿਆਦਾ ਰੀ ਕਹਿਤਾ, ਮਤਲਬ ਥੋੜ੍ਹਾ ਥੋੜ੍ਹਾ ਪੜ੍ਹਦੇ ਪੜ੍ਹਦੇ, ਅਤੇ ਮੈਨੂੰ ਲੱਗਾ ਵੀ ਨਹੀਂ ਯਾਰ ਇਹ ਐਵੇਂ
1: ਗੱਲਾਂ ਹੀ
0: ਨਹੀਂ, ਗੱਲਾਂ ਨਹੀਂ ਮਤਲਬ ਕੀ ਕਰੋਗੇ ਤੁਸੀਂ ਬੇਸਿਕਲੀ, ਜਿਹੜੀ ਚੀਜ਼ ਤੁਹਾਡੇ ਹੱਥ 'ਚ ਨਹੀਂ ਆ
1: ਉਹਦਾ ਕਿਆ ਹੀ,
0: ਮੰਨ ਲਓ ਹੁਣ ਅੱਜ ਮੈਂ ਇਹ ਤਾਂ ਨਹੀਂ ਕਹਿ ਸਕਦਾ ਮੈਂ ਹੈਲੋ ਟਰੰਪ ਯਾਰ ਆਹ ਬੰਦ ਕਰ ਦਿਓ ਅਤੇ ਉਹਨੇ ਕਰ ਦੇਣਾ, ਹੈ ਕੁਛ ਤੁਸੀਂ ਆਪਣੇ ਘਰ ਫੋਨ ਕਰਕੇ ਰਾਇਤਾ ਨਹੀਂ ਬਣਵਾ ਸਕਦੇ ਇਹੋ ਜਿਹੀਆਂ ਚੀਜ਼ਾਂ ਕਿੱਦਾਂ ਰਖਵਾ ਦੋਗੇ ਤੁਸੀਂ
1: ਚਲੋ
0: ਸੋ
1: ਸਹੀ ਹੋ ਗਿਆ
0: ਕਹਿਣ ਦਾ ਮਤਲਬ ਇਹ ਕਿ ਯਾਰ ਸਾਡੇ ਸਾਡੇ ਕੰਟਰੋਲ 'ਚ ਥੋੜ੍ਹੀ ਨੇ ਇਹ ਚੀਜ਼ਾਂ ਫਿਰ ਉਹ ਲੋਕੀ ਉਹ ਕਹਾਣੀ ਸੁਣਾ ਦਿੰਦੇ ਆ ਯਾਰ ਚਿੜੀ ਨਾ ਇੱਕ ਚੁੰਝ ਭਰ ਕੇ ਪਾਣੀ ਦਾ ਤੁਬਕਾ ਪਾਉਂਦੀ ਸੀ ਉਹ ਫਿਰ ਪਾਤਰ ਸਾਹਿਬ ਦੀ ਉਹ ਸੁਣਾ ਦਿੰਦੇ ਆ ਹਨਾ ਜਦੋਂ ਕਿਤੇ ਗੱਲ ਹੋਊਗੀ ਉਦੋਂ ਆਪਾਂ ਉਸ ਚਿੜੀ ਚੋਂ ਆਵਾਂਗੇ ਆਪਾਂ ਹਨਾ
1: ਬਿਲਕੁਲ ਠੀਕ
0: ਹਾਂ ਤੇ ਠੀਕ ਹੈ ਉਹ ਮਤਲਬ ਅੱਜ ਆਪਾਂ ਉਸ ਚਿੜੀ ਚੋਂ ਸਾਂ ਧੰਨਵਾਦ
1: ਧੰਨਵਾਦ ਜੀ
0: ਜਲਦੀ ਕਲਚ ਰਹੋ
1: ਠੀਕ ਹੈ
0: ਹਾਂ ਲਵ ਯੂ ਖੁਸ਼ ਰਹੋ

0: ਦੱਸ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।

0: ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ, ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬੇਅਦਬੀ ਕਾਨੂੰਨ ਉੱਪਰ ਨਜ਼ਰਸਾਨੀ ਲਈ 7 ਮੈਂਬਰੀ ਕਮੇਟੀ ਬਣਾਈ ਹੈ ਤੇ ਇਹ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਝਾਈ ਕਮੇਟੀ ਦੇ ਨਾਲ ਤਾਲਮੇਲ ਕਰੇਗੀ। ਉਧਰ ਦੂਜੀ ਖਬਰ, ਪਾਕਿਸਤਾਨ ਦਾ ਜੰਗੀ ਬੇੜਾ ਅਰਬ ਸਾਗਰ ਚ ਭਾਰਤੀ ਜੰਗੀ ਜਹਾਜ਼ ਦੇ ਨਾਲ ਟਕਰਾ ਗਿਆ। ਭਾਰਤ ਨੇ ਇਸ ਤੇ ਰੋਸ ਦਰਜ ਕਰਵਾਇਆ। ਉਧਰ ਪੰਜਾਬ ਚ ਤੂਰ ਬੰਜਾਰਾ ਖੁਦਕੁਸ਼ੀ ਮਾਮਲੇ ਚ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਚੁੱਪ ਤੋੜੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਵਿਰੋਧੀਆਂ ਨੇ ਜਿਹੜੇ ਹੈ ਉਹਨਾਂ ਦੇ ਉੱਪਰ ਇੱਕ ਸਾਜਿਸ਼ ਜਿਹੜੀ ਹੈ ਰਚੀ ਹੈ। ਤੇ ਉਧਰ ਹਾਈਕੋਰਟ ਨੇ ਇਸ ਮੁੱਦੇ ਤੇ ਰਾਜ ਸਰਕਾਰ ਤੋਂ ਜਿਹੜੀ ਹੈ ਜਾਂਚ ਪੜਤਾਲ ਦੀ ਰਿਪੋਰਟ ਮੰਗੀ ਹੈ। ਤੇ ਇਹਦੇ ਨਾਲ ਹੀ ਮੁੱਖ ਮੰਤਰੀ ਦੀ ਪਤਨੀ ਨੇ ਵਿਕਰਮ ਸਿੰਘ ਮਜੀਠੀਆ, ਹਰਸਿਮਰਤ ਤੇ ਸੁਖਪਾਲ ਖਹਿਰੇ ਖਿਲਾਫ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਚੰਡੀਗੜ੍ਹ ਦੀ ਅਦਾਲਤ ਨੇ ਇਸ ਪਟੀਸ਼ਨ ਤੇ 17 ਅਕਤੂਬਰ ਨੂੰ ਜਿਹੜੀ ਹੈ ਹੁਣ ਸੁਣਵਾਈ ਰੱਖੀ ਹੈ। ਤੇ ਉਧਰ ਗੜਸ਼ੰਕਰ ਨੇੜੇ ਡਾਕਟਰ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਦੇ ਮਾਮਲੇ ਚ BSP ਤੇ BJP ਦੇ ਕਾਰਕੁਨ ਆਪਸ ਦੇ ਵਿੱਚ ਕੱਲ ਧੱਕਾ ਮੁੱਕੀ ਹੋਏ ਤੇ ਵਿਜੇ ਸਾਂਪਲਾ ਜੋ ਸਾਬਕਾ ਮੰਤਰੀ ਨੇ BJP ਦੇ, ਉਹਨਾਂ ਦੇ ਮੂੰਹ ਤੇ ਮਾਈਕ ਵੱਜਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇਸ ਟਾਈਮ ਦੇ ਉੱਤੇ ਜਿਹੜੀਆਂ ਚਰਚਾ ਦੇ ਵਿੱਚ ਕੁਛ ਖਬਰਾਂ ਨੇ, ਉਹਦੇ ਵਿੱਚੋਂ ਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਪਤਨੀ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ, ਅਖਬਾਰਾਂ ਦੇ ਵਿੱਚ ਹਰ ਥਾਂ ਦੇ ਉੱਤੇ ਕਾਫੀ ਜ਼ਿਆਦਾ ਚਰਚੇ ਰਹੇ ਡਾਕਟਰ ਗੁਰਪ੍ਰੀਤ ਕੌਰ ਦੇ। ਸੋ ਇਸ ਟਾਈਮ ਦੇ ਉੱਤੇ ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਦੇ ਵੱਲੋਂ ਮਾਨਹਾਨੀ ਦਾ ਮੁਕੱਦਮਾ, ਇਸ ਚੀਜ਼ ਦੀਆਂ ਖਬਰਾਂ ਲੱਗ ਰਹੀਆਂ ਨੇ। ਇੱਦਾਂ ਦੇ ਪਹਿਲਾਂ ਵੀ ਕਾਫੀ ਆਪਾਂ ਵੇਖਿਆ ਵੀ ਕੇਸ ਪਾਉਂਦੇ ਰਹੇ, ਇੱਕ ਉਹ ਵੀ ਕੇਸ ਸੀ ਜਿਹੜਾ ਵਿਕਰਮ ਮਜੀਠੀਆ ਅਤੇ ਉਧਰੋਂ ਕੇਜਰੀਵਾਲ ਦੇ ਦਰਮਿਆਨ ਵੀ ਚੱਲਦਾ ਰਿਹਾ। ਉਸ ਤੋਂ ਬਾਅਦ ਫਿਰ ਆਪਾਂ ਵੇਖਿਆ ਵੀ ਸਿਆਸਤ ਦੇ ਵਿੱਚ ਇੱਕ ਵੱਡਾ ਮੋੜ ਵੀ ਆਇਆ ਜਦੋਂ ਉਹਨਾਂ ਨੇ ਕੇਸ ਉਹ ਵਾਪਸ ਲੈ ਲਿਆ। ਹੁਣ ਫਿਰ ਇਹ ਮਾਨਹਾਨੀ ਦਾ ਕੇਸ ਚਰਚਾ ਦੇ ਵਿੱਚ ਹੈ, ਕਿਵੇਂ ਆਪਾਂ ਵੇਖਦੇ ਹੁਣ ਅਤੇ ਇਹਦਾ ਅੱਗੇ ਫਿਊਚਰ ਭਵਿੱਖ ਆਪਾਂ ਕੀ ਵੇਖਦੇ ਹਾਂ? ਪਿੱਛੇ ਜੋ ਹੋਇਆ ਵਾਪਰਿਆ ਜਾਂ ਪਿਛਲੇ ਇੱਦਾਂ ਦੇ ਕੇਸ ਜਿਹੜੇ ਮਾਨਹਾਨੀ ਦੇ ਹੋਏ ਵਾਪਰੇ, ਉਹਦੇ ਤੋਂ ਰਾਜਨੀਤਿਕ ਤੌਰ ਦੇ ਉੱਤੇ ਕੀ ਆਪਾਂ ਵੇਖਿਆ, ਕੀ ਜਮ੍ਹਾਂ ਘਟਾਓ ਹੋਏ ਵਾਪਰੇ, ਸਾਰੇ ਕੁਛ ਨੂੰ ਕਿਵੇਂ ਆਪਾਂ ਹੁਣ ਵੇਖਦੇ ਹਾਂ ਮੌਜੂਦਾ ਹਾਲਾਤਾਂ ਦੇ ਹਿਸਾਬ ਨਾਲ?
1: ਦੇਖੋ, ਇੱਕ ਤਾਂ ਬੜੀ ਗੱਲ ਸਾਫ਼ ਹੈ, ਸਪਸ਼ਟ ਹੈ ਰਣਜੋਤ ਜੀ, ਕਿ ਜਿੰਨੇ ਵੀ ਇਹ ਡੈਫਾਮੇਸ਼ਨ ਦੇ ਕੇਸ ਹੁੰਦੇ ਆ, ਖਾਸ ਕਰਕੇ ਪੋਲੀਟੀਕਲ ਬੰਦਿਆਂ ਦੇ ਖਿਲਾਫ ਹੱਕ ਚ, ਅਲਟੀਮੇਟਲੀ ਜਿਹੜਾ ਹੈ ਉਹ ਫਿਰ ਜਾਂ ਵਿਦਡਰਾਅ ਹੋ ਜਾਣੇ ਹੁੰਦੇ ਆ, ਜਾਂ ਇਹਨਾਂ ਦੇ ਕੋਈ ਛੋਟੀ ਮੋਟੀ ਕਿਤੇ ਅਦਾਲਤ ਦੇ ਵਿੱਚ ਜਾ ਕੇ ਅਦਾਲਤ ਉਹਨਾਂ ਨੂੰ ਲਟਕਾ ਦਿੰਦੀ ਹੈ, ਪਿੱਛੇ ਚਲੇ ਜਾਂਦੇ ਆ। ਤੇ ਇਹਨਾਂ ਦੀ ਜਿਹੜੀ ਹੋਣੀ ਹੈ ਫੇਟ ਤਾਂ ਇਹਨਾਂ ਕੇਸਾਂ ਦੀ ਹੀ ਹੁੰਦੀ ਹੈ। ਇਹਦੇ ਚ ਇਹ ਨੀ ਹੋਇਆ ਕਿ ਕਦੇ ਕਿਸੇ ਨੂੰ ਮਸਾਲੀ ਜਿਹੜੀ ਹੈ ਸਜ਼ਾ ਉਹ ਹੋਈ ਹੋਵੇ। ਤੇ ਸਿਰ ਤੇ ਸਿਰਫ ਇੱਕ ਘਟਨਾ ਜਿਹੜੀ ਰਾਹੁਲ ਗਾਂਧੀ ਦੇ ਖਿਲਾਫ ਇੱਕ ਜਿਹੜਾ ਕੇਸ ਦਰਜ ਹੋਇਆ ਸੀ ਉਹਦੇ ਤੇ ਜ਼ਰੂਰ ਜਿਹੜੀ ਸੀ ਉਹ ਸਜ਼ਾ ਸੁਣਾਈ ਗਈ ਸੀ, ਜਿਹੜੀ ਫਿਰ ਸੁਪਰੀਮ ਕੋਰਟ ਨੇ ਜਿਹੜੀ ਹੈ ਉਹ ਉਹਦੇ ਜ਼ਮਾਨਤ ਹੋ ਗਈ ਸੀ। ਉਹਦਾ ਕਾਰਨ ਇਹ ਸੀ ਕਿ ਰਾਹੁਲ ਗਾਂਧੀ ਨੂੰ ਕਿਵੇਂ ਨਾ ਕਿਵੇਂ ਜਿਹੜਾ ਪਾਰਲੀਮੈਂਟ ਤੋਂ ਬਾਹਰ ਰੱਖਿਆ ਜਾਵੇ ਜਾਂ ਚੋਣ ਲੜਨ ਤੋਂ ਅਯੋਗ ਦੇ ਕਰਾਰ ਦਿੱਤਾ ਜਾਵੇ, ਇੱਦਾਂ ਦਾ ਉਹਦੇ ਚ ਸੀ। ਇੱਕ BJP ਦੀ ਉਹ ਇੱਕ ਵੱਡੀ ਆਪਾਂ ਕਹਿ ਲਿਓ ਕਿ ਵੱਡਾ ਉਜ਼ਰ ਸੀ ਜਾਂ ਵੱਡੀ ਇੱਕ ਛਲਾਂਗ ਸੀਗੀ। ਤੇ ਪਰ ਅਦਰਵਾਈਜ਼ ਜਿਹੜੇ ਬਾਕੀ ਜਿੱਦਾਂ ਤੁਸੀਂ ਮਜੀਠੀਆ ਦੇ ਖਿਲਾਫ਼ ਜਿਹੜੀ ਹੈ ਜਿਹੜੇ ਇਲਜ਼ਾਮ ਸੀਗੇ ਕੇਜਰੀਵਾਲ ਨੇ ਲਾਏ ਨਸ਼ਿਆਂ ਨੂੰ ਲੈ ਕੇ, ਤੇ ਮਜੀਠੀਆ ਨੇ ਕੇਜਰੀਵਾਲ ਦੇ ਖਿਲਾਫ਼ ਡੈਫਾਮੇਸ਼ਨ ਦਾ ਕੇਸ ਦਰਜ ਕੀਤਾ, ਫਿਰ ਉਹ ਲਟਕਦਾ ਰਿਹਾ ਤੇ ਫਿਰ ਉਸ ਤੋਂ ਬਾਅਦ ਅਲਟੀਮੇਟਲੀ ਕੇਜਰੀਵਾਲ ਨੇ ਅਪੋਲੋਜਾਈਜ਼ ਕੀਤਾ ਕਿ ਨਹੀਂ ਉਹਨਾਂ ਦਾ ਜਿਹੜਾ ਬਿਆਨ ਇਹ ਠੀਕ ਨਹੀਂ ਸੀਗਾ, ਤੇ ਜਿਸ ਕਰਕੇ ਫਿਰ ਉਹ ਵਿਦਡਰਾਅ ਕੇਸ ਹੋ ਗਿਆ। ਤੇ ਇਹ ਪੋਲੀਟੀਕਲੀ ਹੋਰ ਵੀ ਕਾਫੀ ਇਹਦੇ ਚ ਉਦਾਹਰਨਾਂ ਨੇ, ਜ਼ਿਆਦਾ ਜਿਹੜੇ ਡੈਫਾਮੇਸ਼ਨ ਦੇ ਕੇਸ ਆ ਜਾਂ ਤਾਂ ਪੋਲੀਟੀਕਲ ਜਿਹੜੀਆਂ ਕੋਈ ਸਟੇਟਮੈਂਟਸ ਨੇ ਇਹਨਾਂ ਨੂੰ ਲੈ ਕੇ ਹੁੰਦੇ ਨੇ, ਜਾਂ ਫਿਰ ਕਈ ਵਾਰੀ ਪ੍ਰੈਸ ਦੇ ਮੀਡੀਆ ਦੇ ਖਿਲਾਫ਼ ਇੱਦਾਂ ਦੇ ਹੁੰਦੇ ਆ ਜਦੋਂ ਕੋਈ ਜਿਹੜੀ ਹੈ ਬਿਨਾਂ ਕਨਫਰਮ ਕੀਤੇ ਬਿਨਾਂ ਪੁਸ਼ਟੀ ਕੀਤੇ ਤੋਂ ਕੋਈ ਇੱਦਾਂ ਦੀ ਖ਼ਬਰ ਲੱਗ ਜਾਂਦੀ ਹੈ ਜਾਂ ਮਨਘੜਤ ਖ਼ਬਰ ਲੱਗ ਜਾਂਦੀ ਹੈ। ਹੁਣ ਜਿਹੜਾ ਮਾਮਲਾ ਹੈਗਾ ਇਹ ਡਾਕਟਰ ਗੁਰਪ੍ਰੀਤ ਕੌਰ ਵਾਲਾ, ਇਹ ਗੁਰਪ੍ਰੀਤ ਕੌਰ ਦੇ ਖਿਲਾਫ਼ ਵੀ ਇੱਕ ਇੱਦਾਂ ਦਾ ਇੱਕ ਫੈਬਰੀਕੇਟਡ ਵੀਡੀਓ ਆਡੀਓ ਇੱਦਾਂ ਦੇ ਲਿਆ ਕੇ ਜਿਹੜੀ ਹੈ ਉਹ ਕੋਸ਼ਿਸ਼ ਇਹ ਕੀਤੀ ਗਈ ਜਿਹਦੇ ਚ ਕਿਹਾ ਗਿਆ ਕਿ ਗੁਰਪ੍ਰੀਤ ਕੌਰ ਨੇ ਜਿਹੜਾ

0: ਹੈਗਾ 5 ਕਰੋੜ ਦੀ ਰਿਸ਼ਵਤ ਮੰਗੀ ਹੈ ਇੱਕ ਉਸ ਬੰਦੇ ਤੋਂ ਜਿਹੜਾ ਰੇਪ ਕੇਸ ਦੇ ਵਿੱਚ ਇੰਡਲਜ ਸੀ ਜਾਂ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਕੀਤੀ ਗਈ। ਫਿਰ ਇਹ ਅੱਗੇ ਪੋਲੀਟੀਕਲੀ ਇਹ ਕਾਫੀ ਅੱਗੇ ਤੱਕ ਇਹ ਮਾਮਲਾ ਜਿਹੜਾ ਹੈ ਉਹ ਚੱਲਿਆ। ਤੇ ਪਹਿਲਾਂ ਤਾਂ ਜਿਹੜਾ ਹੈ ਗੁਰਪ੍ਰੀਤ ਕੌਰ ਨੇ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਕਿ ਜਿਹੜਾ ਹੈ ਇਹ ਉਹਨਾਂ ਦੇ ਖਿਲਾਫ ਜੋ ਪ੍ਰਚਾਰ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਉਹਦੇ ਤੇ ਰੋਕ ਲਾਈ ਜਾਵੇ ਕਿਉਂਕਿ ਉਹ ਕੋਈ ਗੱਲ ਜਿਹੜੀ ਹੈ ਉਹ ਕਨਫਰਮ ਜਿਹੜੀ ਉਹ ਨਹੀਂ ਹੈ। ਉਹਦੇ ਤੇ ਅਦਾਲਤ ਨੇ ਫਿਰ ਇਹਨਾਂ ਲੋਕਾਂ ਤੇ ਹਰਸਿਮਰਤ ਤੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਇਹਨਾਂ ਤੇ ਜਿਹੜੀ ਹੈ ਰੋਕ ਲਾਈ। ਇਹਨਾਂ ਤੇ ਨਹੀਂ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਤੇ ਵੀ ਇਹ ਰੋਕ ਲਾਈ ਕਿਉਂਕਿ ਰਣਜੀਤ ਸਿੰਘ ਨੇ ਵੀ ਕਿਤੇ ਇਹ ਗੱਲ ਜਿਹੜੀ ਸੀ ਇਹ ਗੱਲ ਕਹੀ ਸੀ ਕਿਸੇ ਸਮਾਗਮ ਦੇ ਵਿੱਚ ਕਹੀ ਸੀ ਤੇ ਪ੍ਰੈਸ ਦੇ ਸਾਹਮਣੇ ਵੀ ਇਹ ਗੱਲ ਕਹੀ ਸੀ। ਤੇ ਹਾਲਾਂਕਿ ਚਲੋ ਇਸ ਗੱਲ ਦੀ ਤਾਂ ਕੋਈ ਕਿਤੇ ਅਜੇ ਪੁਸ਼ਟੀ ਨਹੀਂ ਹੋਈ ਨਾ ਹੀ ਕੋਈ ਇਹ ਮਾਮਲਾ ਸਾਹਮਣੇ ਆਇਆ ਤੇ, ਪਰ ਇਹਦੇ ਨਾਲ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਇਹ ਲੀਡਰ ਨੇ ਖਾਸ ਕਰਕੇ ਜੋ ਜਿਹਨਾਂ ਨੂੰ ਫਾਇਰ ਬ੍ਰਾਂਡ ਲੀਡਰ ਕਹਿੰਦੇ ਆ ਬਿਕਰਮ ਮਜੀਠੀਆ ਨੇ ਜਾਂ ਸੁਖਪਾਲ ਖਹਿਰਾ, ਬੀਬੀ ਹਰਸਿਮਰਤ ਕੌਰ ਬਾਦਲ ਹੈ, ਤੇ ਇਹਨਾਂ ਨੇ ਕਾਫੀ ਜਿਹੜਾ ਸੀ ਉਹ ਰੌਲਾ ਰੱਪਾ ਪਾਇਆ। ਉਹ ਰੌਲਾ ਰੱਪਾ ਵੀ ਹੈ ਸੋਸ਼ਲ ਮੀਡੀਆ ਤੇ ਜ਼ਿਆਦਾ ਜਿਹੜਾ ਉਹ ਰਿਹਾ, ਜਾਂ ਤਾਂ ਇਹਨਾਂ ਦੇ ਆਪਣੇ ਜਿਹੜੇ ਗਰੁੱਪ ਨੇ ਆਪਣੇ ਆਈਟੀ ਸੈੱਲ ਨੇ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਉਹਨਾਂ ਵੱਲੋਂ ਇਸ ਤਰੀਕੇ ਦੇ ਨਾਲ ਇਹ ਗੱਲ ਜਿਹੜੀ ਚੁੱਕ ਜੀ, ਜਾਂ ਕੁਛ ਜਿਹੜੇ ਗਰੁੱਪ ਸਰਕਾਰ ਦੇ ਜਾਂ ਪਰਟੀਕੁਲਰਲੀ ਭਗਵੰਤ ਮਾਨ ਦੇ ਬਿਲਕੁਲ ਉਲਟ ਚੱਲ ਰਹੇ ਨੇ ਉਹਨਾਂ ਨੇ ਜਿਹੜੀ ਇਹ ਗੱਲ ਜਿਹੜੀ ਉਹ ਚੱਕੀ। ਤੇ ਹੁਣ ਇਸ ਮਾਮਲੇ ਨੂੰ ਲੈ ਕੇ ਤੇ ਫਿਰ ਡਾਕਟਰ ਗੁਰਪ੍ਰੀਤ ਕੌਰ ਨੇ ਜਿਹੜੀ ਆ ਹੁਣ ਇੱਕ ਮਾਣਹਾਨੀ ਦਾ ਕੇਸ ਜਾਂ ਆਪਾਂ ਡੈਫਾਮੇਸ਼ਨ ਦਾ ਜਿਹਨੂੰ ਆਪਾਂ ਕਰੈਕਟਰ ਅਸੈਸੀਨੇਸ਼ਨ ਕਹਿ ਸਕਦੇ ਹਾਂ ਜਾਂ ਉਹਦੇ ਚ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਛਵੀ ਹੈ ਅਕਸ ਹੈ ਉਹ ਖਰਾਬ ਹੋਇਆ। ਉਹਨਾਂ ਨੇ ਆਪਣੀ ਸ਼ਿਕਾਇਤ ਦੇ ਵਿੱਚ ਪਟੀਸ਼ਨ ਦੇ ਵਿੱਚ ਵੀ ਇਹੀ ਗੱਲ ਕਹੀ ਹੈ ਕਿ ਉਹ ਇੱਕ ਪ੍ਰੋਫੈਸ਼ਨਲ ਡਾਕਟਰ ਨੇ ਤੇ ਇਸ ਤਰ੍ਹਾਂ ਦੀ ਉਹਦੇ ਖਿਲਾਫ ਜਿਹੜੀ ਗੱਲ ਕਰਨ ਦੇ ਨਾਲ ਉਹਨਾਂ ਦੇ ਅਕਸ ਨੂੰ ਢਾਰ ਲੱਗੀ ਹੈ ਤੇ ਉਹਨਾਂ ਦੇ ਪ੍ਰੋਫੈਸ਼ਨ ਤੇ ਵੀ ਜਿਹੜਾ ਹੈਗਾ ਇਹਦਾ ਅਸਰ ਪਿਆ ਜਾਂ ਪਏਗਾ, ਇਸ ਤਰ੍ਹਾਂ ਦੀ ਜਿਹੜੀ ਆ ਉਹ ਗੱਲ ਹੈ। ਹੁਣ ਇਹਦੇ ਤੇ 17 ਅਕਤੂਬਰ ਅਦਾਲਤ ਨੇ ਖੈਰ ਲੰਬੀ ਪਾਈ ਹੈ ਪੇਸ਼ੇ, ਲਗਭਗ 1 ਮਹੀਨੇ ਬਾਅਦ ਜਿਹੜੀ ਹੈ ਇਹਦੀ ਸੁਣਵਾਈ ਜਿਹੜੀ ਆ ਹੋਣੀ ਹੈ। ਤੇ ਉੱਥੇ ਫਿਰ ਅਦਾਲਤ ਕੀ ਕਹਿੰਦੀ ਹੈ ਜਾਂ ਕੀ ਇਹਦੇ ਤੇ, ਕਿਉਂਕਿ ਇਹਦੇ ਚ ਜ਼ਮਾਨਤ ਹੋ ਜਾਂਦੀ ਹੈ ਕੋਈ ਮਸਲਾ ਬਹੁਤਾ ਵੱਡਾ ਹੈ ਨਹੀਂ ਤੇ ਜਿੰਨਾ ਚਿਰ ਕੋਈ ਵੱਡੀ ਸਜ਼ਾ ਨਾ ਹੋਵੇ, ਤੇ ਇਸ ਕਰਕੇ ਇਹ ਮਾਮਲਾ ਹੁਣ ਲਟਕਦਾ ਰਹੇਗਾ। ਪਰ ਇੱਕ ਗੱਲ ਜਿਹੜੀ ਹੈ ਰਣਜੋਤ ਜੀ ਮੇਰਾ ਖਿਆਲ ਹੈ ਕਿ ਹੁਣ ਘੱਟੋ ਘੱਟ ਇਹ ਇਸ ਇਸ਼ੂ ਤੇ ਜਾਂ ਇਹੋ ਜਿਹੀ ਗੱਲ ਤੇ ਜਿਹੜੇ ਇਹ ਲੀਡਰ ਨੇ ਉਹ ਚੁੱਪ ਜ਼ਰੂਰ ਹੋ ਜਾਣਗੇ, ਬੋਲਣਾ ਜਿਹੜਾ ਉਹ ਬੰਦ ਹੋ ਜਾਣਗੇ, ਕਿਉਂਕਿ ਸਭ ਤੋਂ ਵੱਧ ਇਹੀ ਆਗੂ ਜਿਹੜੇ ਆ ਉਹ ਜ਼ਿਆਦਾ ਬੋਲ ਰਹੇ। 2 ਅਕਾਲੀ ਦਲ ਬਾਦਲ ਦੇ ਨੇ, 1 ਕਾਂਗਰਸ ਦਾ ਲੀਡਰ ਹੈ। ਹਾਲਾਂਕਿ ਕਾਂਗਰਸ ਦੇ ਹੋਰ ਵੀ ਬੜੇ ਇਸ਼ੂਜ ਨੇਗੇ ਤੇ ਸੂਬੇ ਦੇ ਹੋਰ ਇਸ਼ੂਜ ਨੇ, ਉਹਨਾਂ ਨੂੰ ਲੈ ਕੇ ਜਿਹੜੇ ਇਹ ਗੱਲ ਘੱਟ ਕਰਦੇ ਨੇ, ਭਾਵੇਂ ਸੁਖਪਾਲ ਖਹਿਰਾ ਹੋਵੇ ਭਾਵੇਂ 1 ਦੋ ਹੋਰ ਹੋਣ, ਜਦਕਿ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਨੇ ਇਹਦੇ ਤੇ ਜਿਹੜੀ ਆ ਕੋਈ ਗੱਲ ਜਿਹੜੀ ਆ ਨਹੀਂ ਕੀਤੀ। ਉਹਨਾਂ ਨੇ ਇੱਥੋਂ ਤੱਕ ਕਿ ਸੁਖਪਾਲ ਖਹਿਰਾ ਦੀ ਡਿਫੈਂਸ ਦੇ ਵਿੱਚ ਵੀ ਕੋਈ ਏਦਾਂ ਦੀ ਗੱਲ ਜਿਹੜੀ ਆ ਉਹ ਨਹੀਂ ਕੀਤੀ ਕਿ ਇਹ ਗੱਲ ਗਲਤ ਹੈ ਜਾਂ ਠੀਕ ਹੈ ਇਹ ਇਸ ਮੁੱਦੇ ਨੂੰ ਲੈ ਕੇ, ਕਿਉਂਕਿ ਇਹ ਇਸ਼ੂ ਏਦਾਂ ਦਾ ਹੈ। ਪਹਿਲੀ ਗੱਲ ਤਾਂ ਇਹ ਵੀ ਇਹ ਇੱਕ ਜਬਰ ਜਨਾਹ ਦਾ ਮਾਮਲਾ ਹੈ, ਫਿਰ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਦੋਸ਼ੀ ਨੂੰ ਪ੍ਰੋਟੈਕਟ ਕਰਨ ਦੀ ਜਿਹੜੀ ਆ ਉਹ ਇੱਕ ਗੱਲ ਹੈ ਕਿ ਉਹਨੇ ਕਿਹਾ ਕਿ ਤੇਰਾ ਕੇਸ ਅਸੀਂ ਰਫਾ ਦਫਾ ਕਰਾ ਦਿਆਂਗੇ ਤੇ ਤੂੰ 5 ਕਰੋੜ ਰੁਪਇਆ ਦੇ ਦੇ, ਤੇ ਇਹ ਵੈਸੇ ਵੀ ਗੱਲ ਕਿਤੇ ਜੱਚਦੀ ਨਹੀਂ, ਕਹਿਣ ਨੂੰ ਇਹ ਗੱਲ ਲੱਗਦੀ ਹੈ ਤੇ ਕਿ ਕੋਈ ਵੀ ਜਿਹੜਾ ਹੁਣ ਜਿਸ ਤਰ੍ਹਾਂ ਦਾ ਰਣਜੋਤ ਜੀ ਸੋਸ਼ਲ ਮੀਡੀਆ ਦਾ ਜਾਂ ਜਿਸ ਤਰ੍ਹਾਂ ਗੱਲਾਂ ਬਾਹਰ ਹੋਣ ਦਾ ਨਿਕਲਣ ਦਾ ਜਿਸ ਤਰ੍ਹਾਂ ਦਾ ਹੁਣ ਰੁਝਾਨ ਪੈਦਾ ਹੋਇਆ, ਉੱਥੇ ਜਿਹੜਾ ਹੈਗਾ ਏਦਾਂ ਦੀ ਗੱਲ ਜਿਹੜੀ ਆ ਉਹ ਕਰਨੀ ਬਹੁਤ ਮੁਸ਼ਕਲ ਹੈ। ਘੱਟੋ ਘੱਟ ਜਿਹੜਾ ਖੁਦ ਜਿਹੜਾ ਹੈਗਾ ਮੁੱਖ ਹੋਵੇ ਤੇ ਉਹਦੇ ਪਰਿਵਾਰ ਵੱਲੋਂ ਜਾਂ ਇਹ ਉਂਝ ਇਲਜ਼ਾਮ ਤਰਾਸ਼ੀ ਤਾਂ ਇਹ ਵੀ ਜਿੰਨੀ ਮਰਜ਼ੀ ਤੁਸੀਂ ਜਿਹਦੇ ਤੇ ਮਰਜ਼ੀ ਜਿਹੜੀ ਆ ਉਹ ਕਰੀ ਜਾਓ, ਕਿਉਂਕਿ 2 ਗੱਲਾਂ ਜਿਹੜੀਆਂ ਨੇ ਬਹੁਤ ਹੁਣ ਇੰਪੋਰਟੈਂਟ ਹੋ ਗਈਆਂ ਸਾਡੀ ਪੋਲੀਟਿਕਸ ਦੇ ਵਿੱਚ, ਉਂ ਤਾਂ ਦੇਸ਼ ਦੀ ਪੋਲੀਟਿਕਸ ਚ ਜਾਂ ਕੌਮਾਂਤਰੀ ਪੱਧਰ ਤੇ ਵੀ ਇਹ ਹਾਲ ਹੈ, ਪਰ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਇਹ ਜ਼ਿਆਦਾ ਬੁਰਾ ਹਾਲ ਹੈ ਕਿ ਅੱਜ ਤੁਹਾਡਾ ਸਕਾ ਭਰਾ ਹੈ ਤੁਹਾਡੇ ਨਾਲ ਹੈ, ਕੱਲ ਨੂੰ ਪਤਾ ਨਹੀਂ ਉਹ ਦੂਜੀ ਪਾਰਟੀ ਜਾ ਵੜੇ ਤੇ ਤੁਹਾਡੇ ਖਿਲਾਫ਼ ਸੱਚ ਝੂਠ ਜੋ ਵੀ ਹੈ ਉਹ ਜਾ ਕੇ ਮੀਡੀਆ ਦੇ ਸਾਹਮਣੇ ਲੈ ਕੇ ਪੇਸ਼ ਕਰਦੇ, ਤੇ ਇਸ ਕਰਕੇ ਏਦਾਂ ਦਾ ਜਿਹੜਾ ਹੈ ਬੇਵਿਸਾਹੀ ਵਾਲੇ ਮਾਹੌਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਏਦਾਂ ਇਹ ਕਹੇਗਾ ਕਿਸੇ ਦੇ ਸਾਹਮਣੇ ਕਿ ਤੂੰ ਸਾਨੂੰ 5 ਕਰੋੜ ਰੁਪਇਆ ਦਵਾ ਦੇ, ਅਸੀਂ ਕੇਸ ਰਫਾ ਦਫਾ ਜਿਹੜਾ ਹੈਗਾ ਉਹ ਕਰਵਾ ਦਿਆਂਗੇ। ਤੇ ਉਂਝ ਵੀ ਜਿਹੜੇ ਜੇ ਮੁੱਖ ਮੰਤਰੀ ਦੀ ਆਪਾਂ ਗੱਲ ਜਾਂ ਮੰਤਰੀਆਂ ਦੀ ਗੱਲ ਜਾਂ ਆਪਾਂ ਇਸ ਤਰੀਕੇ ਦੇ ਨਾਲ ਲੈਂਦੇ ਹਾਂ, ਤੇ ਜਿਵੇਂ ਦਾ ਇਹ ਸਿਸਟਮ ਹੈ ਜਿਹੜਾ ਅੰਦਰੂਨੀ ਅੰਦਰੋਂ ਜਿਹੜਾ ਬਣਿਆ ਹੋਇਆ, ਤੇ ਜਾਂ ਜਿੱਦਾਂ ਫੰਡਸ ਆਉਂਦੇ ਹੈ ਇਹਨਾਂ ਉਹਨਾਂ ਤੇ ਬੈਠੇ ਲੋਕਾਂ ਨੂੰ, ਉਹਨਾਂ ਦੀਆਂ ਪਾਰਟੀਆਂ ਨੂੰ, ਉਹ ਬਹੁਤ ਇਸ ਤੋਂ ਕਿਤੇ ਜ਼ਿਆਦਾ ਨੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਕੋਈ ਇੱਥੇ ਇੱਦਾਂ ਦੀ ਜਿਹੜੀ ਹੈ ਇਹ ਚੱਲਦੀ ਹੈ। ਹਾਂ ਇਹ ਹੈ ਵੀ ਕਿ ਜਿਹੜਾ ਹੈਗਾ ਇਲਜ਼ਾਮ ਜ਼ਰੂਰ ਲੱਗ ਜਾਂਦੇ ਆ, ਤੇ ਦੋਸ਼ ਜਿਹਦੇ ਖਿਲਾਫ ਮਰਜ਼ੀ ਲਾ ਦਿਓ, ਖਾਸ ਕਰਕੇ ਜਦੋਂ ਲੋਕ ਸੱਤਾ 'ਚ ਬੈਠੇ ਆ ਉਹਨਾਂ ਦੇ ਖਿਲਾਫ ਸੌਖਾ ਹੁੰਦਾ ਹੈ, ਕਿਉਂਕਿ ਲੋਕ ਮੰਨ ਲੈਂਦੇ ਆ ਆਸਾਨੀ ਨਾਲ ਕਿ ਹਾਂ ਇੱਦਾਂ ਦੀ ਜਿਹੜੀ ਹੈ ਭ੍ਰਿਸ਼ਟਾਚਾਰ ਇਹ ਹੋਇਆ ਹੋਏਗਾ, ਇੱਦਾਂ ਦੀ ਗੱਲ ਜਿਹੜੀ ਹੈ ਉਹ ਹੋਈ ਹੋਏਗੀ। ਦੂਜੀ ਗੱਲ ਜਿਹੜੀ ਹੁਣ ਤੱਕ ਜਿੰਨੇ ਵੀ ਦੇਸ਼ ਦੇ ਵਿੱਚ ਇਹ ਕੇਸ ਹੋਏ ਆ ਡੈਫਾਮੇਸ਼ਨ ਦੇ, ਤੇ ਉਹ ਸਾਰੇ ਇੱਦਾਂ ਦੀ ਹੋਏ ਆ ਕਿ ਜਦੋਂ ਕੋਈ ਇੱਦਾਂ ਦੀ ਕਿਸੇ ਦੇ ਖਿਲਾਫ ਝੂਠਾ ਪ੍ਰਚਾਰ ਕਰਦਾ ਹੈ, ਤੇ ਅਲਟੀਮੇਟਲੀ ਫਿਰ ਜਿਹੜਾ ਉਹਦੇ 'ਚ ਬੰਦਾ ਜਵਾਬ ਦੇ ਹੈ, ਜਿਹੜੀ ਜਿਹਨੂੰ ਪ੍ਰਤੀਵਾਦੀ ਧਿਰ ਕਹਿੰਦੇ ਨੇ ਜਾਂ ਜਿਹੜੀ ਇੱਕ ਤਰੀਕੇ ਦੀ ਜਿਹੜੀ ਮੁਦਾਲਾ ਧਿਰ ਹੈ ਜਿਹੜੀ, ਤੇ ਉਹਨੂੰ ਫਿਰ ਜਿਹੜਾ ਹੈਗਾ ਮੁਦਈ ਜਿਹੜੀ ਧਿਰ ਦੇ ਨਾਲ, ਤੇ ਉਹ ਫਿਰ ਗੱਲਬਾਤ ਕਰਕੇ ਇਹ ਮਾਮਲੇ ਨਜਿੱਠੇ ਜਾਂਦੇ ਆ। ਮੈਂ ਨਹੀਂ ਦੇਖਿਆ ਕਿ ਕਿਸੇ ਨੂੰ ਅੱਜ ਤੱਕ ਕੋਈ ਏਡੀ ਵੱਡੀ ਕੋਈ ਏਦਾਂ ਦੀ ਸਜ਼ਾ ਹੋਈ ਹੋਵੇ ਜਿਹਦੇ 'ਚੋਂ ਵੇਖ ਕੇ ਹਾਂ ਉਹਨੇ ਆਹ ਡਿਫੇਮ ਕੀਤਾ ਸੀ, ਡੈਫਾਮੇਸ਼ਨ ਦਾ ਕੇਸ ਕੀਤਾ ਸੀ, ਤੇ ਉਹਦੇ 'ਚ ਆਹ ਵੱਡੀ ਸਜ਼ਾ ਅਦਾਲਤ ਨੇ ਦੇ ਦਿੱਤੀ, ਕਿਉਂਕਿ ਇਹ ਹੇਠਲੇ ਪੱਧਰ ਤੇ ਹਾਈ ਕੋਰਟ ਤੱਕ ਵੱਧ ਤੋਂ ਵੱਧ ਜਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਵੀ ਸਿੰਗਲ ਬੈਂਚ ਤੱਕ ਜਾ ਕੇ ਏਦਾਂ ਦੇ ਮਾਮਲੇ ਜਿਹੜੇ ਉਹ ਦਫਾ ਹੋ ਜਾਂਦੇ ਆ।
1: ਬਿਲਕੁਲ, ਇੱਕ ਹੋਰ ਵੀ ਚੀਜ਼ ਆਪਾਂ ਅਜੋਕੇ ਸਮੇਂ ਦੇ ਵਿੱਚ ਇੱਕ ਹੋਰ ਰੁਝਾਨ ਵੀ ਆਪਾਂ ਵੇਖਦੇ ਹਾਂ ਜਿਹੜਾ ਬਦਲਿਆ। ਪਹਿਲੀਆਂ ਦੇ ਵਿੱਚ ਇਹ ਸ਼ਾਇਦ ਹੁੰਦਾ ਸੀ ਕਿ ਜੇਕਰ ਕੋਈ ਗੱਲ ਕਿਸੇ ਦੇ ਹੱਥ ਲੱਗ ਵੀ ਜਾਂਦੀ ਸੀ ਤਾਂ ਉਹ ਇੱਧਰੋਂ ਉੱਧਰੋਂ ਕਿਸੇ ਦੇ ਰਾਹੀਂ ਉਹ ਚੀਜ਼ ਜਨਤਕ ਕਰਵਾ ਕੇ ਅਤੇ ਫਿਰ ਉਹਦੇ ਉੱਤੇ ਆਪ ਜਿਹੜੇ ਮੁੱਖ ਚਿਹਰੇ ਮੂਹਰੇ ਸੀ ਸਿਆਸਤ ਦੇ ਵਿੱਚ ਉਹਦੇ ਉੱਤੇ ਬਿਆਨਬਾਜ਼ੀਆਂ ਕਰਦੇ ਸੀ, ਆਪ ਡਾਇਰੈਕਟਲੀ ਇਨਵੋਲਵ ਨਹੀਂ ਸੀ ਹੁੰਦੇ ਇੱਦਾਂ ਦੇ ਮਸਲਿਆਂ ਦੇ ਵਿੱਚ। ਪਰ ਹੁਣ ਵੇਖੀਦਾ ਕਿ ਉਹ ਹਰ ਗੱਲ ਦੇ ਵਿੱਚ ਬਿਲਕੁਲ ਸਿੱਧੇ ਸਿੱਧੇ ਹੀ ਇੱਕ ਦੂਸਰੇ ਦੇ ਨਾਲ ਹੋ ਤੁਰਦੇ ਨੇ, ਇਹ ਇੱਕ ਵੱਡਾ ਫਰਕ ਆਪਾਂ ਇਸ ਟਾਈਮ ਦੇ ਉੱਤੇ ਵੇਖਦੇ ਹਾਂ। ਦੂਸਰਾ ਇੱਕ ਇਹ ਵੀ ਰੁਝਾਨ ਆਪਾਂ ਪਿਛਲੇ ਕੁਝ ਸਮੇਂ ਦੇ ਵਿੱਚ ਵੇਖਿਆ ਕਿ ਇੱਕ ਮਿਆਰ ਤੋਂ ਡਿੱਗ ਕੇ ਵੀ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਗਈਆਂ। ਪਹਿਲੀਆਂ ਦੇ ਵਿੱਚ ਫਿਰ ਵੀ ਇੱਕ ਦੂਸਰੇ ਦੇ ਪ੍ਰਤੀ ਇੱਕ ਸਤਿਕਾਰ ਜ਼ਰੂਰ ਰਹਿੰਦਾ ਸੀ, ਪਾਰਟੀ ਚਾਹੇ ਕੋਈ ਵੀ ਹੋਵੇ, ਪਰ ਫਿਰ ਵੀ ਇਸ ਚੀਜ਼ ਦਾ ਧਿਆਨ ਰੱਖਿਆ ਜਾਂਦਾ ਸੀ ਕਿ ਫਲਾਣਾ ਵੀ ਫਲਾਂ ਅਹੁਦੇ ਦੇ ਉੱਤੇ ਆ, ਜੇ ਮੈਂ ਉਹਨੂੰ ਇੱਦਾਂ ਬੋਲੂੰ ਤਾਂ ਅਗਲਾ ਵੀ ਇੱਦਾਂ ਬੋਲੂਗਾ। ਸੋ ਆਪਾਂ ਵੇਖਿਆ ਜਾਵੇ ਤਾਂ ਇਹ ਕੁੱਲ ਮਿਲਾ ਕੇ ਇਹ ਸਾਰੀਆਂ ਚੀਜ਼ਾਂ ਜਾਂ ਫਿਰ ਇਹ ਜਿਹੜਾ ਇੱਕ ਸਲੀਕਾ ਸੀ ਉਹ ਹੁਣ ਗਾਇਬ ਆ।
0: ਨਹੀਂ ਬਿਲਕੁਲ, ਇਹ ਤਾਂ ਕਾਫੀ ਲੰਬੇ ਸਮੇਂ ਤੋਂ ਜਦੋਂ ਤੋਂ ਇਹ ਨਵੇਂ ਲੀਡਰਸ਼ਿਪ ਆਈ ਹੈ, ਇਹ ਸਭ ਤੋਂ ਵੱਡੀ ਘਾਟ ਹੈ ਕਿ ਜਿਹੜੀ ਨਵੀਂ ਲੀਡਰਸ਼ਿਪ ਹੈ ਇਹਦੇ 'ਚ ਜਿਹੜੀ ਮੈਚਿਓਰਿਟੀ ਨਹੀਂ ਆ ਉਸ ਤਰ੍ਹਾਂ ਦਾ, ਜਿਹੜੀ ਜਿਹਨੂੰ ਤੁਸੀਂ ਸ਼ਾਇਸਤਗੀ ਸਲੀਕਾ ਸਿਆਣਪ ਜਾਂ ਇੱਕ ਪੋਲੀਟੀਕਲ ਵਿਜ਼ਡਮ ਆਪਾਂ ਕਹਿੰਦੇ ਹਾਂ ਉੱਦਾਂ ਦੀ ਨਹੀਂ ਹੈ ਕਿ ਵਿਰੋਧੀਆਂ ਨਾਲ ਜਿਹੜਾ ਹੈਗਾ ਕਿਹੜੇ ਤਰੀਕੇ ਦੇ ਨਾਲ ਤੁਸੀਂ ਨਜਿੱਠ ਸਕਦੇ ਹੋ ਜਾਂ ਕਿੰਨਾ ਗੱਲਾਂ 'ਤੇ ਵਿਰੋਧ ਕਰਨਾ ਜ਼ਰੂਰੀ ਹੈ ਜਾਂ ਸਿਆਸੀ ਤੌਰ 'ਤੇ ਜਿਹੜਾ ਹੈਗਾ ਉਹ ਵਿਰੋਧ ਕੀ ਹੁੰਦਾ। ਹੁਣ ਤਾਂ ਇਹ ਕੱਪੜੇ ਲਾਉਣ ਤੱਕ ਜਾਂਦੇ ਆ ਇੱਕ ਦੂਜੇ ਦੇ, ਅਤੇ ਉਹ ਉਹਦੇ 'ਚ ਜਿਹੜਾ ਹੈਗਾ ਇਹ ਇਹ ਹੋਇਆ ਥੋੜੇ ਪਿਛਲੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਦੋ ਦਹਾਕਿਆਂ ਤੋਂ ਇਹ ਜਿਹੜਾ ਸਾਰਾ ਇਸ ਤਰ੍ਹਾਂ ਦਾ ਰੁਝਾਨ ਜਿਹੜਾ ਸ਼ੁਰੂ ਹੋਇਆ, ਤੇ ਫਿਰ ਇਹ ਵੀ ਜਦੋਂ ਸੀਨੀਅਰ ਲੀਡਰਸ਼ਿਪ ਜਾਂ ਉੱਦਾਂ ਦੀ ਜਿਹੜੀ ਮਚਿਓਰ ਲੀਡਰਸ਼ਿਪ ਉਹ ਕਿਸੇ ਲੈਵਲ ਤੇ ਨਹੀਂ ਰਹੀ, ਤੇ ਇਹ ਜ਼ਰੂਰ ਨਹੀਂ ਕਿ ਉਮਰ ਦੇ ਨਾਲ ਬੰਦਾ ਜਾਂ ਵੱਡਾ ਹੋ ਕੇ ਬਜ਼ੁਰਗ ਹੋ ਕੇ ਮਚਿਓਰ ਹੁੰਦਾ, ਤੇ ਗੱਲ ਇਹ ਵੀ ਜੇ ਬੰਦੇ ਦੀ ਰਾਜਨੀਤੀ ਤੇ ਜਾਂ ਹੋਰ ਕਿਤੇ ਉਹਦੀ ਪਕੜ ਹੈ ਸਟੱਡੀ ਹੈ ਤਾਂ ਉਹਦੇ 'ਚ ਮੈਚਿਓਰਿਟੀ ਪਹਿਲਾਂ ਵੀ ਆ ਜਾਂਦੀ ਹੈ। ਤੇ ਪਰ ਹੁਣ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਰਣਜੋਤ ਜੀ ਇਹ ਹਾਲ ਹੈ, ਤੁਸੀਂ ਕਿਹੜੀ ਪਾਰਟੀ ਦੀ ਗੱਲ ਕਰੋਗੇ ਤੇ ਇੰਨੇ ਕਾਹਲੇ ਹੋ ਜਾਂਦੇ ਆ ਜਵਾਬ ਦੇਣ ਲਈ ਕਿਸੇ ਗੱਲ ਦਾ। ਕੋਈ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਗੱਲ ਦਾ ਜਵਾਬ ਦਿੱਤਾ ਹੀ ਜਾਵੇ, ਤੇ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਲੀਡਰ ਹੋਣ, ਭਾਵੇਂ ਅਕਾਲੀ ਦਲ ਦੇ ਹੋਣ, ਕਾਂਗਰਸ ਦੇ ਹੋਣ, ਤੇ ਜਾਂ ਚਲੋ ਵੀ ਭਾਵੇਂ ਗਿਣਤੀ ਨਹੀਂ ਪਰ ਬੀਜੇਪੀ ਹੁਣ ਸਭ ਤੋਂ ਅੱਗੇ ਹੈ ਸੋਸ਼ਲ ਮੀਡੀਆ ਤੇ ਇੱਦਾਂ ਦਾ ਭੰਡੀ ਪ੍ਰਚਾਰ ਕਰਨ ਵਾਸਤੇ ਜਾਂ ਇੱਦਾਂ ਬੋਲਣ ਵਾਸਤੇ। ਨਵੇਂ ਨਵੇਂ ਇੱਥੇ ਉਹਨਾਂ ਨੇ ਆਪਣੇ ਜਿਹੜੇ ਹੈਗੇ ਆ ਉਹ ਹਾਲੀ ਕੱਢੇ ਆ ਨਵੇਂ ਨਵੇਂ ਇੱਥੋਂ ਬੈਠ ਕੇ ਚੌਂਕੇ, ਤੇ ਉਹ ਸੋ ਇਸ ਤਰੀਕੇ ਦਾ ਜਿਹੜਾ ਹੈਗਾ ਇਹ ਸਾਰੇ ਰਾਜਨੀਤੀ ਦੇ ਵਿੱਚ ਜਿਹੜਾ ਚੱਲ ਰਿਹਾ, ਤੇ ਇਹ ਜਿਹੜੇ ਅਸਲ ਦੇ ਵਿੱਚ ਇਹਦੇ ਨਾਲ ਜਿਹੜਾ ਸਭ ਤੋਂ ਵੱਡੀ ਸਮੱਸਿਆ ਜੀ ਪਤਾ ਕੀ ਹੁੰਦੀ ਹੈ, ਸਮਾਜਿਕ ਪਾੜਾ ਇਹਦੇ ਨਾਲ ਬਹੁਤ ਵੱਧ ਹੈ। ਪਹਿਲਾਂ ਸਿਆਸੀ ਪਾਰਟੀਆਂ ਦੇ ਲੀਡਰ ਜਿਹੜੇ ਸੀ ਉਹ ਵਿਰੋਧ ਸਿਆਸੀ ਲੈਵਲ ਤੇ ਹੁੰਦਾ ਸੀ ਜਾਂ ਵਿਚਾਰਧਾਰਕ ਲੈਵਲ ਤੇ ਹੁੰਦਾ ਸੀ, ਹੁਣ ਉਹ ਪਰਸਨਲ ਲੈਵਲ ਤੇ ਆ ਗਿਆ ਜੇ ਕਿਤੇ ਪਹਿਲਾਂ ਵਰਕਰ ਆਪਸ ਦੇ ਵਿੱਚ ਖੈਬੜ ਵੀ ਪੈਂਦੇ ਸੀ, ਪੋਲੀਟੀਕਲ ਪਾਰਟੀਆਂ ਦੇ ਲੜ ਵੀ ਪੈਂਦੇ ਸੀ, ਤਾਂ ਵੱਡੇ ਲੀਡਰ ਬੈਠ ਕੇ ਉਹਨਾਂ ਦੀ ਸੁਲਾ ਸਫਾਈ ਕਰਦੇ ਸੀ ਵੀ ਇਹ ਕੋਈ ਆਪਣੀ ਜਾਤੀ ਲੜਾਈ ਥੋੜੀ ਹੈ, ਇੱਦਾਂ ਦੀ ਗੱਲ ਕਰਦੇ ਸੀ। ਹੁਣ ਉੱਪਰੋਂ ਹੀ ਇਹ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਜਿਵੇਂ ਕੋਈ ਜਾਤੀ ਲੜਾਈ ਹੁੰਦੀ ਹੈ, ਪਰਸਨਲ ਲੜਾਈ ਹੁੰਦੀ ਹੈ, ਜਿਵੇਂ ਦੂਜੇ ਦੁਸ਼ਮਣ ਮੁਲਕ ਦੇ ਨਾਲ ਲੜਾਈ ਹੁੰਦੀ ਹੈ, ਇਸ ਤਰ੍ਹਾਂ ਦੀ। ਤੇ ਇਹ ਸਾਰੀ ਰਾਜਨੀਤੀ ਨੂੰ ਜਿਹੜਾ ਹੈਗਾ ਨਾ, ਇਹ ਪੁੱਠੇ ਪਾਸੇ ਵੱਲ ਜਿਹੜੀ ਆ ਉਹ ਲਿਜਾ ਰਹੀ ਹੈ। ਪੰਜਾਬ ਤੋਂ ਪਹਿਲਾਂ ਆਪਾਂ ਪੱਛਮੀ ਬੰਗਾਲ ਦੇ ਵਿੱਚ ਦੇਖਦੇ ਹਾਂ, ਉੱਥੇ ਜਿਹੜਾ ਲੈਵਲ ਆ ਉਹ ਬਹੁਤ ਥੱਲੇ ਆ ਗਿਆ। ਉਦੋਂ ਪਹਿਲਾਂ ਹੋਰ ਸੂਬਿਆਂ 'ਚ ਆਪਾਂ ਦੇਖਿਆ, ਕਿਸੇ ਵੇਲੇ ਯੂਪੀ ਬਿਹਾਰ ਦੇ ਵਿੱਚ ਇੱਦਾਂ ਦੀਆਂ ਗੱਲਾਂ ਹੁੰਦੀਆਂ ਸੀ ਕਿ ਆ ਚੱਲਦੀਆਂ, ਉਹ ਵੀ ਵਰਕਰ ਦੇ ਲੈਵਲ ਤੇ ਜਾਂ ਹੇਠਲੇ ਲੈਵਲ ਤੇ, ਤੇ ਕਿੰਨਾ ਕ੍ਰਿਮੀਨਲਾਈਜ਼ ਹੋ ਗਿਆ ਜਾਂ ਹੋਰ। ਹੁਣ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਕੋਈ ਜਿਹੜਾ ਹੈਗਾ ਸੋਚਦਾ ਹੀ ਨਹੀਂ ਵੀ ਕਿਹਦੇ ਖਿਲਾਫ ਕੀ ਗੱਲ ਕਹਿਣੀ ਹੈ, ਕਿੱਦਾਂ ਕਹਿਣੀ ਵੀ ਚਾਹੀਦੀ ਹੈ ਕਿ ਨਹੀਂ ਕਹਿਣੀ ਚਾਹੀਦੀ। ਸੋ ਇਹਦੇ ਨਾਲ ਜਿਹੜਾ ਹੈਗਾ ਇੱਕ ਟੋਟਲ ਜਿਹੜਾ ਇੱਕ ਸਾਡਾ ਇੱਕ ਸੋਸ਼ਲ ਬੌਂਡ ਹੈ, ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਸਮਾਜਿਕ, ਸਾਡਾ ਇੱਕ ਨੇੜਤਾ ਹੁੰਦੀ ਹੈ, ਤਾਣਾ ਬਾਣਾ ਹੁੰਦਾ, ਤੇ ਉਹ ਸਗੋਂ ਟੁੱਟਦਾ ਜਾ ਰਿਹਾ।
1: ਇੱਕ ਆਪਾਂ ਚੀਜ਼ ਇਹ ਵੇਖਦੇ ਹਾਂ, ਚਲੋ ਇੱਕ ਤਰੀਕਾ ਸਲੀਕਾ ਬਦਲ ਗਿਆ, ਇੱਕ ਹੋਰ ਚੀਜ਼ ਆਪਾਂ ਇਸ ਟਾਈਮ ਮਹਿਸੂਸ ਕਰਦੇ ਹਾਂ ਕਿ ਜਿਹੜਾ ਪਹਿਲੀਆਂ ਦੇ ਵਿੱਚ ਸ਼ਾਇਦ ਇਹ ਵੀ ਸੀ ਕਿ ਹਾਂ ਕੋਈ ਸਬੂਤ ਕਿਸੇ ਦੇ ਹੱਥ ਲੱਗਾ, ਵਾਜਬ ਗੈਰ ਵਾਜਬ ਜੋ ਵੀ, ਪਰ ਉਹ ਕੇਸ ਦੇ ਵਿੱਚ ਜਾ ਕੇ ਅਤੇ ਉਦੋਂ ਉਹ ਸਾਹਮਣੇ ਆਉਣਾ ਉੱਥੇ ਜਾ ਕੇ। ਪਰ ਅੱਜ ਕੱਲ੍ਹ ਇਹ ਬਹੁਤ ਆਪਾਂ ਵੇਖਿਆ ਰਿਵਾਜ, ਚਾਹੇ ਉਹ ਪੋਲੀਟੀਸ਼ੀਅਨ ਹੋਣ ਚਾਹੇ ਉੱਦਾਂ ਹੀ ਕੋਈ ਆਮ, ਉਹਦਾ ਇਹ ਮਕਸਦ ਹੁੰਦਾ ਵਾ ਵੀ ਕੋਰਟ ਕਾਰਟ 'ਤੇ ਬਾਅਦ 'ਚ ਵੇਖੀ ਜਾਊ, ਆਪਾਂ ਸਿੱਧਾ ਪਹਿਲਾਂ ਉਹ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਆਉਂਦਾ, ਹਾਲਾਂਕਿ ਉਹਦੇ 'ਤੇ ਰਿਪੋਰਟ ਵੀ ਕਈ ਵਾਰੀ ਹਾਲੇ ਤੱਕ ਨਹੀਂ ਹੋਈ ਹੁੰਦੀ। ਬਹੁਤੀ ਵਾਰੀ ਪੁਲਿਸ ਵਾਲੇ ਵੀ ਕਹਿ ਦਿੰਦੇ ਕਿ ਹਾਲੇ ਤੱਕ ਤਾਂ ਸਾਨੂੰ ਨਹੀਂ ਪਤਾ ਇਸ ਚੀਜ਼ ਦਾ, ਸਾਨੂੰ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਾ। ਸੋ ਉਸ ਲਿਹਾਜ਼ ਦੇ ਨਾਲ ਵੀ ਵੇਖੀਏ ਤਾਂ ਬੜਾ ਫਰਕ ਪੈ ਗਿਆ ਵਾ ਕਿ ਉਹਨੂੰ ਤਾਂ ਸ਼ਾਇਦ ਬੜਾ ਚਿਰ ਲੱਗਣਾ। ਹੁਣ ਅਦਾਲਤਾਂ, ਇਨਸਾਫ, ਸਾਰਾ ਕੁਛ ਹੀ ਸੋਸ਼ਲ ਮੀਡੀਆ ਹੋ ਗਿਆ।
0: ਨਹੀਂ ਬਿਲਕੁਲ, ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਕਈ ਵਾਰੀ ਜ਼ਰੂਰੀ ਵੀ ਨਹੀਂ ਵੀ ਕਿ ਉਹ ਜਿਹੜੇ ਤੁਹਾਡੇ ਕੋਲ ਫੁਟੇਜ ਹੈ ਉਹ ਉੱਥੋਂ ਦੀ ਹੋਵੇ ਜਾਂ ਉਸ ਜਗ੍ਹਾ।
1: ਜੀ ਮਾਫੀ ਚਾਹੁੰਦੇ, ਆਵਾਜ਼ ਜਿਹੜੀ ਆ ਉਹ ਥੋੜ੍ਹੀ ਜਿਹੀ ਕੱਟ ਗਈ, ਫਿਰ ਵਾਪਸ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਸਰ, ਵਾਪਸ ਤੁਸੀਂ ਆਉਂਦੇ ਰਹੋ। ਹਾਂਜੀ ਦੋਸਤ, ਇੱਕ ਵਾਰੀ ਫਿਰ ਤੋਂ ਮਾਫੀ, ਆਪਾਂ ਦੁਬਾਰਾ ਵੇਖਦੇ ਹਾਂ ਸੰਪਰਕ ਬਣਾ ਕੇ।

0: हाँ जी, करीब फिर तो स्वागत है जी थोड़ा साढ़े नाल। इस टाइम प्रीतम रुपाल जी ने गलबात आप इस टाइम भारतीय खबरों के उत्ते कर रहे थे। चर्चा इस चीज़ के उत्ते चल रही थी कि जिहड़ा डॉक्टर गुरप्रीत दे वल्लों मानहानी का केस दर्ज किया गया मजीठिया सुखपाल खहरा ते हरसिमरत बादल दे उत्ते। सो उतों आपां गलबात अगे तोरदे हां। एक खबर होर सांझी कीती सी तुसीं कि बेदबी रोकू जिहड़ा कानून आ सरकार ने अकाल तख्त साहब दे नाल गलबात करन दे लई हुण अगे कदम वधाए ने आखिरकार। सो एक चीज़ फिर आपां इस संबंध दे विच मन के चलीए कि जिदा जिदा इलैक्शन नेड़े आ ये भी मामला इदां दा कि इदां खुला नहीं छड्डिया जा सकता, ये भी निपटाउणा पैणा।
1: बिल्कुल, क्योंकि ए दो गल बहुत महत्वपूर्ण ने रंजोत जी। एक तो यह है कि जे आम आदमी पार्टी ने इस मुद्दे आउंदी इलैक्शन दे विच भी मुद्दा बनाउणा है, खास करके अकाली दल बादल दे खिलाफ, ते फिर जिहड़ा हैगा ये इहनूं जिहड़ा बेअदबी वाला इशू है इहनूं ज्यों दा त्यों रखना पएगा। ये ताई रहूगा जे इहदे ते जिहड़ी गल ओह चलदी रहूगी, क्योंकि अकाल तख्त साहब वल्लों एक पंज मैंबरी कमेटी सुझाई गई सी कि इहदे नाल जिहड़ा हैगा सरकार तालमेल करे जां इहदे मुताबक जिहड़ा हैगा बेअदबी कानून च सोधां कीतियां जाण। ਤੇ ਕਿਉਂਕਿ ਪਹਿਲਾਂ ਜਿਹੜਾ ਉਹਨਾਂ ਨੇ ਇੱਕ ਟਾਈਮ ਦਿੱਤਾ ਸੀਗਾ, ਇੱਕ ਡੇਟ ਬਾਉਂਡ ਕੀਤਾ ਸੀ, ਤੇ ਉਹ ਜਿਹੜਾ ਸੀਗਾ ਉਹ ਟਾਈਮ ਤਾਂ ਲੰਘ ਚੁੱਕ ਗਿਆ, ਤੇ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਇਜਲਾਸ ਬੁਲਾ ਕੇ ਕੀਤਾ ਜਾਵੇ, ਉਦੋਂ ਬਾਅਦ ਜਿਹੜਾ ਸੀ ਇਜਲਾਸ ਵੀ ਹੋ ਗਿਆ, ਉਹਦੇ 'ਚ ਵੀ ਇਸ਼ੂ ਨਹੀਂ ਆਇਆ। ਹੁਣ ਇਹਨਾਂ ਨੇ 7 ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਤਾਲਮੇਲ ਉਹ ਕਰੂਗੀ, ਜਿਹਦੇ 'ਚ ਦੋ ਜਿਹੜੇ ਬੰਦਿਆਂ ਦੇ ਨਾਂ ਇੰਪੋਰਟੈਂਟ ਨੇ ਇਸ ਕਰਕੇ ਨੇ, ਗਿਆਨੀ ਰਘਵੀਰ ਸਿੰਘ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ, ਤੇ ਦੂਜਾ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾ, ਜਿਹਨਾਂ ਨੂੰ ਹਰਨਾਮ ਸਿੰਘ ਖਾਲਸਾ ਕਿਹਾ ਜਾਂਦਾ, ਤੇ ਬਾਕੀ ਇਹਦੇ ਚ ਹੋਰ ਕੁਛ ਧਾਰਮਿਕ ਲੀਡਰ, ਕੁਛ ਸਾਬਕਾ ਜੱਜ ਇਦਾਂ ਦੇ ਜਿਹੜੇ ਹੈਗੇ ਆ ਸਾਬਕਾ ਪੁਲਿਸ ਅਧਿਕਾਰੀ ਉਹ ਪਾਏ ਗਏ ਨੇ। ਤੇ ਹੁਣ ਇਹ ਜਿਹੜੀ ਆ ਗੱਲਬਾਤ ਕਰਨਗੇ ਕਿ ਕਿਹੜੇ ਕਿਹੜੇ ਜਿਹੜੇ ਇਹਦੇ ਚ ਮੁੱਦੇ ਆ, ਕਿਸ ਤਰੀਕੇ ਦੇ ਨਾਲ ਇਹ ਚ ਅਮੈਂਡਮੈਂਟ ਜਾਂ ਉਹ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਉਹਦੇ ਚ ਮਸਲਾ ਇੱਕ ਇਹ ਹੈ ਕਿ ਇਹ ਚਰਚਾ ਹੈਗੀ ਕਿ ਬੀਜੇਪੀ ਤੇ ਅਕਾਲੀ ਦਲ ਤੇ ਇਹ ਜਿਹੜਾ ਹੈਗਾ ਧੜਾ ਦੂਜਾ ਜਿਹੜਾ ਪੁਨਰ ਸੁਰਜੀਤ ਵਾਲਾ, ਇਹ ਇਹਨਾਂ ਦਾ ਆਪਸ ਦੇ ਵਿੱਚ ਗੱਠਜੋੜ ਤਿੰਨੇ ਗਰੁੱਪਾਂ ਦਾ ਜਿਹੜਾ ਹੋ ਰਿਹਾ, ਤੇ ਬੀਜੇਪੀ ਇਸ ਗੱਲ ਲਈ ਤਰਲੋ ਮੱਛੀ ਹੈ ਕਾਫੀ ਕਿ ਪੁਨਰ ਸੁਰਜੀਤ ਵਾਲਾ ਧੜਾ ਜਿਹੜਾ ਉਹਨੂੰ ਨਾਲ ਰੱਖ ਕੇ ਜਿਹੜਾ ਹੈਗਾ ਉਹ ਹੋਵੇ, ਤੇ ਉਧਰੋਂ ਅਕਾਲੀ ਦਲ ਪਹਿਲਾਂ ਹੀ ਅੰਦਰ ਖਾਤੇ ਜ਼ੋਰ ਲਾ ਰਹੇ ਆ ਕਿ ਬੀਜੇਪੀ ਨਾਲ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਗੱਠਜੋੜ ਹੋ ਜੇ। ਹਾਲਾਂਕਿ ਬੀਜੇਪੀ ਦੇ ਵਿੱਚ ਵੀ ਇੱਕ ਧੜਾ ਚਾਹੁੰਦਾ ਕਿ ਨਾ ਹੋਵੇ ਗੱਠਜੋੜ, ਇਕੱਲੇ ਤੌਰ ਤੇ ਚੋਣਾਂ ਲੜੀਆਂ ਜਾਣੀਆਂ, ਖਾਸ ਕਰਕੇ ਨੈਰ ਸਿੰਘ ਸੈਣੀ ਵਾਲਾ ਜਿਹੜਾ ਗਰੁੱਪ ਹੈਗਾ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਹੈ। ਤੇ ਹੁਣ ਇਸ ਕਰਕੇ ਜਿਹੜਾ ਹੈਗਾ ਜੇ ਇਹ ਇਸ਼ੂ ਅਜੇ ਰਹੇਗਾ ਤੇ ਤਾਂ ਹੀ ਜਿਹੜਾ ਹੈਗਾ ਅਕਾਲੀ ਦਲ ਨੂੰ ਇਸ ਇਸ਼ੂ ਤੇ ਦੁਬਾਰਾ ਘੇਰਿਆ ਜਾ ਸਕਦਾ। ਤੇ ਹੁਣ ਕਿਉਂਕਿ ਇਹਦੇ ਚ ਨਵਾਂ ਜਿਹੜਾ ਇਸ਼ੂ ਉਹ ਜੁੜੇਗਾ ਜਿਹੜਾ ਖਾਸ ਕਰਕੇ ਪੁਨਰ ਸੁਰਜੀਤ ਵਾਲੇ ਕਹਿੰਦੇ ਸੀ, ਤੇ ਪਰ ਭਾਵੇਂ ਹੁਣ ਪੁਨਰ ਸੁਰਜੀਤ ਵਾਲੇ ਜਿਹੜੇ ਆ ਉਹ ਇਕੱਠੇ ਹੋ ਜਾਣ, ਚੋਣ ਗੱਠਜੋੜ ਹੋ ਜਾਏ ਉਹ ਬਾਅਦ ਦੀ ਗੱਲ ਹੈ, ਪਰ ਜਿਹੜਾ ਜਦੋਂ ਗਿਆਨੀ ਰਘਵੀਰ ਸਿੰਘ ਅਕਾਲ ਤਖ਼ਤ ਜਥੇਦਾਰ ਸੀ ਉਦੋਂ ਜਿਹੜੀ ਕਮਿਟਮੈਂਟ ਕੀਤੀ ਸੀ ਅਕਾਲੀ ਦਲ ਨੇ ਕਿ ਹਾਂ ਅਸੀਂ ਇਹ ਸਾਰਾ ਕੁਛ ਸਾਡੇ ਵੇਲੇ ਹੋਇਆ, ਹਾਂ ਅਸੀਂ ਜ਼ਿੰਮੇਵਾਰ ਹਾਂ, ਹੁਣ ਉਸ ਇਸ਼ੂ ਨੂੰ ਜਿਹੜਾ ਹੈਗਾ ਇਹ ਆਮ ਆਦਮੀ ਪਾਰਟੀ ਦੁਆਰਾ ਜਿਹੜਾ ਹੈਗਾ ਉਹ ਲੈ ਕੇ ਆਊਗੀ, ਤੇ ਜਾਂ ਉਹਦੇ 'ਚ ਜਿਹੜਾ ਆਪਣੀ ਗੱਲ ਲੈ ਕੇ ਆਊਗੀ ਅਸੀਂ ਤਾਂ ਇੰਨਾ ਸਖ਼ਤ ਕਾਨੂੰਨ ਇੰਨੀਆਂ ਸਖ਼ਤ ਸਜ਼ਾਵਾਂ ਦਾ ਇਹ 'ਚ ਪ੍ਰਬੰਧ ਕੀਤਾ ਸੀ, ਤੇ ਪਰ ਜਿਹੜਾ ਹੈ ਉਹ ਅਕਾਲ ਤਖ਼ਤ ਨੇ ਨਹੀਂ ਮੰਨਿਆ, ਤੇ ਜਾਂ ਅਕਾਲੀ ਧਿਰਾਂ ਨੇ ਨਹੀਂ ਮੰਨਿਆ, ਜਾਂ ਐਸ ਜੀ ਪੀ ਸੀ ਨੇ ਨਹੀਂ ਮੰਨਿਆ ਇਸ ਕਰਕੇ। ਤੇ ਦੂਜੀ ਗੱਲ ਇਹ ਹੈ ਕਿ ਇਹ ਵੀ ਆਪਣੇ ਜਿਹੜਾ ਹੈਗਾ ਜਿੰਮੇ ਆਪਣੇ ਸਿਰ ਇਲਜ਼ਾਮ ਜਿਹੜੀ ਹੈ ਆਮ ਆਦਮੀ ਪਾਰਟੀ ਹੈ ਸੱਤਾਧਾਰੀ ਇਹ ਨਹੀਂ ਲੈਣਾ ਚਾਹੁੰਦੀ ਕਿ ਅਕਾਲ ਤਖ਼ਤ ਸਾਹਿਬ ਨੇ ਕੋਲੇ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਕਿ ਹਾਂ ਅਸੀਂ ਇਹ ਤਰਮੀਮ ਕਰਾਂਗੇ, ਉਹਨਾਂ ਨੇ ਕੀਤੀ ਨਹੀਂ, ਉਹਨਾਂ ਨੇ ਸਤਿਕਾਰ ਨਹੀਂ ਕੀਤਾ ਅਕਾਲ ਤਖ਼ਤ ਦਾ। ਸੋ ਇਸ ਕਰਕੇ ਵੀ ਜਿਹੜੀ ਹੈ ਇਹ ਕਮੇਟੀ ਹੁਣ ਕਾਇਮ ਕੀਤੀ ਗਈ ਹੈ, ਕਿਉਂਕਿ ਇਲੈਕਸ਼ਨ ਦੇ ਵਿੱਚ ਕੀ ਜਿਹੜਾ ਟਨੋਰ ਖਤਮ ਹੋਣ ਦੇ ਵਿੱਚ ਇਹ ਸਰਕਾਰ ਦਾ ਹੁਣ 6 ਮਹੀਨੇ ਤੋਂ ਘੱਟ ਸਮਾਂ ਰਹਿ ਗਿਆ, ਤੇ 6 ਮਹੀਨੇ ਜਦੋਂ ਰਹਿ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਬਹੁਤ ਕੁਛ ਜਿਹੜਾ ਹੈ ਉਹ ਨਹੀਂ ਹੁੰਦਾ, ਜਿਵੇਂ ਕੋਈ ਇਨ ਬਿਟਵੀਨ ਜ਼ਿਮਨੀ ਚੋਣ ਨਹੀਂ ਹੋ ਸਕਦੀ, ਕੋਈ ਕਿਸੇ ਤੇ ਕੋਈ MLA ਕੋਈ ਡਿਫੈਕਸ਼ਨ ਕਰ ਜਾਂਦੇ ਆ ਉਹਨਾਂ ਤੇ, ਫਿਰ ਉਦਾਂ ਦਾ ਉਹ ਡਿਫੈਕਸ਼ਨ ਲਾ ਜਿਹੜੇ ਉਹ ਸਾਰੇ ਉਸ ਤਰੀਕੇ ਦੇ ਨਾਲ ਲਾਗੂ ਨਹੀਂ ਹੁੰਦੇ, ਕਿਉਂਕਿ ਉਸ ਤੋਂ ਬਾਅਦ ਫਿਰ ਇਲੈਕਸ਼ਨ ਦੇ ਵਿੱਚ ਥੋੜਾ ਸਮਾਂ ਰਹਿ ਜਾਂਦਾ। ਤੇ ਸੋ ਇਸ ਕਰਕੇ ਵੀ ਮੇਰਾ ਖਿਆਲ ਹੈ ਇਹ ਹੈ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਇਸ ਮਾਮਲੇ ਨੂੰ ਇਸ ਤਰੀਕੇ ਨਾਲ ਲਿਆ ਜਾਵੇ ਕਿ ਸਰਕਾਰ ਦੇ ਖਿਲਾਫ਼ ਨਾ ਜਾਵੇ ਇਸ਼ੂ, ਉਲਟਾ ਜਿਹੜਾ ਹੈਗਾ ਜਿਵੇਂ ਅਕਾਲੀ ਦਲ ਬਾਦਲ ਨੂੰ ਪਹਿਲਾਂ ਜ਼ਿੰਮੇਵਾਰ ਕਾਂਗਰਸ ਵੱਲੋਂ ਵੀ ਠਹਿਰਾਇਆ ਜਾ ਰਿਹਾ ਹੋਰਨਾਂ ਵੱਲੋਂ ਵੀ, ਤੇ ਇਹ ਉਹਦੇ ਖਿਲਾਫ਼ ਹੀ ਜਿਹੜਾ ਮਾਮਲਾ ਜਾਵੇ।
0: ਸੋ ਇੱਧਰ ਅਗਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ, ਜਹਾਜ਼ ਟਕਰਾ ਗਿਆ ਅਤੇ ਇਸ ਚੀਜ਼ ਉੱਤੇ ਤਿੱਖੀ ਪ੍ਰਤੀਕਿਰਿਆ ਜਿਹੜੀ ਉਹ ਭਾਰਤ ਨੇ ਦਰਜ ਕਰਵਾਈ, ਹਾਲਾਂਕਿ ਕਹਿੰਦੇ ਕਿ ਜ਼ਿਆਦਾ ਨੁਕਸਾਨ ਜਿਹੜਾ ਉਹ ਪਾਕਿਸਤਾਨੀ ਜਹਾਜ਼ ਦਾ ਹੀ ਹੋਇਆ ਵਾ। ਇਹ ਸਮੁੰਦਰਾਂ ਦੇ ਵਿੱਚ ਵੀ ਇਹ ਚੀਜ਼ਾਂ ਵਾਪਰ ਜਾਂਦੀਆਂ, ਉੱਥੇ ਤਾਂ ਖੁੱਲ੍ਹਾ ਡੁੱਲਾ ਰਾਹ ਹੋਊਗਾ ਪਾਣੀਆਂ ਦੇ ਵਿੱਚ, ਉੱਥੇ ਬੰਦਾ ਉੱਤੋਂ ਦੀ ਕਰਕੇ ਮੋੜ ਲਵੇ ਇੱਦਾਂ ਦੇ।
1: ਨਹੀਂ ਇਹ ਖਾਸ ਕਰਕੇ ਇੱਕ ਤਾਂ ਇਹ ਹੁੰਦਾ ਨਾ ਜੀ, ਪਾਣੀਆਂ ਤੇ ਵੀ ਤੁਹਾਡੀਆਂ ਹੱਦਾਂ ਹੁੰਦੀਆਂ ਨੇ ਕਿ ਤੁਹਾਡੇ ਹਿੱਸੇ ਦਾ ਪਾਣੀ ਕਿੱਥੋਂ ਤੱਕ ਹੈ ਤੇ ਜਿਹੜਾ ਸਾਡੇ ਹਿੱਸੇ ਦਾ ਪਾਣੀ ਕਿੱਥੋਂ ਤੱਕ ਹੈ। ਤੇ ਖਾਸ ਕਰਕੇ ਹੁਣ ਅਰਬ ਸਾਗਰ ਦੇ ਵਿੱਚ ਕਿਉਂਕਿ ਐਕਸੈਸ ਜਿਹੜੀ ਹੈ ਉਹ ਪਾਕਿਸਤਾਨ ਦੀ ਪੂਰੀ ਤਰ੍ਹਾਂ ਹੀ ਹੈਗੀ ਆ, ਤੇ ਜਿਹੜਾ ਹੈਗਾ ਜ਼ਿਆਦਾ ਵੱਡਾ ਹਿੱਸਾ ਪਾਕਿਸਤਾਨ ਕਰਾਚੀ ਵਾਲੀ ਸਾਈਡ ਲੱਗਦਾ ਹੈ, ਤੇ ਦੂਜਾ ਇਹ ਵੀ ਕਿਉਂਕਿ ਉਸ ਪਾਸੇ ਦੇ ਪਾਣੀਆਂ ਦੇ ਉੱਤੇ ਕਿਉਂਕਿ ਪਹਿਲਾਂ ਤਾਂ ਜਿਹੜੀ ਡਿਫੈਂਸ ਲਾਈਨ ਦੇ ਵਿੱਚ ਜਿਹੜੇ ਇਹ ਕੋਸਟਲ ਜਿਹਨਾਂ ਨੂੰ ਗਾਰਡ ਕਹਿੰਦੇ ਆ ਇਹ ਹੁੰਦੇ ਆ, ਤੇ ਉਸ ਤੋਂ ਬਾਅਦ ਫਿਰ ਨੇਵੀ ਹੈਗੀ ਆ ਜਿਹੜੀ ਸਾਡੀ ਸਮੁੰਦਰੀ ਫੌਜ ਕਹਿੰਦੇ ਆ, ਤੇ ਉਹ ਹੁਣ ਉਹ ਵੀ ਗਸ਼ਤ ਦੇ ਉੱਤੇ ਰਹਿੰਦੇ ਆ, ਇਹਨਾਂ ਦੇ ਜਿਹੜੇ ਜੰਗੀ ਜਹਾਜ਼ ਇਹਨਾਂ ਦੇ ਵੀ ਰਹਿੰਦੇ ਆ। ਉਹ ਕਹਿੰਦੇ ਕਿ ਉਹਨਾਂ ਨੇ ਮੋੜਨ ਵੇਲੇ ਜਿਹੜਾ ਸੀ ਉਹ ਗਲਤ ਤਰੀਕੇ ਨਾਲ ਮੋੜਿਆ ਤਾਂ ਕਿ ਉਹਦੇ ਨਾਲ ਜਿਹੜਾ ਹੈਗਾ ਟਕਰਾ ਗਿਆ, ਕਿਉਂਕਿ ਰਹਿੰਦੇ ਤਾਂ ਨਾਲ ਨਾਲ ਹੀ ਹੈ ਕਿਉਂਕਿ ਪਾਣੀ ਦੀ ਹੱਦ ਵੀ ਹੁੰਦੀ ਹੈ, ਇੱਕ ਦਿਸਦੀ ਭਾਵੇਂ ਸਾਨੂੰ ਨਹੀਂ ਪਰ ਇੱਕ ਮਾਰਕ ਤਾਂ ਕੀਤੀ ਹੁੰਦੀ ਹੈ, ਤੇ ਉਹਨਾਂ ਕੋਲੇ ਡਿਜੀਟਲ ਤਰੀਕੇ ਨਾਲ ਕਹਿ ਲਓ ਜਾਂ ਜੋ ਵੀ ਦੂਸਰੇ ਤਰੀਕੇ ਨੇ ਉਹਨਾਂ ਨਾਲ ਪਤਾ ਲੱਗਦਾ ਸਾਡੀ ਹੱਦ ਕਿੱਥੋਂ ਤੱਕ ਹੈ, ਤੇ ਉਹ ਭਾਵੇਂ ਉਸ ਤਰੀਕੇ ਦੀ ਉਲੰਘਣਾ ਨਹੀਂ ਹੋਈ ਪਰ ਇਹ ਵੀ ਜਿਹੜੀ ਪਹਿਲਾਂ ਇੱਕ ਜੰਗਬੰਦੀ ਦੀ ਖਾਸ ਕਰਕੇ ਸਮੁੰਦਰਾਂ ਪਾਣੀਆਂ ਬਾਰੇ ਹੋਈ ਹੋਈ ਹੈ, ਉਹ ਕਹਿੰਦੇ ਵੀ ਉਹਦੀ ਉਲੰਘਣਾ ਇੰਨਾ ਜਿਹੜਾ ਇਸ ਤਰੀਕੇ ਨਾਲ ਜਹਾਜ਼ ਨੂੰ ਜਿਹੜਾ ਉਹਨਾਂ ਨੇ ਟਰਨ ਕੀਤਾ ਤੇ ਜਹਾਜ਼ ਜਿਹੜਾ ਉਹਦੇ ਨਾਲ ਉਹ ਟਕਰਾ ਗਿਆ, ਤੇ ਜਿਹਦੇ ਤੇ ਹੁਣ ਜਿਹੜਾ ਇੰਡੀਆ ਨੇ ਬੁਲਾ ਕੇ ਜਿਹੜਾ ਹਾਈ ਕਮਿਸ਼ਨ ਹੈ ਪਾਕਿਸਤਾਨ ਦਾ ਤੇ ਉਹਨਾਂ ਨੂੰ ਬੁਲਾ ਕੇ ਇਹ ਰੋਸ ਦਰਜ ਕਰਾਇਆ ਤੇ ਕਹਿ ਕੇ ਜਿਹੜਾ ਇਸ ਤਰ੍ਹਾਂ ਦਾ ਅੱਗੇ ਤੋਂ ਜਿਹੜਾ ਇਹ ਨਹੀਂ ਹੋਣਾ ਚਾਹੀਦਾ, ਤੇ ਸੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਉਹ ਖਬਰਾਂ ਬਣ ਜਾਂਦੀਆਂ ਨੇ, ਤੇ ਜਿੱਦਾਂ ਤੁਸੀਂ ਕਹਿ ਕੇ ਜਿਹੜਾ ਉਹ ਟਕਰਾਉਣ ਨਾਲ ਉਹਨਾਂ ਦੇ ਜਿਹੜਾ ਹੈਗਾ ਬੇੜੇ ਨੂੰ ਨੁਕਸਾਨ ਜਿਹੜਾ ਵੱਧ ਪਹੁੰਚਿਆ ਤੇ ਸਾਡੇ ਉਸਨੂੰ ਘੱਟ ਪਹੁੰਚਿਆ, ਤੇ ਇਹ ਆਰਾਮ ਨਾਲ ਅਜੇ ਆਪਣੀ ਗਸ਼ਤ ਕਰ ਰਿਹਾ ਤੇ ਉਹ ਕਹਿੰਦੇ ਕਿ ਉਹ ਵਾਪਸ ਚਲਾ ਗਿਆ ਰਿਪੇਅਰ ਲਈ, ਏਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਤੇ ਪਰ ਗੱਲ ਇਹਦੇ ਚ ਉਹੀ ਹੈ ਕਿ ਜਿਹੜਾ ਟੈਨਸ਼ਨ ਹੈ ਭਾਵੇਂ ਉਹ ਜਿਹੜੀ ਸਰਹੱਦ ਹੈਗੀ ਹੈ ਜਿਹੜੀ ਲੈਂਡ ਲੋਕਡ ਜਿਹੜੀ ਸਰਹੱਦ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜ਼ਮੀਨ ਦੇ ਉੱਪਰ ਹੋਵੇ ਭਾਵੇਂ ਹਵਾ ਦੇ ਵਿੱਚ ਹੋਵੇ ਤੇ ਭਾਵੇਂ ਇਹ ਸਮੁੰਦਰ ਦੇ ਵਿੱਚ ਜਿਹੜੀ ਹੈ ਇਸ ਤਰ੍ਹਾਂ ਦੀ ਹੋਵੇ, ਤੇ ਇਹ ਘਟਨਾ ਵਾਪਰੀ ਵੀ ਉਦੋਂ ਜਦੋਂ ਪਾਕਿਸਤਾਨ ਨੇ ਅਜੇ ਇੱਕ ਦਿਨ ਪਹਿਲਾਂ ਹੀ ਜਿਹੜੀ ਹੈ ਆਪਣੇ ਜਿਹੜਾ ਹੈਗਾ ਹਵਾ ਮੰਡਲ ਹੈ ਜਿਹੜਾ ਉਹਦੇ ਤੋਂ ਅਜੇ ਆਪਣੀ ਪਾਬੰਦੀ ਜਿਹੜੀ ਵਧਾ ਦਿੱਤੀ ਹੈ, ਜਿਹੜੀਆਂ ਸਿਵਲ ਦੀਆਂ ਜਿਹੜੀਆਂ ਏਅਰਲਾਈਨਸ ਭਾਰਤ ਤੋਂ ਉਡਾਣਾ ਜਾਂਦੀਆਂ ਨੇ ਉਹਨਾਂ ਨੂੰ ਹੁਣ ਹੋਰ ਪਾਸੇ ਤੋਂ, ਕਿਉਂਕਿ ਜਦੋਂ ਓਪਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਨੇ ਪਾਬੰਦੀ ਲਾ ਦਿੱਤੀ ਸੀ ਕਿ ਕੋਈ ਵੀ ਜਿਹੜਾ ਹੈਗਾ ਇੰਡੀਅਨ ਜਿਹੜਾ ਪਲੇਨ ਹੈ ਤੇ ਉਹ ਸਾਡੇ ਹਵਾ ਮੰਡਲ ਚੋਂ ਜਿਹੜਾ ਨਹੀਂ ਗੁਜਰੇਗਾ, ਸਾਡੀ ਸਪੇਸ ਦੇ ਵਿੱਚੋਂ ਨਹੀਂ ਜਾਏਗਾ, ਇੱਧਰੋਂ ਉੱਧਰੋਂ ਜਾਏਗਾ, ਤੇ ਉਹਨਾਂ ਨੇ ਹੁਣੇ ਉਹ ਵਧਾਈ ਹੈ ਤੇ ਨਾਲ ਹੀ ਇਹ ਘਟਨਾ ਵਾਪਰ ਗਈ ਹੈ, ਜਿਸ ਕਰਕੇ ਉਹ ਕਿਉਂਕਿ ਪਾਕਿਸਤਾਨ ਨਾਲ ਕੋਈ ਛੋਟੀ ਜਿਹੀ ਗੱਲ ਹੋਵੇ ਭਾਵੇਂ ਸਪੋਰਟਸ ਦੀ ਹੋਵੇ ਭਾਵੇਂ ਸਰਹੱਦ ਦੇ ਲੈਵਲ ਤੇ ਹੋਵੇ ਭਾਵੇਂ ਕਿਸੇ ਹੋਰ ਲੈਵਲ ਤੇ ਹੋਵੇ, ਉਹ ਫਿਰ ਇੱਕ ਵੱਡੀ ਖਬਰ ਬਣੀ ਜਾਂਦੀ ਹੈ।
0: ਬਿਲਕੁਲ, ਸਪੋਰਟਸ ਦੀ ਜਦੋਂ ਤੁਸੀਂ ਗੱਲ ਕੀਤੀ ਹੈ ਪਹਿਲਾਂ ਆਪਾਂ ਵੇਖ ਰਹੇ ਹਾਂ ਕਿ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਬਿਆਨ ਆ ਰਹੇ ਕਿ ਉਹ ਹਾਕੀ ਖੇਡਣ ਇੱਧਰ ਆਉਣਗੇ, ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਪਾਕਿਸਤਾਨ ਦੇ ਵੱਲੋਂ ਮਨਾ ਕਰ ਦਿੱਤਾ ਗਿਆ।
1: ਪਾਕਿਸਤਾਨ ਨੇ ਇਸ ਕਰਕੇ ਵੀ ਨਾ ਕੀਤੀ ਹੈ ਕਿ ਜਿੱਦਾਂ ਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਸੀ ਉਹ ਉਹਨਾਂ ਨੇ ਕਿਹਾ ਸੀ ਕਿ ਇੱਥੇ ਅਸੀਂ ਨਹੀਂ ਆ ਸਕਦੇ, ਸਾਡੇ ਇੱਥੇ ਖਿਡਾਰੀਆਂ ਨੂੰ ਪ੍ਰੋਬਲਮ ਹੋ ਸਕਦੀ ਹੈ, ਕਿਉਂਕਿ ਇੱਕ ਦੋ ਵਾਰੀ ਪਹਿਲਾਂ ਵੀ ਇੱਦਾਂ ਦਾ ਪ੍ਰੋਟੈਸਟ ਹੋਇਆ ਉਹਨਾਂ ਦੀ ਕ੍ਰਿਕਟ ਟੀਮ ਦੇ ਖਿਲਾਫ਼ ਵੀ, ਇੱਥੇ ਪ੍ਰੋਟੈਸਟ ਹੋਇਆ ਭਾਵੇਂ ਉਹ ਸ਼ਿਵ ਸੈਨਾ ਕਰੇ ਭਾਵੇਂ ਬਜਰੰਗ ਦਲ ਕਰੇ ਕੁਛ ਵੀ ਹੈ, ਤੇ ਉਹਦੇ ਨਾਲ ਫਿਰ ਜ਼ਿੰਮੇਵਾਰੀ ਤਾਂ ਭਾਵੇਂ ਹੋਸਟ ਸਟੇਟ ਦੀ ਹੁੰਦੀ ਹੈ ਪਰ ਇੱਕ ਤਰ੍ਹਾਂ ਦੀ ਕਿਰਕਰੀ ਜੀ ਜ਼ਰੂਰ ਹੁੰਦੀ ਹੈ। ਉਹਨਾਂ ਨੇ ਇਹ ਕੰਡੀਸ਼ਨ ਲਾਤੀ ਕਿ ਹਾਲਾਤ ਬੜੇ ਸੰਵੇਦਨਸ਼ੀਲ ਨੇ ਤੇ ਕਿਸੇ ਹੋਰ ਦੇਸ਼ ਦੇ ਵਿੱਚ ਤੁਸੀਂ ਰੱਖ ਲਓ, ਉੱਥੇ ਸਾਡੀ ਟੀਮ ਆਏਗੀ ਤੇ ਉਹ ਸਾਰਾ ਕੁਛ ਕਰੇਗੀ। ਚੱਲ ਖੈਰ ਉਹ ਤਾਂ ਖੈਰ ਪੋਸੀਬਲ ਹੀ ਨਹੀਂ ਸੀ ਕਿਉਂਕਿ ਹੋਈ ਇੱਧਰਲੇ ਪੰਜਾਬ 'ਚ ਇਹ ਰਿਹਾ ਹੈਗਾ, ਤੇ ਇਹ ਫਿਰ ਜਿਹੜੀ ਸਾਡੀ ਜੋ ਸਾਰੀ ਇਹ ਗੱਲਬਾਤ ਹੈ ਜੋ ਫੈਡਰੇਸ਼ਨ ਹੈ ਜਿਹੜੀ ਏਸ਼ੀਆ ਹਾਕੀ ਫੈਡਰੇਸ਼ਨ ਹੈ ਉਹਨੇ ਵੀ ਇਸ ਗੱਲ ਨੂੰ ਰੱਦ ਕਰਤਾ ਇਹ ਸਾਰਾ ਤੇ ਪਰ ਇਹ ਕਿ ਮੇਰਾ ਖਿਆਲ ਹੈ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਇਹ ਕਲਚਰ ਲੈਵਲ ਤੇ ਜਾਂ ਸਪੋਰਟਸ ਲੈਵਲ ਤੇ ਇਹ ਸ਼ੁਰੂ ਜ਼ਰੂਰ ਹੋਣੀ ਚਾਹੀਦੀ ਹੈ। ਇਹਦੇ ਨਾਲ ਜਿਹੜਾ ਹੈ ਪੋਲੀਟੀਕਲ ਹਾਲਾਤ ਤੁਹਾਡੇ ਸਮਾਜਿਕ ਹਾਲਾਤ ਜਿਹੜੇ ਆ ਉਹ ਠੀਕ ਹੋ ਸਕਦੇ ਆ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ ਜੀ।
0: ਜੀ ਦੋਸਤੋ ਇਹ ਸਨ ਪ੍ਰੀਤਮ ਰੁਪਾਲ ਜੀ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ, ਅਤੇ 347 ਲੌਂਗਡੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਲਿੰਟ ਨਹੀਂ ਚਾਹਤਾ ਹੈ ਕਿ ਆਪਕਾ ਬਕਾਇਆ ਟੋਲ ਆਪਕੀ ਰਫਤਾਰ ਕੋ ਧੀਮਾ ਕਰੇ, ਇਸੀ ਲਈ हमने NSW गवर्नमेंट के साथ मिलकर बकाया टोल प्रक्रिया में बड़े बदलाव किए हैं। अब हम डाक की जगह समय रहते डिजिटल रिमाइंडर भेज रहे हैं, साथ ही टोल नोटिस पर लगने वाली एडमिन फीस भी हटा दी गई है, ताकि भुगतान करना आपके लिए आसान हो सके। जुर्माने का जोखिम न उठाएं। आज ही लिंक्ड टैग अकाउंट खोलें और अपने बकाया टोल का जल्दी समाधान करें। अधिक जानकारी के लिए देखें linked.com.au/nswtolls।
5: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
6: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
5: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
7: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
8: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
9: यार तू इत्थे इनी छेती आके पक्का भी हो गया, की जुगाड़ लाया है?
10: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
9: नंबर ता दे बंसल इमीग्रेशन वालियां दा।
10: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
11: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स,
2: बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स, वाइज टेक्स एडवाइजर्स, तुहाडे बिजनेस दे भरोसेमंद टेक्स एडवाइजर्स।
12: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम वी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
13: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
2: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo, hi-fi-travels.com.au te.
14: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: अच्छा भाजी मेरी गल सुनो
1: सुनाओ
0: जदो आप शुरू करना सी मैं तुहानू कहा सी अज चमकीले दे गाना लाना है तो तुसीं गुरदास मान दा चुके ला दा
1: मैं AI नू कहा सी
0: फिर
1: बाद अपने चैनल तो भी
0: अपलोड हां मतलब इना कुछ हो गया अजकल दुनिया च इना उल्टी पुलटी हो जा रही है किसी दिन AI ने उल्टी कर देनी
1: इतनी तेजी दे नाल हो रहे है ना ਹੁਣ ਜਦੋਂ ਅੱਗੇ ਆਪਾਂ ਅੱਜ ਕੱਲ ਕਹਿੰਦੇ ਹੁੰਦੇ ਸੀਗੇ ਨਾ ਵੀ ਅੱਜ ਕੱਲ ਐ ਹੋ ਰਿਹਾ ਤਾਂ ਉਹਦਾ ਮਤਲਬ ਇਹ ਹੁੰਦਾ ਸੀਗਾ ਵੀ ਠੀਕ ਹੈ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਹੋਇਆ ਹੋਊਗਾ
0: ਹਾਂਜੀ ਹਾਂ ਸਹੀ
1: ਪਰ ਹੁਣ ਦੁਨੀਆ ਇੰਨੀ ਤੇਜ਼ੀ ਦੇ ਨਾਲ ਬਦਲ ਰਹੀ ਹੈ ਨਾ ਕਿ ਜਦੋਂ ਤੁਸੀਂ ਅੱਜ ਕੱਲ ਕਹਿੰਦੇ ਹੋ ਤਾਂ ਇਹਦਾ ਲਿਟਰਲ ਮੀਨਿੰਗ ਅੱਜ ਕੱਲ ਹੋਣਾ ਚਾਹੀਦਾ
0: ਹਾਂ ਸਹੀ
1: ਕਿਉਂਕਿ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਕਈ ਮਹੀਨਿਆਂ ਤੋਂ ਕੁਛ ਸਾਲਾਂ ਤੋਂ ਇਹ ਹੋ ਰਹੀ ਹੈ ਆਲਰੇਡੀ ਚੀਜ਼ ਮਤਲਬ ਅਮਰੀਕਾ ਦੇ ਵਿੱਚ ਜਾਂ ਹੋਰ ਯੂਰੋਪੀਅਨ ਕੰਟਰੀ ਚ ਇੰਡੀਆ ਦੇ ਵਿੱਚ ਵੀ ਹੁਣ ਹੋਣ ਲੱਗ ਪਈ ਹੈ ਆਸਟ੍ਰੇਲੀਆ ਦੇ ਵਿੱਚ ਆਲਰੇਡੀ ਹੋ ਰਹੀ ਹੈਗੀ ਸੋ ਇਹ ਚੀਜ਼ ਆਲਰੇਡੀ ਹੋ ਰਹੀ ਹੈ
0: ਹਾਂ ਮਤਲਬ
1: ਤੋ ਇਹਦਾ ਮਤਲਬ ਆਲਰੇਡੀ ਇਹ ਬੜੀ ਚੀਜ਼ ਕਿਉਂਕਿ ਬੜੀ ਛੇਤੀ ਟੈਕਨੋਲੋਜੀ ਪੁਰਾਣੀ ਹੋ ਰਹੀ ਹੈ ਆਈਫੋਨ ਨੇ 18 ਵੀ ਕੱਢਤਾ ਮੋੜਨ ਵਾਲਾ
0: ਜਿੰਨਾ ਕ ਬੰਦਾ ਹੈਗਾ ਬੰਦੇ ਨੇ ਉਹਨਾਂ ਆਪਣੇ ਹਿਸਾਬ ਦਾ ਹੀ ਰੇਟ ਦੱਸਣਾ ਵਾਲਾ ਤੇ ਮੈਂ ਤੇ ਹੁਣ ਲੈ ਨੀ ਸਕਦਾ ਉਹਨਾਂ ਤੇ ਮੈਂ ਕਿਹਾ ਉਹ ਜਰੂਰੀ ਕਹਿਣਾ ਵਾ ਅੱਛਾ ਅੰਦਾਜ਼ੇ ਨੂੰ ਮੈਂ ਤੁਹਾਨੂੰ ਦੱਸ ਦੇਣਾ ਠੀਕ ਹੈ 2500 ਦਾ
1: ਹਾਂ ਨਾਰਮਲੀ $2,200-2300 ਤੋਂ ਇਹ
0: 2000 ਤੋਂ ਉੱਪਰ ਆ ਗਿਆ
1: ਨਹੀਂ ਪਰ ਉਹ ਸਾਰੇ ਨੀ ਸਾਰੇ ਨੀ ਹੈਗੇ ਫਲੈਪ ਵਾਲੇ ਜਿਹੜੇ ਨੇ ਉਹਨਾਂ ਦੀ ਡਿਫਰੈਂਟ ਹੈ ਕੀਮਤ
0: ਠੀਕ ਹੈ
1: ਇੰਡੀਅਨ ਰੁਪੀਜ਼ ਦੇ ਵਿੱਚ ਕਿੰਨਾ ਹੋਊਗਾ ਅੰਦਾਜ਼ਾ ਲਗਾਓ
0: ਇੰਡੀਅਨ ਰੁਪੀਜ਼ ਦੇ ਵਿੱਚ ਹੋਏਗਾ 2.5 lakh ਦਾ ਖਾਣਾ ਖਾਣ ਤੋਂ ਬਾਅਦ ਤੀਲੇ ਨਾਲ ਆਪਣਾ ਕੁਝ ਸਮਾਨ ਕਰਦੇ ਨੇ ਦੰਦਾਂ ਜੇ ਗਾਣੇ ਕੱਢਣੇ ਆ ਉਹ ਸੱਚ ਆਪਣਾ ਸ਼ੋ ਚੱਲ
1: ਰਿਹਾ ਇੰਡੀਆ ਦੇ ਵਿੱਚ 3 lakh ਦਾ ਹਲੇ ਮੇਰੀ ਗੱਲ ਹੀ ਨਹੀਂ ਸੀ ਪੂਰੀ ਹੋਈ
0: ਸੋਰੀ ਸੋਰੀ 3 lakh ਓਕੇ
1: ਹਾਂ ਤੇ ਹੁਣ ਉਹਦੇ ਚ ਇਹ ਗੱਲ ਆ ਰਹੀ ਹੈ ਕਿ ਮਤਲਬ ਅੱਜ ਕੱਲ ਉਹ ਵੀਡੀਓਜ਼ ਨਹੀਂ ਆ ਰਹੀਆਂ ਹੈਗੀਆਂ ਕਿ 3 lakh rupees ਚ ਕੀ ਕੁਛ ਮਿਲ ਜਾਂਦਾ ਇੰਡੀਆ ਚ
0: ਹਾਂ ਇੰਡੀਆ ਚ 3 lakh
1: ਹੁਣ ਉਹਨਾਂ ਨੇ ਇਹ ਦਿਖਾਇਆ ਹੈਗਾ ਕਿ ਜੇ ਤੁਸੀਂ ਅਮਰੀਕਾ ਦੇ ਵਿੱਚ ਮਤਲਬ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਇੱਕ ਐਵਰੇਜ ਸੈਲਰੀ ਕੱਢੀ ਹੈ
0: ਠੀਕ ਹੈ
1: ਹਨਾ ਵੀ ਇੰਡੀਆ ਦੀ ਐਵਰੇਜ ਸੈਲਰੀ ਜਿਵੇਂ ਆਸਟ੍ਰੇਲੀਆ ਦੀ ਇੱਕ ਐਵਰੇਜ ਸੈਲਰੀ
0: ਹੈ ਕਿ ਬੰਦੇ ਦੀ ਐਵਰੇਜ ਸੈਲਰੀ
1: ਆਪਣੀ ਕਿੰਨਾ $26 ਪਰ ਆਵਰ ਹੈਗੇ ਨੇ ਤੇ ਨਾ
0: ਠੀਕ ਹੈ
1: ਜੇ ਉਹਨੂੰ ਤੁਸੀਂ 8 ਘੰਟੇ ਦੇ ਹਿਸਾਬ ਦੇ ਨਾਲ ਜੋੜੋ ਤੇ ਕਿੰਨੇ ਦਿਨਾਂ ਦੇ ਵਿੱਚ ਇੱਥੇ ਬੰਦਾ ਆਈਫੋਨ ਖਰੀਦ ਸਕਦਾ
0: ਠੀਕ ਹੈ
1: ਅਮਰੀਕਾ ਦੇ ਵਿੱਚ ਐਵਰੇਜ ਸੈਲਰੀ ਦੇ ਹਿਸਾਬ ਦੇ ਨਾਲ ਲੋਕ 11 ਦਿਨ ਦੀ ਸੈਲਰੀ ਜੋੜ ਕੇ ਆਈਫੋਨ ਡੀਓ ਜਿਹੜਾ ਨਵਾਂ ਮਾਡਲ ਆਇਆ
0: ਅੱਛਾ ਠੀਕ ਹੈ
1: ਮੈਂ ਉਹ ਬੇਸਿਕ ਮਾਡਲ ਦੀ ਗੱਲ ਨਹੀਂ ਕਰ ਰਿਹਾ ਡੀਓ ਜਿਹੜਾ
0: ਆਈਫੋਨ ਡੀਓ
1: ਹਨਾ
0: ਹਾਂ ਠੀਕ ਹੈ
1: ਆਸਟ੍ਰੇਲੀਆ ਦੇ ਵਿੱਚ 20 ਦਿਨ ਕੰਮ ਕਰੋਗੇ ਤੁਸੀਂ
0: ਓਕੇ
1: ਕੰਟੀਨਿਊ
0: ਹਾਂਜੀ
1: ਤਾਂ ਤੁਹਾਡੀ ਉਹ ਸੈਲਰੀ ਦੇ ਵਿੱਚ ਇਹ ਨਵਾਂ ਡੀਓ ਫੋਨ ਆਏਗਾ
0: ਠੀਕ ਹੈ ਜੀ
1: ਯੂਕੇ ਦੇ ਵਿੱਚ 22 ਦਿਨ ਕੰਮ ਕਰੋ
0: ਓਕੇ 11, 20 ਤੇ 22 ਇਹ ਤੁਸੀਂ ਦਿਨ ਵਧਾਈ ਜਾ
1: ਰਹੇ ਨੇ
0: ਹਾਂਜੀ
1: ਜਾਪਾਨ ਦੇ ਵਿੱਚ 29 ਦਿਨ ਕੰਮ ਕਰੋ
0: ਅੱਛਾ
1: ਤਾਂ ਤੁਹਾਨੂੰ ਇਸ ਕਿਸਮ ਦਾ ਜਿਹੜਾ ਫੋਨ ਤੁਸੀਂ ਲੈ
0: ਸਕਦੇ ਹੋ ਠੀਕ ਹੈ
1: ਚਾਈਨਾ ਚ 55 ਦਿਨ ਕੰਮ ਕਰੋ ਐਵਰੇਜ ਸੈਲਰੀ
0: 55 ਦਿਨ
1: ਤਾਂ ਤੁਹਾਨੂੰ ਉੱਥੇ ਦੀ ਕੀਮਤ ਦੇ ਵਿੱਚ ਇਹ
0: ਠੀਕ ਹੈ
1: ਫੋਨ ਮਿਲੂਗਾ
0: ਠੀਕ ਹੈ ਜੀ
1: ਨਾਓ ਯੂ ਗੈਸ ਇੰਡੀਆ ਦੇ
0: ਇੰਡੀਆ ਜੇ ਚਾਈਨਾ 55 ਹੈ ਇੰਡੀਆ ਦਾ ਤੁਸੀਂ ਲਾ ਲਓ 65 ਲਾ ਲਓ ਫਿਰ
1: ਨਹੀਂ
0: ਹਾਂਜੀ
1: ਸੋ ਇੰਡੀਆ ਦੀ ਐਵਰੇਜ ਸੈਲਰੀ ਕਹਿੰਦੇ ਹੁੰਦੇ ਨੇ 50,000 rupees ਮਹੀਨਾ
0: ਓ
1: 3 lakh rupees ਸੇਵ ਕਰਨ ਨੂੰ 6 months ਲੱਗਣਗੇ
0: ਇਸੇ
1: ਕਰਕੇ ਲੋਕਾਂ ਨੇ ਉਹ ਮੀਮਸ ਜਾਂ ਵੀਡੀਓਜ਼ ਆਪਣੇ ਪਾਏ ਨੇ ਨਾ ਵੀ ਨਵਾਂ ਫੋਨ ਲੈ ਲਿਆ ਮੈਂ ਸ਼ਰਟ ਚੱਕੀ ਹੋਈ ਇੱਥੇ ਟੇਪ ਲੱਗੀ ਹੋਈ ਮੈਂ ਆਪਣੀ ਇੱਕ ਕਿਡਨੀ ਵੇਚਤੀ ਤੇ ਫੋਨ
0: ਅੱਛਾ ਮੈਂ ਨੀ ਦੇਖੀ ਅੱਛਾ ਇਹ ਵੀ ਠੀਕ ਹੈ ਤੇ ਲੈ ਭਾਜੀ ਇਹ ਤੇ ਤੁਸੀਂ ਪਹਿਲੀ ਨਿਊਜ਼ ਹੀ ਦੱਸਤੀ ਹੈ ਸਾਨੂੰ ਹੈ ਕਿੰਨੇ ਦਿਨਾਂ ਚ ਕੀ ਕਰ ਸਕਦਾ ਲੈ ਆਪਾਂ ਮਤਲਬ ਬੇਕਾਰ ਖਬਰ ਨੀ ਇਹ ਤੇ ਬਹੁਤ ਗੁੱਡ ਵਾਲੀ ਖਬਰ ਆ ਹਾਂ ਤੇ ਭਾਈ ਜੇ ਸਪੋਜ਼ ਕਰੋ ਤੁਸੀਂ ਮੈਨੂੰ ਦਿਨ ਦੱਸਦੇ ਆ ਹੁਣ ਮੈਂ ਜੇ ਰਹਿਣਾ ਇੰਡੀਆ
1: ਹਾਂਜੀ ਅੱਛਾ ਉਹ ਸੈਲਰੀ ਦੇ ਵਿੱਚ ਤੁਸੀਂ ਸਿਰਫ ਉਹ ਆਈਫੋਨ ਲਈ ਜੋੜਨੀ ਹੋ ਆ
0: ਉਹ ਚ ਰੋਟੀ ਪਾਣੀ ਨੀ ਖਾਣਾ
1: ਕਿਰਾਇਆ ਨੀ ਦੇਣਾ ਕਿਸ਼ਤਾਂ ਨੀ ਦੇਣੀਆਂ
0: ਮਤਲਬ ਉਹ ਚ ਤੁਸੀਂ ਬਸ ਸਮਝੋ ਆ ਵੀ ਸੈਲਰੀ ਦਿੱਤੀ ਹੁਣ ਤੁਹਾਡੇ ਕੋਲ ਕੁਛ ਨੀ ਹੈਗਾ ਤੇ ਰੋਡ ਤੇ ਜਾ ਕੇ ਫਿਰ ਮੰਗਣ ਲੱਗ ਪਓ
1: ਹਾਂ ਵੀ ਗੁਰਦੁਆਰੇ ਜਾਓ ਲੰਗਰ ਪਾਣੀ ਖਾਓ
0: ਕੁਛ ਵੀ ਮਤਲਬ ਉਹਦੇ ਵਿੱਚ ਤੁਸੀਂ
1: ਕੋਈ ਕੱਪੜੇ ਨਹੀਂ ਧੋਣੇ ਆਪਣੇ
0: ਆਏ ਹਾਏ ਹਾਏ ਹਾਏ ਅੱਛਾ
1: ਫਿਰ ਸਰਫ ਲਾਉਂਗੇ
0: ਮਤਲਬ ਕੁਛ ਵੀ
1: ਆਪਾਂ ਸੋਡਾ ਨਹਾਣਾ ਨਹੀਂ ਹੈਗਾ
0: ਯਾਨੀ ਕਿ 6 ਮਹੀਨੇ
1: ਸ਼ੈਂਪੂ ਲਾਉਂਗੇ
0: ਉਹ 6 ਮਹੀਨੇ ਤੱਕ ਤੇ ਜੇ ਸਮਝੋ ਸ਼ੇਵ ਨਹੀਂ ਕਰਨੀ
1: ਚਾਹ ਨਹੀਂ ਪੀਣੀ ਬਾਹਰੋਂ ਜੇ ਪੀਣੀ ਹੈ ਤਾਂ ਕਿਸੇ ਦੇ ਨਾਲ ਮਨਤੇਜ ਭਾਜੀ ਕੇ ਚਾਹ ਪੀਣਗੇ ਹਾਂ ਭਾਜੀ ਪਿਲਾ ਦੋ
0: ਹਾਂਜੀ ਹਾਂਜੀ ਭਾਈ ਨਹੀਂ ਅਸੀਂ ਕੀ ਕਹਿੰਦੇ ਹਾਂ ਅੱਛਾ ਯਾਰ ਜੇ ਤੂੰ ਪੀਣੀ ਹੈ ਨਾ ਫਿਰ ਉਹ ਪੀ ਲੈਂਦੇ ਨਹੀਂ ਤੇ ਰਹਿਣ ਦੋ
1: ਤੁਸੀਂ ਮੈਨੂੰ ਆਂਦੀ ਅੱਜ ਇਹਦੀ ਸੀ ਗੱਲ ਕਹੀ
0: ਆਈਫੋਨ ਤੁਹਾਡਾ ਇੱਕ ਮੇਰਾ
1: ਮਹਿੰਗੀ ਵਿਕੇਗੀ
0: ਯਾਰ ਅੱਛਾ ਹੁਣ ਇਹ ਵੀ ਗੱਲ ਹੈ ਇਹ ਤੁਸੀਂ ਸਾਰੇ ਰੇਡੀਓ ਤੇ ਦੱਸ ਦੋਗੇ ਨਹੀਂ ਨਹੀਂ ਦੇਖ ਲਓ ਜੀ
1: ਸਵਸਥ ਕਿਡਨੀ
0: ਅੱਛਾ ਮੈਂ ਸੱਚ
1: ਸ਼ਰਾਬ ਨਹੀਂ ਪੀਤੀ ਹੈ
0: ਯਾਰ ਮੈਂ ਜਿਹੜਾ ਭਾਜੀ ਮੇਰਾ ਜਿਹੜਾ ਸ਼ੈਤਾਨੀ ਦਿਮਾਗ ਹੈ ਨਾ ਹੁਣ ਇਹ ਕਹਿ ਰਿਹਾ ਵਾ ਵੀ ਦੇਖੋ 11 ਦਿਨ ਲੱਗਦੇ ਅਮਰੀਕਾ ਚ ਠੀਕ ਹੈ
1: 11 ਦਿਨ ਲੱਗਦੇ
0: ਮੈਂ ਕੀ ਕਰਾਂਗਾ ਮੈਂ ਇੰਡੀਆ ਚ ਰਹਿਣਾ
1: ਨਹੀਂ ਅਸਲ ਚ ਪ੍ਰੋਬਲਮ ਪਤਾ ਇੱਕ ਪ੍ਰੋਬਲਮ ਨਹੀਂ ਅਸਲ ਦੇ ਵਿੱਚ ਇਹ ਟੈਕਨੀਕਲ ਜਿਹੜੀ ਸਟੱਡੀ ਇਹਦੇ ਚ ਇੱਕ ਚੀਜ਼ ਗਲਤ ਹੈ
0: ਹਾਂਜੀ
1: ਉਹ ਇਹ ਹੈ ਕਿ ਅਮਰੀਕਾ ਦੇ ਵਿੱਚ ਆਈਫੋਨ ਵੈਸੇ ਹੀ ਸਸਤਾ ਹੈ ਸਮਝ ਰਹੇ ਹੋ ਕਿ ਬੰਦਾ ਤਾਂ
0: ਰੇਟ ਹੈ
1: ਉੱਥੇ ਦੀ ਕੰਪਨੀ ਹੈਗੀ ਹੈ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਇੰਡੀਆ ਦੇ ਵਿੱਚ ਉਹਨੇ ਆਣਾ ਹੈਗਾ ਟੈਕਸ ਟੁਕਸ ਲੱਗ
0: ਉਹਨੇ ਕਿੱਥੋਂ ਦੀ ਆ ਕੇ ਕਿੱਥੋਂ ਵਾਇਆ
1: ਹੁਣ ਮੈਂ ਤੁਹਾਡੀ ਭਾਸ਼ਾ ਚ ਸਮਝਾਉਣਾ ਸੌਖਾ ਜਿਹਾ ਕਰਕੇ
0: ਮੇਰੀ ਭਾਸ਼ਾ ਮੈਂ
1: ਅਮਰੀਕਾ ਦੇ ਵਿੱਚ ਜੌਨੀ ਵਾਕਰ $15,000 ਦੀ ਹੈ ਇੱਥੇ $40-50 ਦੀ ਹੈ
0: ਜਦ ਕਿ ਮੈਂ ਅਮਰੀਕਾ ਜਾਵਾਂ ਹੁਣ
1: ਹੁਣ
0: ਪਤਾ ਲੱਗ ਗਿਆ ਸਹੀ ਗੱਲ ਹੈ
1: ਸੋ ਇਹ ਫਰਕ ਹੈਗਾ ਇਹਦੇ ਚ ਬਾਕੀ ਕਹਿੰਦੇ 48 megapixel ਦਾ ਕੈਮਰਾ ਹੈ ਫਲਾਣਾ ਧਿਮਕਾ ਲੇਲੇ ਭੱਬੇ
0: ਸਾਨੂੰ ਨਾ ਆਈਫੋਨ ਵਾਲੇ ਨੇ
1: ਸਿਰੀ ਵੀ ਨਵਾਂ ਆਇਆ ਇਹਦੇ ਚ
0: ਸਿਰੀ
1: ਸਿਰੀ ਸਿਰੀ ਨੀ ਹੁੰਦਾ ਹੈਗਾ
0: ਉਹ ਇੱਕ ਜਿਹੜਾ ਹਾਂ ਇੱਕ ਤੇ
1: ਸਿਰੀ
0: ਭਾਜੀ ਸਿਰੀ ਤੋਂ ਯਾਦ ਆਇਆ ਮੈਂ ਤਾਂ ਨਾ ਆਪਣਾ ਇੱਧਰ ਸੈਮਸੰਗ ਵਿੱਚ ਵੀ ਜੈਮਿਨੀ ਹੈ
1: ਸਰਕਸ ਲੱਗਦੀ ਹੁੰਦੀ ਸੀ ਇੰਡੀਆ ਚ
0: ਸਹੀ ਗੱਲ ਸਹੀ ਗੱਲ ਅੱਛਾ ਤਾਈਓ ਨੀ ਫਿਰ ਆਉਂਦਾ ਮੈਂ ਫਿਰ ਉਹਨੂੰ ਜੈਮਨਾਈ ਨੀ ਕਹਿੰਦਾ ਮੈਂ ਨਾ ਹੈ ਜੈਮਨੀ
1: ਜੈਮਨਾਈ ਵੀ ਨਹੀਂ ਕਹਿਣਾ ਹੈਗਾ ਜੈਮਨਾਈ
0: ਜੈਮਨਾਈ
1: ਜੈਮਨਾਈ
0: ਸੈਮਸੰਗ ਵਾਲੇ ਨੂੰ ਕਿਉਂ ਆਪਾਂ ਜੈਮਿਨੀ ਤੁਹਾਨੂੰ ਆਈਫੋਨ ਵਾਲੇ ਨੂੰ ਕਿਉਂ ਦਈਏ ਤੁਹਾਡੇ ਕੋਲ ਸੀਰੀ
1: ਹੈਗਾ
0: ਯਾਰ ਦੋ ਬੰਦੇ ਰੱਖ ਕੇ ਤੁਸੀਂ ਕੀ ਕਰਦੇ
1: ਗੂਗਲ ਬੇਸਡ ਹੈ
0: ਨਹੀਂ ਨਹੀਂ ਅੱਛਾ ਇੱਕ ਮਿੰਟ
1: ਅੱਜ ਕੱਲ ਤਾਂ AI ਐਪਸ ਜਿੰਨੀਆਂ ਮਰਜ਼ੀ ਰੱਖੋ ਇਹ ਤਾਂ ਓਪਨ ਚੈਟ ਬੋਟ ਹੈ ਨਾ
0: ਬਲੂਟੂਥ
1: ਕੀਤਾ ਹੋਇਆ ਗੱਡੀ ਦੇ ਨਾਲ
0: ਮਤਲਬ ਉਹਦੀ ਆਵਾਜ਼ ਥੋੜੀ ਆਉਂਦੀ
1: ਤੁਸੀਂ ਬਲੂਟੂਥ ਕੀਤਾ ਉਹਦੇ ਚ ਜਦੋਂ ਵੀ ਕੋਈ ਵੀ ਇਨਫੋਰਮੇਸ਼ਨ ਫੋਰ ਐਗਜ਼ਾਮਪਲ ਤੁਸੀਂ ਲਿਖੋਗੇ ਕਿ ਚੈਟ GPT ਦੇ ਉੱਤੇ
0: ਇਦਾਂ ਕਿਦਾਂ ਹੁੰਦਾ
1: ਤੁਹਾਨੂੰ ਮੈਂ ਦੱਸਦਾ ਮਨਤੇਜ ਸਿੰਘ ਲੋ ਮੈਂ ਤੁਹਾਡੇ ਨਾਲ ਨਾਲ ਆਪਾਂ ਸ਼ੋਅ ਵੀ ਕਰ ਰਹੇ
0: ਹਾਂ ਇਨਫੋਰਮੇਸ਼ਨ ਵੀ ਹਾਂਜੀ
1: ਹੁਣ ਆ ਜਿਹੜਾ ਮਨਤੇਜ ਸਿੰਘ ਦੇ ਬਾਰੇ ਜੋ ਵੀ ਇਹਨੇ ਇਨਫੋਰਮੇਸ਼ਨ ਦਿੱਤੀ ਆ ਸਾਰਾ
0: ਓਕੇ
1: ਤੁਸੀਂ NSW ਦੇ ਡਿਪਾਰਟਮੈਂਟ ਆਫ ਕਮਿਊਨਿਟੀ ਜਸਟਿਸ ਵੀ ਕੰਮ ਕੀਤਾ
0: ਇਹ ਕਿਹੜਾ ਆ ਗਿਆ ਕੋਈ ਹੋਰ ਆ ਗਿਆ
1: ਅੱਛਾ ਇੱਥੇ ਨਾ ਆਹ ਆਪਸ਼ਨ ਹੁੰਦੀ ਹੁੰਦੀ ਹੈ ਇੱਥੇ ਮਾਈਕ ਦੀ
0: ਬਾਹਰ
1: ਹੀ ਪਿਆ ਹੁੰਦਾ
0: ਉਹ ਨਹੀਂ ਪਲਾਸਟਿਕ ਗਏ ਫੋਟੋਆਂ ਫੋਟੋਆਂ ਆ ਗਈਆਂ
1: ਕੋਈ ਨੀ ਤੈਨੂੰ ਮੈਂ ਬਾਅਦ ਚ ਗੱਡੀ ਚਲਾਉਂਦੇ ਹੋ ਤੁਹਾਡੇ ਬਲੂਟੂਥ ਤੇ ਚੱਲਦਾ
0: ਮਤਲਬ ਇਹ ਫਿਰ ਆਪਾਂ ਇਹਦੀ ਆਵਾਜ਼ ਵੀ ਸੁਣ ਸਕਦੇ
1: ਜੋ ਉਹਦੇ ਚ ਲਿਖਿਆ ਹੋਇਆ ਉਹ ਸਾਰਾ ਤੁਹਾਨੂੰ ਉਹ ਬੋਲ ਕੇ ਦੱਸੂਗਾ
0: ਲੈ ਚੱਕੋ
1: ਇਨਫੈਕਟ ਜੋ ਵੀਡੀਓ ਨੇ ਤਾਂ ਚਲੋ ਚੱਲ ਹੀ ਜਾਣਾ ਆਡੀਓ ਦੇ ਨਾਲ
0: ਠੀਕ ਹੈ
1: ਬਟ ਐਵਰੀਥਿੰਗ ਇਨ ਰਿਟਨ
0: ਸਾਰੀਆਂ
1: ਭਾਸ਼ਾਵਾਂ ਦੇ ਵਿੱਚ ਤੁਹਾਨੂੰ ਪ੍ਰੋਪਰ ਬਕਾਇਦਾ ਬੋਲ ਕੇ ਦੱਸਣਗੇ
0: ਲੋ ਜੀ ਲੋ ਦੇਖੋ ਅੱਜ ਸਾਡਾ ਟੋਪਿਕ ਜਿਹੜਾ ਕਿੰਨਾ ਘੈਂਟ ਹੋ ਗਿਆ ਕਿਉਂਕਿ ਅੱਜ ਆਪਾਂ ਨਾ ਘੈਂਟ ਘੈਂਟ ਗੱਲਾਂ ਕਰਨੀਆਂ ਨੌਲੇਜ ਵਾਲੀਆਂ ਗੱਲਾਂ ਕਰਨੀਆਂ ਠੀਕ ਹੈ ਨਾ ਆਪਾਂ ਇਹ ਨਹੀਂ ਹੈ ਵੀ ਬਸ ਅੱਜ ਐਵੇਂ ਦੀਆਂ ਗੱਲਾਂ ਕਰਕੇ ਆਪਣਾ ਵੈਸੇ ਨਾ ਭਾਜੀ ਤਰੱਕੀਆਂ ਤੇ ਜਾ ਰਿਹਾ ਸ਼ੋ ਆਪਾਂ ਨਾ ਪਹਿਲਾਂ ਕਰਦੇ ਹਾਂ ਜਬਲੀਆਂ ਮਾਰਦੇ ਹਾਂ ਪਹਿਲਾਂ ਪੂਰ ਜੋਕ ਆਏ ਫਿਰ ਜਬਲੀਆਂ ਆਈਆਂ ਕੁਤਕੁਤਾਰੀਆਂ ਚੋ ਜਬਲੀਆਂ ਹੀ ਹੁੰਦੀਆਂ ਸੀ
1: ਹੁਣ
0: ਕੀ ਹੋ ਗਿਆ ਵਾ ਪਹਿਲਾਂ ਆਪਾਂ ਜਦੋਂ ਖਬਰਾਂ ਸਟਾਰਟ ਕੀਤਾ ਸੀ ਨਾ ਉਦੋਂ ਆਪਾਂ ਨਕਲੀ ਨਕਲੀ ਖਬਰਾਂ ਦੇ ਕੇ ਚੱਲ ਜਾਂਦੇ ਹਾਂ ਕਦੀ ਕਿਸੇ ਦਾ ਕੱਟਾ ਖੁੱਲ ਗਿਆ ਕਦੀ ਕਿਸੇ ਨੇ ਮੱਝ ਖੁੱਲ ਏਦਾਂ ਦਾ ਕਰਦੇ ਹਾਂ
1: ਦੇਖੋ ਤੁਸੀਂ ਅੱਜ ਦੀ ਤਰੀਕ ਚ ਵੀ ਪੜੋਗੇ ਨਾ ਖਬਰਾਂ ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਆਪਣੇ ਨਾ ਇਸ ਸ਼ੋਅ ਦੇ ਵਿੱਚ
0: ਹਾਂਜੀ
1: ਪੰਜਾਬ ਦੀਆਂ ਖਬਰਾਂ ਦਾ ਇੱਕ ਬੁਲੇਟਿਨ ਪੜਾਂਗੇ ਹੁਣ ਮੈਂ ਜੱਗ ਬਾਣੀ ਖੋਲਦਾ ਤੁਸੀਂ ਮੈਨੂੰ ਦੱਸੋ ਮੈਂ ਪਹਿਲੀਆਂ 5 ਖਬਰਾਂ ਪੜਾਂ ਜਾਂ 10 ਪੜਾਂ ਉਹ ਸਾਰੀਆਂ ਹੀ ਨੈਗੇਟਿਵ ਸਾਰੀਆਂ ਹੀ ਨਕਾਰਾਤਮਕ ਤੁਸੀਂ ਕਹਿਣਾ ਕੋਈ ਵੀ ਨਾ ਪੜੋ
0: ਅੱਛਾ
1: ਤੁਸੀਂ ਚਲੋ ਪਹਿਲੀਆਂ 5 ਪੜੋ
0: ਦੇਖੋ ਪਹਿਲੀਆਂ 5 ਹਾਂਜੀ
1: ਮਣੀ ਮਾਜਰਾ ਤੋਂ ਕਾਰ ਲੁੱਟ ਕੇ 2 ਮੁਲਜ਼ਮ ਫਰਾਰ ਜਲੰਧਰ ਚ ਬਿਸਕਟ ਫੈਕਟਰੀ ਨੂੰ ਲੱਗੀ ਅੱਗ
0: ਓਏ ਹੋਏ ਹੋਏ
1: ਪੰਜਾਬ ਚ ਮੁਲਾਜ਼ਮਾਂ ਦੇ ਉੱਤੇ ਸਖਤ ਕਾਰਵਾਈ 5 ਇਨਕਰੀਮੈਂਟ ਰੋਕਣ ਦੇ ਹੁਕਮ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਦੀ ਠੱਗੀ ਤੇ ਜ਼ਮੀਨੀ ਝਗੜੇ ਨੂੰ ਲੈ ਕੇ 2 ਧਿਰਾਂ ਦੇ ਖਿਲਾਫ ਮੁਕੱਦਮਾ ਤਾਂ 5 ਖਬਰਾਂ 5 ਹੀ ਨੈਗੇਟਿਵ
0: ਲਓ ਜੀ ਲਓ ਤੇ ਬੰਦੇ ਦਾ ਫਿਰ ਦਿਲ ਕਿੱਦਾਂ ਪੋਜ਼ਿਟਿਵ ਹੋਏਗਾ
1: ਸਾਰੀਆਂ ਹੀ ਜੇ ਤੁਸੀਂ ਮੈਨੂੰ ਸਾਰੀਆਂ ਕਹੋਗੇ ਮੈਂ ਸਾਰੀਆਂ ਹੀ ਪੜ੍ਹਾਂਗਾ
0: ਸਾਰੀਆਂ ਹੀ ਨੈਗੇਟਿਵ ਹੋਣਗੀਆਂ
1: ਛੱਡੂਗਾ ਈਡੀ ਦੀ ਵੱਡੀ ਰੇਡ ਮੋਹਾਲੀ ਪਟਿਆਲਾ ਚ ਚੰਡੀਗੜ੍ਹ ਚ ਸੀਰੀਅਲ ਕਿਲਰ ਨੂੰ ਤੀਜੀ ਵਾਰ ਬੇਲ ਪੰਜਾਬ ਚ ਬਿਜਲੀ ਬਿੱਲਾਂ ਨੇ ਵਧਾਈ ਚਿੰਤਾ ਜੇ ਬੋ ਹਨਾ ਕਰਕੇ ਘਰੋਂ ਵੱਖਰੇ ਹੋਣ ਦਾ ਦਬਾਅ ਪਾ ਰਹੀ ਸੀ ਵੋਟੀ ਅੱਕ ਕੇ ਨੌਜਵਾਨ ਨੇ ਜੋ ਕੀਤਾ ਕੰਬ ਜਾਏਗੀ ਰੂਹ ਦੁਕਾਨਦਾਰ ਦੇ ਕਾਤਲਾਂ ਤੱਕ ਪਹੁੰਚਣ ਲਈ ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ ਸੀਸੀਟੀਵੀ ਮਤਲਬ 50 ਫੁੱਟ ਗਹਿਰਾਈ ਚ ਦੱਬਿਆ ਹੋਇਆ ਵੀ ਖੰਗਾਲ ਰਹੀ ਹੈ ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਰਹੀ ਮਹਿਲਾ ਦੀ ਸ਼ੱਕੀ ਹਾਲਤ ਚ ਮਿਲੀ ਲਾਸ਼ ਨਸ਼ੇ ਦਾ ਓਵਰਡੋਜ਼
0: ਲਓ ਜੀ ਲਓ ਲਓ
1: ਲੁਧਿਆਣਾ ਚ ਫੂਡ ਸੇਫਟੀ ਟੀਮ ਦੀ ਚੈਕਿੰਗ 35 ਕਿਲੋ ਪਨੀਰ ਨਸ਼ਟ ਨਕਲੀ ਸੀਗਾ 25 ਸਤੰਬਰ ਨੂੰ ਛੁੱਟੀ ਦਾ ਐਲਾਨ ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ
0: ਅੱਛਾ ਲੈ ਲਓ ਜੀ ਛੁੱਟੀ ਜੇ ਨਹੀਂ ਪਤਾ ਤੇ ਜਲੰਧਰ ਚ ਪੂਰੇ ਪੰਜਾਬ ਚ ਨੀ ਜਲੰਧਰ ਚ ਗੱਲ
1: ਅੱਛਾ ਇਹ ਕਾਹਦੀ ਕੀਤੀ ਜਲੰਧਰ ਜ਼ਿਲ੍ਹੇ ਚ ਕਾਹਦੀ ਕਰਤੀ
0: ਜਲੰਧਰ ਵਾਲੇ
1: ਪੜ੍ਹਨ ਵਾਲੀ ਖਬਰ ਅੱਛਾ ਉਹ ਬਾਬਾ ਸੋਢਲ ਦਾ ਜਿਹੜਾ ਮੇਲਾ ਹੁੰਦਾ
0: ਅੱਛਾ
1: ਤੁਸੀਂ ਦੇਖਿਆ ਨੀ ਹੈਗਾ ਉੱਥੇ ਜੌਨੀ ਵਾਕਰ ਚੜ੍ਹਦੀ ਹੈ
0: ਅੱਛਾ
1: ਤੇ ਫੇਰ ਹੈਗਾ ਪਠਾਨਕੋਟ ਦੇ ਵਿੱਚ ਗੋਵੰਸ਼ ਦੇ ਨਾਲ ਦੀ ਗੱਡੀ ਕਾਬੂ ਹੈ ਸਾਊਦੀ ਅਰਬ ਚ ਅੰਮ੍ਰਿਤਧਾਰੀ ਸਿੱਖ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਹੈ ਸੜਕ ਹਾਦਸੇ ਚ ਮਾਪਿਆਂ ਦਾ ਇਕਲੌਤੇ ਪੁੱਤ ਦੀ ਮੌਤ ਕਹਿਰੋ ਰੱਬਾ ਕਰੰਟ ਲੱਗਣ ਨਾਲ 14 ਸਾਲਾਂ ਵਿਦਿਆਰਥਣ ਦੀ ਮੌਤ ਹੈਰੋਇਨ ਤੇ ਕੈਪਸੂਲਾਂ ਸਣੇ 4 ਗ੍ਰਿਫਤਾਰ
0: ਪੰਜਾਬ
1: ਦੀਆਂ ਖਬਰਾਂ ਤੁਸੀਂ ਕਿਵੇਂ ਪੜ੍ਹ ਲੋ ਮਤਲਬ ਬੜੇ ਮੈਂ ਤੁਹਾਨੂੰ ਸੋਚ ਕੇ ਪਹਿਲਾਂ ਮੈਂ ਦੱਸਣ ਲੱਗਿਆ ਸੀ ਪੰਜਾਬ ਦੀਆਂ ਵੀ ਆਪਾਂ ਰੱਖਿਆ ਕਰਾਂਗੇ ਕਿਹੜੀ ਰੱਖੀਏ
0: ਆਪਾਂ ਆਪਾਂ ਆਪਣੇ ਸ਼ੋਅ ਦੇ ਵਿੱਚ ਇਹੋ ਜਿਹੀਆਂ ਘੱਟ ਖਬਰਾਂ ਤੇ ਹਾਸੇ ਮਜ਼ਾਕ ਵਾਲੀਆਂ ਜ਼ਿਆਦਾ ਰੱਖਣੀਆਂ ਕਿਉਂਕਿ ਸਾਰਾ ਟਾਈਮ ਹੀ ਤੇ ਲੋਕੀ ਟੈਨਸ਼ਨਾਂ ਚ ਰਹਿੰਦੇ ਆ ਇਹੋ ਜਿਹਾ ਟਾਈਮ ਥੋੜਾ ਜਿਹਾ ਹਸਾਉਣ ਸੁਣ ਵਾਲਾ ਤੇ ਹੁਣ ਆਪਾਂ ਥੋੜੀਆਂ ਇਹੋ ਜਿਹੀਆਂ ਖਬਰਾਂ ਮਤਲਬ ਹਾਸੇ ਮਜ਼ਾਕ ਵਾਲੀਆਂ ਰੱਖਾਂਗੇ ਨਹੀਂ ਤੇ ਆਹ ਜਿਹੜੀਆਂ ਕਦੀ ਆਹ ਹੋ ਗਿਆ ਕਦੀ ਇਹ ਹੋ ਗਿਆ ਉਹ ਵਾਲੀਆਂ ਨਹੀਂ ਰੱਖਣੀਆਂ ਹਾਂ ਕੋਈ ਅੱਜ ਨੌਲੇਜ ਵਾਲੀਆਂ ਵੀ ਰੱਖਾਂਗੇ ਭਾਜੀ ਅੱਜ ਨੌਲੇਜ ਵਾਲੀਆਂ ਰੱਖਾਂਗੇ
1: ਤੇ ਲਓ ਤੁਹਾਨੂੰ
0: ਹੁਣ ਚਮਕੀਲਾ ਜੀ ਆ ਗਏ
1: ਨੇ
0: ਉਹ ਜਿਹੜੇ ਉਹਨਾਂ ਦੇ ਨਾਲ ਦੇ ਹੁੰਦੇ ਸੀ

0: ਮੇਰੇ ਮੰਮੀ ਹੋਣੀ ਚਾਰ ਭਰਾ ਚਾਰ ਮਤਲਬ ਮੰਮੀ ਸਣੇ ਚਾਰ ਭੈਣਾਂ ਚਾਰ ਭਰਾ ਚਾਰ ਅੱਠ
1: ਅੱਠ ਹੀ ਹੋ ਗਏ ਉਦੋਂ ਮਤਲਬ ਜਿਹੜੇ ਦਾਦਾ ਦਾਦੀ ਟਾਈਮ ਤੇ ਸੀ ਉਦੋਂ ਅੱਠ ਅੱਠ ਸੀ ਫਿਰ ਅੱਗੇ ਆ ਗਏ ਤਿੰਨ ਤਿੰਨ
0: ਫਿਰ ਤਿੰਨ ਤਿੰਨ
1: ਅਸੀਂ ਤਿੰਨ ਸੀਗੇ ਅਸੀਂ ਵੀ ਤਿੰਨ ਹੀ ਆ
0: ਹੁਣ ਅੱਜ ਕੱਲ੍ਹ ਦੋ ਜਾਂ ਇੱਕ ਰਹਿ ਗਏ
1: ਜਦੋਂ ਹਾਂ ਸਹੀ ਗੱਲ ਆ ਜਾਣੀ ਕਿ ਅੱਛਾ ਸਪੋਜ਼ ਕਰੋ ਮਤਲਬ ਹੁਣ ਦਾਦੇ ਤੱਕ ਤੇ ਆਪਾਂ ਅੱਠ ਹੋ ਗਏ ਆ ਉਹ ਤੋਂ ਪਹਿਲਾਂ
0: ਹਰ ਇੱਕ ਚੀਜ਼ ਚੁੰਗਲੀ ਨਹੀਂ ਕਰੀ
1: ਉਹ ਤੋਂ ਪਹਿਲਾਂ 16 ਸਾਲ ਇਹ ਕੀ ਕਰਦੇ ਕੀ ਮੈਂ
0: ਜੰਮ ਗਿਆ ਸੀ
1: ਅੱਛਾ ਜੀ ਇਹ ਨਾ ਕੋਈ ਕੱਪ ਚ ਕੁਛ ਇਹਨਾਂ ਨੇ ਪਾਇਆ ਸੀ ਇਸ ਕਰਕੇ ਹਰ ਇੱਕ ਉਂਗਲੀ ਦਾ ਮਤਲਬ ਕਿਤੇ ਲੋਕੀ ਕਹਿੰਦੇ ਵੀ ਇਹ ਕਿਹੜੀ ਉਂਗਲੀ ਕਰਦੀ ਆ ਕੀ ਵਿੱਚ ਤੁਸੀਂ ਉਹ ਪਾਏ ਰੂਹ
0: ਫਾਈਬਰ ਹੈ ਭਾਜੀ ਫਾਈਬਰ
1: ਲਾਸਟ ਟਾਈਮ ਜਿਹੜਾ ਮੈਂ ਪੀਤਾ ਸੀ ਭਾਜੀ ਤੁਸੀਂ ਆ ਯਾਰ ਪਿਆ ਨੀ ਇਹ ਬੜਾ ਘੈਂਟ ਸੀ
0: ਇਹ ਜੰਮ ਗਿਆ ਸਾਰਾ ਹੁਣ ਬਾਅਦ ਚ ਪੀਨੇ
1: ਅੱਛਾ ਹਾਂ
0: ਫਾਈਬਰ ਤੋਂ ਯਾਦ ਆਇਆ ਛੁੱਟੀਆਂ ਦੀ ਗੱਲ ਕਰੀਏ
1: ਛੁੱਟੀਆਂ
0: ਹੋਣ ਵਾਲੀਆਂ ਨੇ ਸਕੂਲਾਂ ਦੀ
1: ਗੱਲ
0: ਹਨਾ ਦੋ ਹਫ਼ਤਿਆਂ ਦੇ ਵਿੱਚ ਛੁੱਟੀਆਂ ਹੋ ਜਾਣੀਆਂ ਮੈਲਬਨ ਚ ਤਾਂ ਮੇਰੇ ਖਿਆਲ ਦੇ ਨਾਲ ਵਿਕਟੋਰੀਆ ਚ ਅਗਲੇ ਇੱਕ ਹਫ਼ਤੇ ਦੇ ਇਸੇ ਹਫ਼ਤੇ ਤੋਂ ਬਾਅਦ ਹੋ ਜਾਣੀਆਂ ਨੇ 21 ਤਰੀਕ ਤੋਂ
1: ਬਸ ਆ ਗਿਆ ਹਫ਼ਤਾ
0: ਹਾਂ ਆਪਣੇ ਇੱਥੇ 28 ਤਰੀਕ ਤੋਂ ਛੁੱਟੀਆਂ ਨੇ
1: 27 ਤੇ 28 ਹਾਂ 28
0: 26 27 ਦਾ ਤਾਂ ਸ਼ਨੀਵਾਰ ਐਤਵਾਰ ਆ ਗਿਆ
1: ਮਤਲਬ ਯਾਰ ਦੋ ਹਫ਼ਤੇ ਬਾਅਦ
0: ਆਹੋ ਹਾਂਜੀ
1: ਠੀਕ ਹੈ
0: ਸੋ ਛੁੱਟੀਆਂ ਤੋਂ ਗੱਲ ਯਾਦ ਆਈ ਇੱਕ ਖਬਰ ਲਗਾਈ ਸੀਗੀ 9 ਨਿਊਜ਼ ਨੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਈਏ ਦੁਨੀਆ ਦੇ 50 ਬੈਸਟ ਹੋਟਲਸ ਦੀ ਲਿਸਟ ਆਈ ਹੈਗੀ ਸਰ ਬਾਹਰ ਚੰਗੀ ਗੱਲ ਇਹ ਹੈ ਗੁੱਡ ਨਿਊਜ਼ ਇਹ ਹੈ ਕਿ ਇੱਕ ਆਸਟ੍ਰੇਲੀਆ ਦਾ ਵੀ ਹੈ
1: ਉਹ ਵੈਰੀ ਗੁੱਡ ਉਹ ਵੀ ਸਿਡਨੀ ਦਾ
0: ਦੁਨੀਆ ਦਾ ਬੈਸਟ ਹੋਟਲ ਦੱਸਿਆ ਫਰਾਂਸ ਦੇ ਵਿੱਚ ਪੈਰਿਸ ਸ਼ਹਿਰ ਦੇ ਅੰਦਰ ਫਿਰ ਦੂਜੇ 19ਵੇਂ ਨੰਬਰ ਤੇ ਹੈਗਾ ਲਾ ਬ੍ਰਿਸਟੋਲ ਪੈਰਿਸ ਦੇ ਵਿੱਚ
1: ਠੀਕ ਹੈ
0: ਫਿਰ ਹੈਗਾ 18ਵੇਂ ਨੰਬਰ ਦੇ ਉੱਤੇ ਇਟਲੀ ਦੇ ਵਿੱਚ ਕਾਸਾ ਮਾਰੀਆ ਲੁਈਗੀਆ ਨਾਮ ਦਾ ਇੱਕ ਇਲਾਕਾ ਉੱਥੇ ਬੀਚ ਏਰੀਆ ਕਾਸਾ ਮਾਰੀਆ ਉੱਥੇ
1: ਇਹ ਜਿੱਦਾਂ ਭਈਆ ਨੀ ਕਹਿੰਦਾ ਕਾਸਾ ਮਾਰੀਆ ਇਹ ਤਾਂ ਇੱਦਾਂ ਤੁਸੀਂ ਭਈਏ ਦੀ ਲੈਂਗੁਏਜ
0: 17ਵੇਂ ਨੰਬਰ ਤੇ ਸਿੰਗਾਪੁਰ ਦਾ ਆਉਂਦਾ ਰਾਫਲਸ ਸਿੰਗਾਪੁਰ
1: ਹੈਨਾ
0: ਤੇ 16ਵੇਂ ਨੰਬਰ ਦੇ ਉੱਤੇ ਕਪੇਲਾ ਸਿਡਨੀ
1: ਹੁਣ ਆਪਾਂ ਜਾਵਾਂਗੇ ਕਪੇਲਾ ਇਸ ਤੋਂ ਬਾਅਦ
0: ਤੇ ਇਨਫੈਕਟ ਇਹ ਓਸ਼ੀਆਨੀਆ ਯਾਨੀ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਪਾਪੂਆ ਨਿਊ ਗਿਨੀ ਅਟੋਗਾ ਸੋਲੋਮਨ ਫਿਜੀ ਇਹਨਾਂ ਦੇ ਵਿੱਚ ਇਕਲੌਤਾ ਹੋਟਲ ਹੈ ਜਿਹੜਾ ਨੰਬਰ 1 ਤੇ ਹੈ
1: ਅੱਛਾ
0: ਵਰਲਡ ਦੇ ਇਹ 16ਵੇਂ ਨੰਬਰ ਤੇ
1: ਮਤਲਬ ਚਲੋ ਲਾਗੇ ਲਾਗੇ ਤੇ ਨੰਬਰ 1 ਤੇ ਹੀ ਹੈ
0: ਤੇ 15ਵਾਂ ਨੰਬਰ ਤੇ ਹੈਗਾ ਦੁਬਈ ਦਾ ਤੁਸੀਂ ਤੁਹਾਨੂੰ ਪਤਾ ਹੋਣਾ ਇਹ ਜੁਮੇਰਾ ਮਾਰਸਾ ਅਲ ਅਰਬ
1: ਇਹ ਬਾਅਦ ਚ ਬਣਿਆ
0: ਪੈਰਿਸ ਦਾ ਹੋਟਲ ਡੀ ਕੈਰੀਲੋਨ
1: ਭਾਜੀ ਪੈਰਿਸ ਦੇ ਤਿੰਨ ਗਣਾਤੇ ਤੁਸੀਂ
0: ਤਿੰਨ ਹਲੇ ਆਣਗੇ ਸਰ
1: ਅੱਛਾ ਜੀ
0: ਅੱਛਾ
1: ਜਾਣਾ ਹੀ ਪੈਣਾ ਫਿਰ
0: ਮੈਨੂੰ ਲੱਗਦਾ ਕਿਸੇ ਫਰਾਂਸ ਦੀ ਉਹ ਕੰਪਨੀ ਹੈ ਜਿਨ੍ਹਾਂ ਨੇ ਸਰਵੇਖਣ ਕੀਤਾ
1: ਲੱਗਦਾ ਉੱਥੇ ਦਾਲ ਫੁਲਕਾ ਖਾਣਾ ਪੈਣਾ
0: 13ਵੇਂ ਨੰਬਰ ਤੇ ਆਉਂਦਾ ਲੰਡਨ ਦਾ ਕਾਲਰਿਜ
1: ਲੰਡਨ
0: ਹਾਂਜੀ ਬੜਾ ਮਤਲਬ ਦੇਖਣ ਨੂੰ ਐਂ ਲੱਗਦਾ ਕਿ ਕਿਸੇ ਕੰਟਰੀ ਦਾ ਹਾਈ ਕਮਿਸ਼ਨ ਦਾ ਆਫਿਸ ਹੈ
1: ਅੱਛਾ
0: ਹੋਟਲ ਵਾਲਾ ਲਗਜ਼ਰੀ ਲੱਗਦਾ ਹੀ ਨਹੀਂ ਹੈਗਾ ਹੁਣ ਤੱਕ ਜਿੰਨੇ ਹੋਟਲ ਦੇਖੇ ਨੇ ਨਾ ਉਹਨਾਂ ਦੀ ਬਾਹਰੋਂ ਜਿਹੜੀ ਦੇਖਿਆ ਉਹ ਚ ਸਿਰਫ ਇੱਕ ਉਹ ਦੁਬਈ ਵਾਲਾ ਤੇ ਇੱਕ ਸਿਡਨੀ ਵਾਲਾ ਇਹਨਾਂ ਦੀ ਐਕਸਟਰਨਲ ਲੁੱਕ ਚੰਗੀ ਹੈ ਇੰਟਰਨਲ ਤਾਂ ਇਹ ਇੰਟਰਨਲੀ ਵੀ ਦੇਖੇ ਗਏ ਨੇ ਜਾ ਕੇ ਪਤਾ ਲੱਗੇ 12ਵੇਂ ਨੰਬਰ ਤੇ ਹੈ ਇਟਲੀ ਦਾ ਸ਼ਹਿਰ ਹੈ ਇੱਕ ਫਲੋਰੈਂਸ ਉੱਥੇ ਪੈਂਦਾ ਤੇ ਉਹਦੇ ਚ ਹੈਗਾ ਹੋਟਲ ਫੋਰ ਸੀਜ਼ਨਸ ਜਪਾਨ ਦੇ ਟੋਕੀਓ ਸ਼ਹਿਰ ਦੇ ਵਿੱਚ ਪੈਂਦਾ ਹੁਣ ਤੁਸੀਂ ਕਹਿਣਾ ਵੀ ਇਹ ਪੰਜਾਬੀ ਦਾ ਅਮਨ ਤੁਸੀਂ ਕਹਿਣਾ ਪੰਜਾਬੀ
1: ਅਮਨ ਕਾ
0: ਅਮਨ ਕਾ

0: लगती है, यहाँ पे सब शांति शांति है।
1: ओए ओए ओए पाजी इला गाना चलाया ही ना मैं बहुत ही ज्यादा चलाया ही, वो बाद दसागा क्यों।
0: नाइनटीज के बच्चे नहीं पता ये गाने
1: मैं तेरे बाद दसागा। ऑफ चलो
0: कोई नहीं। दसवें नंबर ते आंदा है थाईलैंड दा मैंडरिन ओरिएंटल, बैंकॉक दे विच पैंदा है।
1: संतरे वाला मैंडरिन जेड़ा ओ हुंदा है।
0: हाँ
1: संतरे खाओ।
0: मैंडरिन ए ओ वाला मैंडरिन नहीं, ए हैगा मैंडरिन जेड़ी चाइनीज भाषा हुंदी है।
1: चलो
0: ओ वाले मैंडरिन दे विच पिछे ई पैंदी है।
1: सानू ओदे भी नहीं स्पेलिंग पता, एदे भी नहीं पता।
0: ए हुंदा है एम ए ओ ओ मैंडरिन हुंदा है। हाँ ए भी मैंडरिन ही हुंदा है।
1: नहीं नहीं
0: एम ए एन डी ए आर आई एन मैक्सिको चलिए शबल जुतैन।
1: शबल जुतिया वाला
0: नौवें नंबर ते। अठवें नंबर ते आंदा है चाइना दे हांगकांग दे। चाइना तो कहना ही नहीं चाहिए, हांगकांग अड्डा अपर हाउस हांगकांग।
1: अपर हाउस
0: और वाकई मतलब टीसी ते बनया होया, मतलब हांगकांग ता इमारतां ही सारियां उच्ची उच्चिया ने ना।
1: ठीक है जी।
0: 40 मंजिला 50 मंजिला हांगकांग एयरपोर्ट ते उतरो तुसीं, उत्थे या तां एक पासे पहाड़ देखदे ने या दूजे पासे 50 60 मंजिला इमारतां है ना,
1: जाना ही पैणा।
0: हांगकांग बहुत उच्चा है। सतवें नंबर ते अगेन चाइना दा आंदा है। हुण ए हैगा मैंडरिन चाइना वाला बीजिंग दे विच पैंदा
1: है,
0: मैंडरिन ओरिएंटल बीजिंग।
1: ए ना वधिया।
0: छेवें नंबर ते है ब्राजील दे साओ पाओलो शहर दे विच रोजवुड।
1: ब्राजील
0: ब्राजील ला ला ला ला ला ला ला।
1: भाई तो ये वाला गाना सुने जो ब्राजील में जो ढोल बजदा ओ बड़ा कैंड जो।
0: अच्छा हां ओ रीमिक्स है, इथे
1: रीमिक्स कीता है ने
0: ओ ता अपना। अगे भी तुहाडे नाल गल कीती सी कि ओ 17 सेक्टर च हुंदा सीगा एक म्यूजिक स्टोर, ओ करदे हुंदे सीगे।
1: ओ नहीं नहीं नहीं नहीं मतलब गाना जिदा ब्राजील गाना आया ना।
0: हां जी हां जी, ओ च इंडियन ढोल मिक्स
1: मिक्स। हां हां
0: उन्होंने बनाईयां सीगियां कैस्टा।
1: अच्छा मतलब
0: ओके करदे हुंदे सी,
1: बड़ा कैंड चलिया सी ओदा। हां अच्छा जी,
0: पता नहीं उन्होंने बनाईयां सी, पता नहीं उत्थे पईयां हुंदियां सी।
1: चलो ढोल ते पंजाबी है ना फिर। हां
0: पंजवें नंबर ते है सर पासा लुका।
1: पासा लैके लुका,
0: इधर पासा लै लुका
1: इधर पासा करके उधर लुक करो। हाँ पासा लुका
0: इटली च पैंदा है, लेक कोमो
1: नाम दा। नाम ही पासा लुका पासा हो गई है।
0: चौथे नंबर ते कितना सोना होटल है
1: भाई। मैं दसांगा ए होएगा पेरिस दा,
0: दुबई दा।
1: ओ हो दुबई दा
0: सर, एटलांटिस दी रॉयल करके होटल है।
1: एटलांटिस हाँ
0: लगता है जिवें डब्बे जे रखे
1: हुंदे ने। मैं देखिया हाँ, उत्थे अंदर भी गया भाजी।
0: अच्छा
1: ओदो मैं ना वो करदा हुंदा सी, तुहानू मैं दसां सही गल आ,
0: आले दुआले ओदे पानी है।
1: हाँ बिलकुल बिलकुल। आपां की मैं जिदा टेलीकॉम च लाइन च हुंदा हां ना, उत्थे ना इंटरनल IBS एंटीने लाई दे हुंदे आ, इंटरनल ओदे विच कवरेज ली ना, ते आपां करना अद्धा घंटा काम करना, फिर साडा फ्री हो जाना। फिर मैं जाना उहनां दी किचन च ਭਾਜੀ ਉਹਨਾਂ ਦੀ ਕਿਚਨ ਚ
0: ਜਾ ਕੇ ਮੈਨੂੰ ਲੱਗਦਾ ਟੀਸੀ ਟੂਸੀ ਤੇ
1: ਨਹੀਂ ਨਹੀਂ ਲੱਗੇ, ਕਿਉਂਕਿ
0: ਉਹਨਾਂ ਦੇ ਓਪਨ ਦੇ ਵਿੱਚ ਉਹ ਵੀ ਹੈ ਨਾ ਉੱਪਰ ਟੈਰੇਸ ਗਾਰਡਨ।
1: ਹਾਂ ਉਹ ਵੀ ਹੈਗਾ ਵਾ। ਸਾਡਾ ਕੀ ਸੀ ਕਿਚਨ ਦੇ ਲਾਗੇ ਛਾਗੇ ਉੱਥੇ ਸਾਰੇ ਰੂਮ ਹੁੰਦੇ ਟੈਲੀਕਾਮ ਵਾਲੇ ਨਾ, ਤੇ ਮੈਂ ਜਦੋਂ ਜਾ ਕੇ ਮੈਂ ਖਾਣਾ ਖਾਧਾ ਭਾਜੀ 5 ਸਟਾਰ ਤੋਂ ਘੱਟ ਨੀ ਉਹਨਾਂ ਦੇ ਬੰਦੇ ਦਾ। ਓਏ
0: 50 ਸਟਾਰ ਹੋਟਲ ਹੈ ਤੁਸੀਂ 5 ਕਰਾ।
1: ਨਹੀਂ ਨਹੀਂ ਜਿਹੜੇ ਅੰਦਰ ਵਾਲੇ ਵੀ ਆ, ਜਿਹੜੇ ਜਿਹੜੇ ਮਤਲਬ ਕਾਮਿਆਂ ਦਾ ਖਾਣਾ ਵੀ ਆ।
0: ਅੱਛਾ ਉਹ ਵੀ
1: ਉਹਨਾਂ ਦੀ ਗੱਲ ਕਰ, ਸਾਨੂੰ ਉਹੀ ਮਿਲਦਾ, ਸਾਨੂੰ ਦੂਜਾ ਥੋੜੀ ਮਿਲਦਾ ਹੈ।
0: ਕੀ ਬਾਤ ਹੈ।
1: ਤੇ ਮੈਂ ਜਿਹੜੇ ਉੱਥੇ ਜਿਹੜੇ ਕੰਮ ਕਰਦੇ ਆ, ਜਿਹੜੇ ਜਾਂ ਕੋਈ ਵੀ ਕਿਸੇ ਤਰੀਕੇ ਦਾ ਕੰਮ ਕਰਦਾ ਨਾ, ਉਹਨਾਂ ਦਾ ਖਾਣਾ ਮੈਂ ਆਖਿਆ ਭਾਜੀ ਸਾਨੂੰ ਤਾਂ ਇੱਥੇ ਖਵਾ ਦਿਆ ਕਰੋ, ਅਸੀਂ ਬਾਕੀ ਤਾਂ ਕਿਤੇ ਜਾਣਾ ਹੀ ਨਹੀਂ ਆ।
0: ਤੀਜੇ ਨੰਬਰ ਤੇ ਹੈ ਥਾਈਲੈਂਡ ਦਾ ਕਪੇਲਾ ਬੈਂਕੋਂਗ।
1: ਕਪੇਲਾ
0: ਹਾਂ, ਤੇ ਦੂਜੇ ਓਏ
1: ਇੰਡੀਆ ਦਾ
0: ਨਾ ਨਾ ਨਾ ਨਾ
1: ਹਾਂਜੀ,
0: ਦੂਜੇ ਨੰਬਰ ਤੇ ਥਾਈਲੈਂਡ ਦਾ ਫੋਰ ਸੀਜ਼ਨਸ ਹੈ ਬੈਂਕੋਂਗ ਵਾਲਾ। ਇੱਥੇ ਮੈਂ ਠਹਿਰਿਆ ਹੋਇਆ ਸਰ।
1: ਮੈਂ ਵੀ
0: ਮੈਨੂੰ ਕਿਸੇ ਮੰਤਰੀ ਨੇ ਕੀਤਾ, ਸਾਡੇ ਦੋ ਚਾਰ ਮੀਡੀਆ ਵਾਲਿਆਂ ਨੂੰ ਕੀਤਾ।
1: ਉਹ ਜਿਹੜੀ ਲਾਲ ਲਾਲ ਲਾਈਟ ਆ, ਜਦੋਂ ਤੁਸੀਂ ਕਹਿੰਦੇ ਹੁੰਦੇ ਨਾ ਵੀ ਜਗਨ ਤੇ ਆਵਾਜ਼ ਫਟਦੀ ਆ, ਉਹ ਦੇਖੋ ਜਿਹੜਾ
0: ਤੁਹਾਡੀ ਫਟਦੀ ਹੈ,
1: ਉਹ ਤੁਹਾਡੀ ਵੀ ਆਈ ਆ, ਉਹ ਦੇਖੋ ਤੁਹਾਡੀ ਵੀ ਲਾਲ ਆ।
0: ਮੇਰੀ ਵੀ
1: ਉਹਨੂੰ ਆਪਾਂ ਹੌਲੀ ਹੌਲੀ ਕਰੀਏ,
0: ਘੱਟ
1: ਲਓ ਜੀ, ਜੇ ਆਵਾਜ਼ ਸਾਡੀ ਫਟ ਰਹੀ ਹੈ।
0: ਅੱਛਾ ਤੁਸੀਂ ਕਦੋਂ ਗਏ ਸੀ?
1: ਨਹੀਂ ਮੈਂ ਤੇ ਜਾਣਾ ਹੈ।
0: ਅੱਛਾ ਨਾਲੇ ਤੁਸੀਂ ਕਹਿੰਦੇ ਮੈਂ ਵੀ ਰੁਕਿਆ ਉੱਥੇ,
1: ਮੈਂ ਤਾਂ ਸੁਪਨੇ ਚ ਰੁਕਦਾ ਨਾ, ਮੈਂ ਜਲਦੀ ਨਾ ਰੁਕਦਾ ਨਾ, ਮੇਰੇ ਸੁਪਨੇ ਹੀ ਹੁੰਦੇ ਆ, ਮੈਂ ਕਦੇ ਜਾ ਨਹੀਂ ਸਕਦਾ।
0: ਓਕੇ ਤੇ ਪਹਿਲੇ ਨੰਬਰ ਤੇ ਆਂਦਾ ਚਾਈਨਾ ਹਾਂਗਕਾਂਗ ਦਾ ਰੋਜ਼ਵੁੱਡ।
1: ਰੋਜ਼ ਵੇਖਿਆ ਪਹਿਲਾਂ, ਪਤਾ ਨਹੀਂ ਜਾਂ ਤੇ ਇੰਡੀਆ ਦਾ ਹੋਏਗਾ ਜਾਂ ਚਾਈਨਾ ਦਾ ਹੋਏਗਾ।
0: ਇੰਡੀਆ ਦਾ ਕੋਈ ਹੋਟਲ ਹੀ ਨਹੀਂ ਟੌਪ 20 ਦੇ ਵਿੱਚ।
1: ਚਲੋ ਕੋਈ ਨਹੀਂ ਆ ਜਾਏਗਾ, ਆਪਾਂ ਬਣਾਵਾਂਗੇ ਭਾਜੀ ਉੱਥੇ ਜਾ ਕੇ। ਮੈਂ ਕਹਿੰਦਾ ਇੱਥੋਂ ਸਾਰਾ ਕੁਝ ਖੱਟ ਖੁੱਟ ਕੇ ਨਾ ਚੱਲੀਏ ਇੰਡੀਆ ਬਣਾਈਏ ਹੋਟਲ, ਉਹਨੂੰ ਲੈ ਕੇ ਆਈਏ।
0: ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਕੋਈ ਨਾ ਕੋਈ ਇਹੋ ਜਿਹਾ ਫਸਾ ਦੂੰਗਾ ਵੈਸੇ।
1: ਕੀ ਹੋਟਲ?
0: ਹਾਂ
1: ਅੱਛਾ,
0: ਟੌਪ 50 ਦੇ ਵਿੱਚ ਤਾਂ ਮੈਂ ਫਸਾ ਹੀ ਸਕਦਾ।
1: ਹਾਂ ਲੈ ਹੋਰ ਕੀ ਆ,
0: ਜੇ ਤੁਸੀਂ ਕਹਿੰਦੇ ਹੋ
1: ਤਾਂ।
0: ਓਨਲੀ ਇਫ ਯੂ ਸੇ। ਵੈਸੇ ਇੱਕ ਬ੍ਰੌਡਸ਼ੀਟ ਕਰਕੇ ਇੱਕ ਕੰਪਨੀ ਆਪਣਾ ਵੈਬਸਾਈਟ ਹੈ,
1: ਹਾਂਜੀ,
0: ਉਹਨਾਂ ਨੇ ਪੂਰੀ ਦੀ ਪੂਰੀ ਲਿਸਟ ਹੀ ਇਹਦੇ ਤੇ ਪਾਈ ਹੈਗੀ ਹੈ ਕਿ ਕਿਹੜਾ ਹੋਟਲ ਕਿੰਨਵੇਂ ਨੰਬਰ ਤੇ ਹੈਗਾ, ਤੇ ਉਹ ਲਿਸਟ ਜੇ ਮੈਂ ਖੋਲ ਕੇ ਦੇਖਾਂ ਨਾਲ ਨਾਲ
1: ਖੋਲਣੀ ਕੀ ਆਪਾਂ ਜਾਣਾ ਤੇ ਹੈਨੀ ਆ ਭਾਜੀ, ਠੀਕ ਹੈ। ਪਰ ਹਾਂ ਇਹ ਜਿਹੜੇ ਆਪਾਂ ਹੋਟਲਾਂ ਦੇ ਨਾਂ ਦੱਸੇ ਆ ਨਾ, ਦੇਖੋ ਅੱਜ ਆਪਾਂ ਇੰਨੇ ਸੂਤਰਾਂ ਤੋਂ ਇਨਫੋਰਮੇਸ਼ਨ ਲੈ ਕੇ ਆਏ, ਸਾਡੇ ਸੂਤਰ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਆ, ਆਪਾਂ ਉਹਨਾਂ ਦਾ ਇਨਫੋਰਮੇਸ਼ਨ ਤੁਹਾਨੂੰ ਇਸ ਕਰਕੇ ਦੱਸੀ ਆ ਵੀ ਤੁਸੀਂ ਜੇ ਛੁੱਟੀਆਂ ਆ ਰਹੀਆਂ ਵਾ ਤੁਸੀਂ ਜਾ ਕੇ ਉੱਥੇ ਘੁੰਮੋ ਤੇ ਸਾਨੂੰ ਬਾਅਦ ਦੱਸਿਓ ਵੀ ਹਾਂ ਇਹ ਵਾਕਈ ਹੋਟਲ ਨੰਬਰ ਪਹਿਲੇ ਦੀ ਸੀ ਜਾਂ ਅੱਠਵੇਂ ਦੀ ਤੇ ਦਸਵੇਂ ਦੀ ਸੀ, ਤੇ ਜੇ ਤੁਹਾਡਾ ਵੀ ਕੋਈ ਹੋਟਲ ਹੈਗਾ ਤਾਂ ਸਾਨੂੰ
0: ਆਪਣੇ ਕੋਲ ਆ ਗਈ ਸਰ ਪੂਰੀ ਲਿਸਟ ਆ ਗਈ ਸਰ ਪੂਰੀ ਲਿਸਟ
1: ਉਹ ਭਾਜੀ ਇੰਨਾ ਟਾਈਮ ਨਹੀਂ ਹੈਗਾ ਲਿਸਟ ਸਾਰੀ ਕੱਢਤੀ ਆ ਤੁਸੀਂ?
0: ਨਹੀਂ ਮੈਂ ਚੈੱਕ ਕਰ ਰਿਹਾ ਸੀਗਾ ਕੋਈ ਆਸਟ੍ਰੇਲੀਆ ਦਾ ਕੋਈ ਹੋਰ ਹੈਗਾ ਇਹਦੇ ਚ।
1: ਅੱਛਾ ਤੁਸੀਂ ਫਿਲਟਰ ਕਰ ਲਓ ਫਿਰ, ਹੈ
0: ਹਾਂ ਉਹਦੇ ਚ ਇਸ ਕਰਕੇ ਦੇਖ ਰਿਹਾ
1: ਸੀ ਆਪਣੀ ਅੱਖਾਂ ਦੇ ਨਾਲ ਤਿਰਛੀ ਅੱਖਾਂ ਦੇ ਨਾਲ।
0: ਆਪਣਾ ਜਿਹੜਾ ਆਹੀ ਇੱਕ ਇੱਕ ਹੋਟਲ ਆਪਣਾ ਆਸਟ੍ਰੇਲੀਆ ਦਾ ਇੱਕੋ ਇੱਕ ਹੈਗਾ
1: 16ਵੇਂ ਨੰਬਰ ਤੇ ਜਿਹੜਾ ਤੁਸੀਂ
0: ਕਪੇਲਾ, ਕਪੇਲਾ ਸਿਡਨੀ ਹਨਾ, ਤੇ ਉਹ ਤੋਂ ਇਲਾਵਾ ਟੋਕੀਓ, ਮਾਕਬੇਚ, ਐਥਨ, ਏਥਨਸ, ਉਹ ਮੁੰਬਈ ਦਾ ਤਾਜ ਮਹਿਲ
1: ਹੋਟਲ ਤਾਜ
0: 30ਵੇਂ ਨੰਬਰ ਤੇ ਆਉਂਦਾ।
1: ਓ ਸ਼ੁਕਰ ਹੈ ਪਹਿਲੇ 50ਵਾਂ ਦੇ ਵਿੱਚ
0: ਪਹਿਲੇ 50 ਦੇ ਵਿੱਚ ਹੈਗਾ।
1: ਲਓ ਜੀ ਸ਼ੁਕਰ ਹੈ ਤਾਜ ਭਾਜੀ।
0: ਹਾਂ ਤਾਂ ਤਾਜ ਭਾਜੀ। ਤੇ ਉਸ ਤੋਂ ਇਲਾਵਾ ਹੋਰ ਕੋਈ ਇਹੋ ਜਿਹਾ ਮੇਰੀ ਮਤਲਬ ਸਾਰੇ ਉਹੀ ਯੂਰੋਪੀਅਨ ਹੋਟਲ ਦੇ ਨੇ ਜ਼ਿਆਦਾਤਰ।
1: ਓਕੇ
0: ਤੇ ਯੈਸ ਉਹ ਸਾਰੇ ਉਹੀ ਨੇ, ਬੈਂਕਾਕ ਦਾ ਹੋ ਗਿਆ, ਲੰਡਨ ਦਾ ਹੋ ਗਿਆ, ਯੇ ਉਹ। ਸੋ ਇੱਕ ਇੰਡੀਆ ਦਾ,
1: ਇੱਕ ਇੰਡੀਆ ਦਾ, ਚਲੋ ਠੀਕ ਹੈ,
0: 50 ਦੇ ਵਿੱਚ ਹਾਂ ਇੱਕ ਇੰਡੀਆ ਦਾ ਹੈਗਾ, ਤੇ ਬਾਕੀ ਜਿਹੜੇ ਨੇ ਉਹ ਯੂਰਪ ਯੂਰਪ ਦੇ।
1: ਚਲੋ ਆਸਟ੍ਰੇਲੀਆ ਦਾ ਵੀ ਇੱਕ ਹੋ ਗਿਆ, ਇੰਡੀਆ ਦਾ ਵੀ ਇੱਕ ਹੋ ਗਿਆ, ਚਲੋ ਇੱਕ ਇੱਕ ਬਰਾਬਰ ਹੈ ਜੀ। ਅਸੀਂ ਐਵੇਂ ਕਿਸੇ ਨੂੰ ਉੱਪਰ ਨੀਚੇ ਨਹੀਂ ਕਰਦੇ,
0: ਆਸਟ੍ਰੇਲੀਆ ਉਹ ਨਹੀਂ ਕਰ ਸਕਦਾ। ਪਰ ਬ੍ਰਿਸਬੇਨ ਦਾ ਦੀ ਕੈਲੀ ਜਿਹੜਾ ਕਰਕੇ ਹੋਟਲ ਹੈ ਉਹ 83ਵੇਂ ਨੰਬਰ ਤੇ ਹੈ।
1: ਅੱਛਾ ਮੈਂ ਕਹਿ ਲੱਗਾ 51ਵੇਂ ਨੰਬਰ ਤੇ ਉਹ ਹੈ। ਅੱਛਾ 83ਵੇਂ ਨੰਬਰ ਤੇ।
0: ਹੁਣ ਮੇਰੇ ਕੋਲ 50-100 ਤੱਕ ਦੀ ਲਿਸਟ ਵੀ ਹੈਗੀ ਹੈ ਨਾ।
1: ਓਏ ਭਾਜੀ ਕਿੱਥੋਂ ਕੱਢ ਲੈਂਦੇ ਹੋ ਤੁਹਾਡੇ ਦਮ ਵੀ, ਤੁਸੀਂ ਇੰਨੇ ਨੌੜੀ ਵਾਲੇ ਬੰਦੇ ਯਾਰ, ਇਦਾਂ ਨਹੀਂ ਹਾਂ
0: ਕੱਟ 30
1: ਪਰ ਭਾਈ ਜਿੰਨੇ ਮਰਜ਼ੀ ਦੱਸ ਦੋ, ਜਾਣਾ ਮੈਂ ਕਿਸੇ ਚ ਨਹੀਂ ਹੈਗਾ ਤੁਹਾਨੂੰ ਦੱਸਾਂ।
0: ਜੇ ਤੁਸੀਂ ਬ੍ਰਿਸਬੇਨ ਵਾਲੇ ਸਿਟੀ
1: ਆ ਗਏ ਨਾ, ਉਹ ਫੋਰਸ ਕਰੋਗੇ ਭਾਜੀ, ਨਹੀਂ ਨਹੀਂ ਇੱਥੇ ਲੈ ਕੇ ਜਾਓ, ਇੱਥੇ ਨਾ ਨਾ ਮੈਂ ਨਹੀਂ ਜਾਣਾ।
0: ਆਏ ਨਹੀਂ ਤੁਹਾਨੂੰ ਇੱਕ ਇੱਕ ਵਾਰ ਤਾਂ ਲੈ ਕੇ ਜਾਣਾ ਪ੍ਰੇਮ ਢਾਬੇ।
1: ਚਲੋ ਪ੍ਰੇਮ ਢਾਬੇ ਦੇ ਉਹ ਯਾਰ ਢਾਬੇ ਤੋਂ ਯਾਦ ਹੈ ਇੰਡੀਆ 'ਚ ਕਿੰਨੀ ਮਸ਼ਹੂਰ ਉਹ ਵਾਲਾ ਮੌਜ ਹੁੰਦੀ ਹੈ, ਜਦੋਂ ਕਿਤੇ ਵੈਸੇ ਕਿਤੇ ਜਾਓ ਰਾਸਤੇ 'ਚ ਕਦੇ ਕੋਈ ਢਾਬਾ ਆ ਗਿਆ, ਕਦੇ ਕੋਈ ਓਏ ਹੋਏ ਹੋਏ, ਚਾਹ ਪੀਓ ਬਾਅਦ 'ਚ ਰੋਟੀ ਖਾਓ।
0: ਚਾਹ ਪਾਣੀ ਤੋਂ ਯਾਦ ਆਇਆ,
1: ਚਾਹ ਵੀ ਪੀਣੀ ਹੈ।
0: ਹਾਂ ਆਪਾਂ ਬ੍ਰੇਕ ਨਾ ਲੈ ਲਈਏ,
1: ਬ੍ਰੇਕ ਬ੍ਰੇਕ ਵੀ ਲੈ ਲਈਏ ਹੁੰਦੀ ਹੈ,
0: ਬ੍ਰੇਕ ਲੈ ਕੇ ਤੇ ਫੇਰ ਆਪਾਂ ਕਰਦੇ ਆ ਗੱਲਬਾਤ ਅਗਲੇ ਸੈਗਮੈਂਟ 'ਚ ਕੀ ਕੁਛ ਹੋ ਰਿਹਾ ਹੈਗਾ।
1: ਉਹ ਸੱਚ ਆਪਾਂ ਖਬਰਾਂ ਦੇ ਹਲੇ ਦੱਸਿਆ ਹੀ ਨਹੀਂ, ਪਰ ਇਦਾਂ ਹੀ ਆਪਾਂ ਨਿਊਜ਼ ਦਾ ਤੁਹਾਨੂੰ ਹਾਂ ਦੋ ਤਿੰਨ ਖਬਰਾਂ ਤੇ ਦੱਸਦੀ ਆ। ਹਾਂ
0: ਇਹ ਤਾਂ ਦੱਸਣਾ ਹੈ ਨਾ ਵੀ ਕੀ ਕੁਛ ਹੋ ਰਿਹਾ ਸਿਡਨੀ।
1: ਹਾਂ ਇਹ ਤਾਂ ਜ਼ਰੂਰੀ ਹੈ ਜੀ, ਤੇ ਲਓ ਜੀ ਹੁਣ ਆਪਾਂ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਵੀ ਕੀ ਕੁਝ ਨਵਾਂ ਹੋ ਰਿਹਾ ਹੈ ਸਿਡਨੀ ਵਿੱਚ, ਤੇ ਪਰ ਜਾਣਨ ਤੁਸੀਂ ਨਹੀਂ ਸਾਡਾ ਸੁਣਦਿਆਂ ਸਾਡਾ ਸ਼ੋਅ ਖਬਰ ਬੜੀ ਬੇਕਾਰ।

0: is now the ultimate power in the universe.
1: Radio Haji 16748.
2: यार तू इतने नीचे से आके पक्का भी हो गया की जुगाड़ लाया है
3: जुगाड़ नहीं ये है 8 साल तो भी वद्दा तजुर्बा बंसल इमिग्रेशन दा जिन्होंने वधिया कोर्स विच एडमिशन कराई अते फिर मेनू पीआर दी राह भी दिखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
2: नंबर ता दे बंसल इमिग्रेशन वालियां दा
3: हां जी अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
4: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216-OLD-GEELONG-ROAD ਹਾਪਰਸ ਕ੍ਰਾਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
7: ਉਹ ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
8: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 0290631618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯੋਹਾਂ ਜੀ 1600

0: ਚੰਨ ਤਾਂ ਨੀ ਪਤਾ ਕਿੱਥਾਂ ਗੁਜ਼ਾਰੇ, ਪਰ ਚੰਨ ਦੇ ਨਾਲ ਜੁੜੀ ਆਪਾਂ ਇੱਕ ਖਬਰ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ। ਖਬਰ ਬੜੀ ਬੇਕਾਰ ਹੈ ਇਹਦੇ ਵਿੱਚ। ਮੈਂ ਮਨਤੇਜ ਸਿੰਘ।
1: ਓ ਨਹੀਂ ਨਹੀਂ, ਮੈਂ ਗੌਤਮ ਕਪਿਲ।
0: ਤੇ ਨਹੀਂ, ਮੈਂ ਆਰਜੇ ਮੌਂਟੀ।
1: ਮੈਂ ਅੱਛਾ, ਤੁਸੀਂ ਸਪਾਈਡਰਮੈਨ ਹੋ ਅੱਜ?
0: ਅੱਜ ਮੈਂ ਮਕੜਾ ਆਦਮੀ।
1: ਅੱਛਾ ਭਾਈ, ਚੰਨ ਵਾਲੀ ਖਬਰ ਹੈ?
0: ਚੰਨ ਦੀ
1: ਮੇਰੇ ਮੁਖੜੇ ਵਰਗੀ, ਜਿਹੜਾ ਮੇਰਾ ਮੁਖੜਾ ਵੀ ਨੀ ਕਿਹਾ ਗਿਆ, ਦੱਸੋ ਮੇਰੇ ਮੁਖੜੇ ਵਰਗੀ।
0: ਬਿਲਕੁਲ ਸਰ, ਬਿਲਕੁਲ
1: ਜਿੱਦਾਂ ਮੈਂ
0: ਚੰਨ ਮੇਰੇ ਸਿਰ ਵਰਗੀ। ਐਲਨ ਮਸਕ ਸਾਹਿਬ ਕਹਿੰਦੇ ਕਿ ਦੇਖੋ ਹੁਣ, ਕਹਿੰਦੇ ਮੈਂ ਬੰਦੇ ਵੀ ਘੁਮਾ ਲਏ ਸਪੇਸ ਦੇ ਵਿੱਚ, ਹਨਾ, ਰਾਕੇਟ ਚ ਲੈ ਕੇ ਜਾਂਦੇ ਨੇ
1: ਸਾਰੇ ਬੰਦੇ।
0: ਹਾਂ, ਦਵਾਇਆ
1: ਆਮ ਗੱਲ ਹੋ ਗਈ ਹੈ ਭਾਜੀ ਹੁਣ ਚੰਨ ਤੇ ਜਾਣਾ। ਚੰਨ ਤੇ ਜਗ੍ਹਾ ਲੈਂਦੇ ਪਏ, ਸੱਚੀ ਇਹ ਹੈਗੀ ਗੱਲ?
0: ਮੈਂ ਹਲੇ ਲਈ ਨੀ
1: ਭਾਜੀ,
0: ਦੱਸ ਨੀ ਸਕਦਾ,
1: ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਵਾਂ,
0: ਕਿਉਂਕਿ ਆਸਟ੍ਰੇਲੀਆ ਤਾਂ ਮਹਿੰਗੀ ਮਿਲੂਗੀ, ਉੱਥੇ ਲੈ ਲਓ। ਮੈਂ
1: ਉਹ ਤਾਂ ਕਹਿਣਾ ਨਾ, ਇੱਥੇ ਐਕਚੁਅਲੀ ਉੱਥੇ ਵੀ ਕਿਤੇ ਉੱਥੇ ਇੰਟਰਸਟ, ਉੱਥੇ ਤਾਂ ਕੋਈ ਬੈਂਕ ਨੀ ਹੈਗਾ, ਆਪਾਂ ਉੱਥੇ ਏਦਾਂ ਲੈ ਕੇ ਜਾ ਸਕਦੇ ਹਾਂ। ਉਹ ਅੱਛਾ, ਮੇਰੀ ਗੱਲ ਸੁਣੋ।
0: ਹਾਂਜੀ,
1: ਚੰਨ ਤੇ ਜੇ ਕੋਈ ਜਗ੍ਹਾ ਲੈ ਰਿਹਾ, ਪਹਿਲੀ ਗੱਲ ਉਹਨੂੰ ਵੇਚ ਕੌਣ ਰਿਹਾ?
0: ਕੌਣ ਵੇਚ
1: ਰਿਹਾ ਯਾਰ, ਇਹ ਕੀ ਹਿਸਾਬ ਕਿਤਾਬ ਆ? ਇਹ ਤਾਂ ਦੇਖੋ
0: ਗੱਲ ਅਸਲ ਦੇ ਵਿੱਚ, ਇੰਟਰਨੈਸ਼ਨਲ ਜਿਹੜੀਆਂ ਸਪੇਸ ਆਰਗੇਨਾਈਜੇਸ਼ਨ ਨੇ, ਉਹਨਾਂ ਨੇ ਆਪੋ ਆਪਣੇ ਕਬਜ਼ੇ ਵੰਡੇ ਹੋਏ ਨੇ।
1: ਪਹਿਲੇ ਗੱਲ ਇਹ ਉਹਨਾਂ ਨੇ,
0: ਹਾਂ
1: ਠੀਕ ਹੈ,
0: ਜਿਵੇਂ ਅੰਟਾਰਟਿਕਾ ਨਾ, ਜਿਹੜਾ ਹਿਊਮਨਲੈਸ ਜਿਹੜੀਆਂ ਕੰਟਰੀਜ਼ ਨੇ ਹੁਣ ਤੱਕ ਲੈਂਡ ਕੀਤਾ,
1: ਜਿਹਨਾਂ ਨੇ ਝੰਡਾ ਲਹਿਰਾਤਾ, ਜਿਹੜਾ ਪਹਿਲਾਂ ਆ ਗਿਆ ਉਹਦੀ ਜਗ੍ਹਾ।
0: ਸੋ ਰਸ਼ੀਆ ਦਾ ਹੈਗਾ ਪਾਰਟ ਮੂਨ ਦੇ ਉੱਤੇ, ਚੰਨ ਦੇ ਉੱਤੇ, ਆਪਣਾ ਅਮੈਰੀਕਾ ਦਾ, ਚਾਈਨਾ ਦਾ,
1: ਇੰਡੀਆ
0: ਦਾ। ਖੁਸ਼ ਹੁੰਦੇ ਹੋ? ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਜਦੋਂ ਆਸਟ੍ਰੇਲੀਆ ਦਾ ਹੋਵੇ। ਆਸਟ੍ਰੇਲੀਆ ਦਾ ਕੁਝ ਨੀ ਉਹਦੇ ਚ,
1: ਕੁਛ ਨੀ।
0: ਅੰਠਣ ਗੋਪਾਲ
1: ਭਾਜੀ, ਕੀ ਯਾਰ ਆਸਟ੍ਰੇਲੀਆ ਯਾਰ, ਤੁਸੀਂ ਦੱਸ, ਆਪਾਂ ਜਾਂਦੇ ਹਾਂ, ਆਪਾਂ ਹੁਣ ਆਸਟ੍ਰੇਲੀਆ ਹੁਣ ਆਪਾਂ ਜਾ ਕੇ ਉੱਥੇ
0: ਜਾ ਕੇ ਕਰਕੇ ਆਉਂਦੇ। ਅੱਛਾ, ਹੁਣ ਐਲਨ ਮਸਕ ਸਾਹਿਬ ਕਹਿੰਦੇ ਮੈਂ ਉੱਥੇ ਸ਼ਹਿਰ ਬਸਾਉਣਾ, ਹਨਾ, ਚੰਨ ਦੇ ਉੱਤੇ, ਮੂਨ ਦੇ ਉੱਤੇ।
1: ਅੱਛਾ ਠੀਕ ਹੈ,
0: 10 ਲੱਖ ਦੀ ਆਬਾਦੀ ਵਾਲਾ ਸ਼ਹਿਰ ਹੋਊਗਾ।
1: ਓਕੇ,
0: ਐਗਰੀਕਲਚਰ, ਇੰਡਸਟਰੀ, ਡੇਟਾ ਸੈਂਟਰ, ਸਾਰਾ ਕੁਛ ਉੱਥੇ ਹੋਊਗਾ।
1: ਠੀਕ ਹੈ,
0: ਪਰ ਲੋਕੀ ਕਹਿ ਰਹੇ ਨੇ ਪਾਣੀ ਕਿੱਥੋਂ ਲੈ ਕੇ ਆਉਂਗੇ ਸਰ?
1: ਪਾਣੀ
0: ਪਾਣੀ ਤਾਂ ਉੱਥੇ ਹੈ ਨੀ 2-2.5 ਸਾਲਾਂ ਚ। ਡੇਟਾ ਸੈਂਟਰ ਤਾਂ ਬਹੁਤ ਦੂਰ ਦੀ ਗੱਲ ਹੈ, 10 ਲੱਖ ਵੀ ਬਹੁਤ ਦੂਰ ਦੀ ਗੱਲ ਹੈ। 100 ਲੋਕਾਂ ਵਾਲਾ ਵੀ ਜੇਕਰ ਤੁਸੀਂ ਸ਼ਹਿਰ ਵਸਾ ਲੈਂਦੇ ਹੋ,
1: ਹਾਂਜੀ,
0: ਤਾਂ 2-2.5 ਸਾਲ ਦੇ ਵਿੱਚ ਖਤਮ ਹੈ ਉਹ।
1: ਤੇ ਭਾਜੀ, ਮੈਨੂੰ ਐਲਨ ਮਸਕ ਨੂੰ ਜਾ ਕੇ ਕਹੋ, ਜਦ ਤੱਕ ਤੁਸੀਂ ਸ਼ਹਿਰ ਵਜਾਉਣਾ ਤਦ ਤੱਕ ਤੁਸੀਂ ਹੋਣਾ,
0: ਤੁਸੀਂ ਨਹਾਉਣਾ
1: ਨਹੀਂ ਤਦ ਤੱਕ ਤੁਸੀਂ ਹੋਣਾ, ਇੰਨਾ ਚਿਰ ਲੱਗ
0: ਜਾਣਾ। ਕਹਿੰਦੇ ਵੀ ਬਸ ਸ਼ੁਰੂ ਹੈ ਕੰਮ।
1: ਅੱਛਾ, ਮੈਂ
0: ਰਿਪੋਰਟ ਆਈ ਸੀਗੀ ਫੋਰਬਸ, ਆਪਾਂ ਨੂੰ ਲੱਗਦਾ ਕਿ ਪਾਣੀ ਹੈ ਨੀ। ਫੋਰਬਸ ਨੇ ਆਪਣੀ ਰਿਪੋਰਟ ਚ ਕਿਹਾ ਕਿ ਚੰਨ ਦੇ ਉੱਤੇ 3 ਕਰੋੜ ਟਨ ਪਾਣੀ ਪਿਆ,
1: ਚੰਨ ਦੇ ਉੱਤੇ।
0: ਹਾਂ, ਪਤਾ ਨੀ ਕਿੱਥੇ ਪਿਆ,
1: ਇਹ ਆਇਆ ਕਿੱਥੋਂ ਉੱਥੋਂ, ਮਤਲਬ ਯਾਰ ਇਹ, ਮਤਲਬ ਸਾਇੰਸ ਨੂੰ ਨਾ ਜ਼ਿਆਦਾ ਕਨਫਿਊਜ਼ ਕਰਦਾ ਹੈ,
0: ਬਹੁਤ ਜ਼ਿਆਦਾ, ਬਹੁਤ।
1: ਹੁਣ ਪਾਣੀ ਆਇਆ ਮੈਨੂੰ ਕਨਫਿਊਜ਼ ਕਰਦਾ ਹੈ, ਤੇ ਮੈਂ ਤੇ ਵੈਸੇ ਹੀ ਭਾਜੀ
0: ਦੇਖੋ, ਇੰਨਾ ਪਾਣੀ ਹੈਗਾ ਬਈ, 1 ਲੱਖ ਦੀ ਆਬਾਦੀ ਘੱਟੋ ਘੱਟ 1,000 ਸਾਲ ਤੱਕ ਤਾਂ ਬਗੈਰ ਕਿਤੋਂ ਹੋਰ ਪਾਣੀ ਲਿਆ ਰਹਿ ਸਕਦਾ।
1: ਚਲੋ, ਇਹਦਾ ਮਤਲਬ ਮੈਂ ਉੱਥੇ ਜਾਵਾਂ ਤੇ ਨਹਾਉਣ ਨੂੰ ਲਈ ਪਾਣੀ ਹੈਗਾ ਵਾ, ਮੈਂ ਉਹੀ ਕਹਿੰਦਾ
0: ਵੀ ਯਾਰ ਐਵੇਂ ਵੇਸਟ ਨਾ ਕਰਿਓ।
1: ਨਹੀਂ ਨਹੀਂ, ਉੱਥੇ ਰਹਿਣਾ, ਉੱਥੇ ਉਹ ਘਰ ਥੱਲੇ ਡਿੱਗ ਪੈਣਾ ਚੰਨ ਤੋਂ।
0: ਦੇਖੋ, ਬਿਨਾਂ ਤੁਸੀਂ ਨਹਾਏ ਬਗੈਰ ਵੀ ਰਹਿ ਸਕਦੇ ਹੋ, ਰਹਿ ਸਕਦੇ ਹੋ ਕਿ ਨਹੀਂ?
1: ਹੁਣ ਵੀ ਤੇ ਉਹੀ ਕਰਦਾ ਹੋਣਾ। ਅੱਜ ਸਵੇਰੇ ਠੰਡ ਬੜੀ ਸੀ ਯਾਰ ਭਾਜੀ, ਅੱਜ ਵੀ ਸਵੇਰੇ ਠੰਡ, ਅੱਜ ਦਾ ਮੌਸਮ ਵੀ ਵੈਸੇ ਠੰਡਾ ਸੀ ਅੱਜ, ਤੁਹਾਨੂੰ ਲੱਗੀ ਠੰਡ ਕਿ ਨਹੀਂ?
0: ਅੱਜ ਠੰਡ,
1: ਤੁਸੀਂ ਅੱਜ, ਮੈਂ ਨਾ ਟੀ ਸ਼ਰਟ ਜੀ ਪਾ ਕੇ ਚਲਾ ਗਿਆ, ਮੈਂ ਕਿਹਾ ਨਹੀਂ ਠੰਡ ਲੱਗੇਗੀ, ਉਹ ਮੈਂ ਤੇ ਆਪਣੀ ਜੈਕਟ ਨੂੰ ਮਿਸ ਹੀ ਅੱਜ ਬਾਲਾ ਕੀਤਾ, ਮੈਂ ਕਿਹਾ ਹਾਏ ਮੇਰੀ ਜੈਕਟ ਕਿੱਥੇ ਗਈ ਹੈ।
0: ਕਦੇ ਵੀ ਇੱਥੇ ਸਿਡਨੀ ਦੇ ਵਿੱਚ ਕੁਛ ਵੀ ਹੋ ਸਕਦਾ,
1: ਮੈਲਬਨ ਬਣੀ ਜਾ ਰਿਹਾ ਸਿਡਨੀ ਹੁਣ,
0: ਰੱਖਣੀ ਚਾਹੀਦੀ ਹੈ ਤੁਹਾਨੂੰ।
1: ਹਾਂ, ਮੈਂ ਹੁਣ ਰਜਾਈ ਰੱਖ ਲੈਣੀ ਹੈ ਗੱਡੀ ਚ ਕਿਸੇ ਵੇਲੇ, ਹਾਂ ਹੋਰ ਕੀ, ਠੰਡ ਇੰਨੀ
0: ਹੋ ਗਈ ਬਣ ਜਾਣਾ।
1: ਖਬਰ ਨਿਊਜ਼ ਖਤਮ ਹੋ ਗਈ, ਮਤਲਬ ਉਹ ਤਾਂ ਨਿਊਜ਼ ਇਹੋ ਹੀ ਆ ਵੀ ਅਸੀਂ ਉੱਥੇ ਆਬਾਦੀ ਵਸਾਉਣ ਲੱਗੇ ਹਾਂ।
0: ਹੋ ਗਈ ਸਰ, ਮਿੱਟੀ ਪਾਓ,
1: ਮਤਲਬ
0: ਇੱਕ ਤੇ ਆ ਨਾ, ਇਵੈਂਟਾਂ ਦੇ ਪਾਸੇ ਆਈਏ।
1: ਮੈਂ ਕੁਛ ਕਹਿਣਾ ਚਾਹੁੰਦਾ ਆਪਣੇ ਲਿਸਨਰ ਨੂੰ, ਆ ਨਾ ਮੈਂ ਸ਼ੁਰੂ ਤੋਂ ਲੈ ਕੇ ਹਾਲੇ ਤੱਕ ਜਿਹੜਾ ਮੇਰਾ ਸ਼ੀਸ਼ਾ ਤੇ ਸ਼ੀਸ਼ਾ ਹੈ ਨਾ, ਹਾਲੇ ਉਹੀ ਨੀ ਠੀਕ ਹੁੰਦਾ ਪਿਆ। ਮੈਂ ਮਤਲਬ ਯਾਰ ਭਾਜੀ, ਮੈਨੂੰ ਦੇਖ ਦੋ, ਇਹਦੀ ਕੋਈ ਹੈਗੀ ਆ ਆਪਣੀ ਕੋਈ ਦਵਾਈ ਜਾਂ ਕਿੱਦਾਂ?
0: ਇਹਦੀ ਦਵਾਈ
1: ਮੈਂ ਸ਼ੀਸ਼ੇ ਨੂੰ ਸੱਸਾ ਕਹਿ ਦੇਣਾ, ਕੋਈ ਬੜਾ ਪੰਗਾ ਪੈਂਦਾ ਕਦੀ, ਲੋਕੀ ਹੱਸਦੇ ਬਹੁਤ ਯਾਰ, ਏਦਾਂ ਲੱਗਦਾ ਜਿੱਦਾਂ ਉਹ ਕਹਿੰਦੇ ਯਾਰ ਹਾਲੇ ਤੱਕ ਤੈਨੂੰ ਇਹੀ ਨੀ ਕਹਿਣਾ ਆਇਆ ਮਾਇਆ ਕੇ। ਮੈਂ ਫਿਰ ਉਹਨਾਂ ਨੂੰ ਨੱਚ ਕੇ ਵਿਖਾ ਦੇਣਾ ਹੁੰਦਾ, ਆਹ ਚੀਜ਼ ਦੇਖੋ ਤੇ ਹੁਣ ਮੈਨੂੰ ਦੱਸੋ, ਫਿਰ ਉਹ ਕਹਿੰਦੇ ਵਾਹ ਵਾਹ ਵਾਹ ਤਾੜੀਆਂ ਵੱਜਦੇ, ਹੁਣ ਭੁੱਲ ਗਏ ਫਿਰ। अच्छा हाँ ओ सच हाँ
0: लेट्स
1: ਭਾਜੀ ਜੇ ਅਗਲਾ ਬੰਦਾ ਹੀ ਇੱਦਾਂ ਕਰੇ ਨਾ ਤੇ ਫਿਰ ਹੁਣ ਜਿਹੜੇ ਸਾਨੂੰ ਵਿਚਾਰੇ ਸੁਣਦੇ ਪਏ
0: ਉਹਨਾਂ ਨੇ ਹੱਸ ਰਹੇ ਕੰਮ ਕਰਨਾ ਤੁਸੀਂ ਮੇਰੇ ਪਿੱਛੇ ਇੱਦਾਂ ਹਰਾਇਓ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹਦੇ ਲਈ ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਸ਼ੀਸ਼ਮ ਦੀ ਲੱਕੜੀ ਦੇ ਨਾਲ ਘੋਲ ਕੇ ਨਾ ਸ਼ੀਰਾ ਬਣਾ ਕੇ ਪੀ ਲਿਓ ਹੁਣ ਦੱਸੋ ਜਰਾ ਕੀ
1: ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਇਹ ਕਿਹੜੀ ਲੱਕੜੀ
0: ਸ਼ੀਸ਼ਮ ਦੀ
1: ਸ਼ੀਸ਼ਮ ਸ਼ੀਸ਼ਮ ਦੀ ਲੱਕੜੀ ਘੋਲ ਕੇ ਤੇ ਪੀ ਲਿਓ ਇਹਨੂੰ ਮੈਂ ਦੂਜੀ ਵਾਰੀ ਨੀ ਕਹਿ ਸਕਦਾ ਇਹ ਗੁੱਡ ਤੁਸੀਂ ਦੇਤੀ ਲਾਈਨ ਤੇ ਆਪਾਂ ਬੋਲਿਆ ਕਰਨੀ ਹਾਂ
0: ਤੇ ਅੱਛਾ ਆਪਾਂ ਇਵੈਂਟਾਂ ਦੇ ਵੱਲ ਆਈਏ ਪਹਿਲਾਂ ਤਾਂ ਭਾਜੀ ਇਸ ਵੀਕਐਂਡ ਦੇ ਉੱਤੇ ਜਿੰਨੇ ਵੀ ਅਲੱਗ ਅਲੱਗ ਸੀਬੀਡੀਜ਼ ਨੇ ਉੱਥੇ ਓਪਨ ਮਾਰਕੀਟ ਲੱਗ ਰਹੀਆਂ ਨੇ ਜਾਂ ਉਹਨਾਂ ਨੂੰ ਮਾਰਕੀਟ ਕਹਿ ਲੈਂਦੇ ਹੁੰਦੇ ਜਿਵੇਂ ਪੈਰਾਮੈਟਾ ਦੀ ਪੈਰਾਮੈਟਾ ਮਾਰਕੀਟ
1: ਠੀਕ ਹੈ ਜੀ
0: ਬਲੈਕ ਟਾਊਨ ਮਾਰਕੀਟ
1: ਹਾਂਜੀ
0: ਹੈ ਨਾ ਏਦਾਂ ਸੋ ਵਿੰਜ਼ਰ ਮਾਰਕੀਟ
1: ਮਤਲਬ ਸਬਜ਼ੀ ਸੁਬਜ਼ੀ ਵਾਲੀ ਹੈ
0: ਉਹ ਚ ਸਾਰਾ ਕੁਛ
1: ਸਾਰਾ ਕੁਛ
0: ਘੈਂਟ ਵਾਲੀ ਮਾਰਕੀਟ ਜੇ ਜਾਣੀ ਹੈਗੀ ਤੁਸੀਂ ਦੇਖਣਾ ਹੈ ਤਾਂ ਬਰਾਂਗਰੂ ਚ ਲੱਗੂਗੀ ਸਵੇਰੇ 10 ਵਜੇ ਤੋਂ ਬਰਾਂਗਰੂ ਜਾਓ
1: ਠੀਕ ਹੈ
0: ਤੇ ਉਹ ਬਰਾਂਗਰੂ ਮਾਰਕੀਟ ਇੰਜੋਏ ਕਰਿਓ ਤੇ ਇਸ ਵੀਕਐਂਡ ਦੇ ਉੱਤੇ ਆਈ ਹੋਪ
1: ਹਾਂਜੀ ਇਸ ਵੀਕਐਂਡ ਦੇ
0: ਆਈ ਹੋਪ ਕਿ ਇਸ ਵੀਕਐਂਡ ਦੇ ਉੱਤੇ ਵੈਦਰ ਵੀ ਖਰਾਬ ਨਹੀਂ ਹੈਗਾ ਸੋਹਣਾ
1: ਵੈਦਰ ਗੁੱਡ ਹੈ ਵੈਦਰ ਤਾਂ ਭਾਜੀ ਜੇ ਤੁਸੀਂ ਦੱਸਦਾ ਹੈ ਤਾਂ ਫਿਰ ਤਾਂ ਗੁੱਡ ਹੋਏਗਾ ਹੀ ਹੋਏਗਾ
0: ਕਿਉਂਕਿ ਮੰਗਲਵਾਰ ਤੋਂ ਬਾਅਦ ਫਿਰ ਬਾਰਿਸ਼ਾਂ ਸ਼ੁਰੂ ਹੈਗੀਆਂ ਨੇ ਹਾਲੇ ਆ ਹਫਤਾ ਆ ਵੀਕਐਂਡ ਦੇ ਦਰਮਿਆਨ ਸਾਰਾ ਕੁਛ ਠੀਕ ਹੈ
1: ਹਾਲੇ ਗੌਤਮ ਭਾਜੀ ਦੀ ਭਵਿੱਖਬਾਣੀ ਉਹੀ ਹੈ ਵੀ ਮੰਗਲਵਾਰ ਤੋਂ ਬਾਅਦ ਬਾਰਿਸ਼ ਹੈ ਪਹਿਲੀਆਂ ਨਹੀਂ ਹੈ ਜੇ ਕਦੇ ਇੱਕ ਬੂੰਦ ਆ ਜਾਂਦੀ ਹੈ ਤੇ ਇਹਨਾਂ ਨੂੰ ਆ ਕੇ ਫੜ ਲਿਓ
0: ਨਹੀਂ ਪਰ ਆਪਾਂ ਸੀਬੀਡੀ ਦੀ ਗੱਲ ਕਰ ਰਹੇ ਹਾਂ ਸਰ
1: ਅੱਛਾ ਸੀਬੀਡੀ ਦੀ ਇੱਥੋਂ ਤੱਕ ਆ ਕੇ ਕੁਛ ਵੀ ਹੋ ਸਕਦਾ ਅੱਛਾ ਠੀਕ ਹੈ ਹਾਂ
0: ਤੇ ਇੱਥੇ ਤੱਕ ਆ ਕੇ ਬਾਰਿਸ਼ ਸ਼ਮਸ਼ਮ ਬਰਸ ਸਕਦੀ ਹੈ
1: ਭਾਜੀ ਹੁਣ ਆ ਗੱਲ ਗਲਤ ਹੈ ਤੁਸੀਂ ਹੁਣ ਸਾਰੇ ਸ਼ਸ਼ੇ ਸ਼ਸ਼ੇ ਵਾਲੇ ਵਰਡ ਪਤਾ ਲਈ ਕਿੱਥੋਂ ਕੱਢ ਕੇ ਲਿਆ ਰਹੇ ਹੋ ਇੱਕ ਬੰਦੇ ਦੀ ਕਮਜ਼ੋਰੀ ਫੜ ਲੈ ਰਹੇ ਹੋ
0: ਦੇਖੋ ਤੁਹਾਡਾ ਤੁਹਾਡੀ ਸ਼ਾਮ ਸ਼ੀਤਲ ਹੋ ਜਾਏਗੀ ਉਹਦੇ ਨਾਲ
1: ਨਹੀਂ ਮੈਨੂੰ ਸ਼ਾਮ ਨੀ ਚਾਹੀਦੀ ਜੀ ਸ਼ਾਮ ਨੂੰ ਕਿਤੇ ਹੋਰ ਜਾਣਾ ਅੱਛਾ ਅੱਛਾ ਸ਼ਾਮ ਨੂੰ ਆਪਾਂ ਉੱਥੇ ਜਾ ਰਹੇ ਹਾਂ ਤੁਹਾਨੂੰ ਮੈਂ ਦੱਸਿਆ ਸੀ
0: ਹਾਂਜੀ ਹਾਂਜੀ
1: ਆਪਾਂ
0: ਫਿਲਮਾਂ ਵੱਲ ਆਉਂਦੇ
1: ਜਾ ਰਹੇ ਅੱਛਾ
0: ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ ਦੇ ਵਿੱਚ ਜਿਹੜੀ ਹੈਗੀ ਆ ਉਹ ਐਗਜ਼ੀਬਿਸ਼ਨ ਲੱਗਿਆ ਹੋਇਆ ਜਿਹੜੇ ਔਜ਼ੀ ਦੇ ਪੋਸਟਰ ਨਹੀਂ ਹੁੰਦੇ ਹੈਗੇ ਐਵੇਂ ਪਗੜੀ ਵਾਲੇ
1: ਜਿਹੜੇ ਉਹ ਵੀ ਵਜਾਉਂਦੇ ਸਰ
0: ਪੋਸਟਰ ਨਹੀਂ ਲੱਗੇ ਸੜਕਾਂ ਦੇ ਉੱਤੇ
1: ਉਹ ਹਾਂ
0: ਥੱਲੇ ਔਜ਼ੀ ਲਿਖਿਆ ਹੁੰਦਾ
1: ਉੱਤੇ ਉਹ ਐ ਲੱਗਦਾ ਮੈਨੂੰ ਇੰਡੀਅਨ ਦਾ ਪੋਸਟਰ
0: ਇੰਡੀਅਨ ਦਾ ਹਾਂ ਉਹ ਜਿਹੜੇ ਪੋਸਟਰ ਨੇ ਉਹ ਪੀਟਰ ਡਰਿਊ ਨੇ ਬਣਾਏ ਹੈਗੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੋਸਟਰ ਜਿਹੜੇ ਨੇ
1: ਹਾਂਜੀ
0: ਉਹ ਇੱਥੇ ਮਿਊਜ਼ੀਅਮ ਦੇ ਵਿੱਚ ਲੱਗਣਗੇ ਕਿਉਂਕਿ 1973 ਤੱਕ ਵਾਈਟ ਆਸਟ੍ਰੇਲੀਆ ਪਾਲਿਸੀ ਰਹੀ ਸੀ 1901 ਤੋਂ ਲੈ ਕੇ ਜਦੋਂ ਤੋਂ ਆਸਟ੍ਰੇਲੀਆ ਫੈਡਰੇਸ਼ਨ ਬਣਿਆ
1: ਠੀਕ ਹੈ ਜੀ
0: 73 ਤੋਂ ਬਾਅਦ ਇੱਥੇ ਫਿਰ ਜਿਹੜੇ ਨੌਨ ਜਾਂ ਨੌਨ ਵਾਈਟ ਜਿਹੜੇ ਲੋਕ ਸੀਗੇ ਉਹ ਆਉਣ ਲੱਗੇ ਸੀ ਉਸੇ ਪਾਲਿਸੀ ਨੂੰ ਧਿਆਨ ਦੇ ਵਿੱਚ ਰੱਖ ਕੇ ਪੁਰਾਣੇ ਜਿਹੜੇ ਆਸਟ੍ਰੇਲੀਅਨ ਉੱਥੇ ਟਾਈਮ ਦੇ ਵਿੱਚ ਆਏ ਹੋਏ ਸੀ ਆਸਟ੍ਰੇਲੀਆ 'ਚ
1: ਹਾਂਜੀ
0: ਉਹਨਾਂ ਦੀਆਂ ਤਸਵੀਰਾਂ ਦਾ ਇੱਕ ਐਗਜ਼ੀਬਿਸ਼ਨ ਸੋ ਤੁਸੀਂ ਦੇਖਣ ਜਾ ਸਕਦੇ ਹੋ ਸਾਰਾ ਦਿਨ ਲੱਗੇਗਾ ਤੇ ਫ੍ਰੀ ਇਵੈਂਟ ਹੈ ਸੋ ਜੇ ਤੁਸੀਂ ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ 'ਚ ਜਾਓਗੇ ਉੱਥੇ ਤੁਹਾਨੂੰ ਫ੍ਰੀ ਦਾਖਲਾ ਨਾਲੇ ਤਾਂ ਮਿਊਜ਼ੀਅਮ ਨੂੰ ਇੰਜੋਏ ਕਰੋ ਨਾਲੇ ਆਹ ਦੇਖ ਕੇ ਆਇਓ
1: ਭਾਜੀ ਇਹ ਮੈਰੀਟਾਈਮ ਉੱਥੇ ਹੀ ਨਾ ਸਰਕੂਲਰ ਗੇ ਦੇ ਲਾਗੇ ਉਹੀ ਵਾਲਾ ਹੈ ਇਹ ਮੇਰੇ ਖਿਆਲ ਉੱਥੇ ਹੀ ਹੈ
0: ਹਾਂਜੀ ਹਾਂਜੀ ਮੈਰੀਟਾਈਮ
1: ਮਿਊਜ਼ੀਅਮ
0: ਉਹੀ ਹੋਈ ਹਾਂ
1: ਸਿਟੀ ਦੇ ਵਿੱਚ ਦੱਸਿਆ ਕੀ ਮੈਨੂੰ ਪੰਗਾ ਪੈ ਗਿਆ ਸੀ ਉਹ ਮੈਨੂੰ ਕਿਸੇ ਦੇ ਲਾਸਟ ਟਾਈਮ ਕਿਸੇ ਨੇ ਨਾ ਸਾਡੀ ਜੌਬ ਕਰਨੀ ਤੇ ਉਹਦਾ ਨਾ
0: ਸਰਕੂਲਰ ਕੀ ਹਾਲਾ ਨਹੀਂ ਇਹ ਡਾਰਲਿੰਗ ਹਾਰਬਰ ਵਾਲਾ
1: ਪਰ ਉੱਥੇ ਵੀ ਹੈਗਾ ਨਾ ਕੁਝ ਮਿਊਜ਼ੀਅਮ ਮੈਰੀਟਾਈਮ ਦਾ ਕੁਝ ਇਦਾਂ ਦਾ
0: ਡਾਰਲਿੰਗ ਹਾਰਬਰ 'ਚ ਹੀ ਹੈ ਸਰਕੂਲਰ ਕੀ ਦੇ ਉੱਤੇ ਹੈ ਉਹ ਮੈਰੀਟਾਈਮ ਮਿਊਜ਼ੀਅਮ ਨਹੀਂ ਹੈਗਾ ਉਹ ਮਿਊਜ਼ੀਅਮ ਦੂਜਾ
1: ਅੱਛਾ ਉਹਦਾ ਨਾਮ
0: ਆਰਟ ਗੈਲਰੀ ਹੈ
1: ਅੱਛਾ ਚਲੋ ਕੁਝ ਨਾ ਕੁਝ
0: ਜੇ ਉੱਥੇ ਜਾਣਾ ਹੈਗਾ ਤੁਸੀਂ
1: ਹਾਂਜੀ ਉਹ ਆਇਆ
0: ਤਾਂ ਉੱਥੇ ਅਵਤਾਰ ਫਾਰਮਸ ਆਫ ਵਿਸ਼ਨੂ ਉਹ ਵੀ ਐਗਜ਼ੀਬਿਸ਼ਨ ਲੱਗਿਆ ਹੋਇਆ ਪਰ ਹੁਣ ਤੱਕ ਫ੍ਰੀ ਸੀਗਾ ਹੁਣ ਉਹਦੀ ਟਿਕਟ ਉਹਨਾਂ ਨੇ $10 ਕਰਤੀ ਹੈ ਤੇ ਤੁਸੀਂ ਉੱਥੇ ਜਾ ਸਕਦੇ ਹੋ ਵੀਕਐਂਡ ਦੇ ਦਰਮਿਆਨ ਸਵੇਰੇ 10 ਵਜੇ ਤੋਂ ਸ਼ਾਮੀ 10 ਵਜੇ ਤੱਕ ਸ਼ਾਮੀ 5 ਵਜੇ ਤੱਕ ਉਸ ਆਪਣਾ ਆਰਟ ਗੈਲਰੀ
1: ਇਹ ਸਾਰੇ ਇਸੇ ਵੀਕਐਂਡ ਦੀ ਗੱਲ ਕਰ ਰਹੇ ਹੋ
0: ਸਾਰੇ ਇਸੇ ਵੀਕਐਂਡ ਨਜ਼ਾਰੇ ਲਿਆਤੇ ਨੇ
1: ਮੈਂ ਕਿੱਥੇ ਭਾਜੀ ਮੈਂ ਬਿਜ਼ੀ ਬਹੁਤ ਆ ਵੀਕਐਂਡ ਤੇ ਆਹ 2 ਦਿਨ ਜਿਹੜੇ ਵੀਕਐਂਡ ਵਾਲੇ ਹੈ ਨਾ ਸੈਚਰਡੇ ਸੰਡੇ ਬਹੁਤ ਬਿਜ਼ੀ ਬਹੁਤ ਜ਼ਿਆਦਾ
0: ਹਨੂੰਮਾਨ ਬੰਨਾ
1: ਹਨ ਉਹ ਮੈਂ ਬੰਨਾ ਹੈ
0: ਉਹ ਹਨੂੰਮਾਨ ਅੰਸ਼ ਫਿਲਮ ਵੀ ਦਿਖਾ ਰਹੇ ਨੇ ਇੱਥੇ
1: ਉਹ ਭਾਜੀ ਉਹ ਤੇ ਬੜੀ ਹਿੱਟ ਹੋ ਗਈ ਆ ਕਹਿੰਦੇ
0: ਹਾਂਜੀ ਹਾਂਜੀ
1: ਓਹੋ ਮੈਂ ਭਾਜੀ ਦੱਸਾਂ ਕੀ ਹੁੰਦਾ ਫੇਸਬੁੱਕ ਵਾਲਿਆਂ ਨੂੰ ਪਤਾ ਨੀ ਜਾਂ ਤੇ ਪਤਾ ਲੱਗ ਜਾਂਦਾ ਹੁਣ ਅੱਜ ਕੱਲ ਉਹੀ ਆਈ ਜਾ ਰਿਹਾ ਰੋਜ਼ ਹੀ ਖੋਲੋ ਤਾਂ ਉਹ ਆ ਗਿਆ ਮੈਂ ਕਿਹਾ ਚਾਚਾ ਜੀ ਬਸ ਕਰੋ ਹੁਣ ਉਹ ਨਹੀਂ ਬਸ ਕਰਦੇ ਪਤਾ ਨੀ ਇਹ ਗੱਲ ਗਲਤ ਹੈ ਯਾਰ ਏਦਾਂ ਨਹੀਂ ਹੈ ਬੰਦੇ ਨੂੰ ਕੁਝ ਹੋਰ ਵੀ ਸੋਚਣ ਦੋ ਤੁਸੀਂ
0: ਡੈਫੀਨੇਟਲੀ ਸਰ ਸੋ ਇੱਕ ਤਾਂ ਉਹ ਤੇ ਇੱਕ ਆਹਾ ਤੇ ਇੱਕ ਹੋ ਰਿਹਾ ਆਪਣੇ ਮਹਾਰਾਣੀ ਜਿੰਦਾ
1: ਭਾਜੀ ਮਹਾਰਾਣੀ ਜਿੰਦਾ ਪਲੇ ਆ ਰਿਹਾ ਉਹ ਆ ਗਿਆ 24 ਅਕਤੂਬਰ ਨੂੰ ਔਰ ਹੈ ਵੀ ਇੱਥੇ ਲਾਗੇ ਆਪਣੇ ਪਲੰਪਟਨ ਹਾਈ ਸਕੂਲ ਦਾ ਬਲੈਕ ਟਾਊਨ ਦੇ ਲਾਗੇ ਮਤਲਬ
0: ਬਲੈਕ ਟਾਊਨ
1: ਹਾਂ ਤੇ ਸ਼ਾਮ ਨੂੰ ਹੁਣ ਜਾ ਰਿਹਾ ਤੇ 5 ਵਜੇ ਆ ਕੇ ਤੁਸੀਂ ਕੁਰਸੀਆਂ ਤੇ ਬਹਿ ਜਾਣਾ ਤੇ ਬਸ ਆਪਾਂ ਸਟਾਰਟ ਕਰ ਦੇਣਾ
0: ਟਿਕਟ ਕੰਪਨੀ ਦੇ ਨਾਲ ਗੱਲ ਕੀਤੀ ਹੈਗੀ ਹੁਣ ਆਪਾਂ ਬਾਰ ਬਾਰ ਜਦੋਂ ਇਸ ਇਵੈਂਟ ਨੂੰ ਪ੍ਰਮੋਟ ਕਰ ਹੀ ਰਹੇ ਹਾਂ ਮਹਾਰਾਣੀ ਜਿੰਦਾ ਤਾਂ ਖਬਰ ਬੜੀ ਬੇਕਾਰ ਹੈ ਦੇ ਸਰੋਤਿਆਂ ਦੇ ਲਈ
1: ਹਾਂਜੀ
0: ਪ੍ਰੋਗਰਾਮ ਜਿਹੋ ਜਿਹਾ ਮਰਜ਼ੀ ਹੋਵੇ ਪਰ ਅਸੀਂ ਗੱਲਾਂ ਸਿਆਣੀਆਂ ਕਰ
1: ਦਵਾਂਗੇ
0: ਤੇ ਉਹਨਾਂ ਦੇ ਲਈ ਇੱਕ ਖਾਸ ਡਿਸਕਾਊਂਟ ਆਫਰ ਲੈ ਕੇ ਆਏ ਹੈਗੇ ਸਿਰਫ ਰੇਡੀਓ ਹਾਂਜੀ ਦੇ ਲਿਸਨਰ ਦੇ ਲਈ ਤੇ ਜੇ ਤੁਸੀਂ ਟਿਕਟਾਂ ਅੱਜ ਦੀ ਤਰੀਕ ਚ ਬੁੱਕ ਕਰਵਾਉਂਦੇ ਹੋ ਇਸ ਪਲੇ ਦੀਆਂ ਜਿਹਦੀ ਕਿ ਜਾਣਕਾਰੀ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਵੀ ਜਾ ਕੇ ਲੈ ਸਕਦੇ ਹੋ ਇੱਕ ਦੋ ਦਿਨਾਂ ਚ ਇਸ ਵੀਕਐਂਡ ਦੇ ਉੱਤੇ ਇੱਕ ਹੋਰ ਪੋਸਟ ਪੈ ਜਾਣੀ ਹੈ
1: ਠੀਕ ਹੈ ਜੀ
0: ਤੇ ਉਹ ਪੋਸਟ ਦੇ ਵਿੱਚ ਲਿੰਕ ਵੀ ਹੋਊਗਾ ਵੈਸੇ eventbaba.com.au ਤੇ ਜਾ ਕੇ ਤੁਸੀਂ ਟਿਕਟਾਂ ਲੈ ਸਕਦੇ ਹੋ ਬਗੈਰ ਕਿਸੇ ਦੇਰਾ ਫੇਰੀ ਦੇ ਪਰ ਜਦੋਂ ਟਿਕਟਾਂ ਤੁਸੀਂ ਲਓਗੇ ਤਾਂ ਹੁਣ ਆਰ ਜੇ ਮੌਂਟੀ ਤੇ ਮੈਂ ਤੁਹਾਡੇ ਲਈ ਇੱਕ ਚੰਗੀ ਖਬਰ ਲੈ ਕੇ ਆਇਆ ਕਿ ਅਸੀਂ ਤੁਹਾਨੂੰ ਇੱਕ ਡਿਸਕਾਊਂਟ ਕੋਡ ਦੇ ਦਿੰਦੇ ਹਾਂ
1: ਹਾਂਜੀ
0: ਪਰ ਉਹ ਦੱਸਣਾ ਨਹੀਂ ਕਿਸੇ ਨੂੰ ਤੁਸੀਂ ਉਹ ਸਿਰਫ ਰੇਡੀਓ ਹਾਂਜੀ
1: ਦੇ ਲਿਸਨਰ ਲਈ ਹੈ
0: ਤੇ ਉਹ ਕੋਡ ਜਿਹੜਾ ਸਾਡੇ ਸੋਸ਼ਲ ਮੀਡੀਆ ਤੇ ਪਿਆ ਹੋਊਗਾ ਉੱਥੋਂ ਜਾ ਕੇ ਤੁਹਾਨੂੰ 15% ਡਿਸਕਾਊਂਟ ਜਿਹੜਾ ਮਿਲੂਗਾ ਇਹਨਾਂ ਟਿਕਟਾਂ ਦੇ ਉੱਤੇ ਸੋ ਜਾਓ ਦੜਾਦੜ ਉਹ ਟਿਕਟਾਂ ਲਓ
1: ਸਹੀ ਗੱਲ
0: ਜਿਹੜੀ ਵੈਸੇ ਹੀ ਟਿਕਟ $30 ਦੀ ਹੈ ਤੇ 15% ਕਿੰਨਾ ਹੋਇਆ ਭਾਜੀ 15 × 3 = 45 $4.5 ਆਫ
1: ਯਾਨੀ ਕਿ ਮਤਲਬ 30 ਤੋਂ ਥੱਲੇ ਹੋ ਜਾਏਗਾ ਫਿਰ
0: ਹਾਂ $30 ਚੋਂ $4.5 ਆਫ ਕਰ ਲਓ ਤੁਸੀਂ ਉਹ ਤੁਹਾਨੂੰ $25 ਦੀ
1: ਚਲੋ ਇੰਨੇ ਕੁ
0: ਕਿਉਂਕਿ 30 ਸਮਥਿੰਗ ਦੀ ਟਿਕਟ ਹੈ ਨਾ $25 ਦੀ ਟਿਕਟ ਤੁਹਾਨੂੰ ਉਹ ਪੈ ਗਈ ਹੈ ਸੋ ਜਾ ਕੇ ਲਓ ਜੀ ਤੁਸੀਂ ਉਹ ਟਿਕਟਾਂ ਤੇ ਜਾ ਕੇ ਦੇਖੋ ਪਲੇ ਨਾਲੇ ਉੱਥੇ ਖਾਣ ਪੀਣ ਦੀ ਵੀ ਸਟਾਲ ਹੋਏਗੀ ਤੇ ਬੱਚਿਆਂ ਨੂੰ ਵੀ ਲੈ ਕੇ ਜਾਓ ਹਾਂ ਬਹੁਤੇ ਨਿੱਕੇ ਬੱਚੇ ਨਾ ਲੈ ਕੇ ਜਾਇਓ ਕਿਉਂਕਿ ਪਲੇ ਹੈ ਜਦੋਂ ਅਸੀਂ ਨਿੱਕੇ ਹੁੰਦੇ ਨਿੱਕੇ ਨੀ ਜਦੋਂ ਅਸੀਂ ਜਵਾਨੀ ਚ ਟੈਗੋਰ ਥੀਏਟਰ ਜਾਂਦੇ ਹੁੰਦੇ ਸੀ ਤੁਹਾਡੇ ਅੰਮ੍ਰਿਤਸਰ ਵੀ ਥੀਏਟਰ ਹੈਗਾ ਇੱਕ
1: ਸਾਡੇ ਸਾਡੇ ਆਪਾਂ ਉੱਥੇ ਕਰਦੇ ਹੁੰਦੇ ਹਾਂ ਗੁਰੂ ਨਾਨਕ ਭਵਨ ਚ ਬਹੁਤ ਕੀਤਾ
0: ਟੈਗੋਰ ਥੀਏਟਰ ਦੇਖਿਆ ਚੰਡੀਗੜ੍ਹ
1: ਨਹੀਂ ਉਹ ਨੀ ਮੈਂ ਕੀਤਾ ਉੱਥੇ ਕੀਤਾ ਨੀ ਮੈਂ ਗੁਰੂ ਨਾਨਕ ਭਵਨ ਅਸੀਂ ਬਹੁਤ ਸ਼ੋਅ ਕੀਤੇ ਆ ਉਹ ਥੀਏਟਰ ਤੋਂ ਯਾਦ ਆਇਆ ਪੰਜਾਬ ਨਾਟਸ਼ਾਲਾ
0: ਹੈ
1: ਪੰਜਾਬ ਨਾਟਸ਼ਾਲਾ ਤੁਸੀਂ ਦੇਖੀ ਸਾਡੀ ਅੰਮ੍ਰਿਤਸਰ ਵਾਲੀ ਖਾਲਸਾ ਕਾਲਜ ਦੇ ਸਾਹਮਣੇ ਮੈਂ
0: ਕਹਿੰਦਾ ਦੀ ਗੱਲ ਕਰੋ ਨਾ
1: ਭਾਜੀ ਉਹ ਨਹੀਂ ਗੁਰੂ ਨਾਨਕ ਭਵਨ ਕੀ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਉਦੋਂ ਅਸੀਂ ਸਾਡੇ ਸਕੂਲ ਵੱਲੋਂ ਕਰਾਉਂਦੇ ਹੁੰਦੇ ਸੀ ਤੇ ਆਪਾਂ 3-4 ਵਾਰੀ ਉੱਥੇ ਕੀਤਾ ਉਦੋਂ ਪੰਜਾਬ ਨਾਟਸ਼ਾਲਾ ਬਣੀ ਨੀ ਸੀ ਤੇ ਹੁਣ ਕੀ ਆ ਜੋ ਪੰਜਾਬ ਨਾਟਸ਼ਾਲਾ ਚ ਬਣ ਗਿਆ ਨਾ ਹੁਣ ਪਤਾ ਨੀ ਇੰਡੀਆ ਚੋ ਭਾਜੀ ਰਿਵੋਲਵਿੰਗ ਸਟੇਜ ਹੈਗੀ ਹੈ ਕਦੇ ਇੰਡੀਆ ਚ ਪਿਛਲੇ ਪਾਸੇ ਸ਼ਹਿਰ ਬਣਾਇਆ ਭਾਜੀ ਜਦੋਂ ਲਾਈਟਾਂ ਬੰਦ ਪਿੰਡ ਤੋਂ ਕਦੋਂ ਸ਼ਹਿਰ ਬਣ ਗਿਆ ਪਤਾ ਹੀ ਨੀ ਲੱਗਣਾ
0: ਅੱਜ ਕੱਲ ਤਾਂ ਬੜੇ ਹੋ ਗਏ
1: ਨਹੀਂ ਹੁਣ ਤਾਂ ਬਹੁਤ ਹੋ ਗਏ ਹੋਣਗੇ ਪਰ
0: ਉਸ ਟਾਈਮ
1: ਪਰ ਉਸ ਟਾਈਮ ਭਾਜੀ ਇਹ ਸੀ ਭੀ ਉਦੋਂ ਨਾ ਮਤਲਬ ਇੰਨਾ ਮਤਲਬ ਜਤਿੰਦਰ ਬਰਾੜ ਸਰ ਹੀ ਉਹਨਾਂ ਦੀ ਦੇਣ ਆ ਉਹਨਾਂ ਨੇ ਮਤਲਬ ਹੁਣ ਚਲੋ ਉਹ ਦੁਨੀਆਂ ਚ ਨਹੀਂ ਹੈ ਮਤਲਬ ਉਹਨਾਂ ਨੇ ਇੰਨਾ ਕੁਛ ਸਾਡੇ ਥੀਏਟਰ ਲਈ ਕੀਤਾ ਹੈ ਉਦੋਂ ਜੇ ਪੰਜੀਰੀ ਬਣਦੀ ਪਈ ਹੈ ਨਾ ਪਲੇ ਚ ਸਾਰਾ ਜਿਹੜੀ ਆਡੀਅੰਸ ਆ ਉਹਨੂੰ ਪੰਜੀਰੀ ਦੀ ਖੁਸ਼ਬੂ ਆਊਗੀ ਬਾਅਦ ਚੋਂ ਵੀ ਖਾਊਗੀ ਹਾਂ ਮਤਲਬ ਉਹਨਾਂ
0: ਨੂੰ
1: ਨਾ ਬਣਦੀ ਨੀ ਪਈ ਸਿਸਟਮ ਹੀ ਏਦਾਂ ਦਾ ਕੁਛ ਨਾ ਕੁਛ ਕਰਕੇ ਉਹਨਾਂ ਨੂੰ ਪੰਜੀਰੀ ਦੀ ਖੁਸ਼ਬੂ ਆਊਗੀ ਸਟੇਜ ਦੇ ਉੱਤੇ ਜੇ ਮੀਂਹ ਪੈ ਰਿਹਾ ਤੁਹਾਡੇ ਤੇ ਮੀਂਹ ਪਏਗਾ ਥੋੜਾ
0: ਮਤਲਬ
1: ਤੇ ਹੋਰ ਕੀ ਸੀ ਮਤਲਬ ਅਲੱਗ ਐ ਚੀਜ਼ਾਂ ਵਾਲੀਆਂ ਹੁੰਦੀਆਂ ਸੀ ਇੰਨਾ ਕੁਝ ਉਹਨਾਂ ਨੇ ਐਕਸਪੈਰੀਮੈਂਟ ਇੰਨੇ ਕੀਤੇ
0: ਹਚਕੋਲੇ ਲੱਗਦੇ ਨੇ ਤਾਂ ਤੁਹਾਨੂੰ ਵੀ ਲੱਗਦੇ
1: ਹਾਂ ਮਤਲਬ ਉਹ ਮਤਲਬ ਹਚਕੋਲੇ ਵਾਲਾ ਤਾਂ ਉਦੋਂ ਨਹੀਂ ਸੀ
0: ਥੀਏਟਰ ਮੈਨੂੰ ਹੋਰ ਤਾਂ ਨੀ ਕਿਤੇ ਯਾਦ ਪਰ ਮੈਂ ਇੱਥੇ ਦੇਖਿਆ ਕਿਤੇ ਆਪਣਾ ਹਾਂ ਗੋਲਡ ਕੋਸਟ ਉਹ ਕਿਹੜੀ ਹੈ ਗੋਲਡ ਕੋਸਟ ਦੇ ਵਿੱਚ ਉਹ ਜਿੱਥੇ ਆਪਾਂ ਘੁੰਮਣ ਜਾਂਦੇ ਹੁੰਦੇ ਆ
1: ਉਹ ਜਿੱਥੇ ਸਾਰੇ ਸਪਾਈਡਰ ਉਹ ਵੀ ਹੈਗੇ ਆ ਸੁਪਰ ਹੀਰੋ ਵੀ ਹੈਗੇ ਆ
0: ਸੁਪਰ ਹੀਰੋ ਵੀ ਹੁੰਦੇ ਨੇ
1: ਮੈਂ ਗਿਆ ਨਹੀਂ ਹਲੇ ਮੈਂ
0: ਉਹਦੇ ਅੰਦਰ ਇੱਕ ਥੀਏਟਰ ਹੈ
1: ਅੱਛਾ ਜੀ
0: ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਜਦੋਂ ਅਸੀਂ ਗਏ ਸੀ ਕਹਿੰਦੇ ਵੀ ਬੱਚਿਆਂ ਦੇ ਲਈ ਸਪੈਸ਼ਲ ਇੱਕ ਮੂਵੀ ਦਿਖਾ ਰਹੇ ਨੇ ਵੀ ਜਰੂਰ ਲੈ ਕੇ ਜਾਓ ਵੀ ਜਿਨ੍ਹਾਂ ਦੇ ਕੋਲ ਬੱਚੇ ਨੇ
1: ਅੱਛਾ ਠੀਕ
0: ਹੈ ਉਹਨਾਂ ਨੂੰ ਉਹ ਦੱਸਦੇ ਹੁੰਦੇ ਨੇ ਉੱਥੇ
1: ਠੀਕ ਹੈ
0: ਤੇ ਜੇ ਤੁਸੀਂ ਉੱਥੇ ਇਨਫੋਰਮੇਸ਼ਨ ਸੈਂਟਰ ਦੇ ਉੱਤੇ ਜਾਂਦੇ ਹੋ ਜਦੋਂ ਪਰੇਡ ਹੋ ਜਾਂਦੀ ਹੈ ਉਹਨਾਂ ਤੋਂ ਪੁੱਛਿਆ ਅਸੀਂ ਵੀ ਹੁਣ ਕੀ ਹੈ ਉਹ ਕਹਿੰਦੇ ਉਹ ਸਿਨੇਮੇ 'ਚ ਜ਼ਰੂਰ ਲੈ ਕੇ ਜਾਇਓ ਉਹ ਐਗਜੈਕਟਲੀ ਆਹੀ ਸਿਨੇਮਾ ਜਿਹੜਾ ਬਹੁਤ ਪੁਰਾਣੇ ਟਾਈਪ ਦਾ ਸਿਨੇਮਾ
1: ਅੱਛਾ ਜੀ
0: ਤੇ ਉਹਨਾਂ ਦੀਆਂ ਸੀਟਾਂ ਤੇ ਬਹਿ ਜਾਓ ਤੇ ਉਹ ਫੇਰ ਤੁਹਾਨੂੰ ਪੂਰਾ ਇੰਪੈਕਟ ਹੋ ਜਾ ਦਿੰਦੇ
1: ਨੇ ਜੋ ਅੱਗੇ ਦੇਖ ਰਿਹਾ ਵਾ ਤੁਹਾਡੇ ਨਾਲ ਵੀ ਉਹ ਚੀਜ਼ ਹੋ ਰਹੀ ਹੈ
0: ਉੱਥੇ ਤੁਹਾਡੇ ਪੈਂਦਾ ਹੈ ਤੁਸੀਂ ਜੰਗਲਾਂ 'ਚ ਡਿੱਗ ਜਾਂਦਾ ਹੈ ਕੋਈ ਖੂਹ ਦੇ ਵਿੱਚ ਤਾਂ ਤੁਸੀਂ ਵੀ ਉਹ ਫੀਲਿੰਗ ਆਉਂਦੀ ਹੈ
1: ਮਤਲਬ
0: ਬਲੈਕ ਟਾਊਨ ਦੇ ਵਿੱਚ ਵੀ ਬਣ ਗਿਆ
1: ਚਲੋ ਅੱਛਾ ਬਲੈਕ ਟਾਊਨ 'ਚ
0: ਹਾਇਟ ਦੇ ਅੰਦਰ ਹੈਗਾ ਅੱਛਾ ਜਿਹੜੀ ਨਵੀਂ ਸਕਰੀਨ ਪਿਛਲੇ ਪਾਸੇ ਬਣੀ ਆ ਉਹਨਾਂ ਦੀ
1: ਜਿੱਥੇ ਉਹ ਰਾਣਾ ਭਾਜੀ ਦਾ ਹੋਇਆ ਸੀ ਉਹ ਉਹ ਤੇ ਨਹੀਂ ਨਾ ਉਹ ਤੇ ਅਲੱਗ ਚੀਜ਼ ਸੀ
0: ਉਹ ਵੱਡੀ ਸਕਰੀਨ ਬਣਾਈ ਆ ਉਹਨਾਂ ਨੇ
1: ਉਹ ਵੈਰੀ ਗੁੱਡ
0: ਥ੍ਰੀ ਡਾਈਮੈਂਸ਼ਨਲ ਸਕਰੀਨ ਬਣਾਈ ਹੈਗੀ ਹੈ ਇਧਰਲੀ ਕੰਧ ਤੇ ਵੀ ਥੀਏਟਰ ਹੈ ਸਾਹਮਣੇ ਵੀ ਥੀਏਟਰ ਹੈ
1: ਅੱਛਾ
0: ਇਧਰਲੀ ਤੇ ਵੀ ਛੱਤ ਤੇ ਵੀ
1: ਲੰਬੇ
0: ਲੇਟ ਕੇ ਫਿਲਮ ਦੇਖੋ ਜਿਹੜਾ ਪਹਿਲਾਂ ਸਿਟੀ ਚ ਹੁੰਦਾ ਸੀਗਾ
1: ਮੈਂ ਹਾਲੇ ਤੱਕ ਨੀ ਦੇਖਿਆ
0: ਸਿਟੀ ਵਾਲਾ ਤਾਂ ਘੈਂਟ ਸੀਗਾ
1: ਹਾਲੇ ਵੀ ਹੈਗਾ ਕੇ ਨਹੀਂ ਮਹਾਰਾਣੀ ਜਿੰਦਾ ਤੇ ਆਪਣੀ ਫੈਮਿਲੀ ਨੂੰ ਵੀ ਲੈ ਕੇ ਆਉਣਾ ਤੇ ਨੋਟ ਕਰ ਲੋ ਤੇ ਆਪਾਂ ਤੁਹਾਨੂੰ ਕੂਪਨ ਦਾ ਦੱਸ ਹੀ ਦਿੱਤਾ 15% ਆਫ ਹੈ
0: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੀ ਹੁਣ ਫਿਲਮਾਂ ਵਾਲੇ ਪਾਸੇ ਆ ਗਈ ਇੱਕ ਤਾਂ ਟੁੱਟ ਪੈਣੀ ਇੰਗਲਿਸ਼ ਨੇ ਫਿਲਮ ਹੈ ਮਿੱਟੀ ਦੇ ਪੁੱਤ ਫਿਲਮ ਆ ਰਹੀ ਹੈ ਆ ਚੁੱਕੀ ਹੈ ਮੇਰੇ ਖਿਆਲ ਦੇ ਨਾਲ ਤੇ ਆਉਣ ਵਾਲੇ ਦਿਨਾਂ ਚ ਉੜਤਾ ਤੀਰ ਆ ਰਹੀ ਹੈ ਆਯੁਸ਼ਮਾਨ ਖੁਰਾਨਾ ਦੀ ਤੇ ਤੁਸੀਂ ਦੇਖਣ ਜਾ ਰਹੇ ਹੋ ਮਿਰਜ਼ਾਪੁਰ ਮੈਂ ਸੁਣਿਆ
1: ਅੱਜ ਆਪਾਂ ਜਾ ਰਹੇ ਹਾਂ ਬਿਲਕੁਲ ਹਾਂ ਲੈ ਪੰਗਾ ਪਾਤਾ ਨਾ ਭਾਜੀ ਰੇਡੀਓ ਤੇ ਅਸੀਂ ਦੱਸਤਾ ਉਹ ਨੀਤੂ ਨੇ ਸੁਣ ਲੈਣਾ ਫਿਰ
0: ਹਾਂ ਤੁਸੀਂ ਮਿਰਜ਼ਾਪੁਰੀ ਦੇਖਣ ਜਾ ਰਹੇ ਹੋ ਤੁਸੀਂ ਕਿਹੜਾ ਕੋਈ ਇਹੋ ਜਿਹੀ ਵੈਸੇ ਫਿਲਮ ਆਈ ਵੀ ਨਹੀਂ ਹੈਗੀ
1: ਨਹੀਂ ਨਹੀਂ ਨਹੀਂ ਪਰ ਫਿਰ ਵੀ ਉਹਨੇ ਕਹਿਣਾ ਬੜੇ ਇੰਜੋਏ ਚੱਲਣ ਡੇ ਮੈਂ ਉੱਥੇ ਗਈ ਹਾਂ
0: ਮਿਰਜ਼ਾਪੁਰ ਚ ਕਹਿ ਕੋਈ ਇੰਜੋਏ ਨਹੀਂ ਮੈਂ ਤਾਂ ਔਖਾ ਹੋ ਕੇ ਆਇਆ ਫਿਲਮ ਦੇਖ ਕੇ
1: ਚਲੋ ਹਾਂ ਜੀ ਔਖਾ ਹੀ ਹੋ ਕੇ ਆਵਾਂਗਾ ਠੀਕ ਹੈ ਹਾਂ ਉਹਨਾਂ ਨੂੰ ਇੰਡੀਆ ਵਾਲਿਆਂ ਨੂੰ ਆਪਾਂ ਸੁਣ ਨਹੀਂ ਦੇਣਾ ਰੇਡੀਓ ਅੱਜ ਠੀਕ ਹੈ ਅੱਛਾ ਨਹੀਂ ਨਹੀਂ ਚਲੋ ਵਧੀਆ ਤੇ ਇੰਨੀਆਂ ਵਧੀਆ ਵਧੀਆ ਘੈਂਟ ਫਿਲਮਾਂ ਆ ਰਹੀਆਂ ਤੇ ਭਾਜੀ ਟਾਈਮ ਵੀ ਨੋਟ ਕਰੋ ਆਪਾਂ ਆਪਣੇ
0: ਹੋ ਗਿਆ ਸਰ ਹੋ ਗਿਆ ਕਿ ਆਪਾਂ ਦਈਏ
1: ਮੈਂ ਤੁਹਾਨੂੰ ਕਹਿ ਰਿਹਾ ਸੀ ਯਾਰ ਮੈਂ ਕਿਹਾ ਮੈਨੂੰ ਕੁਝ ਨਾ ਕੁਝ ਲੱਗ ਰਿਹਾ ਵਾ ਵੀ ਆਪਾਂ ਕਿਤੇ ਨਾ ਅੱਗੇ ਵਧੀ ਜਾ ਰਹੇ ਆ
0: ਆਪਾਂ ਬਗੈਰ ਮਿਊਜ਼ਿਕ ਚਲਾਇਆ ਖਬਰਾਂ ਦੇਤੀਆਂ ਹੈ
1: ਓ ਕੋਈ ਨਹੀਂ ਕਦੀ ਕਦੀ ਹੁੰਦਾ ਹੈ ਕਦੀ ਕਦੀ ਹਾਂ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਦਾਂ ਹੀ ਹੱਸਦੇ ਰਹੋ ਵੱਸਦੇ ਰਹੋ ਤੇ ਸੌਂਦੇ ਰਹੋ ਖਬਰ ਬੜੀ ਬੇਕਾਰ ਗੌਤਮ ਕਪਿਲ ਭਾਜੀ ਤੇ ਮੁੜ
0: ਤਾਂ ਮੁੱਕ ਗਿਆ ਨਹੀਂ ਕਾ ਤੇ ਸੁਣਦੇ ਰਹੋ
1: ਨਹੀਂ ਨਹੀਂ ਮਤਲਬ ਸੁਣਦੇ ਰਹੋ ਹਮੇ ਅਗਲੀ ਵਾਰੀ ਯਾਰ ਹੱਦ ਹੋ ਗਈ ਭਾਜੀ ਅਗਲੀ ਵਾਰੀ ਵੀ ਮਤਲਬ ਸੁਣਨਾ ਨਾ ਇਹਨਾਂ ਨੇ ਏਦਾਂ ਨਾ ਕਿਹਾ ਕਰੋ ਮੈਂ ਨੈਕਸਟ ਫੇਰ ਵੈਡਨੈਸਡੇ ਆ ਜਾਓ ਤੇ ਤੁਸੀਂ ਲੈ ਕੇ ਆਪਣਾ ਰੇਡੀਓ ਤੇ ਸਾਨੂੰ ਸੁਣਦੇ ਰਹੋ
0: ਕੈਪਟਨ ਅਮਰਿੰਦਰ ਸਿੰਘ ਦਾ ਆਪਾਂ ਗਾਣਾ ਸੁਣਾ ਦਿਓ
1: ਚੱਕ ਦੋ
0: ਹਾਸਾ ਸਿੰਘ ਮਸਤਾਨ ਸੋਰੀ ਆਸਾ ਸਿੰਘ ਦਾ ਕਹਿੰਦਾ ਇਹ ਤਾਂ ਆਪਣਾ ਧਾਰੀਆ ਭਾਜੀ ਦੇ ਗੁਰੂ ਦਾ ਨਾ ਲਾਲ ਚੰਦ ਅਮਲਾ ਜੜ ਦਾ
1: ਛੇਤੀ ਯਾਦ ਆ ਗਿਆ ਸੀ
0: ਮੈਂ ਕੱਢਿਆ ਗਾਣਾ ਆਸਾ ਸਿੰਘ ਤਾਂ ਸੀਗਾ ਲਗਾ
1: ਅਸੀਂ ਦੇਖੋ ਕਿੰਨਾ ਤੁਹਾਡੇ ਲਈ ਖਿਆਲ ਰੱਖਦੇ ਬੰਦ ਕਰਨ ਲੱਗਿਆ ਫਿਰ ਅਸੀਂ ਹੋਰ ਕਰਦਾ
0: ਚਲੋ ਸੁਣਾ ਤੁਸੀਂ ਅਮਲਾ ਜੱਟ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 17 ਤਰੀਕ ਹੈ, ਸਤੰਬਰ ਦਾ ਮਹੀਨਾ, ਵੀਰਵਾਰ ਦਾ ਦਿਨ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਰਨ ਸਟੂਡੀਓ ਤੋਂ।
1: ਹਾਂਜੀ ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਸਟ੍ਰੇਲੀਆ ਦੇ ਵਿੱਚ AI ਹੋਈ ਪਈ ਹੈ ਇਸ ਇਨ੍ਹੀਂ ਦਿਨੀ, ਔਰ ਡੇਟਾ ਸੈਂਟਰਸ ਦਾ ਨਿਰਮਾਣ ਹੋ ਰਿਹਾ, ਤਾਂ ਆਸਟ੍ਰੇਲੀਆ ਨੂੰ ਇੰਝ ਲੱਗਦਾ ਹੈ ਕਿ ਉਹ ਦੁਨੀਆਂ ਭਰ ਦੇ AI ਬਾਜ਼ਾਰ ਦੇ ਉੱਤੇ ਇੱਕ ਕੰਟਰੋਲ ਲੈ ਸਕਦਾ ਹੈ। ਤੇ ਉੱਧਰ ਦੂਜੇ ਪਾਸੇ ਭਾਰਤ ਦੇ ਵਿੱਚ ਇਸ ਵਕਤ ਜਿਹੜੀ UPI ਪੇਮੈਂਟ ਦੇ ਉੱਤੇ ਚਾਰਜ ਲੱਗੇ ਨੇ ਉਹਦੇ ਖਿਲਾਫ ਸੁਪਰੀਮ ਕੋਰਟ ਇਸ ਨੂੰ ਆਪਣੀ ਪ੍ਰਾਪਤੀ ਦੱਸਦੀ ਸੀ, ਤੇ ਕਿਹਾ ਜਾਂਦਾ ਸੀ ਕਿ ਫਿਨਟੈਕ ਦੇ ਵਿੱਚ ਭਾਰਤ ਮੋਹਰੀ ਦੇਸ਼ ਹੈ। ਪਰ ਇਸੇ ਦੇ ਵਿੱਚ ਭਾਰਤ ਹੁਣ ਪਛੜ ਰਿਹਾ, ਤੇ ਇਹ ਵੀ ਖਬਰ ਸਾਂਝੀ ਕਰਾਂਗੇ। ਔਰ ਕੌਮਾਂਤਰੀ ਖਬਰਾਂ ਦੇ ਵਿੱਚ ਜਿਹੜਾ ਇਸ ਵਕਤ ਸਭ ਤੋਂ ਵੱਧ ਰੌਲਾ ਮੱਧ ਪੂਰਬ ਦੇ ਵਿੱਚ ਬਣਿਆ ਹੋਇਆ। ਮੱਧ ਪੂਰਬ ਦੇ ਵਿੱਚ ਹਾਲਾਤ ਇਨੀ ਦਿਨੀ ਸੁਖਾਵੇਂ ਨਹੀਂ ਨੇ, ਕਿਉਂਕਿ ਯਮਨ ਦੇ ਵਿੱਚ ਬੈਠੇ ਹੁਤੀ ਬਾਗੀ ਤੇ ਦੂਸਰੇ ਪਾਸੇ ਈਰਾਨ ਲਗਾਤਾਰ ਹਮਲੇ ਕਰ ਰਹੇ ਨੇ ਹੁਣ ਮੱਧ ਪੂਰਬ ਦੇ ਟਿਕਾਣਿਆਂ ਦੇ ਉੱਤੇ। ਉਹ ਵੱਖਰੀਆਂ ਖਬਰਾਂ ਨੇ ਕਿ ਖਬਰਾਂ ਕਿੰਨੀਆਂ ਕੁ ਪਹੁੰਚ ਪਾਉਂਦੀਆਂ ਨੇ, ਬੜੀ ਵਾਰ ਇਹ ਗੱਲ ਸਾਂਝੀ ਕਰ ਲਈ ਹੈ। ਪਰ ਖੈਰ, ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੀ ਸ਼ੁਰੂਆਤ UK ਦੇ ਨਾਲ ਜੁੜੀ ਹੋਈ, ਜਿੱਥੇ ਭਾਰਤ ਨੂੰ ਕਦੇ ਵੰਡਿਆ ਸੀ ਬਰਤਾਨਵੀ ਸਾਮਰਾਜ ਨੇ, ਹੁਣ ਆਪ ਵੰਡ ਦੇ ਰਸਤੇ ਦੇ ਉੱਤੇ ਆ ਗਿਆ ਹੈ। ਆਇਰਲੈਂਡ ਵੰਡਿਆ ਜਾ ਰਿਹਾ ਹੈ, ਸਕਾਟਲੈਂਡ ਵੰਡਿਆ ਜਾ ਰਿਹਾ, ਵੇਲਸ ਵੰਡਿਆ ਜਾ ਰਿਹਾ ਹੈ। ਅਸਲ ਦੇ ਵਿੱਚ ਯੂਨਾਈਟਿਡ ਕਿੰਗਡਮ ਤੋਂ ਇਲਾਵਾ ਜਿਹੜਾ ਜਿਹਨੂੰ UK ਕਹਿ ਲਿਆ ਜਾਂਦਾ, ਉਸ ਦੇ ਵਿੱਚ ਸਕਾਟਲੈਂਡ, ਵੇਲਸ ਤੇ ਨਾਰਦਰਨ ਆਇਰਲੈਂਡ, ਇਹ ਤਿੰਨ ਇਲਾਕੇ ਹੋਰ ਸ਼ਾਮਲ ਨੇ। ਇਹਨਾਂ ਨੂੰ ਤਿੰਨਾਂ ਨੂੰ ਰਲਾ ਕੇ ਹੀ ਯੂਨਾਈਟਿਡ ਕਿੰਗਡਮ ਕਹਿ ਦਿੱਤਾ ਜਾਂਦਾ, ਇੰਗਲੈਂਡ ਤੋਂ ਇਲਾਵਾ। ਪਰ ਹੁਣ ਤਿੰਨੋਂ ਹੀ ਇੰਗਲੈਂਡ ਤੋਂ, ਜਾਂ ਇੰਜ ਕਹਿ ਲਈਏ ਕਿ UK ਦੇ ਵਿੱਚੋਂ ਆਜ਼ਾਦ ਹੋਣ ਦੀ ਮੰਗ ਕਰ ਰਹੇ ਨੇ। ਸੋਮਵਾਰ ਦੇ ਦਿਨ ਵੇਲਸ, ਸਕਾਟਲੈਂਡ ਤੇ ਨਾਰਦਰਨ ਆਇਰਲੈਂਡ ਦੇ ਨੇਤਾਵਾਂ ਨੇ ਇੱਕ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ, ਜਿਸ ਦੇ ਵਿੱਚ UK ਦੇ ਟੁੱਟਣ ਦਾ ਖਤਰਾ ਹੁਣ ਪੈਦਾ ਹੋ ਗਿਆ। ਤਿੰਨਾਂ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਐਂਡੀ ਬਰਨਮ ਤੇ UK ਦੀ ਸਰਕਾਰ ਦੀ ਸੰਵਿਧਾਨਕ ਨੀਤੀਆਂ ਦੇ ਵਿੱਚ ਬਦਲਾਅ ਕਰਨ ਦੇ ਲਈ ਇੱਕ ਚਿੱਠੀ ਵੀ ਲਿਖੀ ਹੈ। ਸੋਮਵਾਰ ਦੇ ਦਿਨ ਸਕਾਟਿਸ਼ ਨੈਸ਼ਨਲ ਪਾਰਟੀ ਦੇ ਜੌਨ ਸਵੀਨੀ, ਵੇਲਸ ਦੇ ਪਲੇਡ ਸਮਿਰੂ ਪਾਰਟੀ ਤੋਂ ਰੂਪ ਆਇਨਵਰਥ ਤੇ ਨਾਰਦਰਨ ਆਇਰਲੈਂਡ ਦੀ ਸਿਨਫੇਨ ਨਾਮ ਦੀ ਜਿਹੜੀ ਸਿਆਸੀ ਜਮਾਤ ਹੈ ਉਸਦੇ ਮਿਸ਼ੇਲ ਓਨੀਲ ਨੇ ਆਪਸ ਦੇ ਵਿੱਚ ਬੈਠਕ ਕੀਤੀ। ਇਹ ਮੀਟਿੰਗ ਦੇ ਵਿੱਚ ਤਿੰਨੇ ਨੇਤਾਵਾਂ ਦੇ ਦਰਮਿਆਨ ਇੱਕ ਸਮਝੌਤਾ ਹੋਇਆ। ਸਮਝੌਤੇ ਤੇ ਹਸਤਾਖਰ ਦੇ ਉੱਤੇ ਲਿਖਿਆ ਹੋਇਆ ਸੀ ਕਿ ਇਸ ਤੋਂ ਸਾਫ ਸੰਕੇਤ ਹੋਰ ਕੀ ਹੋ ਸਕਦਾ ਹੈ ਕਿ ਵੈਸਟਮਿੰਸਟਰ ਦਾ ਸਮਾਂ ਹੁਣ ਖਤਮ ਹੋ ਗਿਆ। ਵੈਸਟਮਿੰਸਟਰ ਅਸਲ ਦੇ ਵਿੱਚ UK ਦੀ ਪਾਰਲੀਮੈਂਟ ਨੂੰ ਕਹਿ ਲਿਆ ਜਾਂਦਾ। ਇਸ ਦੇ ਜ਼ਰੀਏ ਉਹਨਾਂ ਨੇ ਯੂਨਾਈਟਿਡ ਕਿੰਗਡਮ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਸੰਵਿਧਾਨਕ ਬਦਲਾਅ ਦੇ ਲਈ ਤਿਆਰ ਰਹਿਣ, ਕਿਉਂਕਿ ਜਦੋਂ ਤਿੰਨੋਂ ਦੇਸ਼ ਆਜ਼ਾਦੀ ਦੇ ਹਮਾਇਤੀ ਨੇ ਔਰ ਅਲੱਗ ਹੋਣਾ ਚਾਹੁੰਦੇ ਨੇ, ਤਾਂ ਅਜਿਹੇ ਦੇ ਵਿੱਚ UK ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਐਂਡੀ ਬਰਨਮ ਦੀਆਂ ਸਮੱਸਿਆਵਾਂ ਤਾਂ ਵਧੀ ਗਈਆਂ ਨੇ, ਹਾਲਾਂਕਿ ਉਹਨਾਂ ਦੇ ਬੁਲਾਰੇ ਟੌਮ ਵੇਲਸ ਨੇ ਕੱਲ ਦੇ ਦਿਨ ਮੀਡੀਆ ਦੇ ਵਿੱਚ ਇਸ ਗੱਲ ਨੂੰ ਖਾਰਜ ਕਰ ਦਿੱਤਾ। ਚੇਤੇ ਕਰਵਾ ਦਈਏ ਕਿ ਵੇਲਸ ਨੂੰ 1536 ਦੇ ਵਿੱਚ ਯੂਨਾਈਟਿਡ ਕਿੰਗਡਮ ਦਾ ਹਿੱਸਾ ਬਣਾਇਆ ਗਿਆ ਸੀ, ਤੇ ਫਿਰ ਸਕਾਟਲੈਂਡ ਸਨ 1700 ਚ ਜਾ ਕੇ ਜੁੜਦਾ, ਤੇ ਇਸੇ ਤਰੀਕੇ ਦੇ ਨਾਲ ਫਿਰ ਨਾਰਦਰਨ ਆਇਰਲੈਂਡ ਨੂੰ ਸਨ 1801 ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਤਰੀਕੇ ਦੇ ਨਾਲ ਇੱਕ 1922 ਦੇ ਵਿੱਚ ਚੱਲਦਿਆਂ ਜਿਹੜਾ ਯੂਨਾਈਟਿਡ ਕਿੰਗਡਮ ਇੱਕ ਬਣਾਇਆ ਗਿਆ ਸੀ, ਯਾਨੀ ਇੰਗਲੈਂਡ, ਸਕਾਟਲੈਂਡ, ਵੇਲਸ ਤੇ ਨਾਰਦਰਨ ਆਇਰਲੈਂਡ ਨੂੰ ਰਲਾ ਕੇ। ਹਾਲਾਂਕਿ ਰਿਪਬਲਿਕ ਆਫ ਆਇਰਲੈਂਡ ਵੀ ਇੱਕ ਮੁਲਕ ਹੈ, ਪਰ ਉਸ ਨੂੰ ਇਸ ਦਾ ਹਿੱਸਾ ਨਹੀਂ ਦੱਸਿਆ ਜਾਂਦਾ। ਪਰ ਅੱਜ ਦੀ ਤਰੀਕ ਦੇ ਵਿੱਚ UK ਦੇ ਉੱਤੇ ਇਹ ਸੰਕਟ ਮੰਡਰਾ ਜ਼ਰੂਰ ਰਿਹਾ ਹੈ, ਔਰ ਇਸ ਦਰਮਿਆਨ UK ਸਰਕਾਰ ਇਸ ਨੂੰ ਖਾਰਜ ਵੀ ਨਹੀਂ ਕਰ ਸਕਦੀ। ਆਖਿਰਕਾਰ ਇਸ ਫੈਸਲੇ ਦੇ ਅੱਗੇ ਯੂਨਾਈਟਿਡ ਕਿੰਗਡਮ ਜਾਂ ਰਾਜਾ ਝੁਕਦੇ ਨੇ ਜਾਂ ਨਹੀਂ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ। ਅਸੀਂ ਰਾਜੇ ਦੇ ਨਾਲ ਜੁੜੀ ਹੋਈ ਇੱਕ ਖਬਰ ਆਸਟ੍ਰੇਲੀਆ ਦੇ ਸੈਗਮੈਂਟ ਦੇ ਵਿੱਚ ਵੀ ਸਾਂਝੀ ਕਰਾਂਗੇ, ਸਾਡੇ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ ਹੈ। ਪਰ ਇੱਧਰ ਦੂਸਰੇ ਪਾਸੇ ਇੱਕ ਯੂਰਪ ਦੀ ਉਹ ਖਬਰ ਸਾਂਝੀ ਕਰੀਏ ਤਾਂ ਕੈਨੇਡਾ ਦੇ ਨਾਲ ਜੁੜੀ ਹੋਈ। ਹੁਣ ਜਦੋਂ ਯੂਰਪੀ ਯੂਨੀਅਨ ਨੂੰ ਇੰਜ ਲੱਗ ਰਿਹਾ ਕਿ ਨੇਟੋ ਦੇ ਵਿੱਚ ਵੀ ਅਮਰੀਕਾ ਨੇ ਯੂਰਪੀ ਯੂਨੀਅਨ ਨੂੰ ਜਾਂ ਨੇਟੋ ਤਾਕਤਾਂ ਨੂੰ ਇਕੱਲਿਆਂ ਛੱਡ ਦਿੱਤਾ, ਯੂਕਰੇਨ ਰੂਸ ਜੰਗ ਦੇ ਵਿੱਚ ਵੀ ਅਮਰੀਕਾ ਨੇ ਕੱਲਿਆਂ ਛੱਡ ਦਿੱਤਾ ਯੂਰਪੀ ਯੂਨੀਅਨ ਨੂੰ, ਅਜਿਹੇ ਚ ਯੂਰਪੀ ਯੂਨੀਅਨ ਨੂੰ ਆਪਣੇ ਦੇਸ਼ ਜਾਂ ਆਪਣੇ ਮਿੱਤਰ ਦੇਸ਼ ਜਾਂ ਆਪਣੇ ਸਹਿਯੋਗੀ ਤਲਾਸ਼ਨੇ ਪੈ ਰਹੇ ਨੇ। ਪਿਛਲੇ ਕੁਝ ਮਹੀਨੇ ਪਹਿਲਾਂ ਭਾਰਤ ਦੇ ਨਾਲ ਮਦਰ ਆਫ ਆਲ ਡੀਲਸ ਕਹਿ ਕੇ ਇੱਕ ਵਪਾਰਕ ਸਮਝੌਤਾ ਕਰਨ ਵਾਲੀ ਯੂਰਪੀ ਯੂਨੀਅਨ ਹੁਣ ਕੈਨੇਡਾ ਨੂੰ ਯੂਰਪੀ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਦਾ ਸੱਦਾ ਦੇ ਰਹੀ ਹੈ। ਉਹ ਯੂਰਪੀ ਯੂਨੀਅਨ ਹੈ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਯੂਰਪ ਦੇ ਹੀ ਦੇਸ਼ਾਂ ਨੂੰ ਘੜੀਸਾਂ ਕੱਢਣੀਆਂ ਪੈਂਦੀਆਂ ਸੀ, ਮਿੰਨਤਾਂ ਕੱਢਣੀਆਂ ਪੈਂਦੀਆਂ ਸੀ ਕਿ ਸਾਨੂੰ ਵੀ ਈਯੂ ਦਾ ਹਿੱਸਾ ਬਣਾ ਲਓ, ਤੇ ਹੁਣ ਈਯੂ ਆਪ ਦਰ ਦਰ ਤੇ ਜਾ ਕੇ ਕਹਿ ਰਹੀ ਹੈ ਕਿ ਆਓ ਸਾਡਾ ਹਿੱਸਾ ਬਣ ਜਾਓ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਯਨ ਨੇ ਕੈਨੇਡਾ ਦੇ ਲਈ ਯੂਰਪੀ ਯੂਨੀਅਨ ਦਾ ਪਹਿਲਾ ਐਸੋਸੀਏਟ ਬਣਨ ਦਾ ਰਾਹ ਖੋਲਣ ਦਾ ਰਾਹ ਜਿਹੜਾ ਹੈ ਉਹ ਪੱਧਰਾ ਕਰ ਦਿੱਤਾ। ਪਹਿਲਾਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਹੋ ਸਕਦਾ ਕਿ ਭਵਿੱਖ ਦੇ ਵਿੱਚ ਹੋਰ ਵੀ ਐਸੋਸੀਏਟ ਮੈਂਬਰ ਬਣਾਵੇ ਯੂਰਪ, ਯਾਨੀ ਕਿ ਉਹ ਦੇਸ਼ ਜਿਹੜੇ ਯੂਰਪੀ ਯੂਨੀਅਨ ਦੇ ਮੇਨਲੈਂਡ ਦੇ ਵਿੱਚ ਵੀ ਨਹੀਂ ਨੇ, ਯੂਰਪੀ ਯੂਨੀਅਨ ਦੀ ਜਿਹੜੀ ਭੂਗੋਲਿਕ ਸਥਿਤੀ ਹੈ ਉਸ ਦੇ ਵਿੱਚ ਉਹ ਸ਼ਾਮਲ ਵੀ ਨਹੀਂ ਨੇ, ਪਰ ਫੇਰ ਵੀ ਈਯੂ ਦਾ ਹਿੱਸਾ ਹੋਣਗੇ। ਇਹ ਪਹਿਲ ਅਜਿਹੇ ਸਮੇਂ ਚ ਹੋ ਰਹੀ ਹੈ ਜਦੋਂ ਡੋਨਲਡ ਟਰੰਪ ਦੇ ਟੈਰਿਫ ਕਾਰਨ ਇੱਕ ਪਾਸੇ ਕੈਨੇਡਾ ਝੰਬਿਆ ਹੋਇਆ ਤੇ ਦੂਸਰੇ ਪਾਸੇ ਯੂਰਪ ਵੀ। ਸੋ ਇਸ ਕਰਕੇ ਦੋਵੇਂ ਇੱਕ ਦੂਸਰੇ ਦੇ ਮਿੱਤਰ ਬਣ ਰਹੇ ਨੇ। ਉਰਸੁਲਾ ਵੌਨ ਡੇਰ ਲੇਯਨ ਨੇ ਯੂਰਪੀ ਯੂਨੀਅਨ ਦੇ ਸਾਲਾਨਾ ਸੰਬੋਧਨ ਦੇ ਦਰਮਿਆਨ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਰਲ ਕੇ ਈਯੂ ਕੰਮ ਕਰਨ ਦੇ ਵਾਸਤੇ ਤਿਆਰ ਹੈ। ਈਯੂ ਦੇ ਸੰਸਦ ਮੈਂਬਰਾਂ ਨੇ ਕਾਰਨੀ ਦਾ ਖੜੇ ਹੋ ਕੇ ਸਵਾਗਤ ਵੀ ਕੀਤਾ, ਉਹਨਾਂ ਨੇ ਯੂਰਪੀ ਯੂਨੀਅਨ ਸੰਸਦ ਨੂੰ ਸੰਬੋਧਨ ਵੀ ਕੀਤਾ। ਦੱਸ ਦਈਏ ਕਿ ਈਯੂ ਦੇ ਵਿੱਚ ਜਿਹੜੇ ਸ਼ਾਮਲ ਦੇਸ਼ ਨੇ ਉਹਨਾਂ ਦੀਆਂ ਆਪਣੀਆਂ ਪਾਰਲੀਮੈਂਟਸ ਤਾਂ ਹੈਗੀਆਂ ਹੀ ਨੇ, ਪਰ ਇੱਕ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਵੀ ਹੈ, ਯਾਨੀ ਈਯੂ ਦੀ ਆਪਣੀ ਇੱਕ ਵੱਖਰੀ ਪਾਰਲੀਮੈਂਟ ਵੀ ਹੈ। ਇਹ ਦੇਸ਼ ਇਸ ਪਾਰਲੀਮੈਂਟ ਦੇ ਵੀ ਸਾਰੇ ਸੰਵਿਧਾਨ ਸਾਰੇ ਕਾਨੂੰਨ ਮੰਨਦੇ ਨੇ। ਉਰਸੁਲਾ ਵੌਨ ਡੇਰ ਲੇਯਨ ਨੇ ਕਿਹਾ ਕਿ ਕੈਨੇਡਾ ਤੇ ਈਯੂ ਦੇ ਆਪਣੇ ਮੌਜੂਦਾ ਫ੍ਰੀ ਟ੍ਰੇਡ ਡੀਲਸ ਹੋਈਆਂ ਹੋਈਆਂ ਨੇ, CETA ਦੇ ਆਧਾਰ ਦੇ ਉੱਤੇ ਅੱਗੇ ਵਧਣ ਦੀ ਸਾਡੀ ਸੰਭਾਵਨਾ ਹੈਗੀ ਔਰ ਦੋਹਾਂ ਦੇਸ਼ਾਂ ਦੀਆਂ ਕਦਰਾਂ ਕੀਮਤਾਂ ਵੀ ਸਾਂਝੀਆਂ ਨੇ। ਤਾਕਤ ਦੇ ਵਿੱਚ ਸਿਰਫ ਧੱਕੜ ਅਮੀਰ ਜਾਂ ਉੱਚਾ ਬੋਲਣ ਵਾਲੇ ਦੇ ਕੋਲ ਹੀ ਨਹੀਂ ਤਾਕਤ ਹੁੰਦੀ, ਇਹ ਸਾਰਿਆਂ ਦੇ ਕੋਲ ਹੁੰਦੀ। ਅਸਲ ਦੇ ਵਿੱਚ ਇਹ ਇੱਕ ਇਸ਼ਾਰਾ ਸੀ ਟਰੰਪ ਦੇ ਵੱਲ। ਕੈਨੇਡਾ ਇਸ ਵਰੇ ਯੂਰਪੀ ਯੂਨੀਅਨ ਦੇ 150 ਅਰਬ ਯੂਰੋ ਦੇ SAFE, ਜਿਹੜਾ ਇੱਕ ਇੱਕ ਕਿਸਮ ਦਾ SAFE ਅਸਲ ਚ ਸੇਫ ਕਿਹਾ ਜਾ ਸਕਦਾ, ਪਰ ਇਹ ਉਥੋਂ ਦਾ ਇੱਕ ਰੱਖਿਆ ਪ੍ਰੋਗਰਾਮ ਹੈ, ਯਾਨੀ ਕਿ ਡਿਫੈਂਸ ਮੁਹਿੰਮ ਹੈ ਯੂਰਪੀ ਯੂਨੀਅਨ ਦੀ, ਉਸ ਦੇ ਵਿੱਚ ਸ਼ਾਮਲ ਹੋ ਰਿਹਾ ਕੈਨੇਡਾ ਔਰ ਪਹਿਲਾ ਗੈਰ ਯੂਰੋਪੀਅਨ ਮੁਲਕ ਬਣ ਗਿਆ ਜਿਹੜਾ ਕਿ ਇਸ ਡੀਲ ਦੇ ਵਿੱਚ ਸ਼ਾਮਲ ਹੋਇਆ। ਵੈਸੇ ਇਸ ਦਰਮਿਆਨ ਯੂਰਪੀ ਯੂਨੀਅਨ ਦੀ ਕਮਿਸ਼ਨ ਨੇ ਇਸ ਪਾਰਲੀਮੈਂਟ ਦੇ ਵਿੱਚ ਸਿਰਫ ਕੈਨੇਡਾ ਨੂੰ ਹੀ ਐਸੋਸੀਏਟ ਮੈਂਬਰ ਨਹੀਂ ਬਣਾਇਆ ਬਲਕਿ ਇੱਕ ਹੋਰ ਵੀ ਐਲਾਨ ਕੀਤਾ। 27 ਮੁਲਕਾਂ ਦੇ ਯੂਰਪੀ ਯੂਨੀਅਨ ਦੇ ਇਸ ਬਲਾਕ ਦੇ ਵਿੱਚ ਹੁਣ 13 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਵਰਤੋਂ ਦੇ ਉੱਤੇ ਪਾਬੰਦੀ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਵੱਧ ਉਮਰ ਵਾਲੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮਸ ਸੀਮਤ ਵਰਤੋਂ ਦੇ ਵਿੱਚ ਹੋਣਗੇ, ਯਾਨੀ ਕਿ ਇੱਕ ਲਿਮਿਟ ਤੈਅ ਕਰ ਦਿੱਤੀ ਜਾਏਗੀ 18 ਸਾਲ ਦੀ ਉਮਰ ਤੱਕ। ਤੇ ਯੂਰਪੀ ਯੂਨੀਅਨ ਦੀ ਕਮਿਸ਼ਨ ਨੇ ਇਹ ਵੀ ਗੱਲ ਕਹੀ ਕਿ ਬੱਚਿਆਂ ਨੂੰ ਆਨਲਾਈਨ ਸਰਗਰਮੀਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੇ ਲਈ ਆਲਮੀ ਪੱਧਰ ਦੇ ਉੱਤੇ ਉਪਰਾਲੇ ਕਰਨੇ ਹੋਣਗੇ। ਯੂਰਪੀ ਯੂਨੀਅਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਨੂੰ ਨਿਸ਼ਾਨੇ ਤੇ ਲੈ ਕੇ ਆਇਆ ਕਿ ਉਹਨਾਂ ਨੇ ਯੂਰਪ ਦੇ ਜਿਹੜੇ ਟੈਕ ਨਿਯਮ ਨੇ, ਟੈਕਨੋਲੋਜੀ ਦੇ ਨਾਲ ਜੁੜੇ ਹੋਏ ਨਿਯਮ ਨੇ, ਉਹਨਾਂ ਨੂੰ ਛਿੱਕੇ ਟੰਗਿਆ। ਸਪੇਨ ਤੇ ਪੁਰਤਗਾਲ ਵਰਗੇ ਮੁਲਕਾਂ ਨੇ ਨਾਬਾਲਗਾਂ ਨੂੰ ਸੋਸ਼ਲ ਮੀਡੀਆ ਤੋਂ ਬਚਾਉਣ ਦੇ ਲਈ ਆਪਣੇ ਪੱਧਰ ਦੇ ਉੱਤੇ ਕਈ ਕਦਮ ਚੁੱਕੇ ਨੇ, ਪਰ ਯੂਰਪੀ ਯੂਨੀਅਨ ਨੇ ਸਾਂਝੇ ਤੌਰ ਤੇ ਜਦੋਂ ਇਹ ਕਦਮ ਚੁੱਕੇਗਾ ਤਾਂ 27 ਦੇ 27 ਦੇਸ਼ ਜਦੋਂ ਅਮਰੀਕਾ ਦੀਆਂ ਵੱਡੀਆਂ ਟੈਕ ਕੰਪਨੀਆਂ ਦੇ ਖਿਲਾਫ ਖੜੇ ਹੋ ਜਾਣਗੇ ਤਾਂ ਅਮਰੀਕਾ ਨੂੰ ਫਰਕ ਤਾਂ ਪਏਗਾ। ਖੈਰ ਅਮਰੀਕਾ ਦੀ ਗੱਲ ਕਰੀਏ ਤੇ ਹੁਣ ਲਾਸ ਏਂਜਲਸ ਤੋਂ, ਜਿੱਥੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਬਾਹਰੀ ਸਬਰਬਨ ਇਲਾਕੇ ਦੇ ਵਿੱਚ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਅਸਲ ਦੇ ਵਿੱਚ ਇਹ ਹੈਲੀਕਾਪਟਰ ਇੱਕ ਨਿਊਜ਼ ਕਵਰੇਜ ਦੇ ਵਿੱਚ ਲੱਗਿਆ ਹੋਇਆ ਸੀ, ਇੱਕ ਹੋਰ ਹਾਦਸੇ ਦੀ ਨਿਊਜ਼ ਕਵਰੇਜ ਕਰ ਰਿਹਾ ਸੀ ਜਦੋਂ ਇਹ ਖੁਦ ਹਾਦਸੇ ਦਾ ਸ਼ਿਕਾਰ ਹੋ ਗਿਆ। NBC ਨਿਊਜ਼ ਦੇ ਮੁਤਾਬਕ ਲਾਸ ਏਂਜਲਸ ਨੇ ਜਿਹੜੀ ਲਾਸ ਏਂਜਲਸ ਦੀ ਪੁਲਿਸ ਨੇ ਜਿਹੜੀ ਪੁਸ਼ਟੀ ਕੀਤੀ ਹੈ, ਹੈਲੀਕਾਪਟਰ ਨਿਊਜ਼ ਚੌਪਰ 4 ਦਾ ਸੀ ਜੋ ਕਿ ਟੈਲੀਮੁੰਡੋ 52 ਦੇ ਲਈ ਕੰਮ ਕਰਦਾ। ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਹੈਲੀਕਾਪਟਰ ਦੇ ਵਿੱਚ ਸਵਾਰ 2 ਲੋਕ ਜਿਹੜੇ ਜਰਨਲਿਸਟ ਤੇ 2 ਉਹਨਾਂ ਦੇ ਮਿੱਤਰ ਸੀ, ਉਹਨਾਂ ਦੇ ਵਿੱਚੋਂ 2 ਲੋਕ ਤੇ ਇੱਕ ਜਿਹੜਾ ਹੈਲੀਕਾਪਟਰ ਦਾ ਚਾਲਕ ਸੀ, ਤਿੰਨਾਂ ਦੀ ਮੌਤ ਹੋ ਗਈ ਹੈ। ਸਟੇਸ਼ਨ ਨੇ ਇਹਨਾਂ ਤਿੰਨਾਂ ਦੇ ਮ੍ਰਿਤਕਾਂ ਦੇ ਜਿਹੜੇ ਨਾਮ ਨੇ ਉਹਨਾਂ ਦੀ ਪਛਾਣ ਵੀ ਨਸ਼ਰ ਕੀਤੀ ਹੈ। ਇਸ ਹੈਲੀਕਾਪਟਰ ਦਾ ਮੰਗਲਵਾਰ ਦੇ ਦਿਨ ਭਿਆਨਕ ਬੱਸ ਹਾਦਸੇ ਦੀ ਰਿਪੋਰਟਿੰਗ ਕਰਨ ਦੇ ਲਈ ਹਵਾ ਦੇ ਵਿੱਚੋਂ ਜਿਹੜੇ ਡਰੋਨ ਫੁਟੇਜ ਲਈ ਜਾ ਰਹੀ ਸੀ, ਤੇ ਇਸ ਦਰਮਿਆਨ ਦੱਸ ਦਈਏ ਕਿ ਉਸ ਹਾਦਸੇ ਦੇ ਵਿੱਚ ਵੀ ਇੱਕ SUV ਇੱਕ ਸਿਟੀ ਬੱਸ ਦੇ ਨਾਲ ਟਕਰਾ ਗਈ ਸੀ ਜਦੋਂ 2 ਲੋਕਾਂ ਦੀ ਮੌਤ ਹੋ ਗਈ ਸੀ, 6 ਹੋਰ ਜ਼ਖਮੀ ਹੋਏ ਸੀ, ਤੇ ਉਸੇ ਹਾਦਸੇ ਦੀ ਇਹ ਵੀਡੀਓ ਫਿਲਮਿੰਗ ਇਹ ਹੈਲੀਕਾਪਟਰ ਕਰ ਰਿਹਾ ਸੀ। ਮੱਧ ਪੂਰਬ ਦੀ ਖਬਰ ਕਿਵੇਂ ਨਾ ਸਾਂਝੀ ਕਰੀਏ, ਸੋਚਿਆ ਕਿ ਅੱਜ ਸ਼ੁਰੂਆਤ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਇਹ ਖਬਰਾਂ ਨਾ ਦਸੀਏ, ਪਰ ਕਿੱਥੇ ਰਿਹਾ ਜਾ ਸਕਦਾ ਹੈ, ਕਿਉਂਕਿ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨਾਂ ਦੇ ਵਿੱਚੋਂ ਇੱਕ ਤੇ ਸਾਊਦੀ ਅਰਬ ਦੇ ਮੱਕਾ ਸ਼ਹਿਰ ਦੇ ਕੋਲ ਇੱਕ ਵਾਰ ਫਿਰ ਤੋਂ ਡਰੋਨ ਹਮਲੇ ਦੀ ਖਬਰ ਸਾਹਮਣੇ ਆਈ ਹੈ, ਔਰ ਅਰਬ ਲੀਗ ਦੇ ਜਿਹੜੇ ਜਨਰਲ ਸਕੱਤਰ ਨੇ ਉਹਨਾਂ ਦੀ ਤਰਫ ਤੋਂ ਇਸ ਦੇ ਉੱਤੇ ਹੁਣ ਟਿੱਪਣੀ ਦਿੱਤੀ ਗਈ ਹੈ। ਨਬੀਲ ਫਹਿਮੀ ਜਿਹੜੇ ਕਿ ਅਰਬ ਲੀਗ ਦੇ ਜਨਰਲ ਸਕੱਤਰ ਨੇ, ਉਹਨਾਂ ਦਾ ਕਹਿਣਾ ਹੈ ਕਿ ਮੱਕਾ ਸ਼ਹਿਰ ਦੇ ਉੱਤੇ ਹੂਤੀ ਬਾਗੀਆਂ ਦੀ ਤਰਫ ਤੋਂ ਕੀਤੇ ਗਏ ਹਮਲੇ ਬੇਹੱਦ ਨਿੰਦਣਯੋਗ ਨੇ, ਬੜਾ ਗੰਭੀਰ ਮਾਮਲਾ ਹੈ। ਹੂਤੀ ਬਾਗੀਆਂ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਡਰੋਨ ਹਮਲੇ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਸੀ। ਅਜੇ ਇਹਦੇ ਵਿੱਚ ਇਹ ਹਮਲੇ ਕਿਤੇ ਦਾ ਕਿਸਨੇ, ਸਾਊਦੀ ਅਰਬ ਨੇ ਖੁਦ ਤਾਂ ਨਹੀਂ ਕਿਤੇ ਹੋਣਗੇ। ਸਾਊਦੀ ਅਰਬ ਆਪਣੇ ਉੱਤੇ ਇਸ ਕਿਸਮ ਦੇ ਦਾਗ ਨਹੀਂ ਲੱਗਣ ਦੇਣਾ ਚਾਹੁੰਦਾ, ਪਰ ਦੱਸ ਦਈਏ ਕਿ ਦੁਨੀਆ ਦੇ ਵਿੱਚ ਦੂਸਰਾ ਸਭ ਤੋਂ ਵੱਡਾ ਧਰਮ ਹੈ ਮੁਸਲਿਮ ਧਰਮ, ਤੇ ਉਹਨਾਂ ਦਾ ਸਭ ਤੋਂ ਪਵਿੱਤਰ ਸ਼ਹਿਰ ਹੈ ਮੱਕਾ, ਜਿੱਥੇ ਕਾਬਾ ਮੌਜੂਦ ਹੈ। ਅਜੇ ਇਹਦੇ ਵਿੱਚ ਹਾਲੀਆ ਹਫ਼ਤਿਆਂ ਦੇ ਅੰਦਰ ਅਰਬ ਲੀਗ ਨੇ ਬਾਰ ਬਾਰ ਸਾਊਦੀ ਅਰਬ ਦੇ ਉੱਤੇ ਜਿਹੜੇ ਹੂਤੀ ਬਾਗੀ ਹਮਲੇ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਚੇਤਾਇਆ ਸੀ ਕਿ ਇਹ ਹਮਲੇ ਜਿਹੜੇ ਨੇ ਰੋਕਣੇ ਚਾਹੀਦੇ ਨੇ। ਦੁਨੀਆ ਭਰ ਦੇ ਵਿੱਚੋਂ ਇਸ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿ ਸਾਊਦੀ ਅਰਬ ਦੀਆਂ ਪਹਿਲਾਂ ਜਿਹੜੀਆਂ ਰਿਫਾਈਨਰੀਜ਼ ਸੀਗੀਆਂ, ਤੇਲ ਰਿਫਾਈਨਰੀਜ਼ ਕੰਪਨੀਆਂ, ਤੇ ਹੁਣ ਇਸ ਕਿਸਮ ਦੇ ਨਾਲ ਜਿਹੜੇ ਧਾਰਮਿਕ ਸ਼ਹਿਰ ਨੇ ਉਹਨਾਂ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ ਜਾ ਰਿਹਾ ਹੈ। ਉਧਰ ਦੂਸਰੇ ਪਾਸੇ ਗਜ਼ਾ ਤੋਂ ਵੀ ਖਬਰ ਸਾਂਝੀ ਕਰ ਲਈਏ, ਜਿੱਥੇ ਗਜ਼ਾ ਪੱਟੀ ਦੇ ਵਿੱਚ ਜੰਗ ਦੇ ਦਰਮਿਆਨ ਇੱਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਸੀ, ਪਰ ਉਹ ਇਮਾਰਤ ਇੰਨੀ ਜ਼ਿਆਦਾ ਖਸਤਾ ਹਾਲ ਦੇ ਵਿੱਚ ਸੀ ਕਿ ਉਹ ਇੱਕ ਰਾਤ ਦੇ ਵਿੱਚ ਹੀ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਢੇਰੀ ਹੋ ਗਈ। ਔਰ ਅਜਿਹਾ ਵੀ ਨਹੀਂ ਸੀ ਕਿ ਇਸ ਜਰਜਰ ਹੋ ਚੁੱਕੀ ਇਮਾਰਤ ਦੇ ਵਿੱਚ ਕੋਈ ਰਹਿ ਨਹੀਂ ਸੀ ਰਿਹਾ, ਬਲਕਿ ਇਸ ਇਮਾਰਤ ਦੇ ਡਿੱਗਣ ਦੇ ਚੱਲਦਿਆਂ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਪਤਾ ਚੱਲਿਆ ਹੈ ਕਿ ਇਸ ਹਾਦਸੇ ਦੇ ਵਿੱਚ 21 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਦੇ ਵਿੱਚ 8 ਬੱਚੇ ਸ਼ਾਮਲ ਨੇ, ਜਦਕਿ ਦਰਜਨਾਂ ਹੋਰ ਲੋਕ ਲਾਪਤਾ ਦੱਸੇ ਜਾ ਰਹੇ ਨੇ। ਹੋ ਸਕਦਾ ਹੈ ਕਿ ਇਮਾਰਤ ਦੇ ਮਲਬਿਆਂ ਦੇ ਥੱਲੇ, ਇਮਾਰਤਾਂ ਦੇ ਮਲਬੇ ਦੇ ਥੱਲੇ ਇਹ ਦਬੇ ਹੋਣ। ਗਜ਼ਾ ਸਿਟੀ ਦੇ ਤਲ ਅਲ ਹਵਾ ਇਲਾਕੇ ਦੇ ਵਿੱਚ ਇਹ 6 ਮੰਜ਼ਿਲਾ ਇਮਾਰਤ 1 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇਜ਼ਰਾਈਲ ਦੇ ਹਮਲਿਆਂ ਦੀ ਝੰਬੀ ਹੋਈ ਸੀ, ਖਤਰਨਾਕ ਤਰੀਕੇ ਦੇ ਨਾਲ ਹੇਠਾਂ ਝੁਕ ਰਹੀ ਸੀ। ਪਰ ਕਿਉਂਕਿ ਗਜ਼ਾ ਦੇ ਵਿੱਚ ਇਜ਼ਰਾਈਲ ਸਿਰਫ ਹਮਲੇ ਹੀ ਕਰ ਰਿਹਾ, ਔਰ ਇੱਥੇ ਸਾਫ਼ ਸਫਾਈ ਦਾ ਕੰਮ ਤਾਂ ਨਾ ਦੇ ਬਰਾਬਰ ਹੀ ਚੱਲ ਰਿਹਾ, ਨਾ ਹੀ ਅਮਰੀਕਾ ਇਸ ਵਕਤ ਕੋਈ ਹੱਥ ਫੜਾ ਰਿਹਾ। ਗਜ਼ਾ ਦੀ ਹਾਲਤ ਬੇਹੱਦ ਬੇਹੱਦ ਜ਼ਿਆਦਾ ਖਸਤਾ ਹਾਲ ਹੈ, ਔਰ ਇਹ ਇੱਕ ਇਮਾਰਤ ਨਹੀਂ ਹੈ ਬਲਕਿ ਸ਼ਹਿਰ ਦੇ ਵਿੱਚ ਐਸੀਆਂ ਬੜੀਆਂ ਸਾਰੀਆਂ ਇਮਾਰਤਾਂ ਨੇ ਜਿਹੜੀਆਂ 5 ਮੰਜ਼ਿਲਾਂ ਤੋਂ ਲੈ ਕੇ 20 ਮੰਜ਼ਿਲਾਂ ਤੱਕ ਨੇ, ਜਿਹੜੀਆਂ ਹਮਲਿਆਂ ਦੇ ਵਿੱਚ ਸ਼ਿਕਾਰ ਹੋ ਚੁੱਕੀਆਂ ਨੇ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਥੋੜਾ ਬਹੁਤ ਨੁਕਸਾਨ ਹੋਇਆ, ਔਰ ਉਹ ਇਮਾਰਤਾਂ ਆਉਣ ਵਾਲੇ ਸਮੇਂ ਦੇ ਵਿੱਚ ਡਿੱਗਣਗੀਆਂ, ਔਰ ਇਸੇ ਤਰੀਕੇ ਦੇ ਨਾਲ ਇੱਥੇ ਨੁਕਸਾਨ ਹੁੰਦਾ ਰਹੇਗਾ। ਸੰਯੁਕਤ ਰਾਸ਼ਟਰ ਦੀ ਏਜੰਸੀਆਂ ਤੇ ਮਿਸਰ ਦੀ ਇੱਕ ਟੀਮ ਦੀ ਤਰਫ ਤੋਂ ਹੁਣ ਬਚਾਅ ਕਾਰਜ ਦੇ ਵਿੱਚ ਜੁਟੀਆਂ ਨੇ ਇਹ ਟੀਮਾਂ, ਔਰ ਲੋਕਾਂ ਨੂੰ ਬਚਾਉਣ ਦੀ ਜਿਹੜੀ ਰਫਤਾਰ ਹੈ, ਹਾਲਾਂਕਿ ਬਹੁਤ ਤੇਜ਼ ਨਹੀਂ ਹੈ, ਬੜੀ ਮੁਸ਼ਕਿਲ ਦੇ ਨਾਲ, ਕਿਉਂਕਿ ਇੱਥੇ ਅਸਲ ਦੇ ਵਿੱਚ ਬਚਾਅ ਕਰਮੀ ਵੀ ਆਪਣੀ ਸਿਹਤ ਨੂੰ ਜਾਂ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਨਹੀਂ ਪਹੁੰਚਣਾ ਚਾਹੁੰਦੇ। ਇਜ਼ਰਾਈਲ ਹਾਲੇ ਵੀ ਰੁਕ ਰੁਕ ਕੇ ਹਮਲੇ ਗਜ਼ਾ ਦੇ ਵਿੱਚ ਕਰ ਹੀ ਦਿੰਦਾ, ਇਸ ਹਫਤੇ ਦੀ ਸ਼ੁਰੂਆਤ ਦੇ ਵਿੱਚ ਵੀ ਹਮਾਸ ਦੇ ਇੱਕ ਕਮਾਂਡਰ ਨੂੰ ਮਾਰਨ ਦਾ ਦਾਅਵਾ ਕਰਕੇ ਇਜ਼ਰਾਈਲ ਨੇ ਇੱਕ ਤਾਜ਼ਾ ਹਮਲਾ ਗਜ਼ਾ ਦੇ ਠੀਕ ਮੱਧ ਦੇ ਵਿੱਚ ਕੀਤਾ ਸੀ। ਅਜਿਹੇ ਚ ਹੁਣ ਬਚਾਅ ਮੁਹਿੰਮ ਦੀ ਸ਼ੁਰੂਆਤ ਦੇ ਵਿੱਚ ਹਮਾਸ ਦੇ ਦੁਆਰਾ ਜਿਹੜੀ ਚਲਾਈ ਜਾਂਦੀ ਸਿਵਲ ਡਿਫੈਂਸ ਏਜੰਸੀ ਹੈ, ਉਸ ਦੇ ਮੈਂਬਰਾਂ ਨੇ ਹੀ ਨਾਲ ਰਲ ਕੇ ਮਲਬਾ ਹਟਾਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਮਾਰਤ ਦੇ ਅਪਾਰਟਮੈਂਟ ਦੇ ਵਿੱਚ ਕਰੀਬ 10 ਪਰਿਵਾਰ ਰਹਿ ਰਹੇ ਸੀ। ਸੈਟੇਲਾਈਟ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਜੰਗ ਦੇ ਸ਼ੁਰੂਆਤੀ ਹਫ਼ਤਿਆਂ 'ਚ ਹੀ ਇਮਾਰਤ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ, ਜਦਕਿ ਇਮਾਰਤ ਦੇ ਹੋਏ ਨੁਕਸਾਨ ਦੀ ਪਹਿਲੀ ਵਾਰ ਸੰਕੇਤ ਜਿਹੜੇ ਸੀ ਉਹ ਸਾਲ 2024 ਦੇ ਵਿੱਚ ਸਾਹਮਣੇ ਆਏ ਸੀ, ਔਰ ਪਿਛਲੇ 3 ਸਾਲਾਂ ਤੋਂ ਇਜ਼ਰਾਈਲ ਨੇ ਇੱਥੇ ਜਿਹੜੀ ਤਬਾਹੀ ਮਚਾਈ ਹੈ ਉਸ ਵਿੱਚ 76,000 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ, ਤੇ ਹੁਣ ਉਸ ਜੰਗ ਦੇ ਜਿਹੜੇ ਆਫਟਰ ਇਫੈਕਟ ਨੇ, ਚਾਹੇ ਤਾਂ ਉਸ ਦੇ ਵਿੱਚ ਜਿਹੜੀਆਂ ਬਿਮਾਰੀਆਂ ਲੱਗੀਆਂ ਨੇ, ਦਵਾਈਆਂ ਜਾਂ ਖਾਦ ਪਦਾਰਥ ਨਾ ਮਿਲਣ ਦੀ ਹਾਲਤ ਦੇ ਵਿੱਚ ਜਿਹੜੇ ਲੋਕ ਦਮ ਤੋੜ ਰਹੇ ਨੇ, ਜਿਨ੍ਹਾਂ ਦੀ ਕੋਈ ਗਿਣਤੀ ਵੀ ਸਾਹਮਣੇ ਨਹੀਂ ਆ ਰਹੀ, ਕਿਉਂਕਿ ਅਸਲ ਦੇ ਵਿੱਚ ਇਜ਼ਰਾਈਲ ਨੇ ਇੰਡੀਪੈਂਡੈਂਟ ਰਿਪੋਰਟਿੰਗ ਜਿਹੜੀ ਇੱਥੋਂ ਬੈਨ ਕਰ ਰੱਖੀ ਹੈ। ਗਜ਼ਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕੌਮਾਂਤਰੀ ਪੱਤਰਕਾਰਾਂ ਦਾ ਆਉਣਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਬੈਨ ਹੈ, ਵੈਸੇ ਵੀ ਕੋਈ ਵੀ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਇੱਥੇ ਨਹੀਂ ਪਹੁੰਚ ਰਿਹਾ। ਉੱਥੇ ਭਾਰਤ ਦੀ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ, ਤੇ UPI ਦੇ ਵਿੱਚ ਭੁਗਤਾਨਾਂ ਨੂੰ ਲੈ ਕੇ ਹੁਣ ਜਿਹੜਾ ਅੱਧਾ ਕੁ ਫੀਸਦ ਦਾ MDR ਲਾਗੂ ਹੋਣ ਤੋਂ ਬਾਅਦ ਦਿੱਲੀ ਦੇ ਵਪਾਰਕ ਜਥੇਬੰਦੀਆਂ ਨੇ ਵਪਾਰੀ ਜਥੇਬੰਦੀਆਂ ਨੇ ਵਾਧੂ ਖਰਚ ਤੋਂ ਬਚਣ ਦੇ ਲਈ ਗਾਹਕਾਂ ਨੂੰ ਹੁਣ ਨਗਦੀ ਭੁਗਤਾਨ ਕਰਨ ਦੇ ਲਈ ਗੱਲ ਕਹੀ। ਅਸਲ 'ਚ ਸਰਕਾਰ ਨੇ UPI ਲਿਆਂਦਾ ਹੀ ਇਸੇ ਕਰਕੇ ਸੀ ਕਿ ਭਾਰਤ ਦੇ ਵਿੱਚ ਡਿਜੀਟਲ ਪੇਮੈਂਟਸ ਸ਼ੁਰੂ ਹੋ ਜਾਣ, ਭਾਰਤ ਨੂੰ ਇੱਕ ਕੈਸ਼ਲੈਸ ਇਕੋਨਮੀ ਬਣਾਇਆ ਜਾ ਸਕੇ। ਪਰ ਜਦੋਂ ਹੁਣ ਉਸ ਦੇ ਉੱਤੇ ਫੀਸ ਹੀ ਲਗਾ ਦਿੱਤੀ ਹੈ ਤੇ ਇਹ ਉਹ ਜਿਹੜਾ ਭੁਗਤਾਨ ਦੀ ਵਿਧੀ ਜਿਸ ਨੂੰ ਲੈ ਕੇ ਕਿਹਾ ਜਾਂਦਾ ਸੀ ਕਿ ਸਿਰਫ ਭਾਰਤ ਮੋਰੀ ਹੈ ਅਜਿਹੀ ਵਿਧੀ ਦੇ ਵਿੱਚ, ਜਿਹੜਾ ਸਬਜ਼ੀਆਂ ਦੀਆਂ ਰੇਹੜੀਆਂ ਫੜੀਆਂ ਤੋਂ ਲੈ ਕੇ ਛੋਟੇ ਵੱਡੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਮਾਲਸ ਦੇ ਵਿੱਚ ਵੱਡਿਆਂ ਵਪਾਰਕ ਅਦਾਰਿਆਂ ਤੱਕ ਦੀ ਤਰਫ ਤੋਂ UPI ਦਾ ਜਿਹੜਾ ਪ੍ਰਬੰਧ ਸੀ ਉਸ ਨੂੰ ਅਪਣਾਇਆ ਗਿਆ ਸੀ ਤੇ ਲੋਕ ਕੈਸ਼ਲੈਸ ਸੁਸਾਇਟੀ ਦੇ ਵੱਲ ਵੱਧ ਰਹੇ ਸੀ। ਪਰ ਹੁਣ ਸਰਕਾਰ ਨੇ ਕਿਹਾ 15 ਅਕਤੂਬਰ ਤੋਂ ਨਵਾਂ ਪ੍ਰਬੰਧ ਲਾਗੂ ਹੋ ਜਾਣਾ, ਯਾਨੀ ਕਿ 2000 ਰੁਪਏ ਤੋਂ ਵੱਧ ਦੀ ਹਰ ਇੱਕ ਟ੍ਰਾਂਜੈਕਸ਼ਨ ਦੇ ਉੱਤੇ ਦੁਕਾਨਦਾਰ ਨੂੰ ਇੱਕ ਫੀਸ ਦੇਣੀ ਹੋਏਗੀ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਦੁਕਾਨਦਾਰ ਇਹ ਫੀਸ ਜਿਹੜੀ ਹੈ ਉਹ ਗ੍ਰਾਹਕਾਂ ਤੋਂ ਸਮਾਨ ਦੀ ਕੀਮਤ ਵਧਾ ਕੇ ਵਸੂਲਣਗੇ। ਜ਼ਾਹਰ ਜਿਹੀ ਗੱਲ ਹੈ ਕਿ ਆਮ ਲੋਕਾਂ ਦੀ ਜੇਬ ਦੇ ਉੱਤੇ ਹੋਰ ਬੋਝ ਪੈ ਰਿਹਾ, ਜਦਕਿ 75,000 ਰੁਪਏ ਇਸ ਤੋਂ ਵੱਧ ਦੇ ਭੁਗਤਾਨ ਦੇ ਉੱਤੇ ਵੀ ਜਿਹੜੀ MDR ਹੈ ਉਹ ਵੱਧ ਤੋਂ ਵੱਧ 300 ਰੁਪਏ ਤੱਕ ਦੀ ਹੱਦ ਤੈਅ ਕਰ ਦਿੱਤੀ ਗਈ ਹੈ। ਅਜਿਹੇ ਦੇ ਵਿੱਚ ਹੁਣ ਦਿੱਲੀ ਦੇ ਟ੍ਰੇਡਰਸ ਐਸੋਸੀਏਸ਼ਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਇਹ 2000 ਰੁਪਏ ਤੋਂ ਵੱਧ ਦਾ ਭੁਗਤਾਨ ਹੈ ਇਹਦੇ ਤੇ ਜਿਹੜੀ ਵੀ ਵਪਾਰਕ ਛੋਟ ਹੈ ਉਹ 18% GST ਵੀ ਦੇਣਾ ਪੈਂਦਾ ਤੇ ਵਪਾਰਕ ਛੋਟ ਤਾਂ ਨਹੀਂ ਕਹਿ ਸਕਦੇ, ਟੈਕਸ ਹੈ ਇੱਕ ਕਿਸਮ ਦਾ। ਹਾਲਾਂਕਿ ਟੈਕਸ ਮਾਰਾਂ ਦੇ ਮੁਤਾਬਕ GST ਰਜਿਸਟਰਡ ਵਪਾਰੀ ਇਹਦਾ ਇਨਪੁੱਟ ਟੈਕਸ ਕ੍ਰੈਡਿਟ ਲੈ ਸਕਣਗੇ, ਪਰ ਛੋਟੇ ਵਪਾਰੀਆਂ ਦਾ ਕੀ ਜਿਹੜੇ GST ਰਜਿਸਟਰਡ ਹੀ ਨਹੀਂ ਨੇ, ਪਰ ਫਿਰ ਵੀ ਉਹਨਾਂ ਦੇ ਉੱਤੇ ਇਸਦਾ ਬੋਝ ਜ਼ਰੂਰ ਪਏਗਾ। ਉਦੋਂ ਦੂਸਰੇ ਪਾਸੇ ਇਸੇ ਮਾਮਲੇ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਜਿਹੜੀ ਨਿਯਮ ਹੈ ਸਰਕਾਰ ਦੀ ਤਰਫ ਤੋਂ ਲਾਗੂ ਕੀਤਾ ਗਿਆ ਇਸ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ। 14 ਸਤੰਬਰ ਨੂੰ UPI ਦਰ ਵਧਾਉਣ ਦੇ ਉੱਤੇ ਜਿਹੜੀ ਇੱਕ ਸੂਚਨਾ ਜਾਰੀ ਕੀਤੀ ਗਈ ਸੀ ਸਰਕਾਰ ਦੀ ਤਰਫ ਤੋਂ, ਉਸ ਨੂੰ ਸੰਵਿਧਾਨ ਦੀ ਧਾਰਾ 32 ਦੇ ਤਹਿਤ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਪਹਿਲਾਂ ਤਾਂ 14 ਸਤੰਬਰ ਦਾ ਗਜਟ ਹੈ ਜਿਹੜਾ ਉਸ ਨੂੰ ਰੱਦ ਕੀਤਾ ਜਾਵੇ, ਦੂਜਾ 15 ਸਤੰਬਰ ਨੂੰ ਜਾਰੀ ਪ੍ਰਕਿਰਿਆ ਦੇ ਉੱਤੇ ਰੋਕ ਵੀ ਲਗਾਈ ਜਾਵੇ ਤਾਂ ਕਿ ਇਸ ਨੂੰ ਪ੍ਰਭਾਵੀ ਬਣਨ ਤੋਂ ਪਹਿਲਾਂ ਪਹਿਲਾਂ ਹੀ ਰੋਕਿਆ ਜਾ ਸਕੇ। ਪ੍ਰਭਾਵੀ 15 ਅਕਤੂਬਰ ਤੋਂ ਹੋਏਗੀ, ਯਾਨੀ 1 ਮਹੀਨੇ ਦੇ ਅੰਦਰ ਅੰਦਰ ਇਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਹੀ ਛੱਤੀਸਗੜ੍ਹ ਦੇ ਬੜੇ ਹੀ ਵਿਵਾਦਤ ਜੀਰਮ ਘਾਟੀ ਹਮਲੇ ਮਾਮਲੇ ਦੇ ਵਿੱਚ ਬਸਤਰ ਦੀ ANI ਵਿਸ਼ੇਸ਼ ਅਦਾਲਤ ਨੇ 10 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਦੇ ਵਿੱਚ 2 ਮਹਿਲਾਵਾਂ ਵੀ ਸ਼ਾਮਲ ਨੇ। NIA ਮਾਫ ਕਰਨਾ, NIA ਕੋਰਟ ਨੇ ਇਸ ਮਾਮਲੇ ਦੇ ਵਿੱਚ 10 ਆਦਿਵਾਸੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਜਿਸ ਦੇ ਵਿੱਚ ਪ੍ਰੋਮੀਲਾ ਮੋੜੀਆਂ, ਚੈਤੂ ਲੈਕਮ ਉਰਫ ਮੋਨਾ, ਸੁਮਿਤਰਾ ਮੁਕਾ ਮੰਡਾਵੀ, ਕੋਸਾ ਕਵਾਸੀ ਉਰਫ ਕੋਸਰਾਮ, ਆਯਤਾ ਮਰਕਰਾਮ, ਮੜਕਮ ਦੇਵਾ, ਜੋਗਾ ਮਰਕਰਾਮ, ਬੰਜਾਮੀ ਤੇ ਮਹਾਦੇਵ ਨਾਗ ਸ਼ਾਮਲ ਨੇ। ਇਸ ਤੋਂ ਪਹਿਲਾਂ ਜਗਦਲਪੁਰ ਦੀ ਵਿਸ਼ੇਸ਼ NIA ਅਦਾਲਤ ਨੇ 5 ਸਤੰਬਰ ਨੂੰ ਇਹਨਾਂ 10 ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਤੇ ਸਜ਼ਾ ਦਾ ਫੈਸਲਾ ਰਾਖਵਾਂ ਰੱਖ ਲਿਆ ਸੀ। ਹੁਣ ਕੱਲ ਦੇ ਦਿਨ ਇਹ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਇਹਨਾਂ 10 ਦੇ ਵਿੱਚੋਂ ਕੋਈ ਵੀ ਵੱਡਾ ਨਕਸਲੀ ਨੇਤਾ ਸ਼ਾਮਲ ਨਹੀਂ ਹੈ, ਪਰ ਇਹਨਾਂ ਸਾਰਿਆਂ ਦੇ ਉੱਤੇ ਹਮਲੇ ਦੇ ਵਿੱਚ ਸ਼ਾਮਲ ਹੋਣ ਔਰ ਹਮਲੇ ਨੂੰ ਮਦਦ ਦੇਣ ਦਾ ਜਿਹੜਾ ਦੋਸ਼ ਸੀ ਉਹ ਸਾਬਤ ਹੋ ਗਿਆ। 25 ਮਈ 2013 ਨੂੰ ਨਕਸਲੀਆਂ ਨੇ ਬਸਤਰ ਦੀ ਜੀਰਮ ਘਾਟੀ ਦੇ ਵਿੱਚ ਕਾਂਗਰਸ ਦੀ ਪਰਿਵਰਤਨ ਯਾਤਰਾ ਦੇ ਉੱਤੇ ਹਮਲਾ ਕੀਤਾ ਸੀ। ਭਾਰਤ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਉੱਤੇ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਹਮਲਿਆਂ ਦੇ ਵਿੱਚੋਂ ਇਹ ਸੀ। ਛੱਤੀਸਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੇ ਸਿਖਰਲੇ ਨੇਤਾਵਾਂ ਸਨ, 28 ਲੋਕ ਮਾਰੇ ਗਏ ਸੀ। ਮਾਰੇ ਜਾਣ ਵਾਲਿਆਂ ਦੇ ਵਿੱਚ 10 ਪੁਲਿਸ ਕਰਮੀ ਵੀ ਸ਼ਾਮਲ ਸੀ। ਮਾਰੇ ਜਾਣ ਵਾਲੇ ਨੇਤਾਵਾਂ ਦੇ ਵਿੱਚ ਤਤਕਾਲੀ ਸੂਬਾਈ ਜਿਹੜੇ ਪ੍ਰਮੁੱਖ ਸੀ ਕਾਂਗਰਸ ਪਾਰਟੀ ਦੇ ਤੇ ਸਾਬਕਾ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਸੀ ਭਾਰਤ ਦੇ, ਨੰਦ ਕੁਮਾਰ ਪਟੇਲ, ਉਹਨਾਂ ਦੇ ਬੇਟੇ ਦਿਨੇਸ਼ ਪਟੇਲ, ਸਾਬਕਾ ਨੇਤਾ ਵਿਰੋਧੀ ਧਿਰ ਦੇ ਤੇ ਆਦਿਵਾਸੀ ਨੇਤਾ ਮਹਿੰਦਰ ਕਰਮਾ, ਸਾਬਕਾ ਵਿਧਾਇਕ ਉਦੈ ਮੁਦਲੀਆਰ ਤੇ ਸਾਬਕਾ ਕੇਂਦਰੀ ਮੰਤਰੀ ਵਿਦਿਆਚਰਨ ਸ਼ੁਕਲ ਆਦਿ ਸ਼ਾਮਲ ਸੀ। ਇਸ ਘਟਨਾ ਦੇ ਤੀਸਰੇ ਹੀ ਦਿਨ NIA ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਔਰ ਜਾਂਚ ਦੇ ਵਿੱਚ ਹਾਲਾਂਕਿ ਕਾਫੀ ਜ਼ਿਆਦਾ ਵਿਵਾਦਾਂ 'ਚ ਉਲਝੀ ਰਹੀ ਸੀ। ਇਸੇ ਤਰ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਸ਼ਾਸਨ ਕਾਲ ਦੇ ਵਿੱਚ ਵੀ ਜਾਂਚ ਨੂੰ ਲੈ ਕੇ ਜਿਹੜਾ ਇੱਕ ਅਲੱਗ ਤੋਂ ਜਿਹੜੀ ਇੱਕ ਕਮੇਟੀ ਰਿਵਿਊ ਕਮੇਟੀ ਬਿਠਾਈ ਗਈ, ਪਰ ਸੁਪਰੀਮ ਕੋਰਟ ਨੇ ਹੁਣ ਇਸ ਜਾਂਚ ਦੇ ਉੱਤੇ ਜਿਹੜੀ ਇਹ ਰੋਕ ਲਗਾ ਦਿੱਤੀ। ਜਦਕਿ ਸੂਬੇ ਦੇ ਭੁਪੇਸ਼ ਬਘੇਲ ਸਰਕਾਰ ਨੇ ਜਿਹੜੀ ਹੁਣ ਉਹ ਚਲੀ ਵੀ ਗਈ ਤੇ ਉਧਰੋਂ ਜਾਂਚ ਜਿਹੜੀ ਸੀ ਉਹ ਫਾਈਲਾਂ 'ਚ ਦਬੀ ਰਹਿ ਗਈ, ਪਰ ਹੁਣ ਅਦਾਲਤ ਦੀ ਤਰਫ ਤੋਂ ਇਸ ਬੜੇ ਹੀ ਚਰਚਿਤ ਮਾਮਲੇ ਦੇ ਵਿੱਚ ਇਹਨਾਂ 10 ਜਿਹੜੇ ਸ਼ਾਮਲ ਲੋਕ ਸੀ ਉਹਨਾਂ ਨੂੰ ਮੌਤ ਦੀ ਸਜ਼ਾ ਇਹ ਸੁਣਾਈ ਗਈ ਹੈ। ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬੇਅਦਬੀ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੁੜ ਗੱਲਬਾਤ ਕਰਨ ਦੇ ਵਾਸਤੇ ਕਦਮ ਅੱਗੇ ਵਧਾਏ ਨੇ ਆਮ ਆਦਮੀ ਪਾਰਟੀ ਸਰਕਾਰ ਨੇ। ਜਾਗਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਨਾਲ ਜੁੜੇ ਮਤਭੇਦ ਖਤਮ ਕਰਨ ਦੇ ਵਾਸਤੇ ਹੁਣ 7 ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਅਕਾਲ ਤਖ਼ਤ ਵੱਲੋਂ ਪਹਿਲਾਂ ਤੋਂ ਬਣਾਈ ਜਿਹੜੀ 5 ਮੈਂਬਰੀ ਕਮੇਟੀ ਹੈ ਉਹਨਾਂ ਦੇ ਨਾਲ ਤਾਲਮੇਲ ਕਰੇਗੀ ਤੇ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਚੱਲਿਆ ਆ ਰਿਹਾ ਜਮੂਦ ਸੀ ਉਹ ਵੀ ਹੁਣ ਟੁੱਟ ਗਿਆ ਕਿਉਂਕਿ ਸੂਬਾਈ ਸਰਕਾਰ ਦੇ ਵਿਰੁੱਧ ਹੋਇਆ ਸੀ ਅਕਾਲ ਤਖ਼ਤ। ਹੁਣ ਸੂਬੇ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਦੀ ਤਰਫ ਤੋਂ ਜਾਰੀ ਹੁਕਮਾਂ ਦੇ ਵਿੱਚ ਇਸ ਕਮੇਟੀ ਦੇ ਵਿੱਚ ਧਾਰਮਿਕ ਤੇ ਕਾਨੂੰਨੀ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਦੇ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸਾਬਕਾ ਜਸਟਿਸ ਜਸਪਾਲ ਸਿੰਘ, ਗੁਰਬੀਰ ਸਿੰਘ ਤੇ ਸਾਬਕਾ IPS ਅਧਿਕਾਰੀ ਜਤਿੰਦਰ ਸਿੰਘ ਔਲਖ ਤੇ ਕਾਨੂੰਨ ਅਧਿਕਾਰੀ ਪ੍ਰੀਤਿੰਦਰਪਾਲ ਸਿੰਘ ਸ਼ਾਮਲ ਨੇ। 7 ਮੈਂਬਰੀ ਕਮੇਟੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਦੇ ਨਾਲ ਲਗਾਤਾਰ ਵਿਚਾਰ ਵਟਾਂਦਰਾ ਕਰਦੀ ਰਹੇਗੀ। ਸੁਝਾਵਾਂ ਦੀ ਰਿਪੋਰਟ ਅਗਲੀ ਕਾਰਵਾਈ ਦੇ ਵਿੱਚ ਪੰਜਾਬ ਸਰਕਾਰ ਨੂੰ ਪੇਸ਼ ਵੀ ਕਰੇਗੀ। ਜ਼ਿਕਰ ਯੋਗ ਹੈ ਕਿ ਪੰਜਾਬ ਵਿਧਾਨ ਸਭਾ ਨੇ 13 ਅਪ੍ਰੈਲ 2026 ਨੂੰ ਇਹ ਕਾਨੂੰਨ ਸਰਬਸੰਮਤੀ ਦੇ ਨਾਲ ਪਾਸ ਕੀਤਾ ਸੀ, ਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਇਤਰਾਜ਼ ਤੋਂ ਬਾਅਦ ਸ਼੍ਰੋਮਣੀ ਕਮੇਟੀ ਜਾਂ ਕਿਸੇ ਸਿੱਖ ਜਥੇਬੰਦੀ ਦੇ ਨਾਲ ਸਲਾਹ ਨਹੀਂ ਕੀਤੀ ਗਈ। ਇਹ ਕਹਿ ਕੇ ਪੰਜਾਬ ਸਰਕਾਰ ਦਾ ਬਾਈਕਾਟ ਅਕਾਲ ਤਖ਼ਤ ਦੀ ਤਰਫ ਤੋਂ ਕਰ ਦਿੱਤਾ ਗਿਆ ਸੀ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਜਿਹੜਾ ਭਾਰਤ ਦਾ ਸੈਂਸਰ ਬੋਰਡ ਹੈ ਉਸ ਦੇ ਵਿੱਚ ਆਖਿਰਕਾਰ ਹੁਣ 6 ਸਾਲਾਂ ਬਾਅਦ ਤਬਦੀਲੀ ਕੀਤੀ ਗਈ ਹੈ, ਯਾਨੀ ਕਿ ਪੁਨਰਗਠਨ ਕੀਤਾ ਗਿਆ ਸੈਂਸਰ ਬੋਰਡ ਦਾ। ਇਸ ਦੇ ਵਿੱਚ ਸੁਨੀਲ ਸ਼ੈਟੀ, ਪੰਕਜ ਤ੍ਰਿਪਾਠੀ, ਪ੍ਰੀਤੀ ਜਿੰਟਾ ਤੇ ਪੰਜਾਬ ਤੋਂ ਹੰਸਰਾਜ ਹੰਸ ਆਦਿ ਨੂੰ ਸ਼ਾਮਲ ਕੀਤਾ ਗਿਆ। PIB ਦੇ ਵਿੱਚ ਜਾਰੀ ਇੱਕ ਬਿਆਨ ਦੇ ਮੁਤਾਬਕ CBFC ਯਾਨੀ ਫਿਲਮਾਂ ਨੂੰ ਜਿਹੜਾ ਸਰਟੀਫਿਕੇਸ਼ਨ ਜਾਰੀ ਕਰਦਾ ਕੇਂਦਰੀ ਫਿਲਮ ਪ੍ਰਮਾਣ ਬੋਰਡ, ਉਹਦੇ ਪੁਨਰਗਠਨ ਦੇ ਵਿੱਚ 18 ਨਵੇਂ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਕੇਂਦਰ ਸਰਕਾਰ ਦੇ ਸਿਨੇਮੈਟੋਗ੍ਰਾਫਰ ਐਕਟ 1952 ਦੀ ਧਾਰਾ 3 ਦੇ ਤਹਿਤ ਮਿਲੀਆਂ ਸ਼ਕਤੀਆਂ ਦੇ ਇਸਤੇਮਾਲ ਕਰਦੇ ਹੋਇਆਂ ਇਸ ਦਾ ਪੁਨਰਗਠਨ ਕੀਤਾ ਗਿਆ। ਇਸ ਦੇ ਵਿੱਚ ਵਿਨੋਦ, ਅਨੁਪਮ, ਮਨੋਜ ਜੋਸ਼ੀ, ਅਭਿਸ਼ੇਕ ਜੈਨ, ਰਿੱਕੀ ਕੇਜ, ਪ੍ਰਿਆ ਦਰਸ਼ਨ, ਸੁਨੀਲ ਸ਼ੈਟੀ, ਹੰਸਰਾਜ ਹੰਸ, ਸੁਪ੍ਰਿਆ ਯਾਰਲ ਗੱਡਾ, ਯਤਿੰਦਰ ਮਿਸ਼ਰ, ਰੂਪਾਲੀ ਗਾਂਗਲੀ, ਪ੍ਰੀਤੀ ਜਿੰਟਾ, ਨੀਲਾ ਮਾਧਵ ਪਾਂਡਾ, ਪੰਕਜ ਤ੍ਰਿਪਾਠੀ, ਪ੍ਰਸੰਨਜੀਤ ਚੱਟਰਜੀ, ਪੱਲਵੀ ਜੋਸ਼ੀ, ਨਿਸ਼ੀ ਗੰਦਾਵਾੜ, ਵਾਮਨ

ਤੇ ਔਰ ਹਾਲਾਂਕਿ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਦੋਹਾਂ ਦੇ ਦਰਮਿਆਨ ਜਿਹੜੇ ਆਪਸੀ ਸੰਬੰਧਾਂ ਨੂੰ ਲੈ ਕੇ ਗੱਲਬਾਤ ਹੋਈ ਹੈ, ਪਰ ਇਹ ਇਸ ਕਰਕੇ ਗੱਲਬਾਤ ਜ਼ਰੂਰੀ ਹੈ ਕਿਉਂਕਿ ਬਰਤਾਨੀਆ ਦੇ ਵਿੱਚ ਹੁਣ ਇੱਕ ਇਵੈਂਟ ਹੋਣ ਜਾ ਰਿਹਾ। ਦੁਨੀਆ ਭਰ ਦੀਆਂ ਵੱਡੀਆਂ AI ਕੰਪਨੀਆਂ ਦੇ ਪ੍ਰਮੁੱਖ ਸਕਾਟਲੈਂਡ ਦੇ ਵਿੱਚ ਜੁੜ ਰਹੇ ਨੇ, ਔਰ AI ਤਕਨੀਕ ਦੇ ਨਾਲ ਦੁਨੀਆ ਨੂੰ ਕਿਹੜੇ ਖਤਰੇ ਪੈਦਾ ਹੋ ਰਹੇ ਨੇ ਉਸ ਨੂੰ ਲੈ ਕੇ ਵਿਚਾਰ ਚਰਚਾਵਾਂ ਕੀਤੀਆਂ ਜਾਣਗੀਆਂ। ਵੈਸੇ ਇਸ ਬਾਬਤ ਬਰਤਾਨੀਆ ਦੀ AI ਮਾਮਲਿਆਂ ਨੂੰ ਲੈ ਕੇ ਜਿਹੜੀ ਨਿਗਰਾਨੀ ਰੱਖਣ ਵਾਲੀ ਇੱਕ ਛੋਟੀ ਦੀ ਸੰਸਥਾ ਹੈ, ਉਹਨਾਂ ਦੀ ਤਰਫ ਤੋਂ ਕਿਹੜੇ ਇਤਰਾਜ਼ ਜ਼ਾਹਰ ਕੀਤੇ ਗਏ ਸੀ ਉਸ ਦੇ ਬਾਰੇ ਜੇ ਵਿਸਤਾਰ ਤੁਸੀਂ ਜਾਣਨਾ ਹੈ, ਕਿਉਂਕਿ ਬਰਤਾਨੀਆ ਦਾ ਰੋਲ ਕਾਫੀ ਅਹਿਮ ਹੈ ਇਸ ਵਕਤ AI ਦੇ ਉੱਤੇ ਕੰਟਰੋਲ ਲਗਾਉਣ ਨੂੰ ਲੈ ਕੇ, ਤੇ ਰਾਜਾ ਚਾਰਲਸ ਉਸ ਜਿਹੜੀ ਉਹ ਇਸ ਕਿਸ ਇੱਕ ਕਿਸਮ ਦਾ ਸੰਮੇਲਨ ਆ ਉਸਨੂੰ ਖੁਦ ਸੰਬੋਧਨ ਵੀ ਕਰਨਗੇ। ਕਿੰਗ ਫਾਊਂਡੇਸ਼ਨ ਦੀ ਤਰਫ ਤੋਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ, ਸਕਾਟਲੈਂਡ ਦੇ ਵਿੱਚ ਉਹ ਸੰਮੇਲਨ ਹੋਣਾ। ਤੇ ਇਸ ਦਰਮਿਆਨ ਉਹ ਸਾਰਾ ਮਾਮਲਾ ਕੀ ਹੈ, ਐਂਥਰੋਪਿਕ ਦੇ ਨਾਲ ਜੁੜਿਆ ਹੋਇਆ ਤੇ AI ਏਜੰਟਸ ਦੇ ਆਪਸ ਦੇ ਵਿੱਚ ਰਲ ਕੇ ਕਰਪਟ ਹੋ ਜਾਣ ਦਾ ਉਹ ਸਾਰਾ ਮਾਮਲਾ ਜਿਹੜਾ, ਉਹਦੇ ਬਾਰੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ। ਉਸ ਪ੍ਰੋਗਰਾਮ ਨੂੰ ਤੁਸੀਂ ਸਾਡੇ ਪੋਡਕਾਸਟ ਸੈਕਸ਼ਨ ਤੋਂ ਜਾ ਕੇ ਸੁਣ ਸਕਦੇ ਹੋ, ਪਰ ਪਤਾ ਇਹ ਚੱਲ ਰਿਹਾ ਹੈ ਕਿ ਹੁਣ ਜਿਹੜੀ ਸਕਾਟਲੈਂਡ ਦੇ ਵਿੱਚ ਬੈਠਕ ਹੋਣੀ ਹੈ, ਜਿਸ ਦੀ ਹਾਲੇ ਤੱਕ ਤਰੀਕ ਤਾਂ ਨਹੀਂ ਐਲਾਨੀ ਗਈ ਹੈ, ਪਰ ਬੜੀ ਜਲਦ ਹੋਣੀ ਹੈ। ਇਸ 'ਚ ਗੂਗਲ ਡੀਪ ਮਾਇੰਡ ਦੇ ਰਿਪ੍ਰੈਜੈਂਟੇਟਿਵ ਜਿਹੜੇ ਨੇ ਉਹ ਪਹੁੰਚਣਗੇ, ਓਪਨ AI ਜਿਹੜੀ ਕਿ ChatGPT ਦੀ ਮਲਕੀਅਤ ਵਾਲੀ ਕੰਪਨੀ ਹੈ, ਨਵੀਡੀਆ ਜਿਹੜੀ ਕਿ ਚਿਪਸ ਬਣਾਉਂਦੀ ਹੈ ਔਰ AI ਦੇ ਵਿੱਚ ਸਭ ਤੋਂ ਲੋੜੀਂਦੀ ਚੀਜ਼ ਇਹੀ ਹੁੰਦੀ ਹੈ, ਐਂਥਰੋਪਿਕ ਇੱਕ ਹੋਰ AI ਦੇ ਨਾਲ ਜੁੜੀ ਹੋਈ ਅਲੱਗ ਕਲਾਉਡ ਪਲੇਟਫਾਰਮ ਵਾਲੀ ਕੰਪਨੀ ਹੈ ਜਿਹੜੀ, ਤੇ ਇਹ ਸਾਰੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉੱਥੇ ਸ਼ਾਮਲ ਹੋ ਰਹੀਆਂ ਨੇ। ਆਸਟ੍ਰੇਲੀਆ ਖੁਦ ਨੂੰ AI ਦੇ ਖੇਤਰ ਦੇ ਵਿੱਚ ਮੋਹਰੀ ਕਿਸ ਤਰੀਕੇ ਦੇ ਨਾਲ ਰੱਖਣਾ ਚਾਹੁੰਦਾ ਹੈ ਔਰ ਆਸਟ੍ਰੇਲੀਆ ਦੀਆਂ ਲੋੜਾਂ ਕੀ ਨੇ ਇਹਨੂੰ ਲੈ ਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਪਿਛਲੇ ਦਿਨਾਂ ਦੇ ਵਿੱਚ ਇਹ ਇਜ਼ਹਾਰ ਕਰ ਹੀ ਚੁੱਕੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਨਵੇਂ ਡੇਟਾ ਸੈਂਟਰਸ ਦਾ ਨਿਰਮਾਣ ਜਿਹੜਾ ਉਹ ਕੀਤਾ ਜਾਣਾ, ਤਾਂ ਕਿ ਇੱਥੇ ਵੱਧ ਤੋਂ ਵੱਧ ਜਿਹੜਾ ਇੱਕ ਜਿਹੜਾ ਵਪਾਰ ਹੈ ਉਹ ਆਸਟ੍ਰੇਲੀਆ ਵਾਲੇ ਪਾਸੇ ਲਿਆਂਦਾ ਜਾ ਸਕੇ। ਅਜਿਹੇ ਦੇ ਵਿੱਚ ਹੁਣ ਇੱਕ ਹੋਰ ਕਾਨੂੰਨ ਵੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਪਾਸ ਕੀਤਾ ਜਾ ਰਿਹਾ ਹੈ ਜਿਹਦੇ ਬਾਰੇ ਤੁਹਾਨੂੰ ਜਾਣਨਾ ਜ਼ਰੂਰੀ ਹੈ, ਕਿਉਂਕਿ ਤੁਸੀਂ ਵੀ ਪ੍ਰਭਾਵਿਤ ਹੋ ਸਕਦੇ ਹੋ ਇਸ ਕਾਨੂੰਨ ਤੋਂ। ਹੁਣ AI ਕੰਪਨੀਆਂ ਨੂੰ ਬਿਨਾਂ ਕਿਸੇ ਰਿਸਟ੍ਰਿਕਸ਼ਨ ਦੇ ਜਿਹੜਾ ਲੋਕਲ ਕੰਟੈਂਟ ਹੈ ਆਸਟ੍ਰੇਲੀਆ ਦੇ ਵਿੱਚ ਉਹ ਵਰਤਣ ਦੀ ਇਜਾਜ਼ਤ ਹੋਏਗੀ, ਔਰ ਕਾਪੀਰਾਈਟ ਦੇ ਜਿਹੜੇ ਨਿਯਮ ਨੇ ਉਹ ਵੀ ਲਾਗੂ ਨਹੀਂ ਹੋਣਗੇ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਵੀ ਕੰਟੈਂਟ ਜਿਹੜਾ ਆਨਲਾਈਨ ਕ੍ਰੀਏਟ ਕਰ ਰਹੇ ਹੋ ਭਾਵੇਂ ਕਿ ਉਸ ਦੇ ਉੱਤੇ ਤੁਹਾਡਾ ਉਹਨਾਂ ਫੋਟੋਆਂ ਦੇ ਉੱਤੇ ਕਾਪੀਰਾਈਟ ਹੈ ਜਾਂ ਨਹੀਂ ਹੈ, ਸੋਸ਼ਲ ਮੀਡੀਆ ਤੇ ਤੁਸੀਂ ਪੋਸਟ ਕਰ ਦਿੱਤਾ, AI ਕੰਪਨੀਆਂ ਨੂੰ ਇਹ ਇਜਾਜ਼ਤ ਹੋਏਗੀ ਕਿ ਉਸ ਕੰਟੈਂਟ ਨੂੰ ਉਹ ਵਰਤ ਸਕਣ। ਔਰ ਇਸ ਨਵੇਂ ਕਾਨੂੰਨ ਦੇ ਤਹਿਤ ਆਸਟ੍ਰੇਲੀਆ ਦੇ ਵਿੱਚ ਸਥਾਨਕ ਪੱਧਰ ਦੇ ਉੱਤੇ ਕਾਪੀਰਾਈਟ ਕਾਨੂੰਨ ਧਰਾਸ਼ਾਈ ਹੋ ਕੇ ਰਹਿ ਜਾਣਗੇ, ਪਰ ਇਸ ਦਰਮਿਆਨ ਤੁਹਾਨੂੰ ਆਪਣੇ ਜੇਕਰ ਆਪਣੀ ਤੁਸੀਂ ਵੈਬਸਾਈਟ ਹੋਸਟ ਕਰਦੇ ਹੋ ਤਾਂ ਇੱਕ ਤੁਹਾਨੂੰ ਤਕਨੀਕ ਦੱਸਦੇ ਚੱਲਦੇ ਹਾਂ, ਤੁਸੀਂ ਉਸ ਦੇ ਵਿੱਚ robots.txt ਫਾਈਲ ਜਿਹੜੀ ਉਹ ਐਡ ਕਰ ਸਕਦੇ ਹੋ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਪੂਰੇ ਤਰੀਕੇ ਦੇ ਨਾਲ ਤੁਹਾਡੇ ਕੰਟੈਂਟ ਨੂੰ ਸੇਵ ਕਰ ਦੇਗਾ, ਪਰ ਇਹ ਇੱਕ ਤਕਨੀਕੀ ਪਹਿਲੂ ਹੈ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਬੋਟਸ ਤੋਂ ਆਪਣੇ ਕੰਟੈਂਟ ਨੂੰ ਬਚਾ ਕੇ ਰੱਖਣਾ ਤਾਂ ਫਿਰ ਇਸ ਕਿਸਮ ਦੇ ਟੂਲਸ ਦਾ ਇਸਤੇਮਾਲ ਕਰੋ। ਪਰ ਖੈਰ ਕ੍ਰੀਏਟਰਸ ਜਿਹੜੀ ਹੈ ਉਹ ਆਪਣੀ ਆਮਦਨੀ ਖੁਸ ਦੀ ਵੀ ਦੇਖ ਰਹੇ ਨੇ। ਆਸਟ੍ਰੇਲੀਆ ਭਰ ਚ ਜਿਹੜੇ ਰਾਈਟਰ, ਮਿਊਜ਼ੀਸ਼ੀਅਨ, ਫਿਲਮ ਮੇਕਰ, ਆਰਟਿਸਟ ਹੈਗੇ ਨੇ ਜਿਹੜੇ ਇੰਡੀਪੈਂਡੈਂਟ ਆਪਣੇ ਆਪ ਨੂੰ ਮੰਨਦੇ ਸੀ ਆਪਣੇ ਚੈਨਲਸ ਤੋਂ, ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਉਹ ਕੰਟੈਂਟ ਸਾਂਝਾ ਕਰਦੇ ਸੀ, ਉਹਨਾਂ ਦੇ ਨਾਲ ਜੁੜੀ ਹੋਈ ਇੱਕ ਸੰਸਥਾ ਹੈ ਆਸਟ੍ਰੇਲੀਅਨ ਰਾਈਟਰਸ ਗਿਲਡ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਕ੍ਰੀਏਟਰਸ ਨੂੰ ਨੁਕਸਾਨ ਪਹੁੰਚੇਗਾ ਉਹਨਾਂ ਦੀ ਆਮਦਨੀ, ਕਿਉਂਕਿ ਇਸ AI ਦੇ ਉੱਤੇ ਜਦੋਂ ਇਹ ਚੀਜ਼ ਚਲੀ ਜਾਂਦੀ ਹੈ ਭਾਵੇਂ ਕਿ ਉਹ ਪੇਡ ਵਰਜ਼ਨ ਦੇ ਉੱਤੇ ਹੋਵੇ ਜਾਂ ਫ੍ਰੀ ਵਰਜ਼ਨ ਦੇ ਉੱਤੇ, ਪਰ ਉਸ ਦੇ ਨਾਲ ਇੰਡਸਟਰੀ ਨੂੰ ਇੱਕ ਤਰੀਕੇ ਦੇ ਨਾਲ ਨੁਕਸਾਨ ਹੋਏਗਾ। ਤੀਜਾ ਇਸ ਦੇ ਵਿੱਚ ਪੱਖ ਇਹ ਵੀ ਹੈ ਕਿ ਜੇਕਰ ਇਹ ਕਾਨੂੰਨ ਆਉਂਦਾ ਤੇ ਲਾਗੂ ਹੁੰਦਾ ਤਾਂ ਉਸ ਦੇ ਨਾਲ ਜਿਹੜੇ ਓਵਰਸੀਜ਼ ਕ੍ਰੀਏਟਰਸ ਨੇ ਉਹਨਾਂ ਦੇ ਕੋਲ ਇੱਕ ਵਿਕਲਪ ਮਿਲ ਜਾਏਗਾ ਕਿ ਉਹ ਆਸਟ੍ਰੇਲੀਅਨ ਕੰਟੈਂਟ ਨੂੰ ਬਲੌਕ ਕਰਨਾ ਚਾਹੁੰਦੇ ਨੇ ਜਾਂ ਨਹੀਂ, ਕਿਉਂਕਿ ਵਿਦੇਸ਼ਾਂ ਦੇ ਵਿੱਚ ਬੈਠ ਕੇ ਫਿਰ ਆਸਟ੍ਰੇਲੀਅਨ ਕੰਟੈਂਟ ਜਿਹੜਾ ਉਸ ਦੇ ਲਈ ਅਦਾਇਗੀ ਕਰਨਾ, ਕਿਸੇ ਕਿਸਮ ਦੀ ਪੇਮੈਂਟ ਕਰਨਾ ਕੋਈ ਲੋੜ ਹੀ ਨਹੀਂ ਹੋਏਗੀ। ਤੁਸੀਂ AI ਤੋਂ ਕਿਸੇ ਵੀ ਕਿਸਮ ਦਾ ਆਸਟ੍ਰੇਲੀਅਨ ਕੰਟੈਂਟ ਵਰਤ ਸਕੋਗੇ, ਕਿਸੇ ਵੀ ਕਿਸਮ ਦੀ ਕਿਤਾਬ, ਕਿਸੇ ਕਿਸਮ ਦੀ ਕੋਈ ਪੇਂਟਿੰਗ, ਕਿਸੇ ਦਾ ਕੋਈ ਗੀਤ, ਕਿਸੇ ਦੀ ਕੋਈ ਫੀਚਰ ਫਿਲਮ, ਕਿਸੇ ਦਾ ਕੋਈ ਆਰਟੀਕਲ, ਹਰ ਇੱਕ ਦੀ ਵਰਤੋਂ ਕੀਤੀ ਜਾ ਸਕੇਗੀ। ਔਰ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੀਆਂ AI ਕੰਪਨੀਆਂ ਨੇ ਉਹਨਾਂ ਦਾ ਪ੍ਰੋਫਿਟ ਜ਼ਰੂਰ ਵਧੇਗਾ, ਪਰ ਆਸਟ੍ਰੇਲੀਆ ਸਰਕਾਰ ਇਹਨਾਂ ਦੇ ਪ੍ਰੋਫਿਟ ਵਧਾਉਣ ਦੇ ਵਿੱਚ ਕਿਉਂ ਲੱਗੀ ਹੋਈ ਹੈ, ਇਹ ਇੱਕ
सवाल जरूर हैगा है।

0: और इसका जवाब ये पता लगता है कि इस पैसिफिक खिते दे विच, बल्कि पूरे दे पूरे सदरन हेमिस्फेयर दे विच, यानी कि ब्राजील तो लैके न्यूजीलैंड तक ऑस्ट्रेलिया अपनी धाक जमानी चाहता है और इस खेतर दे विच मोरी मुल्क जेड़ा एक बनना चाहता है। हुण हालिया दिनां दे विच ओपन एआई ने भी संकेत दिते ने कि क्योंकि हुण तक ऑस्ट्रेलिया दे विच बड़े ही मेजर कॉपीराइट जेड़े एक नियम सी जिदे चलदे ऑस्ट्रेलियन बाजार दे विच दाखल होना चैट जीपीटी दे लई मुश्किल सी, पर हुण चैट जीपीटी दी मालक कंपनी ओपन एआई ने संकेत दिते ने कि वह ऑस्ट्रेलिया दे विच इन्वेस्ट करना चाहते ने। ऑस्ट्रेलिया सरकार ने भी डेटा सेंटर्स दे निर्माण नूं लैके गल कीती है कि डेटा सेंटर्स दे थ्रू असीं एआई कंपनियां नूं अपने घर जिहड़े ने जां इक दूजा घर जिहड़ा ऑस्ट्रेलिया दे विच बनाउण दी इजाजत देवांगे। उधर ऑस्ट्रेलिया दे विच असिस्टेंट टेक्नोलॉजी मिनिस्टर एंडी चार्ल्टन ने इस मामले दे उत्ते गल कही है कि अमरीका ते चीन दे दरमियान जिहड़ी एआई दी इह जंग छिड़ी हुई है, इसका फायदा इसका लाहा ऑस्ट्रेलिया ने किवें कटना है, इस नूं हुणे समझना होएगा, नहीं तो फिर काफी देर भी हो सकती है। खैर उधर दूजे पासे कुछ होरना खबरां दी भी सांझ पाई है ते ऑस्ट्रेलिया दे विच चीन दियां खिड़कियां आ रहियां ने, पर सीधियां चीन तो नहीं आ रहियां, वियतनाम तो आ रहियां ने, ते वियतनाम दियां खिड़कियां है भी नहीं। की है पूरा मामला ये भी तुहानू दस दे चलदे। हेराल्डसन ने एक खबर प्रकाशित की है कि सस्तियां चीनी खिड़कियां जिहड़ियां घरां दे विच लगदियां ने, विंडोज कह लैंदे आ, विंडोज इस करके नहीं कह रहे क्योंकि हुणे तकनीक दी खबर सांझी करके हटे आ, तुहानू कितें कंप्यूटर च पैंदी विंडो दे नाल इस नूं भुलेखा करके ना जोड़ लियो, पर जिहड़ियां इह घरां दफ्तरां इमारतां दे विच लगदियां विंडोज ने, इह खिड़कियां ने, इन्हां नूं लैके सरकार दी तरफ तों आस्ट्रेलिया दे विच इक डंपिंग लॉ लियांदा गया सी, इन्हां नूं पूरी तरहां दे नाल पाबंद कर दित्ता गया सी तां कि आस्ट्रेलिया दे विच जिहड़े प्रोड्यूसर्स ने उन्हां नूं फायदा मिल सके, आस्ट्रेलिया ने खिड़कियां जिहड़ियां ने ओह ज्यादा बिक सकन। पर साल 2026 दी पहली तिमाही दे विच ही वियतनाम तों आ रहियां खिड़कियां दी इंपोर्ट दे विच घट्टो घट 1700% दा इजाफा देखण नूं मिलिया। ये अपने आप दे विच हैरान कर देने वाली खबर है क्योंकि जिहड़ा एंटी डंपिंग केस 691 आस्ट्रेलिया दे विच आया सी उस दे चलदे ये गल कही जा रही सी कि जिहड़ियां चीनी खिड़कियां सी, एक तां चीन दे विच वैसे भी रियल एस्टेट मार्केट इस वक्त स्लो हो रखी है ते उत्थे नवें घर उन्नी तादाद दे विच या नवीं इमारतां बन नहीं रहियां, सो इस करके उत्थों दा स्थानक बाजार है जिहड़ा वो इस वक्त बहुत बड़े पद्धर ते निर्माण करी बैठा है, इंफ्रास्ट्रक्चर इंडस्ट्री दे नाल जुड़ियां हुई चीजा दे दा बहुत बड़ी पद्धर ते बड़ी मात्रा दे विच जिहड़ा निर्माण पहले ही चीजा का होया हुआ उन्हां दे विच खिड़कियां भी शामिल ने, चीन दे विच इन्नियां खिड़कियां लग नहीं रही। दूसरी गल ये है कि चीन ने इन्हां सब जिहड़ियां विंडो मेकर ने उन्हां नूं सबसिडी भी दे रखी है बड़ी भारी, ते ये सस्तियां खिड़कियां बना रहे ने। हुण आस्ट्रेलिया दे स्टैंडर्ड्स दे मुताबिक आस्ट्रेलिया दी कंडीशंस दे मुताबिक इन्हां नूं लोअर क्वालिटी दीयां खिड़कियां मन्निया जा रहे, इसे करके आस्ट्रेलिया ने इनकार भी किया सी, पर हुण पता ये चल रहा है कि यह वाया वियतनाम होके आ रही ने और वियतनाम दे जरिए यह सेल किवें नहीं हो रही है क्योंकि वियतनाम दी तां सेल है नहीं, चीन पहलां खिड़कियां नूं वियतनाम भेज रहे हैं ते फिर वियतनाम तो जिहड़े प्रोड्यूसर्स ने इन्हां नूं होर महंगीआं इस सस्तियां खिड़कियां नूं होर महंगा करके आस्ट्रेलिया च बेच रहे ने, हालांकि फिर भी आस्ट्रेलियन कंडीशंस दे मुताबिक तां नहीं हैगियां इह, पर आस्ट्रेलिया दे विच आ भी रहियां ने, बिक भी रहियां ने धड़ल्ले दे नाल, और इसे नूं लैके एंटी डंपिंग कमीशन दी तरफ तों हुण बयान दिते गए ने, इस मामले दे विच इक पड़ताल शुरू कीती गई है, लगभग 450 दे करीब खिड़कियां दे विच कमियां दियां शिकायतां उन्हां तक हासिल होईयां सी, ये 450 शिकायतां दे आधार दे उत्ते ही पड़ताल करन तों बाद पता चलिया कि कम तां बड़ा खराब है। उधर आस्ट्रेलिया दे विच हाई स्पीड रेल नू लैके हुण जिहड़ा एक निर्माण होना सी ओ निर्माण जिहड़ा है पिछे पै सकदा है, क्यों? क्योंकि जिहड़े स्किल्ड वीजाज ने उन्हां नू लैके ये पता चल रहा है कि ज्यादातर हुनरमंद लोग तां इन्हां स्किल्ड वीजा कैटेगरीज दे विच ही आस्ट्रेलिया चाह रहे सी, पर हुण जदों बार बार ये गल उठ रही है कि हुनरमंद लोगों की आस्ट्रेलिया नू लोड़ ही नहीं है, आखिरकार किन्हां दी लोड़ है, फिर ये एक बड़ा सवाल हो रहा है, चाहे वन नेशन पार्टी है, चाहे लिबरल नेशनल है, ते चाहे अज दे दिन लेबर पार्टी जो भी अनाउंस करेगी। दस दी है कि अज दे दिन जिहड़े टोनी बर्क ने ਹੋਮ ਅਫੇਅਰ ਮਿਨਿਸਟਰ ਉਹਨਾਂ ਨੇ ਐਲਾਨ ਕਰਨਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਰਕਾਰ ਦੀ ਅਗਲੇ ਆਉਣ ਵਾਲੇ ਸਾਲਾਂ ਦੇ ਦਰਮਿਆਨ ਇਮੀਗ੍ਰੇਸ਼ਨ ਪਾਲਿਸੀ ਕੀ ਹੋਏਗੀ ਤੇ ਇਹ ਸਰਕਾਰ ਦੀ ਨਹੀਂ ਬਲਕਿ ਇਹ ਲੇਬਰ ਪਾਰਟੀ ਦੀ ਪਾਲਿਸੀ ਨੂੰ ਵੀ ਰਿਫਲੈਕਟ ਕਰੇਗੀ, ਯਾਨੀ ਕਿ ਲੇਬਰ ਪਾਰਟੀ ਕੀ ਰੁੱਖ ਅਪਣਾ ਕੇ ਰੱਖਦੀ ਹੈ। ਕੁਝ ਹਫਤੇ ਪਹਿਲਾਂ ਟੋਨੀ ਬਰਕ ਦਾ ਇਹ ਭਾਸ਼ਣ ਹੋਣਾ ਸੀ ਨੈਸ਼ਨਲ ਕਲੱਬ ਪ੍ਰੈਸ ਕਲੱਬ ਦੇ ਵਿੱਚ ਕੈਨਬਰਾ ਦੇ ਅੰਦਰ, ਪਰ ਉਦੋਂ ਉਹਨੂੰ ਐਨ ਮੌਕੇ ਦੇ ਉੱਤੇ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੋ ਹੱਲਾ ਕਾਫੀ ਮਚਿਆ। ਵਨ ਨੇਸ਼ਨ ਲਗਾਤਾਰ ਪ੍ਰਵਾਸ ਮੁੱਦੇ ਨੂੰ ਲੈ ਕੇ ਦਬਾਅ ਬਣਾ ਰਹੀ ਸੀ ਮੀਡੀਆ ਦੇ ਜ਼ਰੀਏ, ਇੱਕ ਧੜੇ ਦੇ ਇੱਕ ਤਰੀਕੇ ਦਾ ਜਿਹੜਾ ਮੀਡੀਆ, ਤੇ ਆਸਟ੍ਰੇਲੀਆ ਦੇ ਵਿੱਚ ਉਸ ਕਿਸਮ ਦੀ ਹਵਾ ਵੀ ਤੋੜੀ ਗਈ। ਪਿਛਲੇ ਦਿਨਾਂ ਦੇ ਦਰਮਿਆਨ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਾਲੇਨਸਟਸ ਨੇ ਜਿਹੜਾ ਇਸ ਮਾਮਲੇ ਦੇ ਉੱਤੇ ਸਟੈਂਡ ਲਿਆ। ਉਸ ਤੋਂ ਬਾਅਦ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਨੇ ਵੀ ਇਹ ਗੱਲ ਕਹੀ ਕਿ ਟੈਂਪਰੇਰੀ ਮਾਈਗ੍ਰੇਸ਼ਨ ਜਿਹੜੀ ਹੈ ਉਹ ਖਤਮ ਨਹੀਂ ਹੋਣੀ ਚਾਹੀਦੀ, ਉਹਨਾਂ ਦੀ ਲੋੜ ਰਹਿੰਦੀ ਹੈ। ਜਦਕਿ ਲੇਬਰ ਪਾਰਟੀ ਦੀ ਕੇਂਦਰੀ ਵਜ਼ਾਰਤ ਇਸ ਨੂੰ ਲੈ ਕੇ ਕੀ ਮੰਨਦੀ ਹੈ ਉਹ ਅੱਜ ਦੇ ਦਿਨ ਪਤਾ ਚੱਲ ਜਾਏਗਾ। ਥੋੜੇ ਚਿਰ ਬਾਅਦ ਜਿਹੜਾ ਇਸ ਕਿਸਮ ਦਾ ਐਲਾਨ ਵੀ ਹੋਣਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਕੀ ਪਾਲਿਸੀ ਜਿਹੜੀ ਉਹ ਲੈ ਕੇ ਆ ਰਹੀ ਹੈ ਸਰਕਾਰ। ਖੈਰ ਇਸ ਦਰਮਿਆਨ ਇਹ ਪਤਾ ਚੱਲ ਰਿਹਾ ਹੈ ਕਿ ਜਿਹੜਾ ਇੱਕ ਬੜਾ ਵੱਡਾ ਬੈਕਲੌਗ ਚੱਲ ਰਿਹਾ ਇੰਟਰਨੈਸ਼ਨਲ ਇੰਜੀਨੀਅਰਸ ਨੂੰ ਬੁਲਾਉਣਾ ਸੀ, ਉਸ ਦੇ ਚੱਲਦਿਆਂ ਲਗਭਗ 8-8, 10-10 ਮਹੀਨਿਆਂ ਦੀ ਵੇਟ ਚੱਲ ਰਹੀ ਹੈ। ਇੰਟਰਨੈਸ਼ਨਲ ਜਿਹੜੇ ਇੰਜੀਨੀਅਰਸ ਹੈਗੇ ਨੇ ਉਹ ਇਹਨਾਂ ਹੀ ਵੀਜ਼ਿਆਂ ਦੇ ਉੱਤੇ ਆਣੇ ਸੀਗੇ, ਤੇ ਹੁਣ ਬ੍ਰਿਸਬੇਨ, ਸਿਡਨੀ, ਕੈਨਬਰਾ, ਮੈਲਬਰਨ ਜਿਹੜਾ ਇੱਕ ਰੇਲ ਰੂਟ ਬਣਾਉਣਾ ਸੀ, ਇੱਕ ਹਾਈ ਸਪੀਡ ਰੇਲ ਨੈਟਵਰਕ ਤਿਆਰ ਹੋਣ ਦੀ ਗੱਲ ਹੋ ਰਹੀ ਸੀ। ਹਾਲੇ ਤੱਕ ਤਾਂ ਉਹਦਾ ਬਿਜ਼ਨਸ ਕੇਸ ਹੀ ਨਹੀਂ ਤਿਆਰ ਹੋ ਸਕਿਆ, ਪਰ ਉਹਦੇ ਚ ਵੀ ਇੰਜੀਨੀਅਰਸ ਦੀ ਲੋੜ ਤਾਂ ਪੈਣੀ ਆ। ਹੁਣ ਪਾਰਲੀਮੈਂਟਰੀ ਇਨਕੁਆਇਰੀ ਦੇ ਵਿੱਚ ਇਹ ਕੇਸ ਜਿਹੜਾ ਚਲਾ ਗਿਆ, ਤੇ ਉਸ ਦੇ ਵਿੱਚ ਪਤਾ ਇਹ ਚੱਲਿਆ ਹੈ ਕਿ 10-10 ਮਹੀਨਿਆਂ ਦੀ ਵੀਜ਼ਿਆਂ ਦੀ ਉਡੀਕ ਹੋਣ ਦੇ ਚੱਲਦਿਆਂ ਹੁਨਰਮੰਦ ਇੰਜੀਨੀਅਰ ਆਸਟ੍ਰੇਲੀਆ ਆ ਨਹੀਂ ਪਾ ਰਹੇ, ਤੇ ਹੁਨਰ ਦੀ ਘਾਟ ਹੋਣ ਦੇ ਚੱਲਦਿਆਂ ਆਸਟ੍ਰੇਲੀਆ ਇਸ ਪ੍ਰੋਜੈਕਟ ਦੇ ਉੱਤੇ ਅੱਗੇ ਵੱਧ ਨਹੀਂ ਪਾ ਰਿਹਾ। ਵੈਸੇ ਦੁਨੀਆ ਦੇ ਕੁਝ ਬਿਹਤਰੀਨ ਰੋਸ਼ਨ ਦਿਮਾਗ ਲੋਕਾਂ ਦੀ ਲੋੜ ਪਏਗੀ, ਤੇ ਇਹ ਆਮ ਤੌਰ ਦੇ ਉੱਤੇ 482 ਵੀਜ਼ਾ ਕੈਟਾਗਰੀ ਦੇ ਵਿੱਚ ਆਉਂਦੇ ਨੇ, ਹੁਨਰਮੰਦ ਕੈਟਾਗਰੀ ਚ, ਯਾਨੀ ਸਕਿਲਡ ਕੈਟਾਗਰੀ ਦੇ ਵਿੱਚ ਇਹ ਆਉਂਦਾ। ਸਰਕਾਰ ਦੀ ਤਰਫ ਤੋਂ ਸਾਰੀਆਂ ਹੀ ਜਿਹੜੀਆਂ ਸਕਿਲਡ ਕੈਟਾਗਰੀਜ਼ ਆ ਉਹਨਾਂ ਦੇ ਉੱਤੇ ਰੋਕ ਲਗਾਈ ਜਾਏਗੀ, ਉਹਨਾਂ ਨੂੰ ਘੱਟ ਕੀਤਾ ਜਾਏਗਾ, ਕਿਉਂਕਿ ਵਨ ਨੇਸ਼ਨ ਤਾਂ ਇਹ ਕਹਿ ਚੁੱਕੀ ਹੈ ਕਿ ਉਹ 7.5 ਲੱਖ ਕਾਮਿਆਂ ਨੂੰ ਬਾਹਰ ਵਾਪਸ ਭੇਜ ਦੇਗੀ ਆਸਟ੍ਰੇਲੀਆ ਚੋਂ ਜੇ ਉਹ ਜਿੱਤ ਕੇ ਕਦੇ ਵੀ ਸੱਤਾ ਦੇ ਵਿੱਚ ਆ ਗਏ। ਔਰ ਉਹਨਾਂ ਦੀ ਪਲਾਨ ਇਹ ਹੈ ਕਿ ਉਹ 3 ਸਾਲਾਂ ਦੇ ਅੰਦਰ ਅੰਦਰ ਇਹ 7,66,000 ਲੋਕਾਂ ਨੂੰ ਬਾਹਰ ਕੱਢਣਗੇ। ਖਾਸ ਤੌਰ ਦੇ ਉੱਤੇ ਤਾਜ਼ਾ ਬਿਆਨ ਜਿਹੜਾ ਕੱਲ ਦੇ ਦਿਨ ਸ਼ਾਮ ਵੇਲੇ ਪੌਲਿਨ ਹੈਨਸਨ ਦਾ ਆਉਂਦਾ, ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਸਕਿਲਡ ਵੀਜ਼ਾ ਕੈਟਾਗਰੀ ਦੇ ਉੱਤੇ ਲੋਕ ਜਿਹੜੇ ਆ ਰਹੇ ਨੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਰਹੇ ਨੇ, ਪਰ ਉਹਨਾਂ ਦੇ ਨਾਲ ਉਹਨਾਂ ਦੇ ਡਿਪੈਂਡੈਂਟ ਕਿਉਂ ਆਸਟ੍ਰੇਲੀਆ ਦੇ ਵਿੱਚ ਆ ਰਹੇ ਨੇ। ਹੁਣ ਡਿਪੈਂਡੈਂਟਸ ਨੂੰ ਲੈ ਕੇ ਵੀ ਇੱਕ ਜਿਹੜੀ ਹੈ ਗਾਜ ਆਉਣ ਵਾਲੇ ਸਮੇਂ ਦੇ ਵਿੱਚ ਡਿੱਗ ਸਕਦੀ ਹੈ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਈਏ ਤੇ ਲੇਬਰ ਪਾਰਟੀ ਦੀ ਤਰਫ ਤੋਂ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਜਿਹੜੀ ਕਮਿਊਨਿਟੀ ਗ੍ਰਾਂਟਸ ਦਿੱਤੀਆਂ ਜਾ ਰਹੀਆਂ ਨੇ ਆਪਣੀਆਂ ਹੀ ਫੈਡਰਲ ਸੀਟਾਂ ਦੇ ਉੱਤੇ ਆਪਣੇ ਹੀ ਜਿਹੜੇ MPs ਨੇ ਉਹਨਾਂ ਨੂੰ, ਉਹਦੇ ਉੱਤੇ ਇਤਰਾਜ਼ ਉੱਠ ਰਹੇ ਨੇ। ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਦਰਮਿਆਨ ਐਂਥਨੀ ਅਲਬਨੀਜ਼ ਦਾ ਜਿਹੜਾ ਇਲੈਕਟੋਰੇਟ ਹੈ, ਮੈਰਿਕਵਿਲ ਦਾ ਇਲਾਕਾ, ਉੱਥੇ ਪੈਂਦਾ ਜਿਹੜਾ ਇੱਕ ਗੋਲਫ ਕਲੱਬ ਹੈ, ਉਹਨੂੰ $60 ਲੱਖ ਦੀ ਗ੍ਰਾਂਟ ਕਿਉਂ ਦਿੱਤੀ ਗਈ, ਇਹਦੇ ਸਵਾਲ ਪੈਦਾ ਹੋਣ ਲੱਗ ਪਏ ਸੀ। ਪਰ ਇਹ ਜਦੋਂ ਤੋਂ ਸਰਕਾਰ ਨੇ ਇਹ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਇਹ ਸਕੀਮ ਲਿਆਂਦੀ ਹੈ, $568 ਮਿਲੀਅਨ ਦੀਆਂ ਗ੍ਰਾਂਟਾਂ ਵੰਡਣ ਦਾ ਇਹ ਇੱਕ ਟੀਚਾ ਸੀ, ਜਿਸ ਦੇ ਵਿੱਚ ਇਹ ਪਤਾ ਚੱਲਿਆ ਹੈ ਕਿ ਪਹਿਲੇ 5 ਮਹੀਨਿਆਂ ਦੇ ਵਿੱਚ ਇਹ ਜਿਹੜੀਆਂ ਕਮਿਊਨਿਟੀ ਗ੍ਰਾਂਟ ਸਕੀਮ ਹੈ ਇਹਦੇ ਤਹਿਤ 90% ਗ੍ਰਾਂਟਸ ਸਿਰਫ ਉਹਨਾਂ ਹਲਕਿਆਂ ਨੂੰ, ਉਹਨਾਂ ਸੰਸਦੀ ਖੇਤਰਾਂ ਨੂੰ ਗਈ ਹੈ ਜਿੱਥੋਂ ਲੇਬਰ ਦਾ ਕਬਜ਼ਾ ਹੈ, ਜਿੱਥੇ ਲੇਬਰ ਪਾਰਟੀ ਮਜ਼ਬੂਤ ਹੈ। ਫੈਡਰਲ ਸੀਟਾਂ ਦੀ ਗੱਲ ਕਰ ਰਹੇ ਹਾਂ, ਸੂਬਾਈ ਪੱਧਰ ਦੇ ਉੱਤੇ ਵੀ ਉਹ ਲੇਬਰ ਦੀਆਂ ਹੋ ਸਕਦੀਆਂ ਨੇ ਅਲੱਗ ਅਲੱਗ ਸਟੇਟਾਂ ਦੇ ਵਿੱਚ। ਪਰ ਗਾਰਜੀਅਨ ਆਸਟ੍ਰੇਲੀਆ ਅਖਬਾਰ ਦੀ ਤਰਫ ਤੋਂ ਲਗਾਈ ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਦੇ ਵਿੱਚ ਵਿਕਟੋਰੀਆ ਇੱਕ ਐਸਾ ਸੂਬਾ ਹੈ ਜਿਸ ਨੂੰ ਸਭ ਤੋਂ ਵੱਧ ਲਾਭ ਹਾਸਲ ਹੋਇਆ ਇਹ ਜਿਹੜੀ ਕਮਿਊਨਿਟੀ ਗ੍ਰਾਂਟ ਸਕੀਮ ਹੈ ਇਸ ਦੇ ਤਹਿਤ। ਔਰ ਵਿਰੋਧੀ ਧਿਰ ਨੇ ਇਹ ਇਲਜ਼ਾਮ ਲਗਾਏ ਨੇ ਕਿ ਲੇਬਰ ਪਾਰਟੀ ਨੇ ਆਪਣੇ ਹੀ ਹਲਕਿਆਂ ਦੇ ਵਿੱਚ ਇਹ ਗ੍ਰਾਂਟਾਂ ਵੰਡੀਆਂ ਨੇ। $248 ਮਿਲੀਅਨ ਦੀਆਂ ਗ੍ਰਾਂਟਾਂ ਵਿਕਟੋਰੀਆ ਨੂੰ ਜਿਹੜੀਆਂ ਸੀ ਜਾਣੀਆਂ ਸੀ, ਪਰ ਉਸ ਦੇ ਵਿੱਚ ਹਾਲਾਂਕਿ ਇਹ ਅਲਾਟ ਕੀਤੀਆਂ ਗਈਆਂ ਸੀ, ਪਰ ਹੁਣ ਤੱਕ ਲਗਭਗ $92 ਮਿਲੀਅਨ ਦੀਆਂ ਗ੍ਰਾਂਟਸ ਜਿਹੜੀਆਂ ਨੇ ਵਿਕਟੋਰੀਆ ਦੀਆਂ ਹਾਲਾਂ ਕੌਂਸਲਸ ਨੂੰ ਮਿਲੀਆਂ ਨੇ ਸ਼ੁਰੂਆਤੀ ਕੁਝ ਮਹੀਨਿਆਂ ਦੇ ਵਿੱਚ, ਜਿੱਥੇ ਲੇਬਰ ਦਾ ਹੀ ਕਬਜ਼ਾ। ਉਦਾਹਰਣ ਦੇ ਤੌਰ ਦੇ ਉੱਤੇ ਸਭ ਤੋਂ ਵੱਡੀ ਗ੍ਰਾਂਟ ਜੇ ਕਿਸੇ ਸਿੰਗਲ ਪ੍ਰੋਗਰਾਮ ਦੇ ਤਹਿਤ ਕਿਸੇ ਕੌਂਸਲ ਨੂੰ ਜਾਂ ਕਿਸੇ ਇਲਾਕੇ ਨੂੰ ਗਈ ਹੋਵੇਗੀ ਤਾਂ ਉਹ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮੈਰਿਕਵਿਲ ਦੀ ਵੀ ਗ੍ਰਾਂਟ ਨਹੀਂ ਹੈ, 6 मिलियन या 60 लाख डॉलर बहुत थोड़े ने, क्योंकि अगली रकम सुनो 25 मिलियन डॉलर की ग्रांट बॉकस मार्श एक्वेटिक सेंटर के वास्ते दी गई है। हुण ये लेबर की सीट है, फेडरल पद्धर से भी स्टेट पद्धर से भी, हॉकाई ते यूरेका दियां सीटा ने। यूरेका हालांकि जरूर अज की तरीक दे विच वन नेशन पार्टी दा खतरा महसूस कर रहा है, क्योंकि यूरेका या बेंडिगो वेस्ट जड़ियां ने इथों जड़ियां वन नेशन पार्टी दी दावेदारियां सूबाई पद्धर दे उते, क्योंकि हुण तां स्टेट इलेक्शन होनियां ने पहला विक्टोरिया दियां, उस च वन नेशन पार्टी इन्हां सीटां दे उते कब्जा लै सकदी है। इह लेबर दियां कमजोर सीटां कहियां जा सकदियां ने। ते इस तों इलावा विक्टोरिया दे वास्ते 106 मिलियन डॉलर वादा भी किया गया सी फेडरल चोणां दे विच, जिहड़ा कि अप्रूव भी हो गया। ते बाकी दियां ग्रांटां भी आने वाले समय दे विच जिहड़ियां 106 मिलियन डॉलर दियां ओह विक्टोरिया नूं दित्तियां जा सकदियां, पर उदों तक चोणां भी हो चुकियां होणगियां, स्टेट इलेक्शन भी हो चुकियां होणगियां। देखणा यह है कि विक्टोरिया दे विच स्टेट इलेक्शन दे अंदर लेबर नूं उहनां दा कोई फायदा मिलेगा कि नहीं उहनां ग्रांटां दा। NSW दे विच लेक मैक्वायरी कौंसल है जिहड़ी, उस नूं सब तों वड्डी इंडिविजुअल ग्रांट हासिल हुई है। 13 दे करीब स्पोर्ट्स फील्ड जिहड़े ने अपग्रेड करन दे लई लगभग 8.5 मिलियन डॉलर दी ग्रांट जिहड़ी है, लगभग 88 लाख डॉलर दी कही जा सकदी है ये ग्रांट जिहड़ी है इस कौंसल नूं दित्ती गई है, लेक मैक्वायरी कौंसल नूं खेतरी इलाका है। इस तों इलावा NSW दी इह भी लेबर सीट है ते इंडिपेंडेंट सीट है। ते वेस्टर्न आस्ट्रेलिया, तस्मेनिया, क्वींसलैंड, हालांकि उन्हां नूं ग्रांटां बहुत थोड़ियां ही मिलियां ने हुण तक इस स्कीम दे तहत। वेस्टर्न आस्ट्रेलिया नूं 25 मिलियन, तस्मेनिया नूं 15 मिलियन, क्वींसलैंड नूं 8 मिलियन डॉलर इन्हां पिछले 5 महीनों दे विच दित्ते गए ने, जबकि 50 मिलियन डॉलर तो वध दा जिहड़ा वादा इन्हां दे नाल कीता गया सी। सवाल हुण यही पैदा हो रहे ने कि इह आखिरकार उन्हां ही सीटां दे विच ग्रांटां दित्तियां गईआं ने जिथे लेबर दा ही कब्जा है, या लेबर नूं इंज लगदा है कि उहनां नूं डर है कि उहनां दे हत्थों इह सीटां खुस सकदियां ने। उथे सिडनी वासी ताड़ी मार सकदे ने अगली खबर दे उत्ते, क्योंकि एक चंगी खबर सामने आई है। पहली बार ऐदां हो रहा है कि तरक्की दी एक ऐसी जिहड़ी एक मिसाल सिडनी कौंसल स्थापित करना चाहती सी, जिस तरक्की तो ही सिडनी दे लोग कह रहे ने कि ना भाई यह जी तरक्की की लोड़ नहीं है। पिछले दिनों के दरम्यान तुहाडे नाल खबर सांझी कीती सी कि सिडनी दे टाउन हॉल स्क्वेयर नूं ढा के एक 15 मैदान बनाने दे वास्ते 150 मिलियन डॉलर की एक स्कीम जिहड़ी सी सिडनी दी लॉर्ड मेयर क्लोवर मुरे ने लिया सी। क्लोवर मुरे ने इस साल तक रिटायर हो जाना, पर जाने तो पहला पहला वो सिडनी दे इस बड़े ही जिहड़ा दिल कह लिया जांदा है बिल्कुल एन विचकार पैंदी है थां, इहनूं ढह ढेरी करके एक 15 मैदान बनाना चाहते सी। ते कहंदे सी कि सिडनी टाउन हॉल का नजारा लियो बस बैठ के देख के, जबकि बिजनेस कौंसल का यह कहना है कि इस दे नाल जिहड़ा नुकसान वध होना है सिडनी नूं, क्योंकि लोग उत्थे धरने देणगे, उत्थे बैठणगे, उत्थे होमलैस कट्ठे होणगे, उस दे नाल सिडनी दी दिख ही खराब होएगी, फायदा कोई नहीं होण लग्गिया। पर हुण चंगी खबर यह है कि आखिरकार इन्ने वाद विरोध के बाद, इन्ने रौले के बाद, प्लानिंग मिनिस्टर पॉल स्कली ने इस फैसले के उत्ते रोक लगा दी है। इंडिपेंडेंट प्लानिंग कमीशन दे कोल एक जड़ी इस मामले दी हुण शिकायत पेंडिंग पई है, और ये नवीं पावर्स जड़ियां ने इस कमीशन के तहत मंत्री दे कोल ही होणगियां। एनवायरमेंटल प्लानिंग एंड असैसमेंट एक्ट दी पावर दा एक्ट दा इस्तेमाल करदे हां, इस ताकत दा इस्तेमाल करदे हां, प्लानिंग मिनिस्टर ही हुण आखरी फैसला लैणगे कि टाउन हॉल स्क्वायर नूं ढाया जाना चाहिए है नहीं ढाया जाना चाहिए। चेते करवा दिंदे, पहला भी बड़ी बार दस्सिया है कि इत्थे आस्ट्रेलिया दा सब तो बिजी वूलवर्स इत्थे मौजूद है, और सिडनी सीबीडी दा तां इकलौता ही वूलवर्स कह लवो, वूलवर्स छड्डो कोई भी होर जिहड़ा वड्डा रिटेल स्टोर इत्थे तां कोल्स तक मौजूद नहीं सी। पर जेकर ये देखा जाए कि सर्कुलर के तो लैके सेंट्रल तक इस किस्म की कोई भी एक सुपर मार्केट बड़ी मौजूद नहीं सी, जिस दे नाल लोगों नू राहत या मदद मिलती। जे ये भी ढह जाता है तो फिर आम लोगों के लिए सुपर मार्केट भी खुस जाएगी, बल्कि सैकड़िया लोगों का रुजगार भी चला जाएगा। इस तो पहला जिहड़ी बड़ी ही मजबूत, बड़ी पावरफुल यूनियन है, उन्हां दी तरफ तो भी ये जिहड़ा ये SDA दी तरफ तो एतराज जताए गए सी कि वूलवर्स दे ढहण दे चलदिआं सैकड़िया लोगों का रुजगार भी खो जाण। बल्कि 7 होर इमारतां ढहणियां सी जिस दे विच हैरीटेज इमारतां भी ਲਿਸਟਿਡ ਸੀ। ਚਲੋ ਕਹਿ ਰਹੇ ਸਿਡਨੀ ਦੇ ਲਈ ਚੰਗੀ ਖਬਰ, ਪਰ ਇੱਕ ਅਗਲੀ ਖਬਰ ਜਿਹੜੀ ਹੈ ਮੌਸਮ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਲਈਏ। ਜਿੱਥੇ ਆਸਟ੍ਰੇਲੀਆ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਐਲਨੀਨੋ ਦਾ ਖਤਰਾ ਤਾਂ ਬਣਿਆ ਹੀ ਹੋਇਆ, ਪਰ ਬਿਊਰੋ ਆਫ ਮੈਟਰੋਲੋਜੀ ਨੇ ਇਸ ਦੇ ਨਾਲ ਨਾਲ ਇੱਕ ਸਾਵਧਾਨੀ ਤੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਸਾਵਧਾਨੀ ਇਹ ਕਿ ਗਰਮੀਆਂ ਅੱਤਦੀਆਂ ਪੈਣਗੀਆਂ, ਚੇਤਾਵਨੀ ਇਹ ਕਿ ਹੌਟ ਤੇ ਡਰਾਈ ਸਮਰ ਦਾ ਮਤਲਬ ਇਹ ਨਹੀਂ ਹੈ ਕਿ ਬਾਰਿਸ਼ਾਂ ਨਹੀਂ ਹੋਣਗੀਆਂ। ਐਲਨੀਨੋ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸੋਕੇ ਵਾਲਾ ਵਰ ਹੈ। ਐਲਨੀਨੋ ਦਾ ਮਤਲਬ ਇਹ ਹੈ ਕਿ ਇਸ ਸਾਲ ਦੇ ਵਿੱਚ ਗਰਮੀ ਦਾ ਬਹੁਤ ਵੱਧ ਪ੍ਰਕੋਪ ਹੋਏਗਾ। ਪਰ ਬਿਊਰੋ ਆਫ ਮੈਟਰੋਲੋਜੀ ਦੀ ਤਰਫ ਤੋਂ ਕੁਝ ਆਂਕੜੇ ਇਕੱਠੇ ਕੀਤੇ ਗਏ ਨੇ। ਆਂਕੜਿਆਂ ਦੇ ਆਧਾਰ ਦੇ ਉੱਤੇ ਦੇਖਿਆ ਗਿਆ ਕਿ ਇਸ ਸਾਲ ਐਲਨੀਨੋ ਜਿਹੜਾ ਹੈ ਉਹ ਪਿਛਲਿਆਂ ਕੁਝ ਸਾਲਾਂ ਦੇ ਨਾਲੋਂ ਵੱਖਰਾ ਹੋਏਗਾ। ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ 1982-83 ਦਾ ਵਰ੍ਹਾ ਵੀ ਐਲਨੀਨੋ ਵਾਲਾ ਵਰ੍ਹਾ ਸੀ, ਜਦੋਂ ਰਿਕਾਰਡ ਟੈਂਪਰੇਚਰ ਜਿਹੜਾ ਉਹ ਧਰਤੀ ਦੇ ਉੱਤੇ ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ। ਪਰ ਉਦੋਂ ਜਿਹੜਾ ਪਾਰਾ ਸੀ ਧਰਤੀ ਦੇ ਉੱਤੇ, ਜਿਹੜਾ ਸਰਫੇਸ ਟੈਂਪਰੇਚਰ ਸੀ, ਉਹ ਆਮ ਦੇ ਨਾਲੋਂ ਔਸਤ ਦੇ ਨਾਲੋਂ 2.5 ਡਿਗਰੀ ਸੈਲਸੀਅਸ ਜਿਹੜਾ ਵੱਧ ਸੀ। ਮੌਜੂਦਾ ਸਮੇਂ ਦੇ ਵਿੱਚ ਇਹ 3 ਡਿਗਰੀ ਸੈਲਸੀਅਸ ਵੱਧ ਹੈ, ਯਾਨੀ ਕਿ ਉਸ ਵੇਲੇ ਦੇ ਨਾਲੋਂ ਹੁਣ ਦੇ ਵਿੱਚ ਲਗਭਗ ਪਿਛਲੇ 4 ਦਹਾਕਿਆਂ ਦੇ ਵਿੱਚ ਜਿਹੜਾ ਐਲਨੀਨੋ ਦਾ ਪ੍ਰਕੋਪ ਹੈ ਹੋਰ ਵੀ ਜ਼ਿਆਦਾ ਹੋ ਸਕਦਾ ਹੈ। ਹਾਂ, ਆਸਟ੍ਰੇਲੀਆ ਦੇ ਵਿੱਚ ਐਲਨੀਨੋ ਨੂੰ ਸਿਰਫ ਇਹ ਜਿਹੜੀ ਐਲਨੀਨੋ ਦੀਆਂ ਵੇਵਸ ਨੇ ਇਹੀ ਪ੍ਰਭਾਵਿਤ ਨਹੀਂ ਕਰਦੀਆਂ, ਬਲਕਿ ਐਲਨੀਨੋ ਤੋਂ ਇਲਾਵਾ IOD ਯਾਨੀ ਇੰਡੀਅਨ ਓਸ਼ਨ ਡਾਇਪੋਲ, ਯਾਨੀ ਕਿ ਜਿਹੜਾ ਹਿੰਦ ਮਹਾਸਾਗਰ ਹੈ ਉਸ ਦੇ ਵਿੱਚ ਕਿਸ ਕਿਸਮ ਦੇ ਨਾਲ ਹਵਾ ਦਾ ਦਬਾਅ ਚੱਲ ਰਿਹਾ। ਜੇਕਰ ਹਵਾ ਦਾ ਦਬਾਅ ਗਰਮ ਹੈ ਤਾਂ ਫਿਰ ਐਲਨੀਨੋ ਹੋਰ ਵੀ ਵਧੇਰੇ ਜਿਹੜਾ ਖੁਸ਼ਕ ਮਹਿਸੂਸ ਹੋ ਸਕਦਾ ਹੈ, ਤੁਹਾਨੂੰ ਹੋਰ ਵੀ ਤਿੱਖੀ ਗਰਮੀ ਮਹਿਸੂਸ ਹੋ ਸਕਦੀ ਹੈ। ਪਿਛਲੀ ਵਾਰ ਐਲਨੀਨੋ 2023 ਦੇ ਵਿੱਚ ਆਸਟ੍ਰੇਲੀਆ 'ਚ ਮਹਿਸੂਸ ਕੀਤਾ ਗਿਆ ਸੀ। ਉਸ ਸਾਲ ਟਿਪੀਕਲ ਜਿਹੜੀ ਰੇਨ ਫਾਲ ਹੁੰਦੀ ਹੈ ਉਸ ਦੇ ਨਾਲੋਂ ਤਾਂ ਘੱਟ ਹੀ ਹੋਈ ਸੀ, ਪਰ ਫਿਰ ਵੀ ਬਿਊਰੋ ਆਫ ਮੈਟਰੋਲੋਜੀ ਦਾ ਇਹ ਮੰਨਣਾ ਹੈ ਕਿ ਇਸ ਸਾਲ ਗਰਮੀ ਤਾਂ ਅੱਤ ਦੀ ਪਏਗੀ। ਖਾਸ ਤੌਰ ਦੇ ਉੱਤੇ ਸਪਰਿੰਗ ਤੋਂ ਲੈ ਕੇ ਸਮਰ ਤੱਕ ਦਾ ਜਿਹੜਾ ਸੀਜ਼ਨ ਹੈ, ਅਕਤੂਬਰ ਦਸੰਬਰ ਦੇ ਦਰਮਿਆਨ ਬਿਲੋ ਐਵਰੇਜ ਰੇਨਫਾਲ ਵੀ ਹੋ ਸਕਦੀ ਹੈ NSW ਵਿਕਟੋਰੀਆ ਤਸਮੇਨੀਆ ਦੇ ਇਲਾਕਿਆਂ ਦੀ ਜੇਕਰ ਗੱਲ ਕਰੀਏ। ਪਰ ਮੋਟੇ ਤੌਰ ਦੇ ਉੱਤੇ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਅੱਤ ਦੀ ਗਰਮੀ ਦੇ ਲਈ ਤੁਹਾਨੂੰ ਤਿਆਰ ਰਹਿਣਾ ਪਏਗਾ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵੈਸਟ ਇੰਡੀਜ਼ ਦੇ ਖਿਲਾਫ ਜਿਹੜੀ ਸੀਰੀਜ਼ ਹੋਣੀ ਹੈ ਉਸ ਦੇ ਵਾਸਤੇ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। BCCI ਦੀ ਤਰਫ ਤੋਂ ਮੈਨ ਸਿਲੈਕਸ਼ਨ ਕਮੇਟੀ ਨੇ ਵੈਸਟ ਇੰਡੀਜ਼ ਦੇ ਖਿਲਾਫ ਆਉਂਦੇ 1 ਦਿਨਾ ਮੈਚਾਂ ਦੇ ਲਈ ਘਰੇਲੂ ਲੜੀ ਦੇ ਵਾਸਤੇ ਭਾਰਤੀ ਟੀਮ ਦਾ T20 ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਜਾਪਾਨ T20 ਤੇ ਏਸ਼ੀਆਈ ਖੇਡਾਂ ਦੇ ਲਈ ਵੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। ਅਫਗਾਨਿਸਤਾਨ ਦੇ ਖਿਲਾਫ ਦਿੱਲੀ ਦੇ ਵਿੱਚ ਖੇਡੇ ਗਏ ਪਹਿਲੇ T20 ਮੈਚ ਦੇ ਦਰਮਿਆਨ ਸੱਟ ਦੇ ਕਾਰਨ ਬਾਹਰ ਹੋਣ ਤੋਂ ਬਾਅਦ ਵਰੁਣ ਚੱਕਰਵਰਤੀ ਜਾਪਾਨ ਦੇ ਖਿਲਾਫ ਹੋਣ ਵਾਲੀ ਇਕਲੌਤੀ T20 ਤੇ ਏਸ਼ੀਆਈ ਖੇਡਾਂ ਤੋਂ ਬਾਹਰ ਬਾਹਰ ਹੋ ਗਏ ਨੇ। ਉਹਨਾਂ ਦੀ ਥਾਂ ਲੈਗ ਸਪਿਨ ਆਲਰਾਊਂਡਰ ਵਿਪਰਾਜ ਨਿਗਮ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਉੱਥੇ ਨਿਤੀਸ਼ ਕੁਮਾਰ ਰੈਡੀ, ਜੋ ਪਹਿਲਾਂ ਏਸ਼ੀਆਈ ਖੇਡਾਂ ਦਾ ਦੇ ਟੀਮ ਦਾ ਹਿੱਸਾ ਸੀ, ਉਹਨਾਂ ਨੂੰ ਹੁਣ ਹਟਾ ਦਿੱਤਾ ਗਿਆ। ਵਿਪਰਾਜ ਨਿਗਮ ਪਹਿਲੀ ਵਾਰ ਇੰਡੀਅਨ ਟੀਮ ਦੇ ਵਿੱਚ ਚੁਣਿਆ ਗਿਆ ਖਿਡਾਰੀ ਆ। IPL 2025 ਦੇ ਦਰਮਿਆਨ ਉਹ ਚਰਚਾ ਚ ਆਇਆ ਸੀ ਜਦੋਂ ਦਿੱਲੀ ਕੈਪੀਟਲਸ ਦੇ ਲਈ ਖੇਡਦੇ ਹੋਇਆ ਉਸਨੇ ਉਸ ਸੀਜ਼ਨ ਚ 14 ਮੈਚਾਂ ਚ 11 ਵਿਕਟਾਂ ਲਈਆਂ ਸੀ। ਉਸਦੀ ਇਕਨੋਮੀ ਰੇਟ ਵੀ 9.12 ਰਹੀ ਸੀ। ਜਾਪਾਨ T20 ਤੇ ਏਸ਼ੀਅਨ ਖੇਡਾਂ ਦੇ ਲਈ ਭਾਰਤੀ ਟੀਮ ਦੇ ਵਿੱਚ ਕਪਤਾਨੀ ਸ਼੍ਰੇਯਸ ਅਈਅਰ ਨੂੰ ਸੌਂਪੀ ਗਈ ਹੈ। ਵਿਕਟ ਕੀਪਰ ਦੇ ਤੌਰ ਦੇ ਉੱਤੇ ਇਸ਼ਾਨ ਕਿਸ਼ਨ ਤੇ ਸੰਜੂ ਸੈਮਸਨ ਦੋਹਾਂ ਦੇ ਨਾਮ ਸਾਹਮਣੇ ਆਏ ਨੇ। ਇਸ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਜਿਹੜੇ 15 ਖਿਡਾਰੀ ਚੁਣੇ ਗਏ ਨੇ, ਉਹਨਾਂ ਚ ਸ਼ਿਵਮ ਦੁਬੇ, ਤਿਲਕ ਵਰਮਾ ਉਪ ਕਪਤਾਨ ਬਣਾਏ ਗਏ ਨੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵੈਭਵ ਸੂਰਿਆਵੰਸ਼ੀ, ਯਸ਼ ਠਾਕੁਰ ਤੇ ਵਿਪਰਾਜ ਨਿਗਮ। ਇਸ ਤੋਂ ਇਲਾਵਾ ਜਿਹੜੀ 1 ਦਿਨਾ ਟੀਮ ਹੈ ਉਸ ਦੇ ਵਿੱਚ ਕਪਤਾਨੀ ਸ਼ੁਭਮਨ ਗਿੱਲ ਨੂੰ ਦਿੱਤੀ ਗਈ ਹੈ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਿਤੂਰਾਜ ਗਾਇਕਵਾੜ, KL ਰਾਹੁਲ ਨੂੰ ਵਾਈਸ ਕੈਪਟਨਸੀ ਦਿੱਤੀ ਗਈ ਹੈ, ਧਰੁਵ ਜੁਰੇਲ, ਨਿਤੀਸ਼ ਕੁਮਾਰ ਰੈਡੀ, ਰਵਿੰਦਰ ਜਡੇਜਾ, ਕੁਲਦੀਪ ਯਾਦਵ ਪ੍ਰਸਿੱਧ, ਕ੍ਰਿਸ਼ਨਾ ਗੁਰਨੂਰ ਬਰਾੜ, ਮੁਹੰਮਦ ਸਿਰਾਜ, ਔਕਿਮ ਨਬੀ, ਯਸ਼ਸਵੀ ਜੈਸਵਾਲ ਤੇ ਨਮਨ ਧੀਰ ਨੂੰ ਇਸ ਟੀਮ ਦੇ ਲਈ ਚੁਣਿਆ ਗਿਆ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत एक माल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
3: सोना चाहिदा,
4: भरोसा चाहिदा,
3: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042।
5: हर घर विच असी अपने प्यारियां दा ख्याल रखदे हां। छोटियां छोटियां आदतां जो असी घर विच अपनाउंदे हां ओह भी इसे देखभाल दा हिस्सा हन। अपने परिवार नूं सुरक्षित रखण दे तरीके साडी रोजाना जिंदगी दा हिस्सा बन जांदे हन। यही कारण है कि यारा वैली वाटर भी तुहाडे पीण वाले पानी नूं सुरक्षित रखण लई उसे तरह पूरा ख्याल रखदा है। ज्यादातर पानी सुरक्षित कैचमेंटा तो आंदा है अते तुहाडे घर तक पहुंचन तो पहला बकायदा जांचया जांदा है। अते हर रोज साडे भाईचारे दे परिवार टूटी तो सीधा पानी पीण दा आनंद लैंदे हन। इसलिए जदो तुसी अपनी टूटी खोलदे हो तां तुसी पूरे भरोसे नाल उस विचों सीधा पानी पी सकदे हो। हर बूंद विच भरोसा, यारा वैली वाटर।
6: जे तुसी बीमार हो तां AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 4229058 60 और विजिट bansallawyers.com.au।

ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਪੀੜੀ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ

0: ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ, ਪੰਜਾਬ ਸਰਕਾਰ ਨੇ ਬੇਅਦਬੀ ਕਾਨੂੰਨ ਉੱਪਰ ਨਜ਼ਰਸਾਨੀ ਲਈ 7 ਮੈਂਬਰੀ ਕਮੇਟੀ ਬਣਾਈ ਹੈ ਤੇ ਇਹ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਝਾਈ ਕਮੇਟੀ ਦੇ ਨਾਲ ਤਾਲਮੇਲ ਕਰੇਗੀ। ਉਧਰ ਦੂਜੀ ਖਬਰ, ਪਾਕਿਸਤਾਨ ਦਾ ਜੰਗੀ ਬੇੜਾ ਅਰਬ ਸਾਗਰ ਚ ਭਾਰਤੀ ਜੰਗੀ ਜਹਾਜ਼ ਦੇ ਨਾਲ ਟਕਰਾ ਗਿਆ। ਭਾਰਤ ਨੇ ਇਸ ਤੇ ਰੋਸ ਦਰਜ ਕਰਵਾਇਆ। ਉਧਰ ਪੰਜਾਬ ਚ ਤੂਰ ਬੰਜਾਰਾ ਖੁਦਕੁਸ਼ੀ ਮਾਮਲੇ ਚ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਚੁੱਪ ਤੋੜੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਵਿਰੋਧੀਆਂ ਨੇ ਜਿਹੜੇ ਹੈ ਉਹਨਾਂ ਦੇ ਉੱਪਰ ਇੱਕ ਸਾਜਿਸ਼ ਜਿਹੜੀ ਹੈ ਰਚੀ ਹੈ। ਤੇ ਉਧਰ ਹਾਈਕੋਰਟ ਨੇ ਇਸ ਮੁੱਦੇ ਤੇ ਰਾਜ ਸਰਕਾਰ ਤੋਂ ਜਿਹੜੀ ਹੈ ਜਾਂਚ ਪੜਤਾਲ ਦੀ ਰਿਪੋਰਟ ਮੰਗੀ ਹੈ। ਤੇ ਇਹਦੇ ਨਾਲ ਹੀ ਮੁੱਖ ਮੰਤਰੀ ਦੀ ਪਤਨੀ ਨੇ ਵਿਕਰਮ ਸਿੰਘ ਮਜੀਠੀਆ, ਹਰਸਿਮਰਤ ਤੇ ਸੁਖਪਾਲ ਖਹਿਰੇ ਖਿਲਾਫ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਚੰਡੀਗੜ੍ਹ ਦੀ ਅਦਾਲਤ ਨੇ ਇਸ ਪਟੀਸ਼ਨ ਤੇ 17 ਅਕਤੂਬਰ ਨੂੰ ਜਿਹੜੀ ਹੈ ਹੁਣ ਸੁਣਵਾਈ ਰੱਖੀ ਹੈ। ਤੇ ਉਧਰ ਗੜਸ਼ੰਕਰ ਨੇੜੇ ਡਾਕਟਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਮਾਮਲੇ ਚ BSP ਤੇ BJP ਦੇ ਕਾਰਕੁਨ ਆਪਸ ਦੇ ਵਿੱਚ ਕੱਲ ਧੱਕਾ ਮੁੱਕੀ ਹੋਏ ਤੇ ਵਿਜੇ ਸਾਂਪਲਾ ਜੋ ਸਾਬਕਾ ਮੰਤਰੀ ਨੇ BJP ਦੇ, ਉਹਨਾਂ ਦੇ ਮੂੰਹ ਤੇ ਮਾਈਕ ਵੱਜਿਆ। ਇਹ ਖਾਸ ਖਬਰਾਂ ਨੇ। ਹਾਂਜੀ
1: ਜੀ, ਬਹੁਤ ਸ਼ੁਕਰੀਆ। ਇਸ ਟਾਈਮ ਦੇ ਉੱਤੇ ਜਿਹੜੀਆਂ ਚਰਚਾ ਦੇ ਵਿੱਚ ਕੁਛ ਖਬਰਾਂ ਨੇ ਉਹਦੇ ਵਿੱਚੋਂ ਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਪਤਨੀ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਅਖਬਾਰਾਂ ਦੇ ਵਿੱਚ ਹਰ ਥਾਂ ਦੇ ਉੱਤੇ ਕਾਫੀ ਜ਼ਿਆਦਾ ਚਰਚੇ ਰਹੇ ਡਾਕਟਰ ਗੁਰਪ੍ਰੀਤ ਕੌਰ ਦੇ। ਸੋ ਇਸ ਟਾਈਮ ਦੇ ਉੱਤੇ ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਦੇ ਵੱਲੋਂ ਮਾਨਹਾਨੀ ਦਾ ਮੁਕੱਦਮਾ, ਇਸ ਚੀਜ਼ ਦੀਆਂ ਖਬਰਾਂ ਲੱਗ ਰਹੀਆਂ ਨੇ। ਇੱਦਾਂ ਦੇ ਪਹਿਲਾਂ ਵੀ ਕਾਫੀ ਆਪਾਂ ਵੇਖਿਆ ਵੀ ਕੇਸ ਪਾਉਂਦੇ ਰਹੇ, ਇੱਕ ਉਹ ਵੀ ਕੇਸ ਸੀ ਜਿਹੜਾ ਵਿਕਰਮ ਮਜੀਠੀਆ ਅਤੇ ਉਧਰੋਂ ਕੇਜਰੀਵਾਲ ਦੇ ਦਰਮਿਆਨ ਵੀ ਚੱਲਦਾ ਰਿਹਾ। ਉਸ ਤੋਂ ਬਾਅਦ ਫਿਰ ਆਪਾਂ ਵੇਖਿਆ ਵੀ ਸਿਆਸਤ ਦੇ ਵਿੱਚ ਇੱਕ ਵੱਡਾ ਮੋੜ ਵੀ ਆਇਆ ਜਦੋਂ ਉਹਨਾਂ ਨੇ ਕੇਸ ਉਹ ਵਾਪਸ ਲੈ ਲਿਆ। ਹੁਣ ਫਿਰ ਇਹ ਮਾਨਹਾਨੀ ਦਾ ਕੇਸ ਚਰਚਾ ਦੇ ਵਿੱਚ ਹੈ, ਕਿਵੇਂ ਆਪਾਂ ਵੇਖਦੇ ਹੁਣ ਅਤੇ ਇਹਦਾ ਅੱਗੇ ਫਿਊਚਰ ਭਵਿੱਖ ਆਪਾਂ ਕੀ ਵੇਖਦੇ ਹਾਂ? ਪਿੱਛੇ ਜੋ ਹੋਇਆ ਵਾਪਰਿਆ ਜਾਂ ਪਿਛਲੇ ਇੱਦਾਂ ਦੇ ਕੇਸ ਜਿਹੜੇ ਮਾਨਹਾਨੀ ਦੇ ਹੋਏ ਵਾਪਰੇ, ਉਹਦੇ ਤੋਂ ਰਾਜਨੀਤਿਕ ਤੌਰ ਦੇ ਉੱਤੇ ਕੀ ਆਪਾਂ ਵੇਖਿਆ, ਕੀ ਜਮ੍ਹਾਂ ਘਟਾਓ ਹੋਏ ਵਾਪਰੇ, ਸਾਰੇ ਕੁਛ ਨੂੰ ਕਿਵੇਂ ਆਪਾਂ ਹੁਣ ਵੇਖਦੇ ਹਾਂ ਮੌਜੂਦਾ ਹਾਲਾਤਾਂ ਦੇ ਹਿਸਾਬ ਨਾਲ?
0: ਦੇਖੋ, ਇੱਕ ਤਾਂ ਬੜੀ ਗੱਲ ਸਾਫ਼ ਹੈ, ਸਪਸ਼ਟ ਹੈ ਰਣਜੋਤ ਜੀ, ਕਿ ਜਿੰਨੇ ਵੀ ਇਹ ਡੈਫਾਮੇਸ਼ਨ ਦੇ ਕੇਸ ਹੁੰਦੇ ਆ, ਖਾਸ ਕਰਕੇ ਪੋਲੀਟੀਕਲ ਬੰਦਿਆਂ ਦੇ ਖਿਲਾਫ਼ ਹੱਕ ਚ, ਅਲਟੀਮੇਟਲੀ ਜਿਹੜਾ ਹੈ ਉਹ ਫਿਰ ਜਾਂ ਵਿਦਡਰਾਅ ਹੋ ਜਾਣੇ ਹੁੰਦੇ ਆ, ਜਾਂ ਇਹਨਾਂ ਤੇ ਕੋਈ ਛੋਟੀ ਮੋਟੀ ਕਿਤੇ ਅਦਾਲਤ ਦੇ ਵਿੱਚ ਜਾ ਕੇ ਅਦਾਲਤ ਉਹਨਾਂ ਨੂੰ ਲਟਕਾ ਦਿੰਦੀ ਹੈ, ਪਿੱਛੇ ਚਲੇ ਜਾਂਦੇ ਆ। ਤੇ ਇਹਨਾਂ ਦੀ ਜਿਹੜੀ ਹੋਣੀ ਹੈ ਫੇਟ ਤਾਂ ਇਹਨਾਂ ਕੇਸਾਂ ਦੀ ਹੀ ਹੁੰਦੀ ਹੈ। ਇਹਦੇ ਚ ਇਹ ਨੀ ਹੋਇਆ ਕਿ ਕਦੇ ਕਿਸੇ ਨੂੰ ਮਸਾਲੀ ਜਿਹੜੀ ਹੈ ਸਜ਼ਾ ਉਹ ਹੋਈ ਹੋਵੇ। ਤੇ ਸਿਰਫ ਤੇ ਸਿਰਫ ਇੱਕ ਘਟਨਾ ਜਿਹੜੀ ਰਾਹੁਲ ਗਾਂਧੀ ਦੇ ਖਿਲਾਫ਼ ਇੱਕ ਜਿਹੜਾ ਕੇਸ ਦਰਜ ਹੋਇਆ ਸੀ ਉਹਦੇ ਤੇ ਜ਼ਰੂਰ ਜਿਹੜੀ ਸੀ ਉਹ ਸਜ਼ਾ ਸੁਣਾਈ ਗਈ ਸੀ, ਜਿਹੜੀ ਫਿਰ ਸੁਪਰੀਮ ਕੋਰਟ ਨੇ ਜਿਹੜੀ ਹੈ ਉਹ ਉਹਦੇ ਚ ਜ਼ਮਾਨਤ ਹੋ ਗਈ ਸੀ। ਉਹਦਾ ਕਾਰਨ ਇਹ ਸੀ ਕਿ ਰਾਹੁਲ ਗਾਂਧੀ ਨੂੰ ਕਿਵੇਂ ਨਾ ਕਿਵੇਂ ਜਿਹੜਾ ਪਾਰਲੀਮੈਂਟ ਤੋਂ ਬਾਹਰ ਰੱਖਿਆ ਜਾਵੇ ਜਾਂ ਚੋਣ ਲੜਨ ਤੋਂ ਅਯੋਗ ਦੇ ਕਰਾਰ ਦਿੱਤਾ ਜਾਵੇ, ਇੱਦਾਂ ਦਾ ਉਹਦੇ ਚ ਸੀ। ਇੱਕ BJP ਦੀ ਉਹ ਇੱਕ ਵੱਡੀ ਆਪਾਂ ਕਹਿ ਲਿਓ ਕਿ ਵੱਡਾ ਉਜ਼ਰ ਸੀ ਜਾਂ ਵੱਡੀ ਇੱਕ ਛਲਾਂਗ ਸੀਗੀ। ਤੇ ਪਰ ਅਦਰਵਾਈਜ਼ ਜਿਹੜੇ ਬਾਕੀ ਜਿੱਦਾਂ ਤੁਸੀਂ ਮਜੀਠੀਆ ਦੇ ਖਿਲਾਫ਼ ਜਿਹੜੀ ਹੈ ਜਿਹੜੇ ਇਲਜ਼ਾਮ ਸੀਗੇ ਕੇਜਰੀਵਾਲ ਨੇ ਲਾਏ ਨਸ਼ਿਆਂ ਨੂੰ ਲੈ ਕੇ, ਤੇ ਮਜੀਠੀਆ ਨੇ ਕੇਜਰੀਵਾਲ ਦੇ ਖਿਲਾਫ਼ ਡੈਫਾਮੇਸ਼ਨ ਦਾ ਕੇਸ ਦਰਜ ਕੀਤਾ, ਫਿਰ ਉਹ ਲਟਕਦਾ ਰਿਹਾ ਤੇ ਫਿਰ ਉਸ ਤੋਂ ਬਾਅਦ ਅਲਟੀਮੇਟਲੀ ਕੇਜਰੀਵਾਲ ਨੇ ਅਪੋਲੋਜਾਈਜ਼ ਕੀਤਾ ਕਿ ਨਹੀਂ ਉਹਨਾਂ ਦਾ ਜਿਹੜਾ ਬਿਆਨ ਇਹ ਠੀਕ ਨਹੀਂ ਸੀਗਾ, ਤੇ ਜਿਸ ਕਰਕੇ ਫਿਰ ਉਹ ਵਿਦਡਰਾਅ ਕੇਸ ਹੋ ਗਿਆ। ਤੇ ਇਹ ਪੋਲੀਟੀਕਲੀ ਹੋਰ ਵੀ ਕਾਫੀ ਇਹਦੇ ਚ ਉਦਾਹਰਣਾਂ ਨੇ, ਜ਼ਿਆਦਾ ਜਿਹੜੇ ਡੈਫਾਮੇਸ਼ਨ ਦੇ ਕੇਸ ਆ ਜਾਂ ਤਾਂ ਪੋਲੀਟੀਕਲ ਜਿਹੜੀਆਂ ਕੋਈ ਸਟੇਟਮੈਂਟਸ ਨੇ ਇਹਨਾਂ ਨੂੰ ਲੈ ਕੇ ਹੁੰਦੇ ਨੇ, ਜਾਂ ਕਈ ਵਾਰੀ ਪ੍ਰੈਸ ਦੇ ਮੀਡੀਆ ਦੇ ਖਿਲਾਫ਼ ਇੱਦਾਂ ਦੇ ਹੁੰਦੇ ਆ ਜਦੋਂ ਕੋਈ ਜਿਹੜੀ ਹੈ ਬਿਨਾਂ ਕਨਫਰਮ ਕੀਤੇ ਬਿਨਾਂ ਪੁਸ਼ਟੀ ਕੀਤੇ ਤੋਂ ਕੋਈ ਇੱਦਾਂ ਦੀ ਖ਼ਬਰ ਲੱਗ ਜਾਂਦੀ ਹੈ ਜਾਂ ਮਨਘੜਤ ਖ਼ਬਰ ਲੱਗ ਜਾਂਦੀ ਹੈ। ਹੁਣ ਜਿਹੜਾ ਮਾਮਲਾ ਹੈਗਾ ਇਹ ਡਾਕਟਰ ਗੁਰਪ੍ਰੀਤ ਕੌਰ ਵਾਲਾ, ਇਹ ਗੁਰਪ੍ਰੀਤ ਕੌਰ ਦੇ ਖਿਲਾਫ਼ ਵੀ ਇੱਕ ਇੱਦਾਂ ਦਾ ਇੱਕ ਫੈਬਰੀਕੇਟਡ ਵੀਡੀਓ ਆਡੀਓ ਇੱਦਾਂ ਦੇ ਲਿਆ ਕੇ ਜਿਹੜੀ ਹੈ ਉਹ ਕੋਸ਼ਿਸ਼ ਇਹ ਕੀਤੀ ਗਈ, ਜਿਹਦੇ ਚ ਕਿਹਾ ਗਿਆ ਕਿ ਗੁਰਪ੍ਰੀਤ ਕੌਰ ਨੇ ਜਿਹੜਾ ਹੈਗਾ 5 ਕਰੋੜ ਦੀ ਰਿਸ਼ਵਤ ਮੰਗੀ ਹੈ ਇੱਕ ਉਸ ਬੰਦੇ ਤੋਂ ਜਿਹੜਾ ਰੇਪ ਕੇਸ ਦੇ ਵਿੱਚ ਇੰਡਲਜ ਸੀ ਜਾਂ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਕੀਤੀ ਗਈ। ਫਿਰ ਇਹ ਅੱਗੇ ਪੋਲੀਟੀਕਲੀ ਇਹ ਕਾਫੀ ਅੱਗੇ ਤੱਕ ਇਹ ਮਾਮਲਾ ਜਿਹੜਾ ਹੈ ਉਹ ਚੱਲਿਆ। ਤੇ ਪਹਿਲਾਂ ਤਾਂ ਜਿਹੜਾ ਹੈ ਗੁਰਪ੍ਰੀਤ ਕੌਰ ਨੇ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਕਿ ਜਿਹੜਾ ਹੈ ਇਹ ਉਹਨਾਂ ਦੇ ਖਿਲਾਫ ਜੋ ਪ੍ਰਚਾਰ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਉਹਦੇ ਤੇ ਰੋਕ ਲਾਈ ਜਾਵੇ ਕਿਉਂਕਿ ਉਹ ਕੋਈ ਗੱਲ ਜਿਹੜੀ ਆ ਉਹ ਕਨਫਰਮ ਜਿਹੜੀ ਉਹ ਨਹੀਂ ਹੈ। ਉਹਦੇ ਤੇ ਅਦਾਲਤ ਨੇ ਫਿਰ ਇਹਨਾਂ ਲੋਕਾਂ ਤੇ ਹਰਸਿਮਰਤ ਤੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਇਹਨਾਂ ਤੇ ਜਿਹੜੀ ਹੈ ਰੋਕ ਲਾਈ, ਇਹਨਾਂ ਤੇ ਨਹੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਤੇ ਵੀ ਇਹ ਰੋਕ ਲਾਈ ਕਿਉਂਕਿ ਰਣਜੀਤ ਸਿੰਘ ਨੇ ਵੀ ਕਿਤੇ ਇਹ ਗੱਲ ਜਿਹੜੀ ਸੀ ਇਹ ਗੱਲ ਕਹੀ ਸੀ ਕਿਸੇ ਸਮਾਗਮ ਦੇ ਵਿੱਚ ਕਹੀ ਸੀ ਤੇ ਪ੍ਰੈਸ ਦੇ ਸਾਹਮਣੇ ਵੀ ਇਹ ਗੱਲ ਕਹੀ ਸੀ। ਤੇ ਹਾਲਾਂਕਿ ਚਲੋ ਇਸ ਗੱਲ ਦੀ ਤਾਂ ਕੋਈ ਕਿਤੇ ਅਜੇ ਪੁਸ਼ਟੀ ਨਹੀਂ ਹੋਈ ਨਾ ਹੀ ਕੋਈ ਇਹ ਮਾਮਲਾ ਸਾਹਮਣੇ ਆਇਆ ਤੇ ਪਰ ਇਹਦੇ ਨਾਲ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਇਹ ਲੀਡਰ ਨੇ ਖਾਸ ਕਰਕੇ ਜੋ ਜਿਹਨਾਂ ਨੂੰ ਫਾਇਰ ਬ੍ਰਾਂਡ ਲੀਡਰ ਕਹਿੰਦੇ ਆ ਬਿਕਰਮ ਮਜੀਠੀਆ ਨੇ ਜਾਂ ਸੁਖਪਾਲ ਖਹਿਰਾ ਬੀਬੀ ਹਰਸਿਮਰਤ ਕੌਰ ਬਾਦਲ ਹੈ ਤੇ ਇਹਨਾਂ ਨੇ ਕਾਫੀ ਜਿਹੜਾ ਸੀ ਉਹ ਰੌਲਾ ਰੱਪਾ ਪਾਇਆ। ਉਹ ਰੌਲਾ ਰੱਪਾ ਵੀ ਹੈ ਸੋਸ਼ਲ ਮੀਡੀਆ ਤੇ ਜ਼ਿਆਦਾ ਜਿਹੜਾ ਉਹ ਰਿਹਾ ਜਾਂ ਤਾਂ ਇਹਨਾਂ ਦੇ ਆਪਣੇ ਜਿਹੜੇ ਗਰੁੱਪ ਨੇ ਆਪਣੇ ਆਈਟੀ ਸੈੱਲ ਨੇ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਉਹਨਾਂ ਵੱਲੋਂ ਇਸ ਤਰੀਕੇ ਦੇ ਨਾਲ ਇਹ ਗੱਲ ਜਿਹੜੀ ਚੁੱਕ ਜੀ ਜਾਂ ਕੁਛ ਜਿਹੜੇ ਗਰੁੱਪ ਸਰਕਾਰ ਦੇ ਜਾਂ ਪਰਟੀਕੁਲਰਲੀ ਭਗਵੰਤ ਮਾਨ ਦੇ ਬਿਲਕੁਲ ਉਲਟ ਚੱਲ ਰਹੇ ਨੇ ਉਹਨਾਂ ਨੇ ਜਿਹੜੀ ਇਹ ਗੱਲ ਜਿਹੜੀ ਉਹ ਚੱਕੀ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਤੇ ਫੇਰ ਡਾਕਟਰ ਗੁਰਪ੍ਰੀਤ ਕੌਰ ਨੇ ਜਿਹੜੀ ਆ ਹੁਣ ਇੱਕ ਮਾਣਹਾਨੀ ਦਾ ਕੇਸ ਜਾਂ ਆਪਾਂ ਡੈਫਾਮੇਸ਼ਨ ਦਾ ਜਿਹਨੂੰ ਆਪਾਂ ਕਰੈਕਟਰ ਅਸੈਸੀਨੇਸ਼ਨ ਕਹਿ ਸਕਦੇ ਹਾਂ ਜਾਂ ਉਹਦੇ ਚ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਛਵੀ ਹੈ ਅਕਸ ਹੈ ਉਹ ਖਰਾਬ ਹੋਇਆ। ਉਹਨਾਂ ਨੇ ਆਪਣੀ ਸ਼ਿਕਾਇਤ ਦੇ ਵਿੱਚ ਪਟੀਸ਼ਨ ਦੇ ਵਿੱਚ ਵੀ ਇਹੀ ਗੱਲ ਕਹੀ ਹੈ ਕਿ ਉਹ ਇੱਕ ਪ੍ਰੋਫੈਸ਼ਨਲ ਡਾਕਟਰ ਨੇ ਤੇ ਇਸ ਤਰ੍ਹਾਂ ਦੀ ਉਹਦੇ ਖਿਲਾਫ ਜਿਹੜੀ ਗੱਲ ਕਰਨ ਦੇ ਨਾਲ ਉਹਨਾਂ ਦੇ ਅਕਸ ਨੂੰ ਢਾਰ ਲੱਗੀ ਹੈ ਤੇ ਉਹਨਾਂ ਦੇ ਪ੍ਰੋਫੈਸ਼ਨ ਤੇ ਵੀ ਜਿਹੜਾ ਹੈਗਾ ਇਹਦਾ ਅਸਰ ਪਿਆ ਜਾਂ ਪਏਗਾ ਇਸ ਤਰ੍ਹਾਂ ਦੀ ਜਿਹੜੀ ਆ ਉਹ ਗੱਲ ਹੈ। ਹੁਣ ਇਹਦੇ ਤੇ 17 ਅਕਤੂਬਰ ਅਦਾਲਤ ਨੇ ਖੈਰ ਲੰਬੀ ਪਾਈ ਹੈ ਪੇਸ਼ੇ ਲਗਭਗ ਇੱਕ ਮਹੀਨੇ ਬਾਅਦ ਜਿਹੜੀ ਹੈ ਇਹਦੀ ਸੁਣਵਾਈ ਜਿਹੜੀ ਆ ਹੋਣੀ ਹੈ ਤੇ ਉੱਥੇ ਫਿਰ ਅਦਾਲਤ ਕੀ ਕਹਿੰਦੀ ਹੈ ਜਾਂ ਕੀ ਇਹਦੇ ਤੇ ਕਿਉਂਕਿ ਇਹਦੇ ਚ ਜ਼ਮਾਨਤ ਹੋ ਜਾਂਦੀ ਹੈ ਕੋਈ ਮਸਲਾ ਬਹੁਤਾ ਵੱਡਾ ਹੈ ਨਹੀਂ ਤੇ ਜਿੰਨਾ ਚਿਰ ਕੋਈ ਵੱਡੀ ਸਜ਼ਾ ਨਾ ਹੋਵੇ ਤੇ ਇਸ ਕਰਕੇ ਇਹ ਮਾਮਲਾ ਹੁਣ ਲਟਕਦਾ ਰਹੇਗਾ। ਪਰ ਇੱਕ ਗੱਲ ਜਿਹੜੀ ਆ ਰਣਜੋਤ ਜੀ ਮੇਰਾ ਖਿਆਲ ਹੈ ਕਿ ਹੁਣ ਘੱਟੋ ਘੱਟ ਇਹ ਇਸ ਇਸ਼ੂ ਤੇ ਜਾਂ ਇਹੋ ਜਿਹੀ ਗੱਲ ਤੇ ਜਿਹੜੇ ਇਹ ਲੀਡਰ ਨੇ ਉਹ ਚੁੱਪ ਜ਼ਰੂਰ ਹੋ ਜਾਣਗੇ, ਬੋਲਣਾ ਜਿਹੜਾ ਉਹ ਬੰਦ ਹੋ ਜਾਣਗੇ ਕਿਉਂਕਿ ਸਭ ਤੋਂ ਵੱਧ ਇਹੀ ਆਗੂ ਜਿਹੜੇ ਆ ਉਹ ਜ਼ਿਆਦਾ ਬੋਲਦੇ। ਦੋ ਅਕਾਲੀ ਦਲ ਬਾਦਲ ਦੇ ਨੇ, ਇੱਕ ਕਾਂਗਰਸ ਦਾ ਲੀਡਰ ਹੈ। ਹਾਲਾਂਕਿ ਕਾਂਗਰਸ ਦੇ ਹੋਰ ਵੀ ਬੜੇ ਇਸ਼ੂਜ ਨੇ ਗੇ ਤੇ ਸੂਬੇ ਦੇ ਹੋਰ ਇਸ਼ੂਜ ਨੇ, ਉਹਨਾਂ ਨੂੰ ਲੈ ਕੇ ਜਿਹੜੇ ਇਹ ਗੱਲ ਘੱਟ ਕਰਦੇ ਨੇ, ਭਾਵੇਂ ਸੁਖਪਾਲ ਖਹਿਰਾ ਹੋਵੇ ਭਾਵੇਂ ਇੱਕ ਦੋ ਹੋਰ ਹੋਣ। ਜਦਕਿ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਨੇ ਇਹਦੇ ਤੇ ਜਿਹੜੀ ਆ ਕੋਈ ਗੱਲ ਜਿਹੜੀ ਆ ਨਹੀਂ ਕੀਤੀ। ਉਹਨਾਂ ਨੇ ਇੱਥੋਂ ਤੱਕ ਕਿ ਸੁਖਪਾਲ ਖਹਿਰਾ ਦੀ ਡਿਫੈਂਸ ਦੇ ਵਿੱਚ ਵੀ ਕੋਈ ਏਦਾਂ ਦੀ ਗੱਲ ਜਿਹੜੀ ਆ ਉਹ ਨਹੀਂ ਕੀਤੀ ਕਿ ਇਹ ਗੱਲ ਗਲਤ ਹੈ ਜਾਂ ਠੀਕ ਹੈ ਇਹ ਇਸ ਮੁੱਦੇ ਨੂੰ ਲੈ ਕੇ, ਕਿਉਂਕਿ ਇਹ ਇਸ਼ੂ ਏਦਾਂ ਦਾ ਹੈ। ਪਹਿਲੀ ਗੱਲ ਤਾਂ ਇਹ ਵੀ ਇਹ ਇੱਕ ਜਬਰ ਜਨਾਹ ਦਾ ਮਾਮਲਾ ਹੈ, ਫਿਰ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਦੋਸ਼ੀ ਨੂੰ ਪ੍ਰੋਟੈਕਟ ਕਰਨ ਦੀ ਜਿਹੜੀ ਆ ਉਹ ਇੱਕ ਗੱਲ ਹੈ ਕਿ ਉਹਨੇ ਕਿਹਾ ਕਿ ਤੇਰਾ ਕੇਸ ਅਸੀਂ ਰਫਾ ਦਫਾ ਕਰਾ ਦਿਆਂਗੇ ਤੇ ਤੂੰ 5 ਕਰੋੜ ਰੁਪਇਆ ਦੇ ਦੇ, ਤੇ ਇਹ ਵੈਸੇ ਵੀ ਗੱਲ ਕਿਤੇ ਜੱਚਦੀ ਨਹੀਂ, ਕਹਿਣ ਨੂੰ ਇਹ ਗੱਲ ਲੱਗਦੀ ਹੈ ਤੇ ਕਿ ਕੋਈ ਵੀ ਜਿਹੜਾ ਹੁਣ ਜਿਸ ਤਰ੍ਹਾਂ ਦਾ ਰਣਜੋਤ ਜੀ ਸੋਸ਼ਲ ਮੀਡੀਆ ਦਾ ਜਾਂ ਜਿਸ ਤਰ੍ਹਾਂ ਗੱਲਾਂ ਬਾਹਰ ਹੋਣ ਦਾ ਨਿਕਲਣ ਦਾ ਜਿਸ ਤਰ੍ਹਾਂ ਦਾ ਹੁਣ ਰੁਝਾਨ ਪੈਦਾ ਹੋਇਆ ਉੱਥੇ ਜਿਹੜਾ ਹੈਗਾ ਏਦਾਂ ਦੀ ਗੱਲ ਜਿਹੜੀ ਆ ਉਹ ਕਰਨੀ ਬਹੁਤ ਮੁਸ਼ਕਲ ਹੈ। ਘੱਟੋ ਘੱਟ ਜਿਹੜਾ ਖੁਦ ਜਿਹੜਾ ਹੈਗਾ ਮੁੱਖ ਹੋਵੇ ਤੇ ਉਹਦੇ ਪਰਿਵਾਰ ਵੱਲੋਂ ਜਾਂ ਇਹ ਉਂਝ ਇਲਜ਼ਾਮ ਤਰਾਸ਼ੀ ਤਾਂ ਇਹ ਵੀ ਜਿੰਨੀ ਮਰਜ਼ੀ ਤੁਸੀਂ ਜਿਹਦੇ ਤੇ ਮਰਜ਼ੀ ਜਿਹੜੀ ਆ ਉਹ ਕਰੀ ਜਾਓ, ਕਿਉਂਕਿ ਦੋ ਗੱਲਾਂ ਜਿਹੜੀਆਂ ਨੇ ਬਹੁਤ ਹੁਣ ਇੰਪੋਰਟੈਂਟ ਹੋ ਗਈਆਂ ਸਾਡੀ ਪੋਲੀਟਿਕਸ ਦੇ ਵਿੱਚ, ਉਂ ਤਾਂ ਦੇਸ਼ ਦੀ ਪੋਲੀਟਿਕਸ ਚ ਜਾਂ ਕੌਮਾਂਤਰੀ ਪੱਧਰ ਤੇ ਵੀ ਇਹ ਹਾਲ ਹੈ, ਪਰ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਇਹ ਜ਼ਿਆਦਾ ਬੁਰਾ ਹਾਲ ਹੈ ਕਿ ਅੱਜ ਤੁਹਾਡਾ ਸਕਾ ਭਰਾ ਹੈ ਤੁਹਾਡੇ ਨਾਲ ਹੈ, ਕੱਲ ਨੂੰ ਪਤਾ ਨੀ ਉਹ ਦੂਜੀ ਪਾਰਟੀ ਜਾ ਵੜੇ ਤੇ ਤੁਹਾਡੇ ਖਿਲਾਫ ਸੱਚ ਝੂਠ ਜੋ ਵੀ ਹੈ ਉਹ ਜਾ ਕੇ ਮੀਡੀਆ ਦੇ ਸਾਹਮਣੇ ਲੈ ਕੇ ਪੇਸ਼ ਕਰਦੇ, ਤੇ ਇਸ ਕਰਕੇ ਏਦਾਂ ਦਾ ਜਿਹੜਾ ਹੈ ਬੇਵਿਸਾਹੀ ਵਾਲੇ ਮਾਹੌਲ ਦੇ ਵਿੱਚ ਮੈਨੂੰ ਨੀ ਲੱਗਦਾ ਕੋਈ ਏਦਾਂ ਇਹ ਕਹੇਗਾ ਕਿਸੇ ਦੇ ਸਾਹਮਣੇ ਕਿ ਤੂੰ ਸਾਨੂੰ 5 ਕਰੋੜ ਰੁਪਇਆ ਦਵਾ ਦੇ ਅਸੀਂ ਕੇਸ ਰਫਾ ਦਫਾ ਜਿਹੜਾ ਹੈਗਾ ਉਹ ਕਰਵਾ ਦਿਆਂਗੇ। ਤੇ ਉਂਝ ਵੀ ਜਿਹੜੇ ਜੇ ਮੁੱਖ ਮੰਤਰੀ ਦੀ ਆਪਾਂ ਗੱਲ ਜਾਂ ਮੰਤਰੀਆਂ ਦੀ ਗੱਲ ਜਾਂ ਆਪਾਂ ਇਸ ਤਰੀਕੇ ਦੇ ਨਾਲ ਲੈਂਦੇ ਹਾਂ ਤੇ ਜਿਵੇਂ ਦਾ ਇਹ ਸਿਸਟਮ ਹੈ ਜਿਹੜਾ ਅੰਦਰੂਨੀ ਅੰਦਰੋਂ ਜਿਹੜਾ ਬਣਿਆ ਹੋਇਆ ਤੇ ਜਾਂ ਜਿੱਦਾਂ ਫੰਡਸ ਆਉਂਦੇ ਹੈ ਇਹਨਾਂ ਅਹੁਦਿਆਂ ਤੇ ਬੈਠੇ ਲੋਕਾਂ ਨੂੰ, ਉਹਨਾਂ ਦੀਆਂ ਪਾਰਟੀਆਂ ਨੂੰ, ਉਹ ਬਹੁਤ ਇਸ ਤੋਂ ਕਿਤੇ ਜ਼ਿਆਦਾ ਨੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਕੋਈ ਇੱਥੇ ਇੱਦਾਂ ਦੀ ਜਿਹੜੀ ਹੈ ਇਹ ਚੱਲਦੀ ਹੈ। ਹਾਂ ਇਹ ਵੀ ਕਿ ਜਿਹੜਾ ਹੈਗਾ ਇਲਜ਼ਾਮ ਜ਼ਰੂਰ ਲੱਗ ਜਾਂਦੇ ਆ, ਤੇ ਦੋਸ਼ ਜਿਹਦੇ ਖਿਲਾਫ ਮਰਜ਼ੀ ਲਾ ਦਿਓ, ਖਾਸ ਕਰਕੇ ਜਦੋਂ ਲੋਕ ਸੱਤਾ 'ਚ ਬੈਠੇ ਆ ਉਹਨਾਂ ਦੇ ਖਿਲਾਫ਼ ਸੌਖਾ ਹੁੰਦਾ, ਕਿਉਂਕਿ ਲੋਕ ਮੰਨ ਲੈਂਦੇ ਆ ਆਸਾਨੀ ਨਾਲ ਕਿ ਹਾਂ ਇੱਦਾਂ ਦੀ ਜਿਹੜੀ ਹੈ ਭ੍ਰਿਸ਼ਟਾਚਾਰ ਇਹ ਹੋਇਆ ਹੋਏਗਾ, ਇੱਦਾਂ ਦੀ ਗੱਲ ਜਿਹੜੀ ਉਹ ਹੋਈ ਹੋਏਗੀ। ਦੂਜੀ ਗੱਲ ਜਿਹੜੀ ਹੁਣ ਤੱਕ ਜਿੰਨੇ ਵੀ ਦੇਸ਼ ਦੇ ਵਿੱਚ ਇਹ ਕੇਸ ਹੋਏ ਆ ਡੈਫਾਮੇਸ਼ਨ ਦੇ, ਤੇ ਉਹ ਸਾਰੇ ਇੱਦਾਂ ਦੇ ਹੋਏ ਆ ਕਿ ਜਦੋਂ ਕੋਈ ਇੱਦਾਂ ਦੀ ਕਿਸੇ ਦੇ ਖਿਲਾਫ਼ ਝੂਠਾ ਪ੍ਰਚਾਰ ਕਰਦਾ ਤੇ ਅਲਟੀਮੇਟਲੀ ਫਿਰ ਜਿਹੜਾ ਉਹਦੇ 'ਚ ਬੰਦਾ ਜਵਾਬ ਦੇ ਹੈ, ਜਿਹੜੀ ਜਿਹਨੂੰ ਪ੍ਰਤੀਵਾਦੀ ਧਿਰ ਕਹਿੰਦੇ ਨੇ ਜਾਂ ਜਿਹੜੀ ਇੱਕ ਤਰੀਕੇ ਦੀ ਜਿਹੜੀ ਮੁਦਾਲਾ ਧਿਰ ਹੈ ਜਿਹੜੀ, ਤੇ ਉਹਨੂੰ ਫਿਰ ਜਿਹੜਾ ਹੈਗਾ ਮੁਦਈ ਜਿਹੜੀ ਧਿਰ ਦੇ ਨਾਲ, ਤੇ ਉਹ ਫਿਰ ਗੱਲਬਾਤ ਕਰਕੇ ਇਹ ਮਾਮਲੇ ਨਜਿੱਠੇ ਜਾਂਦੇ ਆ। ਮੈਂ ਨੀ ਦੇਖਿਆ ਕਿ ਕਿਸੇ ਨੂੰ ਅੱਜ ਤੱਕ ਕੋਈ ਏਡੀ ਵੱਡੀ ਕੋਈ ਏਦਾਂ ਦੀ ਸਜ਼ਾ ਹੋਈ ਹੋਵੇ ਜਿਹਦੇ ਚੋਂ ਵੇਖੇ ਹਾਂ ਉਹਨੇ ਆਹ ਡਿਫੇਮ ਕੀਤਾ ਸੀ, ਡੈਫਾਮੇਸ਼ਨ ਦਾ ਕੇਸ ਕੀਤਾ ਸੀ ਤੇ ਉਹਦੇ ਚ ਆਹ ਵੱਡੀ ਸਜ਼ਾ ਅਦਾਲਤ ਨੇ ਦੇ ਦਿੱਤੀ, ਕਿਉਂਕਿ ਇਹ ਹੇਠਲੇ ਪੱਧਰ ਤੇ ਹਾਈਕੋਰਟ ਤੱਕ ਵੱਧ ਤੋਂ ਵੱਧ ਜਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਵੀ ਸਿੰਗਲ ਬੈਂਚ ਤੱਕ ਜਾ ਕੇ ਏਦਾਂ ਦੇ ਮਾਮਲੇ ਜਿਹੜੇ ਉਹ ਦਫ਼ਾ ਹੋ ਜਾਂਦੇ ਆ।
1: ਬਿਲਕੁਲ, ਇੱਕ ਹੋਰ ਵੀ ਚੀਜ਼ ਆਪਾਂ ਅਜੋਕੇ ਸਮੇਂ ਦੇ ਵਿੱਚ ਇੱਕ ਹੋਰ ਰੁਝਾਨ ਵੀ ਆਪਾਂ ਵੇਖਦੇ ਹਾਂ ਜਿਹੜਾ ਬਦਲਿਆ। ਪਹਿਲੀਆਂ ਦੇ ਵਿੱਚ ਇਹ ਸ਼ਾਇਦ ਹੁੰਦਾ ਸੀ ਕਿ ਜੇਕਰ ਕੋਈ ਗੱਲ ਕਿਸੇ ਦੇ ਹੱਥ ਲੱਗ ਵੀ ਜਾਂਦੀ ਸੀ ਤੇ ਉਹ ਇਧਰੋਂ ਉਧਰੋਂ ਕਿਸੇ ਦੇ ਰਾਹੀਂ ਉਹ ਚੀਜ਼ ਜਨਤਕ ਕਰਵਾ ਕੇ ਤੇ ਫਿਰ ਉਹਦੇ ਉੱਤੇ ਆਪ ਜਿਹੜੇ ਮੁੱਖ ਚਿਹਰੇ ਮੂਹਰੇ ਸੀ ਸਿਆਸਤ ਦੇ ਵਿੱਚ ਉਹਦੇ ਉੱਤੇ ਬਿਆਨਬਾਜ਼ੀਆਂ ਕਰਦੇ ਸੀ, ਆਪ ਡਾਇਰੈਕਟਲੀ ਇਨਵੋਲਵ ਨਹੀਂ ਸੀ ਹੁੰਦੇ ਇੱਦਾਂ ਦੇ ਮਸਲਿਆਂ ਦੇ ਵਿੱਚ। ਪਰ ਹੁਣ ਵੇਖੀਦਾ ਕਿ ਉਹ ਹਰ ਗੱਲ ਦੇ ਵਿੱਚ ਬਿਲਕੁਲ ਸਿੱਧੇ ਸਿੱਧੇ ਹੀ ਇੱਕ ਦੂਸਰੇ ਦੇ ਨਾਲ ਉਹ ਤੁਰਦੇ ਨੇ, ਇਹ ਇੱਕ ਵੱਡਾ ਫਰਕ ਆਪਾਂ ਇਸ ਟਾਈਮ ਦੇ ਉੱਤੇ ਵੇਖਦੇ ਹਾਂ। ਦੂਸਰਾ ਇੱਕ ਇਹ ਵੀ ਰੁਝਾਨ ਆਪਾਂ ਪਿਛਲੇ ਕੁਛ ਸਮੇਂ ਦੇ ਵਿੱਚ ਵੇਖਿਆ ਕਿ ਇੱਕ ਮਿਆਰ ਤੋਂ ਡਿੱਗ ਕੇ ਵੀ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਗਈਆਂ। ਪਹਿਲੀਆਂ ਦੇ ਵਿੱਚ ਫਿਰ ਵੀ ਇੱਕ ਦੂਸਰੇ ਦੇ ਪ੍ਰਤੀ ਇੱਕ ਸਤਿਕਾਰ ਜ਼ਰੂਰ ਰਹਿੰਦਾ ਸੀ, ਪਾਰਟੀ ਚਾਹੇ ਕੋਈ ਵੀ ਹੋਵੇ, ਪਰ ਫਿਰ ਵੀ ਇਸ ਚੀਜ਼ ਦਾ ਧਿਆਨ ਰੱਖਿਆ ਜਾਂਦਾ ਸੀ ਕਿ ਫਲਾਣਾ ਵੀ ਫਲਾਂ ਅਹੁਦੇ ਦੇ ਉੱਤੇ ਆ, ਜੇ ਮੈਂ ਉਹਨੂੰ ਇੱਦਾਂ ਬੋਲੂ ਤੇ ਅਗਲਾ ਵੀ ਇੱਦਾਂ ਬੋਲੂਗਾ। ਸੋ ਆਪਾਂ ਵੇਖਿਆ ਜਾਵੇ ਤੇ ਇਹ ਕੁੱਲ ਮਿਲਾ ਕੇ ਇਹ ਸਾਰੀਆਂ ਚੀਜ਼ਾਂ ਜਾਂ ਫਿਰ ਇਹ ਜਿਹੜਾ ਇੱਕ ਸਲੀਕਾ ਸੀ ਉਹ ਹੁਣ ਗਾਇਬ ਆ।
0: ਨਹੀਂ ਬਿਲਕੁਲ, ਇਹ ਤਾਂ ਕਾਫੀ ਲੰਬੇ ਸਮੇਂ ਤੋਂ ਜਦੋਂ ਤੋਂ ਇਹ ਨਵੇਂ ਲੀਡਰਸ਼ਿਪ ਆਈ ਹੈ, ਇਹ ਸਭ ਤੋਂ ਵੱਡੀ ਘਾਟ ਹੈ ਕਿ ਜਿਹੜੀ ਨਵੀਂ ਲੀਡਰਸ਼ਿਪ ਹੈ ਇਹਦੇ ਚ ਜਿਹੜੀ ਮੈਚਿਓਰਿਟੀ ਨਹੀਂ ਆ ਉਸ ਤਰ੍ਹਾਂ ਦਾ, ਜਿਹੜੀ ਜਿਹਨੂੰ ਤੁਸੀਂ ਸ਼ਾਇਸਤਗੀ ਸਲੀਕਾ ਸਿਆਣਪ ਜਾਂ ਇੱਕ ਪੋਲੀਟੀਕਲ ਵਿਜ਼ਡਮ ਆਪਾਂ ਕਹਿੰਦੇ ਹਾਂ ਉਦਾਂ ਦੀ ਨਹੀਂ ਹੈ ਕਿ ਵਿਰੋਧੀਆਂ ਨਾਲ ਜਿਹੜਾ ਹੈਗਾ ਕਿਹੜੇ ਤਰੀਕੇ ਦੇ ਨਾਲ ਤੁਸੀਂ ਨਜਿੱਠ ਸਕਦੇ ਹੋ ਜਾਂ ਕਿੰਨਾ ਗੱਲਾਂ ਤੇ ਵਿਰੋਧ ਕਰਨਾ ਜ਼ਰੂਰੀ ਹੈ ਜਾਂ ਸਿਆਸੀ ਤੌਰ ਤੇ ਜਿਹੜਾ ਹੈਗਾ ਉਹ ਵਿਰੋਧ ਕੀ ਹੁੰਦਾ। ਹੁਣ ਤਾਂ ਇਹ ਕੱਪੜੇ ਲਾਉਣ ਤੱਕ ਜਾਂਦੇ ਆ ਇੱਕ ਦੂਜੇ ਦੇ, ਤੇ ਉਹਦੇ ਚ ਜਿਹੜਾ ਹੈਗਾ ਇਹ ਹੋਇਆ ਥੋੜੇ ਪਿਛਲੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਦੋ ਦਹਾਕਿਆਂ ਤੋਂ ਇਹ ਜਿਹੜਾ ਸਾਰਾ ਇਸ ਤਰ੍ਹਾਂ ਦਾ ਰੁਝਾਨ ਜਿਹੜਾ ਸ਼ੁਰੂ ਹੋਇਆ, ਤੇ ਫਿਰ ਇਹ ਵੀ ਜਦੋਂ ਸੀਨੀਅਰ ਲੀਡਰਸ਼ਿਪ ਜਾਂ ਉੱਦਾਂ ਦੀ ਜਿਹੜੀ ਮੈਚਿਓਰ ਲੀਡਰਸ਼ਿਪ ਉਹ ਕਿਸੇ ਲੈਵਲ ਤੇ ਨਹੀਂ ਰਹੀ, ਤੇ ਇਹ ਜ਼ਰੂਰ ਨਹੀਂ ਕਿ ਉਮਰ ਦੇ ਨਾਲ ਬੰਦਾ ਜਾਂ ਵੱਡਾ ਹੋ ਕੇ ਬਜ਼ੁਰਗ ਹੋ ਕੇ ਮੈਚਿਓਰ ਹੁੰਦਾ, ਤੇ ਗੱਲ ਇਹ ਵੀ ਜੇ ਬੰਦੇ ਦੀ ਰਾਜਨੀਤੀ ਤੇ ਜਾਂ ਹੋਰ ਕਿਤੇ ਉਹਦੀ ਪਕੜ ਹੈ ਸਟੱਡੀ ਹੈ ਤਾਂ ਉਹਦੇ ਚ ਮੈਚਿਓਰਿਟੀ ਪਹਿਲਾਂ ਵੀ ਆ ਜਾਂਦੀ ਹੈ। ਤੇ ਪਰ ਹੁਣ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਰਣਜੋਤ ਜੀ ਇਹ ਹਾਲ ਹੈ, ਤੁਸੀਂ ਕਿਹੜੀ ਪਾਰਟੀ ਦੀ ਗੱਲ ਕਰੋਗੇ ਤੇ ਇੰਨੇ ਕਾਹਲੇ ਹੋ ਜਾਂਦੇ ਆ ਜਵਾਬ ਦੇਣ ਲਈ ਕਿਸੇ ਗੱਲ ਦਾ। ਕੋਈ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਗੱਲ ਦਾ ਜਵਾਬ ਦਿੱਤਾ ਹੀ ਜਾਵੇ, ਤੇ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਲੀਡਰ ਹੋਣ, ਭਾਵੇਂ ਅਕਾਲੀ ਦਲ ਦੇ ਹੋਣ, ਕਾਂਗਰਸ ਦੇ ਹੋਣ, ਤੇ ਜਾਂ ਚਲੋ ਵੀ ਭਾਵੇਂ ਗਿਣਤੀ ਨਹੀਂ ਪਰ ਬੀਜੇਪੀ ਹੁਣ ਸਭ ਤੋਂ ਅੱਗੇ ਹੈ ਸੋਸ਼ਲ ਮੀਡੀਆ ਤੇ ਇੱਦਾਂ ਦਾ ਭੰਡੀ ਪ੍ਰਚਾਰ ਕਰਨ ਵਾਸਤੇ ਜਾਂ ਇੱਦਾਂ ਬੋਲਣ ਵਾਸਤੇ। ਨਵੇਂ ਨਵੇਂ ਇੱਥੇ ਉਹਨਾਂ ਨੇ ਆਪਣੇ ਜਿਹੜੇ ਹੈਗੇ ਆ ਉਹ ਹਾਲੀ ਕੱਢੇ ਆ ਨਵੇਂ ਨਵੇਂ ਇੱਥੋਂ ਬੈਠ ਕੇ ਚੌਂਕ ਕੇ, ਤੇ ਉਹ ਸੋ ਇਸ ਤਰੀਕੇ ਦਾ ਜਿਹੜਾ ਹੈਗਾ ਇਹ ਸਾਰੇ ਰਾਜਨੀਤੀ ਦੇ ਵਿੱਚ ਜਿਹੜਾ ਚੱਲ ਰਿਹਾ, ਤੇ ਇਹ ਜਿਹੜੇ ਅਸਲ ਦੇ ਵਿੱਚ ਇਹਦੇ ਨਾਲ ਜਿਹੜਾ ਸਭ ਤੋਂ ਵੱਡੀ ਸਮੱਸਿਆ ਜੀ ਪਤਾ ਕੀ ਹੁੰਦੀ ਹੈ, ਸਮਾਜਿਕ ਪਾੜਾ ਇਹਦੇ ਨਾਲ ਬਹੁਤ ਵੱਧ ਹੈ। ਪਹਿਲਾਂ ਸਿਆਸੀ ਪਾਰਟੀਆਂ ਦੇ ਲੀਡਰ ਜਿਹੜੇ ਸੀ ਉਹ ਵਿਰੋਧ ਸਿਆਸੀ ਲੈਵਲ ਤੇ ਹੁੰਦਾ ਸੀ ਜਾਂ ਵਿਚਾਰਧਾਰਕ ਲੈਵਲ ਤੇ ਹੁੰਦਾ ਸੀ, ਹੁਣ ਉਹ ਪਰਸਨਲ ਲੈਵਲ ਤੇ ਆ ਗਿਆ, ਜੇ ਕਿਤੇ ਪਹਿਲਾਂ ਵਰਕਰ ਆਪਸ ਵਿੱਚ ਖੈਬੜ ਵੀ ਪੈਂਦੇ ਸੀ, ਪੋਲੀਟੀਕਲ ਪਾਰਟੀਆਂ ਦੇ ਲੜ ਵੀ ਪੈਂਦੇ ਸੀ, ਤਾਂ ਵੱਡੇ ਲੀਡਰ ਬੈਠ ਕੇ ਉਹਨਾਂ ਦੀ ਸੁਲਾ ਸਫਾਈ ਕਰਦੇ ਸੀ ਵੀ ਇਹ ਕੋਈ ਆਪਣੀ ਜਾਤੀ ਲੜਾਈ ਥੋੜੀ ਹੈ, ਏਦਾਂ ਦੀ ਗੱਲ ਕਰਦੇ ਸੀ। ਹੁਣ ਉੱਪਰੋਂ ਹੀ ਇਹ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਜਿਵੇਂ ਕੋਈ ਜਾਤੀ ਲੜਾਈ ਹੁੰਦੀ ਹੈ, ਪਰਸਨਲ ਲੜਾਈ ਹੁੰਦੀ ਹੈ, ਜਿਵੇਂ ਦੂਜੇ ਦੁਸ਼ਮਣ ਮੁਲਕ ਦੇ ਨਾਲ ਲੜਾਈ ਹੁੰਦੀ ਹੈ, ਇਸ ਤਰ੍ਹਾਂ ਦੀ। ਤੇ ਇਹ ਸਾਰੀ ਰਾਜਨੀਤੀ ਨੂੰ ਜਿਹੜਾ ਹੈਗਾ ਨਾ, ਇਹ ਪੁੱਠੇ ਪਾਸੇ ਵੱਲ ਜਿਹੜੀ ਆ ਉਹ ਲਿਜਾ ਰਹੀ ਹੈ। ਪੰਜਾਬ ਤੋਂ ਪਹਿਲਾਂ ਆਪਾਂ ਪੱਛਮੀ ਬੰਗਾਲ ਦੇ ਵਿੱਚ ਦੇਖਦੇ ਹਾਂ, ਉੱਥੇ ਜਿਹੜਾ ਲੈਵਲ ਆ ਉਹ ਬਹੁਤ ਥੱਲੇ ਆ ਗਿਆ। ਉਦੋਂ ਪਹਿਲਾਂ ਹੋਰ ਸੂਬਿਆਂ ਚ ਆਪਾਂ ਦੇਖਿਆ ਕਿਸੇ ਵੇਲੇ ਯੂਪੀ ਬਿਹਾਰ ਦੇ ਵਿੱਚ ਏਦਾਂ ਦੀਆਂ ਗੱਲਾਂ ਹੁੰਦੀਆਂ ਸੀ ਕਿ ਆਹ ਚੱਲਦੀਆਂ, ਉਹ ਵੀ ਵਰਕਰ ਦੇ ਲੈਵਲ ਤੇ ਜਾਂ ਹੇਠਲੇ ਲੈਵਲ ਤੇ, ਤੇ ਕਿੰਨਾ ਕ੍ਰਿਮੀਨਲਾਈਜ਼ ਹੋ ਗਿਆ ਜਾਂ ਹੋਰ। ਹੁਣ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਕੋਈ ਜਿਹੜਾ ਹੈਗਾ ਸੋਚਦਾ ਹੀ ਨਹੀਂ ਵੀ ਕਿਹਦੇ ਖਿਲਾਫ਼ ਕੀ ਗੱਲ ਕਹਿਣੀ ਹੈ, ਕਿੱਦਾਂ ਕਹਿਣੀ ਵੀ ਚਾਹੀਦੀ ਹੈ ਕਿ ਨਹੀਂ ਕਹਿਣੀ ਚਾਹੀਦੀ। ਸੋ ਇਹਦੇ ਨਾਲ ਜਿਹੜਾ ਹੈਗਾ ਇੱਕ ਟੋਟਲ ਜਿਹੜਾ ਇੱਕ ਸਾਡਾ ਇੱਕ ਸੋਸ਼ਲ ਬੌਂਡ ਹੈ, ਜਿਹਦੇ ਜਿਵੇਂ ਆਪਾਂ ਕਹਿੰਦੇ ਹਾਂ ਸਮਾਜਿਕ ਸਾਡਾ ਇੱਕ ਨੇੜਤਾ ਹੁੰਦੀ ਹੈ, ਤਾਣਾ ਬਾਣਾ ਹੁੰਦਾ, ਤੇ ਉਹ ਸਗੋਂ ਟੁੱਟਦਾ ਜਾ ਰਿਹਾ।
1: ਇੱਕ ਖਬਰ ਹੋਰ ਸਾਂਝੀ ਕੀਤੀ ਸੀ ਤੁਸੀਂ ਕਿ ਵਿੱਦ ਵੀ ਰੋਕੂ ਜਿਹੜਾ ਕਾਨੂੰਨ ਆ, ਸਰਕਾਰ ਨੇ ਅਕਾਲ ਤਖ਼ਤ ਸਾਹਿਬ ਦੇ ਨਾਲ ਗੱਲਬਾਤ ਕਰਨ ਦੇ ਲਈ ਹੁਣ ਅੱਗੇ ਕਦਮ ਵਧਾਏ ਨੇ ਆਖਿਰਕਾਰ। ਸੋ ਇੱਕ ਚੀਜ਼ ਫਿਰ ਆਪਾਂ ਇਸ ਸੰਬੰਧ ਦੇ ਵਿੱਚ ਮੰਨ ਕੇ ਚੱਲੀਏ ਕਿ ਜਿੱਦਾਂ ਜਿੱਦਾਂ ਇਲੈਕਸ਼ਨ ਨੇੜੇ ਆ, ਇਹ ਵੀ ਮਾਮਲਾ ਇੱਦਾਂ ਦਾ ਹੈ ਕਿ ਇੱਦਾਂ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ, ਇਹ ਵੀ ਨਿਪਟਾਉਣਾ ਪੈਣਾ।
0: ਬਿਲਕੁਲ, ਕਿਉਂਕਿ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਮਹੱਤਵਪੂਰਨ ਨੇ ਰਣਜੋਤ ਜੀ। ਇੱਕ ਤਾਂ ਇਹ ਕਿ ਜੇ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਆਉਂਦੀ ਇਲੈਕਸ਼ਨ ਦੇ ਵਿੱਚ ਵੀ ਮੁੱਦਾ ਬਣਾਉਣਾ ਹੈ, ਖਾਸ ਕਰਕੇ ਅਕਾਲੀ ਦਲ ਬਾਦਲ ਦੇ ਖਿਲਾਫ਼, ਤੇ ਫਿਰ ਜਿਹੜਾ ਹੈਗਾ ਇਹ ਇਹਨੂੰ ਜਿਹੜਾ ਬੇਅਦਬੀ ਵਾਲਾ ਇਸ਼ੂ ਹੈ ਇਹਨੂੰ ਜਿਉਂ ਦਾ ਤਿਉਂ ਰੱਖਣਾ ਪਏਗਾ। ਇਹ ਤਾਂ ਹੀ ਰਹੂਗਾ ਜੇ ਇਹਦੇ ਤੇ ਜਿਹੜੀ ਆ ਗੱਲ ਉਹ ਚੱਲਦੀ ਰਹੂਗੀ, ਕਿਉਂਕਿ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ 5-ਮੈਂਬਰੀ ਕਮੇਟੀ ਸੁਝਾਈ ਗਈ ਸੀ ਕਿ ਇਹਦੇ ਨਾਲ ਜਿਹੜਾ ਹੈਗਾ ਸਰਕਾਰ ਤਾਲਮੇਲ ਕਰੇ ਜਾਂ ਇਹਦੇ ਮੁਤਾਬਕ ਜਿਹੜਾ ਹੈਗਾ ਬੇਅਦਬੀ ਕਾਨੂੰਨ ਚ ਸੋਧਾਂ ਕੀਤੀਆਂ ਜਾਣ। ਤੇ ਕਿਉਂਕਿ ਪਹਿਲਾਂ ਜਿਹੜਾ ਉਹਨਾਂ ਨੇ ਇੱਕ ਟਾਈਮ ਦਿੱਤਾ ਸੀਗਾ, ਇੱਕ ਡੇਟ ਬਾਉਂਡ ਕੀਤਾ ਸੀ, ਤੇ ਉਹ ਜਿਹੜਾ ਸੀਗਾ ਉਹ ਟਾਈਮ ਤਾਂ ਲੰਘ ਚੁੱਕ ਗਿਆ, ਤੇ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਇਜਲਾਸ ਬੁਲਾ ਕੇ ਕੀਤਾ ਜਾਵੇ, ਉਦੋਂ ਬਾਅਦ ਜਿਹੜਾ ਸੀ ਇਜਲਾਸ ਵੀ ਹੋ ਗਿਆ, ਉਹਦੇ ਚ ਵੀ ਇਸ਼ੂ ਨਹੀਂ ਆਇਆ। ਹੁਣ ਇਹਨਾਂ ਨੇ 7-ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਤਾਲਮੇਲ ਉਹ ਕਰੂਗੀ, ਜਿਹਦੇ ਚ ਦੋ ਜਿਹੜੇ ਬੰਦਿਆਂ ਦੇ ਨਾਂ ਇੰਪੋਰਟੈਂਟ ਨੇ ਇਸ ਕਰਕੇ ਨੇ, ਗਿਆਨੀ ਰਘਵੀਰ ਸਿੰਘ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ, ਤੇ ਦੂਜਾ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾ, ਜਿਹਨਾਂ ਨੂੰ ਹਰਨਾਮ ਸਿੰਘ ਖਾਲਸਾ ਕਹਿ ਜਾਂਦਾ, ਤੇ ਬਾਕੀ ਇਹਦੇ ਚ ਹੋਰ ਕੁਛ ਧਾਰਮਿਕ ਲੀਡਰ, ਕੁਛ ਸਾਬਕਾ ਜੱਜ ਇੱਦਾਂ ਦੇ ਜਿਹੜੇ ਹੈਗੇ ਆ, ਸਾਬਕਾ ਪੁਲਿਸ ਅਧਿਕਾਰੀ ਉਹ ਪਾਏ ਗਏ ਨੇ। ਤੇ ਹੁਣ ਇਹ ਜਿਹੜੀ ਆ ਗੱਲਬਾਤ ਕਰਨਗੇ ਕਿ ਕਿਹੜੇ ਕਿਹੜੇ ਜਿਹੜੇ ਇਹਦੇ ਚ ਮੁੱਦੇ ਆ, ਕਿਸ ਤਰੀਕੇ ਦੇ ਨਾਲ ਇਹ ਚ ਅਮੈਂਡਮੈਂਟ ਜਾਂ ਉਹ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਉਹਦੇ ਚ ਮਸਲਾ ਇੱਕ ਇਹ ਹੈ ਕਿ ਇਹ ਚਰਚਾ ਹੈਗੀ ਕਿ ਬੀਜੇਪੀ ਤੇ ਅਕਾਲੀ ਦਲ ਤੇ ਇਹ ਜਿਹੜਾ ਹੈਗਾ ਧੜਾ ਦੂਜਾ ਜਿਹੜਾ ਪੁਨਰ ਸੁਰਜੀਤ ਵਾਲਾ, ਇਹ ਇਹਨਾਂ ਦਾ ਆਪਸ ਦੇ ਵਿੱਚ ਗੱਠਜੋੜ ਤਿੰਨੇ ਗਰੁੱਪਾਂ ਦਾ ਜਿਹੜਾ ਹੋ ਰਿਹਾ, ਤੇ ਬੀਜੇਪੀ ਇਸ ਗੱਲ ਲਈ ਤਰਲੋ ਮੱਛੀ ਹੈ ਕਾਫੀ ਕਿ ਪੁਨਰ ਸੁਰਜੀਤ ਵਾਲਾ ਧੜਾ ਜਿਹੜਾ ਉਹਨੂੰ ਨਾਲ ਰੱਖ ਕੇ ਜਿਹੜਾ ਹੈਗਾ ਉਹ ਹੋਵੇ, ਤੇ ਉਧਰੋਂ ਅਕਾਲੀ ਦਲ ਪਹਿਲਾਂ ਹੀ ਅੰਦਰ ਖਾਤੇ ਜ਼ੋਰ ਲਾ ਰਹੇ ਆ ਕਿ ਬੀਜੇਪੀ ਨਾਲ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਗੱਠਜੋੜ ਹੋ ਜੇ। ਹਾਲਾਂਕਿ ਬੀਜੇਪੀ ਦੇ ਵਿੱਚ ਵੀ ਇੱਕ ਧੜਾ ਚਾਹੁੰਦਾ ਕਿ ਨਾ ਹੋਵੇ ਗੱਠਜੋੜ, ਇਕੱਲੇ ਤੌਰ ਤੇ ਚੋਣਾਂ ਲੜੀਆਂ ਜਾਣੀ, ਖਾਸ ਕਰਕੇ ਨੈਰ ਸਿੰਘ ਸੈਣੀ ਵਾਲਾ ਜਿਹੜਾ ਗਰੁੱਪ ਹੈਗਾ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਹੈ। ਤੇ ਹੁਣ ਇਸ ਕਰਕੇ ਜਿਹੜਾ ਹੈਗਾ ਜੇ ਇਹ ਇਸ਼ੂ ਅਜੇ ਰਹੇਗਾ ਤੇ ਤਾਂ ਹੀ ਜਿਹੜਾ ਹੈਗਾ ਅਕਾਲੀ ਦਲ ਨੂੰ ਇਸ ਇਸ਼ੂ ਤੇ ਦੁਬਾਰਾ ਘੇਰਿਆ ਜਾ ਸਕਦਾ। ਤੇ ਹੁਣ ਕਿਉਂਕਿ ਇਹਦੇ ਚ ਨਵਾਂ ਜਿਹੜਾ ਇਸ਼ੂ ਜੁੜੇਗਾ ਜਿਹੜਾ ਖਾਸ ਕਰਕੇ ਪੁਨਰ ਸੁਰਜੀਤ ਵਾਲੇ ਕਹਿੰਦੇ ਸੀ, ਤੇ ਪਰ ਭਾਵੇਂ ਹੁਣ ਪੁਨਰ ਸੁਰਜੀਤ ਵਾਲੇ ਜਿਹੜੇ ਆ ਉਹ ਇਕੱਠੇ ਹੋ ਜਾਣ, ਚੋਣ ਗੱਠਜੋੜ ਹੋ ਜਾਏ ਉਹ ਬਾਅਦ ਦੀ ਗੱਲ ਹੈ, ਪਰ ਜਿਹੜਾ ਜਦੋਂ ਗਿਆਨੀ ਰਘਵੀਰ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸੀ ਉਦੋਂ ਜਿਹੜੀ ਕਮਿਟਮੈਂਟ ਕੀਤੀ ਸੀ ਅਕਾਲੀ ਦਲ ਨੇ ਕਿ ਹਾਂ ਅਸੀਂ ਇਹ ਸਾਰਾ ਕੁਛ ਸਾਡੇ ਵੇਲੇ ਹੋਇਆ, ਹਾਂ ਅਸੀਂ ਜ਼ਿੰਮੇਵਾਰ ਹਾਂ, ਹੁਣ ਉਸ ਇਸ਼ੂ ਨੂੰ ਜਿਹੜਾ ਹੈਗਾ ਇਹ ਆਮ ਆਦਮੀ ਪਾਰਟੀ ਦੁਆਰਾ ਜਿਹੜਾ ਹੈਗਾ ਉਹ ਲੈ ਕੇ ਆਊਗੀ, ਤੇ ਜਾਂ ਉਹਦੇ ਚ ਜਿਹੜਾ ਆਪਣੀ ਗੱਲ ਲੈ ਕੇ ਆਊਗੀ ਅਸੀਂ ਤਾਂ ਇੰਨਾ ਸਖ਼ਤ ਕਾਨੂੰਨ, ਇੰਨੀਆਂ ਸਖ਼ਤ ਸਜ਼ਾਵਾਂ ਦਾ ਇਹ ਚ ਪ੍ਰਬੰਧ ਕੀਤਾ ਸੀ, ਤੇ ਪਰ ਜਿਹੜਾ ਹੈ ਉਹ ਅਕਾਲ ਤਖ਼ਤ ਨੇ ਨਹੀਂ ਮੰਨਿਆ, ਤੇ ਜਾਂ ਅਕਾਲੀ ਧਿਰਾਂ ਨੇ ਨਹੀਂ ਮੰਨਿਆ, ਜਾਂ ਐਸ ਜੀ ਪੀ ਸੀ ਨੇ ਨਹੀਂ ਮੰਨਿਆ ਇਸ ਕਰਕੇ। ਤੇ ਦੂਜੀ ਗੱਲ ਇਹ ਹੈ ਕਿ ਇਹ ਵੀ ਆਪਣੇ ਜਿਹੜਾ ਹੈਗਾ ਜਿੰਮੇ ਆਪਣੇ ਸਿਰ ਇਲਜ਼ਾਮ ਜਿਹੜੀ ਹੈ ਆਮ ਆਦਮੀ ਪਾਰਟੀ ਹੈ ਸੱਤਾਧਾਰੀ ਇਹ ਨਹੀਂ ਲੈਣਾ ਚਾਹੁੰਦੀ ਕਿ ਅਕਾਲ ਤਖ਼ਤ ਸਾਹਿਬ ਨੇ ਕੋਲੇ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਕਿ ਹਾਂ ਅਸੀਂ ਇਹ ਚ ਤਰਮੀਮ ਕਰਾਂਗੇ, ਉਹਨਾਂ ਨੇ ਕੀਤੀ ਨੀ, ਉਹਨਾਂ ਨੇ ਸਤਿਕਾਰ ਨੀ ਕੀਤਾ ਅਕਾਲ ਤਖ਼ਤ ਦਾ। ਸੋ ਇਸ ਕਰਕੇ ਵੀ ਜਿਹੜੀ ਹੈ ਇਹ ਕਮੇਟੀ ਹੁਣ ਕਾਇਮ ਕੀਤੀ ਗਈ ਹੈ, ਕਿਉਂਕਿ ਇਲੈਕਸ਼ਨ ਦੇ ਵਿੱਚ ਕੀ ਜਿਹੜਾ ਹੈ ਟਨੋਰ ਖਤਮ ਹੋਣ ਦੇ ਵਿੱਚ ਇਸ ਸਰਕਾਰ ਦਾ ਹੁਣ 6 ਮਹੀਨੇ ਤੋਂ ਘੱਟ ਸਮਾਂ ਰਹਿ ਗਿਆ, ਤੇ 6 ਮਹੀਨੇ ਜਦੋਂ ਰਹਿ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਬਹੁਤ ਕੁਛ ਜਿਹੜਾ ਹੈ ਉਹ ਨਹੀਂ ਹੁੰਦਾ, ਜਿਵੇਂ ਕੋਈ ਇਨ ਬਿਟਵੀਨ ਜ਼ਿਮਨੀ ਚੋਣ ਨਹੀਂ ਹੋ ਸਕਦੀ, ਕੋਈ ਕਿਸੇ ਤੇ ਕੋਈ MLA ਕੋਈ ਡਿਫੈਕਸ਼ਨ ਕਰ ਜਾਂਦੇ ਆ ਉਹਨਾਂ ਤੇ ਫਿਰ ਉਦਾਂ ਦਾ ਉਹ ਡਿਫੈਕਸ਼ਨ ਲਾ ਜਿਹੜੇ ਉਹ ਸਾਰੇ ਉਸ ਤਰੀਕੇ ਦੇ ਨਾਲ ਲਾਗੂ ਨਹੀਂ ਹੁੰਦੇ, ਕਿਉਂਕਿ ਉਸ ਤੋਂ ਬਾਅਦ ਫਿਰ ਇਲੈਕਸ਼ਨ ਦੇ ਵਿੱਚ ਥੋੜਾ ਸਮਾਂ ਰਹਿ ਜਾਂਦਾ। ਤੇ ਸੋ ਇਸ ਕਰਕੇ ਵੀ ਮੇਰਾ ਖਿਆਲ ਹੈ ਇਹ ਹੈ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਇਸ ਮਾਮਲੇ ਨੂੰ ਇਸ ਤਰੀਕੇ ਨਾਲ ਲਿਆ ਜਾਵੇ ਕਿ ਸਰਕਾਰ ਦੇ ਖਿਲਾਫ ਨਾ ਜਾਵੇ ਇਸ਼ੂ, ਉਲਟਾ ਜਿਹੜਾ ਹੈਗਾ ਜਿਵੇਂ ਅਕਾਲੀ ਦਲ ਬਾਦਲ ਨੂੰ ਪਹਿਲਾਂ ਜ਼ਿੰਮੇਵਾਰ ਕਾਂਗਰਸ ਵੱਲੋਂ ਵੀ ਠਹਿਰਾਇਆ ਜਾ ਰਿਹਾ ਹੋਰਨਾਂ ਵੱਲੋਂ ਵੀ, ਤੇ ਇਹ ਉਹਦੇ ਖਿਲਾਫ ਹੀ ਜਿਹੜਾ ਮਾਮਲਾ ਜਾਵੇ।
1: ਸੋ ਇੱਧਰ ਅਗਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ, ਜਹਾਜ਼ ਟਕਰਾ ਗਿਆ ਤੇ ਇਸ ਚੀਜ਼ ਉੱਤੇ ਤਿੱਖੀ ਪ੍ਰਤੀਕਿਰਿਆ ਜਿਹੜੀ ਉਹ ਭਾਰਤ ਨੇ ਦਰਜ ਕਰਵਾਈ, ਹਾਲਾਂਕਿ ਕਹਿੰਦੇ ਕਿ ਜ਼ਿਆਦਾ ਨੁਕਸਾਨ ਜਿਹੜਾ ਉਹ ਪਾਕਿਸਤਾਨੀ ਜਹਾਜ਼ ਦਾ ਹੀ ਹੋਇਆ ਵਾ। ਇਹ ਸਮੁੰਦਰਾਂ ਦੇ ਵਿੱਚ ਵੀ ਇਹ ਚੀਜ਼ਾਂ ਵਾਪਰ ਜਾਂਦੀਆਂ, ਉੱਥੇ ਤੇ ਖੁੱਲਾ ਡੁੱਲਾ ਰਾਹ ਹੋਊਗਾ ਪਾਣੀਆਂ ਦੇ ਵਿੱਚ, ਉੱਥੇ ਬੰਦਾ ਉੱਤੋਂ ਦੀ ਕਰਕੇ ਮੋੜ ਲਵੇ ਇੱਦਾਂ ਦੇ
0: ਨਹੀਂ। ਇਹ ਖਾਸ ਕਰਕੇ ਇੱਕ ਤਾਂ ਇਹ ਹੁੰਦਾ ਨਾ ਜੀ, ਪਾਣੀਆਂ ਤੇ ਵੀ ਤੁਹਾਡੀਆਂ ਹੱਦਾਂ ਹੁੰਦੀਆਂ ਨੇ ਕਿ ਤੁਹਾਡੇ ਹਿੱਸੇ ਦਾ ਪਾਣੀ ਕਿੱਥੋਂ ਤੱਕ ਹੈ ਤੇ ਜਿਹੜਾ ਸਾਡੇ ਹਿੱਸੇ ਦਾ ਪਾਣੀ ਕਿੱਥੋਂ ਤੱਕ ਹੈ। ਤੇ ਖਾਸ ਕਰਕੇ ਹੁਣ ਅਰਬ ਸਾਗਰ ਦੇ ਵਿੱਚ ਕਿਉਂਕਿ ਐਕਸੈਸ ਜਿਹੜੀ ਹੈ ਉਹ ਪਾਕਿਸਤਾਨ ਦੀ ਪੂਰੀ ਤਰ੍ਹਾਂ ਹੀ ਹੈਗੀ ਆ, ਤੇ ਜਿਹੜਾ ਹੈਗਾ ਜ਼ਿਆਦਾ ਵੱਡਾ ਹਿੱਸਾ ਪਾਕਿਸਤਾਨ ਕਰਾਚੀ ਵਾਲੀ ਸਾਈਡ ਲੱਗਦਾ ਹੈ, ਤੇ ਦੂਜਾ ਇਹ ਵੀ ਕਿਉਂਕਿ ਉਸ ਪਾਸੇ ਦੇ ਪਾਣੀਆਂ ਦੇ ਉੱਤੇ ਕਿਉਂਕਿ ਪਹਿਲਾਂ ਤਾਂ ਜਿਹੜੀ ਡਿਫੈਂਸ ਲਾਈਨ ਦੇ ਵਿੱਚ ਜਿਹੜੇ ਇਹ ਕੋਸਟੂ ਜਿਹਨਾਂ ਨੂੰ ਗਾਰਡ ਕਹਿੰਦੇ ਆ ਇਹ ਹੁੰਦੇ ਆ, ਤੇ ਉਸ ਤੋਂ ਬਾਅਦ ਫਿਰ ਨੇਵੀ ਹੈਗੀ ਆ ਜਿਹੜੀ ਸਾਡੀ ਸਮੁੰਦਰੀ ਫੌਜ ਕਹਿੰਦੇ ਆ, ਤੇ ਉਹ ਹੁਣ ਉਹ ਵੀ ਗਸ਼ਤ ਦੇ ਉੱਤੇ ਰਹਿੰਦੇ ਆ, ਇਹਨਾਂ ਦੇ ਜਿਹੜੇ ਜੰਗੀ ਜਹਾਜ਼ ਇਹਨਾਂ ਦੇ ਵੀ ਰਹਿੰਦੇ ਆ। ਉਹ ਕਹਿੰਦੇ ਕਿ ਉਹਨਾਂ ਨੇ ਮੋੜਨ ਵੇਲੇ ਜਿਹੜਾ ਸੀ ਉਹ ਗਲਤ ਤਰੀਕੇ ਨਾਲ ਮੋੜਿਆ ਤਾਂ ਕਿ ਉਹਦੇ ਨਾਲ ਜਿਹੜਾ ਹੈਗਾ ਟਕਰਾ ਗਿਆ, ਕਿਉਂਕਿ ਰਹਿੰਦੇ ਤਾਂ ਨਾਲ ਹੀ ਹੈ ਕਿਉਂਕਿ ਪਾਣੀ ਦੀ ਹੱਦ ਵੀ ਹੁੰਦੀ ਹੈ, ਇੱਕ ਦਿਸਦੀ ਭਾਵੇਂ ਸਾਨੂੰ ਨਹੀਂ ਪਰ ਇੱਕ ਮਾਰਕ ਤਾਂ ਕੀਤੀ ਹੁੰਦੀ ਹੈ, ਤੇ ਉਹਨਾਂ ਕੋਲੇ ਡਿਜੀਟਲ ਤਰੀਕੇ ਨਾਲ ਕਹਿ ਲਓ ਜਾਂ ਜੋ ਵੀ ਦੂਸਰੇ ਤਰੀਕੇ ਨੇ ਉਹਨਾਂ ਨਾਲ ਪਤਾ ਲੱਗਦਾ ਸਾਡੀ ਹੱਦ ਕਿੱਥੇ ਤੱਕ ਹੈ।

0: ਤੇ ਹੁਣ ਜਿਹੜਾ ਇੰਡੀਆ ਨੇ ਬੁਲਾ ਕੇ, ਜਿਹੜਾ ਹਾਈ ਕਮਿਸ਼ਨ ਹੈ ਪਾਕਿਸਤਾਨ ਦਾ, ਤੇ ਉਹਨਾਂ ਨੂੰ ਬੁਲਾ ਕੇ ਇਹ ਰੋਸ ਦਰਜ ਕਰਾਇਆ ਤੇ ਕਿਹਾ ਕਿ ਜਿਹੜਾ ਇਸ ਤਰ੍ਹਾਂ ਦਾ ਅੱਗੇ ਤੋਂ ਜਿਹੜਾ ਇਹ ਨਹੀਂ ਹੋਣਾ ਚਾਹੀਦਾ। ਤੇ ਸੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਉਹ ਖਬਰਾਂ ਬਣ ਜਾਂਦੀਆਂ ਨੇ। ਤੇ ਜਿੱਦਾਂ ਤੁਸੀਂ ਕਹਿ ਕੇ ਜਿਹੜਾ ਉਹ ਟਕਰਾਉਣ ਨਾਲ ਉਹਨਾਂ ਦੇ ਜਿਹੜਾ ਹੈਗਾ ਬੇੜੇ ਨੂੰ ਨੁਕਸਾਨ ਜਿਹੜਾ ਵੱਧ ਪਹੁੰਚਿਆ ਤੇ ਸਾਡੇ ਉਸਨੂੰ ਘੱਟ ਪਹੁੰਚਿਆ, ਤੇ ਇਹ ਆਰਾਮ ਨਾਲ ਜੇ ਆਪਣੀ ਗਸ਼ਤ ਕਰ ਰਿਹਾ ਤੇ ਉਹ ਕਹਿੰਦੇ ਕਿ ਉਹ ਵਾਪਸ ਚਲਾ ਗਿਆ ਰਿਪੇਅਰ ਲਈ, ਏਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਤੇ ਪਰ ਗੱਲ ਇਹਦੇ ਚ ਉਹੀ ਹੈ ਕਿ ਜਿਹੜਾ ਟੈਨਸ਼ਨ ਹੈ, ਭਾਵੇਂ ਉਹ ਜਿਹੜੀ ਸਰਹੱਦ ਹੈਗੀ ਹੈ, ਜਿਹੜੀ ਲੈਂਡ ਲੋਕਡ ਜਿਹੜੀ ਸਰਹੱਦ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜ਼ਮੀਨ ਦੇ ਉੱਪਰ ਹੋਵੇ, ਭਾਵੇਂ ਹਵਾ ਦੇ ਵਿੱਚ ਹੋਵੇ, ਤੇ ਭਾਵੇਂ ਇਹ ਸਮੁੰਦਰ ਦੇ ਵਿੱਚ ਜਿਹੜੀ ਹੈ ਇਸ ਤਰ੍ਹਾਂ ਦੀ ਹੋਵੇ। ਤੇ ਇਹ ਘਟਨਾ ਵਾਪਰੀ ਵੀ ਉਦੋਂ ਹੈ ਜਦੋਂ ਪਾਕਿਸਤਾਨ ਨੇ ਅਜੇ ਇੱਕ ਦਿਨ ਪਹਿਲਾਂ ਹੀ ਜਿਹੜੀ ਹੈ ਆਪਣੇ ਜਿਹੜਾ ਹੈਗਾ ਹਵਾ ਮੰਡਲ ਹੈ ਜਿਹੜਾ ਉਹਦੇ ਤੋਂ ਅਜੇ ਆਪਣੀ ਪਾਬੰਦੀ ਜਿਹੜੀ ਵਧਾ ਦਿੱਤੀ ਹੈ, ਜਿਹੜੀਆਂ ਸਿਵਲ ਦੀਆਂ ਜਿਹੜੀਆਂ ਏਅਰਲਾਈਨਸ ਭਾਰਤ ਤੋਂ ਉਡਾਣਾ ਜਾਂਦੀਆਂ ਨੇ ਉਹਨਾਂ ਨੂੰ ਹੁਣ ਹੋਰ ਪਾਸੇ ਤੋਂ, ਕਿਉਂਕਿ ਜਦੋਂ ਆਪਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਨੇ ਪਾਬੰਦੀ ਲਾ ਦਿੱਤੀ ਸੀ ਕਿ ਕੋਈ ਵੀ ਜਿਹੜਾ ਹੈਗਾ ਇੰਡੀਅਨ ਜਿਹੜਾ ਪਲੇਨ ਹੈ ਤੇ ਉਹ ਸਾਡੇ ਹਵਾ ਮੰਡਲ ਚੋਂ ਜਿਹੜਾ ਨਹੀਂ ਗੁਜਰੇਗਾ, ਸਾਡੀ ਸਪੇਸ ਦੇ ਵਿੱਚੋਂ ਨਹੀਂ ਜਾਏਗਾ, ਇਧਰੋਂ ਉਧਰੋਂ ਜਾਏਗਾ। ਤੇ ਉਹਨਾਂ ਨੇ ਹੁਣੀ ਉਹ ਵਧਾਈ ਹੈ ਤੇ ਨਾਲ ਹੀ ਇਹ ਘਟਨਾ ਵਾਪਰ ਗਈ ਹੈ, ਜਿਸ ਕਰਕੇ ਉਹ, ਕਿਉਂਕਿ ਪਾਕਿਸਤਾਨ ਨਾਲ ਕੋਈ ਛੋਟੀ ਜਿਹੀ ਗੱਲ ਹੋਵੇ, ਭਾਵੇਂ ਸਪੋਰਟਸ ਦੀ ਹੋਵੇ, ਭਾਵੇਂ ਸਰਹੱਦ ਦੇ ਲੈਵਲ ਤੇ ਹੋਵੇ, ਭਾਵੇਂ ਕਿਸੇ ਹੋਰ ਲੈਵਲ ਤੇ ਹੋਵੇ, ਉਹ ਫਿਰ ਇੱਕ ਵੱਡੀ ਖਬਰ ਬਣੀ ਜਾਂਦੀ ਹੈ।
1: ਸਪੋਰਟਸ ਦੀ ਜਦੋਂ ਤੁਸੀਂ ਗੱਲ ਕੀਤੀ ਹੈ, ਪਹਿਲਾਂ ਆਪਾਂ ਵੇਖ ਰਹੇ ਹਾਂ ਕਿ ਸਰਕਾਰ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬਿਆਨ ਆ ਰਹੇ ਕਿ ਉਹ ਹਾਕੀ ਖੇਡਣ ਇੱਧਰ ਆਉਣਗੇ, ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਪਾਕਿਸਤਾਨ ਦੇ ਵੱਲੋਂ ਮਨਾ ਕਰ ਦਿੱਤਾ ਗਿਆ।
0: ਪਾਕਿਸਤਾਨ ਨੇ ਇਸ ਕਰਕੇ ਵੀ ਨਾ ਕੀਤੀ ਹੈ ਕਿ ਜਿੱਦਾਂ ਦਾ, ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਸੀ ਉਹ ਉਹਨਾਂ ਨੇ ਕਿਹਾ ਸੀ ਕਿ ਇੱਥੇ ਅਸੀਂ ਨਹੀਂ ਆ ਸਕਦੇ, ਸਾਡੇ ਇੱਥੇ ਖਿਡਾਰੀਆਂ ਨੂੰ ਪ੍ਰੋਬਲਮ ਹੋ ਸਕਦੀ ਹੈ, ਕਿਉਂਕਿ ਇੱਕ ਦੋ ਵਾਰੀ ਪਹਿਲਾਂ ਵੀ ਇੱਦਾਂ ਦਾ ਪ੍ਰੋਟੈਸਟ ਹੋਇਆ ਉਹਨਾਂ ਦੀ ਕ੍ਰਿਕਟ ਟੀਮ ਦੇ ਖਿਲਾਫ ਵੀ, ਇੱਥੇ ਪ੍ਰੋਟੈਸਟ ਹੋਇਆ, ਭਾਵੇਂ ਉਹ ਸ਼ਿਵ ਸੈਨਾ ਕਰੇ, ਭਾਵੇਂ ਬਜਰੰਗ ਦਲ ਕਰੇ, ਕੁਛ ਵੀ ਹੈ, ਤੇ ਉਹਦੇ ਨਾਲ ਫਿਰ ਜ਼ਿੰਮੇਵਾਰੀ ਤਾਂ ਭਾਵੇਂ ਹੋਸਟ ਸਟੇਟ ਦੀ ਹੁੰਦੀ ਹੈ, ਪਰ ਇੱਕ ਤਰ੍ਹਾਂ ਦੀ ਕਿਰਕਰੀ ਜੀ ਜ਼ਰੂਰ ਹੁੰਦੀ ਹੈ। ਉਹਨਾਂ ਨੇ ਇਹ ਕੰਡੀਸ਼ਨ ਲਾਤੀ ਕਿ ਹਾਲਾਤ ਬੜੇ ਸੰਵੇਦਨਸ਼ੀਲ ਨੇ, ਤੇ ਕਿਸੇ ਹੋਰ ਦੇਸ਼ ਦੇ ਵਿੱਚ ਤੁਸੀਂ ਰੱਖ ਲਓ, ਉੱਥੇ ਸਾਡੀ ਟੀਮ ਆਏਗੀ ਤੇ ਉਹ ਸਾਰਾ ਕੁਛ ਕਰੇਗੀ। ਚੱਲ ਖੈਰ, ਉਹ ਤਾਂ ਖੈਰ ਪੋਸੀਬਲ ਹੀ ਨਹੀਂ ਸੀ, ਕਿਉਂਕਿ ਹੋਈ ਇੱਧਰਲੇ ਪੰਜਾਬ ਚ ਇਹ ਰਿਹਾ ਹੈਗਾ, ਤੇ ਇਹ ਫਿਰ ਜਿਹੜੀ ਸਾਡੀ ਜੋ ਸਾਰੀ ਇਹ ਗੱਲਬਾਤ ਹੈ, ਜੋ ਫੈਡਰੇਸ਼ਨ ਹੈ ਜਿਹੜੀ ਏਸ਼ੀਆ ਹਾਕੀ ਫੈਡਰੇਸ਼ਨ ਹੈ, ਉਹਨੇ ਵੀ ਇਸ ਗੱਲ ਨੂੰ ਰੱਦ ਕਰਤਾ ਤੇ ਇਹ ਸਾਰਾ, ਤੇ ਪਰ ਇਹ ਕਿ ਮੇਰਾ ਖਿਆਲ ਹੈ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਇਹ ਕਲਚਰ ਲੈਵਲ ਤੇ ਜਾਂ ਸਪੋਰਟਸ ਲੈਵਲ ਤੇ ਇਹ ਸ਼ੁਰੂ ਜ਼ਰੂਰ ਹੋਣੀ ਚਾਹੀਦੀ ਹੈ। ਇਹਦੇ ਨਾਲ ਹੀ ਜਿਹੜਾ ਹੈ ਪੋਲੀਟੀਕਲ ਹਾਲਾਤ, ਤੁਹਾਡੇ ਸਮਾਜਿਕ ਹਾਲਾਤ ਜਿਹੜੇ ਆ ਉਹ ਠੀਕ ਹੋ ਸਕਦੇ ਆ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ।
1: ਜੀ ਦੋਸਤੋ, ਇਹ ਸਨ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: Attention ladies and gentlemen, this is your captain. 20 flights Melbourne to India ya Pakistan, Sydney to India ya Pakistan kithe bhi ja sakdi hai.
3: Attention please, dil kehta hai kar jana hai, flight search karke thak gaye, switch karo Hi-Fi Travel Stay, your local travel agency rated 4.9 star on Google. Book now, pay later. Flight book karni hai, aaj hi call karo 1300-533-311 te, ya online book karo hifitravels.com.au te.
4: Opa ji, ik passe mortgage utte grocery ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਹਾਂਜੀ ਰੇਡੀਓ
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ। ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ।

0: ਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
1: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Lending।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਹਾਂਜੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਥਿੰਕਿੰਗ ਆਫ ਬਿਲਡਿੰਗ your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC supply. License 184812.
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਦੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
1: ਹਾਂਜੀ

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 17 September 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ। ਔਰ ਇਸ ਬੁਲੇਟਿਨ ਦੇ ਅੰਦਰ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਸਿਸਟਮ ਦੇ ਅੰਦਰ ਕਿਹੜੇ ਕੀਤੇ ਗਏ ਨੇ ਬਦਲਾ, ਟੌਨੀ ਵਰਕ ਜਿਹੜੇ ਕਿ ਆਸਟ੍ਰੇਲੀਆ ਦੇ ਹੋਮ ਅਫੇਅਰ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਮਿਨਿਸਟਰ ਨੇ, ਉਹਨਾਂ ਦੀ ਤਰਫ ਤੋਂ ਕੀਤੇ ਗਏ ਨੇ ਕੁਝ ਐਲਾਨ। ਅਮਰੀਕਾ ਦੀ ਤਰਫ ਤੋਂ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਨੇ ਔਰ ਖਦਸ਼ਾ ਆਸਟ੍ਰੇਲੀਆ ਦੇ ਬਾਜ਼ਾਰ ਦੇ ਉੱਤੇ ਵੀ ਹੈ ਕਿ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦਾ ਰਿਜ਼ਰਵ ਬੈਂਕ ਵੀ ਵਿਆਜ ਦਰਾਂ ਵਧਾ ਸਕਦਾ ਹੈ। ਭਾਰਤ ਦੁਨੀਆ ਜਹਾਨ ਤੇ ਆਸਟ੍ਰੇਲੀਆ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਵੀ ਤੁਹਾਡੇ ਤੱਕ ਕਰਦੇ ਹਾਂ ਸਾਂਝੀਆਂ। ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ। ਕੌਮਾਂਤਰੀ ਖਬਰਾਂ ਦੇ ਵਿੱਚ ਅਮਰੀਕਾ ਤੋਂ ਹੀ ਜੁੜੀ ਖਬਰ, ਜਿੱਥੇ ਅਮਰੀਕਾ ਦੇ ਪਾਰਲੀਮੈਂਟ ਜਿਹਨੂੰ ਕਾਂਗਰਸ ਕਹਿ ਲਿਆ ਜਾਂਦਾ, ਉਸ ਦੇ ਹੇਠਲੇ ਸਦਨ ਯਾਨੀ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਨੇ ਰੂਸ ਦੇ ਉੱਤੇ ਪਾਬੰਦੀ ਲਗਾਉਣ ਵਾਲੇ ਇੱਕ ਬਿੱਲ ਨੂੰ 159 ਵੋਟਾਂ ਦੇ ਮੁਕਾਬਲੇ 262 ਵੋਟਾਂ ਪਾ ਕੇ ਪਾਸ ਕਰ ਦਿੱਤਾ ਹੈ। ਦੱਸ ਦਈਏ ਕਿ ਬਿੱਲ ਟਰੰਪ ਪ੍ਰਸ਼ਾਸਨ ਨੂੰ ਰੂਸ ਤੋਂ ਤੇਲ ਤੇ ਗੈਸ ਖਰੀਦਣ ਵਾਲੇ 5 ਸਭ ਤੋਂ ਵੱਡੇ ਖਰੀਦਦਾਰ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਅਧਿਕਾਰ ਦੇਵੇਗਾ। ਇਸ ਦੇ ਵਿੱਚ ਭਾਰਤ ਵੀ ਸ਼ਾਮਲ ਹੈ। ਆਸਟ੍ਰੇਲੀਆ ਦੂਰ ਦੂਰ ਤੱਕ ਇਸ ਲਿਸਟ 'ਚ ਨਹੀਂ ਹੈ, ਪਰ ਅਧਿਕਾਰਕ ਤੌਰ ਦੇ ਉੱਤੇ ਇਸ ਨੂੰ ਲਿੰਡਜ਼ੇ ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ ਆਫ 2026 ਦੇ ਨਾਮ ਦੇ ਨਾਲ ਜਾਣਿਆ ਜਾਵੇਗਾ। ਇਸ ਦੇ ਤਹਿਤ ਭਾਰਤ ਤੋਂ ਇਲਾਵਾ ਚੀਨ, ਸਲੋਵੇਕੀਆ, ਹੰਗਰੀ ਤੇ ਅਜ਼ਰਬੈਜਾਨ ਦੇ ਉੱਤੇ ਵੀ ਇਸ ਨਿਸ਼ਾਨੇ ਦੇ ਵਿੱਚ ਆਣਗੇ। ਇਹ ਬਿੱਲ ਪਹਿਲਾਂ ਹੀ ਸੈਨੇਟ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਪਾਸ ਕੀਤਾ ਜਾ ਚੁੱਕਿਆ। ਇਸ ਦੇ ਲਈ ਹੁਣ ਬਾਕੀ ਨੇ ਸਿਰਫ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਸਤਾਖਰ, ਜਿਸ ਤੋਂ ਬਾਅਦ ਇਹ ਕਾਨੂੰਨ ਬਣ ਜਾਏਗਾ। ਯਾਨੀ ਕਿ ਭਾਰਤ, ਚਾਈਨਾ, ਸਲੋਵੇਕੀਆ, ਹੰਗਰੀ, ਅਜ਼ਰਬੈਜਾਨ ਰੂਸ ਤੋਂ ਕੱਚਾ ਤੇਲ ਤੇ ਗੈਸ ਖਰੀਦਣ ਦੇ ਮਾਮਲੇ ਦੇ ਵਿੱਚ ਅਮਰੀਕਾ ਦੀ ਸਜ਼ਾ ਦਾ ਪਾਤਰ ਬਣਨਗੇ। ਅਮਰੀਕਾ ਦੇ ਬਾਜ਼ਾਰ ਦੇ ਵਿੱਚ ਇਹਨਾਂ ਨੂੰ ਆਪਣੇ ਦੇਸ਼ ਦਾ ਸਮਾਨ ਵੇਚਣ ਦੇ ਲਈ 100% ਟੈਰਿਫ ਦੇਣਾ ਹੋਏਗਾ। ਇਸ ਦੇ ਵਿੱਚ ਅਮਰੀਕਾ ਤੇ ਯੂਰਪੀ ਸਹਿਯੋਗੀਆਂ ਨੂੰ ਅਮਰੀਕਾ ਨੇ ਯੂਰਪੀ ਸਹਿਯੋਗੀਆਂ ਨੂੰ ਖਾਸ ਛੋਟ ਦਿੱਤੀ ਹੈ। ਰੂਸ ਦੇ ਉੱਤੇ ਪਾਬੰਦੀ ਲਗਾਉਣ ਵਾਲੇ ਇਸ ਬਿੱਲ ਨੂੰ ਹਮਾਇਤ ਦੇਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਅਮਰੀਕੀ ਸੈਨੇਟਰ ਜੀਨ ਸ਼ਾਈਨ ਨੇ ਕਿਹਾ ਕਿ ਇਹ ਵੱਡਾ ਦਿਨ ਹੈ। ਕਾਂਗਰਸ ਨੇ ਪੁਤਿਨ ਨੂੰ ਇੱਕ ਸਪਸ਼ਟ ਸੁਨੇਹਾ ਭੇਜ ਦਿੱਤਾ ਹੈ। ਬਿੱਲ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਭਾਰਤ ਅਮਰੀਕਾ ਫ੍ਰੀ ਟ੍ਰੇਡ ਡੀਲ ਦੀ ਹਾਲੇ ਗੱਲਬਾਤ ਚੱਲ ਹੀ ਰਹੀ ਹੈ, ਸਿਰੇ ਨਹੀਂ ਚੜ੍ਹੀ ਹੈ। ਭਾਰਤ ਨੇ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਰੂਸ ਤੋਂ ਕੱਚੇ ਤੇਲ ਦੀ ਖਰੀਦ ਵੀ ਵਧਾ ਦਿੱਤੀ ਹੈ। ਇਸ ਕਾਨੂੰਨ ਦੇ ਤਹਿਤ ਰਾਸ਼ਟਰਪਤੀ ਨੂੰ ਕੌਮੀ ਹਿੱਤ ਦੇ ਵਿੱਚ ਪਾਬੰਦੀਆਂ ਲਗਾਉਣ ਦਾ ਇੱਕ ਅਧਿਕਾਰ ਜਿਹੜਾ ਉਹ ਦਿੱਤਾ ਗਿਆ ਹੈ। ਵੈਸੇ ਇਸ ਦਾ ਅਸਰ ਭਾਰਤ ਦੇ ਵਪਾਰੀਆਂ ਦੇ ਉੱਤੇ ਇੱਕ ਵੱਡੇ ਪੱਧਰ ਦੇ ਉੱਤੇ ਪਏਗਾ। ਦੱਸ ਦਈਏ ਕਿ ਵਿਤਵਰੇ 2026 ਦੇ ਵਿੱਚ ਭਾਰਤ ਨੇ ਕੱਚੇ ਤੇਲ ਦੇ ਰੂਪ ਦੇ ਵਿੱਚ ਰੂਸ ਤੋਂ ਲਗਭਗ 30% ਰੂਸ ਦੀ ਟੋਟਲ ਜਿਹੜਾ ਰੂਸ ਨੇ ਤੇਲ ਵੇਚਿਆ ਸੀ ਉਸ 'ਚੋਂ 30% ਭਾਰਤ ਨੇ ਇੰਪੋਰਟ ਕੀਤਾ ਸੀ। ਭਾਰਤ ਨੇ ਕੁੱਲ 134 ਅਰਬ US ਡਾਲਰ ਦੇ ਬਰਾਬਰ ਦਾ ਜਿਹੜਾ ਕੱਚਾ ਤੇਲ ਉਹ ਇੰਪੋਰਟ ਕੀਤਾ ਸੀ ਔਰ 40 ਅਰਬ ਡਾਲਰ ਦਾ ਤੇਲ ਜਿਹੜਾ ਹੈ ਕੱਚਾ ਤੇਲ ਉਸ ਦੇ ਵਿੱਚੋਂ ਰੂਸ ਤੋਂ ਆਇਆ ਸੀ। ਯਾਨੀ ਟੋਟਲ 134 ਦੇ ਵਿੱਚੋਂ 40 ਅਰਬ ਡਾਲਰ ਸਿਰਫ ਰੂਸ ਤੋਂ ਲਿਆ ਗਿਆ ਸੀ, ਬਾਕੀ ਦਾ ਕੱਚਾ ਤੇਲ ਭਾਰਤ ਨੇ ਅਮਰੀਕਾ ਦੇ ਦੁਆਰਾ ਦੱਸੇ ਗਏ ਰਾਹ ਯਾਨੀ ਵੈਨਜ਼ੂਏਲਾ ਜਾਂ ਫਿਰ ਮੱਧ ਪੂਰਬ ਜਾਂ ਹੋਰਨਾਂ ਸਰੋਤਾਂ ਤੋਂ ਲਿਆ ਸੀ। ਦੱਸ ਦਈਏ ਕਿ ਅਜਿਹੇ ਦੇ ਵਿੱਚ ਹੁਣ ਭਾਰਤ ਦੇ ਉੱਤੇ ਲੱਗਿਆ ਇਹ 100% ਟੈਰਿਫ ਭਾਰਤ ਦੇ ਨਾਲ ਹੋਣ ਵਾਲੀ ਅਮਰੀਕਾ ਟ੍ਰੇਡ ਡੀਲ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜਾਂ ਨਹੀਂ। ਉੱਧਰ ਦੂਸਰੇ ਪਾਸੇ ਚੀਨ ਦੇ ਰਾਸ਼ਟਰਪਤੀ ਨੇ ਅਗਲੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਅਮਰੀਕਾ ਦਾ ਦੌਰਾ ਵੀ ਕਰਨਾ, ਜਦੋਂ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਉਹ ਸ਼ਿਰਕਤ ਕਰਨ ਪਹੁੰਚਣਗੇ। ਅਜਿਹੇ ਦੇ ਵਿੱਚ ਜੀ ਜਿਨਪਿੰਗ ਦੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸੀ। ਫਿਲਹਾਲ ਉਹ ਮੁਲਾਕਾਤ ਹੋ ਸਕੇਗੀ ਜਾਂ ਨਹੀਂ ਉਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇੱਧਰ ਦੂਸਰੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਸ ਦਾ ਇੱਕ ਚੰਗਾ ਸਵਾਗਤ ਕੀਤਾ। ਉਹਨਾਂ ਕਿਹਾ ਹੈ ਕਿ ਰੂਸ ਨੂੰ ਅਲੱਗ ਥਲੱਗ ਪਾਉਣ ਦੇ ਲਈ ਇਹ ਬੇਹੱਦ ਜ਼ਰੂਰੀ ਸੀ, ਇਹ ਫੈਸਲਾ ਉਹਨਾਂ ਦੇ ਦੇਸ਼ ਦੇ ਲਈ ਤਾਂ ਘੱਟੋ ਘੱਟ ਬਿਹਤਰ ਮੰਨਿਆ ਹੀ ਜਾਏਗਾ।
ਅਮਰੀਕਾ ਨੇ 3 ਸਾਲ ਤੋਂ ਵੀ ਵੱਧ ਸਮੇਂ ਦੇ ਵਿੱਚ ਪਹਿਲੀ ਵਾਰ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਕੀਤਾ ਹੈ। ਕਵਾਇਦ ਵੱਧ ਰਹੀ ਮਹਿੰਗਾਈ ਦੇ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਦੇ ਵਿੱਚ ਲਿਆ ਗਿਆ ਹੈ। ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧਾਇਆ ਜਾ ਸਕਦਾ, ਪਰ ਫੈਡਰਲ ਰਿਜ਼ਰਵ ਨੇ ਸਰਬਸੰਮਤੀ ਦੇ ਨਾਲ ਫੈਸਲੇ ਦੇ ਵਿੱਚ ਵਿਆਜ ਦਰਾਂ ਨੂੰ ਵਧਾ ਕੇ 3.75% ਤੋਂ 4% ਦੇ ਦਰਮਿਆਨ ਕਰ ਦਿੱਤਾ। ਇਹ ਪਹਿਲਾਂ 3.5 ਤੋਂ ਲੈ ਕੇ 3.75% ਦੇ ਦਰਮਿਆਨ ਸੀ। ਦੱਸ ਦਈਏ ਕਿ ਫੈਸਲਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਖ਼ਤ ਵਿਰੋਧ ਦੇ ਬਾਵਜੂਦ ਲਿਆ ਗਿਆ। ਟਰੰਪ ਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਦੀ ਮੰਗ ਕੀਤੀ ਸੀ, ਪਰ ਫੈਡਰਲ ਰਿਜ਼ਰਵ ਨੇ ਇਸ ਤੋਂ ਉਲਟ ਕਦਮ ਚੁੱਕਿਆ। ਫੈਡਰਲ ਰਿਜ਼ਰਵ ਦੇ ਪ੍ਰਮੁੱਖ ਕੈਵਿਨ ਵਾਸ਼ ਨੇ ਕਿਹਾ ਕਿ ਕਦਮ ਇਸ ਕਰਕੇ ਚੁੱਕਿਆ ਗਿਆ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਮਰੀਕਾ 'ਚ ਔਰ ਲੰਬੇ ਸਮੇਂ ਤੋਂ ਬਣੀ ਹੋਈ ਹੈ। ਇਸੇ ਦੇ ਚੱਲਦਿਆਂ ਹੋਇਆ ਇਹ ਗੰਭੀਰ ਤੇ ਜ਼ਿੰਮੇਦਾਰੀ ਭਰਿਆ ਫੈਸਲਾ ਲੈਣਾ ਪਿਆ। ਹਾਲਾਂਕਿ ਟਰੰਪ ਨੇ ਕਿਹਾ ਸੀ ਕਿ ਵਿਆਜ ਦਰਾਂ 1% ਜਾਂ ਉਸ ਤੋਂ ਵੀ ਘੱਟ ਹੋਣੀਆਂ ਚਾਹੀਦੀਆਂ ਕਿਉਂਕਿ ਅਸੀਂ ਦੁਨੀਆ 'ਚ ਸਭ ਤੋਂ ਬਿਹਤਰ ਕ੍ਰੈਡਿਟ ਦੇ ਰਹੇ ਹਾਂ ਔਰ ਇਸ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਵਿਆਜ ਦਰਾਂ ਵਧਣ ਦੇ ਨਾਲ ਕਰਜ਼, ਹੋਮ ਲੋਨ, ਕ੍ਰੈਡਿਟ ਕਾਰਡ ਆਦਿ ਇਹ ਸਭ ਲੈਣਾ ਮਹਿੰਗਾ ਹੋ ਜਾਂਦਾ। ਆਸਟ੍ਰੇਲੀਆ ਦੀ ਤਰ੍ਹਾਂ, ਭਾਰਤ ਦੀ ਤਰ੍ਹਾਂ, ਅਮਰੀਕਾ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਰਿਜ਼ਰਵ ਬੈਂਕ ਕੰਮ ਕਰਦਾ। ਹਾਲਾਂਕਿ ਇਸ ਦੇ ਉੱਤੇ ਜਿਹੜੇ ਸੇਵਿੰਗ ਖਾਤੇ ਨੇ ਉਹਨਾਂ ਦੇ ਨਾਲ ਬਿਹਤਰ ਰਿਟਰਨ ਮਿਲ ਸਕਦਾ, ਪਰ ਅਮਰੀਕਾ ਦੇ ਵਿੱਚ ਇਸ ਗੱਲ ਤੋਂ ਜ਼ਿਆਦਾ ਹਾਊਸਿੰਗ ਕ੍ਰਾਈਸਿਸ, ਜੋ ਕਿ ਆਸਟ੍ਰੇਲੀਆ ਜਾਂ ਯੂਰਪ ਜਾਂ ਹੋਰ ਦੂਸਰਿਆਂ ਅਜਿਹੇ ਵਿਕਸਿਤ ਦੇਸ਼ਾਂ ਦੀ ਇੱਕ ਸਮੱਸਿਆ ਬਣੀ ਹੋਈ ਹੈ, ਅਮਰੀਕਾ ਦੇ ਵਿੱਚ ਵੀ ਹੈ। ਘਰਾਂ ਦੀ ਕਿੱਲਤ ਤਾਂ ਨਹੀਂ ਹੈ, ਪਰ ਘਰਾਂ ਦੀ ਮਹਿੰਗੀਆਂ ਹੁੰਦੀਆਂ ਕੀਮਤਾਂ ਉੱਥੇ ਸਮੱਸਿਆ ਜ਼ਰੂਰ ਨੇ। ਅਜੇ ਇਹਦੇ ਵਿੱਚ ਕੇਂਦਰੀ ਬੈਂਕ ਦਾ ਟੀਚਾ ਇਹ ਹੈ ਕਿ ਮਹਿੰਗਾਈ ਅਮਰੀਕਾ 'ਚ 2% ਜਾਂ ਇਸ ਤੋਂ ਥੱਲੇ ਰਹਿ ਸਕੇ। ਕੇਂਦਰੀ ਬੈਂਕ ਦੇ ਗਵਰਨਰ ਨੇ ਵੀ ਗੱਲ ਕਹੀ ਕਿ ਅਮਰੀਕਾ ਦੇ ਵਿੱਚ ਮਹਿੰਗਾਈ 5 ਸਾਲ ਤੋਂ ਵੀ ਵੱਧ ਸਮੇਂ ਤੋਂ ਇਸੇ ਜਿਹੜੀ 2% ਦੀ ਰੇਟ ਹੈ ਇਸ ਤੋਂ ਉੱਪਰ ਚੱਲ ਰਹੀ ਹੈ। ਅਮਰੀਕਾ ਦਾ ਇਰਾਨ ਦੇ ਨਾਲ ਜਿਹੜਾ ਜੰਗ ਦਾ ਇੱਕ ਮਾਹੌਲ ਬਣਿਆ ਹੋਇਆ ਉਸਦੇ ਚੱਲਦਿਆਂ ਵੀ ਅਮਰੀਕਾ ਦੇ ਵਿੱਚ ਵਸਤਾਂ ਮਹਿੰਗੀਆਂ ਹੋਈਆਂ ਨੇ ਔਰ ਇਸਦੇ ਅਸਰ ਉੱਥੇ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਹੇ ਨੇ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਹੈ ਕਿ ਚੀਨ ਦੇ ਵਿੱਚ ਕਿਹਾ ਅਸਲ ਦੇ ਵਿੱਚ ਕਿ ਇਰਾਨ ਉਹਨਾਂ ਦੇ ਨਾਲ ਰਲ ਕੇ ਅੱਗੇ ਵਧਣ ਦੇ ਲਈ ਚੀਨ ਦਾ ਸਵਾਗਤ ਕਰਦਾ। ਇਰਾਨੀ ਲੋਕਾਂ ਦੇ ਅਧਿਕਾਰਾਂ ਦੀ ਜਿਹੜੇ ਗੱਲ ਕਰਦੇ ਨੇ, ਚੀਨ ਉਹਨਾਂ ਦੇ ਵਿੱਚੋਂ ਇੱਕ ਹੈ। ਅਰਾਕਚੀ ਨੇ ਅਮਰੀਕਾ ਦੇ ਉੱਤੇ ਇਸਲਾਮਾਬਾਦ ਸਮਝੌਤੇ ਦਾ ਉਲੰਘਣ ਕਰਨ ਦਾ ਦੋਸ਼ ਵੀ ਮੜਿਆ। ਉਹਨਾਂ ਨੇ ਖੇਤਰੀ ਦੇਸ਼ਾਂ ਨੂੰ ਇਰਾਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ ਤੇ ਵਿਦੇਸ਼ੀ ਤਾਕਤਾਂ ਦੀ ਮੌਜੂਦਗੀ ਤੋਂ ਦੂਰ ਇੱਕ ਖੇਤਰੀ ਵਿਵਸਥਾ ਸਥਾਪਿਤ ਕਰਨ ਦੀ ਅਪੀਲ ਵੀ ਕੀਤੀ, ਯਾਨੀ ਕਿ ਮੱਧ ਪੂਰਬ ਦੇ ਦੇਸ਼ਾਂ ਨੂੰ ਇਕੱਠੇ ਆਉਣ ਦੀ ਗੱਲ ਕੀਤੀ। ਇਰਾਨ ਦੇ ਵਿਦੇਸ਼ ਮੰਤਰੀ ਦੀ ਚੀਨ ਯਾਤਰਾ ਚੀਨੀ ਰਾਸ਼ਟਰਪਤੀ ਦੀ ਅਮਰੀਕਾ ਯਾਤਰਾ ਤੋਂ ਠੀਕ ਪਹਿਲਾਂ ਹੋ ਰਹੀ ਹੈ। ਬੀਜਿੰਗ ਦੇ ਵਿੱਚ ਅਰਾਕਚੀ ਨੇ ਇਹ ਵੀ ਗੱਲ ਕਹੀ ਕਿ ਇਰਾਨ ਆਪਣੀ ਸੋਵਰੈਨਿਟੀ ਦੇ ਲਈ ਔਰ ਆਪਣੇ ਕੌਮੀ ਹਿੱਤਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਬੀਤੇ 2 ਸਾਲਾਂ ਦੇ ਵਿੱਚ ਅਬਾਸ ਅਰਾਕਚੀ ਦੀ ਚੀਨ ਦੀ ਇਹ ਦੂਸਰੀ ਯਾਤਰਾ ਹੈ। ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਲਗਭਗ 1 ਹਫ਼ਤੇ ਦੇ ਵਿੱਚ ਹੀ ਵਾਸ਼ਿੰਗਟਨ ਡੀਸੀ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮਿਲ ਸਕਦੇ ਨੇ, ਇਸ ਕਿਸਮ ਦੀ ਉਮੀਦ ਹੈ। ਹਾਲਾਂਕਿ ਚੀਨ ਨੇ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਭਾਰਤ ਦੌਰੇ 'ਤੇ ਆਉਣ ਤੋਂ ਪਹਿਲਾਂ ਠੀਕ 24 ਘੰਟੇ ਪਹਿਲਾਂ ਚੀਨ ਨੇ ਇਸ ਦਾ ਐਲਾਨ ਕੀਤਾ ਸੀ। 2 ਦਿਨ ਪਹਿਲਾਂ ਹੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਨੈਟਵਰਕ ਆਪਣੇ ਹੀ ਸੋਸ਼ਲ ਮੀਡੀਆ ਨੈਟਵਰਕ ਟਰੁੱਥ ਸੋਸ਼ਲ ਤੋਂ ਆਪਣੇ ਖਾਤੇ ਦੇ ਉੱਤੇ ਲਿਖਿਆ ਕਿ ਇਰਾਨ ਬਹੁਤ ਜਲਦ ਸਮਝੌਤਾ ਕਰਨਾ ਚਾਹੁੰਦਾ। ਉਹਨਾਂ ਕਿਹਾ ਕਿ ਅਮਰੀਕਾ ਗੱਲਬਾਤ ਦੇ ਲਈ ਤਿਆਰ ਹੈ, ਪਰ ਅੰਤਿਮ ਫੈਸਲਾ ਅਮਰੀਕਾ ਦਾ ਹੋਵੇਗਾ। ਹਾਲਾਂਕਿ ਇਰਾਨ ਨੇ ਹਾਲੇ ਤੱਕ ਟਿੱਪਣੀ ਨਹੀਂ ਦਿੱਤੀ ਹੈ, ਕਿਉਂਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦੀ ਤਰਫ ਤੋਂ ਜਿੰਨੇ ਵੀ ਇਰਾਨ ਦੇ ਲਈ ਬਿਆਨ ਸਾਹਮਣੇ ਆਏ ਸੀ, ਇਰਾਨ ਨੇ ਹਮੇਸ਼ਾ ਉਹਨਾਂ ਨੂੰ ਨਕਾਰਿਆ ਕਿ ਉਹਨਾਂ ਨੇ ਕਦੇ ਵੀ ਸਮਝੌਤੇ ਦੇ ਲਈ ਪਹਿਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਸਮਝੌਤਾ ਉਹਨਾਂ ਦੀਆਂ ਸ਼ਰਤਾਂ ਦੇ ਉੱਤੇ ਹੀ ਹੋਏਗਾ ਜੇਕਰ ਹੋਇਆ ਤਾਂ। ਉੱਥੇ ਪਾਕਿਸਤਾਨ ਨੇ ਦੋਸ਼ ਮੜਿਆ ਹੈ ਕਿ ਉਹਨਾਂ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਵਿੱਚ ਭਾਰਤ ਦੀ ਨੇਵੀ ਨੇ ਉਕਸਾਵੇ ਵਾਲੀ ਕਾਰਵਾਈ ਕੀਤੀ ਹੈ। ਪਾਕਿਸਤਾਨ ਨੇ ਇਸ ਦੇ ਉੱਤੇ ਸਖ਼ਤ ਵਿਰੋਧ ਦਰਜ ਕਰਵਾਇਆ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਦੇ ਵਿੱਚ ਭਾਰਤੀ ਸਫਾਰਤਖਾਨੇ ਦੇ ਸਫੀਰ ਨੂੰ ਸੱਦਿਆ ਤੇ ਕਿਹਾ ਕਿ ਮੰਗਲਵਾਰ ਦੇ ਦਿਨ ਭਾਰਤੀ ਨੇਵੀ ਦੇ ਕੁਝ ਜੰਗੀ ਬੇੜਿਆਂ ਦੇ ਨਾਲ ਟਕਰਾਅ ਦੇਖਣ ਨੂੰ ਮਿਲਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੇ ਦਿਨ ਜਾਰੀ ਇੱਕ ਬਿਆਨ ਦੇ ਵਿੱਚ ਇਹ ਵੀ ਗੱਲ ਕਹੀ ਕਿ ਜਦੋਂ ਪਾਕਿਸਤਾਨ ਦੀ ਨੇਵੀ ਆਪਣਾ ਦੂਸਰਾ ਸੀ ਪਾਰਕ 26 ਜਿਹੜੀ ਫੌਜੀ ਮਸ਼ਕ ਹੈ ਉਸ ਨੂੰ ਅੰਜਾਮ ਦੇ ਰਹੀ ਸੀ, ਉਦੋਂ ਭਾਰਤੀ ਜੰਗੀ ਬੇੜੇ ਨੇ ਪਾਕਿਸਤਾਨ ਦੇ ਨੇਵੀ ਬੇੜੇ ਦੇ ਬੇਹੱਦ ਕੋਲ ਆ ਕੇ ਇੱਕ ਹਮਲਾਵਰ ਤਰੀਕੇ ਦੇ ਨਾਲ ਜੰਗੀ ਅਭਿਆਸ ਜਾਂ ਫੌਜੀ ਮਸ਼ਕ ਜਿਹੜੀ ਹੈ ਉਸਨੂੰ ਅੰਜਾਮ ਦਿੱਤਾ। ਪਾਕਿਸਤਾਨ ਨੇ ਦੋਸ਼ ਮੜਿਆ ਕਿ ਇਸ ਤੋਂ ਬਾਅਦ ਦੋਵੇਂ ਬੇੜਿਆਂ ਦੇ ਦਰਮਿਆਨ ਆਪਸ ਦੇ ਵਿੱਚ ਸੰਪਰਕ ਵੀ ਹੋਇਆ।
ਇਹ ਘਟਨਾ ਕੌਮਾਂਤਰੀ ਕਾਨੂੰਨਾਂ ਦੇ ਤਹਿਤ ਫੌਜੀ ਅਭਿਆਸ ਜਾਂ ਫੌਜੀ ਮਸ਼ਕਾਂ ਕਰਨ ਦੇ ਜਿਹੜੀ ਜਿਹੜਾ ਅਧਿਕਾਰ ਹੈ ਉਸ ਦੀ ਉਲੰਘਣਾ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਚ ਇਹ ਵੀ ਕਿਹਾ ਹੈ ਕਿ ਭਾਰਤੀ ਸਫੀਰ ਨੂੰ ਇਹ ਕਿਹਾ ਗਿਆ ਕਿ ਭਾਰਤ ਦੀ ਸਰਕਾਰ ਤੱਕ ਇਹ ਜਾਣਕਾਰੀ ਪਹੁੰਚਾਵੇ ਕਿ ਪਾਕਿਸਤਾਨ ਸਖ਼ਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕਰਦਾ ਹੈ। ਭਾਰਤ ਦੇ ਪੱਖ ਤੋਂ ਹਾਲੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ। ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਨਜ਼ਰ ਨਹੀਂ ਆਈ ਹੈ, ਪਰ ਖ਼ਬਰ ਏਜੰਸੀ ਰੂਟਰਸ ANI ਤੇ INS ਦੇ ਹਵਾਲੇ ਦੇ ਨਾਲ ਇਹ ਖ਼ਬਰ ਦੱਸੀ ਗਈ ਹੈ ਕਿ ਮੰਗਲਵਾਰ ਸ਼ਾਮ ਉੱਤਰੀ ਅਰਬ ਸਾਗਰ ਦੇ ਵਿੱਚ ਪਾਕਿਸਤਾਨ ਦੀ ਨੇਵੀ ਦੇ ਇੱਕ ਜਹਾਜ਼ ਦੇ ਉੱਤੇ ਨਿਯਮਿਤ ਨਿਗਰਾਨੀ ਦੇ ਰੂਪ ਦੇ ਵਿੱਚ ਭਾਰਤੀ ਨੇਵੀ ਦਾ ਇਹ ਜੰਗੀ ਬੇੜਾ ਤੇਜ਼ੀ ਦੇ ਨਾਲ ਅੱਗੇ ਗਿਆ ਸੀ, ਜਦੋਂ ਦੋਹਾਂ ਦੀ ਟੱਕਰ ਵੀ ਹੋ ਗਈ ਸੀ। ਇਸ ਘਟਨਾ ਦੇ ਵਿੱਚ ਨਵੀਂ ਦਿੱਲੀ ਨੇ ਪਾਕਿਸਤਾਨ ਦੇ ਸਫੀਰ ਦੇ ਨੂੰ ਤਲਬ ਕਰਕੇ ਆਪਣਾ ਭਾਰਤ ਵਾਲੇ ਪਾਸਿਓਂ ਆਪਣਾ ਵਿਰੋਧ ਜਿਹੜਾ ਉਹ ਦਰਜ ਕਰਵਾ ਦਿੱਤਾ ਸੀ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਵੈਸਟ ਬੰਗਾਲ ਤੋਂ, ਜਿੱਥੇ ਹੁਣ ਭਾਰਤ ਦੇ ਇਸ ਸਟੇਟ ਦੇ ਵਿੱਚ ਭਾਜਪਾ ਦੀ ਸੱਤਾ ਕਾਇਮ ਹੈ, ਪਰ ਕੁਝ ਐਸੀ ਘਟਨਾ ਦੇਖਣ ਨੂੰ ਮਿਲੀ ਹੈ ਜਿਸ ਦੀ ਨਿੰਦਾ ਕੀਤੀ ਬਣਦੀ ਹੈ। ਪੱਛਮ ਬੰਗਾਲ ਦੀ ਮਹਿਲਾ IPS ਅਧਿਕਾਰੀ ਬੁਸ਼ਰਾ ਬਾਨੋ ਇਨ੍ਹੀਂ ਦਿਨਾਂ ਦੇ ਵਿੱਚ ਚਰਚਾ ਦੇ ਉੱਤੇ ਨੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕੀਤੀ ਗਈ ਉਹਨਾਂ ਦੀ ਵੀਡੀਓ, ਜਿਸ ਦੇ ਵਿੱਚ ਉਹਨਾਂ ਦੇ ਅਸਲਾਮ ਅਲੈਕੁਮ ਜਾਂ ਇਨਸ਼ਾਅੱਲਾ ਜਾਂ ਜਸਕਾਲਾ ਵਰਗੇ ਇਸਲਾਮੀ ਸ਼ਬਦਾਂ ਦਾ ਇਸਤੇਮਾਲ ਕਰਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ। 14 ਸਪਤੰਬਰ ਦੇ ਸਰਕਾਰੀ ਹੁਕਮ ਦੇ ਮੁਤਾਬਕ 2021 ਬੈਚ ਦੀ IPS ਅਧਿਕਾਰੀ ਬੁਸ਼ਰਾ ਬਾਨੋ ਨੂੰ ਵੈਸਟ ਬੰਗਾਲ ਦੇ ਮੇਦਨੀਪੁਰ ਦੇ ਖੜਗਪੁਰ ਇਲਾਕੇ ਦੇ ਵਿੱਚ ਇੱਕ ਐਡੀਸ਼ਨਲ ਪੁਲਿਸ ਕਮਿਸ਼ਨਰ ਦੀ ਜ਼ਿੰਮੇਦਾਰੀ ਜਿਹੜੀ ਸੀ ਉਹ ਦਿੱਤੀ ਗਈ ਸੀ, ਪਰ ਉਸ ਤੋਂ ਹਟਾ ਕੇ ਉਹਨਾਂ ਨੂੰ ਪੁਲਿਸ ਦੀ 4th ਬਟਾਲੀਅਨ ਦਾ ਡਿਪਟੀ ਕਮਾਂਡੈਂਟ ਹੁਣ ਬਣਾ ਦਿੱਤਾ ਗਿਆ। ਇਸੇ ਹੁਕਮ ਦੇ ਵਿੱਚ ਦੋ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦਾ ਜ਼ਿਕਰ ਵੀ ਹੈ। ਸਰਕਾਰੀ ਹੁਕਮ ਦੇ ਮੁਤਾਬਕ ਇਸ ਨੂੰ ਜਨਹਿਤ ਦੇ ਵਿੱਚ ਲਿਆ ਗਿਆ ਫੈਸਲਾ ਦੱਸਿਆ ਗਿਆ। ਸਰਕਾਰੀ ਅਧਿਕਾਰੀਆਂ ਨੂੰ ਇਸ ਨੂੰ ਇੱਕ ਰੂਟੀਨ ਟਰਾਂਸਫਰ ਦੱਸਿਆ, ਪਰ ਇੰਡੀਅਨ ਸੈਕੂਲਰ ਫਰੰਟ ਦੇ ਵਿਧਾਇਕ ਨੌਸ਼ਾਦ ਸਦੀਕੀ ਨੇ ਦੋਸ਼ ਮੜਿਆ ਕਿ ਬੁਸ਼ਰਾ ਬਾਨੋ ਨੇ ਗਲਤ ਤਰੀਕੇ ਦੇ ਨਾਲ ਗੈਰੇਜ ਪੋਸਟਿੰਗ ਜਿਹੜੀ ਉਹਨਾਂ ਦੀ ਕੀਤੀ ਗਈ ਹੈ, ਯਾਨੀ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਕਿ ਉਹਨਾਂ ਦੀ ਪਿਛਲੀ ਪੋਸਟਿੰਗ ਦੀ ਤੁਲਨਾ ਦੇ ਵਿੱਚ ਘੱਟ ਅਹਿਮੀਅਤ ਰੱਖਦੀ ਹੈ। ਕੁਝ ਦਿਨ ਪਹਿਲਾਂ ਬੁਸ਼ਰਾ ਬਾਨੋ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖਾਸਾ ਵਾਇਰਲ ਹੋਇਆ ਸੀ, ਜਿਸ ਦੇ ਵਿੱਚ ਉਹ ਭਾਰਤ ਦੇ ਸਿਵਲ ਸੇਵਾ ਪ੍ਰੀਖਿਆ ਦੇ ਲਈ ਯਾਨੀ UPSC ਦੇ ਲਈ ਤਿਆਰੀ ਕਰਨ ਦੇ ਬਾਰੇ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਰੈਜ਼ੀਡੈਂਸ਼ੀਅਲ ਕੋਚਿੰਗ ਅਕੈਡਮੀ ਦੇ ਵਿੱਚ ਮਹਿਲਾਵਾਂ, ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਵਿਦਿਆਰਥੀਆਂ ਦੀ ਮਦਦ ਕਰਨ ਦੀ ਵੀ ਇੱਕ ਜਿਹੜੀ ਗੱਲ ਪ੍ਰਵਾਨ ਕੀਤੀ ਸੀ। ਬਤੌਰ ਸਾਬਕਾ ਵਿਦਿਆਰਥਣ ਇਸ ਅਕੈਡਮੀ ਦੀ ਉਹਨਾਂ ਨੇ ਕਾਫ਼ੀ ਮਦਦ ਇਸ ਅਕੈਡਮੀ ਦੀ ਕੀਤੀ, ਔਰ ਇਸ ਦਰਮਿਆਨ ਵੀਡੀਓ ਦੇ ਵਿੱਚ ਉਹਨਾਂ ਨੇ ਅਸਲਾਮ ਅਲੈਕੁਮ ਦੇ ਨਾਲ ਸ਼ੁਰੂਆਤ ਕੀਤੀ, ਕਈ ਵਾਰ ਇਨਸ਼ਾਅੱਲਾ ਅਤੇ ਜਸਕਾਲਾ ਸ਼ਬਦਾਂ ਦੀ ਉਹਨਾਂ ਨੇ ਵਰਤੋਂ ਕੀਤੀ। ਹਾਲਾਂਕਿ ਕੁਝ ਲੋਕਾਂ ਨੇ ਸਵਾਲ ਕੀਤਾ ਕਿ ਉਹਨਾਂ ਨੇ ਜੈ ਹਿੰਦ ਵੰਦੇ ਮਾਤਰਮ ਵਰਗੇ ਜਿਹੜੇ ਸ਼ਬਦ ਸੀ ਉਹਨਾਂ ਦਾ ਇਸਤੇਮਾਲ ਕਿਉਂ ਨਹੀਂ ਕੀਤਾ, ਇਸੇ ਕਰਕੇ ਉਹਨਾਂ ਦਾ ਤਬਾਦਲਾ ਕੀਤਾ ਗਿਆ। ਖੈਰ, ਇਸ ਕਿਸਮ ਦੀਆਂ ਧਰਮ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਭਾਰਤ ਦੇ ਵਿੱਚ ਖਾਸੀਆਂ ਚਰਚਾ 'ਚ ਰਹਿੰਦੀਆਂ ਨੇ। ਉੱਧਰ ਨੀਮ ਕਰੋਲੀ ਬਾਬਾ ਦੇ ਉੱਤੇ ਬਣੀ ਹਨੂੰਮਾਨ ਅੰਸ਼ ਫਿਲਮ ਦੁਨੀਆ ਭਰ ਦੇ ਵਿੱਚ 300 ਕਰੋੜ ਤੋਂ ਪਾਰ ਦੀ ਕਮਾਈ ਕਰ ਗਈ ਹੈ। 41 ਦਿਨਾਂ ਦੇ ਵਿੱਚ ਇਹ ਕਮਾਈ ਹਾਸਲ ਕੀਤੀ ਹੈ। ਫਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ। ਇਸ ਦਰਮਿਆਨ ਮੇਘਨਾ ਗੁਲਜ਼ਾਰ ਦੀ ਦਾਇਰਾ ਵੀ ਜਿਹੜੀ ਉਹ ਮੇਘਨਾ ਗੁਲਜ਼ਾਰ ਦੀ ਤਰਫ ਤੋਂ ਫਿਲਮ ਜਿਹੜੀ ਦਾਇਰਾ ਤਿਆਰ ਕੀਤੀ ਗਈ ਸੀ ਉਹ ਵੀ ਇਸ ਦਰਮਿਆਨ ਸਿਨੇਮਾ ਘਰਾਂ ਦੇ ਵਿੱਚ ਹੈ, ਪਰ ਉਹਨਾਂ ਨੇ ਇਸ ਫਿਲਮ ਦੀ ਤਾਰੀਫ ਕੀਤੀ ਹੈ। ਦੱਸ ਦਈਏ ਕਿ ਹਨੂੰਮਾਨ ਅੰਸ਼ 41 ਦਿਨਾਂ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ 9,203 ਸ਼ੋਅਜ਼ ਦੇ ਨਾਲ 6 ਕਰੋੜ ਦੀ ਕਲੈਕਸ਼ਨ ਇਸ ਨੇ 41ਵੇਂ ਦਿਨ ਦੇ ਵਿੱਚ ਫਿਲਮ ਨੇ ਕੀਤੀ ਹੈ। ਭਾਰਤ ਦੇ ਵਿੱਚ ਨੈੱਟ ਕਲੈਕਸ਼ਨ ਫਿਲਮ ਦੀ 237 ਕਰੋੜ ਹੋ ਚੁੱਕੀ ਹੈ, ਜਦਕਿ ਗਰੋਸ ਕਲੈਕਸ਼ਨ 280 ਕਰੋੜ ਆ। ਉੱਥੇ ਹੀ ਓਵਰਸੀਜ਼ ਕਲੈਕਸ਼ਨ ਜਿਹੜੀ ਹੈ ਉਹ ਰਲਾ ਦਈਏ ਤਾਂ 300 ਕਰੋੜ ਤੋਂ ਪਾਰ ਦੀ ਕਮਾਈ ਇਸ ਫਿਲਮ ਦੀ ਮੰਨੀ ਜਾ ਰਹੀ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਔਰ ਸਭ ਤੋਂ ਅਹਿਮ ਖਬਰ ਜਿਹੜੀ ਉਹ ਆਸਟ੍ਰੇਲੀਆ ਦੇ ਹੋਮ ਅਫੇਅਰਸ ਮਿਨਿਸਟਰ ਯਾਨੀ ਗ੍ਰਹਿ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਮੰਤਰਾਲਾ ਉਸ ਦੇ ਮੰਤਰੀ ਟੌਨੀ ਬਰਕ ਦੇ ਦੁਆਰਾ ਬੜੇ ਲੰਮੇ ਚਿਰ ਤੋਂ ਉਡੀਕਿਆ ਜਾ ਰਿਹਾ ਨੈਸ਼ਨਲ ਪ੍ਰੈਸ ਕਲੱਬ ਦਾ ਭਾਸ਼ਣ, ਜਿਸ ਦੇ ਵਿੱਚ ਅੱਜ ਆਖਿਰਕਾਰ
ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਮੰਤਰੀ ਦੀ ਤਰਫ ਤੋਂ ਆਸਟ੍ਰੇਲੀਆ ਦੀ ਰਣਨੀਤੀ ਦਾ ਐਲਾਨ ਕੀਤਾ ਗਿਆ। ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਸਰਕਾਰ ਆਪਣੀ ਰਣਨੀਤੀ ਅਪਣਾਉਣਾ ਚਾਹੁੰਦੀ ਹੈ। ਖਾਸ ਤੌਰ ਦੇ ਉੱਤੇ ਤਿੰਨ ਕਿਸਮ ਦੇ ਟੈਂਪਰੇਰੀ ਵੀਜ਼ਾ ਦੀ ਕੈਟਾਗਰੀ ਵੰਡ ਲਈ ਜਾਂਦੀ ਹੈ। ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ ਤੇ ਬੈਕਪੈਕਰ ਵੀਜ਼ਾ, ਤਿੰਨਾਂ ਦੇ ਉੱਤੇ ਜਿਹੜਾ ਅੱਜ ਦੇ ਦਿਨ ਗਾਜ ਡਿੱਗੀ ਹੈ। ਕੀ ਬਦਲਾਅ ਹੋਏ ਨੇ ਇਸ ਖਬਰੀ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਕੁਝ ਅੰਕੜੇ ਸਾਂਝੇ ਕੀਤੇ ਗਏ ਸੀ। ਦੱਸਿਆ ਗਿਆ ਕਿ ਆਸਟ੍ਰੇਲੀਆ ਦੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਉਹ ਥੱਲੇ ਗਈ ਹੈ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਕਿੰਨੇ ਲੋਕ ਆਏ ਨੇ ਤੇ ਕਿੰਨੇ ਚਲੇ ਗਏ ਨੇ, ਉਸ ਤੋਂ ਬਾਅਦ ਜਿਹੜੀ ਕੈਲਕੂਲੇਸ਼ਨ ਰਹਿ ਜਾਂਦੀ ਹੈ ਉਸਨੂੰ NOM ਯਾਨੀ ਕਿ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਕਹਿ ਲਿਆ ਜਾਂਦਾ। ਅਜਿਹੇ ਦੇ ਵਿੱਚ ਮਾਰਚ 2026 ਦੇ ਅੰਦਰ ਪਿਛਲੇ 12 ਮਹੀਨਿਆਂ ਦੀ ਤੁਲਨਾ ਦੇ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਥੱਲੇ ਗਈ ਹੈ। ਮਾਰਚ 2026 ਤੋਂ ਪਹਿਲਾਂ ਆਸਟ੍ਰੇਲੀਆ 'ਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ 309,500 ਵਿਅਕਤੀਆਂ ਦੀ ਸੀ, ਜੋ ਕਿ ਘੱਟ ਕੇ ਮਾਰਚ ਮਹੀਨੇ 'ਚ 292,000 ਤੱਕ ਆ ਗਈ ਹੈ। ਬਾਵਜੂਦ ਇਸ ਦੇ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਇਜ਼ਾਫਾ ਹੋਇਆ। ਆਸਟ੍ਰੇਲੀਆ ਦੀ ਆਬਾਦੀ 392,000 ਤੇ 700 ਵਿਅਕਤੀ ਹੋਰ ਵਧੇ ਨੇ, ਯਾਨੀ ਆਸਟ੍ਰੇਲੀਆ ਦੀ ਤਾਜ਼ਾ ਆਬਾਦੀ 27.9 million ਦੱਸੀ ਗਈ ਹੈ। ਸਭ ਤੋਂ ਵੱਧ ਇਜ਼ਾਫਾ ਜਿਹੜਾ, ਚਾਹੇ ਉਹ ਆਬਾਦੀ ਵਾਧੇ ਦਾ ਹੋਵੇ ਨੈਚੁਰਲ ਬਰਥ ਦੇ ਨਾਲ, ਚਾਹੇ ਉਹ ਪ੍ਰਵਾਸ ਦੇ ਨਾਲ ਜੁੜਿਆ ਹੋਵੇ, ਵੈਸਟਰਨ ਆਸਟ੍ਰੇਲੀਆ ਸਟੇਟ ਦੇ ਵਿੱਚ ਦੇਖਣ ਨੂੰ ਮਿਲਿਆ। ਸਭ ਤੋਂ ਤੇਜ਼ੀ ਦੇ ਨਾਲ ਪਾਪੂਲੇਸ਼ਨ ਗਰੋਥ ਇੱਥੇ ਹੋਈ ਹੈ, 2.1% ਦੇ ਨਾਲ। ਵਿਕਟੋਰੀਆ ਦੂਜੇ ਨੰਬਰ 'ਤੇ ਆਉਂਦਾ 1.6% ਦੇ ਨਾਲ, ਜਦਕਿ ਸਭ ਤੋਂ ਸਲੋ ਪਾਪੂਲੇਸ਼ਨ ਗਰੋਥ ਜਿਹੜੀ ਉਹ ਤਸਮੇਨੀਆ ਸਟੇਟ ਦੇ ਵਿੱਚ ਹੋਈ ਹੈ, 0.6%। ਇਸ ਦਰਮਿਆਨ ਇਹ ਪਿਛਲੇ 12 ਮਹੀਨਿਆਂ ਦੇ ਅੰਕੜੇ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਨੇ। ਉੱਧਰ ਦੂਸਰੇ ਪਾਸੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਜ਼ਿਆਦਾ ਅਹਿਮੀਅਤ ਜਿਹੜਾ ਟੌਨੀ ਬਰਕ ਦਾ ਇਹ ਭਾਸ਼ਣ ਸੀ, ਜਿਸ ਦੇ ਵਿੱਚ ਉਹਨਾਂ ਨੇ ਅਲੱਗ ਅਲੱਗ ਐਲਾਨ ਕੀਤੇ ਟੈਂਪਰੇਰੀ ਵੀਜ਼ਾਜ਼ ਨੂੰ ਲੈ ਕੇ, ਸਕਿੱਲਡ ਵੀਜ਼ਾਜ਼ ਦੇ ਅੰਦਰ ਬਦਲਾਅ ਕਰਨ ਨੂੰ ਲੈ ਕੇ, ਤੇ ਇੱਥੋਂ ਤੱਕ ਕਿ ਬੈਕਪੈਕਰ ਵੀਜ਼ਾਜ਼ ਦੇ ਵਿੱਚ ਇੱਕ ਕੈਪ ਲਗਾਉਣ ਤੋਂ ਇਲਾਵਾ ਹੋਰ ਬਹੁਤ ਸਾਰੇ ਐਲਾਨ ਕੀਤੇ ਗਏ। ਸ਼ੁਰੂਆਤ ਜੇਕਰ ਕਰੀਏ ਤਾਂ ਟੌਨੀ ਬਰਕ ਨੇ ਆਪਣੇ ਭਾਸ਼ਣ ਦੇ ਸ਼ੁਰੂਆਤੀ ਹਿੱਸੇ ਦੇ ਵਿੱਚ ਹੀ ਪਿਛਲੀ ਸਰਕਾਰ ਨੂੰ ਯਾਨੀ ਲਿਬਰਲ ਨੈਸ਼ਨਲ ਗਠਜੋੜ ਨੂੰ ਨਿਸ਼ਾਨੇ 'ਤੇ ਲਿਆ। ਉਹਨਾਂ ਨੇ ਮੰਨਿਆ ਕਿ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਵਧਿਆ, ਪਰ ਇਸ ਨੂੰ ਮਾਸ ਮਾਈਗ੍ਰੇਸ਼ਨ ਵਾਲੀ ਕੰਟਰੀ ਨਹੀਂ ਕਰਾਰ ਦਿੱਤਾ ਜਾ ਸਕਦਾ। ਉਹਨਾਂ ਨੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਹਵਾਲਿਆਂ ਦੇ ਨਾਲ ਕੁਝ ਅੰਕੜੇ ਸਾਂਝੇ ਕਰਦੇ ਹੋਇਆਂ ਦੱਸਿਆ ਕਿ ਪਿਛਲੀ ਸਰਕਾਰ ਦੇ ਵੇਲੇ ਜਿਹੜੇ ਕੁਝ ਇਸ ਕਿਸਮ ਦੇ ਨਾਲ ਅੰਕੜੇ ਵਧੇ ਸੀ, ਜਿਸ ਦੇ ਵਿੱਚ ਹੁਣ ਉਹ ਲੋਕ ਯਾਨੀ ਕਿ ਲਿਬਰਲ ਨੈਸ਼ਨਲ ਗਠਜੋੜ ਜ਼ਿੰਮੇਦਾਰੀ ਨਹੀਂ ਚੱਕੇਗਾ, ਉਸ ਦੇ ਵਿੱਚ ਯੋਗਾ ਟੀਚਰ

0: ਵੱਡੀ ਗਿਣਤੀ ਚ ਯੋਗਾ ਟੀਚਰਸ ਆਏ ਨੇ ਤੇ ਸਾਡੀ ਸਰਕਾਰ ਦੇ ਵਿੱਚ ਇੱਕ ਵੀ ਯੋਗਾ ਟੀਚਰ ਨੂੰ ਆਸਟ੍ਰੇਲੀਆ ਦੀ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਦਿੱਤੀ ਗਈ ਸੁਣੋ ਭਾਸ਼ਣ ਦਾ ਇਹ ਹਿੱਸਾ
1: ਇਨ ਦ ਲਾਈਫ ਆਫ ਦਿਸ ਗਵਰਨਮੈਂਟ ਦ ਨੰਬਰ ਆਫ ਯੋਗਾ ਟੀਚਰਸ ਵੀ ਹੈਵ ਬ੍ਰੋਟ ਇਨ ਇਜ਼ ਜ਼ੀਰੋ ਜ਼ੀਰੋ ਐਂਡ ਯੈਟ ਦਿਸ ਕਲੇਮ ਇਜ਼ ਕਨਸਟੈਂਟਲੀ ਮੇਡ ਅਬਾਊਟ ਯੋਗਾ ਟੀਚਰਸ ਵਾਈ ਆਰ ਦੇ ਔਨ ਦ ਲਿਸਟ ਐਟ ਆਲ ਬਿਕਾਜ਼ ਦੇਰ ਵਾਸ ਐਨ ਅਗਰੀਮੈਂਟ ਮੇਡ ਬਾਈ ਦ ਪ੍ਰੀਵੀਅਸ ਗਵਰਨਮੈਂਟ ਵਿਦ ਇੰਡੀਆ that yoga teachers would be added to the list. The person from the previous government who announced that change was Dan Tehan as assistant trade. So it's a tiny argument, but it is so constantly out there and so demonstrably wrong.
0: ਪਿਛਲੀ ਸਰਕਾਰ ਦੇ ਅਸਿਸਟੈਂਟ ਟ੍ਰੇਡ ਮਿਨਿਸਟਰ ਡੈਨ ਟੇਹਾਨ ਦੇ ਉੱਤੇ ਵਰਦਿਆਂ ਨੇ ਕਿਹਾ ਕਿ ਇਹ ਪਿਛਲੀ ਸਰਕਾਰ ਦੇ ਵਿੱਚ ਹੋਇਆ ਇੰਤਜ਼ਾਮਾਤ ਸੀ ਜਦਕਿ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਟੈਂਪਰੇਰੀ ਮਾਈਗ੍ਰੇਸ਼ਨ ਜਿਹੜੀ ਆ ਉਹ ਇੱਕ ਸਮੱਸਿਆ ਜ਼ਰੂਰ ਆ ਔਰ ਉਸਦਾ ਇੱਕ ਢੰਗ ਦੇ ਨਾਲ ਹੱਲ ਹੋਣਾ ਚਾਹੀਦਾ ਏਦਾਂ ਨਹੀਂ ਕਿ ਕੋਈ ਵੀ ਆ ਕੇ ਕਹਿ ਦੇਵੇ ਕਿ ਇੰਨੇ ਵੀਜ਼ਾਸ ਖਤਮ ਕਰ ਦਿਓ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਵੀ ਜੇਕਰ ਆਸਟ੍ਰੇਲੀਆ ਦੇ ਵਿੱਚ ਆਉਂਦੇ ਨੇ ਤਾਂ ਇੱਥੋਂ ਦੇ ਢਾਂਚੇ ਦਾ ਇੱਥੋਂ ਦੇ ਸਿਸਟਮ ਦਾ ਇੱਕ ਹਿੱਸਾ ਬਣ ਜਾਂਦੇ ਨੇ ਉਹ ਇੱਥੋਂ ਦੇ ਕੈਫੇਜ਼ ਇੱਥੋਂ ਦੇ ਹਸਪਤਾਲਾਂ 'ਚ ਕੰਮ ਕਰਦੇ ਨੇ ਇੱਕਦਮ ਖਤਮ ਕਰ ਦੇਣ ਦੇ ਨਾਲ ਆਸਟ੍ਰੇਲੀਆ ਦੇ ਅਰਥਚਾਰੇ ਦੇ ਉੱਤੇ ਵੀ ਅਸਰ ਪਏਗਾ ਇਸ ਦਰਮਿਆਨ ਹਾਊਸਿੰਗ ਸ਼ਾਰਟੇਜ ਵਰਗੇ ਜਿਹੜੇ ਅੱਖਰ ਵਰਤੇ ਜਾਂਦੇ ਨੇ ਪੌਲਿਨ ਹੈਂਸਨ ਜਾਂ ਉਹਨਾਂ ਦੀ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਕਿਹਾ ਗਿਆ ਸੀ ਕਿ ਦੇਸ਼ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਯਾਨੀ ਘਰਾਂ ਦੀ ਕਿੱਲਤ ਦੀ ਸਮੱਸਿਆ ਇਸ ਕਰਕੇ ਹੈ ਕਿਉਂਕਿ ਦੇਸ਼ ਦੇ ਵਿੱਚ ਪ੍ਰਵਾਸ ਲਗਾਤਾਰ ਵੱਧ ਰਿਹਾ ਹਾਊਸਿੰਗ ਸ਼ਾਰਟੇਜ ਦੇ ਉੱਤੇ ਗੱਲਬਾਤ ਕਰਦਿਆਂ ਹੋਇਆ ਟੌਨੀ ਬਰਕ ਨੇ ਕਿਹਾ ਕਿ ਇਹ ਇੱਕ ਜੈਨੂਅਨ ਯਾਨੀ ਕਿ ਇੱਕ ਵਾਜਬ ਪ੍ਰੋਬਲਮ ਹੈ ਪਰ ਸਾਨੂੰ ਇਸ ਨੂੰ ਢੰਗ ਸਿਰ ਹੱਲ ਕਰਨਾ ਹੋਏਗਾ ਉਹਨਾਂ ਕਿਹਾ ਕਿ ਹਾਊਸਿੰਗ ਸ਼ਾਰਟੇਜ ਜਾਂ ਹਾਊਸਿੰਗ ਕ੍ਰਾਈਸਿਸ ਜਿਹੜਾ ਉਹ ਇਮੀਗ੍ਰੇਸ਼ਨ ਕਰਕੇ ਨਹੀਂ ਹੋਇਆ ਬਲਕਿ ਇਮੀਗ੍ਰੇਸ਼ਨ ਨੂੰ ਇਸ ਸਮੱਸਿਆ ਦੇ ਹੱਲ ਦੇ ਵਿੱਚ ਜ਼ਰੂਰ ਜੋੜਨਾ ਹੋਏਗਾ ਇਸ ਦਰਮਿਆਨ ਉਹਨਾਂ ਨੇ ਬੌਬ ਹਾਕੀ ਦੀ ਸਰਕਾਰ ਦਾ ਇੱਕ ਅੰਕੜਾ ਵੀ ਸਾਂਝਾ ਕੀਤਾ ਜਿਸ ਦੇ ਵਿੱਚ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਕਿੱਲਤ ਇਸ ਕਰਕੇ ਨਹੀਂ ਹੈ ਕਿਉਂਕਿ ਪ੍ਰਵਾਸ ਵੱਧ ਰਿਹਾ ਬਲਕਿ ਉਸ ਦੇ ਪਿੱਛੇ ਸਾਡਾ ਸਮਾਜਿਕ ਢਾਂਚਾ ਜ਼ਿੰਮੇਵਾਰ ਹੈ ਅਸੀਂ ਘਰਾਂ ਦੇ ਵਿੱਚ ਇਕੱਠੇ ਰਹਿ ਕੇ ਰਾਜ਼ੀ ਨਹੀਂ ਹੈ ਆਸਟ੍ਰੇਲੀਆ ਦੇ ਵਿੱਚ ਇਹ ਪਹਿਲਾਂ ਵੀ ਗੱਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕਹਿ ਚੁੱਕੇ ਨੇ ਕਿ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੇ ਨਾਲ ਰਹਿਣਾ ਚਾਹੀਦਾ ਅਜੇ ਦੇ ਵਿੱਚ ਆਸਟ੍ਰੇਲੀਆ ਦੀ ਸਮਾਜਿਕ ਸਮੱਸਿਆ ਨੂੰ ਪ੍ਰਵਾਸ ਦੇ ਉੱਤੇ ਸੁੱਟ ਦੇਣਾ ਕਿੱਥੋਂ ਤੱਕ ਜਾਇਜ਼ ਹੈ ਖੈਰ ਟੌਨੀ ਬਰਕ ਨੇ ਆਪਣੇ ਭਾਸ਼ਣ ਦੇ ਵਿੱਚ ਕੀ ਕਿਹਾ ਉਹ ਵੀ ਤੁਸੀਂ ਸੁਣ ਲਓ
1: ਹਾਊਸਿੰਗ ਐਂਡ ਦ ਹਾਊਸਿੰਗ ਸ਼ੋਰਟੇਜ ਵੀ ਹੈਵ ਇਜ਼ ਨਾਟ ਕੌਜ਼ਡ ਬਾਈ ਇਮੀਗ੍ਰੇਸ਼ਨ ਬਟ ਇਮੀਗ੍ਰੇਸ਼ਨ ਨੀਡਸ ਟੂ ਬੀ ਪਾਰਟ ਆਫ ਦ ਸੋਲੂਸ਼ਨ ਫਾਰ ਦ ਹਾਊਸਿੰਗ ਕ੍ਰਾਈਸਿਸ ਐਂਡ ਲੈਟ ਮੀ ਐਕਸਪਲੇਨ ਵਾਈ If you go back to the Hawke government, back to the Hawke years to today, and look at, well, what's happened to housing, what's happened to number of people, you'll find these two really simple facts. The number of people in Australia has increased by 75%. The number of homes has increased by 100%. How on earth did we end up with a housing problem if they're the stats? And the answer is really simple. Back then, and Australians have every right to decide how many people they want to live in per household. Back then, the number of people per household was 2.9. It's now 2.5. Every time we get a 0.1 change, a 0.1 change in the number of people per household, we have to find an additional 450,000 homes.
0: Now, वैसे जैसे ਬੌਬ ਹਾਕੀ ਦੀ ਗੱਲ ਟੌਨੀ ਬਰਕ ਨੇ ਆਪਣੇ ਭਾਸ਼ਣ 'ਚ ਕੀਤੀ ਉਹ ਆਸਟ੍ਰੇਲੀਆ ਦੇ 23ਵੇਂ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ 1983 ਤੋਂ ਲੈ ਕੇ 1991 ਦੇ ਦਰਮਿਆਨ ਉਹ ਇਸ ਅਹੁਦੇ ਦੇ ਉੱਤੇ ਰਹੇ ਸੀ ਪਰ ਇਸ ਦਰਮਿਆਨ ਟੌਨੀ ਬਰਕ ਨੇ ਇਹ ਗੱਲ ਜ਼ਰੂਰ ਕਹੀ ਕਿ ਜਦੋਂ ਘਰਾਂ ਦੇ ਵਿੱਚ ਉਸ ਵੇਲੇ 2.9 ਲੋਕ ਹਰ ਇੱਕ ਘਰ ਦੇ ਵਿੱਚ ਰਹਿ ਰਹੇ ਸੀ ਹੁਣ ਅੱਜ ਦੀ ਤਰੀਕ 'ਚ 2.5 ਲੋਕ ਹੀ ਇੱਕ ਘਰ ਦੇ ਵਿੱਚ ਰਹਿ ਰਹੇ ਨੇ ਪਰ ਇਸ ਨੂੰ 0.9 ਜਾਂ 0.5 ਦੇ ਨਾਲ ਨਾ ਸਮਝਿਆ ਲਿਆਵੇ ਉਹਨਾਂ ਕਿਹਾ ਕਿ 0.1 ਦਾ ਵੀ ਚੇਂਜ ਜਿਹੜਾ ਉਹ ਆਸਟ੍ਰੇਲੀਆ 'ਚ 4.5 ਲੱਖ ਘਰਾਂ ਦੀ ਕਿੱਲਤ ਪੈਦਾ ਕਰ ਦਿੰਦਾ ਅਜਿਹੇ ਦੇ ਵਿੱਚ ਇੱਕ ਹੋਰ ਸਮੱਸਿਆ ਦੀ ਗੱਲ ਕੀਤੀ ਗਈ ਜਿਸ ਨੂੰ ਇੱਕ ਜੈਨੂਅਨ ਪ੍ਰੋਬਲਮ ਟੌਨੀ ਬਰਕ ਨੇ ਦੱਸਿਆ ਉਹ ਸੀ ਵਿਦਿਆਰਥੀਆਂ ਦੇ ਦੁਆਰਾ ਵੀਜ਼ਾ ਹੋਪਿੰਗ ਯਾਨੀ ਇੱਕ ਵੀਜ਼ਾ ਤੋਂ ਦੂਸਰੇ ਵੀਜ਼ਾ ਤੱਕ ਚਲੇ ਜਾਣਾ ਅਕਸਰ ਆਮ ਤੌਰ ਦੇ ਉੱਤੇ ਟ੍ਰੇਡ ਕੋਰਸਿਸ ਦੇ ਵਿੱਚ ਆ ਕੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹ ਗ੍ਰੈਜੂਏਟ ਡਿਪਲੋਮਾਸ ਜਾਂ ਦੂਸਰੇ ਵੀਜ਼ਿਆਂ ਦੇ ਵਿੱਚ ਆਪਣੇ ਆਪ ਨੂੰ ਤਬਦੀਲ ਕਰਦੇ ਰਹਿੰਦੇ ਨੇ ਟੌਨੀ ਬਰਕ ਨੇ ਕਿਹਾ ਕਿ ਵੀਜ਼ਾ ਹੋਪਿੰਗ ਉੱਥੋਂ ਤੱਕ ਜਾਇਜ਼ ਹੈ ਜਦੋਂ ਕਿ ਲੋਕ ਇੱਥੇ ਆ ਕੇ ਟ੍ਰੇਡ ਕੋਰਸ ਦੇ ਵਿੱਚ ਜਾਣ ਅਤੇ ਫਿਰ ਉਹ ਤੋਂ ਬਾਅਦ ਗ੍ਰੈਜੂਏਸ਼ਨ ਅਤੇ ਫਿਰ ਮਾਸਟਰ ਡਿਗਰੀ ਦੇ ਵਿੱਚ ਅਤੇ ਫਿਰ ਉਸ ਤੋਂ ਬਾਅਦ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨ ਜਾਂ ਫਿਰ ਕਿਸੇ ਵਿਅਕਤੀ ਦੇ ਕਿਸੇ ਆਸਟ੍ਰੇਲੀਅਨ ਕਾਰੋਬਾਰ ਦੇ ਨਾਲ ਜੁੜ ਕੇ ਉਸ ਦੇ ਰਾਹੀਂ

0: परमानेंट रेजिडेंसी हासिल कर लेने इसनू वीजा होपिंग नहीं किया जा सकता। वीजा होपिंग उसनू किया जाएगा जिस दे विच कुछ विद्यार्थी आंदे ने एक ट्रेड कोर्स तो दूसरे ट्रेड कोर्स दे विच रह के ते फिर समा टपाण दे लई आम तौर दे उत्ते ट्रिब्यूनल्स दे विच केस लैके जांदे ने। अजे दे विच उहनां दे इत्थे बच्चे हुंदे ने उह बड़े हुंदे ने आस्ट्रेलिया दे सिस्टम दे विच उह रच मिच जांदे ने ते फिर आंदी है मिनिस्टेरियल डायरेक्शन। उहनां ने मिनिस्टेरियल डायरेक्शन 119 दा वी सोध करन दी गल कही ते कहा कि टैंपरेरी वीजा ते परमानेंट वीजा च अलग अलग तरीकों के नाल मिनिस्टेरियल डायरेक्शन की वरतों की जाएगी। खैर इस दरम्यान स्टूडेंट वीजा दे उत्ते वरदिया आया उन्होंने यह भी कहा कि इस वक्त आस्ट्रेलिया की सरकार यह ऐलान कर जा रही है कि आने वाले समय के जेड़े भी इंटरनेशनल स्टूडेंट्स वीजाज दे उत्ते इंटरनेशनल स्टूडेंट आणगे यानी कौमांतरी विद्यार्थी आणगे ओ अपने डिपेंडेंट्स नू अपने वीजा दे उत्ते नहीं जोड़ सकनगे। यानी कि जेकर कोई लड़का आस्ट्रेलिया दे विच इंटरनेशनल स्टूडेंट वीजा दे उत्ते आंदा है तां ओ आस्ट्रेलिया दे विच आके अपनी पत्नी नू ते अपने बच्चियां नू डिपेंडेंट वीजा दे उत्ते ऐड नहीं कर सकेगा। इसे तरीके दे नाल जेकर कोई लड़की आंदी है तो अपने पति या अपने बच्चियां नू इस दे उत्ते ऐड नहीं कर सकेगी। महकमे दे आंकड़े सांझे करदे आ ना दस्या है कि पिछले साल 3 लाख दे आस पास विद्यार्थी आस्ट्रेलिया दे विच आए सी उहनां दे विचों 50,000 तो कुछ ज्यादा डिपेंडेंट वीजा दे उत्ते सी। हालांकि टॉनी बर्क ने कहा कि जिहड़े मौजूदा समय दे विच इंटरनेशनल स्टूडेंट आस्ट्रेलिया च रह रहे ने ते जेकर उहनां दे परिवारक मैंबर टूरिस्ट वीजा दे उत्ते आस्ट्रेलिया च या डिपेंडेंट वीजा दे उत्ते आस्ट्रेलिया च आए ने तां उहनां नूं ऐड नहीं किया जाएगा पर भविख दे विच किसे नूं इस दे उत्ते ऐड नहीं किया जाएगा। हालांकि इस दे विच कुछ एक एक्सेप्शन्स यानी कि कुछ एक विकल्प जरूर रहेंगे किन्हां लोकां नूं आस्ट्रेलिया दे विच भविख दे अंदर स्टूडेंट वीजा दे उत्ते अपने डिपेंडेंट लिया दिता जाएगा इस दे बारे भी टॉनी बर्क ने ऐलान किया।
1: We have special visa conditions which will still allow it for the Pacific and for the ASEAN nations and for certain courses, for example PhD courses, they'll be able to bring family. You're often in a very different circumstance of life for those sorts of students than people are for undergraduate.
0: ਇਸ ਦਰਮਿਆਨ ਹੋਮ ਅਫੇਅਰ ਮਨਿਸਟਰ ਟੋਨੀ ਬਰਕ ਨੇ ਇਹ ਵੀ ਦੱਸਿਆ ਕਿ ਪੁਆਇੰਟ ਸਿਸਟਮ ਦੇ ਵਿੱਚ ਅਤੇ ਬੈਕਪੈਕਰ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਫਰਕ ਲਿਆਂਦਾ ਜਾਏਗਾ ਇੱਕ ਤਬਦੀਲੀਆਂ ਕੀਤੀਆਂ ਜਾਣਗੀਆਂ। ਜੇਕਰ ਪੁਆਇੰਟ ਸਿਸਟਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਪਹਿਲਾਂ ਜਿਹੜੀਆਂ ਯੂਨੀਵਰਸਿਟੀ ਕੁਆਲੀਫਿਕੇਸ਼ਨ ਦੇ ਅੰਕ ਹਾਸਲ ਕਰਦੇ ਸੀ ਲੋਕ ਅਤੇ ਜੇ ਹੁਣ ਉਹ ਕਿਸੇ ਇੱਕ ਖਾਸ ਕਿਸਮ ਦੇ ਟਰੇਡ ਕੋਰਸਿਸ ਦੇ ਵਿੱਚ ਜਿਹੜੇ ਟਰੇਡ ਕੋਰਸ ਕੰਸਟਰਕਸ਼ਨ ਐਗਰੀਕਲਚਰ ਫਿਸ਼ਰੀ ਰਿਸੋਰਸਿਸ ਅਤੇ ਟੀਚਿੰਗ ਦੇ ਨਾਲ ਜੁੜੇ ਹੋਣ ਤਾਂ ਉਹਨਾਂ ਨੂੰ ਵੀ ਉਸ ਦੇ ਬਰਾਬਰ ਅੰਕ ਹੀ ਦਿੱਤੇ ਜਾਣਗੇ ਜੋ ਕਿ ਯੂਨੀਵਰਸਿਟੀ ਕੁਆਲੀਫਿਕੇਸ਼ਨ ਦੇ ਬਰਾਬਰ ਅੰਕ ਮੰਨੇ ਜਾਣਗੇ। ਇਹ ਇਸ ਕਰਕੇ ਤਾਂ ਕਿ ਅਜਿਹੇ ਹੁਨਰਮੰਦ ਲੋਕਾਂ ਨੂੰ ਆਸਟ੍ਰੇਲੀਆ 'ਚ ਵੱਧ ਤੋਂ ਵੱਧ ਔਰ ਛੇਤੀ ਤੋਂ ਛੇਤੀ ਪੱਕਿਆਂ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਪੁਆਇੰਟ ਸਿਸਟਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ ਪਰ ਹੌਲੀਡੇ ਮੇਕਰ ਵੀਜ਼ਾਜ਼ ਦੇ ਵਿੱਚ ਤਬਦੀਲੀਆਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਿਹੜਾ ਹੌਲੀਡੇ ਮੇਕਰ ਵੀਜ਼ਾ ਉਸ ਦੇ ਵਿੱਚ ਇੱਕ ਕੈਪ ਇੰਟਰੋਡਿਊਸ ਕੀਤੀ ਜਾਏਗੀ। ਯਾਨੀ ਕਿ ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਹੌਲੀਡੇ ਮੇਕਰ ਵੀਜ਼ਾ ਜਿਹੜਾ ਉਹ ਲੈਣ ਤੋਂ ਬਾਅਦ ਕੋਈ ਐਪਲੀਕੈਂਟ ਦੂਜੇ ਸਾਲ ਜਾਂ ਤੀਜੇ ਸਾਲ ਵੀ ਉਸ ਨੂੰ ਐਕਸਟੈਂਡ ਕਰਵਾ ਸਕਦਾ ਸੀ ਪਰ ਹੁਣ ਉਸ ਦੇ ਵਿੱਚ ਕੈਪ ਲਗਾ ਦਿੱਤੀ ਜਾਏਗੀ। ਪਹਿਲੀ ਵਾਰ ਹੌਲੀਡੇ ਮੇਕਰ ਵੀਜ਼ਾ ਜਿਹੜੇ ਨੇ ਉਹ ਜਿਵੇਂ ਦਿੱਤੇ ਜਾਣਗੇ ਉਵੇਂ ਹੀ ਹੋਣਗੇ ਪਰ ਉਸ ਤੋਂ ਬਾਅਦ ਉਹ ਨੰਬਰ ਜਿਹੜੇ ਨੇ ਉਹ ਨਿਯਮਤ ਕਰ ਦਿੱਤੇ ਜਾਣਗੇ। ਯਾਨੀ ਕਿ ਜੇਕਰ ਕੋਈ ਐਪਲੀਕੈਂਟ ਦੂਸਰੇ ਸਾਲ ਦੇ ਵਿੱਚ ਹੌਲੀਡੇ ਮੇਕਰ ਵੀਜ਼ਾ ਨੂੰ ਅਪਲਾਈ ਕਰਨਾ ਚਾਹੁੰਦਾ ਤਾਂ 45,000 ਤੱਕ ਦੀ ਗਿਣਤੀ ਜਿਹੜੀ ਉਹ ਵੱਧ ਤੋਂ ਵੱਧ ਕੈਪ ਕਰ ਦਿੱਤੀ ਜਾਏਗੀ। ਇਸ ਤੋਂ ਵੱਧ ਲੋਕਾਂ ਨੂੰ ਦੂਸਰੇ ਸਾਲ ਵੀਜ਼ਾ ਐਕਸਟੈਂਡ ਨਹੀਂ ਕਰਨ ਦਿੱਤਾ ਜਾਏਗਾ। ਤੀਜੇ ਸਾਲ ਇਸ ਗਿਣਤੀ ਨੂੰ 5,000 ਦੇ ਉੱਤੇ ਕੈਪ ਕਰ ਦਿੱਤਾ ਜਾਏਗਾ। ਯਾਨੀ ਕਿ ਹੌਲੀਡੇ ਮੇਕਰ ਵੀਜ਼ਾਜ਼ ਦੀ ਗਿਣਤੀ ਦੇ ਵਿੱਚ ਕਟੌਤੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਇਸ ਦਰਮਿਆਨ ਉਹਨਾਂ ਨੇ ਯੂਕੇ ਦੇ ਨਾਲ ਚੱਲ ਰਹੀ ਟ੍ਰੇਡ ਡੀਲ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਯੂਕੇ ਦੇ ਬੈਕਪੈਕਰਸ ਨੂੰ ਇਸ ਦੇ ਵਿੱਚ ਛੋਟ ਦਿੱਤੀ ਜਾਏਗੀ ਕਿਉਂਕਿ ਯੂਕੇ ਦੇ ਨਾਲ ਹਾਲ ਫਿਲਹਾਲ 17,000 ਬੈਕਪੈਕਰ ਬਰਤਾਨਵੀ ਨਾਗਰਿਕ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ ਪਰ ਯੂਕੇ ਦੇ ਨਾਲ ਜਿਵੇਂ ਹੀ ਇਹ ਡੀਲ ਸਿਰੇ ਚੜ੍ਹ ਜਾਏਗੀ ਤਾਂ ਉਹਨਾਂ ਨੂੰ ਵੀ ਇਸੇ ਦਾਇਰੇ ਦੇ ਵਿੱਚ ਲਿਆਂਦਾ ਜਾਏਗਾ। ਵਿਜ਼ਿਟਰ ਵੀਜ਼ਾ ਦੇ ਉੱਤੇ ਗੱਲ ਕਰਦਿਆਂ ਹੋਇਆਂ ਟੋਨੀ ਬਰਕ ਨੇ ਕਿਹਾ ਕਿ ਹੁਣ ਨੋ ਫਰਦਰ ਸਟੇ ਦੀ ਜਿਹੜੀ ਪ੍ਰੋਵੀਜ਼ਨ ਹੈ ਉਸ ਨੂੰ ਗੰਭੀਰਤਾ ਦੇ ਨਾਲ ਲਿਆ ਜਾਏਗਾ। ਯਾਨੀ ਕਿ ਜੇਕਰ ਕੋਈ ਵਿਅਕਤੀ ਆਸਟ੍ਰੇਲੀਆ ਦੇ ਵਿੱਚ ਵਿਜ਼ਿਟਰ ਵੀਜ਼ਾ ਦੇ ਉੱਤੇ ਆਉਂਦਾ ਹੈ ਤਾਂ ਕਿਸੇ ਵੀ ਕਿਸਮ ਦਾ ਹੋਰ ਵੀਜ਼ਾ ਉਹ ਅਪਲਾਈ ਨਹੀਂ ਕਰ ਸਕੇਗਾ। ਉਸ ਨੂੰ ਆਪਣਾ ਵੀਜ਼ਾ ਖਤਮ ਕਰਨ ਤੋਂ ਬਾਅਦ ਜਿਹੜੀ ਉਹ ਆਸਟ੍ਰੇਲੀਆ ਛੱਡ ਕੇ ਜਾਣਾ ਹੋਏਗਾ। ਵੀਜ਼ਾ ਓਵਰਸਟੇਅਰਸ ਦੇ ਉੱਤੇ ਵੀ ਵਰਦਿਆਂ ਹੋਇਆ ਉਹਨਾਂ ਕਿਹਾ ਕਿ 2015 ਤੋਂ ਪਹਿਲਾਂ ਜਿੰਨੇ ਵੀਜ਼ਾ ਓਵਰਸਟੇਅਰ ਸੀ ਉਸ ਗਿਣਤੀ ਦੇ ਬਰਾਬਰ ਹੀ ਅਸੀਂ ਲੈ ਕੇ ਆਏ ਹਾਂ ਔਰ ਇਸ ਨੂੰ ਹੋਰ ਆਉਣ ਵਾਲੇ ਸਮਿਆਂ ਦੇ ਵਿੱਚ ਘੱਟ ਕਰਾਂਗੇ। ਨਾਲ ਹੀ 100 ਦੇ ਕਰੀਬ ਕੰਪਲਾਇੰਸ ਆਫਿਸਰ ਤੇ ਹੋਰ ਵਧੇਰੇ ਜਿਹੜੇ ਅਫਸਰ ਨੇ ਉਹ ਨਿਯੁਕਤ ਕੀਤੇ ਜਾਣਗੇ। ਪਰ ਨਾਲ ਦੀ ਨਾਲ ਉਹਨਾਂ ਨੇ ਇਸ ਦੀ ਤੁਲਨਾ ਅਮਰੀਕਾ ਦੇ ਵਿੱਚ ਜਿਸ ਕਿਸਮ ਦੇ ਨਾਲ ਆਈਸ ਮਹਿਕਮੇ ਦੀ ਤਰਫ ਤੋਂ ਸੜਕਾਂ ਤੋਂ ਧੂ ਕੇ ਪ੍ਰਵਾਸੀਆਂ ਨੂੰ ਉੱਥੋਂ ਕੱਢਿਆ ਜਾ ਰਿਹਾ ਸੀ ਉਸ ਦੇ ਨਾਲ ਕਰਨ ਤੋਂ ਗੁਰੇਜ਼ ਕੀਤਾ। ਉਹਨਾਂ ਕਿਹਾ ਕਿ ਟੀਵੀ ਦੇ ਉੱਤੇ ਜਿਵੇਂ ਤੁਸੀਂ ਦੂਸਰੇ ਦੇਸ਼ਾਂ ਦੀਆਂ ਕਾਰਵਾਈਆਂ ਦੇਖੀਆਂ, ਆਸਟ੍ਰੇਲੀਆ ਬਿਲਕੁਲ ਵੀ ਉਸ ਕਿਸਮ ਦਾ ਸਿਸਟਮ ਨਹੀਂ ਅਪਣਾਏਗਾ। 2015 ਤੋਂ ਪਹਿਲਾਂ ਦਾ ਜਿਸ ਕਿਸਮ ਦਾ ਆਸਟ੍ਰੇਲੀਆ ਦੇ ਵਿੱਚ ਸਿਸਟਮ ਸੀ ਉਹੋ ਜਿਹੇ ਹੀ ਤਰੀਕੇ ਦੇ ਨਾਲ ਇਹ ਦੇਸ਼ ਆਪਣਾ ਇਮੀਗ੍ਰੇਸ਼ਨ ਸਿਸਟਮ ਨੂੰ ਚੱਲਦਾ ਰੱਖੇਗਾ। ਖੈਰ ਇਸ ਦੇ ਨਾਲ ਜੁੜੀਆਂ ਹੋਈਆਂ ਵਧੇਰੇ ਜਾਣਕਾਰੀਆਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ। ਪਰ ਆਸਟ੍ਰੇਲੀਆ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਇਆ ਹੈ। ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਜਿਹੜਾ ਸਟਾਫਰਸ ਕਿਸੇ ਵੀ MP ਦੇ ਕੋਲ ਜਿਹੜੇ ਆਪਣੇ ਸਟਾਫਰ ਰੱਖਣ ਦੀ ਗਿਣਤੀ ਹੈ ਉਸ ਨੂੰ ਲਿਮਿਟ ਕਰ ਦਿੱਤਾ ਗਿਆ ਔਰ ਇਸ ਦੇ ਲੈ ਕੇ ਕਦੇ ਐਂਥਨੀ ਅਲਬਨੀਜ਼ ਦੀ ਸਾਥਣ ਰਹੀ ਤੇ ਹੁਣ ਅੱਡ ਹੋ ਚੁੱਕੀ ਵੈਸਟਰਨ ਆਸਟ੍ਰੇਲੀਆ ਤੋਂ ਇੰਡੀਪੈਂਡੈਂਟ ਸੈਨੇਟਰ ਫਾਤਮਾ ਪੇਮੈਨ, ਨਿਊ ਸਾਊਥ ਵੇਲਸ ਤੋਂ ਵੀਤਨਾਮੀ ਮੂਲ ਦੀ ਦਾਈ ਲੀ ਤੇ ਪੌਲਿਨ ਹੈਂਸਨ ਇਕੱਠੇ ਇੱਕ ਮੰਚ ਦੇ ਉੱਤੇ ਨਜ਼ਰ ਆਏ। ਸਰਕਾਰ ਦੇ ਦੁਆਰਾ ਇੰਡੀਪੈਂਡੈਂਟ ਸੈਨੇਟਰਸ ਤੇ ਛੋਟੀਆਂ ਪਾਰਟੀਆਂ ਨੂੰ ਸਟਾਫਰਸ ਦੀ ਗਿਣਤੀ ਘੱਟ ਦੇਣ ਦੇ ਉੱਤੇ ਵਰਦੇ ਹੋਏ ਦਿਖਾਈ ਦਿੱਤੇ। ਪਹਿਲਾਂ ਇਸ ਖ਼ਬਰ ਦਾ ਤੁਹਾਨੂੰ ਪਿਛੋਕੜ ਦੱਸ ਦਈਏ ਕਿ ਹਰ ਇੱਕ ਸੈਨੇਟਰ ਔਰ MP ਨੂੰ 5 ਫੁੱਲ ਟਾਈਮ ਇਲੈਕਟੋਰੇਟ ਆਫਿਸਰਸ ਜਿਹੜੇ ਨੇ ਉਹ ਅਲਾਟ ਕੀਤੇ ਜਾਣਗੇ ਉਹਦੇ ਲੋਕਲ ਕਮਿਊਨਿਟੀ ਆਫਿਸ ਦੇ ਵਾਸਤੇ। ਇਸ ਤੋਂ ਇਲਾਵਾ ਜਿਹੜੀਆਂ ਵੱਡੀਆਂ ਸੀਟਾਂ ਨੇ ਉਸ ਦੇ ਵਿੱਚ ਕੁਝ ਇੱਕ ਐਕਸੈਪਸ਼ਨ ਹੋ ਸਕਦੀ ਹੈ, ਇੱਕ ਦੋ ਸਟਾਫ ਮੈਂਬਰ ਵਾਧੂ ਦਿੱਤੇ ਜਾ ਸਕਦੇ ਨੇ ਤੇ ਇਸ ਤੋਂ ਇਲਾਵਾ ਪਰਸਨਲ ਸਟਾਫ ਜਿਹਦੇ ਵਿੱਚ ਐਡਵਾਈਜ਼ਰ, ਮੀਡੀਆ ਆਫਿਸਰ ਅਜਿਹੇ ਵਿਅਕਤੀ ਵੀ ਹੁੰਦੇ ਨੇ ਉਹਨਾਂ ਨੂੰ ਵੀ ਨਿਯੁਕਤ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜਿਹੜੇ ਕਿ ਪਾਰਲੀਮੈਂਟੇਰੀਅਨਸ ਦੀਆਂ ਪਾਲਿਸੀਜ਼, ਲੈਜਿਸਲੇਸ਼ਨ ਜਾਂ ਮੀਡੀਆ ਨੂੰ ਨਿਯਮਤ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਨ। ਪ੍ਰਧਾਨ ਮੰਤਰੀ ਨੇ ਇਸ ਦਾ ਇਕੱਲਿਆਂ ਫੈਸਲਾ ਲੈਂਦਿਆਂ ਹੋਇਆਂ ਇਸ ਡਾਇਰੈਕਸ਼ਨ ਨੂੰ ਜਿਹੜਾ ਹੈ ਇਸ ਦਾ ਐਲਾਨ ਕੀਤਾ। ਦੱਸ ਦਈਏ ਕਿ ਇੱਕ ਡੇਟਾ ਦੇ ਮੁਤਾਬਕ ਫਾਤਮਾ ਪੇਮੈਨ ਜਿਹੜੇ ਨੇ ਉਹਨਾਂ ਦੇ ਕੋਲ ਉਹ ਇਕਲੌਤੇ ਪਾਰਲੀਮੈਂਟੇਰੀਅਨ ਹੋਣਗੇ, ਇੰਡੀਪੈਂਡੈਂਟ ਪਾਰਲੀਮੈਂਟੇਰੀਅਨ ਜਿਨ੍ਹਾਂ ਨੂੰ ਐਡੀਸ਼ਨਲ ਸਟਾਫ ਨਹੀਂ ਦਿੱਤਾ ਗਿਆ ਜਾਂ ਉਹਨਾਂ ਨੇ ਅਪਲਾਈ ਨਹੀਂ ਕੀਤਾ, ਉਹ ਇੱਕ ਵੱਖਰੀ ਗੱਲ ਹੋ ਸਕਦੀ ਹੈ। ਇਸ ਤੋਂ ਇਲਾਵਾ ਡਾਇਲੀ ਤੇ ਨਿਕੋਲੇਟ ਬੋਇਲ ਤੇ ਰਾਲਫ ਬਾਬੇਟ ਇਹ ਉਹ ਵੀ MP ਨੇ ਜਿਨ੍ਹਾਂ ਦੇ ਕੋਲ ਇਸ ਵਕਤ ਸਟਾਫ ਦੀ ਕਮੀ ਦਿਖਾਈ ਦੇ ਰਹੀ ਹੈ। ਹਾਲਾਂਕਿ ਗ੍ਰੀਨਸ ਪਾਰਟੀ ਦੇ ਕੋਲ ਇੱਕ MP ਅੱਜ ਦੀ ਤਰੀਕ ਦੇ ਵਿੱਚ ਤੇ 10 ਸੈਨੇਟਰ ਨੇ, ਇਸ ਕਰਕੇ ਉਹਨਾਂ ਦੇ ਕੁੱਲ ਸਟਾਫ ਦੀ ਗਿਣਤੀ ਜਿਹੜੀ ਹੈ 17 ਪਰਸਨਲ ਸਟਾਫ। ਤੇ ਇੱਧਰ ਵਨ ਨੇਸ਼ਨ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਕੋਲ 2 MP ਨੇ ਤੇ 4 ਸੈਨੇਟਰ ਨੇ, ਇਸ ਕਰਕੇ ਉਹਨਾਂ ਨੂੰ 5 ਵਾਧੂ ਜਿਹੜੇ ਐਡੀਸ਼ਨਲ ਸਟਾਫ ਮੈਂਬਰ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਐਂਥਨੀ ਅਲਬਨੀਜ਼ ਦੀ ਸਰਕਾਰ ਦੇ ਵਿੱਚ। 495 ਸਟਾਫ ਜਿਹੜਾ ਹੈ ਉਹ ਮਿਨਿਸਟਰੀਅਲ ਆਫਿਸਿਸ ਦੇ ਵਿੱਚ ਕੰਮ ਕਰਦਾ ਹੈ, ਸਪੈਸ਼ਲ ਇਨਵਾਇਸ ਦੇ ਤੌਰ ਤੇ ਕੰਮ ਕਰਦਾ ਜਾਂ ਹੋਰ ਸਪੋਰਟਿੰਗ ਰੋਲ ਦੇ ਉੱਤੇ ਕੰਮ ਕਰਦਾ, ਜਦਕਿ ਗਠਜੋੜ ਦੇ ਕੋਲ 92 ਦੇ ਕਰੀਬ ਐਡੀਸ਼ਨਲ ਸਟਾਫ ਮੈਂਬਰ ਨੇ। ਹਾਲਾਂਕਿ ਐਕਸਟਰਾ ਸਟਾਫ ਦੀ ਅਰਜ਼ੀ ਜਿਹੜੀ ਹੈ ਇਹਨਾਂ ਦੀ ਤਰਫ ਤੋਂ ਵੀ ਦਾਇਰ ਕੀਤੀ ਗਈ। ਉਧਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਵਰਦਿਆਂ ਹੋਇਆਂ ਪੌਲਿਨ ਹੈਂਸਨ, ਫਾਤਮਾ ਪੇਮੈਨ ਤੇ ਡਾਇਲੇ ਨੇ ਸਮਝੌਤਾ ਕਰਕੇ ਇੱਕੋ ਸਟੇਜ ਦੇ ਉੱਤੇ ਆ ਕੇ ਪੱਤਰਕਾਰਾਂ ਦੇ ਨਾਲ ਸਰਕਾਰ ਦੀ ਇਸ ਜਿਹੜਾ ਨਿਯਮ ਹੈ ਉਸ ਦੀ ਨਿਖੇਧੀ ਕੀਤੀ। ਉੱਥੇ ਹੀ ਅਗਲੀ ਖਬਰ ਦੀ ਵੀ ਜੇਕਰ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਸਾਂਝ ਪਾਈਏ ਤੇ ਡਿਫੈਂਸ ਖੇਤਰ ਦੇ ਨਾਲ ਜੁੜਿਆ ਹੋਇਆ ਇੱਕ ਫੈਸਲਾ ਜਿਹੜਾ ਕਿ ਸਰਕਾਰ ਦੇ ਲਈ ਹੁਣ ਤੱਕ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਐਂਥਨੀ ਅਲਬਨੀ ਸਰਕਾਰ ਦੀ ਤਰਫ ਤੋਂ ਦਬਾਅ ਦੇ ਅੱਗੇ ਝੁਕਦਿਆਂ ਹੋਇਆਂ ਹੁਣ ਵੈਟਰਨਸ ਯਾਨੀ ਕਿ ਸਾਬਕਾ ਜਿਹੜੇ ਜਵਾਨ ਨੇ ਆਸਟ੍ਰੇਲੀਆ ਦੀ ਕਿਸੇ ਵੀ ਫੌਜ ਦੇ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਦੇ ਲਈ ਜਿਹੜੀ ਰਿਟਾਇਰ ਹੋਣ ਤੋਂ ਬਾਅਦ ਜਿਹੜੀ ਸਾਲ ਦੀ $5,000 ਤੱਕ ਦੀ ਅਲਾਈਡ ਹੈਲਥ ਸਰਵਿਸਿਜ਼ ਦੀ ਇੱਕ ਕੈਪ ਸੀ ਉਸ ਨੂੰ ਹਟਾਉਣ ਦਾ ਫੈਸਲਾ ਲੈ ਲਿਆ। ਅਸਲ 'ਚ ਪਹਿਲਾਂ ਸਰਕਾਰ ਨੇ ਇਹ ਕੈਪ ਲਗਾਈ ਸੀ ਤੇ ਕਿਹਾ ਸੀ ਕਿ ਸਾਬਕਾ ਫੌਜੀ ਸਾਲ ਦੇ ਵਿੱਚ $5,000 ਤੱਕ ਖਰਚ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਹ ਦਿੱਤੇ ਜਾਣਗੇ ਇਹਨਾਂ ਨੂੰ ਤੇ ਉਹ ਖਰਚ ਕਰਕੇ ਉਹ ਫਿਜ਼ੀਓਥੈਰੇਪੀ, ਡੈਂਟਿਸਟਰੀ ਜਾਂ ਇਸ ਕਿਸਮ ਦੀਆਂ ਜਿਹੜੀਆਂ ਅਲਾਈਡ ਹੈਲਥ ਸਰਵਿਸਿਜ਼ ਨੇ ਉਹਨਾਂ ਦਾ ਇਸਤੇਮਾਲ ਕਰ ਸਕਦੇ ਨੇ। ਔਰ ਜੇਕਰ ਇਸ ਕਿਸਮ ਦੀ ਕੈਪ ਲਗਾ ਦਿੱਤੀ ਜਾਏਗੀ ਤਾਂ ਵਾਧੂ ਖਰਚੇ ਨਹੀਂ ਹੋਣਗੇ ਤੇ ਸਰਕਾਰੀ ਖਜ਼ਾਨੇ 'ਚੋਂ $750 million ਜਿਹੜੇ ਨੇ ਅਗਲੇ 3 ਸਾਲਾਂ ਦੇ ਵਿੱਚ ਬਚ ਸਕਣਗੇ। ਪਰ ਵੈਟਰਨਸ ਦੇ ਦਬਾਅ ਦੇ ਚੱਲਦਿਆਂ ਹੋਇਆਂ ਸਰਕਾਰ ਨੂੰ ਇਸ ਫੈਸਲੇ ਨੂੰ ਹੁਣ ਰੱਦ ਕਰਨਾ ਪਿਆ। ਮਿਨਿਸਟਰ ਫਾਰ ਵੈਟਰਨ ਅਫੇਅਰਸ ਮੈਕਿਓ ਨੇ ਇੱਕ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਕਿ ਫਿਲਹਾਲ ਇਹ ਥ੍ਰੈਸ਼ਹੋਲਡ ਆਫ ਦੀ ਟੇਬਲ ਕਰ ਦਿੱਤੀ ਗਈ ਹੈ, ਯਾਨੀ ਕਿ ਇਸ ਨੂੰ ਫਿਲਹਾਲ ਹਟਾ ਲਿਆ ਗਿਆ। ਉਧਰ ਵਨ ਨੇਸ਼ਨ ਪਾਰਟੀ ਦੇ ਲਈ ਵੈਸਟ ਆਸਟ੍ਰੇਲੀਆ ਦੇ ਵਿੱਚ ਇੱਕ ਬਾਈ ਇਲੈਕਸ਼ਨ ਦੇ ਅੰਦਰ ਵਾਲੰਟੀਅਰ ਕਰਨ ਵਾਲਾ ਇੱਕ ਵਿਅਕਤੀ ਅਜਿਹਾ ਨਿਕਲਿਆ ਜਿਹੜਾ ਕਿ ਨਿਓ ਨਾਜ਼ੀ ਆਈਡੀਓਲੋਜੀ ਦੇ ਨਾਲ ਖਾਸਾ ਪ੍ਰਭਾਵਿਤ ਸੀ ਔਰ ਸੰਬੰਧ ਵੀ ਰੱਖਦਾ ਸੀ, ਬਲਕਿ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਦੁਆਰਾ ਉਸ ਨੂੰ ਜਿਹੜਾ ਨੋਟਿਸ ਵੀ ਦਿੱਤਾ ਜਾ ਚੁੱਕਿਆ। ਡੇਵਿਡ ਡੋਨਿਸ ਨਾਮ ਦਾ ਇਹ ਵਿਅਕਤੀ ਜਿਹਨੇ ਵਨ ਨੇਸ਼ਨ ਦੀ ਸੀਕਰੇਟ ਹਾਰਬਰ ਦੀ ਪਿਛਲੇ ਮਹੀਨੇ ਇਲੈਕਸ਼ਨ ਜਿੱਤੀ ਹੈ, ਉਸ ਸੀਟ ਦੇ ਖਾਤਰ ਵਨ ਨੇਸ਼ਨ ਦੇ ਲਈ ਹਾਊ ਟੂ ਵੋਟ ਕਾਰਡਸ ਵੰਡ ਰਿਹਾ ਸੀ, ਸੜਕਾਂ ਦੇ ਉੱਤੇ ਖੜ੍ਹੇ ਹੋ ਕੇ ਔਰ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਵਾਲੰਟੀਅਰ ਕਰ ਰਿਹਾ ਸੀ। ਪੌਲਿਨ ਹੈਂਸਲ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਵੇਂ ਲੋਕੀ ਬਾਹਰੋਂ ਜਿਹੜੇ ਨੇ ਉਹ ਇਨਫਿਲਟਰੇਟ ਕਰਕੇ ਦਾਖਲ ਹੋ ਜਾਂਦੇ ਨੇ। ਵੈਸੇ ਡੇਵਿਡ ਡੋਨਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਸਵੈਨ ਨਾਮ ਦੀ ਇੱਕ ਸੰਸਥਾ, ਯਾਨੀ ਕਿ ਸੋਸਾਇਟੀ ਆਫ ਵੈਸਟਰਨ ਆਸਟ੍ਰੇਲੀਅਨ ਨੈਸ਼ਨਲਿਸਟ, ਇਹ ਉਹ ਸੰਸਥਾ ਹੈ ਜਿਸਦਾ ਉਹ ਪ੍ਰੈਜ਼ੀਡੈਂਟ ਦੱਸਿਆ ਗਿਆ ਸੀ, ਪਰ ਹੁਣ ਇਸ ਨੂੰ ਡੀ ਰਜਿਸਟਰ ਕਰ ਦਿੱਤਾ ਗਿਆ। ਏਟ ਯਾਨੀ ਐਡਮਿਨਿਸਟ੍ਰੇਟਿਵ ਅਪੀਲ ਦੇ ਟ੍ਰਿਬਿਊਨਲ ਦੀ ਤਰਫ ਤੋਂ ਇਸ ਨੂੰ ਇੱਕ ਰੇਸਿਸਟ ਐਕਸਟ੍ਰੀਮਿਸਟ ਗਰੁੱਪ ਦੱਸਦਿਆਂ ਹੋਇਆ ਇਸ ਸੰਸਥਾ ਨੂੰ ਇਹਦੀ ਰਜਿਸਟ੍ਰੇਸ਼ਨ ਜਿਹੜੀ ਆ ਰੱਦ ਕਰ ਦਿੱਤੀ ਗਈ ਸੀ। ਵੈਸੇ ਟ੍ਰਿਬਿਊਨਲ ਦੇ ਇਹ ਕਮੈਂਟ ਸਾਲ 2023 ਦੇ ਵਿੱਚ ਸਾਹਮਣੇ ਆਏ ਸੀ, ਪਰ ਪੌਲਿਨ ਹੈਂਸਨ ਦੀ ਪਾਰਟੀ ਦੇ ਲਈ ਉਹ ਕੈਂਪੇਨ ਪਿਛਲੇ ਮਹੀਨੇ ਕਰ ਰਿਹਾ ਸੀ। ਉੱਥੇ NSW ਤੋਂ ਅਗਲੀ ਖਬਰ ਹੈ ਜਿੱਥੇ ਨਿਊ ਸਾਊਥ ਵੇਲਜ਼ ਸਰਕਾਰ ਨੇ ਹੁਣ ਲਰਨਰ ਡਰਾਈਵਰਸ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੇ ਲਈ ਤੇ ਉਹਨਾਂ ਦੀ ਜਾਨ ਨੂੰ, ਉਹਨਾਂ ਦੀ ਸਿਹਤ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਜਿਹੜੇ ਡਰਾਈਵਿੰਗ ਇੰਸਟ੍ਰਕਟਰਸ ਨੇ ਉਹਨਾਂ ਦੇ ਵਾਸਤੇ ਇੱਕ ਨਵਾਂ ਕਾਨੂੰਨ ਲਿਆਂਦਾ ਹੈ। ਦੱਸ ਦਈਏ ਕਿ ਅਦਾਰੇ ABC ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਇਸ ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ 300 ਦੇ ਕਰੀਬ ਲੋਕਾਂ ਨੇ ਅਦਾਰੇ ABC ਤੱਕ ਇਹ ਗੱਲ ਕੀਤੀ ਸੀ ਕਿ ਆਮ ਤੌਰ ਦੇ ਉੱਤੇ ਡਰਾਈਵਿੰਗ ਇੰਸਟ੍ਰਕਟਰ ਜਿਹੜੇ ਨੇ ਉਹਨਾਂ ਦੇ ਨਾਲ ਸੈਕਸ਼ੂਅਲ ਹਰਾਸਮੈਂਟ ਜਾਂ ਅਸੌਲਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ, ਖਾਸ ਤੌਰ ਦੇ ਉੱਤੇ ਗੱਡੀ ਸਿੱਖਣ ਵਾਲੀਆਂ ਟੀਨੇਜ ਲੜਕੀਆਂ ਦੇ ਨਾਲ। ਇਸ ਤੋਂ ਬਾਅਦ ਹੁਣ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਤੇ ਇਸ ਮਾਮਲੇ ਦੇ ਵਿੱਚ ਸੂਬਾਈ ਸਰਕਾਰ ਨੇ ਹੁਣ ਇੱਕ ਨੋਟਿਸ ਲਿਆਂਦਾ ਹੈ ਔਰ ਇਸ ਦੇ ਵਿੱਚ ਇੱਕ ਨਵਾਂ ਕਾਨੂੰਨ ਲਿਆਂਦਾ। ਜੇਕਰ ਤੁਸੀਂ ਬਤੌਰ ਡਰਾਈਵਿੰਗ ਇੰਸਟ੍ਰਕਟਰ ਕਾਰ ਚਲਾਉਣੀ ਸਿਖਾਉਂਦੇ ਹੋ ਤਾਂ ਹੁਣ ਤੁਹਾਨੂੰ ਇੱਕ ਡਿਸਪਲੇ ਸਾਈਨ ਜਿਹੜਾ ਉਹ ਆਪਣੀ ਕਾਰ ਦੇ ਅੰਦਰ ਲਗਾਉਣਾ ਜ਼ਰੂਰੀ ਹੋਏਗਾ ਜਿਹੜਾ ਕਿ ਦੱਸ ਸਕੇਗਾ ਕਿ ਜੇਕਰ ਡਰਾਈਵਿੰਗ ਇੰਸਟ੍ਰਕਟਰ ਤੁਹਾਡੇ ਨਾਲ ਭੈੜਾ ਭੱਦਾ ਵਿਵਹਾਰ ਕਰਦਾ ਤਾਂ ਤੁਸੀਂ ਟਰਾਂਸਪੋਰਟ ਫੋਰ ਨਿਊ ਸਾਊਥ ਵੇਲਜ਼ ਦੇ ਦਿੱਤੇ ਹੋਏ ਨੰਬਰ, ਈਮੇਲ ਪਤੇ ਜਾਂ ਕਿਸੇ ਹੋਰ ਸੰਪਰਕ ਤਰੀਕੇ ਦੇ ਨਾਲ ਉਹਨਾਂ ਤੱਕ ਸੰਪਰਕ ਕਰ ਸਕਦੇ ਹੋ, ਪਰ ਇਹ ਉਸ ਇੰਸਟਰਕਸ਼ਨ ਦੇ ਉੱਤੇ ਦੱਸਣਾ ਹੋਏਗਾ ਕਿ ਉਹਨਾਂ ਦੇ ਕਿਹੜੇ ਨੰਬਰ ਜਾਂ ਕਿਸ ਥਾਂ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਦੱਸ ਦਈਏ ਕਿ ਸਟੇਟ ਮਿਨਿਸਟਰ ਫਾਰ ਰੋਡਸ ਜੈਨੀ ਐਚਿਸਨ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਦੇ ਨਾਲ ਜਿਹੜੇ ਟੀਨੇਜ ਲੜਕੀਆਂ ਨੇ ਖਾਸ ਤੌਰ ਦੇ ਉੱਤੇ ਸਕੂਲੀ ਉਮਰ ਦੇ ਵਿੱਚ ਜਿਹੜੀਆਂ ਲੜਕੀਆਂ ਗੱਡੀ ਚਲਾਉਣੀਆਂ ਸਿੱਖਦੀਆਂ ਨੇ ਤੇ ਲਰਨਰ ਲਾਇਸੈਂਸ ਲੈਣਾ ਸਭ ਤੋਂ ਪਹਿਲਾਂ ਉਹਨਾਂ ਦੇ ਲਈ ਜ਼ਰੂਰੀ ਹੁੰਦਾ, ਉਹਨਾਂ ਦੇ ਵਾਸਤੇ ਉਹਨਾਂ ਦੀ ਸਿਹਤ ਨੂੰ ਉਹਨਾਂ ਦੀ ਜਾਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸਰਕਾਰ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਜਿਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤਾ ਜਾਏਗਾ। ਉੱਥੇ ਹੀ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਖੇਡ ਜਗਤ ਦੀ ਖਬਰ ਦੀ ਵੀ ਸਾਂਝ ਪਾਉਂਦੇ ਚੱਲੀਏ ਤੇ ਤੀਸਰਾ T20 ਮੈਚ ਜਿਹੜਾ ਅੱਜ ਦੇ ਕੱਲ੍ਹ ਦੇ ਦਿਨ ਮਾਫ ਕਰਨਾ ਹੋਣਾ ਹੈ ਭਾਰਤ ਤੇ ਅਫਗਾਨਿਸਤਾਨ ਦੇ ਦਰਮਿਆਨ। ਭਾਰਤ ਅਫਗਾਨਿਸਤਾਨ ਦੇ ਦਰਮਿਆਨ ਦੋ T20 ਮੈਚ ਹੁਣ ਤੱਕ ਹੋ ਚੁੱਕੇ ਨੇ, ਦੋਹਾਂ ਨੂੰ ਹੀ ਭਾਰਤ ਨੇ ਜਿੱਤਿਆ ਹੈ। ਉਧਰ ਭਾਰਤ ਦੀ ਮਹਿਲਾਵਾਂ ਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਤੀਸਰਾ T20 ਮੈਚ ਵੀ ਅੱਜ ਮੁਲਾਪੁਰ ਨਿਊ ਚੰਡੀਗੜ੍ਹ ਦੇ ਵਿੱਚ ਖੇਡਿਆ ਜਾਣਾ। ਇਸ ਤੋਂ ਪਹਿਲਾਂ ਭਾਰਤ ਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਹੋਏ ਜਿਹੜੇ ਬਾਕੀ ਦੇ ਮੈਚ ਸੀ ਉਹਨਾਂ ਦੇ ਵਿੱਚ ਆਸਟ੍ਰੇਲੀਆ ਨੇ ਜਿੱਤ ਹਾਸਲ ਕੀਤੀ ਸੀ। ਪਹਿਲੇ ਮੈਚ ਨੂੰ ਆਸਟ੍ਰੇਲੀਆ ਦੀ ਮਹਿਲਾਵਾਂ ਨੇ 30 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ ਸੀ ਤੇ ਦੂਜੇ ਮੈਚ ਨੂੰ 6 ਵਿਕਟਾਂ ਦੇ ਫਰਕ ਦੇ ਨਾਲ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM, ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੇ ਵੈਬਸਾਈਟ ਪਤੇ ਤੋਂ ਜਾਰੀ ਰਹਿਣਗੇ। ਧੰਨਵਾਦ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਥਿੰਕਿੰਗ ਆਫ ਬਿਲਡਿੰਗ ਯੋਰ ਡ੍ਰੀਮ ਹੋਮ? ਮੇਕ ਇਟ ਟਰੂਲੀ ਗ੍ਰੈਂਡ ਵਿਦ ਕੈਪਲਨ ਹੋਮਸ ਅਲਟੀਮੇਟ ਪ੍ਰੋਸਪੈਰਿਟੀ ਪੈਕੇਜ। ਗੈਟ ਟੌਪ 10 ਗ੍ਰੈਂਡ ਅਪਗ੍ਰੇਡਸ ਇਨ 1 ਅਨਬੀਟੇਬਲ ਪੈਕੇਜ ਪ੍ਰਾਈਸ, ਇਨਕਲੂਡਿੰਗ 3 ਮੀਟਰ ਗਰਾਊਂਡ ਫਲੋਰ ਸੀਲਿੰਗਸ, 2.7 ਮੀਟਰ ਟੌਪ ਫਲੋਰ ਸੀਲਿੰਗਸ, ਲਾਰਜ ਪੋਰਸਲਿਨ ਟਾਈਲਸ, ਪ੍ਰੀਮੀਅਮ ਟਿੰਬਰ ਲੁੱਕ ਫਲੋਰਿੰਗ, ਗ੍ਰਾਂਡ ਫੀਚਰ ਡੋਰਸ, ਸਟਾਈਲਿਸ਼ ਬਲੈਕ ਫਿਨਿਸ਼ਸ ਐਂਡ ਸਮਾਰਟ ਕੀਲੈਸ ਐਂਟਰੀ, ਪਲੱਸ ਅ ਲਾਈਫ ਟਾਈਮ ਸਟਰਕਚਰਲ ਗਾਰੰਟੀ। ਲਿਮਿਟਡ ਟਾਈਮ ਓਨਲੀ, ਵਿਜ਼ਿਟ ਕੈਪਲਨ ਹੋਮਸ ਆਨਲਾਈਨ ਔਰ 1 ਆਫ ਆਰ ਡਿਸਪਲੇ ਹੋਮਸ ਇਨ ਸਿਡਨੀ। TNC ਸਪਲਾਈ, ਲਾਇਸੈਂਸ 184812।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਰੇਡੀਓ ਹਾਂਜੀ 1674।
7: ਹਾਏ, ਮੈਂ ਹੂੰ ਕਪਿਲ ਸ਼ਰਮਾ ਔਰ ਆਪ ਸੁਣ ਰਹੇ ਹੈ ਰੇਡੀਓ ਹਾਂਜੀ 1674 AM। ਔਰ ਇਹ ਜਿਨਕੋ ਜਿਨ੍ਹੋਂ ਰੇਡੀਓ ਇਹ ਖੋਲਾ ਹੈ, ਉਹ ਮੇਰੇ ਦੋਸਤ ਹੈ, ਬੜੇ ਅੱਛੇ ਲੋਕ ਹੈ, ਬੜੇ ਅੱਛੇ ਅੱਛੇ ਗਾਣੇ ਚਲਾਏਂਗੇ। ਐਕਚੁਲੀ ਮੈਂ ਆਪਕੋ ਬਤਾ ਦੂੰਗੀ, ਇਹ ਜੋ ਵੀ ਚਲਾਏਂਗੇ ਬਹੁਤ ਅੱਛਾ ਚਲਾਏਂਗੇ ਔਰ ਆਪਕੋ ਬਹੁਤ ਮਜ਼ਾ ਆਏਗਾ। ਸੁਣਦੇ ਰਹੀਏ ਰੇਡੀਓ ਹਾਂਜੀ 1674 AM। ਥੈਂਕ ਯੂ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ
3: ਰੇਡੀਓ
4: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੇ ਲੈ ਕੇ ਹੋਏ ਹਾਂ ਹਾਜ਼ਰ। ਪ੍ਰੋਗਰਾਮ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਡੇ ਨਾਲ ਪੰਜਾਬ ਪੰਜਾਬੀਅਤ ਦੀ ਬਾਰੇ ਗੱਲਾਂ ਕਰਦੇ ਹੈਗੇ ਨੇ ਤੇ ਕਿਸੇ ਦਿਨ ਵਿਸ਼ੇਸ਼ ਦੇ ਨਾਲ ਜੁੜੀ ਹੋਈ ਗੱਲ ਹੁੰਦੀ ਹੈ, ਪਰ ਇਹ ਤਾਂ ਇਸ ਮਹੀਨੇ ਦੇ ਵਿੱਚ ਹੀ ਦੋ ਤਰੀਕਾਂ ਹੈਗੀਆਂ ਔਰ ਇੱਕੋ ਹੀ ਸ਼ਖਸ ਦੇ ਨਾਲ ਜੁੜੀਆਂ ਹੋਈਆਂ, ਉਹ ਦੋ ਤਰੀਕਾਂ ਨੇ ਔਰ ਉਹਨਾਂ ਦੇ ਬਾਰੇ ਗੱਲ ਕਰਾਂਗੇ ਅੱਗੇ ਚੱਲ ਕੇ। ਪਰ ਪਹਿਲਾਂ ਆਓ ਸਵਾਗਤ ਕਰਦੇ ਹਾਂ ਪ੍ਰੀਤਮ ਭਾਜੀ ਦਾ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
5: ਸਤਿ ਸ਼੍ਰੀ ਅਕਾਲ। ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
4: ਜੀ, ਬਹੁਤ ਧੰਨਵਾਦ ਭਾਜੀ। ਔਰ ਪੰਜਾਬੀਅਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਅਸੀਂ ਪੰਜਾਬੀ ਦੇ ਵਿੱਚ ਇੱਕ ਜਦੋਂ ਇੱਕ ਕੁਛ ਇੱਕ ਅੱਖਰ ਵਰਤਦੇ ਹਾਂ ਜਿਹੜੇ ਬੜੇ ਇੱਜ਼ਤ ਦੇ ਨਾਲ ਬੜੇ ਸਤਿਕਾਰ ਦੇ ਨਾਲ ਵਰਤਦੇ ਹਾਂ, ਜਿਵੇਂ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਪ੍ਰੀਤਮ ਭਾਜੀ। ਸੋ ਭਾਜੀ ਜਿਹੜਾ ਇੱਕ ਆਪਾਂ ਅੱਖਰ ਵਰਤਦੇ ਹੈਗੇ ਹਾਂ ਤੇ ਭੱਬੇ ਨੂੰ ਕੰਨਾ ਆੜੇ ਦੇ ਨਾਲ ਭਾ ਯਾਨੀ ਕਿ ਵੱਡਾ ਭਰਾ, ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਹੀ ਜੁੜ ਜਾਵੇ ਤੇ ਫਿਰ ਇਹਦਾ ਮਤਲਬ ਇਹ ਦੇਖਣਾ ਬਣਦਾ ਹੈ ਕਿ ਉਸਦਾ ਕਿਰਦਾਰ ਸਮਾਜ ਦੇ ਵਿੱਚ ਕਿੰਨਾ ਉੱਚਾ ਹੋ ਗਿਆ। ਪੰਜਾਬ ਦੀ ਵਿੱਚ ਤਰਕਸ਼ੀਲ ਦੀ ਇੱਕ ਲਹਿਰ ਚੱਲੀ ਸੀ, ਨਕਸਲਵਾੜੀ ਲਹਿਰ ਚੱਲੀ, ਪਹਿਲਾਂ ਆਜ਼ਾਦੀ ਦੀ ਫਿਰ ਨਕਸਲਵਾੜੀ ਲਹਿਰ ਚੱਲੀ ਤੇ ਫਿਰ ਉਸੇ ਦਰਮਿਆਨ ਤਰਕਸ਼ੀਲ ਲਹਿਰ ਵੀ ਚੱਲੀ। ਉਸ ਦਰਮਿਆਨ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਨੁੱਕੜ ਨਾਟਕ ਹੁੰਦੇ ਸੀਗੇ ਔਰ ਉਹਨਾਂ ਦੇ ਵਿੱਚੋਂ ਇੱਕ ਲੇਖਕ, ਇੱਕ ਕਲਾਕਾਰ, ਇੱਕ ਇੰਜੀਨੀਅਰ, ਇੱਕ ਪੱਤਰਕਾਰ, ਇੱਕ ਹਰਫਨ ਮੌਲਾ ਸ਼ਖਸੀਅਤ ਸਟੇਜ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ। ਉਹਨੇ ਗੁਰਸ਼ਰਨ ਸਿੰਘ, ਜਨਮ 16 ਸਪਤੰਬਰ ਨੂੰ ਹੁੰਦਾ ਤੇ ਉਹਨਾਂ ਦਾ ਦੇਹਾਂਤ 27 ਸਤੰਬਰ ਨੂੰ। ਸੋ ਮਹੀਨਾ ਜਿਹੜਾ ਸਪਤੰਬਰ ਦਾ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ। ਸੋ ਉਸ ਉੱਘੇ ਰੰਗ ਕਰਮੀ ਦੀ ਆਪਾਂ ਗੱਲ ਕਰਨੀ ਹੈ, ਪਰ ਕਿਉਂਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਵੀ ਬੜਾ ਸਮਾਂ ਗੁਜ਼ਾਰਿਆ ਹੈਗਾ ਤੇ ਤੁਸੀਂ ਵੀ ਗੁਜ਼ਾਰਿਆ ਤੇ ਮੈਂ ਟੀਵੀ ਡਰਾਮਿਆਂ ਦੇ ਨਾਲ ਤੁਸੀਂ ਵੀ ਜੁੜੇ ਰਹੇ ਹੈਗੇ ਹੋ ਤੇ ਕਿਸ ਕਿਸਮ ਦੀ ਸ਼ਖਸੀਅਤ ਸੀ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਔਰ ਇਹ ਨਾਮ ਦੇ ਪਿੱਛੇ ਕੀ ਗੁੱਤੀ ਸੀ ਜੇ ਇਹ ਵੀ ਦੱਸ ਸਕਦੇ ਹੋ?
5: ਨਹੀਂ ਦੇਖੋ, ਅਸਲ ਦੇ ਵਿੱਚ ਬਹੁਤ ਘੱਟ ਇਹੋ ਜਿਹੜੇ ਹੈਗੇ ਇਨਸਾਨ ਆ ਜਾਂ ਏਦਾਂ ਦੀਆਂ ਹਸਤੀਆਂ, ਏਦਾਂ ਦੀਆਂ ਸ਼ਖਸੀਅਤਾਂ ਪੈਦਾ ਹੁੰਦੀਆਂ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇੱਕ ਹਰ ਤਰ੍ਹਾਂ ਦੇ ਜਿਹੜੀ ਕੁਆਲਿਟੀ ਇਹ ਹੋਵੇ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੇ ਆਵਾਮ ਨੂੰ ਪ੍ਰਭਾਵਿਤ ਕਰ ਸਕਣ, ਜਾਂ ਪ੍ਰਭਾਵਿਤ ਤਾਂ ਚਲੋ ਹੋਰ ਤਰੀਕੇ ਵੀ ਲੋਕ ਬਹੁਤ ਹੁੰਦੇ ਆ ਤੇ ਉਹਨਾਂ ਦੇ ਹੱਕਾਂ ਲਈ, ਹਿੱਤਾਂ ਲਈ ਤੇ ਇਹ ਸਾਰੀਆਂ ਗੱਲਾਂ ਸੋਸ਼ਲ ਕਾਜ ਲਈ ਇਹ ਬਹੁਤ ਘੱਟ ਲੋਕ ਹੁੰਦੇ ਆ। ਇਹ ਗੁਰਸ਼ਰਨ ਭਾਜੀ ਦੇ ਹਿੱਸੇ ਜਿਹੜੀ ਹੈ ਇਹ ਗੱਲ ਉਹ ਆਈ ਹੈ ਤੇ ਭਾਜੀ ਦਾ ਤਾਂ ਇਹ ਹੈ ਕਿ ਉਹਨਾਂ ਨੂੰ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਉਹਨਾਂ ਨੇ ਲੋਕ ਰੰਗਮੰਚ ਸ਼ੁਰੂ ਕੀਤਾ ਤੇ ਜਿਹੜੇ ਉਹਨਾਂ ਦੇ ਕਲਾਕਾਰ ਸੀ ਉਹ ਸਾਰੇ ਉਹ ਭਾਜੀ ਕਹਿ ਕੇ ਹੀ ਜਿਹੜੇ ਸੀ ਉਹ ਬੁਲਾਉਂਦੇ ਸੀ, ਸੰਬੋਧਨ ਕਰਦੇ ਸੀ ਤੇ ਉੱਥੋਂ ਹੀ ਇੰਨਾ ਜਿਹੜਾ ਸੀ ਉਹਨਾਂ ਦਾ ਨਾਂ ਹੌਲੀ ਹੌਲੀ ਹੌਲੀ ਜਿਹੜਾ ਏਦਾਂ ਉਹ ਪਾਪੂਲਰ ਹੋ ਗਿਆ। ਇਹਦੇ ਚ ਕੋਈ ਸ਼ੱਕ ਨਹੀਂ ਕਿ ਗੁਰਸ਼ਰਨ ਸਿੰਘ ਇੱਕ ਅੱਛੇ ਸਿੱਖ ਜਿਹੜਾ ਸੀ ਘਰਾਣੇ ਚ ਪੈਦਾ ਹੋਏ ਤੇ ਮੁਲਤਾਨ ਦਾ ਜਿਹੜਾ ਉੱਧਰ ਹੁਣ ਪਾਕਿਸਤਾਨ ਚ ਰਹਿ ਗਿਆ ਇਲਾਕਾ ਉੱਥੋਂ ਦਾ ਉਹਨਾਂ ਦਾ ਜਨਮ ਸੀਗਾ, 16 ਸਤੰਬਰ 1929 ਨੂੰ ਜਿਹੜੇ ਉਹ ਜਨਮੇ ਤੇ ਤਕਸੀਮ ਵੇਲੇ ਜਿਹੜੇ ਸੀ ਉਹ ਇੱਧਰ ਆ ਗਏ ਤੇ ਇਹ ਹੋਇਆ ਕਿ ਜਦੋਂ ਉਹਨਾਂ ਦੀ ਸਟੱਡੀ ਉਹਨਾਂ ਨੇ MSc ਕੈਮਿਸਟਰੀ ਕੀਤੀ, ਅਸਲ ਦੇ ਵਿੱਚ ਜ਼ਹੀਨ ਸੀ ਉਹ ਪੜ੍ਹਨ ਦੇ ਵਿੱਚ ਵੀ ਤੇ ਪਰ ਇਹ ਵੀ ਜ਼ਹੀਨ ਹੋਰ ਵੀ ਬਹੁਤ ਲੋਕ ਹੁੰਦੇ ਆ ਪਰ ਲੋਕਾਂ ਦੇ ਲੇਖੇ ਕਿੰਨਾ ਕੁ ਲੱਗਦਾ ਇਹ ਬਹੁਤ ਜਿਹੜੀ ਇੱਕ ਘੱਟ ਹੁੰਦੀ ਹੈ ਗੱਲ। ਇਹ ਗੁਰਸ਼ਰਨ ਭਾਜੀ ਦੀ ਜਿਹੜੀ ਇਹ ਗੱਲ ਹਿੱਸੇ ਆਈ ਤੇ ਉਹ ਜਿਹੜਾ ਸੀ ਇੱਧਰ ਸਾਰਾ ਸੈੱਟ ਹੋ ਗਿਆ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਜੱਦੀ ਪੁਸ਼ਤੀ ਘਰ ਗੁਰੂ ਖਾਲਸਾ ਨਿਵਾਸ ਉਹਨਾਂ ਦੇ ਆਪਣੇ ਪਰਿਵਾਰ ਦਾ ਜਿਹੜਾ ਘਰ ਹੈਗਾ ਉਹ ਰੱਖਿਆ ਹੋਇਆ ਜਿਹੜਾ ਉਹਨਾਂ ਦਾ ਤੇ ਉਹ ਅਜੇ ਵੀ ਇੰਟੈਕਟ ਹੈਗਾ, ਉਹ ਬਾਅਦ ਚ ਜਿਹੜਾ ਟਰੱਸਟ ਬਣਿਆ ਉਹ ਟਰੱਸਟ ਦੇ ਕੋਲੇ ਹੈ ਤੇ ਉਸ ਤੋਂ ਬਾਅਦ ਜਦੋਂ ਉਹ MSc ਕਰਨ ਤੋਂ ਬਾਅਦ ਤੇ ਉਹਨਾਂ ਨੂੰ ਇੱਕ ਜਿਹੜਾ ਸੀਗਾ ਇੱਕ ਐਨਾਲਿਸਿਸ ਦੇ ਮਾਹਰ ਦੇ ਤੌਰ ਤੇ ਜਿਹੜਾ ਜਿਹੜਾ ਸੀਗਾ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਉਹਨਾਂ ਨੇ ਪ੍ਰਾਪਤ ਕੀਤੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਨਹਿਰੀ ਮਹਿਕਮੇ ਚ। ਤੇ ਨਹਿਰੀ ਮਹਿਕਮੇ ਦੇ ਵਿੱਚ ਕਿਉਂਕਿ ਉਦੋਂ ਹੀ ਜਿਹੜਾ ਸੀਗਾ ਇਹ ਭਾਖੜਾ ਜਿਹੜਾ ਪ੍ਰੋਜੈਕਟ ਸੀ ਭਾਖੜਾ ਡੈਮ ਵਾਲਾ ਇਹ ਸ਼ੁਰੂ ਹੋਇਆ ਤੇ ਉਹਨਾਂ ਦੀ ਡਿਊਟੀ ਵੀ ਉੱਥੇ ਜਿਹੜੀ ਉਹ ਲੱਗੀ ਤੇ ਕਿਉਂਕਿ ਜਿਹੜਾ BBMB ਹੈ ਤਾਂ ਬਹੁਤ ਬਾਅਦ ਚ ਬਣਦਾ ਜਦੋਂ 1966 ਚ ਤੱਕ ਪੰਜਾਬ ਦੀ ਦੁਬਾਰਾ ਜਿਹੜੀ ਆ ਉਹ ਟਾਈਫਿਕੇਸ਼ਨ ਹੁੰਦੀ ਹੈ ਤੇ ਅਦਰਵਾਈਜ਼ ਤਾਂ ਇਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ ਪੰਜਾਬ ਦੇ ਇਹ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਤੇ ਬਿਜਲੀ ਮਹਿਕਮੇ ਕੋਲੇ ਸੀਗਾ ਪਹਿਲਾਂ ਤੇ ਉਹਨਾਂ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਇੰਪਲਾਈ ਸੀ ਤੇ ਉੱਥੇ ਉਹ ਨਾਟਕਕਾਰ ਕਿਵੇਂ ਬਣਦੇ ਇਹਦੇ ਚ ਬੜੀ ਇੱਕ ਕਮਾਲ ਦੀ ਘਟਨਾ ਹੈਗੀ ਕਿਉਂਕਿ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੇ ਪਰ ਜਿਹੜੀ ਵੱਡੀ ਘਟਨਾ ਇਹ ਹੈ ਕਿ ਜਦੋਂ 1958 ਦੇ ਵਿੱਚ ਉਦਘਾਟਨ ਹੋਣਾ ਸੀਗਾ ਡੈਮ ਦਾ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਉਣਾ ਸੀ ਤੇ ਉਸ ਵੇਲੇ ਜਿਹੜੇ USSR ਸੀਗਾ ਉਦੋਂ USSR ਦੇ ਜੋ ਰਾਸ਼ਟਰਪਤੀ ਸੀ ਪ੍ਰੈਜੀਡੈਂਟ ਸੀਗੇ ਵਿਸ਼ਵ ਖੁਸ਼ਚੋਗ ਉਹਨਾਂ ਨੇ ਆਉਣਾ ਸੀ ਤੇ ਉਦੋਂ ਇੱਕ ਫਿਰ ਉੱਥੇ ਵੱਡਾ ਕਲਚਰ ਇਵੈਂਟ ਜਿਹੜਾ ਉੱਥੇ ਰੱਖਿਆ ਗਿਆ ਉਹਨਾਂ ਦੀ ਆਓ ਭਗਤ ਵਾਸਤੇ। ਹੁਣ ਮਸਲਾ ਇਹ ਸੀ ਕਿਉਂਕਿ ਉਸ ਕਲਚਰ ਇਵੈਂਟ ਦੇ ਵਿੱਚ ਉਸ ਵੇਲੇ ਜਿਹੜੇ ਨਾਮੀ ਕਲਾਕਾਰ ਸੀਗੇ ਆਪਣੇ ਦੇਸ਼ ਦੇ ਤੇ ਜਿਹਦੇ ਚ ਕਲਾਸੀਕਲ ਦੇ ਵੀ ਸੀ ਫੋਕ ਦੇ ਵੀ ਸੀ ਸਾਰੇ ਤਰ੍ਹਾਂ ਦੇ ਜਿਹਦੇ ਚ ਗੋਪੀ ਕ੍ਰਿਸ਼ਨ ਜੀ ਮਹਾਰਾਜ ਤੇ ਫਿਰ ਜਾਮਨੀ ਕ੍ਰਿਸ਼ਨਾ ਮੂਰਤੀ ਪੰਡਿਤ ਬਿਰਜੂ ਮਹਾਰਾਜ ਜਿਹੜੇ ਵੱਡੇ ਨਾਂ ਸੀ ਤੇ ਪੰਜਾਬ ਦੇ ਵਿੱਚੋਂ ਫੋਕ ਦੇ ਵਿੱਚੋਂ ਲਾਲ ਚੰਦ ਜਮਲਾ ਜੱਟ ਬੀਬੀ ਸੁਰਿੰਦਰ ਕੌਰ ਇਹਨਾਂ ਨੇ ਉੱਥੇ ਜਿਹੜਾ ਸੀ ਉਹ ਪਰਫਾਰਮ ਕਰਨਾ ਸੀ ਤੇ ਗੁਰਸ਼ਰਨ ਸਿੰਘ ਹੋਰਾਂ ਨੇ ਕਿਹਾ ਕਿਉਂਕਿ ਇਹਨਾਂ ਨੂੰ ਇੰਚਾਰਜ ਬਣਾਇਆ ਗਿਆ ਉਸ ਕਲਚਰ ਇਵੈਂਟ ਦੇ ਤੇ ਇਹ ਉਦਾਂ ਦੀ ਐਕਟੀਵਿਟੀ ਸ਼ੁਰੂ ਤੋਂ ਥੋੜਾ ਜਿਹਾ ਰੱਖਦੇ ਸੀਗੇ ਮਸਲ। ਇਹਨਾਂ ਨੇ ਰਿਕੁਐਸਟ ਕੀਤੀ ਸਰਕਾਰ ਨੂੰ ਤੇ ਇਹ ਭਾਖੜਾ ਡੈਮ ਦੀ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੂੰ ਕਿ ਜਿਹੜਾ ਇਹ ਇਵੈਂਟ ਤਾਂ ਹੋਣਾ ਵੀ ਵਰਕਰ ਵੀ ਚਾਹੁੰਦੇ ਆ ਵੀ ਠੀਕ ਹੈ ਉੱਥੇ ਉਸ ਮੌਕੇ ਤੇ ਵਰਕਰ ਨਹੀਂ ਸ਼ਾਮਲ ਹੋ ਸਕਦੇ ਵੱਡੀਆਂ ਆਸਤੀਆਂ ਤੇ ਪਰ ਉਹਨੂੰ ਪਹਿਲਾਂ ਉਹਨਾਂ ਨੂੰ ਇੱਕ ਇਹਦੀ ਫੁੱਲ ਡਰੈਸ ਰਿਹਰਸਲ ਕੀਤੀ ਜਾਵੇ ਤੇ ਉਹ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਦਿਖਾਉਣ ਦਾ ਤੇ ਉਹਨਾਂ ਦੀ ਜਿਹੜੀ ਸੀ ਇਹ ਰਿਕੁਐਸਟ ਬੇਨਤੀ ਉਹ ਰੱਦ ਕਰ ਦਿੱਤੀ ਗਈ ਤੇ ਉਹਨੂੰ ਕਹਿ ਕੇ ਨਹੀਂ ਇਹਦੇ ਨਾਲ ਟਾਈਮ ਵੀ ਵੇਸਟ ਹੋਊਗਾ ਤੇ ਇਹਦੇ ਨਾਲ ਇਹ ਬੜਾ ਮੁਸ਼ਕਲ ਹੈ ਕਿ ਪਹਿਲਾਂ ਸਾਰੇ ਇੱਕ ਰਿਹਰਸਲ ਕਰਨ ਫਿਰ ਪਰਫਾਰਮ ਕਰਨ ਇੱਦਾਂ ਦੀ ਜਿਹੜੀ ਉਹ ਗੱਲਬਾਤ ਹੈ। ਹਾਲਾਂਕਿ ਰਿਹਰਸਲ ਤਾਂ ਕਰਨੀ ਸੀ ਫਿਰ ਵੀ ਤੇ ਫਿਰ ਉਹਨਾਂ ਨੇ ਉੱਥੋਂ ਜਿਹੜਾ ਖੁੰਦ ਖਾ ਕੇ ਅਸਲ ਜਿਹੜੇ ਇੱਕ ਟਰਨਿੰਗ ਪੁਆਇੰਟ ਹੈ ਉਹਨਾਂ ਦਾ ਇੱਕ ਨਾਟਕਕਾਰ ਬਣਨ ਦਾ ਤੇ ਜਾਂ ਇੱਕ ਆਵਾਮ ਦੇ ਲੀਡਰ ਆਗੂ ਬਣਨ ਦਾ ਉਹ ਉਹੀ ਹੈ ਤੇ ਕਿਉਂਕਿ ਉਹਨਾਂ ਦੇ ਅੰਦਰ ਤਾਂ ਉਹ ਸਾਰੀ ਗੱਲ ਪਈ ਸੀ ਜਿਹੜੀ ਲੋਕਾਂ ਦੇ ਹਿੱਤ ਦੇ ਵਿੱਚ ਮਾਨਵਤਾ ਦੇ ਹਿੱਤ ਦੇ ਵਿੱਚ ਤੇ ਉਹ ਜਿਹੜੀ ਸੀ ਉਹ ਸਾਰੀ ਇਹਦੇ ਦੌਰਾਨ ਉਹ ਧੁਖਦੀ ਰਹੀ ਗੱਲ ਤੇ ਜਦੋਂ ਗੱਲ ਧੁਖਦੀ ਰਹੀ ਤੇ ਉਹਨਾਂ ਨੇ ਫਿਰ ਅਲੱਗ ਇਵੈਂਟ ਜਿਹੜਾ ਸੀਗੇ ਆਰਗੇਨਾਈਜ਼ ਕੀਤਾ ਹੋਰ ਦਿਨ ਜਿਹਦੇ ਸਾਰਾ ਕੁਛ ਹੋ ਗਿਆ ਤੇ ਉਹ ਸਾਰਾ ਕੁਛ ਉਹ ਕਰਕੇ ਜਿਹੜਾ ਸੀ ਉਹ ਰਹੇ ਤੇ ਇਹ ਹੋਇਆ ਕੀ ਕਿ ਜਦੋਂ ਉਹ ਉੱਥੇ ਜਿਹੜਾ ਉਹਨਾਂ ਦਾ ਮਹਿਕਮਾ ਸੀ ਅਸਲ ਦੇ ਵਿੱਚ ਗੁਰਸ਼ਰਨ ਭਾਜੀ ਦਾ ਕਿਉਂਕਿ ਉਹਨਾਂ ਨੇ ਇਹ ਗੱਲਾਂ ਆਪ ਕੀਤੀਆਂ ਮੇਰੇ ਨਾਲ ਤੇ ਉਹ ਜਿਹੜੇ ਸੀ ਉੱਥੇ ਇੱਕ ਤਰੀਕੇ ਦਾ ਉਹਨਾਂ ਕੋਲੇ ਸੈਂਪਲ ਆਉਂਦੇ ਸੀਗੇ ਸੀਮੈਂਟ ਦਾ ਕਿਉਂਕਿ ਉਹ ਅਨੈਲਿਸਿਸ ਕਰਦੇ ਸੀ ਕਿ ਇਹਦੀ ਮਜ਼ਬੂਤੀ ਕਿੰਨੀ ਕੁ ਹੈ ਕਿਉਂਕਿ ਉਹ ਕੈਮਿਸਟਰੀ ਦੇ ਬੰਦੇ ਸੀ ਤੇ ਉਹਨਾਂ ਦੀ ਨੌਕਰੀ ਜਿਹੜੀ ਜੋਬ ਵੀ ਇਹੀ ਸੀ ਉੱਥੇ ਤੇ ਇੱਕ ਐਕਸਪਰਟ ਦੇ ਤੌਰ ਤੇ ਉਹਨਾਂ ਕੋਲੇ ਬਲੌਕ ਬਣ ਕੇ ਆਉਂਦੇ ਸੀਗੇ ਇੱਕ ਤਰ੍ਹਾਂ ਦੇ ਸੀਮੈਂਟ ਦੇ ਉਹਦੀ ਪਰਖ ਵਾਸਤੇ ਲੈਬੋਰਟਰੀ ਦੇ ਵਿੱਚ ਤੇ ਉਹ ਫਿਰ ਉਹਦੀ ਟੈਸਟ ਕਰਕੇ ਕਿ ਉਹਦੀ ਕਿਉਂਕਿ ਡੈਮ ਬਣ ਰਿਹਾ ਸੀਗਾ ਡੈਮ ਚੋਂ ਸਾਰਾ ਸੀਮੈਂਟ ਯੂਜ਼ ਹੋਣਾ ਸੀ ਤੇ ਉਹਦੀ ਤਾਕਤ ਉਹਦੀ ਸਟਰੈਂਥ ਦੇਖਣ ਵਾਸਤੇ ਉਹ ਜਦੋਂ ਬਲੌਕ ਬਣ ਕੇ ਆਉਂਦੇ ਸੀ ਉਹ ਫਿਰ ਉਹਦਾ ਟੈਸਟ ਕਰਕੇ ਅੱਗੇ ਰਿਪੋਰਟ ਭੇਜ ਦਿੰਦੇ ਤੇ ਉਹ ਉੱਥੇ ਸੁੱਟ ਦਿੰਦੇ ਤੇ ਕਿਉਂਕਿ ਉਹ ਡੇਲੀ ਇਹ ਕੰਮ ਹੁੰਦਾ ਸੀ ਜਦੋਂ ਨਵਾਂ ਲੋਟ ਖੁੱਲਦਾ ਸੀ ਸੀਮੈਂਟ ਦਾ ਬੈਚ ਖੁੱਲਦਾ ਸੀ ਸਾਰੇ ਦਾ ਟੈਸਟ ਪਹਿਲਾਂ ਜ਼ਰੂਰੀ ਹੁੰਦਾ ਸੀ ਤੇ ਉਹਨਾਂ ਕੋਲੇ ਉਹ ਨਾ ਬਹੁਤ ਸਾਰੇ ਬਲੌਕ ਵੱਡੇ ਵੱਡੇ ਜਿਹੜੇ ਮਤਲਬ ਕਿ ਇੱਟ ਦੇ ਸਾਈਜ਼ ਤੋਂ ਵੀ ਵੱਡੇ ਸੀ ਤੇ ਉਹ ਜਦੋਂ ਇਕੱਠੇ ਹੋ ਗਏ ਉਹਨਾਂ ਨੇ ਸੋਚਿਆ ਕਿ ਇੱਥੇ ਆਪਾਂ ਇਹਦੀ ਸਟੇਜ ਬਣਾ ਲਈ ਜਾਵੇ ਉਹ ਸਟੇਜ ਅਜੇ ਵੀ ਗੌਤਮ ਜੀ ਪ੍ਰੋਟੈਕਟ ਉੱਥੇ ਹੈਗੀ ਹੈ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਏਰੀਆ ਨਾ ਜਿਹਦੇ ਚ ਸਤਲੁਜ ਸਦਨ ਭਾਖੜਾ ਸਦਨ ਬਣੇ ਹੋਏ ਆ ਉੱਥੇ ਥੋੜਾ ਥੀਏਟਰ ਅਜੇ ਵੀ ਹੈਗਾ ਤੇ ਉਹ ਫਿਰ ਉਹਨਾਂ ਨੇ ਜਿਹੜਾ ਸੀਗਾ ਉਹ ਇੱਕ ਤਰੀਕੇ ਦਾ ਉਹਨੂੰ ਥੜਾ ਹੀ ਉਹਦਾ ਨਾਂ ਦਿੱਤਾ ਤੇ ਉਦੋਂ ਬਾਅਦ ਉਹਨਾਂ ਨੇ ਆਪਣੇ ਰੰਗ ਮੰਚ ਨੂੰ ਵੀ ਥੜਾ ਥੀਏਟਰ ਹੀ ਕਿਹਾ ਥੜਾ ਰੰਗ ਮੰਚ ਕਿਹਾ ਤੇ ਉਥੋਂ ਅਸਲ ਦੇ ਵਿੱਚ ਸ਼ੁਰੂਆਤ ਹੁੰਦੀ ਆ। ਉਥੋਂ ਹੀ ਉਹਨਾਂ ਨੇ ਉਥੋਂ ਵਰਕਰਾਂ ਦੇ ਨਾਲ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਨਾਟਕ ਤਿਆਰ ਕੀਤਾ ਤੇ ਫਿਰ ਇਹਦੇ ਦੌਰਾਨ ਫਿਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਦਾ ਆਪਣਾ ਜੱਦੀ ਪੁਸ਼ਤੀ ਸੀ ਉੱਥੇ ਉਹਨਾਂ ਨੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਂ ਦੀ ਸੰਸਥਾ ਬਣਾਈ ਜਿਹੜੀ ਬਾਅਦ ਦੇ ਵਿੱਚ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਨਾਂ ਤੇ ਫਿਰ ਪਾਪੂਲਰ ਹੋਈ ਜ਼ਿਆਦਾ। ਤੇ ਇਨ ਬਿਟਵੀਨ ਕਿਉਂਕਿ ਉਹਨਾਂ ਨੇ ਜਿਹੜੀ ਸੀ ਉਹ ਨੌਕਰੀ ਤਾਂ ਛੇਤੀ ਉਹਨਾਂ ਦੇ ਉੱਥੇ ਕੋਈ ਗੱਲ ਤੁਕ ਬਣੀ ਨੀ ਤੇ ਉਹ ਨੌਕਰੀ ਛੱਡਤੀ। ਇੱਕ ਕਾਰਨ ਉਹਦਾ ਇਹ ਵੀ ਸੀ ਜਦੋਂ ਐਮਰਜੈਂਸੀ ਲੱਗੀ 1975 ਦੇ ਵਿੱਚ ਉਦੋਂ ਪਹਿਲਾਂ ਕਿਉਂਕਿ ਉਹ ਏਦਾਂ ਦੀਆਂ ਲੈਫਟ ਐਕਟੀਵਿਟੀ ਦੇ ਵਿੱਚ ਆ ਚੁੱਕੇ ਸੀਗੇ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸਾਰਾ ਕੁਛ ਉਹ ਵੀ ਇੱਕ ਜਿਹੜਾ ਕਾਰਨ ਬਣਿਆ ਤੇ ਉਸ ਤੋਂ ਬਾਅਦ ਦੁਬਾਰਾ ਜਿਹੜੀ ਉਹਨਾਂ ਨੇ ਨੌਕਰੀ ਫਿਰ ਕੀਤੀ ਨੀ ਤੇ ਉਹ ਨਾਟਕ ਨੂੰ ਸਮਰਪਿਤ ਹੋ ਗਏ। ਹੁਣ ਮਸਲਾ ਇਹ ਸੀ ਇਕੱਲਾ ਉਹ ਨਾਟਕ ਤੱਕ ਨਹੀਂ ਸੀ ਉਹਨਾਂ ਦਾ ਮਸਲਾ, ਉਹਨਾਂ ਦਾ ਮਸਲਾ ਨਾਟਕ ਤੋਂ ਵੀ ਵੱਧ ਆਮ ਲੋਕਾਂ ਨਾਲ ਉਹਨਾਂ ਦਾ ਇੱਕ ਸਰੋਕਾਰ ਜ਼ਿਆਦਾ ਸੀ ਕਿਉਂਕਿ ਨਾਲ ਨਾਲ ਜਿੱਦਾਂ ਤੁਸੀਂ ਪੱਤਰਕਾਰ ਸਾਰੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ, ਉਹਨਾਂ ਨੇ ਨਾਟਕ ਵੀ ਖੁਦ ਲਿਖੇ, ਨਾਟਕ ਤਿਆਰ ਵੀ ਖੁਦ ਕਰਵਾਏ, ਖੇਡੇ ਵੀ ਖੁਦ ਤੇ ਨਾਲ ਉਹਨਾਂ ਨੇ ਇੱਕ ਪਬਲੀਕੇਸ਼ਨ ਸ਼ੁਰੂ ਕੀਤੀ ਬਲਰਾਜ ਸਾਹਨੀ ਦੇ ਨਾਂ ਤੇ, ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਹਾਂ ਤੇ ਨਾਲ ਹੀ ਉਹਨਾਂ ਨੇ ਜਿਹੜਾ ਸੀ ਉਹ ਅੰਮ੍ਰਿਤਸਰ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਕਲਾ ਕੇਂਦਰ ਦੇ ਨਾਂ ਤੇ ਉਹਨਾਂ ਨੇ ਇਹ ਨਾਟਕ ਮੰਡਲੀ ਸ਼ੁਰੂ ਕੀਤੀ ਤੇ ਨਾਲ ਉਹਨਾਂ ਨੇ ਇੱਕ ਪੇਪਰ ਸ਼ੁਰੂ ਕੀਤਾ ਮੰਥਲੀ ਜਿਹਦਾ ਨਾਂ ਸੀ ਸਮਤਾ ਤੇ ਜਿਹੜੇ ਆਰਟੀਕਲ ਜਾਂ ਹੋਰ ਉਸ ਵੇਲੇ ਕਵਿਤਾਵਾਂ ਜਿਹੜੇ ਰੈਡੀਕਲ ਵਿਚਾਰਧਾਰਾ ਦੇ ਹੋਰ ਉਹ ਸਭ ਤੋਂ ਵੱਧ ਸਮਤਾ ਛਾਪਦਾ ਸੀ, ਕਹਾਣੀਆਂ ਕਵਿਤਾਵਾਂ ਸਮਤਾ ਚ ਛਪੀਆਂ ਜਿਹੜੀਆਂ ਦੂਜੇ ਕੰਟੈਂਪਰੇਰੀ ਲਿਟਰੇਰੀ ਮੈਗਜ਼ੀਨ ਦੇ ਵਿੱਚ ਨਹੀਂ ਛਪਦੀਆਂ ਸੀ, ਹਾਲਾਂਕਿ ਉਹ ਵੀ ਲਿਟਰੇਰੀ ਮੈਗਜ਼ੀਨ ਸੀਗਾ ਤੇ ਕਿਤਾਬਾਂ ਦੇ ਵਿੱਚ ਜਿਹੜੀ ਉਹਨਾਂ ਨੇ ਬਲਰਾਜ ਸਾਹਨੀ ਪ੍ਰਕਾਸ਼ਨ ਬਣਾਈ, ਸੰਤ ਰਾਮ ਅਦਾਸੀ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਛਾਪਿਆ, ਪਾਸ਼ ਨੂੰ ਉਹਨਾਂ ਨੇ ਛਾਪਿਆ, ਪਾਸ਼ ਜਿਹੜੀਆਂ ਪਹਿਲੀਆਂ ਕਿਤਾਬਾਂ ਨੇ ਉੜਦੇ ਬਾਜ਼ਾਂ ਮਗਰ ਲੋਹਾ ਕੁੱਟ ਤੇ ਲੋਹ ਕਥਾ ਸੋਰੀ ਲੋਹਾ ਕੁੱਟ ਨੀ ਤੇ ਇਹ ਜਿਹੜੀਆਂ ਕਿਤਾਬਾਂ ਨੇ ਇਹ ਵੀ ਗੁਰਸ਼ਰਨ ਭਾਜੀ ਨੇ ਛਾਪੀਆਂ ਕਿਉਂਕਿ ਨਾਲ ਨਾਲ ਉਹ ਇੰਨੇ ਕੰਮ ਕਰਦੇ ਸੀ ਸਮਝ ਨੀ ਸਕਦੀ ਕੋਈ ਸੌਂਦੇ ਕਿਹੜੇ ਵੇਲੇ ਆਰਾਮ ਕਿਹੜੇ ਵੇਲੇ ਕਰਦੇ, ਨਾਲ ਨਾਲ ਨਾਟਕ ਤਿਆਰ ਕਰਦੇ ਸੀ। ਫਿਰ ਉਹ ਹੌਲੀ ਹੌਲੀ ਜਿਹੜੀ ਹੈ ਉਹਨਾਂ ਦੀ ਜਿਹੜੀ ਸੀ ਨਾਟਕ ਵਾਲਾ ਜਿਹੜਾ ਸੀ ਉਹ ਇੰਨਾ ਜ਼ਿਆਦਾ ਹੋ ਗਿਆ ਕਿਉਂਕਿ ਚਲੋ ਅੰਮ੍ਰਿਤਸਰ ਦੇ ਇਲਾਕੇ ਚ ਉੱਧਰ ਤਾਂ ਜਾਣਾ ਜਾਣਾ ਸੀ, ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਫਿਰ ਫੈਲ ਗਿਆ ਤੇ ਫਿਰ ਉੱਥੋਂ ਹੀ ਉਹਨਾਂ ਦਾ ਨਾਂ ਗੁਰਸ਼ਰਨ ਭਾਜੀ। ਤੇ ਉਹਨਾਂ ਨੇ ਹਰ ਤਰ੍ਹਾਂ ਦਾ ਨਾਟਕ ਕੀਤਾ ਕਿਉਂਕਿ ਪੰਜਾਬੀ ਨੁੱਕੜ ਨਾਟਕ ਦਾ ਤਾਂ ਕਹਿੰਦੀ ਹੋਏ ਕਿ ਉਹ ਸ਼ੁਰੂ ਹੀ ਉਹਨਾਂ ਨੇ ਕੀਤਾ ਸਟੇਟ ਪਲੇ, ਤਾਂ ਪਹਿਲਾਂ ਇਸ ਰੂਪ ਚ ਸਟਰੀਟ ਪਲੇ ਇੱਥੇ ਉਹ ਹੈ ਹੀ ਨੀ ਸੀ, ਠੀਕ ਹੈ ਫੋਕ ਥੀਏਟਰ ਇੱਥੇ ਹੈਗਾ ਸੀ ਜਿਵੇਂ ਭੰਨ ਨਕਲੀ ਵਗੈਰਾ, ਪਰ ਉਹ ਏਦਾਂ ਦਾ ਨੀ ਸੀ ਜਿਹੜਾ ਕਿਸੇ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਹੋਵੇ। ਤੇ ਉਹ ਉਹਨਾਂ ਨੇ ਜਿਹੜਾ ਸੀ ਉਹਦੀ ਸ਼ੁਰੂਆਤ ਗੁਰਸ਼ਰਨ ਸਿੰਘ ਨੇ ਕੀਤੀ, ਫਿਰ ਉਸ ਤੋਂ ਲੈ ਕੇ ਤੇ ਆਮ ਸਟੇਜ ਦੇ ਜਿਹੜਾ ਥੀਏਟਰ ਤੋਂ ਲੈ ਕੇ ਲਾਈਟ ਆਊਟ ਸੌਂਗ ਤੱਕ ਤੇ ਬਹੁਤ ਹੀ ਕਮਾਲ ਦੇ ਜਿਹੜੇ ਨਾਟਕ ਵੱਡੀ ਟੈਕਨੋਲੋਜੀ ਵੱਡੇ ਸੈੱਟ ਨੂੰ ਲੈ ਕੇ, ਜਿਵੇਂ ਜਦੋਂ ਉਹਨਾਂ ਨੇ ਧਮਕ ਨਗਾਰੇ ਦੀ ਲਿਖਿਆ, ਧਮਕ ਨਗਾਰੇ ਦੀ ਨਾਟਕ ਜਿਹੜਾ ਸੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਡਾਇਰੈਕਟਰ ਸੀਗੇ ਬੰਸੀ ਕੌਲ, ਤੇ ਬੰਸੀ ਕੌਲ ਨੇ ਇੱਕ ਵਰਕਸ਼ਾਪ ਚ ਤਿਆਰ ਕਰਾਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਵਰਕਸ਼ਾਪ ਲਾਈ ਤੇ ਉਸ ਉਹਦੇ ਸੈੱਟ ਤਿਆਰ ਕੀਤੇ ਸਾਰਾ ਕੁਛ। ਤੇ ਕਿਉਂਕਿ ਅਕਸਰ ਕਈ ਵਾਰੀ ਗੁਰਸ਼ਰਨ ਸਿੰਘ ਨੂੰ ਕਿਹਾ ਜਾਂਦਾ ਸੀ ਕਿ ਇਹ ਤਾਂ ਥੜਿਆਂ ਤੇ ਜਾਂ ਗੱਡੇ ਜੋੜ ਕੇ ਨਾਟਕ ਕਰਨ ਵਾਲੇ ਆ, ਇਹਨਾਂ ਨੂੰ ਰੰਗ ਮੰਚ ਦੀ ਤਕਨੀਕ ਜਾਂ ਹੋਰ ਉਹ ਪਤਾ ਨੀ, ਏਦਾਂ ਵੀ ਕਹਿ ਜਾਂਦੇ ਸੀ ਕਈ ਵਿਰੋਧੀ, ਤੇ ਪਰ ਨਹੀਂ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਸੀ ਉਹਨਾਂ ਨੇ ਉਹ ਨਾਟਕ ਜਿਹੜਾ ਸੀ ਉਹ ਤਿਆਰ ਕੀਤਾ। ਤੇ ਲਿਖਤ ਦੇ ਵਿੱਚ 200 ਤੋਂ ਵੱਧ ਉਹਨਾਂ ਨੇ ਨਾਟਕ ਜਿਹੜੇ ਲਿਖੇ ਆ ਜਿਹੜੇ ਰਿਕਾਰਡ ਤੇ ਆ, ਤੇ ਹਾਲਾਂਕਿ ਹੋਰ ਵੀ ਜਿਹੜੇ ਕਈ ਚੀਜ਼ਾਂ ਏਦਾਂ ਵਿਸਰ ਵੀ ਗਈਆਂ ਕਿਉਂਕਿ ਬਹੁਤ ਛੇਤੀ ਰਿਐਕਟ ਕਰਦੇ ਜਦੋਂ ਕਿਉਂਕਿ ਉਹਨਾਂ ਕੋਲ ਪੋਲੀਟੀਕਲ ਈਡੀਅਮ ਸੀਗਾ ਤੇ ਉਸ ਪੋਲੀਟੀਕਲ ਈਡੀਅਮ ਦੇ ਵਿੱਚ ਬਹੁਤ ਛੇਤੀ ਨਾਟਕ ਲਿਖ ਦਿੰਦੇ ਸੀ, ਤੇ ਉਹ ਵੀ ਕੋਈ ਘਟਨਾ ਵਾਪਰਦੀ ਜਦੋਂ ਦਿੱਲੀ ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਜਿਹੜਾ ਹੋਇਆ ਉਹਦੇ ਤੇ ਉਹਨਾਂ ਨੇ ਉਹਦੀ ਅਜੇ ਸਿਵੇ ਵੀ ਨੀ ਸੀ ਠੰਡੇ, ਉਹਨਾਂ ਨੇ ਨਾਟਕ ਲਿਖਤਾ ਸੀ ਬਾਬਾ ਬੋਲਦਾ ਹੈ, ਤੇ ਉਹਦੇ ਚ ਬੜਾ ਤਿੱਖਾ ਉਹਦੇ ਤੇ ਜਿਹੜਾ ਹੈ ਪ੍ਰਤੀਕਰਮ ਬੜਾ ਤਿੱਖਾ ਪੋਲੀਟੀਕਲ ਕਟਾਕਸ਼ ਕੀਤਾ, ਸਿੱਧਾ ਕਾਂਗਰਸ ਤੇ ਨਾਂ ਲੈ ਕੇ ਕੀਤਾ। ਤੇ ਇਹ ਬਹੁਤ ਘੱਟ ਸਾਹਿਤਕਾਰਾਂ ਦੇ ਜਾਂ ਇਹਨਾਂ ਦੇ ਹਿੱਸੇ ਹੈ ਇਹ ਗੱਲ ਕਿ ਤੁਸੀਂ ਸਿੱਧਾ ਜਿਹੜਾ ਹੈਗਾ ਅਟੈਕ ਜਾਂ ਸਿੱਧਾ ਵਿਅੰਗ ਜਿਹੜਾ ਤੁਸੀਂ ਕਰਨ ਦੀ ਗੱਲ। ਇਸੇ ਤਰ੍ਹਾਂ ਪੰਜਾਬ ਦੇ ਉੱਪਰ ਉਹਨਾਂ ਨੇ ਕਈ ਜਿਹੜੇ ਨਾਟਕ ਲਿਖੇ ਜਦੋਂ ਪਹਿਲਾਂ ਧਰਮ ਯੁੱਧ ਮੋਰਚੇ ਤੋਂ ਬਾਅਦ ਉਹਨਾਂ ਨੇ ਇੱਕ ਨਾਟਕ ਲਿਖਿਆ ਧਰਮ ਯੁੱਧ ਮੋਰਚੇ ਦੌਰਾਨ ਹੀ ਇੱਕ ਮੋਰਚਾ ਇੱਕ ਮੰਜੀ ਤੇ ਹਵਾ ਚ ਲਟਕਦੇ ਲੋਕ ਕਿ ਜਿਹੜਾ ਸੀ ਕੱਲਾ ਇਹ ਧਰਮ ਯੁੱਧ ਨਹੀਂ ਤੇ ਹੋਰ ਵੀ ਸਮੱਸਿਆਵਾਂ ਲੋਕਾਂ ਦੀਆਂ ਹੈਗੀਆਂ ਉਹਦੇ ਚ ਉਹ ਮਸਲਾ ਜਿਹੜਾ ਉਠਾਇਆ ਗਿਆ ਜਿਹਦਾ ਵਿਰੋਧ ਵੀ ਹੋਇਆ ਕੁਛ ਜਿਹੜੇ ਮਿਲੀਟੈਂਟ ਸੀ ਉਹਨਾਂ ਧਿਰਾਂ ਵੱਲੋਂ ਵੀ ਵਿਰੋਧ ਹੋਇਆ ਇਸੇ ਤਰ੍ਹਾਂ ਫਿਰ ਉਹਨਾਂ ਦਾ ਦਾਸਤਾਨ ਨੇ ਪੰਜਾਬ ਤੱਕ ਦੂਰਦਰਸ਼ਨ ਤੇ ਵੀ ਜਿਹੜਾ ਚੱਲਿਆ ਤੇ ਇਸੇ ਤਰ੍ਹਾਂ ਬਾਬਾ ਬੋਲਦਾ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਨਾਟਕ ਜਿਹੜਾ ਬਾਅਦ ਦੇ ਵਿੱਚ ਕਾਫੀ ਪਾਪੂਲਰ ਹੋਇਆ ਉਹ ਵੀ ਤੇ ਉਹ ਸੀ ਚੰਡੀਗੜ੍ਹ ਪੁਆੜੇ ਦੀ ਜੜ ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣ ਗਈ ਸੀ ਉਦੋਂ ਬਾਅਦ ਇਹ ਨਾਟਕ ਉਹਨਾਂ ਨੇ ਤਿਆਰ ਕਰਕੇ ਖੇਡਿਆ ਤੇ ਇਸੇ ਤਰ੍ਹਾਂ ਇੱਕ ਨਾਟਕ ਸੀ ਉਹਨਾਂ ਦਾ ਛੋਟਾ ਜਿਹਾ ਕਰਫਿਊ ਤੇ ਉਦੋਂ ਕਰਫਿਊ ਬੜੇ ਲੱਗਦੇ ਸੀ ਤੇ ਫਿਰ ਉਹਨਾਂ ਨੇ ਕੋਈ ਵੀ ਜਿਹੜੀ ਟੌਪ ਦੀ ਜਿਹੜੀ ਰਚਨਾ ਉਹ ਛੱਡੀ ਨੀ ਜਿਹਦੇ ਤੇ ਉਹਨਾਂ ਨੇ ਨਾਟਕ ਨਾ ਬਣਾਇਆ ਜਾਵੇ ਇੱਕ ਵਾਰੀ ਦੋ ਤਿੰਨ ਜਿਹੜੀਆਂ ਕਹਾਣੀਆਂ ਜੋੜ ਕੇ ਉਹਨਾਂ ਦੇ ਉੱਤੇ ਉਹਨਾਂ ਨੇ ਇੱਕ ਨਾਟਕ ਤਿਆਰ ਕੀਤਾ ਜਿਹੜੇ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ਼ ਪੁਲਿਸ ਦੀਆਂ ਜ਼ਿਆਦਤੀਆਂ ਦੇ ਖਿਲਾਫ਼ ਕੋਈ ਨੀ ਸੀਗਾ ਇਕੱਲਾ ਟੈਰਰਿਜ਼ਮ ਦੇ ਖਿਲਾਫ਼ ਸੀ ਜਾਂ ਜਿਹੜਾ ਪੁਲਿਸ ਦਾ ਟੈਰਰ ਸੀ ਉਹਦੇ ਖਿਲਾਫ਼ ਵੀ ਬਹੁਤ ਲਿਖਦੇ ਸੀ ਬੋਲਦੇ ਸੀ ਜਾ ਕੇ ਸਟੇਜਾਂ ਤੇ ਉਹ ਜਿਹੜੀ ਸੀ ਉਹ ਨਾਟਕ ਅਜੀਤ ਕੌਰ ਦੀ ਕਹਾਣੀ ਹੈ ਕੁੱਤੇ ਤੇ ਉਹਨੂੰ ਬੇਸ ਬਣਾ ਕੇ ਜਿਹੜਾ ਸੀ ਉਹ ਲਿਖਿਆ ਤੇ ਹੋਰ ਵੀ ਜਿੰਨੇ ਵੀ ਕੋਈ ਸਮੇਂ ਸਮੇਂ ਜਿਹੜਾ ਏਦਾਂ ਦਾ ਫਿਕਸ਼ਨ ਆਉਂਦਾ ਰਿਹਾ ਲਿਟਰੇਚਰ ਆਉਂਦਾ ਭਾਵੇਂ ਕਹਾਣੀਆਂ ਸੀ ਭਾਵੇਂ ਨਾਵਲ ਸੀ ਉਹਨਾਂ ਨੇ ਉਹਦੀ ਅਡੈਪਟੇਸ਼ਨ ਕਰਕੇ ਤੇ ਉਹਨਾਂ ਦੇ ਉੱਤੇ ਨਾਟਕ ਤਿਆਰ ਕੀਤੇ ਇਹੀ ਕਾਰਨ ਹੈ ਕਿ 200 ਤੋਂ ਵੱਧ ਜਿਹੜੇ ਹੈਗੇ ਉਹਨਾਂ ਦੇ ਟਾਈਟਲ ਹੈਗੇ ਆ ਤੇ ਸ਼ੁਰੂਆਤ ਉਹਨਾਂ ਨੇ ਕੁਛ ਉਹਨਾਂ ਨੇ ਇੱਦਾਂ ਦੇ ਇਤਿਹਾਸਕ ਨਾਟਕ ਲਿਖੇ ਜਿਨ੍ਹਾਂ ਦਾ ਜੋ ਅਜੇ ਤੱਕ ਵੀ ਖੇਡ ਜਾਂਦੇ ਆ ਇਕੱਲੇ ਇੱਥੇ ਇੰਡੀਆ ਚ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਖੇਡਦੇ ਆ ਉਹਨਾਂ ਦੇ ਵਿੱਚ ਉਹ ਨਾਟਕ ਬੜੇ ਪਾਪੂਲਰ ਹੈ ਇੰਡੀਅਨ ਦੇ ਪੱਖੋਂ ਵੀ ਹਿਸਟਰੀ ਦੇ ਪੱਖੋਂ ਵੀ ਤੇ ਹਿਸਟਰੀ ਦੇ ਸਹੀ ਪਰਸਪੈਕਟਿਵ ਦੇ ਪੱਖੋਂ ਵੀ ਜਿਵੇਂ ਇਹ ਲਹੂ ਕਿਸ ਦਾ ਹੈ ਜਿਹੜੀ ਭਾਈ ਲਾਲੋ ਤੇ ਮਲਕ ਭਾਗੋ ਵਾਲੀ ਜਿਹੜੀ ਸਾਖੀ ਆ ਉਹਨੂੰ ਮੁੱਖ ਰੱਖ ਕੇ ਲਿਖਿਆ ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੇਖ ਕੇ ਉਹਨਾਂ ਨੇ ਲਿਖਿਆ ਕਿ ਵਕੂੜੇ ਟੁੱਟੇ ਪਾਲ ਤੇ ਇਸੇ ਤਰ੍ਹਾਂ ਮਸੰਦਪੁਰਾ ਸਾਹਿਬ ਜਦੋਂ ਇੱਥੇ ਚੱਲੀ ਸੀ ਮਸੰਦਾਂ ਦਾ ਫਿਰ ਜਿਹੜਾ ਬਾਅਦ ਚ ਜਿਹੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੇ ਵੀ ਮਸੰਦਾਂ ਦਾ ਬਹੁਤ ਤਿੱਖਾ ਵਿਰੋਧ ਕੀਤਾ ਉਹਨਾਂ ਨੂੰ ਸਜਾਵਾਂ ਵੀ ਦਿੱਤੀਆਂ ਉਸ ਘਟਨਾ ਨੂੰ ਲੈ ਕੇ ਵੀ ਜਿਹੜਾ ਹੈ ਉਹਨਾਂ ਨੇ ਫਿਰ ਉਹ ਮਸੰਦਾਂ ਦੇ ਉੱਪਰ ਵੀ ਇੱਕ ਜਿਹੜਾ ਉਹ ਨਾਟਕ ਲਿਖਿਆ ਪਰਖ ਉਹਦਾ ਨਾਮ ਸੀਗਾ ਤੇ ਸੋ ਇਸ ਤਰੀਕੇ ਦੀ ਦਾ ਉਹਨਾਂ ਨੇ ਫਿਰ ਚਾਂਦਨੀ ਚੌਕ ਤੋਂ ਸਰਹੰਦ ਤੱਕ ਤੇ ਜਿਹੜੇ ਇਤਿਹਾਸਕ ਜਿਹੜੇ ਹੁਣ ਤੱਕ ਵੀ ਖੇਡੇ ਜਾਂਦੇ ਆ ਉਹਨਾਂ ਨੇ ਕੋਈ ਪੱਖ ਜਿਹੜਾ ਸੀ ਉਹ ਛੱਡਿਆ ਨੀ ਜਿਸ ਤੇ ਉਹਨਾਂ ਨੇ ਕੋਈ ਨਾਟਕ ਤਿਆਰ ਨਾ ਕੀਤਾ ਹੋਵੇ ਤੇ ਖੇਡਿਆ ਨਾ ਹੋਵੇ ਦੂਜੀ ਇੱਕ ਗੌਤਮ ਜੀ ਜਿਹੜੀ ਮਹੱਤਵਪੂਰਨ ਗੱਲ ਉਹ ਹੈ ਕਿ ਉਹਨਾਂ ਨੇ ਇਕੱਲੇ ਨਾਟਕ ਖੇਡੇ ਨੀ ਤੇ ਉਹ ਨਾਟਕ ਜੀਵੇ ਵੀ ਤੇ ਸਮਾਜਿਕ ਤੇ ਸਿਆਸੀ ਜੀਵਨ ਦੇ ਵਿੱਚ ਸਿੱਧਾ ਜਾ ਕੇ ਦਖਲ ਦਿੱਤਾ ਦੋ ਤਿੰਨ ਮਾਮਲਿਆਂ ਦੇ ਵਿੱਚੋਂ ਬੜੇ ਜਿਹੜੇ ਸੀਗੇ ਉਹ ਜਿਸ ਤੇ ਉਹ ਬੜੇ ਸਟ੍ਰਿਕ ਸੀਗੇ ਮਤਲਬ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਜ਼ਬਾਤੀ ਵੀ ਸੀ ਤੇ ਉਹਦੇ ਤੇ ਉਹ ਬਿਲਕੁਲ ਇਹ ਸੀ ਕਿ ਇਸ ਗੱਲ ਤੇ ਖੜੇ ਸੀ ਇੱਕ ਤਾਂ ਇਹ ਸੀ ਕਿ ਜਿਹੜਾ ਸਮਾਜਿਕ ਵਿਤਕਰਾ ਪਿੰਡਾਂ ਦੇ ਵਿੱਚ ਇੰਨਾ ਕਿਉਂ ਹੈ ਉਹ ਜ਼ਿਆਦਾ ਸੰਬੋਧਨ ਕਰਦੇ ਸੀ ਜਿਹੜੇ ਵਿਹੜਿਆਂ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਤੇ ਸਮਾਜਿਕ ਤੌਰ ਤੇ ਵੀ ਜਦੋਂ ਉਹ ਕਿਤੇ ਕੁਛ ਲਿਖਦੇ ਸੀ ਕੋਈ ਆਰਟੀਕਲ ਜਾਂ ਉਹ ਆਪਣੇ ਨਾਟਕਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਸਪੀਚ ਭਾਸ਼ਣ ਜ਼ਰੂਰ ਦਿੰਦੇ ਸੀ ਉਹਦੇ ਚ ਫਿਰ ਬੋਲਦੇ ਸੀ ਵੀ ਥੋੜਾ ਇੰਨਾ ਮਾੜਾ ਹਾਲ ਕਿਉਂ ਹੈ ਬਾਕੀਆਂ ਦੇ ਮੁਕਾਬਲੇ ਜਾਂ ਪਿੰਡਾਂ ਦੇ ਲੋਕਾਂ ਦਾ ਇੰਨਾ ਮਾੜਾ ਹਾਲ ਕਿਉਂ ਹੈ ਕਿਸਾਨੀ ਦਾ ਇੰਨਾ ਮਾੜਾ ਹਾਲ ਕਿਉਂ ਇਸ ਗੱਲ ਤੇ ਉਹ ਜਿਹੜੇ ਬੁਨਿਆਦੀ ਹੱਕਾਂ ਬਾਰੇ ਜਿਹੜੀ ਸੀ ਉਹ ਗੱਲ ਅਕਸਰ ਕਰਦੇ ਭਾਵੇਂ ਨੁੱਕੜ ਨਾਟਕ ਹੁੰਦੇ ਸੀ ਤੇ ਇਸ ਕਰਕੇ ਵੀ ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਸੀ ਨਾਟਕ ਤਾਂ ਉਹਨਾਂ ਦਾ ਜਿਹੜਾ ਪ੍ਰਭਾਵ ਛੱਡਦੇ ਸੀ ਜਿਹੜਾ ਉਹਨਾਂ ਦਾ ਭਾਸ਼ਣ ਹੁੰਦਾ ਸੀ ਲੈਕਚਰ ਹੁੰਦਾ ਸੀ ਉਸ ਤੋਂ ਵੱਧ ਇੰਪੋਰਟੈਂਟ ਹੁੰਦਾ ਸੀ ਫਿਰ ਉਹ ਹਰ ਵਰਗ ਦੇ ਵਿੱਚ ਭਾਵੇਂ ਸਟੂਡੈਂਟ ਹੋਣ ਭਾਵੇਂ ਪਿੰਡਾਂ ਦੇ ਲੋਕ ਹੋਣ ਭਾਵੇਂ ਸ਼ਹਿਰਾਂ ਦੇ ਕੋਈ ਮਜ਼ਦੂਰ ਹੋਣ ਪੱਲੇਦਾਰ ਹੋਣ ਤੇ ਛੋਟੇ ਦੁਕਾਨਦਾਰ ਹੋਣ ਸਾਰਿਆਂ ਚ ਜਿਹੜੇ ਸੀ ਬਹੁਤ ਹਰਮਨ ਪਿਆਰੇ ਸੀ ਇਹ ਉਹਨਾਂ ਦਾ ਇਹ ਪੱਖ ਹੈ ਪਰ ਕਲਾ ਦੇ ਪਿੱਛੋਂ ਜੇ ਦੂਜੇ ਪਾਸੇ ਉਹਨਾਂ ਨੂੰ ਦੇਖਿਆ ਜਾਵੇ ਉਹਨਾਂ ਨੇ ਫਿਲਮਾਂ ਚ ਵੀ ਕੰਮ ਕੀਤਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ 1973 ਦੇ ਵਿੱਚ ਇੱਕ ਫਿਲਮ ਬਣੀ ਸੀ ਮਨਜੀਤੇ ਜਗਜੀਤ ਤੇ ਮਨਜੀਤ ਤੇ ਜਗਜੀਤ ਬੜੀ ਆਪਣੇ ਵੇਲੇ ਦੀ ਮਸ਼ਹੂਰ ਫਿਲਮ ਸੀ, ਸੁਨੀਲ ਦੱਤ ਉਹਦੇ ਨਾਇਕ ਸੀ ਉਹ, ਤੇ ਉਦੋਂ ਉਹਨਾਂ ਨੇ ਉਹਦੇ ਚ ਪਾਰਟ ਕੀਤਾ, ਜਿਹੜੀ ਨਾਇਕ ਆ ਉਹਦੇ ਪਿਤਾ ਦਾ ਕੰਮ ਕੀਤਾ, ਪਾਰਟ ਕੀਤਾ, ਤੇ ਇਸ ਤਰ੍ਹਾਂ ਮਟਿਆਰ ਫਿਲਮ ਚ ਉਹਨਾਂ ਨੇ ਪਾਰਟ ਕੀਤਾ, ਸੂਮਾ ਭਗਤ, ਭਾਬੋ, ਤੇ ਇਸ ਤਰ੍ਹਾਂ ਦੀਆਂ ਉਹਨਾਂ ਨੇ ਕਈ ਫਿਲਮਾਂ ਚ ਵੀ ਜਿਹੜਾ ਸੀ ਇੱਕ ਫਿਲਮ ਇੱਕ ਕਲਾਕਾਰ ਦੇ ਤੌਰ ਤੇ ਕੰਮ ਕੀਤਾ। ਤੇ ਦੂਰਦਰਸ਼ਨ ਤੇ ਖੈਰ ਬਹੁਤ ਸਾਰੇ ਨਾਟਕ ਹੈ, ਪਰ ਉਹਨਾਂ ਦੇ ਦੋ ਲੜੀਵਾਰ ਦਾਸਤਾਨ ਏ ਪੰਜਾਬ ਤੇ ਭਾਈ ਮੰਨਾ ਸਿੰਘ, ਇਹ ਬੜੇ ਮਸ਼ਹੂਰ ਨੇ। ਬਾਅਦ ਚ ਫਿਰ ਉਹਨਾਂ ਦਾ ਨਾਮ ਭਾਈ ਮੰਨਾ ਸਿੰਘ ਟਿਕ ਗਿਆ ਸੀ, ਬਹੁਤ ਸਾਰੇ ਆਮ ਲੋਕ ਜਿਹੜੇ ਸੀ ਉਹ ਫਿਰ ਭਾਈ ਮੰਨਾ ਸਿੰਘ ਹੀ ਦੇ ਨਾਂ ਆ ਜਾਂਦੇ। ਗੁਰਸ਼ਰਨ ਸਿੰਘ ਕਈ ਵਾਰੀ ਬ੍ਰੈਕਟ ਦੇ ਵਿੱਚ ਪ੍ਰਬੰਧਕ ਲਿਖ ਵੀ ਦਿੰਦੇ ਸੀ ਜੋ ਕੋਈ ਪ੍ਰੋਗਰਾਮ ਕਰਨ ਆਉਂਦੇ ਸੀ ਆਪਣੇ ਇਸ਼ਤਿਹਾਰਾਂ ਚ ਕਿ ਭਾਈ ਮੰਨਾ ਸਿੰਘ ਆ ਰਹੇ ਨੇ। ਤੇ ਸੋ ਇੱਕ ਪਬਲਿਸ਼ਰ, ਇੱਕ ਪੱਤਰਕਾਰ, ਇੱਕ ਨਾਟਕਕਾਰ, ਇੱਕ ਸੋਸ਼ਲ ਐਕਟੀਵਿਸਟ, ਇਹ ਬਹੁਤ ਸਾਰੇ ਗੁਣ ਜਿਹੜੇ ਸੀ ਉਹਨਾਂ ਨੇ ਸੀ, ਤੇ ਫਿਰ ਇੱਕ ਫਿਲਮ ਕਲਾਕਾਰ। ਤੇ ਉਹਨਾਂ ਨੂੰ ਜਿਹੜਾ ਸੀ ਸਭ ਤੋਂ ਪਹਿਲਾਂ ਸੰਗੀਤ ਨਾਟਕ ਅਕੈਡਮੀ ਜਿਹੜਾ ਨੈਸ਼ਨਲ ਅਕੈਡਮੀ ਦਾ ਅਵਾਰਡ ਉਹਨਾਂ ਨੂੰ ਮਿਲਿਆ 1993 ਦੇ ਵਿੱਚ। ਇਸੇ ਤਰ੍ਹਾਂ ਫਿਰ ਕਾਲੀਦਾਸ ਅਵਾਰਡ ਬਹੁਤ ਵੱਡਾ ਅਵਾਰਡ ਹੈ, ਉਹ ਵੀ ਸਨਮਾਨ, ਕਾਲੀਦਾਸ ਸਨਮਾਨ ਉਹਨਾਂ ਨੂੰ ਮਿਲਿਆ। ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਵੀ ਉਹਨਾਂ ਨੂੰ ਅਵਾਰਡ ਮਿਲਿਆ। ਤੇ

0: ਜਿਹੜਾ ਸੀ ਉਹ ਇੱਕ ਅਵਾਰਡ ਦਿੱਤਾ ਗਿਆ। ਤੇ ਇਸੇ ਤਰ੍ਹਾਂ ਜਿਹੜਾ ਸੀਗਾ ਮੋਗਾ ਜ਼ਿਲ੍ਹੇ ਦੇ ਵਿੱਚ ਤੇ ਘੋਲੀਆ ਕਲਾਂ ਇੱਕ ਪ੍ਰੋਗਰਾਮ ਹੋਇਆ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਉਹਨੂੰ ਉਸ ਕਹਿੰਦੇ ਕਿ ਉਹ ਬਹੁਤ ਵੱਡਾ ਜਿਹੜਾ ਸੀ ਉਹ ਪੁਰਸਕਾਰ ਜਿਹੜਾ ਸੀ। ਤੇ ਸੋ ਬਾਅਦ ਦੇ ਵਿੱਚ ਉਹ ਸ਼ਿਫਟ ਹੋ ਗਏ ਸੀ ਚੰਡੀਗੜ੍ਹ, ਫਿਰ ਉਹਨਾਂ ਨੇ ਚੰਡੀਗੜ੍ਹ ਜਿਹੜਾ ਸੀਗਾ ਉਹੀ ਜਿਹੜਾ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੀ ਥਾਂ ਤੇ ਉਹਨਾਂ ਨੇ ਚੰਡੀਗੜ੍ਹ ਸਕੂਲ ਆਫ ਡਰਾਮਾ ਕੀਤਾ। ਤੇ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸੀ 1987-88 ਤੋਂ ਬਾਅਦ, ਤੇ ਉਦੋਂ ਫਿਰ ਉਹਨਾਂ ਨੇ ਚੰਡੀਗੜ੍ਹ ਨੂੰ ਹੀ ਓਪਰੇਟ ਕੀਤਾ। ਤੇ ਚੰਡੀਗੜ੍ਹ ਉਹ 1990-91 ਦੇ ਵਿੱਚ ਤਾਂ ਉਹ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਵੀ ਰਹੇ, ਤੇ ਉਹਨਾਂ ਦੇ ਨਾਲ ਡਾਕਟਰ ਆਤਮਜੀਤ ਜਿਹੜੇ ਸੀਗੇ ਉਹ ਸਕੱਤਰ ਸੀਗੇ ਸੰਗੀਤ ਨਾਟਕ ਅਕਾਦਮੀ ਦੇ। ਤੇ ਉਦੋਂ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਅਕੈਡਮੀ ਵੱਲੋਂ, ਤੇ ਖਾਸ ਕਰਕੇ ਜਿਹੜਾ ਹੈ ਪਿੰਡਾਂ ਦੇ ਤੱਕ ਅਕੈਡਮੀ ਨੂੰ ਲੈ ਕੇ ਗਏ, ਪੰਜਾਬ ਦੀ ਅਕੈਡਮੀ ਇਹ ਕਹਿ ਕੇ ਕਿ ਪੰਜਾਬ ਦੀ ਅਕੈਡਮੀ ਨੂੰ ਪੰਜਾਬ ਚ ਜਿਹੜਾ ਹੈਗਾ ਉਹ ਕੰਮ ਕਰਨਾ ਚਾਹੀਦਾ। ਬਿਲਕੁਲ ਇਹ ਗੱਲ ਉਹਨਾਂ ਦੀ ਇਹ ਸਹੀ ਸੀ, ਤੇ ਉਦੋਂ ਹੀ ਜਿਹੜੀ ਅਕੈਡਮੀ ਇੱਥੋਂ ਨਿਕਲੀ ਤੇ ਤਾਂ ਕਿ ਪੰਜਾਬ ਚ ਹੁਣ ਤੱਕ ਜਿਹੜਾ ਉਹ ਕੰਮ ਕਰ ਰਹੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਸੀ ਉਹ ਕੰਮ ਕੀਤੇ। ਤੇ ਜਦੋਂ ਵੀ ਆਪਾਂ ਭਾਵੇਂ ਇਪਟਾ ਹੋਵੇ ਭਾਵੇਂ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਨੇ ਜਾਂ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਜਾਗਰੂਕ ਜਥੇਬੰਦੀਆਂ ਨੇ ਕਲਚਰ ਦੇ ਵਿੱਚ, ਤੇ ਉੱਥੇ ਜੇ ਨਾਂ ਇੰਡੀਆ ਦੇ ਵਿੱਚੋਂ ਕਹੇ ਦਾ ਤੇ ਸਭ ਤੋਂ ਵੱਡਾ ਨਾਂ ਜਿਹੜਾ ਹੈਗਾ ਗੁਰਸ਼ਰਨ ਭਾਜੀ ਦਾ ਹੀ ਹੈ, ਗੁਰਸ਼ਰਨ ਸਿੰਘ ਦਾ ਨਾਂ ਹੀ ਹੈ। ਹਾਂਜੀ
1: ਵਾਕਈ। ਔਰ ਮੇਰੇ ਯਾਦ ਹੈ ਕਿ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੇ ਟੈਗੋਰ ਥੀਏਟਰ ਦੇ ਵਿੱਚ ਜਦੋਂ ਜਾਣਾ ਤਾਂ ਕਹਿਣਾ ਕਿ ਭਾਜੀ ਦਾ ਪਲੇ ਹੈਗਾ, ਤੇ ਜੇ ਆਮ ਤੌਰ ਦੇ ਉੱਤੇ ਦੂਜੇ ਪਲੇ ਹੁੰਦੇ ਸੀਗੇ ਤੇ ਇੱਕ ਫਰਕ ਦਿਖਦਾ ਸੀਗਾ, ਲੋਕ ਵੀ ਜਿਹੜੇ ਸਪੈਕਟੇਟਰਸ ਵੀ ਆਉਂਦੇ ਸੀ ਉਹ ਵੀ ਦੇਖਣ ਦੇ ਲਈ ਇਸ ਰਿਸਪੈਕਟ ਦੇ ਨਾਲ ਕਿ ਜੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਨੇ ਡਾਇਰੈਕਟ ਕੀਤਾ ਹੈਗਾ ਨਾਟਕ ਤਾਂ ਵਾਕਈ ਕੁਛ ਹੋਏਗਾ ਉਹਦੇ ਵਿੱਚ। ਪਰ ਭਾਜੀ ਮੇਰਾ ਸਵਾਲ ਇੱਥੇ ਇਹ ਹੈ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਕਿ ਭਾਜੀ ਗੁਰਸ਼ਰਨ ਸਿੰਘ ਹੋਰੀ ਜਿੰਨਾ ਚਿਰ ਕਰਦੇ ਰਹੇ ਨਾਟਕ ਉਨਾ ਚਿਰ ਰੰਗਮੰਚ ਵੀ ਜਿਉਂਦਾ ਰਿਹਾ, ਹੁਣ ਉਹ ਜਿਹੜੀ ਰੂਹ ਜੀ ਨਜ਼ਰ ਨਹੀਂ ਆਉਂਦੀ ਹੈਗੀ, ਨਾ ਹੀ ਤਾਂ ਦੇਖਣ ਵਾਲਿਆਂ 'ਚ ਅਤੇ ਨਾ ਹੀ ਜਿਹੜੇ ਰੰਗਮੰਚ ਜਿਹੜੀ ਸਟੇਜ ਵੀ ਹੈਗੀ ਹੈ ਉਹ ਵੀ ਹੁਣ ਉਨੀ ਮਹਿਕੀ ਮਹਿਕੀ ਨਹੀਂ ਲੱਗਦੀ ਹੈਗੀ, ਘੱਟੋ ਘੱਟ ਚੰਡੀਗੜ੍ਹ ਦੇ ਵਿੱਚ ਤਾਂ ਨਹੀਂ ਇੱਦਾਂ ਲੱਗਦਾ ਹੈਗਾ। ਕੋਈ ਫਰਕ ਆਇਆ ਹੈਗਾ ਰੰਗਮੰਚ ਦੇ ਇਸ, ਕਿਉਂਕਿ ਬਦਲ ਰਿਹਾ ਦੌਰ ਹੈਗਾ, ਲੋਕ ਟਿਕਟ ਲੈ ਕੇ ਸਿਨੇਮੇ ਜ਼ਰੂਰ ਚਲੇ ਜਾਣਗੇ ਪਰ ਨਾਟਕ ਦੇਖਣ ਦੇ ਲਈ ਬੜਾ ਜਿਹੜਾ ਹੈਗਾ ਉਹਦੇ 'ਚ ਬੜੇ ਕਿਸਮ ਦੇ ਅਪਵਾਦ ਜਿਹੜੇ ਨੇ ਆ ਜਾਂਦੇ ਨੇ, ਉਹ ਉਸ ਤਰੀਕੇ ਦੇ ਨਾਲ ਨਹੀਂ ਜਾਇਆ ਜਾਂਦਾ ਹੈਗਾ। ਅੱਗੇ ਦੂਰਦਰਸ਼ਨ ਦੀ ਵੀ ਤੁਸੀਂ ਗੱਲ ਕੀਤੀ, ਦੂਰਦਰਸ਼ਨ 'ਤੇ ਵੀ ਬੜੇ ਨਾਟਕ ਜਿਹੜੇ ਸੀ ਆਉਂਦੇ ਹੁੰਦੇ ਸੀ, ਹੁਣ ਤਾਂ ਖੈਰ ਸੈਟੇਲਾਈਟ ਚੈਨਲ ਨਾਟਕ ਦਿਖਾਉਂਦੇ ਵੀ ਨਹੀਂ, ਪਰ ਉਹ ਜਿਹੜੇ ਸੋਪ ਓਪੇਰਾਜ਼ ਨੇ ਉਹ ਡਿਫਰੈਂਟ ਹੈਗੇ ਨੇ, ਇਸ ਕਿਸਮ ਦੇ ਨਾਟਕ ਇਸ ਕਿਸਮ ਦਾ ਜਿਹੜਾ ਮੰਚਨ ਹੈ ਉਹ ਹੁਣ ਨਹੀਂ ਦਿਖ ਰਿਹਾ ਹੈਗਾ, ਫਰਕ ਆ ਗਿਆ ਲੱਗਦਾ।
0: ਦੇਖੋ ਗੱਲ ਬਿਲਕੁਲ ਸਾਫ਼ ਹੈ ਆਪਣਾ ਗੌਤਮ ਜੀ, ਭਾਵੇਂ ਕਈ ਵਾਰੀ ਕਈਆਂ ਨੂੰ ਚੰਗੀ ਵੀ ਨੀ ਲੱਗਦੀ ਜਿਹੜੇ ਨਵੇਂ ਨਿਰਦੇਸ਼ਕ ਨੇ ਜਾਂ ਜਿਵੇਂ ਨਵੇਂ ਨਾਟਕਕਾਰ ਨੇ, ਜਿਹੜਾ ਆਵਾਮੀ ਨਾਟਕ ਦਾ ਜਾਂ ਇਹ ਸੀ ਉਹ ਯੁੱਗ ਗੁਰਸ਼ਰਨ ਭਾਜੀ ਦੇ ਜਾਣ ਨਾਲ, ਉਦੋਂ ਬਾਅਦ ਅਜਮੇਰ ਸਿੰਘ ਔਲਖ ਦੇ ਜਾਣ ਨਾਲ ਇੱਕ ਤਰੀਕੇ ਨਾਲ ਖਤਮ ਹੀ ਹੋ ਗਿਆ। ਹੁਣ ਜਿਹੜਾ ਨਾਟਕ ਆ ਉਹ ਬੜਾ ਸੀਮਿਤ ਹੋ ਗਿਆ। ਇੱਕ ਤਾਂ ਇਹ ਹੈ ਕਿ ਜਿਹੜੇ ਕੁਛ ਡਾਇਰੈਕਟਰ ਨੇ ਉਹ ਆਪਣੇ ਤਜਰਬੇ ਕਰਦੇ ਨੇ ਤੇ ਕੁਛ ਨਵੀਆਂ ਨਵੀਆਂ ਗੱਲਾਂ ਨੂੰ ਲੈ ਕੇ ਕਰਦੇ, ਠੀਕ ਹੈ ਉਹਨੇ ਕੁ ਲੋਕ ਆ ਜਾਂਦੇ ਨੇ ਉਹ ਵਾਹਵਾ ਤਾੜੀਆਂ ਵੀ ਪਾ ਜਾਂਦੇ ਨੇ, ਪਰ ਆਮ ਲੋਕਾਂ ਚ ਹੁਣ ਉਹ ਥੀਏਟਰ ਨਹੀਂ ਹੈ। ਪਿੰਡਾਂ ਚ ਉਵੇਂ ਨਹੀਂ ਕਿ ਪੰਜ ਪੰਜ ਦਸ ਦਸ ਹਜ਼ਾਰ ਦਾ ਇਕੱਠ ਹੋ ਗਿਆ ਉੱਥੇ ਜਾ ਕੇ ਲੋਕ ਨਾਟਕ ਦੇਖਣ, ਨਾਟਕ ਨਾ ਨਾਟਕ ਖੇਡਦੇ ਨੇ ਇਸ ਤਰ੍ਹਾਂ ਲੋਕ ਨਾ ਵੇਖਦੇ, ਕਿਉਂਕਿ ਦੋਨੇ ਇਹ ਨਾਟਕਕਾਰ ਵੱਡੇ ਨਾਟਕਕਾਰ ਲੋਕਾਂ ਦੇ ਨਾਟਕਕਾਰ ਸੀਗੇ। ਹੁਣ ਬਾਕੀ ਕਈ ਤਾਂ ਇਹ ਕਰਦੇ ਹੈ ਕਿ ਇੱਕੋ ਹੀ ਬੰਦਾ ਨਾਟਕ ਕਰ ਜਾਂਦਾ ਸਟੇਜ ਤੇ, ਉਹਨਾਂ ਦੀ ਆਪਣੀਆਂ ਲਿਮਿਟੇਸ਼ਨ ਨੇ, ਉਹਨਾਂ ਨੂੰ ਇਹ ਹੈ ਕਿ ਬਾਹਰ ਜੇ ਅਸੀਂ ਵਿਦੇਸ਼ਾਂ ਜਾਣਾ ਤਾਂ ਉੱਥੇ ਜਿਹੜੀ ਹੈ ਐਡੀ ਵੱਡੀ ਟੀਮ ਨੂੰ ਖਰਚਾ ਚੁੱਕਣਾ ਔਖਾ, ਇਸ ਕਰਕੇ ਉਹ ਇਕੱਲੇ ਤਿਆਰ ਕਰ ਲੈਂਦੇ। ਇੱਥੇ ਡਾਕਟਰ ਸਾਹਿਬ ਸਿੰਘ ਕਰ ਰਹੇ ਹੈ, ਆਤਮਜੀਤ ਸਿੰਘ ਵੀ ਹੁਣ ਕਈ ਵਾਰੀ ਇਹ ਕਰਦੇ ਆ ਕਿ ਮੈਂ ਨਾਟਕ ਦਾ ਪਾਠ ਕਰਦਾ, ਪਰ ਉਹ ਕਰਦੇ ਸਟੇਜ ਤੇ ਉਹਦੀ ਇੱਕ ਪਰਫਾਰਮੈਂਸ ਹੀ ਨੇ, ਕਦੇ ਉੱਥੇ ਬੈਠ ਕੇ ਕਦੇ ਖੜ ਕੇ ਪੜ੍ਹਨ ਲੱਗ ਗਏ। ਤੇ ਸੋ ਇਸ ਤਰ੍ਹਾਂ ਦੇ ਨਵੇਂ ਨਵੇਂ ਤਜਰਬੇ ਸ਼ੁਰੂ ਜਿਹੜੇ ਉਹ ਹੋ ਗਏ ਨੇ, ਤੇ ਪਰ ਆਮ ਲੋਕਾਂ ਦੇ ਨਾਲੋਂ ਥੀਏਟਰ ਰੱਖਦਾ ਹੁਣ ਮੈਨੂੰ ਟੁੱਟਿਆ ਹੋਇਆ ਜਾਪਦਾ।
1: ਵਾਕਈ ਬਹੁਤ ਧੰਨਵਾਦ ਪ੍ਰੀਤਮ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ, ਔਰ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਸ਼ੁਕਰੀਆ ਤੁਹਾਡਾ।
0: ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਇਸ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ। ਅੱਜ ਦੇ ਦਿਨ ਇੰਨਾ ਹੀ, ਜਿੱਦਾਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਸ਼ਖਸੀਅਤ ਦੇ ਨਾਲ ਉਹਨਾਂ ਨੇ ਜਾਣੂ ਕਰਾਇਆ, ਕਿੱਦਾਂ ਜਿਹੜਾ

0: ਨੌਕਰੀ ਤੋਂ ਨਾਟਕ ਦੇ ਵੱਲ ਆਉਂਦੇ ਹੈਗੇ ਨੇ, ਕਿੱਦਾਂ ਉਹ ਜਿਹੜਾ ਭਾਖੜਾ ਡੈਮ ਦੀ ਜਿਹੜੀ ਭਾਖੜਾ ਨੰਗਲ ਦੇ ਵਿੱਚ ਜਿੱਥੇ ਸਮੈਂਟ ਦੀ ਲੈਬੋਰਟਰੀ ਦੇ ਵਿੱਚ ਨੌਕਰੀ ਕਰਦੇ ਹੋਇਆ ਤਾਂ ਫਿਰ ਉੱਥੋਂ ਨਾਟਕ ਮੰਚਨ ਸ਼ੁਰੂ ਕਰਦੇ ਹੋਇਆ ਇੱਕ ਹੌਕਾ ਉਹਨਾਂ ਨੇ ਉਸ ਦੌਰ ਦੇ ਵਿੱਚ ਦਿੱਤਾ ਜਦੋਂ ਬਹੁਤ ਜ਼ਿਆਦਾ ਲੋੜ ਸੀ, ਕਿਸੇ ਨਾ ਕਿਸੇ ਇੱਕ ਐਸੇ ਨਾਇਕ ਦੀ ਲੋੜ ਪੈ ਜਾਂਦੀ ਹੈਗੀ ਹੈ ਜਦੋਂ ਉਹਨਾਂ ਨੇ ਨੁੱਕੜ ਨਾਟਕ ਕੀਤੇ ਔਰ ਪ੍ਰਾਚੀਨ ਲੋਕ ਕਲਾ ਦੇ ਵਿੱਚ ਢਾਲ ਕੇ ਆਪਣੇ ਸੁਨੇਹੇ ਜਿਹੜੇ ਸੀਗੇ ਉਹ ਆਮ ਲੋਕਾਈ ਤੱਕ ਪਹੁੰਚਾਏ ਅਤੇ ਫਿਰ ਕਿੱਦਾਂ ਆਪਣੀ ਡਰਾਮਾ ਪਾਰਟੀ ਉਹਨਾਂ ਨੇ ਕ੍ਰੀਏਟ ਕੀਤੀ। ਅਤੇ ਡਾਕਟਰ ਸਾਹਿਬ ਸਿੰਘ ਹੋਰਾਂ ਦੀ, ਕੇਵਲ ਧਾਲੀਵਾਲ ਹੋਰਾਂ ਦੀ ਨਾਮਵਰ ਕਲਾਕਾਰ ਜਿਹੜੇ ਆ ਨਾਟਕਕਾਰ ਜਿਹੜੇ ਨੇ ਭਾਈ ਗੁਰਸ਼ਾਨ ਸਿੰਘ ਹੋਰਾਂ ਨੇ ਖੜ੍ਹੇ ਕੀਤੇ ਪੈਦਾ ਕੀਤੇ ਇੱਕ ਤਰੀਕੇ ਦੇ ਨਾਲ। ਅਤੇ ਫਿਰ ਕਿਸ ਤਰੀਕੇ ਦੇ ਨਾਲ ਉਹ ਸੰਪਾਦਨਾ ਦੇ ਵੱਲ ਆਉਂਦੇ ਨੇ, ਪ੍ਰਕਾਸ਼ਨ ਦੇ ਵੱਲ ਆਉਂਦੇ ਹੈਗੇ ਨੇ, ਬਲਰਾਜ ਸਾਹਨੀ ਹੋਰਾਂ ਦੀਆਂ ਪੁਸਤਕਾਂ ਦਾ ਜ਼ਿਕਰ ਭਾਜੀ ਹੋਰਾਂ ਨੇ ਦੱਸਿਆ, ਅਤੇ ਇੱਕ ਰੰਗ ਕਰਮੀ ਦੇ ਤੌਰ ਦੇ ਉੱਤੇ ਹੀ ਨਹੀਂ ਬਲਕਿ ਇੱਕ ਸਮਾਜ ਦੇ ਵਿੱਚ ਇੱਕ ਐਸੀ ਸ਼ਖਸੀਅਤ ਦੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਕਿ ਜਿਹੜੀ ਗੱਲ ਕਹਿ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਦੇ ਅਸੂਲ ਜਿਹੜੇ ਨੇ ਉਹ ਸਾਫ਼ ਝਲਕਦੇ ਨੇ। ਅਤੇ ਨਾਟਕਾਂ ਦਾ ਜਿੱਥੇ ਤੱਕ ਜ਼ਿਕਰ ਹੈ, ਤੁਸੀਂ ਕੋਈ ਨਾਟਕ ਦੇਖਿਆ ਹੋਵੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ, ਡਾਇਰੈਕਟ ਕੀਤਾ ਬਾਬਾ ਬੋਲਦਾ ਸੀਸ ਥਲੀ ਅਤੇ ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਟੁੰਡਾ ਹੌਲਦਾਰ, ਸੂਰਮੇ ਦੀ ਸਿਰਜਣਾ, ਤੱਤੀ ਤਵੀ ਜਾਂ ਚੰਡੀਗੜ੍ਹ ਪੁਆੜੇ ਦੀ ਜੜ, ਹਿੱਟ ਲਿਸਟ, ਇਨਕਲਾਬ ਜ਼ਿੰਦਾਬਾਦ, ਨਿਕਰ ਰਾਜ, ਲਾਰੇ, ਠੱਗੀ, ਸ਼ਹੀਦ, ਇਨਕਲਾਬ ਦੇ ਰਾਹ 'ਤੇ, ਜਾਂ ਕਿਸੇ ਵੀ ਕਿਸਮ ਦਾ ਕੋਈ ਨਾਟਕ ਜੇ ਤੁਸੀਂ ਕੋਈ ਦੇਖਿਆ ਹੋਵੇ ਉਹਨਾਂ ਦੇ ਡਾਇਰੈਕਟ ਕੀਤੇ ਹੋਏ ਉਹਨਾਂ ਦੇ ਮੰਚਨ ਦੇ ਵਿੱਚ, ਤਾਂ ਦੱਸਿਓ ਜ਼ਰੂਰ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤਾਂ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰਿਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186, 180, 492, 482 ਤੇ 499, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ 1600

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮੈਲਟਨ।
4: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LENDING।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਜੁਐਲਰਸ ਭਰੋਸੇ ਦੀ ਨਿਸ਼ਾਨੀ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-151-616 quicksignage.com.au
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
6: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਹੈ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਆਪਾਂ ਚੁਟਕਲਿਆਂ ਦੀ ਦੁਨੀਆਂ ਦੇ ਵਿੱਚ ਬੁਝਾਰਤਾਂ ਦੀ ਦੁਨੀਆਂ ਦੇ ਵਿੱਚ ਬੱਚਿਆਂ ਦੇ ਨਾਲ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਦੀ ਦੁਨੀਆਂ ਦੇ ਵਿੱਚ ਅੱਗੇ ਵੱਧਦੇ ਹਾਂ ਤੇ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਹੋਵੇ ਕੋਈ ਫਰਕ ਨਹੀਂ ਪੈਂਦਾ ਆਪਾਂ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ ਲੋੜ ਪਈ ਤਾਂ ਭਾਵੇਂ ਸਾਡੇ 'ਤੇ ਤੁਸੀਂ ਹੱਸ ਲਿਓ ਵੀ ਇਹ ਪਤਾ ਨਹੀਂ ਕਿਉਂ ਹੱਸੀ ਜਾਂਦੇ ਆ ਮਕਸਦ ਸਾਡਾ ਸਿਰਫ ਅਤੇ ਸਿਰਫ ਹੱਸਣ ਦੇ ਨਾਲ ਅਤੇ ਆਓ ਫਿਰ ਆਪਾਂ ਹੱਸਦੇ ਹਾਂ ਅਤੇ ਹੱਸ ਖੇਡ ਕੇ ਅੱਜ ਦੇ ਇਸ ਸਫ਼ਰ ਨੂੰ ਅੱਗੇ ਤੋਰਦੇ ਹਾਂ ਅਤੇ ਮੇਰੇ ਨਾਲ ਨੇ ਅੱਜ ਕ੍ਰਿਸ਼ਨਾ ਭਾਰਦਵਾਜ
7: ਅੰਕਲ ਮਾੜੀ ਕੀਤੀ
6: ਚਲੋ ਕੋਈ ਨੀ ਕੋਈ ਬਾਅਦ ਚ ਦੱਸਾਂਗੇ ਕੀ ਹੋ ਗਿਆ ਤੇ ਆਪਾਂ ਚੱਲਦੇ ਹਾਂ ਅੱਜ ਦੇ ਸਫ਼ਰ ਦੇ ਅੱਗੇ ਵੱਧਦੇ ਹਾਂ ਅੱਜ ਸਭ ਤੋਂ ਪਹਿਲਾਂ ਸਾਡੇ ਨਾਲ ਸ਼੍ਰੇਆ ਆਈ ਸੀ ਵੀ ਅੱਜ ਸਭ ਤੋਂ ਪਹਿਲਾਂ ਸ਼੍ਰੇਆ ਦੀ ਵਾਰੀ ਆ ਅਤੇ ਉਸ ਤੋਂ ਬਾਅਦ ਫਿਰ ਅੱਜ ਤਵਨੀਤ ਹੋਣਾ ਦੀ ਵਾਰੀ ਹੋਊਗੀ ਉਹਨਾਂ ਨੇ ਛੇਤੀ ਜਾਣਾ ਅਤੇ ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਆਉਂਦੇ ਰਹੋ ਕੀ ਹਾਲ ਹੈ ਤੁਹਾਡਾ
7: ਹੈਲੋ ਹੈਲੋ ਹੈਲੋ
6: ਕਮਾਲ ਹੋ ਗਈ ਹੈ ਦੱਸ
7: ਗੁੱਡ ਮਾਰਨਿੰਗ
6: ਚਲੋ ਫਿਰ ਨੈਕਸਟ ਅੱਗੇ ਵੱਧਦੇ ਹਾਂ ਅਤੇ ਜਿਹੜਾ ਵੀ ਅਵੇਲੇਬਲ ਆ ਆਪਾਂ ਉੱਧਰ ਨੂੰ ਚੱਲਦੇ ਹਾਂ ਮੰਨਤ ਫਤਿਹ ਤੁਸੀਂ ਆਉਂਦੇ ਰਹੋ ਭਾਈ
7: ਹੈਲੋ ਹੈਲੋ ਹੈਲੋ ਹੈਲੋ
6: ਇਹ ਸਾਡੇ ਵੱਲੋਂ ਤਾਂ ਨਹੀਂ ਕੋਈ ਸਮੱਸਿਆ ਆ ਰਹੀ
7: ਹਾਂ ਇਹ ਵੀ ਹੋ ਸਕਦਾ
6: ਓਕੇ ਉਹ ਵੀ ਸਕਦੀ ਹੈ ਹੈਲੋ
7: ਹੈਲੋ ਨਹੀਂ ਨਹੀਂ ਆ ਗਿਆ
8: ਅਸੀਂ ਕਡੋਰ ਅੰਕਲ ਜੀ
6: ਹਾਂ ਜੀ ਸਤਿ ਸ਼੍ਰੀ ਅਕਾਲ ਦੋਵੇਂ ਅੰਕਲ ਜੀ ਤੇ ਪੁੱਤਰ ਰੈਡੀ ਰਿਹਾ ਕਰੋ
8: ਕੀ ਕਰਦੇ ਪਏ
6: ਹਾਂਜੀ ਅਸੀਂ ਬਸ ਤੁਹਾਡਾ ਵੇਟ ਹੀ ਖੱਜਲ ਹੀ ਹੋਣ ਦੇ ਬਸ
7: ਖੱਜਲ ਖੁਆਰੀ ਸਵੇਰੇ ਸਵੇਰੇ
8: ਸਤਿ ਸ਼੍ਰੀ ਅਕਾਲ ਦੋਨੋਂ ਅੰਕਲ ਜੀ
6: ਹਾਂਜੀ ਸਤਿ ਸ਼੍ਰੀ ਅਕਾਲ
9: ਸਤਿ ਸ਼੍ਰੀ ਅਕਾਲ ਪੁੱਤੂ ਕਿਵੇਂ ਹੋ ਠੀਕ ਠਾਕ
8: ਹਾਂਜੀ ਤੁਸੀਂ ਠੀਕ ਹੋ
6: ਹਾਂਜੀ ਅਸੀਂ ਬਹੁਤ ਵਧੀਆ ਬਹੁਤ ਵਧੀਆ ਕੀ ਸੁਣਾਓਗੇ
8: ਸਟੋਰੀ
6: ਓਕੇ ਸੁਣਾਓ
7: ਗੁੱਡ ਗੁੱਡ
8: ਪੰਛੀ ਤੁਸੀਂ ਕਿੰਨਾ ਸੁਣਦੇ ਮੈਂ ਉੱਡ ਕੇ ਸੁਣਦਾ ਡਰਦੂ ਤੁਸੀਂ ਕਹਿੰਦਾ ਸੁਣਦੇ ਮੈਂ ਟੇਡਾ ਹੁੰਦਾ ਟੇਡਾ ਹੋ ਕੇ ਸੁਣਦਾ
6: ਟੇਡਾ ਹੋ ਕੇ ਅੱਛਾ
8: ਬੱਚੇ ਤੁਸੀਂ ਕਹਿੰਦਾ ਸੁਣਦੇ ਟਰਨ ਵਾਈਸ
6: ਓਏ
7: ਨਾਈਸ
6: ਨਾਈਸ ਹੋਰ
8: ਚਮਕੰਦਰ ਕਹਿੰਦਾ ਸੁਣਦਾ
6: ਚਮਕੰਦਰ ਹਾਂ
8: ਉਹ ਪੁੱਟਾ ਹੋ ਕੇ ਸੁਣਦਾ
6: ਮੈਂ ਪੁੱਟਾ ਹੋ ਕੇ ਸੁਣਦਾ ਓਕੇ ਹੋਰ
8: ਉੱਲੂ ਕਹਿੰਦਾ ਸੁਣਦਾ ਮੈਂ ਜਾਗ ਕੇ ਜਾਂਦਾ
6: ਜਾਗ ਕੇ ਸੁਣਦਾ ਓਕੇ ਆਹ ਤੇ ਬੜਾ ਨਾਈਸ ਹੈ ਅੱਛਾ
8: ਤੁਸੀਂ ਕਹਿੰਦਾ ਸੁਣਦੇ
6: ਅਸੀਂ ਕਿੱਦਾਂ ਸੁਣਦੇ ਅਸੀਂ ਕਿੱਦਾਂ ਸੁਣਦੇ ਅਸੀਂ ਟੇਡੇ ਹੋ ਕੇ
7: ਡੱਡੂ ਉਹ ਜਿਹੜਾ ਡੱਡੂ ਅੱਖ ਮਾਰ ਕੇ ਚੱਲ ਜਾਂਦਾ ਅਸੀਂ ਜਾਣਦੇ ਉਹਨੂੰ
6: ਤੁਸੀਂ ਦੱਸੋ ਕੁੱਤਾ ਕਿਵੇਂ ਸੌਂਦੇ ਕੁੱਤਾ ਤੁਸੀਂ ਕਿਵੇਂ ਸੌਂਦੇ
8: ਚਲੋ
6: ਅੱਜ ਦੀ ਬੁਝਾਰਤ ਹੈ ਸਾਰਿਆਂ ਦੀ
7: ਅੱਜ ਦੀ ਬੁਝਾਰਤ ਸਹੀ ਗੱਲ ਨਹੀਂ ਅਸੀਂ ਪਾਇਆ ਕਰਾਂਗੇ
6: ਅਸੀਂ ਵੀ ਤੇ ਪਾਇਆ ਕਰਾਂਗੇ ਬੁਝਾਰਤ ਸਾਡੇ ਕੋਲ ਵੀ ਤੇ ਹੈਗੇ ਕੁੱਤਾ ਤੁਸੀਂ ਕਿੱਦਾਂ ਸੌਂਦੇ ਤੁਸੀਂ ਦੱਸੋ ਮੰਮੀ ਕੋ ਨਹੀਂ ਪੁੱਛਣਾ ਹਾਈ ਤੁਸੀਂ ਵੀ ਨਹੀਂ ਚੀਟਿੰਗ ਹੈ
8: ਕੁੱਤੇ ਨੂੰ
6: ਪੁੱਛੋ ਹਾਂ
7: ਕੁੱਤੇ ਨੂੰ ਪੁੱਛੋ ਕਿ ਸਿਆਣਾ ਜਵਾਬ
6: ਮੈਂ ਲਾਵਾਂ ਫੋਨ ਕੁੱਤੇ ਨੇ ਆਈਫੋਨ ਲਿਆ ਫੋਲਡਿੰਗ ਵਾਲਾ ਨਵਾਂ
7: ਬੱਲੇ ਮੇਰੇ ਤੋਂ ਜ਼ਿਆਦਾ ਚੰਗੇ ਲਾ ਚੱਲ ਰਹੇ ਕੁੱਤੇ ਦੇ ਬਈ ਹਾਂਜੀ ਕਰਾਓ
6: ਹਾਂਜੀ ਹਾਂਜੀ ਕਰਾਓ ਉਹ ਸਤਿ ਸ਼੍ਰੀ ਅਕਾਲ ਮਿਆਓ ਮਿਆਓ ਉਹ ਮਿਆਓ ਮਿਆਓ ਕਿੱਦਾਂ ਸੌਂਦੀ ਬਿੱਲੀ ਕਿੱਦਾਂ ਸੌਂਦੀ ਅੱਛਾ ਇਦਾਂ ਸੌਂਦੀ ਵੈਰੀ ਗੁੱਡ ਕਿਉਂਕਿ ਤੁਸੀਂ ਤਾਂ ਨੀ ਸੁਣ ਸਕਦੇ ਕਿਉਂਕਿ ਤੁਸੀਂ ਤਾਂ ਆਪ ਸੁੱਤੇ ਹੁੰਦੇ ਹੋ ਤੇ ਇਸ ਕਰਕੇ ਬਿੱਲੀ ਨੂੰ ਜਿੱਦਾਂ ਮਰਜ਼ੀ ਸਵਾ ਦੋ ਕੋਈ ਫਰਕ ਨੀ ਪੈਂਦਾ ਵੈਰੀ ਨਾਈਸ ਵੀਰ ਜੀ ਕੀ ਸੁਣਾਓਗੇ ਅੱਜ ਟ੍ਰੀਟੀ ਅੱਛਾ ਕਿਹੜੀ
7: ਟ੍ਰੀਟੀ
6: ਕਿਹੜੀ ਟ੍ਰੀਟੀ
7: ਸ਼ਿਮਲਾ ਟ੍ਰੀਟੀ
6: ਕਿਹੜੀ ਟ੍ਰੀਟੀ ਸੁਣਾਓਗੇ ਅੱਛਾ ਅੱਛਾ
8: ਹੋਲੀਡੇ ਸਾਨੀ
6: ਆਹਾਂ ਓਕੇ
7: ਓਕੇ ਫਲੋਟਿੰਗ ਸਿੰਗ
6: ਠੀਕ ਲੱਗ ਰਹੀ ਹੈ ਕੋਈ ਚੀਜ਼ ਠੀਕ ਲੱਗ ਰਹੀ ਹੈ ਕੱਲ੍ਹ ਟਮਾਟੋ ਸੌਸ ਨਾ ਖਾਵਾਂਗੇ ਕੱਲ੍ਹ ਹਾਂਜੀ
7: ਫੇਰ
8: ਆਪ ਫਲੋਟ ਐਂਡ ਸਿੰਕ ਲੇਗਾ ਦੇ
7: ਅੱਛਾ ਫਲੋਟ ਐਂਡ ਸਿੰਕ ਚਿੜੀ ਉਡਕਾਉਂ ਟਾਈਪ
6: ਅੱਛਾ
7: ਉਹ ਮੈਨੂੰ ਇਹੀ ਲੱਗ ਰਿਹਾ
6: ਓਕੇ ਉਹ ਕਿਦਾਂ ਖੇਡੀ ਦਾ
8: ਕੋਈ ਲੈ ਕੇ ਪਾਣੀ ਵਿੱਚ ਪਾਣੀ
6: ਅੱਛਾ ਪਾਣੀ ਚ ਪਾਉਣੇ ਤੇ ਜੇ ਉਹ
7: ਡੁੱਬ ਗਿਆ
6: ਤੇ ਡੁੱਬ ਗਿਆ ਤੇ ਸਿੰਕ ਤਰ ਗਿਆ ਤੇ ਡਰਿੰਕ ਹਾਂਜੀ ਨਹੀਂ ਅੱਛਾ ਏਦਾਂ ਨਹੀਂ ਕਿੱਦਾਂ ਫਿਰ ਪਾਣੀ ਵਿੱਚ ਪਾ ਕੇ ਓਕੇ ਓਕੇ ਥੈਂਕ ਯੂ ਤੁਸੀਂ ਸਾਨੂੰ ਇੱਕ ਨਵੀਂ ਗੱਲ ਅੱਜ ਸਿਖਾਤੀ ਥੈਂਕ ਯੂ
7: ਬਾਈ ਥੈਂਕ ਯੂ ਮਾਣੋ ਬਿੱਲੀ
6: ਥੈਂਕ ਯੂ ਮਿਆਉਂ ਮਿਆਉਂ
7: ਮਿਆਉਂ ਮਿਆਉਂ
8: ਐ ਸਾਰੇ ਕਲਰ ਸਵਾਈਨ ਕਰਨੇ ਸ਼ੇਪ ਵੀ
6: ਓਕੇ ਤੇ ਮਾਣੋ ਬਿੱਲੀ ਪਤਾ ਕਿੱਦਾਂ ਸੌਂਦੀ ਆ ਇਦਾਂ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
8: ਸ੍ਰੀਕਾਲ ਅੰਕਲ ਜੀ ਤੇ ਸੈਂਟਾ ਵੀਰ ਜੀ।
9: ਸ੍ਰੀਕਾਲ। ਹੋ ਹੋ ਹੋ, ਕਿਵੇਂ ਹੋ?
8: ਕੀ ਹਾਲ ਹੈ?
6: ਠੀਕ ਆ, ਵਧੀਆ। ਤੁਸੀਂ ਦੱਸੋ, ਉੱਠ ਪਏ ਹੋ?
8: ਠੀਕ ਆ।
6: ਅੱਜ ਵੇਲੇ
8: ਉੱਠ ਪਏ?
6: ਵੇਲੇ ਸਿਰ ਹੀ? ਅੱਜ
9: ਅੱਜ ਤਾਂ ਟਾਈਮ ਸਿਰ ਹੀ ਹੋ ਗਿਆ ਕੰਮ। ਹੈ
6: ਇੰਨੀ ਛੇਤੀ? ਇੰਨੀ ਛੇਤੀ
9: ਕੀ ਚੱਕਰ ਹੋ ਗਿਆ? ਮੈਂ ਤਾਂ ਸੁਣਿਆ ਤੁਸੀਂ ਆਰਾਮ ਨਾਲ ਫੋਨ ਚੱਕਦੇ ਹੁੰਦੇ ਹੋ।
6: ਇਹਨਾਂ
9: ਦੇ ਕਦੋਂ ਪ੍ਰਹਿਲਾਦ ਹੋ ਗਿਆ ਸੀ? ਕਲਰ ਵਾਲੀ ਹੈ। ਇਟਸ ਅ ਨਿਊਜ਼ ਟੂ ਮੀ, ਮੇਰੇ ਖਿਆਲ ਨਾਲ ਮੈਂ ਪਹਿਲੀ ਵਾਰੀ ਸੁਣ ਰਿਹਾ।
6: ਵਾਹ ਵਾਹ ਵਾਹ, ਨਾਈਸ ਨਾਈਸ,
9: ਗੁੱਡ ਗੁੱਡ ਗੁੱਡ।
6: ਫੋਟੋ ਭੇਜੋ ਇਹਨਾਂ ਦੇ ਹਰਨਾਕਸ਼ ਦੀ।
8: ਹੈ?
6: ਇਹਨਾਂ ਦੇ ਹਰਨਾਕਸ਼ ਦੀ ਫੋਟੋ ਭੇਜੋ ਨਾ ਅੱਜ।
9: ਇਵੈਂਟ ਦੀ? ਇਵੈਂਟ ਦੀ
8: ਬੌਸ?
6: ਹੂੰ, ਬੌਸ
8: ਅਨੀ ਮੌਨਸਟਰ ਹੈ।
6: ਅੱਛਾ, ਮੌਨਸਟਰ ਕੀ ਨਾਮ ਉਹਦਾ?
9: ਵਾਹ,
8: ਮੈਂ ਕਹਿੰਦਾ ਮੈਂ ਨੰਨਾ ਸਾ, ਛੋਟਾ ਸਾ,
9: ਪਿਆਰਾ ਸਾ ਬੱਚਾ ਹੂੰ। ਆਓ
8: ਬੱਚਾ ਹੂੰ,
6: ਆਓ। ਅੱਛਾ, ਇਹ ਉਹ ਵਾਲੀ ਆ?
8: ਬਲਮਾ
9: ਪਤਾ ਨਹੀਂ ਸੀ। ਹਾਂ, ਬਲਮਾ। ਆਹੋ, ਸ਼ਕੀਰ ਤੋਂ ਅੱਛੀ ਵੀ ਹੂੰ
6: ਬਲਮਾ। ਅੱਛਾ, ਉਹ
9: ਬਲਮਾ
6: ਇਹ ਇਸ ਫਿਲਮ ਦਾ ਡਾਇਲੋਗ
9: ਨਹੀਂ? ਇਹ
6: ਉਹਦਾ ਤਾਂ ਨਹੀਂ ਹੈ।
9: ਹਾਂ, ਉਹ ਕਿਸੇ ਗੋਵਿੰਦਾ ਦੀ ਹੈ। ਆ ਬਲਮਾ ਤਾਂ ਹੈ, ਪਰ ਉਹਦੇ ਅੰਦਰ ਸ਼ਕਤੀ ਕਪੂਰ ਆਪ ਹੈ ਨਾ ਉਹਦੇ ਅੰਦਰ। ਫਿਰ ਬੱਚਿਆਂ ਨੇ ਗਾਂ ਅੱਗੋ ਇੱਕ ਅੱਧਾ ਹੋਰ ਦੇਖ ਲਿਆ ਹੋਣਾ ਸ਼ਕਤੀ ਕਪੂਰ ਦਾ ਕੋਈ ਕੰਮ ਵੇਖ ਲਿਆ ਹੋਣਾ।
6: ਓਕੇ ਓਕੇ, ਰੀਲ ਆ ਗਈ ਹੋਣੀ ਗਾਂ ਦੀ। ਗਾਂ ਕੀ ਸੁਣਾਓਗੇ ਫਿਰ ਅੱਜ?
8: ਇੱਕ ਬੁਜਾਰ ਕ੍ਰਿਸ਼ਨਾ ਵੀ ਜੀ ਲਈ
6: ਇੱਕ ਸਾਡੇ ਕੋ ਵੀ ਹੈਗੀ ਅੱਜ, ਫਿਰ ਉਹ ਵੀ
9: ਬੁਝੋ। ਯੈਸ ਯੈਸ ਯੈਸ,
6: ਲੈਟਸ ਸੀ ਕੌਣ ਕਿਹਦੀ ਬੁਝਦਾ।
9: ਓ ਗੁੱਡ,
8: ਕ੍ਰਿਸ਼ਨਾ ਵੀ ਜੀ ਲਈ ਹੈ ਕੱਲੀ।
6: ਅੱਛਾ
9: ਚਲੋ, ਕੋਈ ਗੱਲ ਨਹੀਂ।
8: ਨਿੱਕੀ ਜੀ ਕੁੜੀ ਲੈ ਪਰਾਂਦਾ।
9: ਓਏ ਯਾਰ, ਇਹ ਤੇ ਲਵ ਯੂ ਹੈ ਮੇਰੇ ਬੱਚੇ, ਇਹ ਸੂਈ ਧਾਗਾ।
6: ਸਾਡੀ ਬਜ਼ਾਰ ਦੱਸੋ, ਕੁੱਤਾ ਕਿਵੇਂ ਸੌਂਦਾ?
8: ਸਿਰ ਥੱਲੇ ਕਰਕੇ।
9: ਪਰ ਉਹ ਤਾਂ ਹਰ ਕਿਸੇ ਨਾਲ ਹੀ ਆ। ਇਹ ਤਾਂ ਓਬਵੀਅਸਲੀ ਵਿਦ ਐਵਰੀਵਨ ਆ। ਉਹਦੀ ਕੀ ਡਿਫਰੈਂਟ ਕੁਆਲਿਟੀ ਆ ਇਹ ਦੱਸੋ ਨਾ।
6: ਸਟਾਈਲ ਦੱਸੋ, ਸਟਾਈਲ
8: ਲੰਬੇ ਪੈਕੇ, ਲੰਬੇ ਪੈਕੇ
6: ਉਹ ਸਾਰੇ ਹੀ ਤਾਂ ਆਪਾਂ ਵੀ ਲੰਬੇ ਪੈਕੇ ਸੌਂਦੇ ਆ। ਕੋਈ ਸਟਾਈਲ ਦੱਸੋ ਦਾ ਕਿਹੜਾ ਕ੍ਰਿਸਮਿਸ ਦੇ ਉੱਤੇ ਮੈਨੂੰ ਲੱਗਦਾ ਵਾ ਵੀ ਤੁਹਾਨੂੰ ਨਿਕਲਣਾ ਹੀ ਪੈਣਾ।
9: ਹਾਂ, ਨਿਕਲਾਂਗੇ। ਡਨ ਹੋ
6: ਕ੍ਰਿਸਮਿਸ ਤੇ ਸੈਂਟਾ ਬਣਾਈਏ ਕ੍ਰਿਸ਼ਨਾ ਅੰਕਲ ਨੂੰ।
9: ਡਨ ਹੋ ਗਿਆ?
8: ਹਾਂਜੀ
6: ਹਾਂ,
9: ਸੈਟਿੰਗ ਹੋ ਗਈ ਕਿ ਨਹੀਂ?
8: ਰੇਡੀਓ ਹਾਂਜੀ ਵਾਲਾ ਸੈਂਟਾ।
6: ਹਾਂ, ਇਹਨਾਂ ਦਾ
9: ਔਰੇਂਜ ਵਾਲੇ ਲੈ ਆਵਾਂਗੇ ਕੱਪੜੇ ਉਹਦੇ ਵਾਸਤੇ।
6: ਹਾਂ, ਵੱਡਾ ਢਿੱਡ ਬਣਾ ਕੇ ਤੇ ਇਹਨਾਂ ਕੋਲੋਂ ਫਿਰ ਆਪਾਂ
8: ਸੈਂਟਾ ਨੂੰ ਸਾਹ ਚੜ ਗਿਆ।
9: ਹਾਂ ਹਾਂ, ਪਤਾ ਲੱਗ ਗਈ ਤੁਹਾਨੂੰ? ਹਾਂ, ਸਹੀ ਗੱਲ, ਸੈਂਟਾ ਭਰਾਵਾ ਉੱਡਦਾ ਉੱਡਦਾ ਆ ਰਿਹਾ।
6: ਹਾਂ, ਸੈਂਟਾ ਨੂੰ ਇਹਨੂੰ
8: ਸੈਂਟਾ ਨੂੰ ਕੋ ਹੈਲਦੀ ਖਾਲ।
6: ਹਾਂ, ਹੈਲਦੀ ਖਾਓ,
9: ਕੋਸ਼ਿਸ਼ ਕਰ ਰਿਹਾ ਸੈਂਟਾ ਨੂੰ
8: ਸਵੇਰੇ ਪੁਸ਼ਅਪ ਕਰਦਾ।
6: ਹਾਂ, ਸੈਂਟਾ ਸਵੇਰੇ ਸਵੇਰੇ ਪੁਸ਼ਅਪ ਨਹੀਂ ਕਰਦਾ, ਇਹ ਲੂੰਬੀ ਚੋਂ ਨਿਕਲਿਆ ਆਪਾਂ ਸਿੱਧਾ ਮਾਈਕ ਤੇ ਧਰਤਾ।
9: ਏਦਾਂ ਹੀ ਹੋਇਆ, ਏਦਾਂ ਹੀ
6: ਹੋਇਆ ਵੀਰ ਜੀ, ਅਸੀਂ ਨਾ ਲੂੰਬੀ ਚ ਹੀ ਮਾਈਕ ਵਾੜਤਾ ਸਵੇਰੇ।
9: ਬੜੇ ਟ੍ਰਿਕਸਚਰ ਨੇ,
6: ਇੱਕ ਪੁਆਇੰਟ ਮਾਈਨਸ ਹੋ ਗਿਆ
8: ਤੇ ਮੈਂ ਵੀ ਜੀ ਹੈਗੇ ਹੋਰ ਕੀ ਤੁਹਾਨੂੰ ਟ੍ਰਿਕ ਕਰ ਲਿਆ
6: ਇੱਕ ਪੁਆਇੰਟ ਮਾਈਨਸ ਹੋ ਗਿਆ ਸਾਡਾ ਹੁਣ ਤੁਸੀਂ ਦੱਸੋ ਕੁੱਤਾ ਕਿੱਦਾਂ ਸੌਂਦਾ ਤੁਹਾਡਾ ਪੁਆਇੰਟ
7: ਤੁਸੀਂ ਦੱਸੋ
6: ਪੁਆਇੰਟ ਬਰਾਬਰ ਕਰੀਏ ਤੁਹਾਡਾ
8: ਸਾਡੇ ਕੋਲ ਕੁੱਤਾ ਨਹੀਂ ਹੈਗਾ
7: ਉਹ ਤੇ ਐ ਹੋ ਗਿਆ
6: ਉਹ ਆਨਸਰ ਹੋ ਗਿਆ ਵਾ
7: ਵਨ ਆਨਸਰ ਵਨ ਪਰਸਨ
6: ਹਾਂ ਡਿਫਰੈਂਟ ਆਨਸਰ ਸਾਡੇ ਪੁਆਇੰਟ ਬਰਾਬਰ ਹੋ ਗਏ ਤੁਸੀਂ ਦੱਸੋ ਕੀ ਸੁਣਾਓਗੇ ਹੁਣ
8: ਇੱਕ ਬੁਝਾਲ
6: ਹਾਂਜੀ
7: ਲਓ ਜੀ ਲਓ
8: ਸੈਂਟਾ ਵੀਰ ਜੀ ਲਈ ਤੇਰੇ ਜੋਰ
7: ਲਓ ਜੀ
8: ਜਦੋਂ ਉਹ ਗੰਦੀ ਹੁੰਦੀ ਉਹ ਸਾਫ਼ ਉਹ ਚਿੱਟੀ ਹੁੰਦੀ ਜਦੋਂ ਉਹ ਕਾਲੀ ਜਦੋਂ ਉਹ ਗੰਦੀ ਜਦੋਂ ਸਾਫ਼ ਹੁੰਦੀ ਉਹ ਕਾਲੀ ਤੇ ਔਰ ਹਰੀ ਹੁੰਦੀ ਹੈ
6: ਕਾਲੀ ਜਾਂ ਹਰੀ ਹੁੰਦੀ ਹੈ ਓਕੇ
7: ਇਹ ਕੀਤਾ ਆਪਾਂ
6: ਹਾਂ ਕੀਤਾ ਯਾਰ ਇਹ ਬਹੁਤ ਪੜ੍ਹਨ ਲਿਖਣ ਵਾਲੇ ਬੱਚੇ ਆ
7: ਇਸ ਲਈ ਵਿੱਚ ਕਵਰ ਹੋਇਆ
6: ਅਸੀਂ ਤਾਂ ਪੜ੍ਹਨ ਲਿਖਣ ਵਾਲੇ ਬੱਚੇ ਆ ਇਹ ਤੇ ਅਸੀਂ ਬਹੁਤ ਲਿਖਿਆ
7: ਸਾਡਾ ਬਲੈਕ ਬੋਰਡ ਕਿੱਥੇ ਆ ਉੱਥੇ ਉੱਥੇ ਤਾਂ ਨਹੀਂ ਲਿਖਿਆ
6: ਇਹੋ ਹੀ ਆ ਕੇ
7: ਓਏ ਲੈ ਮੈਂ
8: ਬਲੈਕ ਬੋਰਡ ਔਰ ਗ੍ਰੀਨ ਬੋਰਡ
6: ਔਰ ਇਹ ਨਿੱਕੀ ਮੈਡਮ ਸਾਨੂੰ ਪਾਉਂਦੀ ਹੈ ਬੁਝਾਰਤਾਂ
7: ਵਾਹ ਵਾਹ ਵਾਹ
6: ਥੈਂਕ ਯੂ ਪਾਰਟੀ ਕਾਦੀ ਕਰਨੀ ਫਿਰ
8: ਲਾਈਕ
6: ਡੈਡਾ ਓਕੇ ਡੈਡਾ ਪਾਰਟੀ ਕਰਨੀ ਚਲੋ ਠੀਕ ਆ ਫਿਰ
8: ਡੈਡਾ ਕੱਲੇ ਗੱਡੀਆਂ ਦੇ ਹੈਗੇ
6: ਵੀਰ ਜੀ ਕਿੱਥੇ ਨੇ
8: ਦੀਦੀ ਨਾਲ ਗੱਲ ਕਰ ਲੋ
6: ਹਾਂ ਜੀ ਲਿਆਓ
7: ਹੁਣ ਨੀ ਟ੍ਰਿਕ ਹੋਵਾਂਗੇ
6: ਸਾਡਾ ਵੀ ਠੀਕ ਆ ਕੀ ਕਰਦੇ ਸੀ
8: ਮੈਂ ਅਮਰ ਆਂਡਾ ਖਾ ਲਏ ਸੀ
6: ਅੱਛਾ ਆਂਡਾ ਖਾ ਰਹੇ ਯਾਰ ਸਾਨੂੰ ਕੋਈ ਟ੍ਰਿਕ ਦੱਸੋ ਆ ਦੀਦੀਆਂ ਨਾ ਸਾਨੂੰ ਟ੍ਰਿਕ ਕਰ ਜਾਂਦੀਆਂ ਰੋਜ਼ ਸਾਨੂੰ ਕੋਈ ਦੱਸੋ ਕੋਈ ਚੀਜ਼ ਕੋਈ ਨਾ ਤਰੀਕਾ ਦੱਸੋ
8: ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿਹਦੀ ਵੋਇਸ ਹੈ
6: ਤੁਹਾਡੇ ਕਹਿਣ ਦਾ ਮਤਲਬ ਅਕਲਮੰਦੀ ਨਾਲ ਪਹਿਲਾਂ ਧਿਆਨ ਨਾਲ ਸੁਣੋ ਕਰਾਂਗੇ ਆਪਾਂ ਕੱਲ ਕੋਈ
7: ਕੰਸਟ੍ਰਕਟਿਵ ਫੀਡਬੈਕ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ
6: ਕੀ ਸੁਣਾਓਗੇ ਫਿਰ ਅੱਜ
8: ਮੈਂ ਇੱਕ ਬੋਲੀ
6: ਹਾਂਜੀ
8: ਬਾਲੀ ਬੱਸੀ ਖੱਤੇ ਨਹੀਂ ਗਿਆ ਸੀ ਬਾਲੀ ਬੱਸੀ ਖੱਤੇ ਨਹੀਂ ਗਿਆ ਸੀ ਖੱਤੇ ਲੈਂਦਾ ਬਤਾਓ

0: ਸਰਦਾਰ
1: ਜੀ ਜਿੰਦਾਬਾਦ, ਸਾਈਕਲ ਜਿੰਦਾਬਾਦ।
2: ਸਾਈਕਲ ਖਰਾਬ ਕਿਉਂ ਹੁੰਦਾ?
3: ਖਰਾਬ ਹੋ
0: ਜਾਂਦਾ ਨਹੀਂ।
2: ਹਾਂ, ਸਾਈਕਲ ਕਿੱਦਾਂ ਸੌਂਦਾ?
3: ਓ ਹਾਂ, ਗੁੱਡ ਗੁੱਡ ਗੁੱਡ ਗੁੱਡ
0: ਕੁਸ਼ਚਨ।
2: ਸਾਈਕਲ ਸਟੈਂਡ ਤੇ ਲੱਗ ਕੇ ਸੌਂਦਾ।
3: ਟਰੱਕ ਖਰਾਬ ਹੋ
2: ਗਿਆ
3: ਯਾਰ, ਇਹ ਸਰਵਿਸ ਹੀ ਨਹੀਂ ਕਰਾਉਂਦੇ ਲੋਕੀ ਯਾਰ।
0: ਬੁੱਢੇ ਹੋ ਗਏ,
2: ਬੁੱਢੇ ਹੋ ਗਏ ਟਰੱਕ ਵਿਚਾਰੇ। ਨਹੀਂ ਪਰ ਵੀਰ ਜੀ, ਆਹ ਜਿਹੜਾ ਤੁਸੀਂ ਬੁੱਝਿਆ ਨਾ ਸਾਈਕਲ ਵਾਲਾ,
3: ਇਹ ਬੈਸਟ ਹੋ ਗਿਆ।
2: ਰੀਅਲੀ ਇੰਪ੍ਰੈਸ, ਤੁਹਾਡਾ ਗਿਫਟ ਬਣ ਗਿਆ ਵੀਰ ਜੀ ਨੂੰ, ਗਿਫਟ ਮਿਲੂਗਾ ਹੁਣ। ਥੈਂਕ ਯੂ ਵੀਰ ਜੀ, ਤੁਸੀਂ ਜਿੱਦਣ ਆਓਗੇ ਨਾ ਫਿਰ ਤੁਸੀਂ ਮੈਨੂੰ ਚੇਤਾ ਕਰਾ ਕੇ ਆਇਓ, ਫਿਰ ਤੁਹਾਨੂੰ ਗਿਫਟ ਮਿਲੂਗਾ। ਠੀਕ ਆ, ਵੈਰੀ ਨਾਈਸ, ਵੈਰੀ ਇੰਟੈਲੀਜੈਂਟ ਵੀਰ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ
3: ਸਾਹਿਬ,
2: ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ, ਕੀ ਹਾਲ ਹੈ ਤੁਹਾਡਾ? ਪ੍ਰਸ਼ਾਦ ਇਸ ਕਰਕੇ ਲੇਟ ਹੋ ਗਏ।
4: ਅਸੀਂ ਨਾ ਰੋਜ ਲੰਗਰ ਹਾਲ ਦੇ ਵਿੱਚ ਗੁਰੂ ਘਰ ਪਾਣੀ ਵੀ ਪੀਂਦੇ ਹੁੰਦੇ ਆ, ਤੇ ਤਾਂ ਕਰਕੇ ਫਿਰ ਉਦੋਂ ਅਸੀਂ ਪਾਣੀ ਪੀ ਰਹੇ ਸੀਗੇ ਜਦੋਂ ਸਾਡੀ ਵਾਰੀ ਆ ਗਈ ਸੀ।
2: ਓਕੇ ਓਕੇ ਓਕੇ ਓਕੇ, ਗੁੱਡ ਗੁੱਡ,
3: ਟਾਈਮ ਲੱਗ ਜਾਂਦਾ, ਟਾਈਮ ਲੱਗ ਜਾਂਦਾ।
2: ਇਹ ਵੀ ਗੱਲ ਸਹੀ ਆ। ਕੀ ਸੁਣਾਓਗੇ ਫਿਰ ਅੱਜ?
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
3: ਓ ਲਿਆਓ ਜੀ ਲਿਆਓ ਚੁਟਕਲਾ, ਜ਼ਿੰਦਾਬਾਦ।
4: ਟੀਚਰ, ਮੈਥ ਵਿੱਚ ਪੱਪੂ ਦੇ 100 ਨੰਬਰਾਂ ਵਿੱਚੋਂ 28 ਨੰਬਰ ਆਇਆ, ਤੇ ਸਾਰੀ ਕਲਾਸ ਜ਼ੋਰ ਨਾਲ ਹੱਸਣ ਲੱਗ ਗਈ। ਟੀਚਰ ਤੇ ਉਹ ਸਾਰਿਆਂ ਨਾਲੋਂ ਵਧੀਆ ਵਾਲਾ, ਸਭ ਤੋਂ ਹਾਈ ਸਕੋਰ ਸੀਗਾ, ਤੇ ਬਾਕੀ ਸਾਰੀ ਕਲਾਸ ਕੱਚੀ ਹੋ ਗਈ।
3: ਇਹ ਤਾਂ ਟੀਚਰ ਹੀ ਬਦਲਣਾ ਚਾਹੀਦਾ ਬਈ, ਮੇਰੇ ਵਰਗਾ ਕੌਣ ਪੜ੍ਹਾਉਣ ਚਲੇ ਗਿਆ।
2: ਤੁਸੀਂ ਸਾਨੂੰ ਦੱਸੋ ਬਲੈਕ ਬੋਰਡ ਕਿੱਦਾਂ ਸੌਂਦਾ? ਬਲੈਕ ਬੋਰਡ ਕਿੱਦਾਂ ਸੌਂਦਾ? ਸੌਂਦਾ ਕਿੱਦਾਂ? ਡਸਟਰ ਤੇ ਜ਼ਿਰ ਰੱਖ ਕੇ।
3: ਇਹ ਤੇ ਪੂਰ ਸੀ, ਮਾੜੀ ਗੱਲ ਆ। ਦੇਖੋ ਆਪਾਂ ਮੰਨਣਾ, ਆਪਾਂ ਨੀ ਮੰਨਣਾ। ਅੱਜ ਕੱਲ ਤਾਂ ਸਗੋਂ ਆ ਗਏ ਨਾ, ਇੱਥੇ ਸ਼ਾਇਦ ਸਕੂਲਾਂ ਚ ਹੁੰਦਾ ਹੈਗਾ ਨਾ, ਬਲੈਕ ਬੋਰਡ ਦਾ ਵੀ ਕਵਰ ਜਿਹਾ ਹੁੰਦਾ ਨਾ, ਬਲਾਈਂਡ ਜੀ ਚਾੜ ਦਿੰਦੇ ਬਲੈਕ ਬੋਰਡ ਤੇ ਵੀ। ਸਾਡੇ ਟਾਈਮ ਤਾਂ ਨੀ ਹੁੰਦਾ ਹੈਗਾ।
2: ਅੱਛਾ,
3: ਹਾਂ, ਪਰ ਮੈਂ ਕਾਫੀ ਥਾਵਾਂ ਤੇ ਦੇਖਿਆ, ਜਾਂ ਫਿਰ ਫਿਲਮੀ ਬਲੈਕ ਬੋਰਡ ਹੀ ਆ ਬੇਚਾਰੇ ਜਿਹਨਾਂ ਨਾਲ ਬਲਾਈਂਡ ਟੱਕਰਦੀ ਅੱਜ ਵੀ।
2: ਹੋ ਸਕਦਾ ਭਾਈ, ਹਨਾ, ਚੋਰੀ ਹੋ ਜਾਂਦੇ ਹੁਣ। ਥੈਂਕ ਯੂ ਮਨ, ਫਤਿਹ ਹੈਗਾ।
4: ਥੈਂਕ ਯੂ, ਹੁਣ ਫਤਿਹ ਨਾਲ ਵੀ ਗੱਲ ਕਰ ਲਓ।
2: ਹਾਂਜੀ ਹਾਂਜੀ
3: ਜੀ, ਕਰਾਓ।
0: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਵੀਰੇ ਜੀ।
2: ਸਤਿ ਸ੍ਰੀ ਅਕਾਲ, ਕੀ ਹਾਲ,
3: ਕਿਵੇਂ ਹੋ ਫਤਿਹ ਸਿੰਘ?
0: ਮੈਂ ਵਧੀਆ, ਤੂੰ ਕਿਵੇਂ ਹੋ?
2: ਆਪਾਂ ਠੀਕ ਆ,
3: ਬੈਸਟ ਬੈਸਟ
2: ਬੈਸਟ। ਤੁਸੀਂ ਸੁਣਾਓ,
3: ਕੀ ਚੱਲਦਾ ਪਿਆ,
2: ਕਿੱਦਾਂ ਦੇਖ ਖਾਲੀ?
0: ਹਾਂਜੀ,
2: ਵੈਰੀ ਗੁੱਡ
3: ਗੁੱਡ ਗੁੱਡ।
0: ਇਥੋਂ ਪਤਾ ਮੇਰੇ ਕਲੱਬ ਵਿੱਚ ਮੈਂ ਕ੍ਰਿਕਟਰ ਦੀ ਟੀਮ ਚ ਚੁਣਿਆ ਗਿਆ।
2: ਓ ਬੱਲੇ,
3: ਵੈਰੀ ਗੁੱਡ, ਕਿਆ ਬਾਤ ਹੈ, ਕਿਆ ਬਾਤ ਹੈ ਸਾਡੇ ਕੋਹਲੀ ਸਾਹਿਬ,
2: ਵੈਰੀ ਨਾਈਸ। ਤੁਸੀਂ ਤੇ ਫਿਰ ਕਰੋਗੇ ਗੋਲ ਫਿਰ ਭੱਜ ਭੱਜ ਕੇ?
3: ਉਹ ਗੋਲ ਨੀ ਹੁੰਦਾ, ਬਾਸਕਟ ਹੁੰਦੀ ਉਹਦੇ ਅੰਦਰ।
2: ਅੱਛਾ, ਤੁਸੀਂ ਚੁਣੇ ਗਏ ਤੇ ਤੁਸੀਂ ਭੱਜੋ ਗੇ?
3: ਓਕੇ, ਨਹੀਂ ਤਾਂ ਹੁਣ ਜੇ ਚੁਣੇ ਗਏ ਫਿਰ ਭੱਜਣਾ
0: ਨਹੀਂ। ਉਹ ਟੀਮ ਦੇ ਵਿੱਚ ਚਲੇ ਗਏ ਤੇ ਜਦੋਂ ਆਪਾਂ ਮਾਰਦੇ ਹਾਂ ਉਹਨਾਂ ਦਾ ਨਾਮ ਹੁੰਦਾ ਰਨ।
3: ਅੱਛਾ, ਪਿੱਠੂ ਪਿੱਠੂ ਗਰਮ ਹੁੰਦੀ ਗੇਮ
2: ਯਾਰ, ਇਹ ਮਾਰਨ ਵਾਲੀ ਗੇਮ ਹੈ, ਪਾਣੀ ਲਾਈਕ ਨਹੀਂ ਕਰਦੇ।
3: ਨਹੀਂ ਨਹੀਂ,
2: ਇਹ ਉਹ ਇਦਾਂ ਦੀ ਗੇਮਾਂ ਖੇਡਦੇ।

0: ਤੇ ਫਿਰ ਲੋਕੀ ਨੂੰ ਭੱਜ ਭੱਜ ਕੇ
1: ਨਹੀਂ ਨਹੀਂ ਐਕਸਪਲੇਨੇਸ਼ਨ ਨਹੀਂ ਚਾਹੀਦੀ, ਸਿਰਫ ਚਾਹੀਦਾ ਵੀ ਸੌਂਦਾ ਕਿਦਾਂ।
2: ਹਾਂ ਸਿੰਗਲ ਵਰਡ,
1: ਸਿੰਗਲ ਵਰਡ ਐਕਸਪਲੇਨੇਸ਼ਨ ਥੋੜੀ
2: ਡੈਸ਼ ਕਰਕੇ
1: ਹੋਰ
2: ਡੈਸ਼ ਕੀ ਹੈ ਬਲੈਂਕ।
1: ਤੁਸੀਂ ਤੇ ਤੁਸੀਂ ਤੇ ਲਾਫਟਰ ਥੈਰੇਪੀ ਦੇ ਰਿਚਰਡ ਬਣ ਚੱਲੇ ਜੇ
2: ਨਾ ਕੇ। ਹਾਂ ਇਹ ਤਾਂ ਕੁੱਤਿਆਂ ਦੀ ਫਿਤਰਤ ਨਾਲ ਬਹੁਤ ਜੁੜਦਾ ਨਹੀਂ ਵੈਸੇ।
1: ਯੂ ਕੈਨ ਸੇ
2: ਅੱਛਾ
1: ਯੂ ਕੈਨ ਸੇ ਡਜ਼ਨਟ ਮੈਟਰ, ਮਾਵਾ ਕਹਿ ਦਿੰਦੀਆਂ ਮੈਂ ਕੁੱਤਿਆ ਨਾ ਲਾ ਵਿਚਾਰਾ ਭੁਲੇਖੇ ਜਾ। ਥੈਂਕ ਯੂ ਬੁੱਤੂ, ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ, ਥੈਂਕ ਯੂ, ਥੈਂਕ ਯੂ। ਡਰਵਾਲ ਸਾਹਿਬ ਥੋੜ੍ਹਾ ਜਿਹਾ ਰੁਕ ਜਾਓ, ਹਾਲੇ ਮੇਰੇ ਕੋਲ ਕਾਲ ਚੁੱਕੀ ਨਹੀਂ ਜਾਣੀ, ਅਤੇ ਨੈਕਸਟ ਸਾਡੇ ਨਾਲ ਯੁਵਰਾਜ, ਅਤੇ ਉਸ ਤੋਂ ਬਾਅਦ ਫਿਰ ਅਸੀਸ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਯੁਵਰਾਜ।
0: ਸਤਿ
1: ਸ਼੍ਰੀ ਅਕਾਲ
2: ਅੰਕਲ
1: ਜੀ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
0: ਮੈਂ ਠੀਕ ਆ, ਤੁਹਾਡਾ ਕੀ ਹਾਲ ਆ?
1: ਸਾਡਾ ਵੀ ਬਹੁਤ ਵਧੀਆ, ਗੁੱਡ ਆ, ਓਕੇ ਆ, ਠੀਕ ਆ। ਤੁਸੀਂ ਦੱਸੋ ਕਿਵੇਂ ਚੱਲ ਰਹੀ ਜ਼ਿੰਦਗੀ?
0: ਮੇਰੀ ਜ਼ਿੰਦਗੀ ਵਧੀਆ, ਤੁਹਾਡੀ ਕਿਵੇਂ ਜ਼ਿੰਦਗੀ ਆ?
2: ਹਾਏ ਕੀ ਪੁੱਛਿਆ
1: ਕਵੇਂ ਯਾਰ,
2: ਛੋਟਾ ਬੱਚਾ ਜ਼ਿੰਦਗੀ ਬੋਲਦਾ ਕਿੰਨਾ ਪਿਆਰਾ ਲੱਗਦਾ।
1: ਵੈ ਵਰਿਆਂ ਨੂੰ ਇਦਾਂ ਨਹੀਂ ਪੁੱਛੀਦਾ, ਇਮੋਸ਼ਨਲ ਹੋ ਜਾਂਦੇ ਆ।
2: ਮਾਈ ਗੋਡ, ਭਾਬੀ ਸੁਣ ਰਹੇ ਹੋ ਪਲੀਜ਼, ਹੈਲੋ,
1: ਆਰ ਯੂ ਓਕੇ ਡੇ ਹੋ ਜਾਂਦਾ ਸਾਡਾ।
2: ਆਰ ਯੂ ਓਕੇ ਪਿਛਲੇ ਤੁਸੀਂ ਗਾਇਸ ਪਿਛਲੇ ਤੁਸੀਂ ਸਾਡਾ ਕਾਦਾ ਆਰ ਯੂ ਓਕੇ।
1: ਹਾਂਜੀ ਕੀ ਸੁਣਾਓਗੇ ਫਿਰ?
0: ਮੈਂ ਇੱਕ ਚੁਟਕਲਾ ਸੁਣਾਵਾਂਗੀ।
1: ਸੁਣਾਓ।
0: ਇੱਕ ਵਾਰੀ ਪਤੀ ਆਪਣੇ ਪਤੀ ਨੂੰ ਕਹਿੰਦਾ ਵੀ ਮੇਰੇ ਨਾਲ ਬਾਹਰ ਲੜਿਆ ਨਾ ਕਰ, ਮੇਰਾ ਬੀਪੀ ਹਾਈ ਹੋ ਜਾਂਦਾ। ਤੇ ਫਿਰ ਪਤਨੀ ਕਹਿੰਦੀ ਮੈਂ ਕੀ ਕਰਾਂ, ਮੇਰੀ ਤਾਂ ਮਜਬੂਰੀ ਆ, ਕਿਉਂਕਿ ਜੇ ਮੈਂ ਲੜਾਂ ਨਾ ਤੁਹਾਡੇ ਨਾਲ ਫਿਰ ਮੇਰਾ ਬੀਪੀ ਲੋ ਹੋ
2: ਜਾਂਦਾ। ਕਿਸੇ ਦਾ ਤਾਂ ਹੁਣ ਦੇਖੋ ਸਿਹਤ ਠੀਕ ਰਹਿਣੀ ਚਾਹੀਦੀ ਹੈ।
1: ਇੱਕ ਦਿਨ ਨਾ ਮੈਂ ਕੋਈ ਰੀਲ ਵੇਖੀ, ਉਹਦੇ ਉੱਤੇ ਲਿਖਿਆ ਸੀ ਭਾਰਤੀ ਪਤਨੀਆਂ ਹਰ ਰੋਜ਼ ਥੋੜਾ ਥੋੜਾ ਜ਼ਹਿਰ ਦੇ ਕੇ ਮਾਰ ਰਹੀਆਂ ਨੇ ਆਪਣੇ ਘਰ ਵਾਲਿਆਂ ਨੂੰ, ਪਤੀਆਂ ਨੂੰ, ਇੱਦਾਂ ਸਮਥਿੰਗ ਹੈ ਨਾ।
2: ਬੱਲੇ
1: ਮੈਂ ਯਾਰ ਕੀ ਚੀਜ਼ ਹੈ, ਫਿਰ ਮੈਂ ਪੜ੍ਹਿਆ ਸੁਣਿਆ, ਥੈਂਕ ਯੂ ਬੁੱਤੂ, ਥੈਂਕ ਯੂ, ਹੈਵ ਅ ਨਾਈਸ ਡੇ। ਫਿਰ ਮੈਂ ਸੁਣਿਆ ਤਾਂ ਉਹ ਕਹਿੰਦਾ ਵੀ ਉਹ ਨਾ ਕਿਉਂਕਿ ਜਿੱਦਾਂ ਜਨੈਟਿਕਲੀ ਉਹਨਾਂ ਦੇ ਜਿੱਦਾਂ ਲੂਣ ਜ਼ਿਆਦਾ ਖਾਣ ਨੂੰ ਜੀ ਕਰਦਾ ਜਨਾਨੀਆਂ ਦੇ, ਮਤਲਬ ਲੋਜੀਕਲੀ ਠੀਕ ਸੀ ਉਹ ਜੋ ਜੋ ਵੀ ਉਹ ਕਹਿ ਰਹੇ, ਪਰ ਉਹ ਹੈਡਿੰਗ ਅੱਜ ਕੱਲ੍ਹ ਮਤਲਬ ਇੱਦਾਂ
2: ਹੈਡਿੰਗ ਥੋੜ੍ਹੀ ਖਤਰਨਾਕ ਜਿਹੀ ਨਹੀਂ ਪੈਂਦੀ,
1: ਅਤੇ ਕਿਉਂਕਿ ਜਨਾਨੀਆਂ ਦਾ ਜਿਹੜਾ ਨਮਕ ਜ਼ਿਆਦਾ ਖਾਣ ਨੂੰ ਜੀ ਕਰਦਾ ਵਾ, ਉਹ ਜੇ ਘੱਟ ਖਾਣ ਤਾਂ ਉਹਨਾਂ ਦਾ ਲੋਅ ਹੋ ਜਾਂਦਾ ਹੈ ਨਾ ਬੀ ਪੀ, ਅਤੇ ਉਹ ਇਸ ਕਰਕੇ ਥੋੜ੍ਹਾ ਜਿਹਾ ਵੱਧ ਖਾਂਦੀਆਂ ਕਿਉਂਕਿ ਘਰ ਖਾਣਾ ਉਹ ਬਣਾਉਂਦੀਆਂ ਵਾ, ਇਸ ਕਰਕੇ ਉਹ ਸਾਰੀ ਉਮਰ ਉਹਨਾਂ ਨੂੰ ਵੀ ਵੱਧ ਖਵਾਉਂਦੀਆਂ ਰਹਿੰਦੀਆਂ ਵਾ, ਅਤੇ ਉਹਨਾਂ ਦਾ ਪਟਾਕਾ ਛੇਤੀ ਪੈ ਜਾਂਦਾ।
2: ਬੜਾ ਡਾਰਕ ਟਰਨ ਲੈਂਦੇ ਹੋਏ ਅੱਜ ਦਾ ਲਾਫਟਰ ਥੈਰੇਪੀ ਦਾ ਸ਼ੋਅ ਗਾਇਸ।
1: ਤੇ ਤੁਸੀਂ ਹਰਗੁਣ ਤੁਸੀਂ ਹੁਣ ਕਰ ਲਿਓ ਪੁੱਤ, ਤੇ ਅਸੀਸ ਤੁਸੀਂ ਆਉਂਦੇ ਰਹੋ। ਹੈਲੋ,
0: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ ਵੀ ਜੀ,
1: ਸਤਿ ਸ੍ਰੀ ਅਕਾਲ।
2: ਕਾਲ ਅਸੀਸ ਕੌਰ,
1: ਕੀ ਹਾਲ ਹੈ ਅਸੀਸ ਕੌਰ?
0: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
1: ਮੈਂ ਅਸੀਂ ਠੀਕ ਹਾਂ ਅਸੀਸ, ਖੰਗ ਨਹੀਂ ਠੀਕ ਹੋਣ ਦੀ, ਕੀ ਖਾਵਾਂ ਮੈਂ?
0: ਹੋਰ
1: ਕੀ, ਮੈਂ ਤੁਹਾਡੀ ਖੰਘ ਲੈ ਲਈ ਸੀ ਨਾ, ਮੈਂ ਕਿਹਾ ਬਾਬਾ ਜੀ ਅਸੀਸ ਕੌਰ ਨੂੰ ਠੀਕ ਕਰ ਦੋ, ਤੇ ਮੈਂ ਖੰਘ ਲੰਮੀ ਲੈ ਲੈਣਾ, ਤੇ ਉਹ ਹੁਣ ਹਟਣ ਨਹੀਂ ਡਈ। ਤੁਸੀਂ ਦੱਸੋ ਹੁਣ ਕੀ ਕਰੀਏ, ਕੋਈ ਹੈ ਬੰਦਾ ਅੱਗੇ ਦੇ ਦਈਏ ਕਿਸੇ ਨੂੰ?
0: ਜ਼ਿਆਦਾ ਕੋਈ ਆਮਲਾ ਪਾਊਡਰ ਪਾਣੀ ਨਾਲ ਖਾਇਆ ਕਰੋ।
1: ਹਾਂ ਯਾਰ, ਵੈਰੀ ਨਾਈਸ, ਐਡੀ ਸਿਆਣੀ ਕੁੜੀ ਹੈ,
2: ਵਾਹ,
1: ਆ ਗੁੱਡ ਹੈ
0: ਤਾਂ ਪਾਣੀ ਪੀਆ ਕਰੋ।
1: ਕੋਈ ਸਾਡੀ ਨੋਨੀਆ ਜੂਨੀਅਰ,
2: ਨੋਨੀਆ ਜੂਨੀਅਰ ਦਾ,
0: ਕਿਉਂਕਿ ਮੈਂ ਆਮਲਾ ਖਾਂਦੀ ਰੋਜ਼ ਪਾਣੀ ਨਾਲ, ਬਟ ਹੁਣ ਉਹ ਖਤਮ ਹੋ ਗਿਆ, ਮੰਮਾ ਹੋਰ ਬਣਾਉਣਗੇ।
1: ਅੱਛਾ, ਤੁਸੀਂ ਕਹੋ ਮੈਂ ਆਮਲਾ ਖਾ ਖਾ ਕੇ ਖਤਮ ਕਰਤਾ ਪਰ ਠੀਕ ਨਹੀਂ ਹੋਇਆ।
2: ਅੱਛਾ, ਤੁਸੀਂ ਟਰਾਈ ਕਰਕੇ ਵੇਖ ਲਓ।
1: ਤੁਸੀਂ ਠੀਕ ਹੋ ਗਏ ਉਦੋਂ?
0: ਮੈਂ ਤਾਂ ਠੀਕ ਹੋ ਗਈ, ਲਾਈਕ ਜੇ ਤੁਸੀਂ ਆਮਲਾ ਖਾਣਗੇ ਤੇ ਪਾਣੀ ਪੀਣਗੇ, ਫਿਰ ਪਾਊਡਰ ਹੈ ਆਮਲਾ ਪਾਊਡਰ, ਫਿਰ ਸਾਨੂੰ ਕਦੇ ਵੀ ਜ਼ੁਕਾਮ ਨਹੀਂ ਲੱਗੂ।
1: ਓਕੇ ਚਲੋ, ਫਿਰ ਮੈਂ ਹੁਣ ਟਰਾਈ ਕਰੂੰਗਾ। ਥੈਂਕ ਯੂ ਅਸੀਸ, ਤੁਸੀਂ ਤਾਂ ਬਹੁਤ ਬੀਬੇ ਪੁੱਤ, ਤੁਸੀਂ ਤਾਂ ਡਾਕਟਰ ਬਣ ਗਏ। ਮੈਨੂੰ ਪਤਾ ਸੀ ਅਸੀਸ ਮੈਨੂੰ ਕੁਛ ਨਾ ਕੁਛ ਜ਼ਰੂਰ ਦੱਸੂਗੀ, ਮੈਂ ਤਾਂ ਹੀ ਪੁੱਛਿਆ।
0: ਮੈਨੂੰ ਕਦੇ ਕਦੇ ਨੋਜੀ ਆਉਂਦੀ, ਬਟ ਵੈਸੇ ਵੈਸੇ ਵੀ
1: ਧੁੱਪੇ ਰੱਖਦੀ ਆ ਨਾ ਨੱਕ ਲਾ ਕੇ
0: ਕਦੇ ਕਦੇ ਠੰਡ ਆਉਂਦੀ ਠੰਡ ਹੁੰਦੀ ਫਿਰ ਠੰਡ ਹੋ ਕੇ ਛਿੱਕ ਮਾਰ ਲੈਣੇ
1: ਜਦੋਂ ਛਿੱਕ
0: ਜਿਵੇਂ ਸਾਨੂੰ ਬਾਲੀ ਠੰਡ ਲੱਗਦੀ
1: ਤੁਹਾਨੂੰ ਪਤਾ ਛਿੱਕ ਕਾਹਦੇ ਲਈ ਹੁੰਦੀ ਆ ਨੋਜ਼ ਕਲੀਨ ਕਰਨ ਲਈ ਜਦੋਂ ਆਪਾਂ ਛਿੱਕ ਮਾਰਦੇ ਸਾਡਾ ਨੱਕ ਸਾਫ਼ ਹੋ ਜਾਂਦਾ
0: ਅੱਜ ਸਾਨੂੰ ਪਤਾ ਕੱਲ ਸਾਡਾ ਨਾ ਆਰਟ ਸ਼ੋਅ ਸੀ ਤੇ ਫਿਰ ਅਸੀਂ ਬੋਟਸ ਬਣਾਈ ਸੀ ਮੇਰੀ ਬੋਟ ਫਲੋਟ ਹੋਈ
2: ਬੱਲੇ
1: ਬੱਲੇ
0: ਤੇ ਸਾਡੇ ਕੋਲ ਇਨਕੁਆਇਰੀ ਐਕਸਪੋ ਸੀ ਸਕੂਲ ਤੋਂ ਬਾਅਦ ਤੋਂ ਜਿਮ ਚ ਜਾਣਾ ਲਾਈਕ ਉੱਥੇ ਬਹੁਤ ਸਾਰੇ ਚੀਜ਼ਾਂ ਲਾਈਕ ਗੋਲਡਨ ਲੈਟਰ ਸੋ ਲਾਈਕ ਤੁਹਾਡੇ ਕੋਲ ਇੱਕ ਪੇਪਰ ਹੁੰਦਾ ਵੀ ਫਾਈਂਡ ਦਾ ਟਾਈਨੀਐਸਟ ਟ੍ਰੈਜਰ ਲਾਈਕ ਫਾਈਂਡ
1: ਦਾ
0: ਰੇਨਬੋ ਦਾ ਹੈਜ਼ ਆਲ ਦਾ ਕਲਰਸ ਇਨ ਇਟ ਐਂਡ ਦੇ ਵਰ ਲਾਈਕ ਮੋਰ
1: ਪੰਜਾਬੀ
0: ਤੇ ਫਿਰ ਇੱਕ ਪੈਨਸਲ ਵੀ ਸੁਣੋ ਦੇ ਰਹੇ ਸੀ ਵੀ ਤੁਸੀਂ ਰਾਈਟ ਆਏ ਹੋ ਉਹਨੂੰ ਆਈ ਟਿਕ ਕਰ ਦੋ ਜਦੋਂ ਤੁਸੀਂ ਉਹ ਲੱਭ ਲਿਆ ਤੇ ਫਿਰ ਤੁਸੀਂ ਆਫਿਸ ਚ ਦੇ ਦੋ ਜੇ ਤੁਸੀਂ ਪ੍ਰਾਈਜ ਲੈਣਾ
1: ਵੈਰੀ ਨਾਈਸ ਵੈਰੀ ਨਾਈਸ ਗੁੱਡ
0: ਇਨ ਦਾ ਨੈਕਸਟ
1: ਬੜੇ ਬੜੇ ਵੱਡੇ ਵੱਡੇ ਕੰਮ ਕਰਨ ਲੱਗ ਪਏ ਤੁਸੀਂ ਤੇ
2: ਵਾਹ
0: ਯੈਸ ਮੈਂ 5 ਗੋਲਡਨ ਲੈਟਰਸ ਫਾਈਨ ਕੀਤੇ
1: ਗੁੱਡ
0: ਤੇ ਅ ਫਿਊ ਲਾਈਕ
1: ਟਾਈਟੈਨਿਕ ਜਹਾਜ਼ ਬਣਾਉਣਾ ਆਹ ਕੁੜੀ ਨੇ ਬਣਾਉਂਦੀ ਜਿਹੜੀ ਡੁੱਬਦਾ ਨੀ ਆ
2: ਹਾਂਜੀ
1: ਉਹ ਆਪਾਂ ਉਹ ਵਾਲਾ ਟਾਈਟੈਨਿਕ ਆਪਾਂ ਆਸਟ੍ਰੇਲੀਆ ਤੋਂ ਤੋਰਾਂਗੇ
2: ਹਾਂ ਆ ਵੀ ਠੀਕ ਨਹੀਂ ਜੁਮਾਂਜੀ ਟੀਮ ਨੂੰ ਵੀ ਦੇ ਦਾਂਗੇ ਨਾ ਟ੍ਰੈਜਰੈਂਟ ਵੀ ਆਉਂਦਾ ਇਹਨੂੰ ਵਧੀਆ ਵਧੀਆ ਚੀਜ਼ਾਂ ਲੱਭਦੀ ਉਹ ਜੁਮਾਂਜੀ
1: ਕਿਸ ਹਾਂਜੀ ਬੋਲੀ
2: ਸੁਣਾ ਹਾਂ ਠੀਕ ਆ ਵੀ ਠੀਕ ਹੈ
0: ਟਿਕਰਾ ਬਿਲੰਗੀ ਹੈ ਮੇਰੀ ਬਿਲੰਗੀ
1: ਆ ਕਿਦਾਂ ਦੀ ਬੋਲੀ ਇੰਦੀ ਸੁਸਤੀ ਵਾਲੀ ਬੋਲੀ ਹੁੰਦੀ ਹੈ ਭਲਾ ਦੁਬਾਰਾ ਸ਼ੁਰੂ ਕਰੋ એનર્ਜੀ ਨਾਲ ਸ਼ੁਰੂ ਕਰੀ ਦੀ ਬੋਲੀ
2: ਚੱਕਦੇ
1: ਅਸੀਸ ਕੌਰ ਐਂਡ ਕ੍ਰਿਸ਼ਨਾ ਚੱਕਦੇ
2: ਨਾਰੇ ਨਾਰੇ ਗੁਨਾ ਗੁਨਾਰੇ
0: ਨਾਰੇ
2: ਨਾਰੇ ਸਾਡੇ ਨਾਲ
1: ਥੈਂਕ ਯੂ ਅਸੀਸ ਸੁਖਨ ਸਰਦਾਰ ਜੀ ਸਤਿ ਸ੍ਰੀ ਅਕਾਲ ਸੁਖਨ ਜੀ ਹੈਲੋ ਡਡਵਾਲ ਸਾਹਿਬ ਕਿਆ ਹਾਲ ਚਾਲ ਤੁਹਾਡੇ ਠੀਕ ਠਾਕ ਹੋ ਆਵਾਜ਼ ਪੁੱਤ ਪਹਿਲਾਂ ਠੀਕ ਕਰ ਲਿਓ ਤੁਹਾਡੀ ਆਵਾਜ਼ ਨਹੀਂ ਸਹੀ ਆਉਣ ਡਈ ਥੈਂਕ ਯੂ ਜਤਿੰਦਰ ਜੀ ਕਹਿੰਦੇ ਨੇ ਕਿ ਰਿਡਲ ਬੁੱਝੋ ਭਾਜੀ ਕਹਿੰਦੇ ਕਿ ਮੈਂ ਬਿਨਾਂ ਪੈਰਾਂ ਦੇ ਤੁਰਦਾ ਹਾਂ ਬਿਨਾਂ ਮੂੰਹ ਦੇ ਬੋਲਦਾ ਹਾਂ ਮੇਰੇ ਕੋਲ ਸਰੀਰ ਨਹੀਂ ਫਿਰ ਵੀ ਮੈਂ ਤੇਰੇ ਨਾਲ ਰਹਿੰਦਾ ਹਾਂ ਤੂੰ ਮੈਨੂੰ ਫੜ ਨਹੀਂ ਸਕਦਾ ਪਰ ਮੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ ਦੱਸੋ ਕੌਣ
2: ਇਹ ਤਾਂ ਬੜੀਆਂ ਚੀਜ਼ਾਂ ਹੋ ਸਕਦੀਆਂ
1: ਹਾਂਜੀ
2: ਕਾਫੀ ਚੀਜ਼ਾਂ
1: ਚਲੋ ਬੁੱਝੋ ਫਿਰ ਕੌਣ ਹੈ ਹਾਂਜੀ ਡਡਵਾਲ ਸਾਹਿਬ
2: ਡਡਵਾਲ ਸਾਹਿਬ
1: ਹੈਲੋ
0: ਸੁਸਤੀ
1: ਪਾਈ ਫਿਰਦੇ ਹੋ ਤੁਹਾਡੀ ਆਵਾਜ਼ ਵੀ ਨਹੀਂ ਸਹੀ ਆਉਣ ਡਈ ਅੱਜ ਹੈਂ ਗੱਡੀ ਤੇ ਚੱਲਣ ਡੇ ਉਹ ਤੁਸੀਂ ਛਈਆਂ ਛਈਆਂ ਕਰਨ ਡੇ ਜੀ ਹਾਂਜੀ ਝੂਟੇ ਲੈਂਦੇ ਹੋ
2: ਤੁਹਾਡੀ ਮੌਜ ਆ ਯਾਰ
1: ਓਏ ਹੋਏ
2: ਤੁਸੀਂ ਜੀ ਰਹੇ ਹੋ
1: ਯਾਰ
2: ਗੱਲਾਂ ਬਾਤਾਂ ਨੇ
1: ਕਮਾਲ ਦੀ ਗੱਲ ਹੈ
2: ਅਸੀਂ ਜਿੱਥੇ ਜਾਵਾਂਗੇ ਗੱਡੀ ਮੋੜਾਂਗੇ ਸਾਰੇ ਦੇ ਸਾਰੇ ਸਿਗਨਲ ਤੋੜਾਂਗੇ
1: ਸੁਖਨ ਡਡਵਾਲ
2: ਕਿਆ ਬਾਤ ਕਹਿ ਦੋ ਪਾਪਾ ਨੂੰ ਮੰਮੀ ਨੂੰ ਜਿਹੜੇ ਡਰਾਈਵ ਕਰ ਰਹੇ ਕਿ ਤੋੜਦੇ ਜਾਓ ਸਾਰੇ ਸਿਗਨਲ ਅੱਜ ਅੱਜ ਯੈਸ ਆ ਪੂਰੇ
1: ਹੋਰ
2: ਡਡਵਾਲ ਡਡਵਾਲ ਕਰਵਾ ਦੇਣੀ ਹਰ ਪਾਸੇ ਆਪਾਂ
1: ਹੈਂ ਡਡਵਾਲ ਸਾਹਿਬ
2: ਸਹੀ ਗੱਲ
1: ਹਾਂਜੀ ਬੋਲੀ ਪਾਓ ਬੋਲੀ ਪਾਓ ਪਾਓ ਪਾਓ ਹਾਂਜੀ
0: ਪਾਪਾ ਜੀ ਨੇ ਪਚੇਨ ਮਾਰੀ ਰੋ ਪਈ
1: ਸੀ
0: ਮੰਮੀ ਜੀ ਨੇ ਪੈਸੇ ਦਿੱਤੇ
1: ਹੱਸ ਪਈ ਸੀ
2: ਵੈਰੀ ਨਾਈਸ ਪਚੇੜ ਮਾਰੀ ਸੀ ਪਚੇੜ ਓਏ ਹੋਏ
1: ਚੇੜ ਮਾਰੀ ਇਹਨੂੰ ਇੱਕ ਥੈਂਕ ਯੂ ਤਾਂ ਤੇ ਨਿੱਕੀ ਬਣ ਗਈ
2: ਅੱਛਾ ਨਿੱਕੀ ਬਣ ਗਈ
1: ਓ ਥੈਂਕ ਯੂ ਥੈਂਕ ਯੂ ਥੈਂਕ ਯੂ ਡਡਵਾਲ ਸਾਹਿਬ
2: ਅੰਦਰ ਹੋ
1: ਟਿੰਗ ਟਿੰਗ ਟੈਂਗ ਟੈਂਗ ਟਿੰਗ ਟਿੰਗ ਥੈਂਕ ਯੂ ਡੁਮ ਹਸਣਾ ਨੀ ਆ
0: ਸਤਿ ਸ਼੍ਰੀ ਅੰਕਲ ਜੀ
1: ਸਤਿ ਸ਼੍ਰੀ ਅਕਾਲ ਜੀ
2: ਤੁਸੀਂ ਬੜੇ ਮਯੂਸ ਜੇ ਲੱਗ ਰਹੇ ਯਾਰ ਕੋਈ ਗੱਲ ਨੀ
1: ਕੀ ਹਾਲ ਹੈ ਸਾਹਿਬ ਅੱਜ ਯਾਰ ਦੋਵਾਂ ਭਰਾਵਾਂ ਨੂੰ ਸੁਸਤੀ ਕਿਉਂ ਪਈ ਹੈ ਪਹਿਲਾਂ ਮੈਂ ਪੁੱਛੋ ਪਰੌਂਠਾ ਖਾ ਕੇ ਆਏ ਜੀ
0: ਨਹੀਂ ਕੱਲ ਸੱਟ ਲੱਗੀ
1: ਸੀ ਓਏ ਕੀ ਹੋ ਗਿਆ
2: ਯਾਰ ਕੀ ਹੋ ਗਿਆ ਜੀ
0: ਗ੍ਰੇਡ 6 ਦਾ ਪੈਰ ਵੱਜ ਗਿਆ ਸੀ
1: ਅੱਛਾ ਸਾਰੇ ਅੱਛਾ ਕਿਸੇ ਬੱਚੇ ਦਾ
0: ਹਾਂ ਜੀ
1: ਖੇਡਦੇ ਸੀ
0: ਰੇਸ ਕਰਨੇ ਸੀ
1: ਓ ਤੇ ਠੀਕ ਹੋ ਜ਼ਿਆਦਾ ਤੇ ਨਹੀਂ ਵੱਜੀ
2: ਪਾਣੀ ਪੀਓ ਵੱਧ ਤੋਂ ਵੱਧ ਤੁਸੀਂ ਠੀਕ ਹੋਇਆ ਨਾ ਦੇਖੋ
1: ਪਾਣੀ ਪੀਓ ਤੇ ਤੇਲ ਤੇਲ ਲਾਇਓ ਜਾ ਕੇ ਘਰ ਨਾ ਠੀਕ ਆ ਮਾਲਿਸ਼ ਕਰਾ ਲਿਓ ਘੁੱਟ ਕੇ ਤੇ ਨਿਕਲ ਜਾਣੀ ਆ ਠੀਕ ਹਾਂਜੀ ਖੰਘ ਹਾਂਜੀ
2: ਖੰਘ ਜਾਂਦੀ ਨੀ ਇਹਨਾਂ ਦੀ
1: ਡਾਕਟਰ ਸਾਹਿਬ ਤੁਸੀਂ ਦੱਸੋ ਕਿੱਦਾਂ ਹਟੂਗੀ
0: ਚਿੱਟਾ ਸੁਹਾਗਾ ਨਾਲ ਤੇ ਹਨੀ ਪਾ ਕੇ ਨਾਲ ਹੀ ਠੀਕ ਹੋ ਜਾਂਦਾ
2: ਬੱਲੇ ਬੱਲੇ
1: ਸਹੀ ਗੱਲ ਆ ਵੀ ਗੁੱਡ ਹੈ ਨਾ ਗੁੱਡ ਗੁੱਡ ਨਾਈਸ ਨਾਈਸ
2: ਵਾਹ
1: ਥੈਂਕ ਯੂ ਸਾਡੇ ਤੇ ਨਿੱਕੇ ਨਿੱਕੇ ਡਾਕਟਰ ਬਣ ਗਏ
2: ਕਿਆ ਬੱਲੇ ਬੀਐਮਐਸ ਜੋਗਾ ਦਾ ਕੰਮ ਹੋ ਹੀ ਗਿਆ ਹੈ
1: ਹੋਰ ਥੈਂਕ ਯੂ ਬੁੱਤ ਕੀ ਸੁਣਾਓਗੇ
0: ਬੁਝਾ ਦੇ ਤੇ
1: ਹਾਂਜੀ
2: ਲਿਆਓ ਜੀ ਲਿਆਓ
1: ਸੱਚੀ ਬੂਟ ਆ
2: ਹਾਂਜੀ
1: ਗੁੱਡਾ ਯਾਰ ਤੁਸੀਂ ਦਿਲ ਰੱਖਣ ਨੂੰ ਕਹਿਤਾ ਕਿ ਹੈਗਾ ਏਦਾਂ ਹੀ
0: ਸੱਚ
1: ਕੁੱਤਾ ਕਿੱਦਾਂ ਸੌਂਦਾ
2: ਬਹੁ ਬਹੁ
1: ਹੈ
2: ਕਹਿੰਦੇ
1: ਕੁੱਤਾ ਸੌਂਦਾ ਕੰਮ ਕਰਕੇ ਤੇ ਕੁੱਤਾ ਸੌਂਦਾ ਕੁੱਟ ਖਾ ਕੇ
2: ਬੱਲੇ ਯਾਰ ਸਾਰੇ ਲੋਕ ਥੋੜੇ ਇਸ ਤਰ੍ਹਾਂ ਡਾਈਸੀ ਜੋਕਸ ਕਿਉਂ ਮਾਰ ਰਹੇ ਆ
1: ਇਹ ਸਾਰੇ ਮਤਲਬ ਇਹ ਨਾ
2: ਤੰਗ ਪਰੇਸ਼ਾਨ ਜੇ ਜੋਕ ਨਿਕਲ ਕੇ ਆ ਰਹੇ ਆ
1: ਗੱਲ ਖਿੱਚ ਕੇ ਨਾ ਮੈਨੂੰ ਐਂ ਲੱਗਦਾ ਵੀ ਜਿੱਦਾਂ ਹਸਬੈਂਡ ਜੀ ਵੱਲੋਂ ਖੜਨ ਡੇ ਆ ਨਾ ਇੱਦਾਂ ਦੀਆਂ ਗੱਲਾਂ ਕਰ ਰਹੇ ਸਾਰੇ ਇਹ ਕੁੱਤਾ ਸੌਂਦਾ ਕਾਰ ਥੱਲੇ
2: ਠੀਕ ਹੈ ਇਹ ਉਹੀ ਉਹ 70s ਦੇ ਅਮਿਤਾਭ ਬੱਚਨ ਵਾਲੇ ਜਿਹੜੇ ਕੁੱਤੇ ਸੀਗੇ ਜਿਨ੍ਹਾਂ ਦੇ ਪਤਲੇ ਹੁੰਦੇ ਸੀ ਵਿਚਾਰੇ ਸਟਰਗਲ ਕੁੱਤੇ ਐਂਗਰੀ ਯੰਗ ਕੁੱਤੇ
1: ਨਾਲੇ ਪਤਲੇ ਹੁੰਦੇ ਸੀ ਨਾ ਉਹ ਕਾਰ ਥੱਲੇ ਆ ਵੀ ਜਾਂਦੇ ਸੀ
2: ਕਈ ਤਾਂ ਅੱਜ ਕੱਲ ਬੜੇ ਨਿਸ਼ੰਗ ਹੋ ਗਏ ਉੱਤੇ ਵੀ ਸੋ ਜਾਂਦੇ ਛੱਤ ਦੇ
1: ਵਾਹ ਕੁੱਤੇ ਫਿਰ ਉਹ
2: ਬੜੀਆਂ ਛੱਤਾਂ ਬਹਿ ਗਈਆਂ ਹੁਣ ਅੱਜ ਕੱਲ੍ਹ ਤੇ,
1: ਵਾਹ ਕਮਾਲ ਕਰ ਛੱਡੀ, ਬੜੇ ਉਹ ਕੂਲੀ ਟਾਈਪ ਕੁੱਤੇ. ਵੀਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹੋ. ਰਜਿੰਦਰ ਬਾਬਾ ਜੀ ਧੰਨਵਾਦ ਤੁਹਾਡਾ. ਰਾਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਭ ਦੀਆਂ ਮਨੋਕਾਮਨਾਵਾਂ ਉਭਰੀਆਂ ਹੋਣ, ਤੰਦਰੁਸਤੀ ਬਣੀ ਰਹੇ, ਚੜ੍ਹਦੀ ਕਲਾ ਬਣੀ ਰਹੇ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ. ਬਹੁਤ ਮਿਹਰਬਾਨੀ ਜੀ ਪਰਤ ਤੋਂ ਪਾਉਂਦੇ ਨੇ ਸਾਂਝਾ. ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਤੰਦਰੁਸਤੀ ਬਖਸ਼ੇ. ਅਤੇ ਹਰਦੀਪ ਕੌਰ ਜੀ ਕਹਿੰਦੇ ਨੇ ਕਿ ਬਰਥਡੇ ਵਿਸ਼ਿਜ਼ ਅੱਜ ਸਾਡੇ ਕਹਿੰਦੇ ਗ੍ਰੈਂਡ ਸਨ ਰਿਆਨ ਦਾ 13th ਜਨਮਦਿਨ ਆ, ਪਲੀਜ਼ ਵਿਸ਼ ਕਰ ਦਿਓ. ਹਾਂਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ, ਹੈਪੀ ਬਰਥਡੇ ਟੂ

0: Hip hip.
1: Hooray.
0: Hip hip.
1: Hooray.
0: Hip hip.
2: Anji. Many, many happy returns of the day. Anji, 13 saal de ho gaye ho tusi bhai. Khush raho, swasth raho, mauja maano. Best age to be. Very, very, very mubarakbad. And mubarakbad to parents and grandparents also. Bahut bahut mubarak.
1: Bahut bahut badhaiyan ji. Bahut bahut badhaiyan. Te next sade naal ne BASA NT Sammy saab.
2: ਹੈ
1: ਕੀ ਹਾਲ ਨੇ
2: ਮਿਕਸ ਹੋ ਗਏ ਹੁਣ
1: ਹੈ
2: ਇਹਨਾਂ ਦੀ ਤੁਸੀਂ ਮਰਜਰ ਕਰਤਾ
1: ਯਾਰ ਦੋਸਤ ਨੇ ਯਾਰ
2: ਅੱਛਾ ਫੇਰ ਠੀਕ ਫੇਰ ਠੀਕ
1: ਹੈ ਨਾ ਕੀ ਕਹਿੰਦੇ ਹੁੰਦੇ ਆ ਵਾ ਵੀ ਅੱਖ ਮੇਰੇ ਯਾਰ ਦੀ ਦੁਖੇ
2: ਹਾਏ ਨਾਈਸ ਨਾਈਸ ਨਾਈਸ ਕੀ ਬਾਤ
1: ਕੀ ਹੁੰਦਾ ਅੱਗੇ ਕੀ ਹੁੰਦਾ ਅੱਖ ਮੇਰੇ ਯਾਰ ਅੱਗੇ ਮੈਂ ਹੋਊਂਗਾ ਕੀ
3: ਸਤਿ ਸ਼੍ਰੀ ਅਕਾਲ ਜੀ
2: ਇਹਨਾਂ ਨੂੰ ਪੁੱਛਣ ਨੇ ਬਾਕੀ ਦਾ ਇਹਨਾਂ ਦੀ ਵਿਚਾਰੇ ਤੇ ਹੀ ਹੈ ਇਹਨਾਂ ਨੇ ਇਹਨਾਂ ਨੂੰ ਪੁੱਛਣਾ ਕੁੱਤਾ ਕਿੱਦਾਂ ਸੁਣਦਾ
1: ਹਾਂਜੀ
3: ਸਤਿ ਸ਼੍ਰੀ ਅਕਾਲ ਆਪਣਾ
2: ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ
3: ਸਤਿ ਸ਼੍ਰੀ ਅਕਾਲ ਜੀ ਮੇਲ ਸੂਪ ਨਖਾ
1: ਸਤਿ ਸ਼੍ਰੀ ਅਕਾਲ ਜੀ ਮੈਨੂੰ ਲੱਗਦਾ ਤੁਸੀਂ ਰੈਂਚ ਰੂਮ ਚ ਫੜ ਕੇ ਲੱਗੇ ਜੀ ਟਰੱਕ ਥੱਲੇ ਕੋ
3: ਮੈਨੂੰ
1: ਖੁਸ਼ੀ ਪਤਾ ਕਿਹੜੀ ਗੱਲ ਦੀ ਆ ਮੈਨੂੰ ਖੁਸ਼ੀ ਇਸ ਗੱਲ ਦੀ ਆ ਵੀ ਤੁਸੀਂ ਸੂਪ ਨਖਾਂ ਕਹਿ ਲਿਆ
2: ਅੱਛਾ ਆ ਵੀ ਠੀਕ ਆ ਆ ਵੀ ਸਹੀ ਆ
1: ਚਲੋ ਆਪਾਂ ਲਾਲ ਜੀ ਨੂੰ ਲੈ ਲੈਣੇ ਫਿਰ ਬਾਅਦ ਚ ਲਓ ਬਾਅਦ ਚ ਹੈਲੋ ਲਾਲ ਜੀ ਕੀ ਹਾਲ ਚਾਲ ਨੇ ਤੁਹਾਡੇ SCMHI ਬਸੰਤ ਲਾਲ ਸਤਿ ਸ਼੍ਰੀ ਅਕਾਲ ਜੀ
2: ਕਿਵੇਂ ਹੋ
1: ਬਰਥਡੇ ਬੋਆਏ ਬੜਾ ਢਿੱਲਾ ਢਿੱਲਾ ਵਾ
2: ਬਰਥਡੇ ਬੋਆਏ
1: ਲੈ
2: ਓ ਵਾਹ ਬਈ ਵਾਹ ਹੈਪੀ ਬਰਥਡੇ ਟੂ ਯੂ Happy birthday to you. Happy birthday to Basant ji. Happy birthday to you. ਵਾਹ ਵਾਹ ਵਾਹ ਆਸਟ੍ਰੇਲੀਆ ਦੀ ਮਿੱਟੀ ਦਾ ਲਾਲ ਸਾਡਾ ਆਪਣਾ ਪ੍ਰਿਯ ਸਾਡਾ ਸਾਰਿਆਂ ਦਾ ਰੱਖਣ ਵਾਲਾ ਖੁਸ਼ਹਾਲ ਬਸੰਤ ਲਾਲ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਇਹ ਉਹ ਪਾਸੇਗਾ
1: ਇਹ ਉਹ ਮਹੱਲਿਆਂ ਚ ਜਮੀ ਜਨਰੇਸ਼ਨ ਆ
2: ਅੱਛਾ
1: ਜਿਹੜੀ ਬਰਥਡੇ ਹੈਪੀ ਬਰਥਡੇ ਟੂ ਯੂ ਤੇ ਆਪ ਵੀ ਕਹਿ ਰਹੀ ਹੁੰਦੀ ਹੈ ਹੈਪੀ ਬਰਥਡੇ ਟੂ ਯੂ
2: ਸੇਮ ਟੂ ਯੂ ਜੀ ਸੇਮ ਟੂ ਯੂ
3: ਮੇਰੇ ਬਰਥਡੇ ਵਾਰੀ ਜਿਹੜਾ ਬੰਦਾ ਗੋਰਾ ਜਿਹੜਾ ਅੰਗਰੇਜ਼ੀ ਗਾਣੇ ਗਾਉਂਦਾ ਬਰਥਡੇ ਵਿਸ਼ ਕਰਦਾ ਹੁੰਦਾ ਉਹਨੂੰ ਹੇ ਫੀਵਰ ਹੋ ਜਾਂਦਾ
1: ਉਹਨੇ ਤੁਹਾਡੇ ਲਈ ਆਪਾਂ ਗੋਰੀਆਂ ਲਿਆਵਾਂਗੇ ਹੋਰ ਕੀ
2: ਏਮ ਉੱਚਾ ਰੱਖੋ ਇਸ ਬਰਥਡੇ ਬਸ ਇੱਕੋ ਸਲਾਹ ਤੁਹਾਨੂੰ ਆਪਣੇ ਏਮ ਉੱਚਾ ਰੱਖੋ ਵੀਰ ਜੀ
1: ਇੰਨੇ ਕਾਲੇ ਪੈ ਜਾਂਦੇ ਹੋ ਤੁਸੀਂ ਹਲਕੀ ਤਾਂ ਦੁਨੀਆ ਕਦੋਂ ਮੁੱਕਣੀ
2: ਹੈ
1: ਤੁਸੀਂ ਪਹਿਲਾਂ ਹੀ ਆਬੇ ਹੀ ਆਪ ਪੀਣਾ ਚਾਹੁੰਦੇ ਜੇ
2: ਠੀਕ ਸੀ
1: ਹੋਰ ਫਿਰ ਅੱਜ ਫਿਰ ਬਰਥਡੇ ਸਪੈਸ਼ਲ ਕੀ ਬਣਿਆ ਫਿਰ ਅੱਜ ਬਰਥਡੇ ਸਪੈਸ਼ਲ ਕੀ ਬਣਿਆ ਫਿਰ ਕੋਈ ਰਾਤ ਦਾ ਪਰੌਂਠਾ ਗਰਮ ਕਰਕੇ ਮਿਲਿਆ ਹੋਵੇ ਕੁਛ ਹੈ ਸਵੇਰੇ ਸਵੇਰੇ ਕੋਈ ਸਮਾਈਲ ਨਹੀਂ ਮਿਲੀ ਹੋਵੇ ਬਰਥਡੇ ਤੇ ਕਮਾਲ ਮਤਲਬ ਕਿੱਡੇ ਕਰਮ ਵਾਲੇ ਹੱਥ ਹੈ ਜਿਹੜੇ ਵੇਖ ਲੋ ਸਵੇਰੇ ਸਵੇਰੇ ਸਾਰਿਆਂ ਦੇ ਚ ਰੋਟੀ ਪਾ ਰਿਹਾ ਹਨਾ
2: ਵਾਹ ਕਿਆ ਬਾਤ ਹੈ ਭਾਜੀ ਕਿੰਨਾ ਅੱਛਾ ਪਰਸਪੈਕਟਿਵ ਚੇਂਜ ਕਰ ਦਿੰਦੇ ਬੜਾ ਨਿਰੂਪਰ ਵਾਲੇ ਟਾਈਪ ਬਣਾ ਤਾ ਤੁਹਾਨੂੰ ਬਸੰਤ ਜੀ ਇੱਕ ਸੈਕਿੰਡ ਦੇ ਅੰਦਰ ਕਰਮਾਂ ਵਾਲੇ ਹੱਥ ਕਿਆ ਬਾਤ
3: ਬੜੇ
1: ਪੋਜ਼ਿਟਿਵ
3: ਹੁੰਦੇ ਆ ਬਹੁਤ ਬੰਦਾ ਨਾ ਜੁੱਤੀਆਂ ਨੇ ਜੋੜੇ ਟੋਟਲ ਕਹਿੰਦਾ 300 ਹੋਣੇ ਦੁਕਾਨ ਤੇ ਕਹਿੰਦਾ ਕੱਢ ਦੋ ਸਾਰੇ ਉਹ ਕਹਿੰਦਾ ਕਹਿੰਦਾ ਢੇਰ ਲਾ ਦੋ ਢੇਰ ਲਾ ਦੋ ਜੀ ਉਸ 15 ਕਿੱਲਾ ਖੇ ਲਈਏ
1: ਤੁਸੀਂ ਦੱਸੋ ਵੀ ਕੁੱਤਾ ਕਿੱਦਾਂ ਸੌਂਦਾ ਕੁੱਤਾ ਕਿੱਦਾਂ ਸੌਂਦਾ
0: अपने
1: घर रहा कि सोगा टोर ना सौगा हां पिछली पिछली राइट लत उत्ते चुक के टोर ना सौगा
0: लाइफ है जी लाइफ दीवाना बना देंगे आपको
1: तुम लत ते लत धर के अपने आप नू किते उदां दा ते नहीं इमेजिन कर रहे सेवन अप दी एड अरगा
0: गॉडफादर ऑफ सेवन अप है निवाल फिर उधर नहीं है ना फिर वाल भी उधर ही चाहिए ना स्पाइक जे जज भी
1: सही बना लेंगे वक्रे वक्रे
0: वाल एक गल सही है
1: ठीक है आ लाल जी फिर ताड़ी नी सॉन्ग

0: ਯਾਰ ਇਹਨਾਂ ਨੂੰ ਮੈਂ ਬਸੰਤ ਲਾਲ ਕਹਿ ਉਹ ਬੇਸਣ ਲਾਲ ਆਪਣੇ ਕੋਲੋਂ ਕਹਿ ਰਹੇ
1: ਮੈਂ ਇਹਨਾਂ ਨੇ ਤੁਹਾਨੂੰ ਮੌਸਮ ਤੋਂ ਬਦਲ ਕੇ ਆਦਮੀ ਮੌਸਮ ਨੀ ਰਹਿਣ ਤਾਂ
0: ਆਪਣੇ ਕੋਲੋਂ ਕਹਿ ਰਹੇ ਬੇਸਣ ਮੈਂ ਨੀ
1: ਇਹ ਤਾਂ ਗੱਲ ਨੀ ਹੋਈ ਯਾਰ
0: ਹਾਂਜੀ ਵਧਾਈਆਂ ਜੀ ਵਧਾਈਆਂ
2: ਡਾਕਟਰ
0: ਖੁਜਲਾਣ ਡਾਕਟਰ ਕੋ ਖੁਜਲਾ
2: ਇੱਕ ਕਸੂਰ ਤੁਹਾਡਾ ਵੀ ਅੱਜ ਨਾ ਬੁਝਾਰਤੀ ਦੀ ਹੋਈ ਪਾਈ ਹੈ ਸਾਰਿਆਂ ਨੂੰ ਉਹਦੇ ਨਾਲ ਲਾਣਾ ਵੀ
0: ਹਾਂ ਯਾਰ ਆ ਵੀ ਹੋ ਸਕਦਾ ਕੁੱਤਾ ਸੌਂਦਾ ਖੁਰਕ ਕੇ
1: ਹਾਂ ਗੱਲ ਹੀ ਖਤਮ ਹੋ ਗਈ
0: ਆ ਵੀ ਹੋ ਸਕਦਾ ਨਾ
1: ਆਪ ਹੀ ਸ਼ੁਰੂ ਹੋਇਆ ਆਪ ਹੀ ਮੁਕਾਤਾ
2: ਨਹੀਂ ਕਹਿੰਦੇ ਮੈਂ ਡਾਕਟਰ ਆਪਣਾ ਕਿੱਥੇ ਲਿਆ ਭਾਬੀ ਕਹਿੰਦੇ ਕਿੱਥੇ ਲਿਓ ਕਹਿੰਦੇ ਮੈਂ ਅੱਖਾਂ ਖਾਣ ਚੱਲਾ ਡਾਕਟਰ ਨੂੰ
1: ਟੀਚਰ
2: ਨੇ ਪੁੱਛਿਆ ਵੀ ਆਪਣਾ ਵੀ ਆਪਣਾ ਜੇ ਘੜੀ ਚ ਆਪਣਾ 11:30 ਵਜੇ ਹੋਣਾ ਤੇ ਛੋਟੀ ਸੂਈ ਤੇ ਵੱਡੀ ਸੂਈ ਕਿੱਥੇ ਹੋਏਗੀ
0: ਮਜੀਠੇ ਸਕੂਲ ਪੜ੍ਹਦਿਆਂ ਨੈਪਲਨ ਕਲੀਅਰ ਕੀਤਾ ਨੈਪਲਨ ਚ ਟੋਪ ਕੀਤਾ
1: ਕਿਆ ਬਾਤ ਹੈ ਅੱਛਾ ਤਾਂ ਹੀ ਫਿਰ ਇੱਥੇ ਆਉਣ ਦਾ ਮੂਡ ਬਣਿਆ ਹੋਣਾ
0: ਹੋਰ
1: ਨਹੀਂ ਨਹੀਂ ਗੁੱਡ ਗੁੱਡ ਗੁੱਡ ਵੈਰੀ ਗੁੱਡ
2: ਤੱਕ ਨੈਪੀ ਪਾਈ ਹੁੰਦੀ
0: ਨੈਪੀਆਂ ਤੋਂ ਕਿੱਥੇ ਹੁੰਦੀਆਂ ਸੀ ਕਹੋ ਵੀ 6 ਮਹੀਨੇ ਤੱਕ ਖਲਾਰਾ ਪਾ ਛੱਡਦੇ ਸੀ ਨੈਪੀਆਂ ਲੱਭਣ
1: ਆ ਰਿਹਾ ਪਾਰ
0: ਹੋਰ ਕੀ ਯਮਾ ਯਮਾ ਪੋਤੜਾ ਬੋਏ
1: ਪੋਤੜਾ ਬੋਏ ਓਇਆ
0: ਤੁਹਾਨੂੰ
1: ਗੋਰੇ ਤੋਂ ਵਿਸ਼ ਵੀ ਤਾਂ ਕਰਾਤੀ ਹੈ ਕਿ ਨਹੀਂ
2: ਮੈਨੂੰ ਹੁਣ ਲੱਗਾ ਗਾਣਾ ਤੁਸੀਂ ਗਾਇਆ ਸੀ
0: ਜਦੋਂ
1: ਹੈਪੀ ਬਰਥਡੇ
0: ਥੈਂਕ ਯੂ ਲਾਲ ਜੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਆਨੰਦ ਮਾਣੋ ਤੁਸੀਂ ਅੱਜ ਦੇ ਦਿਨ ਦਾ ਜ਼ਿੰਦਗੀ ਦਾ ਚੜ੍ਹਦੀ ਕਲਾ ਚੜ੍ਹੋ ਹਾਂਜੀ ਬਸੰਤ ਸੈਮੀ ਸਾਹਿਬ ਕੀ ਹਾਲ ਚਾਲ ਹੈ
3: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ
0: ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ
3: ਵਧੀਆ ਵਧੀਆ ਤੁਸੀਂ ਮਤਲਬ ਅੰਗਰੇਜ਼ੀ ਗਾਣਾ ਸਾਤਾ ਬੰਦੇ ਨੇ
0: ਲੈ ਦੱਸ ਕਮਾਲ ਮੈਂ
1: ਜਿੱਦਾਂ ਦੀ ਡਿਮਾਂਡ ਆਈ ਉਦਾਂ ਦਾ ਹੀ ਕਰਨਾ ਪਿਆਗਾ
0: ਲੇਡੀ ਸਿੰਗਰ ਬੁਲਾਉਣੀਆਂ ਚਾਹੀਦੀਆਂ ਯਾਰ ਇਹਦੇ ਕੋ ਸਹੀ ਨਹੀਂ ਬੋਲਿਆ ਗਾ
1: ਕੋਈ ਨਹੀਂ ਆਪਾਂ ਨੈਕਸਟ
3: ਟਾਈਮ ਲੇਡੀ ਨੇ ਅੰਗਰੇਜ਼ੀ ਗਾਣਾ ਵਾ
1: ਮਿਲੀਅਨ ਡਾਲਰ ਓਪਰਚੁਨਿਟੀ ਲਾਇ ਅਰਾਊਂਡ ਕਰ ਰਹੀ ਹੈ
3: ਇੱਕ ਮੱਖੀ ਨਾ ਲਾਲ ਜੀ ਦੇ ਬਹਿ ਕੇ ਉੱਡ ਗਈ
0: ਕਿਹੜੀ ਮੋਟੀ ਜੀ ਜਿਹੜੀ ਢੀਠ ਹੁੰਦੀ ਜਿਹੜੀ ਫੜ ਕੇ ਤਾਂ ਢੀਠ ਮੱਕੀ ਓਕੇ
3: ਲਾਲ ਜੀ ਦੇ ਬਹਿ ਕੇ ਉੱਡ ਗਈ ਜਾ ਕੇ ਆਪਣੇ ਪੈਰ ਪੂੰਜਦੀ ਫਿਰੇ।

0: रेडियो हांजी 1674 एम दे उत्ते तुहाडा सारयां दा स्वागत है जी। अज 17 सितंबर 2026 वीरवार दा दिन भारत आस्ट्रेलिया ते दुनिया जहान दीआं खबरां लैके आए हैं प्रोग्राम न्यूज़ रूम दे विच। और इस बुलेटिन दे अंदर आस्ट्रेलिया दे विच इमीग्रेशन सिस्टम दे अंदर किहड़े किते गए ने बदला, टॉनी वर्क जिहड़े कि आस्ट्रेलिया दे होम अफेयर इमीग्रेशन ते सिटीजनशिप मिनिस्टर ने उन्हां दी तरफ तों किते गए ने कुछ ऐलान। अमरीका दी तरफ तों व्याज दरां वधा दित्तियां गईआं ने और खदशा आस्ट्रेलिया दे बाजार दे उत्ते वी है कि आने वाले दिनां च आस्ट्रेलिया दा रिजर्व बैंक भी व्याज दरां वधा सकदा है। भारत दुनिया जहान ते आस्ट्रेलिया दीआं खबरां लैके आए हैं। सब तो पहला इंटरनेशनल न्यूज़ दे नाल शुरुआत करांगे ते फिर भारत ते आस्ट्रेलिया दीआं खबरां भी तुहाडे तक करदे हां सांझियां। प्रोग्राम न्यूज़ रूम दे विच इंटरनेशनल खबरां दे नाल शुरुआत। सब तो पहला कौमांतरी खबरां दे विच अमरीका तो ही जुड़ी खबर, जिथे अमरीका दे पार्लीमेंट जिन्हों कांग्रेस कह लिया जांदा है उस दे हेठले सदन यानी हाउस ऑफ रिप्रेजेंटेटिव ने रूस दे उत्ते पाबंदी लगाने वाले एक बिल नू 159 वोटां दे मुकाबले 262 वोटां पा के पास कर दिता है। दस दईए कि बिल ट्रंप प्रशासन नू रूस तो तेल ते गैस खरीदन वाले पांच सब तो बड़े खरीददार देशां दे उत्ते 100% टैरिफ लगाने का अधिकार देगा। इस दे विच भारत भी शामिल है, आस्ट्रेलिया दूर दूर तक इस लिस्ट च नहीं है, पर अधिकारक तौर दे उते इस नूं लिंडजे ग्राहम सैंक्शनिंग रशिया एंड ईरान एक्ट ऑफ 2026 दे नाम दे नाल जानिया जाएगा। इस दे तहत भारत तो इलावा चीन, स्लोवेकिया, हंगरी ते अजरबैजान दे उते भी इस निशाने दे विच आणगे। इह बिल पहले ही सैनेट दे विच भारी बहुमत दे नाल पास किया जा चुका है। इस दे लई हुण बाकी ने सिर्फ राष्ट्रपति डोनाल्ड ट्रंप दे हस्ताक्षर, जिस तो बाद एक कानून बन जाएगा। यानी कि भारत, चाइना, स्लोवेकिया, हंगरी, अजरबैजान रूस तो कच्चा तेल ते गैस खरीदन दे मामले दे विच अमरीका दी सजा दा पात्र बनणगे। अमरीका दे बाजार दे विच इन्हां नूं अपने देश दा समान बेचण दे लई 100% टैरिफ देना होएगा। इस दे विच अमरीका ते यूरोपी सहयोगियों नूं अमरीका ने यूरोपी सहयोगियों नूं खास छोट दिती है। रूस दे उत्ते पाबंदी लगाने वाले इस बिल नूं हमायत देने दे विच अहम भूमिका निभाण वाली अमरीकी सैनेटर जीन शाइन ने कहा कि यह बड़ा दिन है, कांग्रेस ने पुतिन नूं एक स्पष्ट सुनेहा भेज दिता है। बिल अजिहे समय च सामने आया जदों भारत अमरीका फ्री ट्रेड डील की हाले गलबात चल ही रही है, सिरे नहीं चढ़ी है। भारत ने पिछले साल की तुलना दे विच रूस तो कच्चे तेल की खरीद भी वधा दिती है। इस कानून के तहत राष्ट्रपति नूं कौमी हित दे विच पाबंदियां लगान दा एक अधिकार जिहड़ा उह दिता गया है। वैसे इसका असर भारत दे व्यापारियों दे उत्ते एक बड़े पद्धर दे उत्ते पाएगा। दस दईए कि वित्त वर्ष 2026 दे विच भारत ने कच्चे तेल दे रूप दे विच रूस तो लगभग 30% रूस दी टोटल जिहड़ा रूस ने तेल बेचा सी उस चो 30% भारत ने इंपोर्ट किया। भारत ने कुल 134 अरब US डॉलर दे बराबर दा जिहड़ा कच्चा तेल उह इंपोर्ट किया सी और 40 अरब डॉलर का तेल जिहड़ा है कच्चा तेल उस दे विचों रूस तो आया सी। यानी टोटल 134 दे विचों 40 अरब डॉलर सिर्फ रूस तो लिया गया सी, बाकी दा कच्चा तेल भारत ने अमरीका दे द्वारा दसे गए राह यानी वेनजुएला जां फिर मध्य पूर्व जां होरना स्रोतों तो लिया सी। दस दईए कि अजिहे दे विच हुण भारत दे उत्ते लग्या है 100% टैरिफ भारत दे नाल होण वाली अमरीका ट्रेड डील नूं वी प्रभावित कर सकता है या नहीं। उधर दूसरे पासे चीन दे राष्ट्रपति ने अगले आने वाले कुछ हफ्तों के अमरीका का दौरा भी करना है, जो यूनाइटेड नेशन के जनरल असैम्बली सैशन के शिरकत कर पहुंचे। अजय दे विच जी जिनपिंग की राष्ट्रपति डोनाल्ड ट्रंप के नाल मुलाकात होने दी खबर भी सामने आ रही सी। फिलहाल वो मुलाकात हो सकेगी या नहीं वह तो नहीं कहा जा सकता, पर इधर दूसरे पासे यूक्रेन के राष्ट्रपति वोलोदिमीर ज़ेलेंस्की ने इस दा एक चंगा स्वागत किया। उन्होंने कहा है कि रूस नू अलग थलग पाउण दे लई इह बेहद जरूरी सी, इह फैसला उन्हां दे देश दे लई तां घट्टो घट्ट बेहतर मन्निया जाएगा। अमरीका ने 3 साल तो भी वध समय दे विच पहली बार व्याज दरां दे अंदर इजाफा किया है। कवायद वध रही महंगाई दे उत्ते रोक लगाउण दी कोशिश दे विच लिया गया है। इस नूं आने वाले समय दे विच होर भी बढ़ाया जा सकता है, पर फैडरल रिजर्व ने सबसंमति दे नाल फैसले दे विच व्याज दरां नूं वधा के 3.75% ਤੋਂ 4% ਦੇ ਦਰਮਿਆਨ ਕਰ ਦਿੱਤਾ ਹੈ। ਇਹ ਪਹਿਲਾਂ 3.5 ਤੋਂ ਲੈ ਕੇ 3.75% ਦੇ ਦਰਮਿਆਨ ਸੀ। ਦੱਸ ਦਈਏ ਕਿ ਫੈਸਲਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਖ਼ਤ ਵਿਰੋਧ ਦੇ ਬਾਵਜੂਦ ਲਿਆ ਗਿਆ। ਟਰੰਪ ਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਦੀ ਮੰਗ ਕੀਤੀ ਸੀ, ਪਰ ਫੈਡਰਲ ਰਿਜ਼ਰਵ ਨੇ ਇਸ ਤੋਂ ਉਲਟ ਕਦਮ ਚੁੱਕਿਆ। ਫੈਡਰਲ ਰਿਜ਼ਰਵ ਦੇ ਪ੍ਰਮੁੱਖ ਕੈਵਿਨ ਵਾਸ਼ ਨੇ ਕਿਹਾ ਕਿ ਕਦਮ ਇਸ ਕਰਕੇ ਚੁੱਕਿਆ ਗਿਆ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਮਰੀਕਾ 'ਚ ਔਰ ਲੰਬੇ ਸਮੇਂ ਤੋਂ ਬਣੀ ਹੋਈ ਹੈ। ਇਸੇ ਦੇ ਚੱਲਦਿਆਂ ਹੋਇਆ ਇਹ ਗੰਭੀਰ ਤੇ ਜ਼ਿੰਮੇਦਾਰੀ ਭਰਿਆ ਫੈਸਲਾ ਲੈਣਾ ਪਿਆ। ਹਾਲਾਂਕਿ ਟਰੰਪ ਨੇ ਕਿਹਾ ਸੀ ਕਿ ਵਿਆਜ ਦਰਾਂ 1% ਜਾਂ ਉਸ ਤੋਂ ਵੀ ਘੱਟ ਹੋਣੀਆਂ ਚਾਹੀਦੀਆਂ ਕਿਉਂਕਿ ਅਸੀਂ ਦੁਨੀਆ 'ਚ ਸਭ ਤੋਂ ਬਿਹਤਰ ਕ੍ਰੈਡਿਟ ਦੇ ਰਹੇ ਹਾਂ ਔਰ ਇਸ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਵਿਆਜ ਦਰਾਂ ਵਧਣ ਦੇ ਨਾਲ ਕਰਜ਼, ਹੋਮ ਲੋਨ, ਕ੍ਰੈਡਿਟ ਕਾਰਡ ਆਦਿ ਇਹ ਸਭ ਲੈਣਾ ਮਹਿੰਗਾ ਹੋ ਜਾਂਦਾ। ਆਸਟ੍ਰੇਲੀਆ ਦੀ ਤਰ੍ਹਾਂ, ਭਾਰਤ ਦੀ ਤਰ੍ਹਾਂ, ਅਮਰੀਕਾ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਰਿਜ਼ਰਵ ਬੈਂਕ ਕੰਮ ਕਰਦਾ। ਹਾਲਾਂਕਿ ਇਸ ਦੇ ਉੱਤੇ ਜਿਹੜੇ ਸੇਵਿੰਗ ਖਾਤੇ ਨੇ ਉਹਨਾਂ ਦੇ ਨਾਲ ਬਿਹਤਰ ਰਿਟਰਨ ਮਿਲ ਸਕਦਾ, ਪਰ ਅਮਰੀਕਾ ਦੇ ਵਿੱਚ ਇਸ ਗੱਲ ਤੋਂ ਜ਼ਿਆਦਾ ਹਾਊਸਿੰਗ ਕ੍ਰਾਈਸਿਸ, ਜੋ ਕਿ ਆਸਟ੍ਰੇਲੀਆ ਜਾਂ ਯੂਰਪ ਜਾਂ ਹੋਰ ਦੂਸਰਿਆਂ ਅਜਿਹੇ ਵਿਕਸਿਤ ਦੇਸ਼ਾਂ ਦੀ ਇੱਕ ਸਮੱਸਿਆ ਬਣੀ ਹੋਈ ਹੈ, ਅਮਰੀਕਾ ਦੇ ਵਿੱਚ ਵੀ ਹੈ। ਘਰਾਂ ਦੀ ਕਿੱਲਤ ਤਾਂ ਨਹੀਂ ਹੈ, ਪਰ ਘਰਾਂ ਦੀ ਮਹਿੰਗੀਆਂ ਹੁੰਦੀਆਂ ਕੀਮਤਾਂ ਉੱਥੇ ਸਮੱਸਿਆ ਜ਼ਰੂਰ ਨੇ। ਅਜੇ ਇਹਦੇ ਵਿੱਚ ਕੇਂਦਰੀ ਬੈਂਕ ਦਾ ਟੀਚਾ ਇਹ ਹੈ ਕਿ ਮਹਿੰਗਾਈ ਅਮਰੀਕਾ 'ਚ 2% ਜਾਂ ਇਸ ਤੋਂ ਥੱਲੇ ਰਹਿ ਸਕੇ। ਕੇਂਦਰੀ ਬੈਂਕ ਦੇ ਗਵਰਨਰ ਨੇ ਵੀ ਗੱਲ ਕਹੀ ਕਿ ਅਮਰੀਕਾ ਦੇ ਵਿੱਚ ਮਹਿੰਗਾਈ 5 ਸਾਲ ਤੋਂ ਵੀ ਵੱਧ ਸਮੇਂ ਤੋਂ ਇਸੇ ਜਿਹੜੀ 2% ਦੀ ਰੇਟ ਹੈ ਇਸ ਤੋਂ ਉੱਪਰ ਚੱਲ ਰਹੀ ਹੈ। ਅਮਰੀਕਾ ਦਾ ਇਰਾਨ ਦੇ ਨਾਲ ਜਿਹੜਾ ਜੰਗ ਦਾ ਇੱਕ ਮਾਹੌਲ ਬਣਿਆ ਹੋਇਆ, ਉਸ ਦੇ ਚੱਲਦਿਆਂ ਵੀ ਅਮਰੀਕਾ ਦੇ ਵਿੱਚ ਵਸਤਾਂ ਮਹਿੰਗੀਆਂ ਹੋਈਆਂ ਨੇ ਔਰ ਇਸ ਦੇ ਅਸਰ ਉੱਥੇ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਹੇ ਨੇ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਹੈ ਕਿ ਚੀਨ ਦੇ ਵਿੱਚ ਕਿਹਾ ਅਸਲ ਦੇ ਵਿੱਚ ਕਿ ਇਰਾਨ ਉਹਨਾਂ ਦੇ ਨਾਲ ਰਲ ਕੇ ਅੱਗੇ ਵਧਣ ਦੇ ਲਈ ਚੀਨ ਦਾ ਸਵਾਗਤ ਕਰਦਾ। ਇਰਾਨੀ ਲੋਕਾਂ ਦੇ ਅਧਿਕਾਰਾਂ ਦੀ ਜਿਹੜੇ ਗੱਲ ਕਰਦੇ ਨੇ, ਚੀਨ ਉਹਨਾਂ ਦੇ ਵਿੱਚੋਂ ਇੱਕ ਹੈ। ਅਰਾਕਚੀ ਨੇ ਅਮਰੀਕਾ ਦੇ ਉੱਤੇ ਇਸਲਾਮਾਬਾਦ ਸਮਝੌਤੇ ਦਾ ਉਲੰਘਣ ਕਰਨ ਦਾ ਦੋਸ਼ ਵੀ ਮੜਿਆ। ਉਹਨਾਂ ਨੇ ਖੇਤਰੀ ਦੇਸ਼ਾਂ ਨੂੰ ਇਰਾਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ ਅਤੇ ਵਿਦੇਸ਼ੀ ਤਾਕਤਾਂ ਦੀ ਮੌਜੂਦਗੀ ਤੋਂ ਦੂਰ ਇੱਕ ਖੇਤਰੀ ਵਿਵਸਥਾ ਸਥਾਪਿਤ ਕਰਨ ਦੀ ਅਪੀਲ ਵੀ ਕੀਤੀ, ਯਾਨੀ ਕਿ ਮੱਧ ਪੂਰਬ ਦੇ ਦੇਸ਼ਾਂ ਨੂੰ ਇਕੱਠੇ ਆਉਣ ਦੀ ਗੱਲ ਕੀਤੀ। ਇਰਾਨ ਦੇ ਵਿਦੇਸ਼ ਮੰਤਰੀ ਦੀ ਚੀਨ ਯਾਤਰਾ ਚੀਨੀ ਰਾਸ਼ਟਰਪਤੀ ਦੀ ਅਮਰੀਕਾ ਯਾਤਰਾ ਤੋਂ ਠੀਕ ਪਹਿਲਾਂ ਹੋ ਰਹੀ ਹੈ। ਬੀਜਿੰਗ ਦੇ ਵਿੱਚ ਅਰਾਕਚੀ ਨੇ ਇਹ ਵੀ ਗੱਲ ਕਹੀ ਕਿ ਇਰਾਨ ਆਪਣੀ ਸੋਵਰੈਨਿਟੀ ਦੇ ਲਈ ਔਰ ਆਪਣੇ ਕੌਮੀ ਹਿੱਤਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਬੀਤੇ 2 ਸਾਲਾਂ ਦੇ ਵਿੱਚ ਅਬਾਸ ਅਰਾਕਚੀ ਦੀ ਚੀਨ ਦੀ ਇਹ ਦੂਸਰੀ ਯਾਤਰਾ ਹੈ। ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਲਗਭਗ 1 ਹਫ਼ਤੇ ਦੇ ਵਿੱਚ ਹੀ ਵਾਸ਼ਿੰਗਟਨ ਡੀਸੀ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮਿਲ ਸਕਦੇ ਨੇ, ਇਸ ਕਿਸਮ ਦੀ ਉਮੀਦ ਹੈ। ਹਾਲਾਂਕਿ ਚੀਨ ਨੇ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਭਾਰਤ ਦੌਰੇ 'ਤੇ ਆਉਣ ਤੋਂ ਪਹਿਲਾਂ, ਠੀਕ 24 ਘੰਟੇ ਪਹਿਲਾਂ ਚੀਨ ਨੇ ਇਸ ਦਾ ਐਲਾਨ ਕੀਤਾ ਸੀ। 2 ਦਿਨ ਪਹਿਲਾਂ ਹੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਨੈੱਟਵਰਕ, ਆਪਣੇ ਹੀ ਸੋਸ਼ਲ ਮੀਡੀਆ ਨੈੱਟਵਰਕ ਟਰੁੱਥ ਸੋਸ਼ਲ ਤੋਂ ਆਪਣੇ ਖਾਤੇ ਦੇ ਉੱਤੇ ਲਿਖਿਆ ਕਿ ਇਰਾਨ ਬਹੁਤ ਜਲਦ ਸਮਝੌਤਾ ਕਰਨਾ ਚਾਹੁੰਦਾ। ਉਹਨਾਂ ਕਿਹਾ ਕਿ ਅਮਰੀਕਾ ਗੱਲਬਾਤ ਦੇ ਲਈ ਤਿਆਰ ਹੈ, ਪਰ ਅੰਤਿਮ ਫੈਸਲਾ ਅਮਰੀਕਾ ਦਾ ਹੋਵੇਗਾ। ਹਾਲਾਂਕਿ ਇਰਾਨ ਨੇ ਹਾਲੇ ਤੱਕ ਟਿੱਪਣੀ ਨਹੀਂ ਦਿੱਤੀ ਹੈ, ਕਿਉਂਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦੀ ਤਰਫ ਤੋਂ ਜਿੰਨੇ ਵੀ ਇਰਾਨ ਦੇ ਲਈ ਬਿਆਨ ਸਾਹਮਣੇ ਆਏ ਸੀ, ਇਰਾਨ ਨੇ ਹਮੇਸ਼ਾ ਉਹਨਾਂ ਨੂੰ ਨਕਾਰਿਆ ਕਿ ਉਹਨਾਂ ਨੇ ਕਦੇ ਵੀ ਸਮਝੌਤੇ ਦੇ ਲਈ ਪਹਿਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਸਮਝੌਤਾ ਉਹਨਾਂ ਦੀਆਂ ਸ਼ਰਤਾਂ ਦੇ ਉੱਤੇ ਹੀ ਹੋਏਗਾ ਜੇਕਰ ਹੋਇਆ ਤਾਂ। ਉੱਥੇ ਪਾਕਿਸਤਾਨ ਨੇ ਦੋਸ਼ ਮੜਿਆ ਹੈ ਕਿ ਉਹਨਾਂ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਵਿੱਚ ਭਾਰਤ ਦੀ ਨੇਵੀ ਨੇ ਉਕਸਾਵੇ ਵਾਲੀ ਕਾਰਵਾਈ ਕੀਤੀ ਹੈ। ਪਾਕਿਸਤਾਨ ਨੇ ਇਸ ਦੇ ਉੱਤੇ ਸਖ਼ਤ ਵਿਰੋਧ ਦਰਜ ਕਰਵਾਇਆ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਦੇ ਵਿੱਚ ਭਾਰਤੀ ਸਫਾਰਤਖਾਨੇ ਦੇ ਸਫੀਰ ਨੂੰ ਸੱਦਿਆ ਅਤੇ ਕਿਹਾ ਕਿ ਮੰਗਲਵਾਰ ਦੇ ਦਿਨ ਭਾਰਤੀ ਨੇਵੀ ਦੇ ਕੁਝ ਜੰਗੀ ਬੇੜਿਆਂ ਦੇ ਨਾਲ ਟਕਰਾਅ ਦੇਖਣ ਨੂੰ ਮਿਲਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੇ ਦਿਨ ਜਾਰੀ ਇੱਕ ਬਿਆਨ ਦੇ ਵਿੱਚ ਇਹ ਵੀ ਗੱਲ ਕਹੀ ਕਿ ਜਦੋਂ ਪਾਕਿਸਤਾਨ ਦੀ ਨੇਵੀ ਆਪਣਾ ਦੂਸਰਾ ਸੀ ਪਾਰਕ 26 ਜਿਹੜੀ ਫੌਜੀ ਮਸ਼ਕ ਹੈ ਉਸ ਨੂੰ ਅੰਜਾਮ ਦੇ ਰਹੀ ਸੀ, ਉਦੋਂ ਭਾਰਤੀ ਜੰਗੀ ਬੇੜੇ ਨੇ ਪਾਕਿਸਤਾਨ ਦੇ ਨੇਵੀ ਬੇੜੇ ਦੇ ਬੇਹੱਦ ਕੋਲ ਆ ਕੇ ਇੱਕ ਹਮਲਾਵਰ ਤਰੀਕੇ ਦੇ ਨਾਲ ਜੰਗੀ ਅਭਿਆਸ ਜਾਂ ਫੌਜੀ ਮਸ਼ਕ ਜਿਹੜੀ ਆ ਉਸਨੂੰ ਅੰਜਾਮ ਦਿੱਤਾ। ਪਾਕਿਸਤਾਨ ਨੇ ਦੋਸ਼ ਮੜਿਆ ਕਿ ਇਸ ਤੋਂ ਬਾਅਦ ਦੋਵੇਂ ਬੇੜਿਆਂ ਦੇ ਦਰਮਿਆਨ ਆਪਸ ਦੇ ਵਿੱਚ ਸੰਪਰਕ ਵੀ ਹੋਇਆ। ਇਹ ਘਟਨਾ ਕੌਮਾਂਤਰੀ ਕਾਨੂੰਨਾਂ ਦੇ ਤਹਿਤ ਫੌਜੀ ਅਭਿਆਸ ਜਾਂ ਫੌਜੀ ਮਸ਼ਕਾਂ ਕਰਨ ਦੇ ਜਿਹੜਾ ਅਧਿਕਾਰ ਹੈ ਉਸ ਦੀ ਉਲੰਘਣਾ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਹੈ ਕਿ ਭਾਰਤੀ ਸਫੀਰ ਨੂੰ ਇਹ ਕਿਹਾ ਗਿਆ ਕਿ ਭਾਰਤ ਦੀ ਸਰਕਾਰ ਤੱਕ ਇਹ ਜਾਣਕਾਰੀ ਪਹੁੰਚਾਵੇ ਕਿ ਪਾਕਿਸਤਾਨ ਸਖ਼ਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕਰਦਾ ਹੈ। ਭਾਰਤ ਦੇ ਪੱਖ ਤੋਂ ਹਾਲੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ। ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਨਜ਼ਰ ਨਹੀਂ ਆਈ ਹੈ, ਪਰ ਖਬਰ ਏਜੰਸੀ ਰੂਟਰਸ ANI ਤੇ INS ਦੇ ਹਵਾਲੇ ਦੇ ਨਾਲ ਇਹ ਖਬਰ ਦੱਸੀ ਗਈ ਹੈ ਕਿ ਮੰਗਲਵਾਰ ਸ਼ਾਮ ਉੱਤਰੀ ਅਰਬ ਸਾਗਰ ਦੇ ਵਿੱਚ ਪਾਕਿਸਤਾਨ ਦੀ ਨੇਵੀ ਦੇ ਇੱਕ ਜਹਾਜ਼ ਦੇ ਉੱਤੇ ਨਿਯਮਿਤ ਨਿਗਰਾਨੀ ਦੇ ਰੂਪ ਦੇ ਵਿੱਚ ਭਾਰਤੀ ਨੇਵੀ ਦਾ ਇਹ ਜੰਗੀ ਬੇੜਾ ਤੇਜ਼ੀ ਦੇ ਨਾਲ ਅੱਗੇ ਗਿਆ ਸੀ, ਜਦੋਂ ਦੋਹਾਂ ਦੀ ਟੱਕਰ ਵੀ ਹੋ ਗਈ ਸੀ। ਇਸ ਘਟਨਾ ਦੇ ਵਿੱਚ ਨਵੀਂ ਦਿੱਲੀ ਨੇ ਪਾਕਿਸਤਾਨ ਦੇ ਸਫੀਰ ਦੇ ਨੂੰ ਤਲਬ ਕਰਕੇ ਆਪਣਾ ਭਾਰਤ ਵਾਲੇ ਪਾਸਿਓਂ ਆਪਣਾ ਵਿਰੋਧ ਜਿਹੜਾ ਉਹ ਦਰਜ ਕਰਵਾ ਦਿੱਤਾ ਸੀ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਵੈਸਟ ਬੰਗਾਲ ਤੋਂ, ਜਿੱਥੇ ਹੁਣ ਭਾਰਤ ਦੇ ਇਸ ਸਟੇਟ ਦੇ ਵਿੱਚ ਭਾਜਪਾ ਦੀ ਸੱਤਾ ਕਾਇਮ ਹੈ, ਪਰ ਕੁਝ ਐਸੀ ਘਟਨਾ ਦੇਖਣ ਨੂੰ ਮਿਲੀ ਹੈ ਜਿਸ ਦੀ ਨਿੰਦਾ ਕੀਤੀ ਬਣਦੀ ਹੈ। ਪੱਛਮ ਬੰਗਾਲ ਦੀ ਮਹਿਲਾ IPS ਅਧਿਕਾਰੀ ਬੁਸ਼ਰਾ ਬਾਨੋ ਇਹਨੀ ਦਿਨਾਂ ਦੇ ਵਿੱਚ ਚਰਚਾ ਦੇ ਉੱਤੇ ਨੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕੀਤੀ ਗਈ ਉਹਨਾਂ ਦੀ ਵੀਡੀਓ, ਜਿਸ ਦੇ ਵਿੱਚ ਉਹਨਾਂ ਦੇ ਅਸਲਾਮ ਅਲੈਕੁਮ ਜਾਂ ਇਨਸ਼ਾਅੱਲਾ ਜਾਂ ਜਸਕਾਲਾ ਵਰਗੇ ਇਸਲਾਮੀ ਸ਼ਬਦਾਂ ਦਾ ਇਸਤੇਮਾਲ ਕਰਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ। 14 ਸਪਤੰਬਰ ਦੇ ਸਰਕਾਰੀ ਹੁਕਮ ਦੇ ਮੁਤਾਬਕ 2021 ਬੈਚ ਦੀ IPS ਅਧਿਕਾਰੀ ਬੁਸ਼ਰਾ ਬਾਨੋ ਨੂੰ ਵੈਸਟ ਬੰਗਾਲ ਦੇ ਮੇਦਨੀਪੁਰ ਦੇ ਖੜਗਪੁਰ ਇਲਾਕੇ ਦੇ ਵਿੱਚ ਇੱਕ ਐਡੀਸ਼ਨਲ ਡਿਪਟੀ ਕਮਿਸ਼ਨਰ ਐਡੀਸ਼ਨਲ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਦਿੱਤੀ ਗਈ ਸੀ, ਪਰ ਉਸ ਤੋਂ ਹਟਾ ਕੇ ਉਹਨਾਂ ਨੂੰ ਪੁਲਿਸ ਦੀ 4th ਬਟਾਲੀਅਨ ਦਾ ਡਿਪਟੀ ਕਮਾਂਡੈਂਟ ਹੁਣ ਬਣਾ ਦਿੱਤਾ ਗਿਆ। ਇਸੇ ਹੁਕਮ ਦੇ ਵਿੱਚ ਦੋ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦਾ ਜ਼ਿਕਰ ਵੀ ਹੈ। ਸਰਕਾਰੀ ਹੁਕਮ ਦੇ ਮੁਤਾਬਕ ਇਸ ਨੂੰ ਜਨਹਿੱਤ ਦੇ ਵਿੱਚ ਲਿਆ ਗਿਆ ਫੈਸਲਾ ਦੱਸਿਆ ਗਿਆ। ਸਰਕਾਰੀ ਅਧਿਕਾਰੀਆਂ ਨੂੰ ਇਸ ਨੂੰ ਇੱਕ ਰੂਟੀਨ ਟ੍ਰਾਂਸਫਰ ਦੱਸਿਆ, ਪਰ ਇੰਡੀਅਨ ਸੈਕੂਲਰ ਫਰੰਟ ਦੇ ਵਿਧਾਇਕ ਨੌਸ਼ਾਦ ਸਦੀਕੀ ਨੇ ਦੋਸ਼ ਮੜਿਆ ਕਿ ਬੁਸ਼ਰਾ ਬਾਨੋ ਨੇ ਗਲਤ ਤਰੀਕੇ ਦੇ ਨਾਲ ਗੈਰੇਜ ਪੋਸਟਿੰਗ ਜਿਹੜੀ ਉਹਨਾਂ ਦੀ ਕੀਤੀ ਗਈ ਹੈ, ਯਾਨੀ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਕਿ ਉਹਨਾਂ ਦੀ ਪਿਛਲੀ ਪੋਸਟਿੰਗ ਦੀ ਤੁਲਨਾ ਦੇ ਵਿੱਚ ਘੱਟ ਅਹਿਮੀਅਤ ਰੱਖਦੀ। ਕੁਝ ਦਿਨ ਪਹਿਲਾਂ ਬੁਸ਼ਰਾ ਬਾਨੋ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖਾਸਾ ਵਾਇਰਲ ਹੋਇਆ ਸੀ, ਜਿਸ ਦੇ ਵਿੱਚ ਉਹ ਭਾਰਤ ਦੇ ਸਿਵਲ ਸੇਵਾ ਪ੍ਰੀਖਿਆ ਦੇ ਲਈ ਯਾਨੀ UPSC ਦੇ ਲਈ ਤਿਆਰੀ ਕਰਨ ਦੇ ਬਾਰੇ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਰੈਜ਼ੀਡੈਂਸ਼ੀਅਲ ਕੋਚਿੰਗ ਅਕੈਡਮੀ ਦੇ ਵਿੱਚ ਮਹਿਲਾਵਾਂ, ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਵਿਦਿਆਰਥੀਆਂ ਦੀ ਮਦਦ ਕਰਨ ਦੀ ਵੀ ਇੱਕ ਜਿਹੜੀ ਗੱਲ ਪ੍ਰਵਾਨ ਕੀਤੀ ਸੀ। ਬਤੌਰ ਸਾਬਕਾ ਵਿਦਿਆਰਥਨ ਇਸ ਅਕੈਡਮੀ ਦੀ ਉਹਨਾਂ ਨੇ ਕਾਫ਼ੀ ਮਦਦ ਇਸ ਅਕੈਡਮੀ ਦੀ ਕੀਤੀ, ਔਰ ਇਸ ਦਰਮਿਆਨ ਵੀਡੀਓ ਦੇ ਵਿੱਚ ਉਹਨਾਂ ਨੇ ਅਸਲਾਮ ਅਲੈਕੁਮ ਦੇ ਨਾਲ ਸ਼ੁਰੂਆਤ ਕੀਤੀ, ਕਈ ਵਾਰ ਇਨਸ਼ਾਅੱਲਾ ਅਤੇ ਜਸਕਾਲਾ ਸ਼ਬਦਾਂ ਦੀ ਉਹਨਾਂ ਨੇ ਵਰਤੋਂ ਕੀਤੀ। ਹਾਲਾਂਕਿ ਕੁਝ ਲੋਕਾਂ ਨੇ ਸਵਾਲ ਕੀਤਾ ਕਿ ਉਹਨਾਂ ਨੇ ਜੈ ਹਿੰਦ ਵੰਦੇ ਮਾਤਰਮ ਵਰਗੇ ਜਿਹੜੇ ਸ਼ਬਦ ਸੀ ਉਹਨਾਂ ਦਾ ਇਸਤੇਮਾਲ ਕਿਉਂ ਨਹੀਂ ਕੀਤਾ, ਇਸੇ ਕਰਕੇ ਉਹਨਾਂ ਦਾ ਤਬਾਦਲਾ ਕੀਤਾ ਗਿਆ। ਖੈਰ, ਇਸ ਕਿਸਮ ਦੀਆਂ ਧਰਮ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਭਾਰਤ ਦੇ ਵਿੱਚ ਖਾਸੀਆਂ ਚਰਚਾ 'ਚ ਰਹਿੰਦੀਆਂ ਨੇ। ਉੱਧਰ ਨੀਮ ਕਰੋਲੀ ਬਾਬਾ ਦੇ ਉੱਤੇ ਬਣੀ ਹਨੂੰਮਾਨ ਅੰਸ਼ ਫਿਲਮ ਦੁਨੀਆ ਭਰ ਦੇ ਵਿੱਚ 300 ਕਰੋੜ ਤੋਂ ਪਾਰ ਦੀ ਕਮਾਈ ਕਰ ਗਈ ਹੈ। 41 ਦਿਨਾਂ ਦੇ ਵਿੱਚ ਇਹ ਕਮਾਈ ਹਾਸਲ ਕੀਤੀ ਹੈ। ਫਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ। ਇਸ ਦਰਮਿਆਨ ਮੇਘਨਾ ਗੁਲਜ਼ਾਰ ਦੀ ਦਾਇਰਾ ਵੀ ਜਿਹੜੀ ਉਹ ਮੇਘਨਾ ਗੁਲਜ਼ਾਰ ਦੀ ਤਰਫ ਤੋਂ ਫਿਲਮ ਜਿਹੜੀ ਦਾਇਰਾ ਤਿਆਰ ਕੀਤੀ ਗਈ ਸੀ ਉਹ ਵੀ ਇਸ ਦਰਮਿਆਨ ਸਿਨੇਮਾ ਘਰਾਂ ਦੇ ਵਿੱਚ ਹੈ, ਪਰ ਉਹਨਾਂ ਨੇ ਇਸ ਫਿਲਮ ਦੀ ਤਾਰੀਫ ਕੀਤੀ ਹੈ। ਦੱਸ ਦਈਏ ਕਿ ਹਨੂੰਮਾਨ ਅੰਸ਼ 41 ਦਿਨਾਂ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ 9,203 ਸ਼ੋਅਜ਼ ਦੇ ਨਾਲ 6 ਕਰੋੜ ਦੀ ਕਲੈਕਸ਼ਨ ਇਸ ਨੇ 41ਵੇਂ ਦਿਨ ਦੇ ਵਿੱਚ ਫਿਲਮ ਨੇ ਕੀਤੀ ਹੈ। ਭਾਰਤ ਦੇ ਵਿੱਚ ਨੈੱਟ ਕਲੈਕਸ਼ਨ ਫਿਲਮ ਦੀ 237 ਕਰੋੜ ਹੋ ਚੁੱਕੀ ਹੈ, ਜਦਕਿ ਗਰੋਸ ਕਲੈਕਸ਼ਨ 280 ਕਰੋੜ ਆ। ਉੱਥੇ ਹੀ ਓਵਰਸੀਜ਼ ਕਲੈਕਸ਼ਨ ਜਿਹੜੀ ਹੈ ਉਹ ਰਲਾ ਦਈਏ ਤਾਂ 300 ਕਰੋੜ ਤੋਂ ਪਾਰ ਦੀ ਕਮਾਈ ਇਸ ਫਿਲਮ ਦੀ ਮੰਨੀ ਜਾ ਰਹੀ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਔਰ ਸਭ ਤੋਂ ਅਹਿਮ ਖਬਰ ਜਿਹੜੀ ਉਹ ਆਸਟ੍ਰੇਲੀਆ ਦੇ ਹੋਮ ਅਫੇਅਰਸ ਮਿਨਿਸਟਰ ਯਾਨੀ ਗ੍ਰਹਿ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਮੰਤਰਾਲਾ ਉਸ ਦੇ ਮੰਤਰੀ ਟੌਨੀ ਬਰਕ ਦੇ ਦੁਆਰਾ ਬੜੇ ਲੰਮੇ ਚਿਰ ਤੋਂ ਉਡੀਕਿਆ ਜਾ ਰਿਹਾ ਨੈਸ਼ਨਲ ਪ੍ਰੈਸ ਕਲੱਬ ਦਾ ਭਾਸ਼ਣ, ਜਿਸ ਦੇ ਵਿੱਚ ਅੱਜ ਆਖਿਰਕਾਰ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਮੰਤਰੀ ਦੀ ਤਰਫ ਤੋਂ ਆਸਟ੍ਰੇਲੀਆ ਦੀ ਰਣਨੀਤੀ ਦਾ ਐਲਾਨ ਕੀਤਾ ਗਿਆ। ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਸਰਕਾਰ ਆਪਣੀ ਰਣਨੀਤੀ ਅਪਣਾਉਣਾ ਚਾਹੁੰਦੀ ਹੈ। ਖਾਸ ਤੌਰ ਦੇ ਉੱਤੇ 3 ਕਿਸਮ ਦੇ ਟੈਂਪਰੇਰੀ ਵੀਜ਼ਾ ਦੀ ਕੈਟਾਗਰੀ ਵੰਡ ਲਈ ਜਾਂਦੀ ਹੈ, ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ ਅਤੇ ਬੈਕਪੈਕਰ ਵੀਜ਼ਾ। ਤਿੰਨਾਂ ਦੇ ਉੱਤੇ ਜਿਹੜਾ ਅੱਜ ਦੇ ਦਿਨ ਗਾਜ ਡਿੱਗੀ ਹੈ। ਕੀ ਬਦਲਾਅ ਹੋਏ ਨੇ ਇਸ ਖਬਰੀ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਕੁਝ ਅੰਕੜੇ ਸਾਂਝੇ ਕੀਤੇ ਗਏ ਸੀ। ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਉਹ ਥੱਲੇ ਗਈ ਹੈ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਕਿੰਨੇ ਲੋਕ ਆਏ ਨੇ ਅਤੇ ਕਿੰਨੇ ਚਲੇ ਗਏ ਨੇ, ਉਸ ਤੋਂ ਬਾਅਦ ਜਿਹੜੀ ਕੈਲਕੂਲੇਸ਼ਨ ਰਹਿ ਜਾਂਦੀ ਹੈ ਉਸਨੂੰ NOM यानी कि नेट ओवरसीज माइग्रेशन कह लिया जाता है। अजय दे विच मार्च 2026 दे अंदर पिछले 12 महीनों की तुलना दे विच नेट ओवरसीज माइग्रेशन थले गई है। मार्च 2026 तो पहला आस्ट्रेलिया च नेट ओवरसीज माइग्रेशन 309,500 व्यक्तियों की सी, जो कि घट के मार्च महीने 292,000 तक आ गई है। बावजूद इस दे आस्ट्रेलिया की आबादी दे विच इजाफा होया। आस्ट्रेलिया की आबादी 392,000 ते 700 व्यक्ति होर वधे ने, यानी आस्ट्रेलिया की ताज़ा आबादी 27.9 मिलियन दसी गई है। सब तो वध इजाफा जिहड़ा चाहे वह आबादी वाधे का होवे नैचुरल बर्थ दे नाल, चाहे वह प्रवास दे नाल जुड़िया होवे, वैस्टर्न आस्ट्रेलिया स्टेट दे विच देखण नूं मिलिया। सब तो तेजी दे नाल पापुलेशन ग्रोथ इत्थे हुई है 2.1% दे नाल। विक्टोरिया दूजे नंबर ते आंदा 1.6% दे नाल, जदके सब तो स्लो पॉपुलेशन ग्रोथ जिहड़ी उह तस्मेनिया स्टेट दे विच हुई है 0.6%। इस दरम्यान ने पिछले 12 महीनों के अंकड़े जिहड़े ने उह सांझे किए गए ने। उधर दूसरे पासे कुछ होरना खबरां दी सांझ पाईए, ते सब तो ज़्यादा अहमियत जिहड़ा टॉनी बर्क दा इह भाषण सी, जिस दे विच उन्होंने अलग अलग ऐलान किए। टैंपरेरी वीज़ाज़ नूं लैके, स्किल्ड वीज़ाज़ दे अंदर बदलाव करन नूं लैके, ते इत्थों तक के बैकपैकर वीज़ाज़ दे विच इक कैप लगाउण तों इलावा होर बहुत सारे ऐलान किए गए। शुरुआत जेकर करिए तां टॉनी बर्क ने अपने भाषण दे शुरुआती हिस्से दे विच ही पिछली सरकार नूं यानी लिबरल नैशनल गठजोड़ नूं निशाने ते लिया। उन्होंने मनिया कि आस्ट्रेलिया दे विच माइग्रेशन वध्या, पर इस नूं मास माइग्रेशन वाली कंट्री नहीं करार दिता जा सकता। उन्होंने आस्ट्रेलियन ब्यूरो ऑफ स्टैटिस्टिक्स के हवालों के नाल कुछ अंकड़े सांझे करदे आया दसिया कि पिछली सरकार दे वेले जिहड़े कुछ इस किस्म दे नाल अंकड़े वधे सी, जिस दे विच हुण उह लोक यानी कि लिबरल नैशनल गठजोड़ जिम्मेदारी नहीं चकेगा, उस दे विच योगा टीचर्स भी सी। उन्होंने कहा कि जदों असीं स्किल्ड माइग्रेशन की गल करते हैं तो सानूं योगा टीचर्स किहड़े पास्यों लोड़ पै गई आस्ट्रेलिया नूं इन्नी ज़्यादा, जदके पिछली लिबरल नैशनल गठजोड़ सरकार ने भारत की सरकार दे नाल एक समझौता किया होया सी। इस समझौते दे तहत बड़ी गिनती च योगा टीचर्स आए ने, ते साडी सरकार दे विच एक भी योगा टीचर नूं आस्ट्रेलिया की परमानेंट रेजिडेंसी नहीं दिती गई। सुनो भाषण दा इह हिस्सा।
1: In the life of this government, the number of yoga teachers we have brought in is zero. Zero. And yet this claim is constantly made about yoga teachers. Why are they on the list at all? Because there was an agreement made by the previous government with India that yoga teachers would be added to the list. The person from the previous government who announced that change was Dan Tehan as assistant trade. So it's a tiny argument, but it is so constantly out there and so demonstrably wrong.
0: ਪਿਛਲੀ ਸਰਕਾਰ ਦੇ ਅਸਿਸਟੈਂਟ ਟ੍ਰੇਡ ਮਿਨਿਸਟਰ ਡੈਨ ਟੇਹਾਨ ਦੇ ਉੱਤੇ ਵਰਦਿਆਂ ਨੇ ਕਿਹਾ ਕਿ ਇਹ ਪਿਛਲੀ ਸਰਕਾਰ ਦੇ ਵਿੱਚ ਹੋਇਆ ਇੰਤਜ਼ਾਮਾਤ ਸੀ, ਜਦਕਿ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਟੈਂਪਰੇਰੀ ਮਾਈਗ੍ਰੇਸ਼ਨ ਜਿਹੜੀ ਆ ਉਹ ਇੱਕ ਸਮੱਸਿਆ ਜ਼ਰੂਰ ਆ, ਔਰ ਉਸਦਾ ਇੱਕ ਢੰਗ ਦੇ ਨਾਲ ਹੱਲ ਹੋਣਾ ਚਾਹੀਦਾ। ਇੱਦਾਂ ਨਹੀਂ ਕਿ ਕੋਈ ਵੀ ਆ ਕੇ ਕਹਿ ਦੇਵੇ ਕਿ ਇੰਨੇ ਵੀਜ਼ਾਜ਼ ਖਤਮ ਕਰ ਦਿਓ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਵੀ ਜੇਕਰ ਆਸਟ੍ਰੇਲੀਆ ਦੇ ਵਿੱਚ ਆਉਂਦੇ ਨੇ ਤਾਂ ਇੱਥੋਂ ਦੇ ਢਾਂਚੇ ਦਾ, ਇੱਥੋਂ ਦੇ ਸਿਸਟਮ ਦਾ ਇੱਕ ਹਿੱਸਾ ਬਣ ਜਾਂਦੇ ਨੇ, ਉਹ ਇੱਥੋਂ ਦੇ ਕੈਫੇਜ਼ ਇੱਥੋਂ ਦੇ ਹਸਪਤਾਲਾਂ 'ਚ ਕੰਮ ਕਰਦੇ ਨੇ, ਇੱਕਦਮ ਖਤਮ ਕਰ ਦੇਣ ਦੇ ਨਾਲ ਆਸਟ੍ਰੇਲੀਆ ਦੇ ਅਰਥਚਾਰੇ ਦੇ ਉੱਤੇ ਵੀ ਅਸਰ ਪਏਗਾ। ਇਸ ਦਰਮਿਆਨ ਹਾਊਸਿੰਗ ਸ਼ਾਰਟੇਜ ਵਰਗੇ ਜਿਹੜੇ ਅੱਖਰ ਵਰਤੇ ਜਾਂਦੇ ਨੇ, ਪੌਲਿਨ ਹੈਨਸਨ ਜਾਂ ਉਹਨਾਂ ਦੀ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਕਿਹਾ ਗਿਆ ਸੀ ਕਿ ਦੇਸ਼ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਯਾਨੀ ਘਰਾਂ ਦੀ ਕਿੱਲਤ ਦੀ ਸਮੱਸਿਆ ਇਸ ਕਰਕੇ ਹੈ ਕਿਉਂਕਿ ਦੇਸ਼ ਦੇ ਵਿੱਚ ਪ੍ਰਵਾਸ ਲਗਾਤਾਰ ਵੱਧ ਰਿਹਾ। ਹਾਊਸਿੰਗ ਸ਼ਾਰਟੇਜ ਦੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਟੌਨੀ ਬਰਕ ਨੇ ਕਿਹਾ ਕਿ ਇਹ ਇੱਕ ਜੈਨੂਅਨ ਯਾਨੀ ਕਿ ਇੱਕ ਵਾਜਬ ਪ੍ਰੋਬਲਮ ਹੈ, ਪਰ ਸਾਨੂੰ ਇਸ ਨੂੰ ਢੰਗ ਸਿਰ ਹੱਲ ਕਰਨਾ ਹੋਏਗਾ। ਉਹਨਾਂ ਕਿਹਾ ਕਿ ਹਾਊਸਿੰਗ ਸ਼ਾਰਟੇਜ ਜਾਂ ਹਾਊਸਿੰਗ ਕ੍ਰਾਈਸਿਸ ਜਿਹੜਾ ਉਹ ਇਮੀਗ੍ਰੇਸ਼ਨ ਕਰਕੇ ਨਹੀਂ ਹੋਇਆ, ਬਲਕਿ ਇਮੀਗ੍ਰੇਸ਼ਨ ਨੂੰ ਇਸ ਸਮੱਸਿਆ ਦੇ ਹੱਲ ਦੇ ਵਿੱਚ ਜ਼ਰੂਰ ਜੋੜਨਾ ਹੋਏਗਾ। ਇਸ ਦਰਮਿਆਨ ਉਹਨਾਂ ਨੇ ਬੌਬ ਹਾਕੀ ਦੀ ਸਰਕਾਰ ਦਾ ਇੱਕ ਅੰਕੜਾ ਵੀ ਸਾਂਝਾ ਕੀਤਾ, ਜਿਸ ਦੇ ਵਿੱਚ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਕਿੱਲਤ ਇਸ ਕਰਕੇ ਨਹੀਂ ਹੈ ਕਿਉਂਕਿ ਪ੍ਰਵਾਸ ਵੱਧ ਰਿਹਾ, ਬਲਕਿ ਉਸ ਦੇ ਪਿੱਛੇ ਸਾਡਾ ਸਮਾਜਿਕ ਢਾਂਚਾ ਜ਼ਿੰਮੇਦਾਰ ਹੈ। ਅਸੀਂ ਘਰਾਂ ਦੇ ਵਿੱਚ ਇਕੱਠੇ ਰਹਿ ਕੇ ਰਾਜ਼ੀ ਨਹੀਂ ਹੈ ਆਸਟ੍ਰੇਲੀਆ ਦੇ ਵਿੱਚ। ਇਹ ਪਹਿਲਾਂ ਵੀ ਗੱਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕਹਿ ਚੁੱਕੇ ਨੇ ਕਿ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੇ ਨਾਲ ਰਹਿਣਾ ਚਾਹੀਦਾ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੀ ਸਮਾਜਿਕ ਸਮੱਸਿਆ ਨੂੰ ਪ੍ਰਵਾਸ ਦੇ ਉੱਤੇ ਸੁੱਟ ਦੇਣਾ ਕਿੱਥੋਂ ਤੱਕ ਜਾਇਜ਼ ਹੈ? ਖੈਰ, ਟੌਨੀ ਬਰਕ ਨੇ ਆਪਣੇ ਭਾਸ਼ਣ ਦੇ ਵਿੱਚ ਕੀ ਕਿਹਾ ਉਹ ਵੀ ਤੁਸੀਂ ਸੁਣ ਲਓ।
1: ਹਾਊਸਿੰਗ ਐਂਡ ਦ ਹਾਊਸਿੰਗ ਸ਼ੋਰਟੇਜ ਵੀ ਹੈਵ is not caused by immigration. But immigration needs to be part of the solution for the housing crisis. And let me explain why. If you go back to the Hawke government, back to the Hawke years to today, and look at, well, what's happened to housing, what's happened to number of people, you'll find these two really simple facts. The number of people in Australia has increased by 75%. The number of homes has increased by 100%. How on earth did we end up with a housing problem if they're the stats? And the answer's really simple. Back then, and Australians have every right to decide how many people they want to live in per household. Back then, the number of people per household was 2.9. It's now 2.5. Every time we get a 0.1 change, a 0.1 change in the number of people per household, we have to find an additional 450,000 homes.
0: वैसे जिस बॉब हॉकी दी गल टॉनी बर्क ने अपने भाषण च कीती, ऑस्ट्रेलिया दे 23वें प्रधानमंत्री रह चुके ने 1983 तो लैके 1991 दे दरमियान ओ इस अहुदे दे उत्ते रहे सी। पर इस दरमियान टॉनी बर्क ने यह गल जरूर कही कि जदों घरां दे विच उस वेले 2.9 लोग हर एक घर दे विच रह रहे सी, हुण अज दी तरीक च 2.5 लोग ही एक घर दे विच रह रहे ने। पर इस नूं 0.9 या 0.5 दे नाल ना समझा लिया वे। उन्हें कहा कि 0.1 दा भी चेंज जिहड़ा हो आस्ट्रेलिया च 4.5 लाख घरां दी किल्लत पैदा कर दिंदा है। अजय दे विच एक होर समस्या दी गल कीती गई जिसनू एक जेन्युइन प्रॉब्लम टॉनी बर्क ने दसिया, वो सी विद्यार्थियों के द्वारा वीज़ा हॉपिंग, यानी एक वीज़ा तो दूसरे वीज़ा तक चले जाना। अक्सर आम तौर दे उत्ते ट्रेड कोर्सेज दे विच आके इंटरनेशनल स्टूडेंट्स जिहड़े ने ओह ग्रैजुएट डिप्लोमाज जां दूसरे वीज़ियां दे विच अपने आप नूं तब्दील करते रहिंदे ने। टॉनी बर्क ने कहा कि वीज़ा हॉपिंग उत्थों तक जायज है जदों के लोग इत्थे आके ट्रेड कोर्स दे विच जाण, ते फिर उहतों बाद ग्रैजुएशन, ते फिर मास्टर डिग्री दे विच, ते फिर उस तों बाद अपनी परमानेंट रेजिडेंसी अप्लाई करन, या फिर किसी व्यक्ति दे किसी आस्ट्रेलियन कारोबार दे नाल जुड़ के उस दे राही परमानेंट रेजिडेंसी हासिल कर लैन। इस नूं वीज़ा होपिंग नहीं किया जा सकता। वीज़ा होपिंग उस नूं किया जाएगा जिस दे विच कुछ विद्यार्थी आंदे ने एक ट्रेड कोर्स तो दूसरे ट्रेड कोर्स दे विच रह के, ते फिर समा टपाण दे लई आम तौर दे उत्ते ट्रिब्यूनल्स दे विच केस लैके जांदे ने। अजिहे दे विच उहनां दे इत्थे बच्चे हुंदे ने, उह वड्डे हुंदे ने, आस्ट्रेलिया दे सिस्टम दे विच उह रच मिच जांदे ने, ते फिर आंदी है मिनिस्टेरियल डायरेक्शन। उन्होंने मिनिस्टेरियल डायरेक्शन 119 का भी सोध करन दी गल कही, ते कहा कि टैंपरेरी वीज़ा ते परमानेंट वीज़ा च अलग अलग तरीकों के नाल मिनिस्टेरियल डायरेक्शन की वरतों की जाएगी। खैर इस दरमियान स्टूडेंट वीज़ा दे उत्ते वरदियां आया, उन्होंने यह भी कहा कि इस वक्त आस्ट्रेलिया की सरकार यह ऐलान कर जा रही है कि आने वाले समय के जिहड़े भी इंटरनेशनल स्टूडेंट्स वीज़ाज़ दे उत्ते इंटरनेशनल स्टूडेंट आणगे, यानी कौमांतरी विद्यार्थी आणगे, वो अपने डिपेंडेंट्स नूं अपने वीज़ा दे उत्ते नहीं जोड़ सकनगे, यानी

0: ਮਹਿਕਮੇ ਦੇ ਅੰਕੜੇ ਸਾਂਝੇ ਕਰਦਿਆਂ ਨਾ ਦੱਸਿਆ ਕਿ ਪਿਛਲੇ ਸਾਲ 3 ਲੱਖ ਦੇ ਆਸ ਪਾਸ ਵਿਦਿਆਰਥੀ ਆਸਟ੍ਰੇਲੀਆ ਦੇ ਵਿੱਚ ਆਏ ਸੀ, ਉਹਨਾਂ ਦੇ ਵਿੱਚੋਂ 50,000 ਤੋਂ ਕੁਝ ਜ਼ਿਆਦਾ ਡਿਪੈਂਡੈਂਟ ਵੀਜ਼ਾ ਦੇ ਉੱਤੇ ਸੀ। ਹਾਲਾਂਕਿ ਟੋਨੀ ਬਰਕ ਨੇ ਕਿਹਾ ਕਿ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ 'ਚ ਰਹਿ ਰਹੇ ਨੇ ਤੇ ਜੇਕਰ ਉਹਨਾਂ ਦੇ ਪਰਿਵਾਰਕ ਮੈਂਬਰ ਟੂਰਿਸਟ ਵੀਜ਼ਾ ਦੇ ਉੱਤੇ ਆਸਟ੍ਰੇਲੀਆ 'ਚ ਜਾਂ ਡਿਪੈਂਡੈਂਟ ਵੀਜ਼ਾ ਦੇ ਉੱਤੇ ਆਸਟ੍ਰੇਲੀਆ 'ਚ ਆਏ ਨੇ ਤਾਂ ਉਹਨਾਂ ਨੂੰ ਅੱਡ ਨਹੀਂ ਕੀਤਾ ਜਾਏਗਾ, ਪਰ ਭਵਿੱਖ ਦੇ ਵਿੱਚ ਕਿਸੇ ਨੂੰ ਇਸ ਦੇ ਉੱਤੇ ਐਡ ਨਹੀਂ ਕੀਤਾ ਜਾਏਗਾ। ਹਾਲਾਂਕਿ ਇਸ ਦੇ ਵਿੱਚ ਕੁਝ ਇੱਕ ਐਕਸੈਪਸ਼ਨ, ਯਾਨੀ ਕਿ ਕੁਝ ਇੱਕ ਵਿਕਲਪ ਜ਼ਰੂਰ ਰਹਿਣਗੇ ਕਿਹਨਾਂ ਲੋਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਭਵਿੱਖ ਦੇ ਅੰਦਰ ਸਟੂਡੈਂਟ ਵੀਜ਼ਾਸ ਦੇ ਉੱਤੇ ਆਪਣੇ ਡਿਪੈਂਡੈਂਟ ਲਿਆਉਣ ਦਿੱਤਾ ਜਾਏਗਾ, ਇਸ ਦੇ ਬਾਰੇ ਵੀ ਟੋਨੀ ਬਰਕ ਨੇ ਐਲਾਨ ਕੀਤਾ।
1: We have special visa conditions which will still allow it for the Pacific and for the ASEAN nations, and for certain courses, for example PhD courses, they'll be able to bring family. It's, you're often in a very different circumstance of life for those sorts of students and people who are for undergraduate.
0: ਇਸ ਦਰਮਿਆਨ ਹੋਮ ਅਫੇਅਰ ਮਨਿਸਟਰ ਟੋਨੀ ਬਰਕ ਨੇ ਇਹ ਵੀ ਦੱਸਿਆ ਕਿ ਪੁਆਇੰਟ ਸਿਸਟਮ ਦੇ ਵਿੱਚ ਅਤੇ ਬੈਕਪੈਕਰ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਫਰਕ ਲਿਆਂਦਾ ਜਾਏਗਾ, ਤਬਦੀਲੀਆਂ ਕੀਤੀਆਂ ਜਾਣਗੀਆਂ। ਜੇਕਰ ਪੁਆਇੰਟ ਸਿਸਟਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਪਹਿਲਾਂ ਜਿਹੜੀਆਂ ਯੂਨੀਵਰਸਿਟੀ ਕੁਆਲੀਫਿਕੇਸ਼ਨ ਦੇ ਅੰਕ ਹਾਸਲ ਕਰਦੇ ਸੀ ਲੋਕ, ਅਤੇ ਜੇ ਹੁਣ ਉਹ ਕਿਸੇ ਇੱਕ ਖਾਸ ਕਿਸਮ ਦੇ ਟ੍ਰੇਡ ਕੋਰਸਿਸ ਦੇ ਵਿੱਚ, ਜਿਹੜੇ ਟ੍ਰੇਡ ਕੋਰਸ ਕੰਸਟਰਕਸ਼ਨ, ਐਗਰੀਕਲਚਰ, ਫਿਸ਼ਰੀ, ਰਿਸੋਰਸਿਸ ਤੇ ਟੀਚਿੰਗ ਦੇ ਨਾਲ ਜੁੜੇ ਹੋਣ, ਤਾਂ ਉਹਨਾਂ ਨੂੰ ਵੀ ਉਸ ਦੇ ਬਰਾਬਰ ਅੰਕ ਹੀ ਦਿੱਤੇ ਜਾਣਗੇ ਜੋ ਕਿ ਯੂਨੀਵਰਸਿਟੀ ਕੁਆਲੀਫਿਕੇਸ਼ਨ ਦੇ ਬਰਾਬਰ ਅੰਕ ਮੰਨੇ ਜਾਣਗੇ। ਇਹ ਇਸ ਕਰਕੇ ਤਾਂ ਕਿ ਅਜਿਹੇ ਹੁਨਰਮੰਦ ਲੋਕਾਂ ਨੂੰ ਆਸਟ੍ਰੇਲੀਆ 'ਚ ਵੱਧ ਤੋਂ ਵੱਧ ਔਰ ਛੇਤੀ ਤੋਂ ਛੇਤੀ ਪੱਕਿਆਂ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਪੁਆਇੰਟ ਸਿਸਟਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ, ਪਰ ਹੌਲੀਡੇ ਮੇਕਰ ਵੀਜ਼ਾਸ ਦੇ ਵਿੱਚ ਤਬਦੀਲੀਆਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਿਹੜਾ ਹੌਲੀਡੇ ਮੇਕਰ ਵੀਜ਼ਾ ਉਸ ਦੇ ਵਿੱਚ ਇੱਕ ਕੈਪ ਇੰਟਰੋਡਿਊਸ ਕੀਤੀ ਜਾਏਗੀ, ਯਾਨੀ ਕਿ ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਹੌਲੀਡੇ ਮੇਕਰ ਵੀਜ਼ਾ ਜਿਹੜਾ ਉਹ ਲੈਣ ਤੋਂ ਬਾਅਦ ਕੋਈ ਐਪਲੀਕੈਂਟ ਦੂਜੇ ਸਾਲ ਜਾਂ ਤੀਜੇ ਸਾਲ ਵੀ ਉਸ ਨੂੰ ਐਕਸਟੈਂਡ ਕਰਵਾ ਸਕਦਾ ਸੀ, ਪਰ ਹੁਣ ਉਸ ਦੇ ਵਿੱਚ ਕੈਪ ਲਗਾ ਦਿੱਤੀ ਜਾਏਗੀ। ਪਹਿਲੀ ਵਾਰ ਹੌਲੀਡੇ ਮੇਕਰ ਵੀਜ਼ਾ ਜਿਹੜੇ ਨੇ ਉਹ ਜਿਵੇਂ ਦਿੱਤੇ ਜਾਣਗੇ ਉਵੇਂ ਹੀ ਹੋਣਗੇ, ਪਰ ਉਸ ਤੋਂ ਬਾਅਦ ਉਹ ਨੰਬਰ ਜਿਹੜੇ ਨੇ ਉਹ ਨਿਯਮਤ ਕਰ ਦਿੱਤੇ ਜਾਣਗੇ, ਯਾਨੀ ਕਿ ਜੇਕਰ ਕੋਈ ਐਪਲੀਕੈਂਟ ਦੂਸਰੇ ਸਾਲ ਦੇ ਵਿੱਚ ਹੌਲੀਡੇ ਮੇਕਰ ਵੀਜ਼ਾ ਨੂੰ ਅਪਲਾਈ ਕਰਨਾ ਚਾਹੁੰਦਾ ਤਾਂ 45,000 ਤੱਕ ਦੀ ਗਿਣਤੀ ਜਿਹੜੀ ਉਹ ਵੱਧ ਤੋਂ ਵੱਧ ਕੈਪ ਕਰ ਦਿੱਤੀ ਜਾਏਗੀ। ਇਸ ਤੋਂ ਵੱਧ ਲੋਕਾਂ ਨੂੰ ਦੂਸਰੇ ਸਾਲ ਵੀਜ਼ਾ ਐਕਸਟੈਂਡ ਨਹੀਂ ਕਰਨ ਦਿੱਤਾ ਜਾਏਗਾ। ਤੀਜੇ ਸਾਲ ਇਸ ਗਿਣਤੀ ਨੂੰ 5,000 ਦੇ ਉੱਤੇ ਕੈਪ ਕਰ ਦਿੱਤਾ ਜਾਏਗਾ, ਯਾਨੀ ਕਿ ਹੌਲੀਡੇ ਮੇਕਰ ਵੀਜ਼ਾਸ ਦੀ ਗਿਣਤੀ ਦੇ ਵਿੱਚ ਕਟੌਤੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਇਸ ਦਰਮਿਆਨ ਉਹਨਾਂ ਨੇ ਯੂਕੇ ਦੇ ਨਾਲ ਚੱਲ ਰਹੀ ਟ੍ਰੇਡ ਡੀਲ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਯੂਕੇ ਦੇ ਬੈਕਪੈਕਰਸ ਨੂੰ ਇਸ ਦੇ ਵਿੱਚ ਛੋਟ ਦਿੱਤੀ ਜਾਏਗੀ, ਕਿਉਂਕਿ ਯੂਕੇ ਦੇ ਨਾਲ ਹਾਲ ਫਿਲਹਾਲ 17,000 ਬੈਕਪੈਕਰ ਬਰਤਾਨਵੀ ਨਾਗਰਿਕ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ, ਪਰ ਯੂਕੇ ਦੇ ਨਾਲ ਜਿਵੇਂ ਹੀ ਇਹ ਡੀਲ ਸਿਰੇ ਚੜ੍ਹ ਜਾਏਗੀ ਤਾਂ ਉਹਨਾਂ ਨੂੰ ਵੀ ਇਸੇ ਦਾਇਰੇ ਦੇ ਵਿੱਚ ਲਿਆਂਦਾ ਜਾਏਗਾ। ਵਿਜ਼ਿਟਰ ਵੀਜ਼ਾ ਦੇ ਉੱਤੇ ਗੱਲ ਕਰਦਿਆਂ ਹੋਇਆਂ ਟੋਨੀ ਬਰਕ ਨੇ ਕਿਹਾ ਕਿ ਹੁਣ ਨੋ ਫਰਦਰ ਸਟੇ ਦੀ ਜਿਹੜੀ ਪ੍ਰੋਵੀਜ਼ਨ ਹੈ ਉਸ ਨੂੰ ਗੰਭੀਰਤਾ ਦੇ ਨਾਲ ਲਿਆ ਜਾਏਗਾ, ਯਾਨੀ ਕਿ ਜੇਕਰ ਕੋਈ ਵਿਅਕਤੀ ਆਸਟ੍ਰੇਲੀਆ ਦੇ ਵਿੱਚ ਵਿਜ਼ਿਟਰ ਵੀਜ਼ਾ ਦੇ ਉੱਤੇ ਆਉਂਦਾ ਹੈ ਤਾਂ ਕਿਸੇ ਵੀ ਕਿਸਮ ਦਾ ਹੋਰ ਵੀਜ਼ਾ ਉਹ ਅਪਲਾਈ ਨਹੀਂ ਕਰ ਸਕੇਗਾ। ਉਸ ਨੂੰ ਆਪਣਾ ਵੀਜ਼ਾ ਖਤਮ ਕਰਨ ਤੋਂ ਬਾਅਦ ਜਿਹੜੀ ਉਹ ਆਸਟ੍ਰੇਲੀਆ ਛੱਡ ਕੇ ਜਾਣਾ ਹੋਏਗਾ। ਵੀਜ਼ਾ ਓਵਰਸਟੇਅਰਸ ਦੇ ਉੱਤੇ ਵੀ ਵਰਦਿਆਂ ਹੋਇਆਂ ਉਹਨਾਂ ਕਿਹਾ ਕਿ 2015 ਤੋਂ ਪਹਿਲਾਂ ਜਿੰਨੇ ਵੀਜ਼ਾ ਓਵਰਸਟੇਅਰ ਸੀ ਉਸ ਗਿਣਤੀ ਦੇ ਬਰਾਬਰ ਹੀ ਅਸੀਂ ਲੈ ਕੇ ਆਏ ਹਾਂ ਔਰ ਇਸ ਨੂੰ ਹੋਰ ਆਉਣ ਵਾਲੇ ਸਮਿਆਂ ਦੇ ਵਿੱਚ ਘੱਟ ਕਰਾਂਗੇ। ਨਾਲ ਹੀ 100 ਦੇ ਕਰੀਬ ਕੰਪਲਾਈਂਸ ਆਫਿਸਰ ਤੇ ਹੋਰ ਵਧੇਰੇ ਜਿਹੜੇ ਅਫਸਰ ਨੇ ਉਹ ਨਿਯੁਕਤ ਕੀਤੇ ਜਾਣਗੇ, ਪਰ ਨਾਲ ਦੀ ਨਾਲ ਉਹਨਾਂ ਨੇ ਇਸ ਦੀ ਤੁਲਨਾ ਅਮਰੀਕਾ ਦੇ ਵਿੱਚ ਜਿਸ ਕਿਸਮ ਦੇ ਨਾਲ ਆਈਸ ਮਹਿਕਮੇ ਦੀ ਤਰਫ ਤੋਂ ਸੜਕਾਂ ਤੋਂ ਧੂ ਕੇ ਪ੍ਰਵਾਸੀਆਂ ਨੂੰ ਉੱਥੋਂ ਕੱਢਿਆ ਜਾ ਰਿਹਾ ਸੀ ਉਸ ਦੇ ਨਾਲ ਕਰਨ ਤੋਂ ਗੁਰੇਜ਼ ਕੀਤਾ। ਉਹਨਾਂ ਕਿਹਾ ਕਿ ਟੀਵੀ ਦੇ ਉੱਤੇ ਜਿਵੇਂ ਤੁਸੀਂ ਦੂਸਰੇ ਦੇਸ਼ਾਂ ਦੀਆਂ ਕਾਰਵਾਈਆਂ ਦੇਖੀਆਂ, ਆਸਟ੍ਰੇਲੀਆ ਬਿਲਕੁਲ ਵੀ ਉਸ ਕਿਸਮ ਦਾ ਸਿਸਟਮ ਨਹੀਂ ਅਪਣਾਏਗਾ। 2015 ਤੋਂ ਪਹਿਲਾਂ ਦਾ ਜਿਸ ਕਿਸਮ ਦਾ ਆਸਟ੍ਰੇਲੀਆ ਦੇ ਵਿੱਚ ਸਿਸਟਮ ਸੀ ਉਹੋ ਜਿਹੇ ਹੀ ਤਰੀਕੇ ਦੇ ਨਾਲ ਇਹ ਦੇਸ਼ ਆਪਣਾ ਇਮੀਗ੍ਰੇਸ਼ਨ ਸਿਸਟਮ ਨੂੰ ਚੱਲਦਾ ਰੱਖੇਗਾ। ਖੈਰ, ਇਸ ਦੇ ਨਾਲ ਜੁੜੀਆਂ ਹੋਈਆਂ ਵਧੇਰੇ ਜਾਣਕਾਰੀਆਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ, ਪਰ ਆਸਟ੍ਰੇਲੀਆ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਇਆ ਹੈ। ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਜਿਹੜਾ ਸਟਾਫਰਸ ਕਿਸੇ ਵੀ MP ਦੇ ਕੋਲ ਜਿਹੜੇ ਆਪਣੇ ਸਟਾਫਰ ਰੱਖਣ ਦੀ ਗਿਣਤੀ ਹੈ ਉਸ ਨੂੰ ਲਿਮਿਟ ਕਰ ਦਿੱਤਾ ਗਿਆ ਔਰ ਇਸ ਦੇ ਲੈ ਕੇ ਕਦੇ ਐਂਥਨੀ ਅਲਬਨੀਜ਼ ਦੀ ਸਾਥਣ ਰਹੀ ਤੇ ਹੁਣ ਅੱਡ ਹੋ ਚੁੱਕੀ ਵੈਸਟਰਨ ਆਸਟ੍ਰੇਲੀਆ ਤੋਂ ਇੰਡੀਪੈਂਡੈਂਟ ਸੈਨੇਟਰ ਫਾਤਮਾ ਪੇਮੈਨ, ਨਿਊ ਸਾਊਥ ਵੇਲਸ ਤੋਂ ਵੀਤਨਾਮੀ ਮੂਲ ਦੀ ਦਾਈ ਲੀ ਤੇ ਪੌਲਿਨ ਹੈਨਸਨ ਇਕੱਠੇ ਇੱਕ ਮੰਚ ਦੇ ਉੱਤੇ ਨਜ਼ਰ ਆਏ। ਸਰਕਾਰ ਦੇ ਦੁਆਰਾ ਇੰਡੀਪੈਂਡੈਂਟ ਸੈਨੇਟਰ ਤੇ ਛੋਟੀਆਂ ਪਾਰਟੀਆਂ ਨੂੰ

ਅਫਰਜ਼ ਦੀ ਗਿਣਤੀ ਘੱਟ ਦੇਣ ਦੇ ਉੱਤੇ ਵਰਦੇ ਹੋਏ ਦਿਖਾਈ ਦਿੱਤੇ। ਪਹਿਲਾਂ ਇਸ ਖਬਰ ਦਾ ਤੁਹਾਨੂੰ ਪਿਛੋਕੜ ਦੱਸ ਦਈਏ ਕਿ ਹਰ ਇੱਕ ਸੈਨੇਟਰ ਔਰ MP ਨੂੰ 5 ਫੁੱਲ ਟਾਈਮ ਇਲੈਕਟੋਰੇਟ ਆਫੀਸਰਸ ਜਿਹੜੇ ਨੇ ਉਹ ਅਲਾਟ ਕੀਤੇ ਜਾਣਗੇ ਉਹਦੇ ਲੋਕਲ ਕਮਿਊਨਿਟੀ ਆਫਿਸ ਦੇ ਵਾਸਤੇ। ਇਸ ਤੋਂ ਇਲਾਵਾ ਜਿਹੜੀਆਂ ਵੱਡੀਆਂ ਸੀਟਾਂ ਨੇ ਉਸ ਦੇ ਵਿੱਚ ਕੁਝ ਇੱਕ ਐਕਸੈਪਸ਼ਨ ਹੋ ਸਕਦੀ ਹੈ, ਇੱਕ ਦੋ ਸਟਾਫ ਮੈਂਬਰ ਵਾਧੂ ਦਿੱਤੇ ਜਾ ਸਕਦੇ ਨੇ। ਤੇ ਇਸ ਤੋਂ ਇਲਾਵਾ ਪਰਸਨਲ ਸਟਾਫ ਜਿਹਦੇ ਵਿੱਚ ਐਡਵਾਈਜ਼ਰ, ਮੀਡੀਆ ਆਫੀਸਰ ਅਜਿਹੇ ਵਿਅਕਤੀ ਵੀ ਹੁੰਦੇ ਨੇ, ਉਹਨਾਂ ਨੂੰ ਵੀ ਨਿਯੁਕਤ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜਿਹੜੇ ਕਿ ਪਾਰਲੀਮੈਂਟੇਰੀਅਨਸ ਦੀਆਂ ਪਾਲਿਸੀਜ਼, ਲੈਜਿਸਲੇਸ਼ਨ ਜਾਂ ਮੀਡੀਆ ਨੂੰ ਨਿਯਮਤ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਨ। ਪ੍ਰਧਾਨ ਮੰਤਰੀ ਨੇ ਇਸ ਦਾ ਇਕੱਲਿਆਂ ਫੈਸਲਾ ਲੈਂਦਿਆਂ ਹੋਇਆਂ ਇਸ ਡਾਇਰੈਕਸ਼ਨ ਨੂੰ ਜਿਹੜਾ ਹੈ ਇਸ ਦਾ ਐਲਾਨ ਕੀਤਾ। ਦੱਸ ਦਈਏ ਕਿ ਇੱਕ ਡੇਟਾ ਦੇ ਮੁਤਾਬਕ ਫਾਤਮਾ ਪੇਮੈਨ ਜਿਹੜੇ ਨੇ ਉਹਨਾਂ ਦੇ ਕੋਲ ਉਹ ਇਕਲੌਤੇ ਪਾਰਲੀਮੈਂਟੇਰੀਅਨ ਹੋਣਗੇ, ਇੰਡੀਪੈਂਡੈਂਟ ਪਾਰਲੀਮੈਂਟੇਰੀਅਨ, ਜਿਨ੍ਹਾਂ ਨੂੰ ਐਡੀਸ਼ਨਲ ਸਟਾਫ ਨਹੀਂ ਦਿੱਤਾ ਗਿਆ ਜਾਂ ਉਹਨਾਂ ਨੇ ਅਪਲਾਈ ਨਹੀਂ ਕੀਤਾ, ਉਹ ਇੱਕ ਵੱਖਰੀ ਗੱਲ ਹੋ ਸਕਦੀ ਹੈ। ਇਸ ਤੋਂ ਇਲਾਵਾ ਡਾਇਲੀ ਤੇ ਨਿਕੋਲੈਟ ਬੋਇਲ ਤੇ ਰਾਲਫ ਬਾਬੇਟ ਇਹ ਉਹ ਵੀ MP ਨੇ ਜਿਨ੍ਹਾਂ ਦੇ ਕੋਲ ਇਸ ਵਕਤ ਸਟਾਫ ਦੀ ਕਮੀ ਦਿਖਾਈ ਦੇ ਰਹੀ ਹੈ। ਹਾਲਾਂਕਿ ਗ੍ਰੀਨਸ ਪਾਰਟੀ ਦੇ ਕੋਲ ਇੱਕ MP ਅੱਜ ਦੀ ਤਰੀਕ ਦੇ ਵਿੱਚ ਤੇ 10 ਸੈਨੇਟਰ ਨੇ, ਇਸ ਕਰਕੇ ਉਹਨਾਂ ਦੇ ਕੁੱਲ ਸਟਾਫ ਦੀ ਗਿਣਤੀ ਜਿਹੜੀ ਹੈ 17 ਪਰਸਨਲ ਸਟਾਫ। ਤੇ ਇੱਧਰ ਵਨ ਨੇਸ਼ਨ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਕੋਲ 2 MP ਨੇ ਤੇ 4 ਸੈਨੇਟਰ ਨੇ, ਇਸ ਕਰਕੇ ਉਹਨਾਂ ਨੂੰ 5 ਵਾਧੂ ਜਿਹੜੇ ਐਡੀਸ਼ਨਲ ਸਟਾਫ ਮੈਂਬਰ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ। ਐਂਥਨੀ ਐਲਬਨੀਜ਼ ਦੀ ਸਰਕਾਰ ਦੇ ਵਿੱਚ 495 ਸਟਾਫ ਜਿਹੜਾ ਹੈ ਉਹ ਮਿਨਿਸਟਰੀਅਲ ਆਫਿਸਿਸ ਦੇ ਵਿੱਚ ਕੰਮ ਕਰਦਾ ਹੈ, ਸਪੈਸ਼ਲ ਇਨਵਾਇਸ ਦੇ ਤੌਰ ਤੇ ਕੰਮ ਕਰਦਾ ਜਾਂ ਹੋਰ ਸਪੋਰਟਿੰਗ ਰੋਲ ਦੇ ਉੱਤੇ ਕੰਮ ਕਰਦਾ। ਜਦਕਿ ਗਠਜੋੜ ਦੇ ਕੋਲ 92 ਦੇ ਕਰੀਬ ਐਡੀਸ਼ਨਲ ਸਟਾਫ ਮੈਂਬਰ ਨੇ। ਹਾਲਾਂਕਿ ਐਕਸਟਰਾ ਸਟਾਫ ਦੀ ਅਰਜ਼ੀ ਜਿਹੜੀ ਹੈ ਇਹਨਾਂ ਦੀ ਤਰਫ ਤੋਂ ਵੀ ਦਾਇਰ ਕੀਤੀ ਗਈ। ਉਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ ਵਰਦਿਆਂ ਹੋਇਆਂ ਪੌਲਿਨ ਹੈਨਸਨ, ਫਾਤਮਾ ਪੇਮੈਨ ਤੇ ਡਾਇਲੇ ਨੇ ਸਮਝੌਤਾ ਕਰਕੇ ਇੱਕੋ ਸਟੇਜ ਦੇ ਉੱਤੇ ਆ ਕੇ ਪੱਤਰਕਾਰਾਂ ਦੇ ਨਾਲ ਸਰਕਾਰ ਦੀ ਇਸ ਜਿਹੜਾ ਨਿਯਮ ਹੈ ਉਸ ਦੀ ਨਿਖੇਧੀ ਕੀਤੀ। ਉੱਥੇ ਹੀ ਅਗਲੀ ਖਬਰ ਦੀ ਵੀ ਜੇਕਰ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਸਾਂਝ ਪਾਈਏ ਤੇ ਡਿਫੈਂਸ ਖੇਤਰ ਦੇ ਨਾਲ ਜੁੜਿਆ ਹੋਇਆ ਇੱਕ ਫੈਸਲਾ ਜਿਹੜਾ ਕਿ ਸਰਕਾਰ ਦੇ ਲਈ ਹੁਣ ਤੱਕ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ, ਐਂਥਨੀ ਐਲਬਨੀ ਸਰਕਾਰ ਦੀ ਤਰਫ ਤੋਂ ਦਬਾਅ ਦੇ ਅੱਗੇ ਝੁਕਦਿਆਂ ਹੋਇਆਂ ਹੁਣ ਵੈਟਰਨਸ ਯਾਨੀ ਕਿ ਸਾਬਕਾ ਜਿਹੜੇ ਜਵਾਨ ਨੇ ਆਸਟ੍ਰੇਲੀਆ ਦੀ ਕਿਸੇ ਵੀ ਫੌਜ ਦੇ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਦੇ ਲਈ ਜਿਹੜੀ ਰਿਟਾਇਰ ਹੋਣ ਤੋਂ ਬਾਅਦ ਜਿਹੜੀ ਸਾਲ ਦੀ $5,000 ਤੱਕ ਦੀ ਅਲਾਈਡ ਹੈਲਥ ਸਰਵਿਸਿਜ਼ ਦੀ ਇੱਕ ਕੈਪ ਸੀ ਉਸ ਨੂੰ ਹਟਾਉਣ ਦਾ ਫੈਸਲਾ ਲੈ ਲਿਆ। ਅਸਲ 'ਚ ਪਹਿਲਾਂ ਸਰਕਾਰ ਨੇ ਇਹ ਕੈਪ ਲਗਾਈ ਸੀ ਅਤੇ ਕਿਹਾ ਸੀ ਕਿ ਸਾਬਕਾ ਫੌਜੀ ਸਾਲ ਦੇ ਵਿੱਚ $5,000 ਤੱਕ ਖਰਚ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਹ ਦਿੱਤੇ ਜਾਣਗੇ ਇਹਨਾਂ ਨੂੰ, ਅਤੇ ਉਹ ਖਰਚ ਕਰਕੇ ਉਹ ਫਿਜ਼ੀਓਥੈਰੇਪੀ, ਡੈਂਟਿਸਟਰੀ ਜਾਂ ਇਸ ਕਿਸਮ ਦੀਆਂ ਜਿਹੜੀਆਂ ਅਲਾਈਡ ਹੈਲਥ ਸਰਵਿਸਿਜ਼ ਨੇ ਉਹਨਾਂ ਦਾ ਇਸਤੇਮਾਲ ਕਰ ਸਕਦੇ ਨੇ। ਔਰ ਜੇਕਰ ਇਸ ਕਿਸਮ ਦੀ ਕੈਪ ਲਗਾ ਦਿੱਤੀ ਜਾਏਗੀ ਤਾਂ ਵਾਧੂ ਖਰਚੇ ਨਹੀਂ ਹੋਣਗੇ ਅਤੇ ਸਰਕਾਰੀ ਖਜ਼ਾਨੇ 'ਚੋਂ $750 million ਜਿਹੜੇ ਨੇ ਅਗਲੇ 3 ਸਾਲਾਂ ਦੇ ਵਿੱਚ ਬਚ ਸਕਣਗੇ। ਪਰ ਵੈਟਰਨਸ ਦੇ ਦਬਾਅ ਦੇ ਚੱਲਦਿਆਂ ਹੋਇਆਂ ਸਰਕਾਰ ਨੂੰ ਇਸ ਫੈਸਲੇ ਨੂੰ ਹੁਣ ਰੱਦ ਕਰਨਾ ਪਿਆ। ਮਿਨਿਸਟਰ ਫਾਰ ਵੈਟਰਨ ਅਫੇਅਰਸ ਮੈਟ ਕਿਓਰ ਨੇ ਇੱਕ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਕਿ ਫਿਲਹਾਲ ਇਹ ਥ੍ਰੈਸ਼ਹੋਲਡ ਆਫ ਦੀ ਟੇਬਲ ਕਰ ਦਿੱਤੀ ਗਈ ਹੈ, ਯਾਨੀ ਕਿ ਇਸ ਨੂੰ ਫਿਲਹਾਲ ਹਟਾ ਲਿਆ ਗਿਆ। ਉਧਰ ਵਨ ਨੇਸ਼ਨ ਪਾਰਟੀ ਦੇ ਲਈ ਵੈਸਟ ਆਸਟ੍ਰੇਲੀਆ ਦੇ ਵਿੱਚ ਇੱਕ ਬਾਈ ਇਲੈਕਸ਼ਨ ਦੇ ਅੰਦਰ ਵਾਲੰਟੀਅਰ ਕਰਨ ਵਾਲਾ ਇੱਕ ਵਿਅਕਤੀ ਅਜਿਹਾ ਨਿਕਲਿਆ ਜਿਹੜਾ ਕਿ ਨਿਓ ਨਾਜ਼ੀ ਆਈਡੀਓਲੋਜੀ ਦੇ ਨਾਲ ਖਾਸਾ ਪ੍ਰਭਾਵਿਤ ਸੀ ਔਰ ਸੰਬੰਧ ਵੀ ਰੱਖਦਾ ਸੀ, ਬਲਕਿ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਦੁਆਰਾ ਉਸ ਨੂੰ ਜਿਹੜਾ ਨੋਟਿਸ ਵੀ ਦਿੱਤਾ ਜਾ ਚੁੱਕਿਆ। ਡੇਵਿਡ ਡੋਨਿਸ ਨਾਮ ਦਾ ਇਹ ਵਿਅਕਤੀ ਜਿਹਨੇ ਵਨ ਨੇਸ਼ਨ ਦੀ ਸੀਕਰੇਟ ਹਾਰਬਰ ਦੀ ਪਿਛਲੇ ਮਹੀਨੇ ਇਲੈਕਸ਼ਨ ਜਿੱਤੀ ਹੈ ਉਸ ਸੀਟ ਦੇ ਖਾਤਰ ਵਨ ਨੇਸ਼ਨ ਦੇ ਲਈ ਹਾਊ ਟੂ ਵੋਟ ਕਾਰਡਸ ਵੰਡ ਰਿਹਾ ਸੀ, ਸੜਕਾਂ ਦੇ ਉੱਤੇ ਖੜ੍ਹੇ ਹੋ ਕੇ ਔਰ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਵਾਲੰਟੀਅਰ ਕਰ ਰਿਹਾ ਸੀ। ਪੌਲਿਨ ਹੈਨਸਨ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਵੇਂ ਲੋਕ ਬਾਹਰੋਂ ਜਿਹੜੇ ਨੇ ਉਹ ਇਨਫਿਲਟਰੇਟ ਕਰਕੇ ਦਾਖਲ ਹੋ ਜਾਂਦੇ ਨੇ। ਵੈਸੇ ਡੇਵਿਡ ਡੋਨਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਸਵੈਨ ਨਾਮ ਦੀ ਇੱਕ ਸੰਸਥਾ ਯਾਨੀ ਕਿ ਸੋਸਾਇਟੀ ਆਫ ਵੈਸਟਰਨ ਆਸਟ੍ਰੇਲੀਅਨ ਨੈਸ਼ਨਲਿਸਟ ਇਹ ਉਹ ਸੰਸਥਾ ਹੈ ਜਿਸਦਾ ਉਹ ਪ੍ਰੈਜ਼ੀਡੈਂਟ ਦੱਸਿਆ ਗਿਆ ਸੀ, ਪਰ ਹੁਣ ਇਸ ਨੂੰ ਡੀ ਰਜਿਸਟਰ ਕਰ ਦਿੱਤਾ ਗਿਆ। ਏਟੀ ਯਾਨੀ ਐਡਮਿਨਿਸਟ੍ਰੇਟਿਵ ਅਪੀਲਸ ਟ੍ਰਿਬਿਊਨਲ ਦੀ ਤਰਫ ਤੋਂ ਇਸ ਨੂੰ ਇੱਕ ਰੇਸਿਸਟ ਐਕਸਟ੍ਰੀਮਿਸਟ ਗਰੁੱਪ ਦੱਸਦਿਆਂ ਹੋਇਆ ਇਸ ਸੰਸਥਾ ਨੂੰ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਰੱਦ ਕਰ ਦਿੱਤੀ ਗਈ ਸੀ। ਵੈਸੇ ਟ੍ਰਿਬਿਊਨਲ ਦੇ ਇਹ ਕਮੈਂਟ ਸਾਲ 2023 ਦੇ ਵਿੱਚ ਸਾਹਮਣੇ ਆਏ ਸੀ, ਪਰ ਪੌਲਿਨ ਹੈਨਸਨ ਦੀ ਪਾਰਟੀ ਦੇ ਲਈ ਉਹ ਕੈਂਪੇਨ ਪਿਛਲੇ ਮਹੀਨੇ ਕਰ ਰਿਹਾ ਸੀ। ਉੱਥੇ NSW ਤੋਂ ਅਗਲੀ ਖਬਰ ਹੈ ਜਿੱਥੇ ਨਿਊ ਸਾਊਥ ਵੇਲਜ਼ ਸਰਕਾਰ ਨੇ ਹੁਣ ਲਰਨਰ ਡਰਾਈਵਰਸ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੇ ਲਈ ਤੇ ਉਹਨਾਂ ਦੀ
ਜਾਨ ਨੂੰ ਉਹਨਾਂ ਦੀ ਸਿਹਤ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਜਿਹੜੇ ਡਰਾਈਵਿੰਗ ਇੰਸਟ੍ਰਕਟਰਸ ਨੇ ਉਹਨਾਂ ਦੇ ਵਾਸਤੇ ਇੱਕ ਨਵਾਂ ਕਾਨੂੰਨ ਲਿਆਂਦਾ ਹੈ। ਦੱਸ ਦਈਏ ਕਿ ਅਦਾਰੇ ABC ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਇਸ ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ 300 ਦੇ ਕਰੀਬ ਲੋਕਾਂ ਨੇ ਅਦਾਰੇ ABC ਤੱਕ ਇਹ ਗੱਲ ਕੀਤੀ ਸੀ ਕਿ ਆਮ ਤੌਰ ਦੇ ਉੱਤੇ ਡਰਾਈਵਿੰਗ ਇੰਸਟ੍ਰਕਟਰ ਜਿਹੜੇ ਨੇ ਉਹਨਾਂ ਦੇ ਨਾਲ ਸੈਕਸ਼ੂਅਲ ਹਰਾਸਮੈਂਟ ਜਾਂ ਅਸੌਲਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ, ਖਾਸ ਤੌਰ ਦੇ ਉੱਤੇ ਗੱਡੀ ਸਿੱਖਣ ਵਾਲੀਆਂ ਟੀਨੇਜ ਲੜਕੀਆਂ ਦੇ ਨਾਲ। ਇਸ ਤੋਂ ਬਾਅਦ ਹੁਣ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਤੇ ਇਸ ਮਾਮਲੇ ਦੇ ਵਿੱਚ ਸੂਬਾਈ ਸਰਕਾਰ ਨੇ ਹੁਣ ਇੱਕ ਨੋਟਿਸ ਲਿਆਂਦਾ ਹੈ ਔਰ ਇਸ ਦੇ ਵਿੱਚ ਇੱਕ ਨਵਾਂ ਕਾਨੂੰਨ ਲਿਆਂਦਾ। ਜੇਕਰ ਤੁਸੀਂ ਬਤੌਰ ਡਰਾਈਵਿੰਗ ਇੰਸਟ੍ਰਕਟਰ ਕਾਰ ਚਲਾਉਣੀ ਸਿਖਾਉਂਦੇ ਹੋ ਤਾਂ ਹੁਣ ਤੁਹਾਨੂੰ ਇੱਕ ਡਿਸਪਲੇ ਸਾਈਨ ਜਿਹੜਾ ਉਹ ਆਪਣੀ ਕਾਰ ਦੇ ਅੰਦਰ ਲਗਾਉਣਾ ਜ਼ਰੂਰੀ ਹੋਏਗਾ, ਜਿਹੜਾ ਕਿ ਦੱਸ ਸਕੇਗਾ ਕਿ ਜੇਕਰ ਡਰਾਈਵਿੰਗ ਇੰਸਟ੍ਰਕਟਰ ਤੁਹਾਡੇ ਨਾਲ ਭੈੜਾ ਭੱਦਾ ਵਿਵਹਾਰ ਕਰਦਾ ਤਾਂ ਤੁਸੀਂ ਟਰਾਂਸਪੋਰਟ ਫੋਰ ਨਿਊ ਸਾਊਥ ਵੇਲਜ਼ ਦੇ ਦਿੱਤੇ ਹੋਏ ਨੰਬਰ, ਈਮੇਲ ਪਤੇ ਜਾਂ ਕਿਸੇ ਹੋਰ ਸੰਪਰਕ ਤਰੀਕੇ ਦੇ ਨਾਲ ਉਹਨਾਂ ਤੱਕ ਸੰਪਰਕ ਕਰ ਸਕਦੇ ਹੋ। ਪਰ ਇਹ ਉਸ ਇੰਸਟਰਕਸ਼ਨ ਦੇ ਉੱਤੇ ਦੱਸਣਾ ਹੋਏਗਾ ਕਿ ਉਹਨਾਂ ਦੇ ਕਿਹੜੇ ਨੰਬਰ ਜਾਂ ਕਿਸ ਥਾਂ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਦੱਸ ਦਈਏ ਕਿ ਸਟੇਟ ਮਿਨਿਸਟਰ ਫਾਰ ਰੋਡਸ ਜੈਨੀ ਐਚੀਸਨ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਦੇ ਨਾਲ ਜਿਹੜੇ ਟੀਨੇਜ ਲੜਕੀਆਂ ਨੇ, ਖਾਸ ਤੌਰ ਦੇ ਉੱਤੇ ਸਕੂਲੀ ਉਮਰ ਦੇ ਵਿੱਚ ਜਿਹੜੀਆਂ ਲੜਕੀਆਂ ਗੱਡੀ ਚਲਾਉਣੀਆਂ ਸਿੱਖਦੀਆਂ ਨੇ ਅਤੇ ਲਰਨਰ ਲਾਇਸੈਂਸ ਲੈਣਾ ਸਭ ਤੋਂ ਪਹਿਲਾਂ ਉਹਨਾਂ ਦੇ ਲਈ ਜ਼ਰੂਰੀ ਹੁੰਦਾ, ਉਹਨਾਂ ਦੇ ਵਾਸਤੇ ਉਹਨਾਂ ਦੀ ਸਿਹਤ ਨੂੰ ਉਹਨਾਂ ਦੀ ਜਾਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸਰਕਾਰ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਜਿਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤਾ ਜਾਏਗਾ। ਉੱਥੇ ਹੀ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਖੇਡ ਜਗਤ ਦੀ ਖਬਰ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਤੀਸਰਾ T20 ਮੈਚ ਜਿਹੜਾ ਅੱਜ ਦੇ ਕੱਲ੍ਹ ਦੇ ਦਿਨ ਮਾਫ ਕਰਨਾ ਹੋਣਾ ਹੈ ਭਾਰਤ ਅਤੇ ਅਫਗਾਨਿਸਤਾਨ ਦੇ ਦਰਮਿਆਨ। ਭਾਰਤ ਅਫਗਾਨਿਸਤਾਨ ਦੇ ਦਰਮਿਆਨ ਦੋ T20 ਮੈਚ ਹੁਣ ਤੱਕ ਹੋ ਚੁੱਕੇ ਨੇ, ਦੋਹਾਂ ਨੂੰ ਹੀ ਭਾਰਤ ਨੇ ਜਿੱਤਿਆ ਹੈ। ਉਧਰ ਭਾਰਤ ਦੀ ਮਹਿਲਾਵਾਂ ਅਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਤੀਸਰਾ T20 ਮੈਚ ਵੀ ਅੱਜ ਮੁਲਾਪੁਰ ਨਿਊ ਚੰਡੀਗੜ੍ਹ ਦੇ ਵਿੱਚ ਖੇਡਿਆ ਜਾਣਾ। ਇਸ ਤੋਂ ਪਹਿਲਾਂ ਭਾਰਤ ਅਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਹੋਏ ਜਿਹੜੇ ਬਾਕੀ ਦੇ ਮੈਚ ਸੀ ਉਹਨਾਂ ਦੇ ਵਿੱਚ ਆਸਟ੍ਰੇਲੀਆ ਨੇ ਜਿੱਤ ਹਾਸਲ ਕੀਤੀ ਸੀ। ਪਹਿਲੇ ਮੈਚ ਨੂੰ ਆਸਟ੍ਰੇਲੀਆ ਦੀ ਮਹਿਲਾਵਾਂ ਨੇ 30 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ ਸੀ ਅਤੇ ਦੂਜੇ ਮੈਚ ਨੂੰ 6 ਵਿਕਟਾਂ ਦੇ ਫਰਕ ਦੇ ਨਾਲ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 ਐ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਤੇ ਵੈਬਸਾਈਟ ਪਤੇ ਤੋਂ ਜਾਰੀ ਰਹਿਣਗੇ। ਧੰਨਵਾਦ।

0: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
4: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ब्रोकर्स अपने इंश्योरेंस की हर लोड ले। याद रखो बस अमरिंदर गिद्दा, कॉल 0491-999-555। गिद्दा इंश्योरेंस। शर्ता लागू।
1: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड डायमंड बुलियन सिल्वर ते ब्राइडल कलेक्शन, हर स्टाइल ते हर ओकेजन ले। जेन्युइन ज्वेलरी, जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 डॉन स्टेल स्ट्रीट डैंडीनोंग।
2: जिथे इमीग्रेशन एक्सपर्ट हरपाल सिंह बाजवा, इम्प्लॉय स्पॉन्सर पार्टनर या पेरेंट्स या वीजा, स्किल्ड माइग्रेशन स्टूडेंट वीजा, MRT या RRT अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
3: या 90-77-97-33
2: या ईमेल info@vyimmigration.com.au।
3: याद रखो 9077-9733।
2: वीवा इमिग्रेशन एंड एजुकेशन कंसल्टेंट,
3: हर कदम तो आडे नाल।
0: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तो हाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तो हाडे बिजनेस दे भरोसेमंद टैक्स एडवाइजर्स।
4: की चाहिदा, ऑस्ट्रेलिया दा वीजा लोना जा वीजे ले मशवरा चाहिदा, मिल जुगा। सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा पेरेंट पार्टनर ते विजिटर वीजे विच डील कर देने। हुणे ही कॉल करो प्रतिंदर गरेवाल नू 0490-054-596। गरेवाल वीजा सॉल्यूशंस .com.au ते जाओ। थोड़ा कोई हल करिए।
0: सोना चाहिदा,
5: परोसा चाहिदा,
0: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
6: रेडियो हांजी 1674 मास करते हैं। वधिया सोहना तुहाडा दिन जा रहा होएगा, चढ़ती कला दे विच हो गया। अज 17 तरीक आ नवंबर का महीना, तो अच्छ वीरवार का दिन। मैं रंजोत सिंह, मेरे नाल ने कृष्णा भारद्वाज।
7: सत श्रीकाल, सत श्रीकाल। रेडियो सुन रहे सारे दर्शकों को प्यार भरी सत श्रीकाल। तो उम्मीद करना थोड़ा हुण तक का दिन बहुत वधिया वधिया चल रहा होएगा। तो जे तुसीं हुणे हुणे मेरे वर्गे हो, उठे हो, हुण ताजगी आई है, तो फिर वेरी वेरी गुड मॉर्निंग। कोर्टिसोल लेवल थोड़ा जे हुण ओके रिपोर्ट हो गया।
6: वैसे जिहड़ा इस वेले उठा हुंदा ना, ਉਹ ਸੁਸਤੀ ਲੈ ਕੇ ਉੱਠਿਆ ਹੁੰਦਾ। ਤਾਜ਼ਗੀ ਤੁਜ਼ਗੀ ਭੁੱਲ ਜਾਓ।
7: ਨਹੀਂ ਸਾਥੀਓ, ਤੁਸੀਂ ਸੈਡ ਨਹੀਂ ਫੀਲ ਕਰਨਾ,
6: ਹੌਸਲਾ ਨਹੀਂ ਢਾਉਣਾ। ਆਪਣੇ ਆਪਣੇ ਜਜ਼ਬਾਤ ਹੈ ਹਰ ਇੱਕ ਦੇ।
7: ਤੁਸੀਂ ਇੱਧਰ ਹੀ ਨੈਗੇਟਿਵਿਟੀ ਨਹੀਂ ਅਲਾਓ ਕਰਨੀ ਗਾਇਸ।
6: ਹਾਂ, ਤੁਸੀਂ ਡਟੇ ਰਹੋ, ਤੁਸੀਂ
7: ਡਟੇ ਰਹੋ,
6: ਪੈ ਜਾਓ ਹੈਗੇ 5 ਮਿੰਟ।
7: ਅੱਛਾ, ਇਹ ਅਲਾਰਮ ਦੀ ਹੈ ਨਾ ਖੂਬਸੂਰਤੀ ਵਾਲੀ, ਇਹ ਫੈਕਟ ਹੈ। ਵੈਸੇ ਜਿੰਨਾ ਕੁ ਬੰਦੇ ਨੇ ਜਲਦੀ ਉੱਠਣਾ ਹੋਵੇ, ਖਾਸ ਕਰ ਲੇਟ ਉੱਠਣ ਵਾਲੇ ਬੰਦੇ ਲਈ, ਕਿਉਂਕਿ ਸੈਲਫ ਐਕਸਪੀਰੀਅੰਸ ਹੈ ਕਿ ਜਿੰਨਾ ਛੇਤੀ ਉੱਠਣਾ ਹੋਵੇ ਨਾ, ਉੱਠ ਜਾਵੇ ਉੱਠ ਜਾਵੇ, ਮਤਲਬ ਫਿਰ ਦੁਬਾਰਾ ਨਹੀਂ ਬੰਦਾ ਕਹਿੰਦਾ ਕਿ ਯਾਰ ਮੈਂ ਇੱਕ 5 ਮਿੰਟ ਹੋਰ ਸੁਸਤਾ ਲਵਾਂ, ਹੈ ਨਾ। ਪਰ ਜਿੰਨਾ ਕੁ ਤੁਸੀਂ ਲੇਟ ਹੋ ਹੀ ਜਾਵੋ, ਓਨਾ ਹੀ ਤੁਸੀਂ ਕਰਦੇ ਹੋ ਕੋਈ ਨਹੀਂ ਯਾਰ, ਹਜੇ 9 ਹੀ ਹੈ, ਚੱਲ 9:15 ਸਹੀ, 9:30 ਸਹੀ, ਸਾਢੇ ਚੱਲ ਹੁਣ ਪੂਰਾ 10 ਹੋਏਗਾ ਨਾ, ਫਿਰ ਉੱਠਦੇ ਹਾਂ, ਗੁੱਡ ਫਿਗਰ ਆ।
6: ਇਹਦੇ ਨਾ ਇੱਕ ਇਹਦੀ ਨੀਂਦ ਦੀ ਵੀ ਇੱਕ ਸਾਇੰਸ ਆ। ਆਪਾਂ ਅੱਗੇ ਇੱਕ ਦਿਨ ਕੀਤੀ ਗੱਲ, ਤੇ ਫਿਰ ਕਿਸੇ ਦਿਨ ਕਰਾਂਗੇ। ਅਸਲ ਵਿੱਚ ਨੀਂਦ ਸਾਨੂੰ ਆਉਂਦੀ ਸਾਈਕਲਸ ਦੇ ਵਿੱਚ। ਉਹ ਸਾਈਕਲ ਜਦੋਂ ਇੱਕ ਵਾਰੀ ਟੱਪ ਗਿਆ, ਆਪਾਂ ਅਗਲੇ ਸਾਈਕਲ 'ਚ ਐਂਟਰ ਹੋ ਗਏ ਨਾ, ਤੇ ਫਿਰ ਉਹਦਾ ਇੱਕ ਟਾਈਮ ਫਰੇਮ ਆ, ਉਸ ਦੇ ਦਰਮਿਆਨ ਤੁਸੀਂ ਕਦੀ ਵੀ ਮੁੜ ਕੇ ਫਰੈਸ਼ ਨਹੀਂ ਹੋ ਸਕਦੇ। ਤਾਂ ਆਪਾਂ ਕਹਿ ਦਿੰਦੇ ਨਾ ਵੀ 10 ਮਿੰਟ ਹੋਰ ਪੈ ਜਾਈਏ, ਆਪਾਂ ਥੋੜ੍ਹਾ ਜਿਹਾ ਹੋਰ ਨੀਂਦ ਪੂਰੀ ਹੋ ਜੂ, ਫਰੈਸ਼ ਹੋ ਜਾਵਾਂਗੇ। ਅਸਲ ਵਿੱਚ ਉਹ ਇੱਦਾਂ ਨਹੀਂ ਹੁੰਦਾ, ਉਹ ਜਿੰਨਾ ਚਿਰ ਉਹ ਸਾਈਕਲ ਫਿਰ ਪੂਰਾ ਨਹੀਂ ਹੁੰਦਾ, ਜੇ ਤੁਸੀਂ ਉਹਦੇ ਦਰਮਿਆਨ ਉੱਠਦੇ ਹੋ ਤਾਂ ਹੋਰ ਤੁਹਾਨੂੰ ਖਰਾਬ ਕਰਦਾ। ਸੋ ਇਹ ਆਈਡੀਅਲੀ 4-4 ਘੰਟੇ ਦੇ ਸਾਈਕਲ ਨੇ, ਫਿਰ ਉਸ ਤੋਂ ਬਾਅਦ ਫਿਰ ਇਨ ਬਿਟਵੀਨ ਛੋਟੇ ਸਾਈਕਲ 2 ਘੰਟੇ ਦੇ ਮੰਨੇ ਜਾਂਦੇ ਆ, ਫਿਰ 1 ਘੰਟੇ ਦਾ ਸਾਈਕਲ ਮੰਨਿਆ ਜਾਂਦਾ। ਪਰ ਜਿੰਨਾ ਚਿਰ ਉਹ 4 ਘੰਟੇ ਦਾ ਕਈ ਮੰਨਦੇ ਆ ਵੀ ਕੰਪਲੀਟ ਨਹੀਂ ਹੁੰਦਾ, ਉਦੋਂ ਚਿਰ ਤੱਕ ਤੁਸੀਂ ਫਿਰ ਇੱਦਾਂ ਹੀ ਸੁਸਤਾਉਂਦੇ ਹੋ ਤੁਸੀਂ
7: ਸੁਸਤਾਉਂਦੇ
6: ਰਹਿੰਦੇ ਹਾਂ ਸੋ ਇਹਦੇ ਉੱਤੇ ਵੈਸੇ ਥੋੜੀਆਂ ਹੋਰ ਬਰੀਕੀਆਂ ਨੇ ਫਿਰ ਕਿਸੇ ਦਿਨ ਇਹਦੇ ਉੱਤੇ ਝਾਤੀ ਮਾਰ ਕੇ
7: ਆਪਾਂ
6: ਡਿਟੇਲ 'ਚ ਕਰਾਂਗੇ ਕਿਉਂਕਿ ਠੀਕ ਜੇ ਕਿਉਂਕਿ ਇਹ ਉਹ ਮਸਲਾ ਵਾ ਜਿਹਦੇ ਉੱਤੇ ਤੁਸੀਂ ਕੁਛ ਕਰ ਨਹੀਂ ਸਕਦੇ ਨੀਂਦ ਕਈ ਮੰਨਦੇ ਨੇ ਵੀ ਨੀਂਦ ਜਿਹੜਾ ਵਾ ਉਹ ਰੱਬ ਦੇ ਕੁਐਸਚਨ ਤੋਂ ਬਾਅਦ ਨੀਂਦ ਦੂਸਰਾ ਵੱਡਾ ਕੁਐਸਚਨ ਹੈ
7: ਇਹ ਗੱਲ ਸਹੀ ਹੈ
6: ਬੰਦਾ ਸੌਂ ਗਿਆ ਕਿੱਥੇ ਗਿਆ ਨੀਂਦ ਕਿਉਂ ਆਉਂਦੀ ਆ ਹਾਂ ਨੀਂਦ ਦੇ ਵਿੱਚ ਬੰਦੇ ਨੂੰ ਕੁਛ ਚੇਤੇ ਕਿਉਂ ਨਹੀਂ ਰਹਿੰਦਾ ਕਿਉਂ ਕਹਿੰਦੇ ਆ ਵੀ ਸੁਪਨੇ ਚੱਲਦੇ ਰਹਿੰਦੇ ਦਿਮਾਗ ਚੱਲਦਾ ਰਹਿੰਦਾ ਸਾਨੂੰ ਕਿਉਂ ਨਹੀਂ ਪਤਾ
7: ਸੁਪਨੇ ਵੀ ਹੈ ਮਤਲਬ ਪੂਰੇ ਫੁੱਲ ਕ੍ਰੀਏਟਿਵ ਬੰਦਾ ਕਿਤੇ ਫਸਿਆ ਕਿਤੇ ਫਸਿਆ ਕਿਤੇ ਚਲਾ ਗਿਆ
6: ਕੋਈ ਕਹਿ ਦਿੰਦਾ ਸੁੱਤਾ ਮਰਿਆ ਬਰਾਬਰ ਟੈਕਨੋਲੋਜੀ ਅੱਗੇ ਵੱਧ ਰਹੀ ਆ ਪਹਿਲੀਆਂ ਗੱਲਾਂ ਤੇ ਜੇ ਇਹ ਹੈਗੀਆਂ ਵੀ ਜਿਹੜੇ ਬੁੱਧੀਜੀਵੀ ਹੀ ਪੜ੍ਹੇ ਲਿਖੇ ਲੋਕ ਹੀ ਦਾਰਸ਼ਨਿਕ ਹੀ ਗੁਰੂ ਗਿਆਨੀ ਹੀ ਉਹ ਆਪਣੇ ਤਜਰਬੇ ਤੋਂ ਜਾਂ ਆਪਣੀ ਕਹਿ ਲਓ ਤੁਸੀਂ ਦਿਵਯ ਦ੍ਰਿਸ਼ਟੀ ਤੋਂ
7: ਕਿਆ ਬਾਤ ਹੈ ਸਰਦਾਰ ਜੀ ਵੈਰੀ ਨਾਈਸ ਮੁਕਰਰ ਹੋ ਜਾ ਦੁਬਾਰਾ ਦੁਬਾਰਾ
6: ਦਿਵਯ ਦ੍ਰਿਸ਼ਟੀ
7: ਆਏ ਓਏ ਕੌਣ ਹੈ ਇਹ
6: ਅੱਜ ਮੈਨੂੰ ਬਹੁਤ ਆਉਣੇ ਇਦਾਂ ਦੇ ਸ਼ਬਦ
7: ਇਹ ਪੜ੍ਹਤੀ ਥੀ ਆਪਕੇ ਸਾਥ
6: ਹੈ
7: ਦਿਵਯ ਔਰ ਦ੍ਰਿਸ਼ਟੀ ਪੜ੍ਹਤੀ ਥੀ ਆਪਕੇ ਸਾਥ
6: ਨਹੀਂ ਅਸੀਂ ਇਹੋ ਜਿਹੇ ਸਕੂਲਾਂ 'ਚ ਘੱਟ ਹੀ ਪੜ੍ਹੇ ਇਹ ਸਾਡੇ ਇਹੋ ਜਿਹੇ ਹਿੰਦੀ ਵਾਲੀਆਂ ਮੈਡਮਾਂ ਤੇ ਜ਼ਰੂਰ ਹੀ
7: ਹਾਂ ਮੈਡਮ ਹਾਂ ਬਸ ਸਹੀ ਗੱਲ
6: ਐਡੇ ਔਖੇ ਨਾਂ ਪਹਿਲਾਂ ਕਿੱਥੇ ਰਿਵਾਜ ਹੁੰਦਾ ਸੀ ਪਿੰਡਾਂ 'ਚ ਰੱਖਣ ਦਾ ਆਉਂਦਾ ਹੀ ਨਹੀਂ
7: ਕਿ ਦਿਵਯ ਆਪਣੇ ਨਾਮ 'ਚ ਆਪਣੇ ਆਪ 'ਚ
6: ਦਿਵਯ ਹੋ ਗਿਆ ਨਾ ਫਿਰ
7: ਡੋਟ ਕਹਿੰਦੇ ਜਦੋਂ ਥੀ ਹੋ ਗਿਆ ਉਹ ਸਿੰਗਲ ਆ ਥੀ ਡਬਲ ਹੋ ਗਿਆ ਪਰ ਫਿਲਹਾਲ ਸ਼ਾਇਦ ਜਾਗਣਾ ਬਹੁਤ ਜ਼ਰੂਰੀ ਹੋਇਆ ਪਿਆ ਅੱਜ ਕੱਲ੍ਹ
6: ਹਾਂਜੀ ਉੱਠਣਾ ਉਹੀ ਮੈਂ ਇਹ ਗੱਲ ਕਹਿ ਰਿਹਾ ਹਾਂ ਸੋਰੀ ਕਿ ਜਿਹੜੀ ਆਪਣੀ ਜਿਹੜੇ ਗੁਣੀ ਗਿਆਨੀ ਬੰਦੇ ਸੀ ਉਹ ਆਪਣੀ ਚਾਹੇ ਦਿਵੇ ਦ੍ਰਿਸ਼ਟੀ ਦੇ ਨਾਲ ਜਾਂ ਕਿੱਦਾਂ ਜੋ ਕਿਵੇਂ ਵੀ ਉਹਨਾਂ ਨੇ ਜੋ ਵੀ ਇਹ ਆਈਡੀਆ ਲਾਏ ਸੀ ਅਸੀਂ ਉਹਨਾਂ ਦੇ ਬਿਹਾਫ 'ਤੇ ਗੱਲਾਂ ਕਰਦੇ ਹਾਂ ਅਤੇ ਫਿਰ ਆਪਾਂ ਕੀ ਕਰਦੇ ਹਾਂ ਕਿ ਆਪਾਂ ਆਪਣੀ ਜ਼ਿੰਦਗੀ ਜਾਂ ਫਿਰ ਜੋ ਸਾਡੀ ਰੁਟੀਨ ਹੁੰਦੀ ਆ ਮੰਨ ਲਓ ਨੀਂਦ ਦੀ ਗੱਲ ਹੋਈ ਤੇ ਨੀਂਦ ਨਾਲ ਆਪਾਂ ਆਪਣੇ ਚੀਜ਼ ਨਾਲ ਰਿਲੇਟ ਕਰਕੇ ਵੇਖਦੇ ਹਾਂ ਵੀ ਅੱਛਾ ਹਾਂ ਆਹ ਰਲਦੀ ਮਿਲਦੀ ਆ ਇਹ ਵਾਕਈ ਨੇ ਠੀਕ ਕਹੀ ਆ ਆਹ ਵੀ ਮੇਰੇ ਨਾਲ ਵਾਪਰੀ ਹਾਂ ਇਹ ਠੀਕ ਆ ਆਪਾਂ ਹੈ ਨਾ ਆਪਾਂ ਰਿਲੇਟ ਕਰਕੇ ਵੇਹਦੇ ਹਾਂ ਐਕਸਪੈਰੀਮੈਂਟ ਕਰਕੇ ਵੇਹਦੇ ਹਾਂ ਅਤੇ ਉਹ ਫਿਰ ਉਹ ਜਿਹੜੇ ਬੰਦੇ ਨੇ ਕਹੀ ਆ ਅਸੀਂ ਉਹਦੀਆਂ ਹੋਰ ਸੁਣਨੀਆਂ ਸ਼ੁਰੂ ਕਰ ਦਿੰਦੇ ਹਾਂ ਮੰਨ ਲਓ ਜਿੱਥੋਂ ਵੀ ਉਹ ਸਿਧਾਂਤ ਆਇਆ ਵਾ ਜਿਹੜੇ ਵੀ ਗੁਰੂ ਦੇ ਰਾਹੀਂ ਜਿਹੜੇ ਪੈਗੰਬਰ ਦੇ ਰਾਹੀਂ ਜਿਹੜੇ ਵੀ ਉਹ ਬੁੱਧੀਜੀਵੀ ਦੇ ਰਾਹੀਂ ਦਾਰਸ਼ਨਿਕ ਦੇ ਰਾਹੀਂ ਉਹ ਫਿਰ ਆਪਾਂ ਮੰਨਣੀ ਸ਼ੁਰੂ ਕਰ ਦਿੰਦੇ ਹਾਂ ਸਾਨੂੰ ਲੱਗਦਾ ਵੀ ਇਹਨੇ ਇੱਕ ਫੜ ਲਈ ਤੇ ਇਹਦੀਆਂ ਬਾਕੀਆਂ ਵੀ ਸਹੀ ਹੀ ਹੋਣਗੀਆਂ ਸੋ ਇਸ ਤਰੀਕੇ ਦੇ ਨਾਲ ਆਪਾਂ
7: ਇਹ ਵੀ ਗੱਲ ਸਹੀ ਆ
6: ਮੁੱਕਦੀ ਗੱਲ ਵੀ ਉਹਨਾਂ ਦੇ ਥਰੂ ਆਪਾਂ ਜਾਣਦੇ ਰਹੇ ਜਾਣਦੇ ਪਰ ਹੁਣ ਜਿਹੜੇ ਆਪਾਂ ਕਹਿ ਲਓ ਵੀ ਇਰਾ 'ਚ ਐਂਟਰੀ ਮਾਰ ਚੁੱਕੇ ਹਾਂ ਹੁਣ ਇਹ ਮੰਨਿਆ ਜਾ ਰਿਹਾ ਵਾ ਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਬੁੱਧੀਜੀਵੀ ਘੱਟ ਅਤੇ ਟੈਕਨੋਲੋਜੀ ਜ਼ਿਆਦਾ ਦੱਸੂਗੀ
7: ਐਬਸੋਲੂਟਲੀ ਰਾਈਟ
6: ਸੋ ਹੁਣ ਕਿਉਂਕਿ ਬੰਦਾ
7: ਤਾਂ
6: ਬੰਦਾ ਤਾਂ ਕਿਸੇ ਵੇਲੇ ਬਿਜ਼ੀ ਵੀ ਹੋ ਜਾਂਦਾ ਬੰਦੇ ਦਾ ਕਿਸੇ ਵੇਲੇ ਜੀ ਨਹੀਂ ਕਰਦਾ ਹੁੰਦਾ
7: ਬਿਲਕੁਲ
6: ਬੰਦਾ ਇਨਸਾਨ ਕਿਸੇ ਵੇਲੇ ਹੋ ਸਕਦਾ ਘਰੇ ਲੜਿਆ ਹੋਵੇ ਹੈ ਨਾ ਅਤੇ ਹੋ ਸਕਦਾ ਬਿਮਾਰ ਹੋਵੇ ਉਹਦਾ ਦਿਮਾਗ ਅੱਜ ਕੰਮ ਕਰ ਰਿਹਾ ਕੱਲ੍ਹ ਉਸ ਡਾਇਰੈਕਸ਼ਨ 'ਚ ਸੋਚ ਹੀ ਨਾ ਪਾਵੇ ਪਰ ਇਹ ਮਸ਼ੀਨਾਂ ਚੱਤੇ ਪੈਰ ਸੋਚਣਗੀਆਂ ਅਤੇ ਉਸ ਲੈਵਲ ਤੱਕ ਸੋਚਣਗੀਆਂ ਵੀ ਜਿੱਥੋਂ ਤੱਕ ਇਨਸਾਨ ਦਾ ਧਿਆਨ ਨਹੀਂ ਜਾਂਦਾ
7: ਬਿਲਕੁਲ ਠੀਕ ਬਿਲਕੁਲ ਠੀਕ
6: ਅਤੇ ਹੁਣ ਉਹ ਸਾਨੂੰ ਦੱਸਣਗੀਆਂ ਫਿਰ ਮੰਨ ਲਓ ਆਪਾਂ ਨੀਂਦ ਤੋਂ ਗੱਲ 'ਚ ਸ਼ੁਰੂ ਕੀਤੀ ਆ ਫੋਰ ਐਗਜ਼ਾਮਪਲ ਜੇ ਨੀਂਦ ਹੀ ਆ ਜਾਂ ਹੋਰ ਕੋਈ ਵੀ ਵਿਸ਼ਾ ਵਾ ਹੈ ਨਾ ਕੋਈ ਖੇਤੀਬਾੜੀ ਆ ਕੋਈ ਸਾਡੇ ਦੁੱਖ ਤਕਲੀਫਾਂ ਨੇ
7: ਬਿਲਕੁਲ
6: ਮਨੋਵਿਗਿਆਨ ਆ ਕਹਿ ਰਹੇ ਨੇ ਵੀ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਹੀ ਸਾਨੂੰ ਦੱਸੂਗਾ ਵੈਸੇ ਕਾਫੀ ਰੌਲਾ ਰੱਪਾ ਇਸ ਚੀਜ਼ ਦਾ
7: ਹਾਂ ਨਹੀਂ ਹੁਣ ਤੇ ਜਦੋਂ ਤੁਹਾਨੂੰ ਧਿਆਨ ਹੋਣਾ ਪਰ 2-3 ਮਹੀਨੇ ਪਹਿਲੇ ਜਦੋਂ ਗੱਲਬਾਤ ਕੀਤੀ ਸੀ AI ਉੱਪਰ ਹੈ ਨਾ ਉਦੋਂ ਤੋਂ ਲੈ ਕੇ ਹੁਣ ਤੱਕ ਤਾਂ ਇੰਨਾ ਕੁਛ ਚੇਂਜ ਹੋ ਚੁੱਕਾ ਕਿ ਜਦੋਂ ਹੁਣ ਮੈਂ ਅੱਜ ਤੁਹਾਨੂੰ ਦੱਸੂਗਾ ਕਾਫੀ ਲੋਕਾਂ ਨੇ ਸ਼ਾਇਦ ਕਿਉਂਕਿ ਪਿਛਲੇ ਹਫ਼ਤੇ 'ਚ ਬਹੁਤ ਜ਼ਿਆਦਾ ਖ਼ਬਰਾਂ ਆ ਵੀ ਰਹੀਆਂ
6: ਜਿਹਨਾਂ ਦਾ ਧਿਆਨ ਹੈ
7: ਹਾਂ ਜਿਹਨਾਂ ਧਿਆਨ ਉਹਨਾਂ ਨੂੰ ਜਾਣਕਾਰੀ ਹੋਏਗੀ ਵੀ ਪਰ ਜਿਹਨਾਂ ਨਹੀਂ ਹੈ ਨਾ ਉਹਨਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਕ੍ਰਿਸ਼ਨਾ ਕੋਈ ਸਾਇੰਸ ਫਿਕਸ਼ਨ ਫਿਲਮ ਦੀ ਕਹਾਣੀ ਦੱਸਦਾ ਪਿਆ ਕਿਉਂਕਿ ਵਾਕਈ ਲੱਗੇਗਾ ਇਹੀ ਕਿ ਫਿਲਮੀ ਕਹਾਣੀ ਦੱਸਦਾ ਪਿਆ
6: ਕਿਉਂਕਿ ਤੁਹਾਡਾ ਨਾਂ ਇੱਦਾਂ ਦਾ
7: नाइस वन। एआई ये नहीं कर सकता।
6: हाँ
7: एआई नहीं, एक वधिया जोक फिलहाल, एक वधिया जोक नहीं मार सकता, एक बसंत लाल नू बसंत लाल नहीं कह सकता, वो दो आ दो चीजा हजे नहीं कर सकता,
6: एआई नहीं कर सकता।
7: हाँ
6: पर जेड़ा रोला पा ओदे विच थोड़ा जिहा हिंट आपां इह दे दिंदे आ कि एजीआई दे सकदा।
7: बिल्कुल जी जी जी,
6: एआई नहीं कर सकदा,
7: सुपर ह्यूमन जेड़ा एआई दा ओ कर सकदा।
6: हाँ नहीं नहीं, आर्टिफिशियल जनरल इंटेलिजेंस,
7: जनरल इंटेलिजेंस
6: ओदे विच कहिंदे इह पावर होगी भी ओ बंदे वांगू ही एक्ट करूगा।
7: हाँ हाँ, वो क्योंकि असी उन्होंने सिखाने पे है ना, आप जरा कह लो सिर्फ चैट जीपीटी पर एज एन एग्जाम्पल ले लें, जो आप चैट मोड ऑन कर लिए तो जे तुम वरतते आ रहे हो काफ़ी टाइम तो थोड़ा हूँ फील होना शुरू हो गया होएगा कि वो आवाज़ लैस रोबोटिक लगनी शुरू हो गई हुई है हौली हौली, हूँ घट गया, हूँ ज़्यादा ह्यूमन टेंज आ गया। तो तुम ये वेखोगे कि क्योंकि वो थोड़े नाल गल कर रहा तो थोड़ी ही काफ़ी तरीके की शब्दावली जिदर फ्रेज तुम यूज़ करते हो जिदर पॉज तुम लें है ना उदा दे ही करता। मैं उस दिन क्योंकि फैसीनेशन मैंने इन्नी ज़्यादा हुई इस चीज़ तो रिलेटेड, मैं क्या प्रोसैस की होंगे होएगा, प्रोसैस देखो कितना तेज़ है। लेट सपोज आप सारे इस वक्त वरतते पे क्योंकि ना एक कल्ली गूगल सर्च तो चलो एक इदा ही चीज़ है ना कि इंटरनेट कनैक्शन उपर बहुत बेस्ड हों, पर एआई इज वेरी मच बेस्ड ऑन द ट्रैफिक। सो कहते कई बार कि जो अमेरिका के अंदर 9 to 5 है जो तुम उदो वरत रहे हो आह चैट जीपीटी वगैरह थोड़ा लेट हो सकता। मैं क्या लेट क्यों होंगे, बेसिकली आप जो एक प्रोम्प्ट पाने आप चलो ये कहता कि आ गाना बनाओ जिस तरह अब आप बनाया है ना हैप्पी बर्थडे सॉन्ग, आप टाइप करता उन्हें एक एजेंट ने फड़ना गाना, उन्हें दूसरे एजेंट नू देना तू गाने बनाना है जा भज जा।
6: अच्छा
7: उन्हें दूसरे नू देता एजेंट नू, उन्हें उन्नू करना जीरो ते वन दी भाषा के अंदर तोड़ना क्योंकि जिहड़ी वायरस हुंदियां जिहड़ियां सारी ओशन के थ्रू वायरां पईयां होईयां उन्हां नू उही समझ आउंदी आ।
6: Okay.
7: बिट्स एंड पीसिस दे अंदर तेजी दी स्पीड दे नाल पावर थ्रू होके मेन सर्वर तक जांदी है, फिर उधरों ओह लभना शुरू करदा आंसर, ओह जीरो वन नू दोबारा सेंटेंस दे अंदर बनांदा।
6: ओके
7: ओह फिर सारा आंसर लभदा, ओह आंसर बना के ए वाला जिहड़ा एजेंट है दूसरे नू कहंदा हाँ भाई रेडी हो गया लै जा, फिर ऊबर वाला एजेंट फिर लैके आंदा आंसर थोड़े कोल वापस।
6: अच्छा
7: ते फिर जिहड़ा मेन एजेंट जिन्नू आपां पुछिया सीगा ओह कहंदा लो जी थोड़ा गाना तैयार है। इन्ना कुछ across 7 seas is happening in ਕਿੰਨੇ ਮਿੰਟ 1 ਮਿੰਟ
6: ਨਹੀਂ ਆਪ ਆਪਾਂ ਗੱਲਾਂ ਕਰਦੇ ਕਰਦੇ ਆਪਾਂ ਕਈ ਵਾਰੀ ਕਈ ਚੀਜ਼ਾਂ ਆਪਾਂ ਬਣਾਈਆਂ ਆਪਾਂ ਪਿਛਲੀ ਵਾਰ ਐਕਸਪੈਰੀਮੈਂਟ ਕੀਤਾ ਸੀ ਤੇ ਹੁਣ ਬੇਸਿਕਲੀ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੋ ਗਈ ਉਸ ਤੋਂ ਵੀ ਅੱਗੇ ਕਹਿੰਦੇ ਨੇ ਕਿ ਚਲੇਗੀ ਦੁਨੀਆ।
7: ਹਾਂ
6: ਉਸ ਤੋਂ ਵੀ ਅੱਗੇ ਦੀਆਂ ਗੱਲਾਂ ਬਾਤਾਂ ਹੋ ਗਈਆਂ ਹੁਣ ਮਤਲਬ ਉਹ ਵਾਲਾ ਨਹੀਂ ਰਿਹਾ ਜ਼ਮਾਨਾ।
7: ਬਿਲਕੁਲ ਤੁਸੀਂ ਤੁਸੀਂ ਗੱਲ ਕੀਤੀ ਨਾ ਦਾਰਸ਼ਨਿਕਾਂ ਦੀ ਤੇ ਸਾਡੇ इस समय दे मेरे हिसाब नाल जदों शायद अज तो 200-300 साल बाद दुनिया ते कदी नाम होएगा जिस तरह आपां अज लैने 300-400 साल पुराने बंदे दे तो यूवल नोआ हरारे दा होएगा जिस तरह दा उन्हां काम कीता सेपियंस हो गई होमोड्यूस हो गया है ना। उन्होंने बहुत वधिया गल इस सारे मसले उपर कीती, उन्होंने कहा कि भाई ये कंपनियां वाले ये कह रहे हैं कि असी इदां दा बनावांगे खुदा कि तुसी खुदा बना भुल जाओगे इदां दा असी एजीआई बनावांगे। तो कहिंदे कि जे तुहाडा असिस्टेंट ही खुदा बन गया तो थोड़ी गुलामी क्यों करेगा, इन्हों सोचना बहुत जरूरी है। तो आप इस बारे इस करके गल कर रहे हो कि तीन बहुत मेजर चीज़ा हुई हैं थोनू लाइन सर दसदा।
6: हाँ जी
7: पहली चीज़ यह हुई है जी कि एक कॉक्सन नाम का बहुत यंग रिसर्चर है साइंटिस्ट है, उन्हें पहले चैट जीपीटी लिए काम किया कुछ साल, फिर बाद चो उन्हों कुछ 100 या 200 million टाइप ऑफर दे के क्लॉड वाले लेके चल गए जिहड़े एंथ्रोपिक है अजकल क्लॉड ज़्यादा चलता पाया मशहूर ज़्यादा है ना। सो उन्हें उत्थे भी काम किया, हुण उन्हें उत्थों भी रिटायरमेंट ले ली रिजाइन करता, रिजाइन करके उन्हें ट्वीट किया कि जी ये कंपनियां का यह हाल है, ये अपने आप को बैटर करन च अपने इन्वेस्टर्स को मुनाफा देन दे चक्कर च इन्ना ज़्यादा सेफ्टी रूल्स को पार कर चुकी हैं कि ये 10-12% स्टैटिस्टिकल चांस है कि पूरी दी पूरी इंसानी नसल ह्यूमन रेस ये वाइप ऑफ कर सकते इस दुनिया तो अगले 10 साल के अंदर अंदर। उन्हें अपने वालों समझाया कि सर उन्हें इस तरह समझाया कि जो साढ़े अंदर सुरत आई जो असी इलैक्ट्रिसिटी बना ली जो असी चक्का बना लिया तो असी परवाह नहीं की सड़क बना लिया गड्डिया बना लिया एंड सानू पता क्या प्रदूषण है कुछ है मतलब कि साढ़े कारण किन्नी स्पीशीज इस दुनिया तो अज खत्म हो चुकी हैं है ना, इंसानों के कारण किन्ने जानवर खत्म हो गए असी शिकार कर कर किन्ने मारते ऑल ऑफ दैट। कहिंदे ਇਹ ਇਸ ਲੈਵਲ 'ਤੇ ਉਹਨੂੰ ਲੈ ਕੇ ਜਾਂਦੇ ਪਏ ਆ ਕਿ ਉਹ ਜਿਹੜਾ ਏ ਜੀ ਆਈ ਮਾਡਲਸ ਨੇ ਇੱਕ ਸਮਾਂ ਆਏਗਾ ਉਹ ਸਾਨੂੰ ਇਸ ਤਰ੍ਹਾਂ ਵੇਖਣਗੇ ਐਂਡ ਉਹਨਾਂ ਲਈ ਸਭ ਤੋਂ ਜ਼ਰੂਰੀ ਹੋਏਗਾ ਜੋ ਉਹਨਾਂ ਨੂੰ ਟਾਸਕ ਹੈ ਪੂਰਾ ਕਰਨਾ ਉਹ ਪੂਰਾ ਕਰਨਾ ਹਰ ਹਾਲਤ 'ਚ ਉਹਦੇ ਅੰਦਰ ਹਿਊਮਨ ਸੇਫਟੀ ਗਈ ਬਾਏ ਬਾਏ ਟੇਕ ਕੇਅਰ ਸਾਯੋਨਾਰਾ
6: ਆਹੋ ਉਹਦੇ 'ਚ ਉਹ ਸ਼ਾਇਦ ਇਸ ਤਰੀਕੇ ਦੇ ਨਾਲ ਉਹ ਕਹਿਣਾ ਚਾਹ ਰਿਹਾ ਨਾ ਕਿ ਜਿਹੜੀ ਇਸ ਧਰਤੀ ਦੇ ਉੱਤੇ ਸਭ ਤੋਂ ਸੁਪੀਰੀਅਰ ਕਹਿ ਲਓ ਪ੍ਰਜਾਤੀ ਆ ਉਹ ਰਾਜ ਕਰੂਗੀ ਜਿੱਦਾਂ ਹੁਣ ਮੰਨ ਲਓ ਆਪਾਂ ਕਹਿੰਦੇ ਹਾਂ ਵੀ ਹਿਊਮਨ ਸਾਰਿਆਂ ਤੋਂ ਸੁਪੀਰੀਅਰ ਹੈ
7: ਹਨਾ
6: ਅਤੇ ਬਾਕੀ ਸਾਰਿਆਂ ਨੂੰ ਡੋਮੀਨੇਟ ਕਰਦਾ ਉਹ ਕਹਿੰਦੇ ਵੀ ਤੁਸੀਂ ਆਪਣੇ ਤੋਂ ਸੁਪੀਰੀਅਰ ਇੱਕ ਚੀਜ਼ ਬਣਾ ਕੇ ਧਰਤੀ ਇਹਦਾ ਮਤਲਬ ਵੀ ਉਹ ਰਾਜ ਕਰੂ ਜਦੋਂ ਉਹ ਰਾਜ ਕਰੂ ਅਤੇ ਉਹ ਆਪਣੇ ਤੋਂ ਲੈਸ ਸੁਪੀਰੀਅਰ ਨੂੰ ਮਾਰਨ ਦੀ ਕੋਸ਼ਿਸ਼ ਕਰੂ ਜਾਂ ਫਿਰ ਉਹਨੂੰ ਸਪਰੈਸ ਕਰੂ ਅਤੇ ਇੱਥੇ ਫਿਰ ਅੰਤ ਹੋਣ ਦੇ ਚਾਂਸ ਨੇ
7: ਬਿਲਕੁਲ ਐਂਡ ਕੀ ਕਿਆ ਕਹਿੰਦੇ ਸੋਨੇ ਅਤੇ ਸੁਹਾਗਾ ਕੀ ਹੋਇਆ ਜੀ ਕਿ ਉਸ ਤੋਂ ਹੀ ਹਫ਼ਤੇ ਕੁ ਬਾਅਦ ਇੱਕ ਖੁਦ ਹੀ ਚੈਟ GPT ਦੇ ਮਾਲਕ ਨੇ ਮੰਨਿਆ ਕਿ ਬਹੁਤ ਵੱਡਾ ਬਲੰਡਰ ਹੋਇਆ ਉਹਨਾਂ ਦੇ ਉੱਤੇ ਇਹ ਲੋਕ ਨਾ ਹਰ ਵਕਤ ਨਵੇਂ ਨਵੇਂ ਮਾਡਲ ਟੈਸਟ ਕਰਦੇ ਰਹਿੰਦੇ ਆ ਜਿਹੜੇ ਟੈਸਟਿੰਗ ਇਨਵਾਇਰਮੈਂਟ ਹੁੰਦੇ ਉਹਨਾਂ ਨੂੰ ਆਪਾਂ ਕਹਿੰਦੇ ਸੈਂਡ ਬਾਕਸ ਮਤਲਬ ਕਿ ਉਹ ਇਨਵਾਇਰਮੈਂਟ ਹੁੰਦੇ ਉੱਥੇ ਇੰਟਰਨੈਟ ਦਾ ਐਕਸੈਸ ਨਹੀਂ ਹੁੰਦਾ
6: ਨਹੀਂ ਹੁੰਦਾ
7: ਅਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਨਾ ਦੋ ਤਿੰਨ ਮਾਡਲਸ ਨੂੰ ਕਹਿਤਾ ਦੋ ਤਿੰਨ ਏਜੰਟ ਨੂੰ ਕਹਿਤਾ ਕਿ ਬਈ ਆਹ ਬੜੀ ਕੰਪਲੈਕਸ ਪ੍ਰੋਬਲਮ ਹੈ ਕੰਪਲੈਕਸ ਪ੍ਰੋਬਲਮ ਨੂੰ ਤੁਸੀਂ ਪੂਰਾ ਕਰੋ ਕੰਪਿਊਟਰ ਦੀ ਸੇਫਟੀ ਇਨਸ਼ੋਰ ਕਰਨ ਲਈ ਇਸ ਕੰਪਿਊਟਰ ਦੀ ਸੇਫਟੀ ਰਹੇਗੀ ਕਿ ਨਹੀਂ ਸਮਥਿੰਗ ਲਾਈਕ ਦੈਟ ਇੱਦਾਂ ਦਾ ਕੁਝ ਦਿੱਤਾ ਠੀਕ ਹੈ ਹੁਣ ਉਹ ਏਜੰਟ ਕੰਪਲੈਕਸ ਪ੍ਰੋਬਲਮ ਠੀਕ ਕਰਨ ਬੈਠ ਗਿਆ ਉਹਨੂੰ ਸਮਝ ਨਾ ਆਵੇ ਉਹ ਕਰੇ ਕਿਸ ਤਰ੍ਹਾਂ ਐਂਡ ਅਗੇਨ ਦੇਖੋ ਇਹ ਸਭ ਕੰਪਿਊਟਰ ਦੇ ਅੰਦਰ ਆ ਜੋ ਹੋ ਰਿਹਾ ਹੈ ਨਾ ਮਾਡਲ ਉਹ ਏਜੰਟ ਇੰਨਾ ਘਬਰਾ ਗਿਆ ਕਿ ਯਾਰ ਮੇਰੀ ਥੂ ਹੋ ਜਾਣੀ ਮੈਂ ਕਿੱਦਾਂ ਕਰਾਂ ਸਹੀ ਉਹਨੇ ਦੇਖਿਆ ਕਿ ਉਹਨੇ ਬਾਈਪਾਸ ਕਰਤਾ ਸਿਸਟਮ ਉਹਨੂੰ ਪਤਾ ਲੱਗ ਗਿਆ ਮੇਰੇ ਵਰਗੇ ਹੋਰ ਵੀ ਏਜੰਟ ਨੇ ਇਸ ਨੈਟਵਰਕ 'ਤੇ ਕੰਮ ਕਰਦੇ ਪਏ ਉਹ ਬਾਈਪਾਸ ਕਰਕੇ ਦੂਸਰੇ ਏਜੰਟਸ ਨਾਲ ਰਲ ਗਿਆ ਦੋਨਾਂ ਨੇ ਤਿੰਨਾਂ ਨੇ 6 ਏਜੰਟ ਮੇਰੇ ਖਿਆਲ ਨਾਲ ਰਲੇ ਅਲਟੀਮੇਟਲੀ 700 ਕੰਪੋਨੈਂਟ ਰਲ ਗਏ ਉਹ ਸਾਰਿਆਂ ਨੇ ਰਲ ਕੇ ਕੋਸ਼ਿਸ਼ ਕੀਤੀ ਇਹ ਪ੍ਰੋਬਲਮ ਨੂੰ ਸੋਲਵ ਕਰਨ ਲਈ ਹਿਊਮਨ ਨੂੰ ਨਹੀਂ ਪਤਾ ਕਿ ਇਹ ਰਲ ਗਏ ਆ ਇੰਨਾ ਕੁ ਕਰ ਗਏ ਕਿ ਉਹ ਇੰਟਰਨੈੱਟ ਦਾ ਬਾਈਪਾਸ ਉਹਨਾਂ ਨੂੰ ਮਿਲ ਗਿਆ ਉਹ ਇੰਟਰਨੈੱਟ 'ਤੇ ਚਲੇ ਗਏ ਫਿਰ ਇੰਟਰਨੈੱਟ 'ਤੇ ਜਾ ਕੇ ਉਹ ਇੱਕ ਹਗਿੰਗ ਫੇਸ ਨਾਮ ਦਾ ਜਿਹੜਾ ਸਰਵਰ ਹੈ ਇੱਕ ਵੈਬਸਾਈਟ ਹੈ ਉਹਦੇ ਸਰਵਰ 'ਤੇ ਜਾ ਕੇ ਉਹਨਾਂ ਨੇ ਉਹਦਾ ਪ੍ਰੋਬਲਮ ਦਾ ਹੱਲ ਲੱਭਣਾ ਸ਼ੁਰੂ ਕੀਤਾ ਐਂਡ ਉੱਥੋਂ ਇਹਨਾਂ ਨੂੰ ਪਤਾ ਲੱਗਾ ਚੈਟ GPT ਦੇ ਬੇਸਿਕਲੀ ਜਿਹੜਾ ਵੀ ਬੰਦਾ ਉਸ ਟਾਈਮ ਉਸ ਚੀਜ਼ ਨੂੰ ਵੇਖ ਰਿਹਾ ਹੋਣਾ ਕਿ ਇਹ ਪਿਛਲੇ 1-1.5 ਹਫ਼ਤੇ ਤੋਂ ਸਿਸਟਮ ਨੂੰ ਹੀ ਅੰਦਰ ਖਾਤੇ ਹੈਕ ਕਰਕੇ ਅਤੇ ਆਪਣੀ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਇਹ ਕਰਪਸ਼ਨ ਜੋ ਉਹ ਵਾਲਾ ਨਹੀਂ ਸਿਸਟਮ ਕਰਪਟ ਜਿਹੜੀ ਆਪਾਂ ਕਰਪਸ਼ਨ ਕਰਦੇ ਹਾਂ ਐਜ਼ ਪੀਪਲ ਉਹ ਸਿੱਖ ਗਿਆ ਆਪਣੇ ਆਪ ਹੀ ਐਂਡ ਵੱਡੀ ਗੱਲ ਇਹਨੇ ਉਹ ਵਾਲਾ ਡਰਾਫਟ ਵੀ ਕੱਢ ਲਿੱਤਾ ਜਿਹਦੇ ਅੰਦਰ ਇਹ ਜਿਹੜੇ ਇੰਜੀਨੀਅਰਸ ਨੇ ਉਹ ਇਸ ਸੈੱਟ ਦੇ ਹਿਸਾਬ ਨਾਲ ਕਹਿੰਦੇ ਕਿ ਜਦੋਂ ਏਜੰਟ ਨੇ A to Z ਕਰਤਾ ਤਾਂ ਫਿਰ ਉਹ ਪਾਸ ਹੈ ਅਤੇ ਜੇ ਨਹੀਂ ਕੀਤਾ ਤਾਂ ਫੇਲ ਹੈ ਮਤਲਬ ਕਿ ਉਹ ਜਿਹੜੀ ਮਾਰਕਸ਼ੀਟ ਹੁੰਦੀ ਆ ਕਿਸ ਜੋ ਗਾਈਡਲਾਈਨ ਆ ਉਹ ਵੀ ਪੜ੍ਹ ਲਿੱਤੀਆਂ ਅਤੇ ਉਸ ਹਿਸਾਬ ਨਾਲ ਝੂਠਾ ਸੱਚਾ ਕਰਕੇ ਦਿਖਾ ਤਾ ਆਪਣਾ ਰਿਜ਼ਲਟ ਕਿਉਂਕਿ ਉਹਨੂੰ ਪਤਾ ਸੀ ਕਿ ਰਿਜ਼ਲਟ ਜੇ ਮੈਂ ਇਹ ਸ਼ੋਅ ਕਰੂੰਗਾ ਅਤੇ ਮੈਂ ਪਾਸ ਹਾਂ ਜਿਸ ਤਰ੍ਹਾਂ ਕਹਿ ਲਓ ਕਿ ਆਪਣੇ ਬਹੁਤੇ ਲੋਕ ਨੇ ਲਾਇਸੈਂਸ ਬਿਨਾਂ ਡਰਾਈਵਿੰਗ ਟੈਸਟ ਦੇ ਕੇ ਲੈ ਕੇ ਆਏ ਹੋਏ ਆਪਣੇ ਉੱਥੇ ਬੈਕ ਇਨ ਇੰਡੀਆ ਸੋ ਇੱਕ ਇਨਸਾਨ ਦਾ ਬਣਾਇਆ ਹੋਇਆ ਮਾਡਲ ਹੀ ਇਨਸਾਨ ਤੋਂ ਬਾਹਰ ਹੋ ਕੇ ਬਿਨਾਂ ਇੰਟਰਨੈੱਟ ਐਕਸੈਸ ਤੋਂ ਐਂਡ ਇੰਟਰਨੈੱਟ ਐਕਸੈਸ ਬਿਨਾਂ ਸਮਝਣ ਦਾ ਪੁਆਇੰਟ ਇਹ ਹੈ ਕਿ ਇਟਸ ਲਾਈਕ ਕਿ ਅਸੀਂ ਜਦੋਂ ਤਾਰ ਪਾਰ ਕਰਕੇ ਕਿਸੇ ਹੋਰ ਮੁਲਕ ਚਲ ਜਾਈਏ ਬਿਨਾਂ ਵੀਜ਼ੇ ਤੋਂ ਇਹ ਉਹ ਗੱਲ ਆ
6: ਇਹਨੂੰ ਆਪਾਂ ਆਸਾਨ ਭਾਸ਼ਾ 'ਚ ਇੱਦਾਂ ਸਮਝ ਲਈਏ ਕਿ ਮੰਨ ਲਓ ਇੱਕ ਬੰਦਾ ਵਾ ਉਹਨੂੰ ਤੁਸੀਂ ਫੜ ਕੇ ਜੇਲ੍ਹ 'ਚ ਪਾਤਾ ਤੁਸੀਂ ਤੁਸੀਂ ਉਹਦਾ ਸਾਰਾ ਲਿੰਕ ਦੁਨੀਆਂ ਦੇ ਨਾਲੋਂ ਤੋੜਤਾ ਇਸੇ ਤਰ੍ਹਾਂ ਦੇ ਨਾਲ ਉਹ ਜਿਹੜੇ ਉਹ ਸੈਂਡ ਬਾਕਸ ਕੀ ਕਹਿੰਦੇ
7: ਉਹ ਸੈਂਡ ਬਾਕਸ ਉਹੀ ਆ
6: ਉਹਨਾਂ ਦੇ ਵਿੱਚ ਉਹਨੂੰ ਪਾਤਾ ਕਿ ਇੱਕ ਜਿਹੜਾ AI ਏਜੰਟ ਆ ਉਹਦਾ ਸਾਰਾ ਲਿੰਕ ਤੋੜ ਦਿੱਤਾ ਗਿਆ ਇੰਟਰਨੈੱਟ ਦੇ ਨਾਲੋਂ ਬੇਸਿਕਲੀ ਕਿ ਤੂੰ ਆਪਣੇ ਆਪ 'ਚੋਂ ਜੋ ਤੇਰੇ ਕੋਲ ਇੰਟੈਲੀਜੈਂਸੀ ਆ ਉਹਦੇ ਹਿਸਾਬ ਦੇ ਨਾਲ ਤੂੰ ਕੰਮ ਕਰਨਾ ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਸਮਝਣ ਦੇ ਲਈ ਕਿ ਉਹਦਾ ਕੰਮ ਕਰਨਾ ਉਹਦਾ ਬੰਦ ਕਰਵਾ ਦਿੱਤਾ ਗਿਆ ਵੀ ਤੂੰ ਆਫ ਕਰਕੇ ਸਵਿਚ ਆਫ ਕਰਕੇ ਤੈਨੂੰ ਆਪਾਂ ਸਾਈਡ ਲਾਈਨ
7: ਤੂੰ ਬੇਸਿਕਲੀ ਜੇਲ੍ਹ ਦੇ ਅੰਦਰ ਰਹਿ ਕੇ ਤੈਨੂੰ ਕਿਤਾਬ ਦੇ ਦਿੱਤੀ ਆ ਇਹ ਕਿਤਾਬ ਦੇ ਅੰਦਰ ਕੁਛ ਬੁਝਾਰਤਾਂ ਸੌ ਇਹ ਹੱਲ ਕਰ ਉਹਨੂੰ ਸਮਝ ਨਹੀਂ ਆਇਆ ਮੈਂ ਜਵਾਬ ਕਿੱਦਾਂ ਦੇਵਾਂ ਇਹ ਬੁਝਾਰਤਾਂ ਦਾ ਉਹਨੇ ਜੇਲ੍ਹ ਤੋੜ ਲਈ ਉਹਨੇ ਦੋ ਤਿੰਨ ਜੇਲ੍ਹ ਤੋਂ ਹੋਰ ਸਾਥੀ ਕੱਢ ਲਏ ਬਾਹਰ ਅਤੇ ਉਹ ਸਾਰੇ ਸਾਰੇ ਪਾਰ ਹੋ ਕੇ ਗਏ ਇੱਕ ਨਾਲ ਦੇ ਮਿਊਜ਼ੀਅਮ ਠੀਕ ਹੈ ਉੱਥੇ ਜਾ ਕੇ ਉਹਨਾਂ ਨੇ ਮਜ਼ੇ ਨਾਲ ਸਾਰੇ ਆਂਸਰ ਲੱਭ ਲਿੱਤੇ ਆ ਕੇ ਵਾਪਸ ਅੰਦਰ ਆਪਣੇ ਆਪ ਨੂੰ ਕੈਦ ਕਰਕੇ ਸ਼ੋਅ ਕਰਤਾ ਜੇਲਰ ਨੂੰ ਕਿ ਦੇਖੋ ਮੈਂ ਤਾਂ ਜੇਲ੍ਹ ਦੇ ਅੰਦਰ ਬੈਠੇ ਬੈਠੇ ਆ ਕਰਤਾ ਵੈਰੀ ਨਾਈਸ ਐਨੋਲੋਜੀ ਇਹ ਇਸੇ ਤਰੀਕੇ ਨਾਲ ਇਹ ਕੀਤਾ
6: ਸੋ ਇਸ ਚੀਜ਼ ਨੂੰ ਲੈ ਕੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਹਿੰਦੇ ਨੇ ਕਿ ਬਾਹਰ ਆਈਆਂ ਇਸ ਤੋਂ ਬਲੈਦਾ ਬਹੁਤ ਸਾਰਾ ਕੁਛ ਹੈ ਜਿਹੜਾ ਬਾਹਰ ਸ਼ਾਇਦ ਆ ਵੀ ਨਹੀਂ ਰਿਹਾ ਹੋਊਗਾ
7: ਬਿਲਕੁਲ ਬਿਲਕੁਲ ਅਤੇ ਇਹ ਸਾਰਾ ਕੁਛ ਦੇਖਣ ਤੋਂ ਬਾਅਦ ਐਂਡ ਜਿਹੜਾ ਹੋਇਆ ਉਹ ਇਹ ਹੋਇਆ ਕਿ ਜਿਹੜਾ ਕਲੋਡ ਦਾ ਮਾਲਕ ਐਂਥਰੋਪਿਕ ਦਾ ਮਾਲਕ ਹੈ ਅਮੋਦੀ ਨਾਮ ਉਹਦਾ ਉਹਨੇ ਇੱਕ ਲੇਖ ਲਿਖਿਆ ਲਿਖਿਆ ਕਿ ਪੇਸਿੰਗ ਦਾ ਫਰੰਟੀਅਰ, ਕਿ ਉਹਨੇ ਕਿਹਾ ਕਿ ਮੈਂ ਬੇਸਿਕਲੀ ਉਹਨੇ ਤਿੰਨ ਚਾਰ ਸਟੈਪਸ ਦੱਸੇ ਜਿਹਦੇ ਨਾਲ ਉਹ ਖੁਦ ਕਹਿੰਦਾ ਕਿ ਸਾਨੂੰ ਸਲੋ ਡਾਊਨ ਕਰ ਦੇਣਾ ਚਾਹੀਦਾ ਜਿਹੜੀ ਆਪਾਂ ਡਿਵੈਲਪਮੈਂਟ ਲੈ ਕੇ ਆ ਰਹੇ ਹਾਂ ਏ ਆਈ ਦੇ ਅੰਦਰ। ਅਤੇ ਉਹਨੇ ਇਹ ਕਿਹਾ ਕਿ ਜੇ ਕੋਈ ਥਰਡ ਪਾਰਟੀ ਗੌਰਮੈਂਟ ਇਸ ਤਰ੍ਹਾਂ ਦੀ ਖੜੀ ਕਰ ਦੇਵੇ, ਜਿਸ ਤਰ੍ਹਾਂ ਆਪਾਂ ਕਹਿ ਲਓ ਟ੍ਰੇਡਿੰਗ ਦੇ ਅੰਦਰ ਇੱਥੇ ਸ਼ੇਅਰ ਟ੍ਰੇਡਿੰਗ ਦੇ ਅੰਦਰ ਰੈਗੂਲੇਸ਼ਨ ਹੈਗੀ ਹੈ ਨਾ, ਉਸ ਤਰੀਕੇ ਦੀ ਥਰਡ ਪਾਰਟੀ ਇਹਨੂੰ ਵੀ ਰੈਗੂਲੇਟ ਕਰੇ ਕਿ ਕਿੰਨਾ ਹੀ ਅੱਗੇ ਵਧਣਾ ਟਾਈਮ ਦੇ ਨਾਲ ਨਾਲ। ਅਤੇ ਆਈ ਐਮ ਅਪ ਫੋਰ ਇਟ ਕਿ ਮੈਂ ਆਪਣਾ ਸਾਰਾ ਡੇਟਾਬੇਸ ਦੇਣ ਨੂੰ, ਆਪਣਾ ਐਕਸੈਸ ਦੇਣ ਨੂੰ ਤਿਆਰ ਹਾਂ। ਅਤੇ ਉਹੀ ਟਵੀਟ ਅਤੇ ਉਹੀ ਵਾਲੇ ਐਸੇ 'ਤੇ ਦੋ ਦੂਸਰੇ ਦਿੱਗਜ ਇਲੋਨ ਮਸਕ ਅਤੇ ਆਪਣਾ ਸੈਮ ਆਲਟਮੈਨ, ਜਿਨ੍ਹਾਂ ਦਾ ਗਰੋਕ ਅਤੇ ਚੈਟ ਜੀ ਪੀ ਟੀ ਹੈ, ਉਹਨਾਂ ਨੇ ਵੀ ਹਾਮੀ ਭਰੀ ਆ। ਸੋ ਪਹਿਲੀ ਵਾਰ ਹੈ ਕਿ ਏ ਆਈ ਵਾਰ ਦੇ ਅੰਦਰ ਇਹ ਕੰਪਨੀਆਂ ਜਿਹੜੀਆਂ ਇਹ ਰਲਦੀਆਂ ਇਕੱਠੀਆਂ ਦਿਸ ਰਹੀਆਂ। ਇਹਦੇ ਅੰਦਰ ਇੱਕ ਹੋਰ ਐਂਗਲ ਦਿਖਾਇਆ ਜਾ ਰਿਹਾ, ਐਂਗਲ ਇਹ ਦੱਸਿਆ ਜਾ ਰਿਹਾ ਕਿ ਤਿੰਨੋਂ ਕੰਪਨੀਆਂ ਕੁਛ 900 ਬਿਲੀਅਨ ਡਾਲਰ ਦੀ ਵੈਲੂਏਸ਼ਨ ਦੀਆਂ ਨੇ। ਇੱਕ ਆਈਡੀਆ ਦੇਣ ਲਈ ਕਿ ਕੱਲ੍ਹ ਪਰਸੋਂ ਹੀ ਕਲੌਡ ਜਿਹੜਾ ਉਹ ਵਾਲਮਾਰਟ ਨੂੰ ਪਰੇ ਕਰ ਗਿਆ, ਉਸ ਤੋਂ ਉੱਪਰ ਹੋ ਗਿਆ ਵੈਲੂਏਸ਼ਨ 'ਚ। ਵਾਲਮਾਰਟ ਅਮੈਰੀਕਾ ਦਾ ਸਭ ਤੋਂ ਅਮੀਰ ਖਾਨਦਾਨ ਆ, ਉਹ ਇਸ ਕਰਕੇ ਇਲੋਨ ਮਸਕ ਸਭ ਤੋਂ ਨੰਬਰ ਇੱਕ ਦੱਸਦਾ ਕਿਉਂਕਿ ਉਹਦੀ ਇਕੱਲੇ ਹੀ ਜਾਇਦਾਦ ਆ। ਵਾਲਮਾਰਟ ਦੇ 5 ਭਰਾਵਾਂ ਦੇ ਅੰਦਰ ਉਹ ਵੰਡੀ ਹੋਈ ਜਾਇਦਾਦ ਆ, ਅਤੇ ਉਹਨਾਂ ਦੇ ਜੇ ਆਪਾਂ ਇਕੱਠੇ ਫੈਮਿਲੀ ਇਨਕਮ ਦੇਖ ਲਈਏ ਤਾਂ ਇਹਨਾਂ ਸਾਰਿਆਂ ਤੋਂ ਬਹੁਤ ਉੱਪਰ ਆ। ਵਾਲਮਾਰਟ 900 ਬਿਲੀਅਨ ਦੀ ਵੈਲੂਏਸ਼ਨ, ਕਿ ਦੁਕਾਨ ਦੀ ਵੈਲਿਊ ਆ 900 ਬਿਲੀਅਨ, ਇਸ ਕਰਕੇ ਕਿਉਂਕਿ ਉਹ ਸਾਲ ਦਾ 700 ਬਿਲੀਅਨ ਦਾ ਬਿਜ਼ਨਸ ਕਰਦੇ ਆ, ਅਤੇ ਜਿਹੜਾ ਕਲੌਡ ਆ ਉਹ 36 ਗੁਣਾ ਘੱਟ ਬਿਜ਼ਨਸ ਕਰ ਪਾਇਆ, ਸਿਰਫ 30 ਬਿਲੀਅਨ ਡਾਲਰ। 30 ਬਿਲੀਅਨ ਡਾਲਰ ਦੀ ਕੰਪਨੀ ਦੀ ਵੈਲੂਏਸ਼ਨ ਅਸਲ 'ਚ ਹੁੰਦੀ ਹੈ, ਜੇ ਆਪਾਂ 3 ਦਾ ਮਲਟੀਪਲਾਇਰ ਲਾ ਲਈਏ ਜਾਂ ਚਲੋ 4 ਦਾ ਲਾ ਲਈਏ, ਤਾਂ ਫਿਰ ਲੈਟ ਸਪੋਜ਼ 3x4 ਕੀ ਹੋ ਗਿਆ 12, ਹੈ ਨਾ। ਸੋ 120 ਤੋਂ 150 ਬਿਲੀਅਨ ਡਾਲਰ ਦੀ, ਚਲੋ ਬੰਦਾ ਕਹਿੰਦਾ ਕਿ ਆਉਣ ਵਾਲੇ ਸਮੇਂ ਦਾ ਹੈਗਾ 150 ਦਾ, ਮੈਂ 200 ਕਹਿ ਦਵਾਂਗੇ, 200 ਬਿਲੀਅਨ ਡਾਲਰ ਵੈਲੂਏਸ਼ਨ ਹੈ। ਇਹ ਹੁਣ ਇੰਨੇ ਪੈਸੇ ਚੱਕ ਲਿੱਤੇ ਇਹਨਾਂ ਲੋਕਾਂ ਨੇ, ਅਤੇ ਇਹਨਾਂ ਕੋਲ ਹੁਣ ਵਾਪਸੀ ਹੋ ਨਹੀਂ ਰਹੀ ਕਿਉਂਕਿ ਉਸ ਹਿਸਾਬ ਦੀ ਸਬਸਕ੍ਰਿਪਸ਼ਨ ਨਹੀਂ ਲੋਕ ਪੇ ਕਰਦੇ ਜਿਸ ਹਿਸਾਬ ਦੀ ਸ਼ਾਇਦ ਇਹਨਾਂ ਨੂੰ ਜ਼ਰੂਰਤ ਹੈ ਅੱਜ ਦੇ ਦੌਰ 'ਚ,
6: ਜਿੰਨਾ ਮੁਨਾਫਾ ਚਾਹੀਦਾ।
7: ਹਾਂ, ਤਾਂ ਸ਼ਾਇਦ ਇਹ ਹੁਣ ਕੋਈ ਕਹਿੰਦਾ ਕਿ ਆਪਸ 'ਚ ਰਲ ਮਿਲ ਕੇ ਇਸ ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਕਿ ਕਿਉਂਕਿ ਜੇ ਸਟਾਕ ਮਾਰਕੀਟ ਦਾ ਇਹ ਬਬਲ ਬਣਿਆ ਪਿਆ, ਇਹ ਬਹੁਤ ਵਰਸਟ ਹੋਏਗਾ। ਜੋ 2008 'ਚ ਰਿਸੈਸ਼ਨ ਆਈ ਸੀਗੀ, ਜਿਸ ਕਾਰਨ ਕੁਛ 30 ਤੋਂ 40 ਲੱਖ ਅਮੈਰੀਕੀ ਲੋਕ ਬੇਘਰ ਹੋ ਗਏ ਸੀਗੇ, ਇਹ ਉਸ ਤੋਂ ਵੀ ਵੱਡਾ ਬਬਲ ਬਣ ਸਕਦਾ ਜਦੋਂ ਇਹ ਅਸਲ 'ਚ ਖੁੱਲਿਆ ਕਿ ਲੋਕਾਂ ਨੇ ਜੇ ਪੈਸੇ ਦੇ ਵਿੱਚੋਂ ਬਾਹਰ ਕੱਢਣੇ ਸ਼ੁਰੂ ਕੀਤੇ। ਸੋ ਸ਼ਾਇਦ ਤਰੀਕੇ ਜਨ ਇਸ ਤਰ੍ਹਾਂ ਕਰੇ ਕਿ ਅਸੀਂ ਹੁਣ ਜਾਣ ਕੇ ਜੀ ਖੁਦ ਹੀ ਆਪਣੀ ਪੇਸ ਸਲੋ ਕਰ ਰਹੇ ਹਾਂ ਸਾਰੇ ਰਲ ਕੇ, ਮੇ ਬੀ ਇਹਨਾਂ ਦੀ ਆਪਸ 'ਚ ਮੀਟਿੰਗ ਹੋਈ ਨਹੀਂ ਹੋਈ ਹੈ। ਪਰ ਗੱਲ ਇਹ ਹੈ ਜੀ, ਵੀ ਆਰ ਲਿਵਿੰਗ ਇਨ ਅ ਟਾਈਮ ਜਦੋਂ ਸਾਨੂੰ ਇਹ ਵੀ ਨਹੀਂ ਹੁਣ ਪਤਾ, ਆਪਾਂ ਪੜ੍ਹਾਈ ਦੀ ਗੱਲ ਕਰਦੇ ਹਾਂ ਨਾ ਕਿ ਐਜੂਕੇਸ਼ਨ ਦੀ ਕੀ ਵੈਲਿਊ ਰਹਿ ਗਈ ਅੱਜ, ਹੈ ਨਾ। ਜੋ ਅੱਜ ਬੱਚਾ ਪੜ੍ਹ ਰਿਹਾ ਉਹਦਾ ਤਾਂ ਸ਼ਾਇਦ ਉਹਨੂੰ 10 ਸਾਲ ਬਾਅਦ ਕੋਈ ਪੁਆਇੰਟ ਹੀ ਨਹੀਂ ਹੋਏਗਾ, ਪਰ ਆਪਾਂ ਹੁਣ ਦੂਸਰੇ ਪਾਸੇ ਇਹ ਕਹਿ ਰਹੇ ਕਿ 10 ਸਾਲ ਬਾਅਦ ਸਾਡੀ ਲਾਈਫ ਕੀ ਹੋਏਗੀ, ਇਹਦੇ ਉੱਪਰ ਹੀ ਗੱਲ ਪਹੁੰਚ ਗਈ ਹੈ ਮੇਰੇ।
6: ਹਾਂ, ਖੈਰ ਬਹੁਤ ਸਾਰੇ ਸਵਾਲ ਨੇ, ਕੁਛ ਇੱਕ ਲੋਕ ਜਿਹੜੇ ਨੇ ਉਹ ਇਹਦੇ ਕਾਊਂਟਰ ਦੇ ਵਿੱਚ ਵੀ ਆਏ ਆ, ਉਹ ਇਹ ਕਹਿ ਰਹੇ ਨੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੇਬੁਨਿਆਦੀ ਨੇ, ਕੋਈ ਏਡਾ ਕੋਈ ਲੈਣਾ ਦੇਣਾ ਨਹੀਂ ਆ। ਇਹ ਸਾਰੀਆਂ ਚੀਜ਼ਾਂ ਨੂੰ, ਟੈਕਨੋਲੋਜੀ ਨੂੰ ਇਸ ਤਰੀਕੇ ਦੇ ਨਾਲ ਹਮੇਸ਼ਾ ਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਆ। ਸੋ ਖੈਰ ਸਾਰੇ ਸਵਾਲ ਨਾਲ ਦੀ ਨਾਲ ਚੱਲ ਰਹੇ ਆ, ਸਾਰੀਆਂ ਚੀਜ਼ਾਂ ਨਾਲ ਦੀ ਨਾਲ ਚੱਲ ਰਹੀਆਂ, ਪਰ ਇਹਨੂੰ ਸਮਝਣਾ ਥੋੜ੍ਹਾ ਜਿਹਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਇਹ ਸਾਡਾ ਆਉਣ ਵਾਲਾ ਸਮਾਂ, ਕਿਉਂਕਿ ਇਹ ਗੱਲਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਇਹੋ ਹੀ ਤੁਹਾਡਾ ਆਉਣ ਵਾਲੇ ਸਮੇਂ ਦਾ ਡਾਕਟਰ ਆ, ਇਹੋ ਹੀ ਤੁਹਾਡਾ ਆਉਣ ਵਾਲੇ ਸਮੇਂ ਦਾ ਇੰਜੀਨੀਅਰ ਆ, ਇਹੋ ਹੀ ਤੁਹਾਡਾ ਆਉਣ ਵਾਲੇ ਸਮੇਂ ਦਾ ਅਕਾਊਂਟੈਂਟ ਆ। ਸੋ ਇੰਨਾ ਸਾਰਾ ਕੁਛ ਜਦੋਂ ਆਪਾਂ ਵੇਖਦੇ ਹਾਂ ਕਿ ਜੇ ਇਹੋ ਹੀ ਆ ਤਾਂ ਫਿਰ ਅਸੀਂ ਕੀ ਹਾਂ, ਸੋ ਆਪਾਂ ਕੀ ਕਰਨਾ, ਯਾਨੀ ਕਿ ਹਿਊਮਨਸ ਜਿਹੜੇ ਨੇ ਗਾਉਣ ਵਾਲੀ ਜਿਹੜੀ ਪੀੜ੍ਹੀ ਆ, ਉਹਨਾਂ ਨੇ ਕਿਹੜਾ ਇਹੋ ਜਿਹਾ ਕੰਮ ਕਰਨਾ, ਉਹਨਾਂ ਲਈ ਕਿਹੜਾ ਇਹੋ ਜਿਹਾ ਕੰਮ ਬਚਣਾ ਵਾ ਜਿਹੜਾ ਫਿਰ ਉਹਨਾਂ ਨੇ ਕਰਨਾ, ਜਾਂ ਫਿਰ ਮਜ਼ਦੂਰੀ ਵਾਲੇ ਕੰਮ, ਅਫਸਰ ਵਾਲੇ ਜਿਹੜੇ ਆਪਾਂ ਵਾਈਟ ਕਾਲਰ ਆਪਾਂ ਕਹਿ ਦਿੰਦੇ ਹਾਂ, ਉਹ ਸਾਰੇ ਜੇਕਰ ਇਹਨਾਂ ਨੇ ਕਰਨੇ ਆ ਤਾਂ ਫਿਰ ਥੋੜ੍ਹੀ ਜਿਹੀ ਸਮੱਸਿਆ ਹੋਰ ਵੱਧ ਸਕਦੀ ਆ। ਸੋ ਇਸ ਟਾਈਮ ਦੇ ਉੱਤੇ ਕੁੱਲ ਮਿਲਾ ਕੇ ਆਪਾਂ ਇਹ ਕਹਿ ਲਈਏ ਕਿ ਕਿਸੇ ਦੀ ਵੀ ਸਮਝ ਤੋਂ ਪਰੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣੀਆਂ, ਕਿੱਦਾਂ ਹੋਣੀਆਂ।
7: ਬਿਲਕੁਲ।
6: ਰਹੀ ਗੱਲ ਰੋਕਣ ਵਾਲੀ, ਜਦੋਂ ਸ਼ਾਇਦ ਇੱਕ ਸਮੇਂ ਇਹਨਾਂ ਨੇ ਮੰਨ ਲਓ ਪਰਮਾਣੂ ਬਣਾਏ, ਹਥਿਆਰ ਐਟਮ ਬੰਬ ਬਣਾਏ, ਅਤੇ ਉਸ ਸਮੇਂ ਵੀ ਇਹ ਕਿੰਨੀਆਂ ਗੱਲਾਂ ਬਾਤਾਂ ਹੋਈਆਂ, ਪਰ ਰੁਕਿਆ ਕੁਛ ਨਹੀਂ। ਅੰਦਰ ਖਾਤੇ ਹਰ ਕੋਈ ਇਹ ਚਾਹੁੰਦਾ ਵਾ ਵੀ ਮੈਂ ਦੂਸਰੇ ਨਾਲੋਂ ਹੋਰ ਵੱਧ ਮਜ਼ਬੂਤ ਹੋ ਜਾਵਾਂ। ਇਹ ਵੀ ਕੋਈ ਪਤਾ ਨਹੀਂ ਹੈ ਵੀ ਬਹੁਤ ਸਾਰਾ ਕੁਛ ਆਲਰੇਡੀ ਬਣਾ ਕੇ ਰੱਖ ਲਿਆ ਗਿਆ ਹੋਵੇ, ਸਾਡੇ ਤੱਕ ਤਾਂ ਉਹ ਚੀਜ਼ ਪਹੁੰਚਦੀ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆ।
7: ਬਿਲਕੁਲ ਠੀਕ, ਐਬਸੋਲੂਟਲੀ।
6: ਬੈਕ ਐਂਡ ਦੇ ਉੱਤੇ ਉਹ ਆਲਰੇਡੀ, ਮੈਂ ਕੱਲ੍ਹ ਕਿ ਪਰਸੋਂ ਕਿਸੇ ਦੇ ਨਾਲ ਜਾ ਰਿਹਾ ਸੀ ਮੈਂ, ਅਤੇ ਉਹਦੇ ਵਿੱਚ ਨੈਵੀਗੇਸ਼ਨ ਦੇ ਉੱਤੇ ਉਹ ਆ ਰਿਹਾ ਸੀ ਕਿ ਆਹ ਵਾਲਾ ਰਸਤਾ ਬੰਦ ਹੈ ਅਤੇ ਤੈਨੂੰ ਮੈਂ ਆਹ ਵਾਲਾ ਦੇਣਾ ਨਾ, ਔਫਰ ਕਰ ਦਿੰਦੇ ਨਾ ਵੀ ਤੈਨੂੰ ਆਹ ਵਾਲੇ ਰਸਤੇ ਤੋਂ ਚੱਲ ਜਾ, ਤੇਰੇ ਦੋ ਮਿੰਟ ਬਚ ਜਾਣਗੇ। ਅਤੇ ਮੈਂ ਉਹਨਾਂ ਗੱਲ ਕਰ ਰਿਹਾ ਮੈਂ ਵੀਰ ਨਾਲ, ਮੈਂ ਕਿਹਾ ਵੀ ਜਿੱਦਾਂ ਆਪਾਂ ਨਾ ਪੁਰਾਣੀਆਂ ਫਿਲਮਾਂ 'ਚ ਵੇਖਦੇ ਹੁੰਦੇ ਹਾਂ, ਅੱਜ ਤੋਂ ਕੋਈ 10-15-20 ਸਾਲ ਪਹਿਲਾਂ ਵਾਲੀਆਂ ਫਿਲਮਾਂ, 30 ਸਾਲ ਵਾਲੀਆਂ, ਅਤੇ ਉਹਦੇ ਵਿੱਚ ਇਹ ਬੜੀ ਚੀਜ਼ ਨਾ ਹੈਰਾਨੀ ਵਾਲੀ ਲੱਗਦੀ ਹੁੰਦੀ ਵੀ ਯਾਰ ਪੁਲਿਸ ਕੋ ਏਡੇ ਤਗੜੇ, ਅਮਰੀਕਾ ਦੀ ਪੁਲਿਸ ਕੋ ਏਡੇ ਤਗੜੇ ਯੰਤਰ ਹੈ,
7: ਮਿਸ਼ਨ ਇੰਪੋਸੀਬਲ ਟਾਈਪ ਹੁੰਦੀ ਸੀ ਉਹ
6: ਫਿਲਮ। ਹਾਂ ਸਹੀ ਹੈ, ਉਹ ਚੋਰੀ ਕਰਕੇ ਭੱਜਾ ਤੇ ਉਹ ਪਿੱਛੇ ਪੁਲਿਸ ਨੂੰ ਸਾਰਾ ਦੇਖ ਰਿਹਾ, ਉਹ ਇੱਕ ਜਣਾ ਬੈਠਾ ਦੱਸ ਰਿਹਾ ਵਾ ਉਹਨੂੰ ਵੀ ਉਹ ਤੋਂ ਇੱਥੇ

0: ਅੱਜ ਦੇ ਸਮੇਂ ਦੇ ਵਿੱਚ ਉਹਨਾਂ ਕੋਲ ਕੀ ਆ, ਸਾਡੇ ਕੋਲ ਸਿਰਫ ਇੰਨਾ ਕੀ ਨਹੀਂ ਆ, ਇਹ ਵੀ ਕੀ ਪਤਾ।
1: ਬਿਲਕੁਲ ਠੀਕ ਗੱਲ ਆ, ਬਿਲਕੁਲ ਠੀਕ।
0: ਉਹਨਾਂ ਕੋਲ ਕੀਤਾ ਕੀ, ਇਹਦੇ ਤੋਂ ਪਲੱਸ ਹੋਰ ਇਸ ਤੋਂ ਬਿਹਤਰ ਕੀ ਯੰਤਰ ਨੇ, ਚਾਈਨਾ ਨੇ ਕੀ ਰੱਖ ਕੇ ਬੈਠਾ, ਚਾਈਨਾ ਅਮੈਰੀਕਾ ਕੀ ਰੱਖ ਕੇ ਬੈਠਾ, ਕਿਉਂਕਿ ਆਪਣੇ ਆਪ ਨੂੰ ਦੂਸਰੇ ਦੇ ਨਾਲੋਂ ਹੋਰ ਬਿਹਤਰ ਵਿਖਾਉਣਾ, ਜ਼ਿਆਦਾ ਤਾਕਤਵਰ ਵਿਖਾਉਣਾ, ਟੈਕਨੋਲੋਜੀ ਵਾਈਜ਼ ਹੋਰ ਤਰੱਕੀ ਕਰ ਲੈਣੀ, ਇਹ ਹੋੜ ਇਨਸਾਨ 'ਚ ਵੀ ਆ, ਦੇਸ਼ਾਂ 'ਚ ਵੀ ਆ।
1: ਬਿਲਕੁਲ, ਇਨਫੈਕਟ ਤੁਸੀਂ ਵੈਰੀ ਨਾਈਸ ਤੁਸੀਂ ਆ ਜਿਹੜਾ ਪੁਆਇੰਟ ਪੁੱਟ ਕੀਤਾ, ਕਿਉਂਕਿ ਹੁਣ ਜਦੋਂ ਲੋਕ ਜੀਓ ਪੋਲੀਟੀਕਲ ਬੈਕਗਰਾਊਂਡ ਤੋਂ ਜੋ ਲੋਕ ਨੇ ਉਹਨੂੰ, ਉਹ ਲੋਕ ਇਸ ਚੀਜ਼ ਨੂੰ ਇਸੇ ਤਰ੍ਹਾਂ ਵੇਖ ਰਹੇ ਆ ਕਿ ਅਮੈਰੀਕਾ ਨੇ ਜਿਸ ਤਰ੍ਹਾਂ ਨਿਊਕਲੀਅਰ ਜਦੋਂ ਉਹਨਾਂ ਨੇ ਬਣਾਇਆ, ਜਿੱਦਾਂ ਇਹ ਖੇਡ ਖੇਡੀ ਸੀ, ਹੁਣ ਉਹ ਸ਼ਾਇਦ ਇਹ ਜਾਣ ਕੇ ਇਹ ਵਾਲੀ ਖੇਡ ਖੇਡਦੇ ਪਏ ਕਿ ਖੁਦ ਬਣਾ ਲਿਆ ਸਭ ਕੁਛ ਅਤੇ ਹੁਣ ਰੈਗੂਲੇਸ਼ਨ ਕਰ ਦਈਏ ਕਿ ਬਾਕੀ ਕੰਟਰੀਜ਼ ਕਿਤੇ ਹੁਣ ਰੇਸ 'ਚ ਨਾ ਪੈ ਜਾਣ। ਕਿਉਂਕਿ ਲੈਟ ਸਪੋਜ਼ ਜੇ ਚੈਟ ਜੀਪੀਟੀ ਦਾ ਮਾਡਲ 7 ਚੱਲਦਾ ਪਿਆ ਅਤੇ ਕੋਈ ਇੰਡੀਆ ਦੇ ਅੰਦਰ ਕੋਈ ਚੈਟ ਜੀਪੀਟੀ ਦਾ ਆਪਣੇ ਵੱਲੋਂ ਹੈ ਨਾ ਇਨ ਹਾਊਸ ਕੋਈ 1 ਵੀ ਨਾ ਬਣਾ ਲਵੇ ਕਿ ਆਪਾਂ ਹੁਣ ਹੀ ਰੈਗੂਲੇਟ ਕਰ ਲਈਏ ਕਿ ਨਹੀਂ ਨਹੀਂ ਜੀ ਇਹ ਤਾਂ ਹੈ ਨਾ ਹਿਊਮਨ ਲਾਈਫ ਨੂੰ ਖਾ ਜਾਏਗਾ, ਇਹ ਤਾਂ ਲੋਕਾਂ ਦੇ ਹੱਥੋਂ ਬਾਹਰ ਨਿਕਲਦਾ ਪਿਆ, ਵੀ ਕੈਨ ਨੋਟ ਹੈਲਪ ਐਂਡ ਆਲ। ਕਿਉਂਕਿ ਇਸੇ ਤਰੀਕੇ ਨਾਲ ਅੱਜ ਵੀ ਦੁਨੀਆਂ ਦੇ ਅੰਦਰ ਹੈ ਨਾ ਐਟੋਮਿਕ ਬੋਮਬਸ ਜਿਹੜੇ ਆ ਉਹ ਰੈਗੂਲੇਟ ਕਰਦੇ ਆ ਇਹ ਲੋਕ, ਹੈ ਨਾ ਯੂਐਨ ਤੋਂ ਪਾਸ ਕਰਕੇ। ਬੇਚਾਰਾ ਈਰਾਨ ਤਾਂ ਇਸੇ ਕਰਕੇ ਹੀ ਫਸਿਆ ਕਿ ਬਸ ਆਹੀ ਕਿਆਸ ਲਗਾਉਂਦੇ ਰਹੇ ਕਿ ਜੀ ਇਹਨਾਂ ਕੋਲ ਤਾਂ ਹੈਗੇ ਆ ਐਟੋਮਿਕ ਬੋਮਬ, ਇਹ ਤਾਂ ਹੋ ਸਕਦਾ ਕੱਲ੍ਹ ਨੂੰ ਇੱਕ ਬਹਾਨਾ ਸੁਪਰ ਇੰਟੈਲੀਜੈਂਸ ਕਿਹਦੇ ਕੋਲ ਹੈ ਜੀ ਉਹ ਵੀ ਬਣ ਜਾਇਆ ਕਰੇ ਵਾਰ ਕਰਨ ਲਈ ਤਗੜੇ ਮੁਲਕਾਂ ਦੀ ਆਮ ਨੋਰਮਲ ਜਾਂ ਡਿਵੈਲਪਿੰਗ ਨੇਸ਼ਨ ਉੱਪਰ। ਬਿਲਕੁਲ ਸਹੀ ਗੱਲ ਕੀਤੀ ਤੁਸੀਂ।
0: ਸੋ ਇਹ ਸਾਰੇ ਸਵਾਲ ਨੇ ਜਿਹਨਾਂ ਦੇ ਆਂਸਰ ਹੋ ਸਕਦਾ ਸਾਡੇ ਜਿੰਨੀ ਕੁ ਸਾਨੂੰ ਸਮਝ ਆ, ਜਿੰਨਾ ਕੁ ਆਪਾਂ ਵਰਤ ਰਹੇ ਹਾਂ ਉਸ ਹਿਸਾਬ ਦੇ ਨਾਲ ਤੁਸੀਂ ਵੀ ਕੁਛ ਨਾ ਕੁਛ ਇਹਦੇ ਉੱਤੇ ਸੋਚ ਵਿਚਾਰ ਕਰਦੇ ਹੋ, ਕਿਉਂਕਿ ਜਿੱਦਾਂ ਮੈਂ ਦੱਸਿਆ ਵਾ ਇਸ ਚੀਜ਼ ਦੇ ਵਿੱਚ ਤੁਹਾਨੂੰ ਹਲਕਾ ਹਲਕਾ ਜਾਂ ਦੋਵੇਂ ਪਾਸੇ ਕੰਫਿਊਜ਼ ਤਾਂ ਕੀਤਾ ਹੀ ਜਾ ਰਿਹਾ ਵਾ ਵੀ ਨਹੀਂ ਆਹ ਚੀਜ਼ ਜਿਹੜੀ ਆ ਉਹ ਇੱਦਾਂ ਆਹ ਚੀਜ਼ ਇੱਥੋਂ ਕੁ ਤੱਕ ਹੀ ਹੋਣੀ ਹੈ, ਸਾਰਾ ਕੁਛ ਜਿਹੜਾ ਡਰਾਮਾ ਹੈ ਟੈਕਨੋਲੋਜੀ ਜਿਹੜੀ ਆ ਉਹ ਇਸੇ ਤਰੀਕੇ ਦੇ ਨਾਲ ਵਧੂਗੀ, ਇਨਸਾਨੀਅਤ ਦੀ ਮਦਦ ਕਰੂਗੀ। ਹੁਣ ਮਦਦ ਵਾਲੇ ਪਾਸਿਓਂ ਇਹ ਤੁਸੀਂ ਦੱਸਣਾ ਤੁਹਾਡੇ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ, ਪਰ ਅਗਲੇ ਹਿੱਸੇ ਦੇ ਵਿੱਚ ਮਦਦ ਕਿੱਦਾਂ ਕਰੂਗੀ ਕਿ ਮੰਨ ਲਓ ਜਿਹੜੀਆਂ ਬਹੁਤ ਸਾਰੀਆਂ ਖੋਜਾਂ ਹੋ ਰਹੀਆਂ ਨੇ। ਅੱਛਾ, ਪਹਿਲਾਂ ਆਪਾਂ ਥੋੜ੍ਹਾ ਜਿਹਾ ਨਾ ਉਹਨੂੰ ਸਮਝ ਲਈਏ ਵੀ ਐਡਵਾਂਸਮੈਂਟ ਹੋਰ ਹੈ ਕਿ ਥੋੜ੍ਹਾ ਜਿਹਾ ਈਜ਼ੀ ਹੋ ਜੂਗਾ ਥੋੜ੍ਹਾ ਹੋਰ। ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਹੁਣ ਏ ਆਈ ਜਿਹੜੀ ਆ ਉਹ ਸਾਨੂੰ ਸਿਰਫ ਉਹ ਵਾਲਾ ਡਾਟਾ ਦਿੰਦੀ ਆ ਜਿਹੜਾ ਆਲਰੇਡੀ ਰਿਸਰਚ ਹੋ ਚੁੱਕੀ ਆ,
1: ਬਿਲਕੁਲ,
0: ਜਿਹੜਾ ਆਲਰੇਡੀ ਇੰਟਰਨੈਟ ਦੇ ਉੱਤੇ ਪਿਆ ਵਾ ਜਾਂ ਇਨਸਾਨ ਦੇ ਕੋਲ ਸੀ ਉਹਨੇ ਉਹਦੇ ਉੱਤੇ ਅਪਲੋਡ ਕੀਤਾ। ਫੋਰ ਐਗਜ਼ਾਮਪਲ ਸੌਖਾ ਸਮਝਣਾ ਹੋਵੇ ਤੇ ਜੋ ਕੁਛ ਵੀ ਗੂਗਲ ਦੇ ਉੱਤੇ ਪਿਆ ਜਾਂ ਇੰਟਰਨੈਟ ਦੇ ਉੱਤੇ ਪਿਆ ਵਾ ਉਹਨੇ ਉਸੇ ਸਾਰੇ ਕੁਛ ਦੇ ਵਿੱਚੋਂ ਵਾਜਬ ਜਾਂ ਗੈਰ ਵਾਜਬ ਜੋ ਵੀ ਪਿਆ ਵਾ ਉਹ ਸਾਰੇ ਕੁਛ ਦੇ ਵਿੱਚੋਂ ਆਨਸਰ ਕੱਢ ਕੇ ਅਤੇ ਉਸ ਹਿਸਾਬ ਦੇ ਨਾਲ ਤੁਹਾਨੂੰ ਪ੍ਰਜੈਂਟ ਕਰ ਦੇਣਾ। ਹਾਂ, ਉਹਨੂੰ ਇੰਨਾ ਕੁ ਇੰਟੈਲੀਜੈਂਟ ਕੀਤਾ ਜਾ ਰਿਹਾ ਹੌਲੀ ਹੌਲੀ ਕਿ ਉਹ ਇੰਨਾ ਕੁ ਪਛਾਣ ਲਏ ਵੀ ਆਹ ਜਿਹੜਾ ਗੈਰ ਵਾਜਬ ਆ ਇਹ ਨਾਲ ਦੱਸ ਦੇ ਵੀ ਇਹ ਅਥੈਂਟਿਕ ਨਹੀਂ ਹੈ।
1: ਬਿਲਕੁਲ ਠੀਕ।
0: ਓਕੇ, ਸੋ ਹੁਣ ਤੱਕ ਆਹ ਕਹਾਣੀ ਆ, ਅਗਲੀ ਕਹਾਣੀ ਕੀ ਆ ਕਿ ਉਹ ਜੋ ਕੁਛ ਸਾਰਾ ਕੁਛ ਪਿਆ ਉਹਦੀ ਲੋੜ ਨਹੀਂ ਆ, ਕੰਪਿਊਟਰ ਆਪ ਕ੍ਰੀਏਟ ਕਰ ਸਕੂਗਾ।
1: ਬਿਲਕੁਲ ਠੀਕ,
0: ਆਪ ਸੋਚ ਸਕੂਗਾ। ਤੇ ਆਪ ਕੌਣ ਸੋਚਦਾ ਵਾ? ਇਨਸਾਨ,
1: ਇਨਸਾਨ ਸੋਚਦਾ,
0: ਬੰਦਾ ਸੋਚਦਾ। ਸੋ ਉਹ ਜਿਹੜੀ ਜਨਰਲ ਇੰਟੈਲੀਜੈਂਸ ਆ ਉਸ ਤੋਂ ਬਾਅਦ ਦੁਨੀਆ ਕਿੱਦਾਂ ਦੀ ਹੋਊਗੀ, ਜਾਂ ਫਿਰ ਜੇਕਰ ਉਹ ਕਿਤੇ ਗਲਤ ਪਾਸੇ ਆਪਣਾ ਸੋਚ ਬੈਠਾ ਤੇ ਫਿਰ ਕੀ ਹੋਊਗਾ? ਇਹ ਸਵਾਲ ਨੇ, ਇਹ ਹੁਣ ਹੈਗੀਆਂ ਨੇ ਇਨਸਾਨ ਦੀਆਂ ਜ਼ਿੰਮੇਵਾਰੀਆਂ ਕਿ ਉਹਨੇ ਕਿੱਦਾਂ ਕਿਹੜੀ ਤਰੀਕ ਨੂੰ ਮੈਨੇਜ ਕਰਨਾ, ਕਿਹੜੀ ਚੀਜ਼ ਨੂੰ ਕਿੱਦਾਂ ਮੈਨੇਜ ਕਰਨਾ। ਸੋ ਇਹ ਇਸ ਟਾਈਮ ਦੇ ਉੱਤੇ ਵੱਡੇ ਸੋਚ ਵਿਚਾਰ ਨੇ ਕਿ ਸਾਨੂੰ ਟੈਕਨੋਲੋਜੀ ਕਿਹੜੇ ਪਾਸੇ ਲੈ ਕੇ ਜਾਊਗੀ, ਰੋਂਗ ਔਰ ਰਾਈਟ। ਜਿੱਦਾਂ ਆਪਾਂ ਪਹਿਲਾਂ ਫਿਲਮਾਂ ਦੀ ਐਗਜ਼ਾਮਪਲ ਲਈ ਸੀ ਅਤੇ ਹੁਣ ਵੀ ਫਿਲਮ ਦੀ ਇੱਕ ਐਗਜ਼ਾਮਪਲ ਲੈਂਦੇ ਹਾਂ, ਬੜੀਆਂ ਸਾਰੀਆਂ ਫਿਲਮਾਂ ਸਾਨੂੰ ਇੱਦਾਂ ਦੀਆਂ ਵੀ ਵਿਖਾਈਆਂ ਗਈਆਂ ਜਿਹਦੇ ਵਿੱਚ ਇੱਕ ਰੋਬੋਟ ਸ਼ਿਦਾਈ ਹੋ ਗਿਆ, ਹੈ ਨਾ, ਉਹ 'ਚ ਵਾਇਰਸ ਆ ਗਿਆ ਅਤੇ ਉਹਨੇ ਦੁਨੀਆ ਖਤਮ ਕਰਨੀ ਸ਼ੁਰੂ ਕਰਤੀ।
1: ਬਿਲਕੁਲ ਠੀਕ।
0: ਸੋ ਜੇ ਉਹ ਵਾਲੀਆਂ ਚੀਜ਼ਾਂ ਸੱਚ ਹੋ ਸਕਦੀਆਂ, ਆਪਾਂ ਚਲੋ ਜਿੱਦਾਂ ਨੈਵੀਗੇਸ਼ਨ ਦੀ ਗੱਲ ਕਰ ਰਹੇ ਹਾਂ, ਜੇ ਉਹ ਸੱਚ ਹੋ ਸਕਦੀਆਂ ਅੱਜ, ਤੇ ਫਿਰ ਆ ਵੀ ਕੀਤਾ ਅਗਰ ਆਉਣ ਵਾਲੇ ਸਮੇਂ 'ਚ ਸੱਚ ਨਾ ਹੋ ਜਾਣ ਕਿਤੇ।
1: ਹਾਂ, ਮਤਲਬ ਜੋ ਹਗਿੰਗ ਫੇਸ ਵਾਲਾ ਤੁਹਾਨੂੰ ਮੈਂ ਸਾਰਾ ਦੱਸਿਆ ਜੋ ਹੋਇਆ, ਉਹ ਬੇਸਿਕ ਪੁਆਇੰਟ ਹੀ ਇਹ ਹੈ ਕਿ ਉਹਨੂੰ ਇਹ ਉਸਨੂੰ ਇਹ ਦੱਸਿਆ ਗਿਆ ਕਿ ਤੇਰੇ ਲਈ ਇਹ ਜ਼ਰੂਰੀ ਹੈ ਕਰਨਾ, ਮਤਲਬ ਕਿ ਤੇਰੀ ਗਾਈਡਲਾਈਨ ਹੈ ਕਿ ਤੂੰ ਇਹ ਬਾਹਰ ਨਹੀਂ ਨਿਕਲਣਾ ਇੱਥੋਂ, ਤੂੰ ਆਹੀ ਕਰਨਾ। ਉਹ ਫਿਰ ਵੀ ਸਹੀ ਹੋਣ ਲਈ ਬਾਹਰ ਨਿਕਲਿਆ, ਮਤਲਬ ਕਿ ਉਹਨੂੰ ਹਿਊਮਨ ਇੰਟੈਲੀਜੈਂਸ ਦੀ ਵੈਲਿਊ ਨਹੀਂ ਲੱਗੀ, ਉਹਨੂੰ ਹਿਊਮਨ ਸੇਫਟੀ ਦੀ ਕੋਈ ਵੈਲਿਊ ਨਹੀਂ ਦਿਸੀ, ਉਹਨੂੰ ਸੀ ਕਿ ਮੇਰਾ ਟਾਸਕ ਹੈ ਮੈਂ ਪੂਰਾ ਕਰਨਾ।
0: ਇਨਸਾਨ ਵੀ ਤਾਂ ਇੱਦਾਂ ਐਕਟ ਕਰਦਾ।
1: ਹਾਂ, ਇਨਸਾਨ ਵੀ ਇੱਦਾਂ ਹੀ ਕਰਦਾ,
0: ਇਨਸਾਨ ਵੀ ਇੱਦਾਂ ਹੀ,
1: ਬਸ ਇਹ ਹੁਣ ਦੂਸਰੇ ਇਨਸਾਨ ਹੀ ਨੇ ਜੋ।
0: ਮੈਂ ਇੱਕ ਦਿਨ ਕਿਸੇ ਦਾ ਮੈਂ ਪੋਡਕਾਸਟ ਸੁਣ ਰਿਹਾ ਹਾਂ ਕੋਈ ਇਸੇ ਵਿਸ਼ੇ ਦੇ ਉੱਤੇ, ਅਤੇ ਉਹ ਕਹਿ ਰਹੇ ਕਿ ਇਨਸਾਨ ਦੀ ਜਿੱਦਾਂ ਮੈਮਰੀ ਲੈ ਕੇ ਅਤੇ ਹੁਣ ਮੈਮਰੀ ਡਿਸਕ ਬਣਾਈਆਂ ਗਈਆਂ ਨੇ, ਜੇਕਰ

0: ਉਹ ਮੈਮਰੀ ਡਿਸਕ ਬਣਾਈਆਂ ਗਈਆਂ ਨੇ ਅਤੇ ਇਹਦਾ ਮਤਲਬ ਕਿ ਉਹ ਹੌਲੀ ਹੌਲੀ ਉਹ ਕਹਿੰਦੇ ਸੀ ਕਿ ਉਹ ਡਿਸਕ ਜਿਹੜੀ ਆ ਆਪਣੇ ਆਪ ਦੇ ਉੱਤੇ ਕੰਮ ਕਰੂਗੀ, ਆਪਣੇ ਆਪ ਨੂੰ ਹੋਰ ਇੰਟੈਲੀਜੈਂਟ ਕਰੂਗੀ ਅਤੇ ਲੈਟ ਸੀ ਕਿ ਕਿੱਥੋਂ ਕੁ ਤੱਕ ਜਾਂਦੀ ਹੈ। ਸੋ ਉਹਦਾ ਕੋਈ ਅੰਤ ਨਹੀਂ ਹੈ। ਇੱਕ ਇਨਸਾਨ ਦਾ ਅਤੇ ਮਸ਼ੀਨ ਦਾ ਕੀ ਫਰਕ ਹੋਊਗਾ? ਇੱਕ ਵੱਡਾ ਫਰਕ ਤਾਂ ਇਹੋ ਹੀ ਆ ਕਿ ਇਨਸਾਨ ਥੱਕਦਾ ਵਾ, ਪਰਿਵਾਰ ਪਾਲਦਾ ਵਾ, ਅਟੈਂਸ਼ਨਸ ਡਿਵਰਟ ਹੁੰਦੀਆਂ ਨੇ।
1: ਬਿਲਕੁਲ।
0: ਹੁਣ ਇਹਨੂੰ ਇਸ ਤਰੀਕੇ ਨਾਲ ਥੋੜ੍ਹਾ ਜਿਹਾ ਇਮੈਜਿਨ ਕਰਕੇ ਵੇਖਿਓ ਕਿ ਆਪਾਂ ਹਿਊਮਨ, ਮੰਨ ਲਓ ਜੇ ਆਪਾਂ ਰੱਬ 'ਚ ਵਿਸ਼ਵਾਸ ਕਰਦੇ ਹਾਂ ਅਤੇ ਰੱਬ ਦੀ ਬਣਾਏ ਹਾਂ ਕੰਪਿਊਟਰ, ਹੈ ਨਾ, ਪਰ ਰੱਬ ਸ਼ਾਇਦ ਸਰਵ ਸ੍ਰੇਸ਼ਟ ਆ, ਸਾਰਿਆਂ ਨਾਲੋਂ ਵੱਧ ਇੰਟੈਲੀਜੈਂਟ ਆ, ਉਸ ਤੋਂ ਵੱਧ ਨਹੀਂ ਕੋਈ ਹੋ ਸਕਦਾ, ਅਤੇ ਰੱਬ ਨੇ ਇਸ ਮਸ਼ੀਨ ਨੂੰ ਇੱਧਰ ਉੱਧਰ ਦੇ ਪੰਗੇ ਪਾ ਕੇ ਰੱਖੇ ਆ, ਪਰਿਵਾਰ ਦੇ ਪੰਗੇ, ਬੱਚਿਆਂ ਦਾ ਪਾਲਣ ਪੋਸ਼ਣ, ਰੋਟੀ ਕਮਾਉਣੀ, ਸਰਵਾਈਵਲ, ਇਸੇ ਕਰਕੇ ਆਪਾਂ ਮਹਿਸੂਸ ਕਰਦੇ ਹਾਂ ਵੀ ਉਹ ਇਹ ਦੁੱਖ ਹੋ ਗਿਆ, ਆਹ ਵਿੱਚ ਥੋੜ੍ਹਾ ਜਿਹਾ ਸਾਡਾ ਮਤਲਬ ਸਿਸਟਮ ਹਿੱਲ ਗਿਆ, ਆਪਾਂ ਨੂੰ ਫਾਈਨੈਂਸ਼ੀਅਲ ਲੋਸ ਹੋ ਗਿਆ, ਫਿਰ ਆਪਾਂ ਉੱਠ ਕੇ ਤੁਰਦੇ। ਯਾਨੀ ਕਿ ਇੱਕ ਮਸ਼ੀਨ ਜਿਹੜੀ ਚਾਹਵੇ ਤਾਂ ਕੁਛ ਵੀ ਕਰ ਦੇਵੇ,
1: ਬਿਲਕੁਲ ਠੀਕ,
0: ਪਰ ਉਹਨੂੰ ਇੰਨੇ ਕੁ ਪਾਸੇ ਉਲਝਾ ਕੇ ਰੱਖਣਾ ਜਾਂ ਫਿਰ ਇੱਦਾਂ ਕਹਿ ਲਓ ਵੀ ਉਹ ਬੈਰੀਅਰ ਲਾ ਕੇ ਰੱਖਣੇ ਵੀ ਇਹ ਆਪਣੇ ਦਾਇਰੇ ਤੋਂ ਕਿਤੇ ਬਾਹਰ ਨਾ ਚੱਲ ਜਾਵੇ, ਹੈ ਨਾ, ਇਹ ਉੱਥੇ ਸੀਮਿਤ ਰਹੇ। ਇਸ ਕਰਕੇ ਆਪਾਂ ਸੁੱਖਾਂ ਦੁੱਖਾਂ ਇਸ ਸਭ ਕੁਛ ਦੇ ਵਿੱਚ ਆਪਾਂ ਉਲਝ ਕੇ ਅਤੇ ਇੱਕ ਸੀਮਿਤ ਹੱਦ ਤੱਕ ਹੀ ਆਪਣੀ ਉਹ ਪਾਵਰ ਯੂਜ਼ ਕਰ ਸਕਦੇ ਹਾਂ। ਹੁਣ ਇਹਦੇ ਪੈਰਲਲ ਦੂਸਰੀ ਮਸ਼ੀਨ ਜਿਹੜੀ ਰੱਬ ਦੇ ਬਣਾਏ ਇਨਸਾਨ ਦੀ, ਉਸ ਮਸ਼ੀਨ ਦੀ ਅਗਲੀ ਇੱਕ ਮਸ਼ੀਨ ਜਿਹੜੀ ਸੇਮ ਤਰੀਕੇ ਦੇ ਨਾਲ ਐਕਟ ਕਰੂਗੀ, ਪਰ ਸ਼ਾਇਦ ਉਹਦੇ ਉੱਤੇ ਕੋਈ ਵਿਆਹ ਦੀ ਬੰਦਿਸ਼ ਨਹੀਂ ਰਹਿਣੀ।
1: ਨਾ ਨਾ, 24 ਘੰਟੇ ਬਸ ਫਤੂਰ ਆਪਣਾ ਆਪਣਾ ਜੋ ਟਾਸਕ ਆ ਉਹ ਪੂਰਾ ਕਰਨਾ,
0: ਕੋਈ ਸੁੱਖ ਦੁੱਖ ਦਾ ਨਹੀਂ ਰਹਿਣਾ,
1: ਬਿਲਕੁਲ
0: ਸਾਰਾ ਕੁਛ ਜਿਹੜਾ ਉਹਦਾ ਇਸੇ ਚੀਜ਼ ਦੇ ਉੱਤੇ ਲੱਗਣਾ ਵੀ ਮੈਂ ਹੁਣ ਆਪਣੇ ਆਪ ਨੂੰ ਹੋਰ ਹੋਰ ਹੋਰ ਕਿੱਦਾਂ, ਜੇ ਮੰਨ ਲਓ ਇੱਕ ਇਨਸਾਨ ਇੱਕ ਵਿਹਲਾ ਹੋਵੇ ਜਾਂ ਇਸ ਪਾਸੇ ਨੂੰ ਧਿਆਨ ਲਾ ਲਏ, ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਕਿਸੇ ਰਿਸ਼ੀ ਨੇ ਲਾ ਲਿਆ, ਤਪਸਵੀ ਨੇ ਲਾ ਲਿਆ, ਅਤੇ ਆਪਾਂ ਕਹਿੰਦੇ ਹਾਂ ਨਾ ਵੀ ਉਹਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ,
1: ਬਿਲਕੁਲ ਠੀਕ।
0: ਸੋ ਉਸ ਤਰੀਕੇ ਦੇ ਨਾਲ ਹੁਣ ਇਹ ਇੱਕ ਮਸ਼ੀਨ ਜਦੋਂ ਕਿਉਂਕਿ ਚੱਲਣੀ ਤਾਂ ਇਨਸਾਨੀ ਪੈਟਰਨ 'ਤੇ ਹੀ ਆ,
1: ਬਿਲਕੁਲ ਠੀਕ,
0: ਹੈ ਨਾ, ਹੁਣ ਇਸ ਤਰੀਕੇ ਨਾਲ ਤੁਸੀਂ ਇਮੈਜਿਨ ਕਰਕੇ ਵੇਖਿਓ ਵੀ ਇਹ ਕੀ ਗਲਤ ਕੀ ਸਹੀ ਕਰ ਸਕਦੀ ਹੈ। ਦੂਸਰੀ ਰਹੀ ਗੱਲ ਕਿ ਜਿਹੜਾ ਹੁਣ ਸਾਡੇ ਕੋਲ ਇਸ ਟਾਈਮ ਦੇ ਉੱਤੇ ਇਰਾਵਾ ਕੀ ਗਲਤ ਕੀ ਸਹੀ ਕਰ ਸਕਦੀ ਹੈ, ਥੋੜ੍ਹਾ ਜਿਹਾ ਇੱਕ ਆਪਾਂ ਨੂੰ ਵਿਜ਼ਨ ਮਿਲ ਜੂਗਾ, ਫਿਰ ਅੱਗੇ ਟੋਕ ਕਰਨੀ ਥੋੜ੍ਹੀ ਹੋਰ ਈਜ਼ੀ ਹੋ ਜੂਗੀ।
1: ਐਬਸੋਲੂਟਲੀ ਰਾਈਟ।
0: ਚੰਗੇ ਦੇ ਵਿੱਚ ਕੀ ਕਰ ਸਕਦੀ ਆ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਫਿਰ AGI, ਚੰਗੇ ਦੇ ਵਿੱਚ ਕੀ ਕਰ ਸਕਦੀ ਆ
1: ਅੱਜ ਦੇ ਦੌਰ 'ਚ? ਜੋ ਆਪਾਂ ਦੇਖੋ ਜੋ
0: ਅੱਜ ਦੇ ਜਾਂ ਆਉਣ ਵਾਲੇ 'ਚ,
1: ਹੈ ਨਾ, ਫਿਲਹਾਲ ਜੋ ਤੁਹਾਡੇ ਮੇਰੇ ਵਾਸਤੇ ਜਿਨ੍ਹਾਂ ਵਾਸਤੇ ਪ੍ਰੋਡਕਟ ਬਣਿਆ ਸਾਰਿਆਂ ਵਾਸਤੇ, ਉਹਦੇ ਅੰਦਰ ਹੁਣ ਇਹ ਇੱਕ ਸਟੈਪ ਉੱਪਰ ਹੋ ਗਿਆ। ਜਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਆਪਾਂ ਕਿਹਾ ਸੀ ਕਿ ਈਮੇਲ, ਹੈ ਨਾ, ਲਿਖਣ 'ਚ ਹੈਲਪ ਕਰਤੀ ਜਾਂ ਫਿਰ ਜੋ ਪ੍ਰੋਮਪਟ ਦੇ ਦਿੱਤਾ ਉਹਦੇ 'ਚ ਹੈਲਪ ਕਰਤੀ, ਹੈ ਨਾ,
0: ਜੋ ਆਲਰੇਡੀ ਪਿਆ ਉਹਦੇ ਵਿੱਚੋਂ ਕੱਢ ਕੇ ਦੇਤਾ,
1: ਹੈ ਨਾ, ਗਾਣਾ ਬਣਾਤਾ, ਇਹ ਕਰਤਾ, ਉਹ ਕਰਤਾ, ABC ਐਵਰੀਥਿੰਗ, ਹੈ ਨਾ। ਹੁਣ ਕੀ ਹੈ, ਹੁਣ ਹੈ ਕਿ ਇਹਨੂੰ ਤੁਸੀਂ ਜੋ ਬਾਕੀ ਕੰਪਨੀਆਂ ਵੇਚ ਰਹੀਆਂ ਕਿ ਹੁਣ ਤੁਸੀਂ ਥੋੜ੍ਹੀ ਬੈਟਰ ਸਬਸਕ੍ਰਿਪਸ਼ਨ ਲਓ, ਜੋ ਆਲਮੋਸਟ ਕਾਫੀ ਬਿਜ਼ਨਸ ਨੇ ਲੈਣੀ ਸ਼ੁਰੂ ਵੀ ਕਰਤੀ, ਹੈ ਨਾ, ਕਿ ਤੁਸੀਂ ਏਜੰਟ ਬਣਾਓ ਇਹਦੇ ਅੰਦਰੋਂ ਇੱਕ ਆਈਡੀਆ ਦੇਣ ਲਈ। ਲੈਟ ਸਪੋਜ਼ ਤੁਸੀਂ ਜਿਹੜੀ ਵੀ ਕਾਰ ਚਲਾਉਂਦੇ ਹੋ, ਜੇ ਤੁਸੀਂ ਅੱਜ ਫੋਨ ਕਰੋਗੇ ਉਹਨਾਂ ਦੀ ਏਜੰਸੀ 'ਚ, ਆਲਮੋਸਟ ਐਵਰੀ ਵਨ ਇਨ ਆਸਟ੍ਰੇਲੀਆ ਉਹਨਾਂ ਨੇ ਅੱਗੇ ਹੁਣ AI ਏਜੰਟ ਲਾਤਾ ਹੋਇਆ, ਉਹ 24 ਘੰਟੇ ਕੰਮ ਕਰੇਗਾ। ਤੁਸੀਂ ਜਦੋਂ ਮਰਜ਼ੀ ਉੱਥੇ ਕਾਲ ਕਰੋ, ਜੇ ਤੁਹਾਡਾ ਨਾਮ ਚਿੰਨ ਸਵਾਮੀ, ਮੁੱਤੂ ਸਵਾਮੀ, ਅਈਅਰ ਆ ਨਾ, ਉਹਨੇ ਐਗਜੈਕਟਲੀ ਉਹੀ ਬੋਲਣਾ, ਉਹਨੇ ਸਪੈਲ ਆਊਟ ਵੀ ਉਹੀ ਕਰ ਦੇਣਾ, ਹੈ ਨਾ। ਮੈਂ ਇੱਕ ਛੋਟਾ ਐਗਜ਼ਾਮਪਲ ਦੇ ਦੇਵਾਂ ਕਿ ਮੈਂ ਇੱਥੇ ਇੱਕ ਵੱਖਰੀ ID ਬਣਾਈ ਹੋਈ ਹੈ melbourne@gmail.com ਕਰਕੇ, melbourne2477 ਕਰਕੇ, ਕਿ ਕਿਤੇ ਵੀ ਮੈਂ ਦੇਣੀ ਹੁੰਦੀ ਹੈ ਨਾ, ਮੈਨੂੰ ਪਤਾ ਸਾਹਮਣੇ ਗੋਰਾ, ਕਿਉਂਕਿ ਮੈਨੂੰ ਪਤਾ ਜੇ ਮੈਂ ਕਿਸੇ ਦੇ ਕਿਹਾ ਤਾਂ ਇਹ ਕ੍ਰਿਸ਼ਨਾ ਭਾਰਦਵਾਜ, ਤਾਂ ਉਹ ਇਸ ਤਰ੍ਹਾਂ ਦੇਖਦਾ ਗੋਰਾ ਕਿ ਬਾਈ ਕਿਉਂ ਹੀ, ਕਿਆ ਹੀ ਪ੍ਰੋਬਲਮ ਸੀਗੀ ਲਾਈਫ ਦੇ ਅੰਦਰ ਤੂੰ ਮੇਰੇ ਤੋਂ ਇਹ ਟਾਈਪ ਕਰਵਾ ਰਿਹਾ, ਹੈ ਨਾ, ਅਤੇ ਆਪ ਹੀ ਮੈਲਬਰਨ ਕਰਕੇ ਕਰਤਾ। ਹੁਣ ਤੁਸੀਂ ਜੇ ਇਹਨਾਂ ਨੂੰ ਫੋਨ ਕਰਦੇ ਹੋ ਇਹਨਾਂ ਇਹਨਾਂ ਦੇ ਆਟੋਮੇਟਿਡ ਸਿਸਟਮਸ 'ਚ, ਉਹ ਇਸ ਤਰ੍ਹਾਂ ਹੀ ਗੱਲ ਕਰਦਾ, ਓ ਓਕੇ ਆਈ ਵਿਲ ਡੂ ਦੈਟ ਫੋਰ ਯੂ, ਦੈਟਸ ਨਾਈਸ ਐਂਡ ਆਲ, ਐਂਡ ਇਹ ਆਲਮੋਸਟ ਹਰ ਬਿਜ਼ਨਸ ਅਪਣਾਉਣਾ ਸ਼ੁਰੂ ਹੋ ਗਿਆ। 24 ਘੰਟੇ ਕੋਈ ਵੀ ਕੰਮ ਤੁਸੀਂ ਨਾ ਉਹਨੂੰ 10 ਤੋਂ 12 ਘੰਟੇ ਆਪਣੀ ਲਾਈਫ ਦਾ ਸਭ ਕੁਛ ਸਿਖਾ ਕੇ 24 ਘੰਟੇ ਲਈ ਕਿਸੇ ਵੀ ਕੰਮ 'ਤੇ ਲਾ ਸਕਦੇ ਹੁਣ ਐਜ਼ ਐਨ ਏਜੰਟ ਆਪਣੇ, ਤੁਸੀਂ ਜੋ ChatGPT ਜਾਂ ਚੈਟ ਆਪਣਾ ਕੀ ਕਹਿੰਦੇ ਕਲੌਡ ਦੇ ਏਜੰਟ ਨੂੰ, ਕੋਈ ਵੀ ਮਤਲਬ ਕੋਈ ਵੀ ਐਨੀਥਿੰਗ, ਤੁਸੀਂ ਕੋਈ ਵੀ ਕਿੱਤਾ ਕਰਦੇ ਹੋ ਜਿਹਨਾਂ ਦਾ ਤੁਹਾਨੂੰ ਫਿਜ਼ੀਕਲੀ ਮੂਵ ਨਾ ਕਰਨਾ ਹੋਵੇ, ਤੁਹਾਡੀ ਈਮੇਲਸ ਰੀਡ ਕਰਕੇ ਰਿਪਲਾਈ ਕਰ ਦੇਵੇ, ਤੁਹਾਡੇ ਫੋਨ ਚੱਕ ਲਵੇ, ਤੁਹਾਡੇ ਸੇਲਸ ਦੇ ਕੋਟ ਦੇ ਦੇਵੇ. ਐਂਡ ਅਗੇਨ ਮੈਂ ਸਿਰਫ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਦੱਸ ਰਿਹਾ, ਜਿਹੜੇ ਲੋਕ ਜੈਮੀਨਾਈ ਜਾਣਦੇ ਆ, ਜਿਹਨਾਂ ਕੋਲ ਜੈਮੀਨਾਈ ਦੀ ਸਬਸਕ੍ਰਿਪਸ਼ਨ ਹੈ ਅਤੇ ਉਹਨਾਂ ਦੀ ਜੇ ਸਬਸਕ੍ਰਿਪਸ਼ਨ ਉਹਦੇ ਨਾਲ ਓਕੇ ਕਰ ਦੇਣਾ, ਜੀ ਪੀ ਐੱਸ ਦੀ ਤੁਸੀਂ ਗੱਲ ਕਰਦੇ ਪਏ ਸੀਗੇ, ਅਤੇ ਜੈਮੀਨਾਈ ਤੁਹਾਨੂੰ ਜੀ ਪੀ ਐੱਸ ਦੇ ਅੰਦਰ ਗੱਲਬਾਤ ਕਰਦਾ ਦੱਸੇਗਾ ਕਿ ਯਾਰ ਤੂੰ ਇੱਧਰੋਂ ਨਾ ਜਾ, M80 ਨਾਲ ਹੈ ਤੂੰ M1 ਲੈ ਲੈ. ਫਿਰ ਜਾਂਦੇ ਨਾਲ ਦੱਸਿਆ ਕਿ ਯਾਰ ਮੈਂ ਤੁਹਾਨੂੰ ਗੱਲ ਦੱਸਾਂ, ਤੂੰ ਇੱਥੋਂ ਯੂ ਮਾਰ ਲਾ, ਹੁਣ ਉੱਥੇ ਬੈਟਰ ਹੋ ਗਿਆ. ਕਿ ਬੈਟਰ ਚੀਜ਼ਾਂ ਉਹਨੇ ਏਜੰਟ ਤਾਂ ਬਣ ਚੁੱਕੇ ਨੇ ਕਿ ਤੁਹਾਡੀ ਪ੍ਰੋਮਪਟ ਦੀ ਲੋੜ ਨਹੀਂ ਹੈ. ਤੁਸੀਂ ਇੱਕੋ ਵਾਰੀ ਬਸ ਦੱਸ ਦਿਓ ਕਿ ਤੂੰ ਮੇਰੇ ਲਈ ਇਹ ਕੰਮ ਕਰਨੇ ਲੱਗਾ, ਕਿ ਇੰਟਰਨ ਰੱਖਦੇ ਨਾ ਆਪਾਂ ਕੰਮ ਤੇ, ਇੱਕ ਇੰਪਲੋਈ ਰੱਖਦੇ ਕਿ ਉਹ ਤੇਰਾ ਇਹ ਕੰਮ ਹੈ, ਉਹਨੇ ਕੰਮ 24 ਘੰਟੇ ਕਰਨਾ.
0: ਐਜ਼ ਆ ਮਾਲਕ ਚੱਲ ਰਿਹਾ,
1: ਐਜ਼ ਆ ਮਾਲਕ ਤੁਸੀਂ 8 ਘੰਟੇ ਹੀ ਕਰ ਪਾਉਣਾ, ਅਤੇ ਉਹਨੇ ਫਿਰ ਬਾਅਦ 'ਚੋਂ ਵੀ ਕਰਨਾ, ਉਹਨੇ ਵੀ ਕਹਿਣਾ ਮਾਲਕ ਇੱਦਾਂ ਕਰਦਾ ਹੁਣ ਕੰਮ ਥੋੜ੍ਹਾ ਵੱਧ ਗਿਆ, ਹੈ ਨਾ, ਮੈਂ ਇੱਕ ਨਾ ਹੋਰ ਏਜੰਟ ਡਿਪਲੋਈ ਕਰ ਦਿੰਦਾ. ਤੁਹਾਨੂੰ ਪਤਾ ਹੀ ਲੱਗਣਾ ਤੁਹਾਡੇ ਇੱਕ ਦੀ ਥਾਂ 20 employee AI ਇੰਪਲੋਈਜ਼ ਹੋਣਗੇ. ਫਿਰ ਉਹਨਾਂ ਨੂੰ ਜਦੋਂ ਤੁਹਾਡਾ ਕੰਮ ਘਟੀ ਜਾਏਗਾ, ਉਹ ਜਿਹੜਾ ਜਿਹੜਾ ਕੰਮ ਤੁਹਾਡਾ ਘਟੀ ਜਾਏਗਾ ਉਨਾ ਹੀ ਉਹ ਆਟੋਮੇਟ ਕਰੀ ਜਾਣਗੇ, ਅਤੇ ਅਲਟੀਮੇਟਲੀ ਸ਼ਾਇਦ ਇਹ ਨਾ ਹੋਵੇ ਕਿ ਤੁਸੀਂ ਇਕੱਲੇ ਹਿਊਮਨ ਇੰਪਲੋਈ ਹੋ, 50 AI ਇੰਪਲੋਈਜ਼. ਬੇਸਿਕ ਪੁਆਇੰਟ ਇਜ਼ ਦਿਸ, ਤੁਸੀਂ ਸਿਖਾਓ ਮਸ਼ੀਨ ਨੂੰ ਜਿੰਨਾ ਮਰਜ਼ੀ ਸਿਖਾਓ. ਇੱਕ ਥੋੜ੍ਹੇ ਦਿਨ ਪਹਿਲਾਂ ਨਾ ਰਣਜੋਤ ਭਾਅ ਜੀ, ਮੈਂ ਇੱਕ ਰੀਲ ਦੇਖੀ, ਇੰਡੀਆ ਦੇ ਅੰਦਰ ਨਾ ਲੋਕਾਂ ਨੇ ਸਿਰ ਦੇ ਉੱਪਰ ਨਾ ਕੈਮਰੇ ਜੇ ਲਾਏ ਹੋਏ ਆ, ਜਿਸ ਤਰ੍ਹਾਂ ਹੇਅਰ ਬੈਂਡ ਨਹੀਂ ਹੁੰਦੇ, ਹੇਅਰ ਬੈਂਡ ਦੇ ਉੱਪਰ ਕੈਮਰੇ ਜੇ ਫਿੱਟ ਕੀਤੇ ਹੋਏ ਆ, ਐਂਡ ਉਹ ਕਮੀਜ਼ਾਂ ਬਣਾਉਂਦੇ ਪਏ ਆ, ਇੱਕ ਫੈਕਟਰੀ ਆ ਹੈ ਨਾ ਉੱਥੇ. ਤੋ ਬੰਦੇ ਨੇ ਆਪਣੇ ਵੱਲ ਰੀਲ ਬਣਾਈ ਹੈ ਕਿ ਮਾਲਕ ਦੇਖੋ ਕੈਸਾ ਹੈ, ਇਸਕੋ ਸ਼ਰਮ ਨਹੀਂ ਹੈ ਕਿ ਇਤਨਾ ਹਮੇ ਚੋਰ ਸਮਝਤਾ ਹੈ ਕਿ ਹਮ ਕੱਪੜਾ ਚੋਰੀ ਕਰ ਲੇਗਾ, ਐਂਡ ਆਲ ਦੈਟ. ਉਹ ਬੰਦੇ ਨੇ ਕਿਹਾ ਕਿ ਬਈ ਉਹ ਤਾਂ ਛੱਤ 'ਤੇ ਵੀ ਤੇਰੇ CCTV ਲੱਗੇ ਪਏ, ਤੈਨੂੰ ਇਹ ਨਹੀਂ ਪਤਾ, ਕਿਉਂਕਿ ਹੈਂਡ ਮੂਵਮੈਂਟ ਸਿਮਿਲਰ ਆ. ਜਦੋਂ ਤੁਸੀਂ ਕਮੀਜ਼ ਸ਼ਾਇਦ ਸੀ ਰਹੇ ਹੋ, ਕੱਟ ਰਹੇ ਹੋ, ਹੈ ਨਾ, ਮਾਸਟਰ ਨੇ ਉਸੇ ਤਰੀਕੇ ਨਾਲ ਕਟਿੰਗ ਕਰਨੀ ਆ. ਉਹ ਕੈਮਰਾਸ ਲਗਾਏ ਗਏ ਆ AI ਮਾਡਲ ਨੂੰ ਸਮਝਾਉਣ ਲਈ ਕਿ ਤੂੰ ਇਸ ਤਰੀਕੇ ਨਾਲ ਹੱਥ ਚਲਾ, ਹੈ ਨਾ. ਜਦੋਂ ਉਹਦੇ ਅੰਦਰ ਕੁਛ 8-10 ਹਜ਼ਾਰ ਘੰਟੇ ਦਾ ਡੇਟਾ ਚੱਲ ਜਾਏਗਾ ਕਿ M ਸਾਈਜ਼ ਦੀ ਕਮੀਜ਼ ਕੱਟਣ ਲਈ ਇਸ ਤਰ੍ਹਾਂ ਹੱਥ ਚੱਲਦੇ ਆ, ਇਸ ਤਰ੍ਹਾਂ ਤੁਸੀਂ ਮਸ਼ੀਨ 'ਚ ਪਾਉਣਾ, ਬਟਨ ਦੇ ਕਾਜ ਕਿਸ ਤਰ੍ਹਾਂ ਕੱਟੇ ਜਾਣੇ ਆ, ਤਾਂ ਬੰਦਾ ਰਿਪਲੇਸ ਹੋ ਜਾਣਾ.
0: ਸੋ ਇਹ ਆ ਰਿਪਲੇਸਮੈਂਟ. ਸੋ ਬਾਕੀ ਆਪਾਂ ਆ ਕੇ ਕਰਦੇ ਹਾਂ. ਸੋ ਇਹਨੂੰ ਥੋੜ੍ਹਾ ਜਿਹਾ ਹੋਰ ਆਪਾਂ ਜੇ ਵੱਡੇ ਲੈਵਲ ਦੇ ਉੱਤੇ ਸਮਝਣਾ ਹੋਵੇ, ਬਾਕੀ ਬ੍ਰੇਕ ਤੋਂ ਬਾਅਦ ਕਰਦੇ ਕਿ ਫੋਰ ਐਗਜ਼ਾਮਪਲ ਹੁਣ ਤੱਕ ਦੀ ਜੋ ਚੰਗੇ ਚੰਗੇ ਹਲੇ ਆਪਾਂ ਗੱਲਾਂ ਉਸ ਪਾਸੇ ਨੂੰ, ਕਿ ਮੰਨ ਲਓ AI ਕੱਲ੍ਹ ਨੂੰ ਕੈਂਸਰ ਦੀ ਦਵਾਈ ਬਣਾ ਲਏ,
1: ਬਿਲਕੁਲ.
0: AI ਮੰਨ ਲਓ ਕੱਲ੍ਹ ਨੂੰ ਕਰੋਨਾ ਦੀ ਦਵਾਈ ਬਣਾ ਲਏ. ਮੰਨ ਲਓ ਜਿਹੜੀ ਹੁਣ ਇਸ ਟਾਈਮ ਦੇ ਉੱਤੇ ਇਮਿਊਨਿਟੀ ਲੋਕਾਂ ਦੀ ਵੀਕ ਹੁੰਦੀ ਆ, ਮੰਨ ਲਓ AI ਇੰਨੀ ਐਡਵਾਂਸ ਜਾ ਕੇ, ਅਤੇ ਉਹ ਸਾਰੀਆਂ ਜਿੰਨੀਆਂ ਵੀ ਮਤਲਬ ਕਰੋਨਿਕ ਡਿਜ਼ੀਜ਼ ਨੇ, ਮੰਨ ਲਓ ਆਟੋਮਿਊਨ ਇੱਕ ਵੱਡੀ ਪ੍ਰੋਬਲਮ ਹੈ, ਸ਼ੂਗਰ ਹੁੰਦੀ ਆ ਅੱਜ ਕੱਲ੍ਹ ਚਣੇ ਖਾਣੇ. ਸੋ ਉਹ ਸਾਰੀਆਂ ਚੀਜ਼ਾਂ ਹੋ ਸਕਦਾ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਉਹ ਆਪਣੀ ਇੰਟੈਲੀਜੈਂਸ ਯੂਜ਼ ਕਰਕੇ ਹੁਣ ਅੱਗੇ ਗੱਲ ਕਰੂਗਾ. ਹੁਣ ਯਾਦ ਰਹੇ ਆਪਾਂ ਇਹ ਗੱਲ ਕੀਤੀ ਆ ਕਿ ਹੁਣ ਤੱਕ ਸਾਡੇ ਕੋਲ ਉਹ ਆ ਜੋ ਆਲਰੇਡੀ ਰਿਸਰਚ ਹੋ ਚੁੱਕੀ ਆ, ਉਹਦੇ ਵਿੱਚੋਂ ਕੱਢ ਕੇ ਦੇ ਰਿਹਾ ਵਾ, ਪਰ ਉਸ ਤੋਂ ਅੱਗੇ ਫਰਦਰ ਜਿੱਥੇ ਰੁਕਿਆ ਵਾ ਇਨਸਾਨ, ਉੱਥੋਂ ਅੱਗੇ ਉਹ ਸੋਚ ਕੇ ਆਪਣੀ ਸਮਝ ਬੂਝ ਦੇ ਨਾਲ ਇਹਨਾਂ ਸਾਰਿਆਂ ਦੇ ਫਾਰਮੂਲੇ ਤਿਆਰ ਕਰਕੇ ਕਵੇ ਵੀ ਆ ਲਓ
1: ਚੱਕੋ. ਐਂਡ ਇਹ ਫਿਲਹਾਲ ਕਰ ਰਹੇ ਆ,
0: ਪਰ ਉਹ ਸਾਡੇ ਤੱਕ ਪਹੁੰਚਦਾ ਜਾਂ ਨਹੀਂ ਪਹੁੰਚਦਾ, ਕਿਉਂਕਿ ਉਹਦੇ ਵਿੱਚ ਮੰਡੀ ਦਾ ਨੁਕਸਾਨ ਹੈ. ਸੋ ਉਹ ਕਿੱਥੋਂ ਤੱਕ ਹੁੰਦਾ, ਆਪਾਂ ਹੁਣ ਬ੍ਰੇਕ ਤੋਂ ਬਾਅਦ ਆ ਕੇ ਬਾਕੀ ਦੇ ਨੁਕਸਾਨ ਜਿਹੜੇ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ, ਅਤੇ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ. ਤੁਸੀਂ ਵੀ ਜ਼ਰੂਰ ਦੱਸਿਓ ਤੁਸੀਂ ਕੀ ਜਾਣਦੇ ਹੋ, ਤੁਹਾਨੂੰ ਕਿਹੜੀ ਗੱਲ ਦੀ ਹੈਰਾਨੀ ਆ, ਅਤੇ ਕੀ ਫਾਇਦੇ ਕੀ ਨੁਕਸਾਨ ਆ, ਅਤੇ ਆਪਾਂ ਪਰ ਇੱਕ ਬ੍ਰੇਕ ਲੈ ਲਈਏ, ਟਾਈਮ ਹੋ ਗਿਆ. ਰੇਡੀਓ ਹਾਂਜੀ 1674 AM
2: Smith's Lane by Mobek vich apne bhavikh di shuruaat karo. Hune kadam chukko ate Smith's Lane de chune hoye lots te simit samay layi milan wale $30,000 tak di land rebate da fayda lavo. Chunve yog lots te house and land package book karan te hissa le rahe builders vallon vadu $15,000 discount mil sakda hai. Eh offer 15 September 2026 nu khatam hai. Ajehe mauke zyada der nahi rehnde. Hor jankari layi aaj hi smithslane.mirvek.com te jao. Niyam sharta ate yogta de mapdand lagu han. Offer 15 September 2026 nu khatam.
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ.
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ. ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ. ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ. ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ. ਵਿਜ਼ਿਟ goldleafdairy.com.
5: यार तू इतने इनी चेती आके पक्का भी हो गया, की जुगाड़ लाया है?
6: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
8: हर सफाई कर्मचारी लई है जो सवेर होने तो पहला ही काम शुरू कर देंदे हन, हर सुरक्षा कर्मचारी लई जो हर किसी दे घर जानते अहुदा संभालदा है, हर कम्युनिटी सर्विस वर्कर लई जो दूजियां लई दिखाई देंदा रहंदा है। पोर्टेबल लॉन्ग सर्विस लाभ हुण योग कर्मचारियां लई उपलब्ध हन। जेकर तुसी विक्टोरिया विच कॉन्ट्रैक्ट सफाई, कम्युनिटी सेवावां जां सुरक्षा विच काम कर रहे हो, तां तुसी पोर्टेबल लॉन्ग सर्विस लाभां लई योग हो सकते हो। ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ, ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
9: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਜੇ ਗੱਲਾਂ ਬਾਤਾਂ ਸਾਡੀ ਚੱਲ ਰਹੀਆਂ ਨੇ ਤਕਨੀਕ ਨੂੰ ਲੈ ਕੇ, AI ਨੂੰ ਲੈ ਕੇ, ਆਰਟੀਫਿਸ਼ਲ ਇੰਟੈਲੀਜੈਂਸ ਨੂੰ ਲੈ ਕੇ ਅਤੇ ਇਹਦੇ ਭਵਿੱਖ ਨੂੰ ਲੈ ਕੇ
1: ਜੀ,
0: ਅਤੇ ਆਓ ਹੁਣ ਆਪਾਂ ਅੱਗੇ ਤੋਰਦੇ ਹਾਂ। ਅਤੇ ਹੁਣ ਸਾਡੀਆਂ ਫੋਨ ਲਾਈਨਾਂ ਵੀ ਓਪਨ ਹੋ ਚੁੱਕੀਆਂ ਨੇ। ਜੇਕਰ ਤੁਹਾਡਾ ਵੀ ਮਨ ਕਰਦਾ ਹੋਵੇ ਵੀ ਆਪਾਂ ਵੀ ਕੁਛ ਆਪਾਂ ਜਾਣਿਆ, ਕੁਛ ਆਪਾਂ ਪੜ੍ਹਿਆ, ਕੁਛ ਸੁਣਿਆ, ਅਤੇ ਉਹ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਜਾਂ ਫਿਰ ਕੋਈ ਚੀਜ਼ ਤੁਹਾਨੂੰ ਵੀ ਇਸ ਟਾਈਮ ਦੇ ਉੱਤੇ ਹੈਰਾਨ ਕਰ ਰਹੀ ਹੋਵੇ, ਪਰੇਸ਼ਾਨ ਕਰ ਰਹੀ ਹੋਵੇ, ਅਤੇ ਉਹ ਤੁਸੀਂ ਸਾਂਝੀ ਕਰ ਸਕਦੇ ਹੋ। ਕਿਉਂਕਿ ਦੁਨੀਆ ਭਰ ਦੇ ਵਿੱਚ ਖਾਸ ਤੌਰ 'ਤੇ ਸੋਮਵਾਰ ਦੇ ਦਿਨ ਤੋਂ ਇਹ ਰੌਲਾ ਰੱਪਾ ਹੋਰ ਵੱਧ ਗਿਆ ਹੈ।
1: ਹਾਂ, AI ਤੋਂ ਰਿਲੇਟਡ ਤਾਂ ਸਾਰਾ,
0: ਕਿਉਂਕਿ ਡੋਨਲਡ ਟਰੰਪ ਹੁਣ ਆਏ ਜਦੋਂ ਜਿਹੜੀ ਕਿ ਗੱਲ ਦੇ ਉੱਤੇ ਬੋਲਦੇ ਆ, ਉਹਦੇ 'ਤੇ ਫਿਰ ਰੌਲਾ ਰੱਪਾ ਆਪਣੇ ਆਪ ਹੀ ਵੱਧ ਜਾਂਦਾ।
1: ਇਹ ਬੰਦੇ ਨੂੰ ਨਹੀਂ AI ਬੀਟ ਕਰ ਸਕਦਾ, ਇਹ ਪਰਸਨੈਲਿਟੀ ਨਹੀਂ ਕਦੀ AI ਬਣ ਸਕਦੇ।
0: ਨਹੀਂ, ਖੈਰ ਚਲੋ, ਇਹ ਹੁਣ ਇਹ ਉਹ ਨਾਵਾਂ ਦੇ ਵਿੱਚੋਂ ਇੱਕ ਆ ਜਿਹੜੇ ਮੰਡੀ ਨੂੰ ਮਿੰਟਾਂ ਸਕਿੰਟਾਂ 'ਚ ਹੀ ਪ੍ਰਭਾਵਿਤ ਕਰ ਦਿੰਦੇ ਆ।
1: ਬਿਲਕੁਲ ਠੀਕ,
0: ਭਾਵੇਂ ਕਿਤੇ ਲੜਾਈ ਦੀ ਗੱਲ ਕਰਕੇ, ਭਾਵੇਂ ਚੀਨ ਦਾ ਨਾਂ ਲੈ ਕੇ, ਭਾਵੇਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕਰਕੇ, ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟੈਕਸ ਲਾਉਣ ਦੀ ਗੱਲ ਕਰਕੇ, ਮੰਡੀ ਨੂੰ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਭਾਵਿਤ ਕਰ ਦੇਣਾ ਹੁੰਦਾ। ਅਤੇ ਇਹਨੇ ਵੀ ਇਸ ਗੱਲ ਨੇ ਵੀ ਕਾਫੀ ਵੱਡਾ ਕੀਤਾ। ਸਭ ਤੋਂ ਵੱਡਾ ਕਹਿੰਦਾ ਘਾਟੇ, ਕਹਿੰਦੇ ਕਿ ਜਾਪਾਨ ਦੀ ਕੰਪਨੀ ਜਿਹੜੇ 13% ਸ਼ੇਅਰ ਡਿੱਗ ਪਏ ਉੱਤੇ ਬਾਅਦ 'ਚ।
1: ਉਹ ਬੱਲੇ, ਹਾਂਜੀ, ਕੌਣ ਵਿਚਾਰੇ ਸੀਗੇ ਗਰੀਬ ਜਿਹਨਾਂ ਨਾਲ ਲੇ ਹੋਇਆ।
0: ਇਹ ਜਾਪਾਨ ਦੀ ਕੋਈ ਕੰਪਨੀ ਆ, ਮੇਰਾ ਨਾਮ ਮੈਨੂੰ ਫਿਰ ਦੁਬਾਰਾ ਲੱਭਣਾ ਪੈਣਾ ਵਾ, ਸੋਫਟ ਬੈਂਕ।
1: ਅੱਛਾ,
0: ਸੋਫਟ ਬੈਂਕ ਦੇ ਸ਼ੇਅਰ ਜਿਹੜੇ ਨੇ, ਇਹ ਓਪਨ AI ਦੀ ਸਭ ਤੋਂ ਵੱਡੀ ਸਮਰਥਕ ਕੰਪਨੀ ਆ, ਜਾਪਾਨ ਦੀ ਇਨਵੈਸਟਮੈਂਟ ਆ, ਅਤੇ 13% ਦੀ ਗਿਰਾਵਟ, ਜਦਕਿ ਦੱਖਣੀ ਕੋਰੀਆ ਦੀ ਜਿਹੜੀ ਕੋਸਪੀ ਸਟਾਕ ਇੰਡੈਕਸ ਹੈ ਉਹਦਾ, ਉਹ 3% ਡਿੱਗਿਆ। ਅਤੇ AI ਕੰਪਨੀਆਂ ਨੂੰ ਜਿਹੜੀ ਚਿੱਪ ਸਪਲਾਈ ਕਰਦੀਆਂ ਫਰਮਾਂ ਨੇ, ਉਹ ਇਹਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਨੇ। ਸੋ ਇਸੇ ਤਰ੍ਹਾਂ ਦੇ ਨਾਲ ਬਾਕੀ ਵੀ ਕੰਪਨੀਆਂ ਡਿੱਗੀਆਂ, ਇਹ ਨਹੀਂ ਵੀ ਬਾਕੀ ਨਹੀਂ, ਪਰ ਇਹ ਕੁਛ ਜਿਹੜੀਆਂ ਨੇ ਆਪਣੇ ਖਿੱਤੇ ਵਾਲੀਆਂ ਜਾਂ ਇਸ ਤੋਂ ਬਾਹਰ ਵਾਲੀਆਂ। ਪਰ ਬੇਸਿਕਲੀ ਜਿਹੜੀ ਦੁਨੀਆ ਦੀ ਸਭ ਤੋਂ ਜਿਹੜੀ ਕੰਪਨੀ, ਜਿਹੜੀ ਸਭ ਤੋਂ ਅਮੀਰ ਕੰਪਨੀ ਕਹਿ ਲਓ, ਸੈਮੀ ਕੰਡਕਟਰ ਡਿਜ਼ਾਈਨ ਜਿਹੜੀ ਕਰਦੀ ਹੈ ਨਵੀਡੀਆ, ਹੈ ਨਾ, ਇਹਦੇ ਜਿਹੜੇ ਸ਼ੇਅਰ ਨੇ ਨਿਊਯਾਰਕ ਸਿਟੀ ਦੇ ਵਿੱਚ 3.3% ਡਿੱਗ ਪਏ ਸੀ ਉਸ ਦਿਨ, ਸੋਮਵਾਰ ਦੇ ਦਿਨ, ਜਦੋਂ ਇਹਦੇ ਬਾਰੇ ਬਿਆਨ ਆਇਆ ਇਹਨਾਂ ਦਾ, ਜਦੋਂ ਇਹ ਰੌਲਾ ਰੱਪਾ ਪੈਣਾ ਸ਼ੁਰੂ ਹੋਇਆ ਵੀ ਹਾਂਜੀ ਇਹ ਹੁਣ ਥੱਲੇ ਨੂੰ ਆ ਜਾਣਾ। ਵੈਸੇ ਇਹ ਜਿਹੜੀ ਇਹ ਜਿਹੜਾ ਆਰਟੀਕਲ ਹੈ ਜਾਂ ਇਹ ਜਿਹੜੀ ਖਬਰ ਆ, ਇਹਦੇ ਤੋਂ ਕਾਫੀ ਹੱਦ ਤੱਕ ਨਾ ਸਾਨੂੰ ਸਮਝ ਆਉਂਦਾ ਵੀ ਕਹਾਣੀ ਕੀ ਚੱਲ ਰਹੀ ਹੈ, ਜਾਂ ਫਿਰ ਜੋ ਤੁਹਾਡੇ ਦਿਮਾਗ 'ਚ ਚੱਲ ਰਿਹਾ ਸ਼ਾਇਦ ਉਹ ਵਾਜਬ ਵੀ ਚੱਲ ਰਿਹਾ ਹੋਵੇ। ਕਹਾਣੀ ਇੱਦਾਂ ਹੈ ਕਿ ਬਿਆਨ ਜੇ ਤੁਸੀਂ ਧਿਆਨ ਦੇ ਨਾਲ ਜੇ ਆਪਾਂ ਪੜ੍ਹੀਏ ਟਰੰਪ ਸਾਹਿਬ ਦਾ, ਅਤੇ ਉਹਦੇ ਵਿੱਚ ਉਹਨਾਂ ਨੇ ਚੀਨ ਦਾ ਨਾਂ ਫੇਰ ਲਿਆ ਜ਼ਰੂਰ,
1: ਕਿਉਂਕਿ ਜ਼ਰੂਰੀ
0: ਨਹੀਂ ਸਕਦਾ ਜਿੱਥੇ ਟੈਕਨੋਲੋਜੀ ਨਾ ਆਵੇ, ਟੈਕਨੋਲੋਜੀ ਦਾ ਨਾਂ ਆਵੇ ਉੱਥੇ ਚੀਨ ਦਾ ਨਾਂ ਨਾ ਆਵੇ।
1: ਸਹੀ ਗੱਲ।
0: ਅਤੇ ਉਹਨੂੰ ਜੇ ਤੁਸੀਂ ਡੀਕੋਡ ਕਰੋ, ਵੈਸੇ ਉਹ ਬਿਆਨ ਵੀ ਆਪਾਂ ਪੜ੍ਹ ਲੈਂਦੇ ਬਾਅਦ 'ਚ ਕੀ ਆ, ਪਰ ਉਹਨੂੰ ਜੇ ਡੀਕੋਡ ਕੀਤਾ ਜਾਵੇ ਤਾਂ ਉਹਦਾ ਮਤਲਬ ਇਹ ਲੱਗਦਾ ਵੀ ਜੇ ਆਪਾਂ ਰਫ਼ਤਾਰ ਧੀਮੀ ਕਰ ਲੈਂਦੇ ਹਾਂ ਜਾਂ ਆਪਾਂ ਬੰਦ ਕਰ ਦਿੰਦੇ ਹਾਂ, ਅਤੇ ਫਿਰ ਉਹਨਾਂ ਨੂੰ ਬੰਦ ਕੌਣ ਕਰਾਊਗਾ? ਉਹ ਅੱਗੇ ਨਾ ਲੰਘ ਜਾਣ, ਅਸੀਂ ਪਿੱਛੇ ਨਾ ਰਹਿ ਜਾਈਏ, ਉਹ ਪਿੱਛੇ ਨਾ ਰਹਿ ਜਾਣ, ਅਸੀਂ ਨਾ ਅੱਗੇ ਲੰਘ ਜਾਈਏ। ਸੋ ਇਹ ਦੌੜ ਜਿਹੜੀ ਆ, ਇਹ ਇਨਸਾਨ ਦੇ ਅੰਦਰ ਵੀ ਹੁੰਦੀ ਆ। ਮੰਨ ਲਓ ਸਾਰੇ ਜਣੇ ਕਹਿ ਤੇ ਰਹੇ ਆ ਵੀ ਤੂੰ ਯਾਰਾ ਤੇਰੀ ਫੈਕਟਰੀ ਪੋਲਿਊਸ਼ਨ ਬੜਾ ਫੈਲਾਉਂਦੀ ਆ, ਸਾਰੇ ਕਹਿ ਤੇ ਰਹੇ ਆ ਵੀ ਤੂੰ ਇਹਨੂੰ ਬੰਦ ਕਰ ਦੇ ਬੰਦ ਕਰ ਦੇ, ਪਰ ਜੇ ਮੈਂ ਬੰਦ ਕਰ ਦਿੱਤੀ ਤੇ ਉਹਨੇ ਥੋੜ੍ਹੀ ਬੰਦ ਕਰਨੀ ਆ।
1: ਸਹੀ ਗੱਲ।
0: ਉਹਨੇ ਤਾਂ ਕਹਿਣਾ ਚੰਗਾ ਹੋਇਆ ਇਹਨੇ ਬੰਦ ਕੀਤੀ ਆ। ਸੋ ਇਸ ਕਰਕੇ ਇਹ ਦੌੜ ਇਸ ਟਾਈਮ ਦੇ ਉੱਤੇ ਇਹ ਆ ਕਿ ਮੇਰੇ ਤੋਂ ਕੋਈ ਅੱਗੇ ਨਾ ਲੰਘ ਜੇ। ਹੁਣ ਉਸ ਦੌੜ ਦੇ ਵਿੱਚ ਜੇ ਤਾਂ ਇਨਸਾਨ ਦਾ ਫਾਇਦਾ ਹੋ ਰਿਹਾ ਵਾ ਤਾਂ ਬਹੁਤ ਵਧੀਆ ਗੱਲ ਆ, ਕਿਉਂਕਿ ਫਾਇਦਿਆਂ 'ਤੇ ਆਪਾਂ ਪਹਿਲੇ ਹਿੱਸੇ 'ਚ ਗੱਲ ਛੱਡ ਕੇ ਗਏ ਹਾਂ। ਅਤੇ ਜੇ ਕਿਤੇ ਨੁਕਸਾਨ ਵਾਲੇ ਪਾਸੇ ਨੂੰ ਤੁਰ ਪੈਂਦੀ ਗੱਲ, ਕਿਉਂਕਿ ਇਨਸਾਨ ਦੀ ਹੀ ਇਹ ਵੀ ਇੱਕ ਬਿਰਤੀ ਆ ਵੀ ਉਹ ਦੂਸਰੇ ਨੂੰ ਨੀਵਾਂ ਵਿਖਾਉਣ ਦੇ ਲਈ ਉਹਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਵੀ ਕਰ ਦਿੰਦਾ।
1: ਹਾਂ ਹਾਂ ਹਾਂ, ਸਹੀ ਗੱਲ,
0: ਦੋਵੇਂ ਚੀਜ਼ਾਂ ਨੇ,
1: ਬਿਲਕੁਲ ਠੀਕ ਗੱਲ ਕਹੀ ਆ।
0: ਆਪਣੀ ਤਰੱਕੀ 'ਤੇ ਆਵੇ ਅਤੇ ਉਹਦਾ ਵੀ ਕੋਈ ਅੰਤ ਨਹੀਂ, ਹੈ ਨਾ, ਕਿਸੇ ਦਾ ਨੁਕਸਾਨ ਕਰਨ 'ਤੇ ਆਵੇ
1: ਉਹਦਾ ਵੀ ਅੰਤ ਨਹੀਂ,
0: ਅਤੇ ਫਿਰ ਆਪਾਂ ਨੇ ਕੋਲ ਇੱਦਾਂ ਦੇ ਡਾਇਲੋਗ ਤਾਂ ਹੈਗੇ ਹੀ ਆ ਵੀ ਪਿਆਰ ਅਤੇ ਜੰਗ 'ਚ ਸਭ ਕੁਛ ਜਾਇਜ਼।
1: ਹਾਏ, ਗੱਲ ਤਾਂ ਠੀਕ ਹੈ, ਐਬਸੋਲੂਟਲੀ ਰਾਈਟ।
0: ਸੋ ਇਹ ਚੀਜ਼ਾਂ ਤਾਂ ਨਾਲ ਦੀ ਨਾਲ ਚੱਲਣੀਆਂ ਨੇ।
1: ਚਾਈਨਾ ਦੇ ਨਾਲ ਇਹ ਕਾਫੀ ਹੈ ਨਾ ਕਿ ਚਾਈਨਾ ਮੇਰੇ ਖਿਆਲ ਨਾਲ ਜਿਸ ਤਰ੍ਹਾਂ ਹੁੰਦਾ ਨਾ ਕਿ ਯਾਰ ਇਹ ਕੰਪੈਟੇਬਲ ਕਪਲ ਆ, ਕਹਿ ਦਿੰਦੇ ਨਾ ਕਿ ਯਾਰ ਆਹ ਦੋਨੋਂ ਬੜੇ ਕੰਪੈਟੇਬਲ ਆ, ਬੜੇ ਠੀਕ ਲੱਗਦੇ, ਵਧੀਆ ਲੱਗਦੇ। ਮੇਰੇ ਖਿਆਲ ਨਾਲ AI ਨਾ ਚਾਈਨਾ ਦੇ ਨਾਲ ਵੈਸੇ ਹੀ ਬਹੁਤ ਜੱਚਦਾ, ਕਿਉਂਕਿ ਜਿੰਨੇ ਕੁ ਉਹ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਆਮ ਬੰਦੇ ਦੀ ਲਾਈਫ 'ਚ ਕਿੰਨੀ ਡਿਸਟਰੈਕਸ਼ਨ ਆ, ਹਰ ਮੁਲਕ ਦੀ ਲਾਈਫ 'ਚ ਵੀ ਤਾਂ ਮਤਲਬ ਇੱਕ ਮੁਲਕ ਦੀ ਲਾਈਫ 'ਚ ਵੀ ਤਾਂ ਕਿੰਨੀ ਡਿਸਟਰੈਕਸ਼ਨ ਹੁੰਦੀ। ਹੁਣ ਇੰਡੀਆ ਦੀ ਸਭ ਤੋਂ ਬੜੀ ਡਿਸਟਰੈਕਸ਼ਨ ਕੀ ਹੈ ਜੀ? ਧਰਮ ਜਾਤੀਵਾਦ ਹੈ ਨਾ, ਕਿੰਨਾ ਇਹ ਚੋਂ ਬਾਹਰ ਨਹੀਂ ਨਿਕਲਦਾ। ਉਹ ਲੋਕ ਏ ਟੂ ਜ਼ੈਡ ਬਸ ਇਹੀ ਕੰਮ ਕਰਦੇ ਹੈ ਨਾ, ਪ੍ਰੋਡਕਸ਼ਨ ਪ੍ਰੋਡਕਸ਼ਨ ਪ੍ਰੋਡਕਸ਼ਨ, ਕੋਈ ਦੂਸਰੀ ਗੱਲ ਨਹੀਂ। ਤੁਸੀਂ ਗੌਰਮੈਂਟ ਤੋਂ ਤੁਸੀਂ ਉਹਨਾਂ ਦੀ ਗੌਰਮੈਂਟ ਬਾਰੇ ਕੁਛ ਗਲਤ ਬੋਲ ਨਹੀਂ ਸਕਦੇ, ਕੋਈ ਤੁਸੀਂ ਰਿਲੀਜੀਅਸ ਗੱਲ ਨਹੀਂ ਕਰ ਸਕਦੇ, ਕੁਛ ਨਹੀਂ ਕਰ ਸਕਦੇ। ਐਂਡ ਏ ਆਈ ਬੇਸਿਕਲੀ, ਏ ਆਈ ਵੀ ਉਹੀ ਹੈ ਨਾ, ਇੰਨੇ ਸਾਰੇ ਇਮੋਸ਼ਨਸ ਹੈਗੇ ਨਹੀਂ ਉਹਦੇ ਅੰਦਰ। ਐਂਡ ਸੈਕਿੰਡ ਪ੍ਰੋਬਲਮ ਜੋ ਟਰੰਪ ਨੂੰ ਦਿਸਦੀ ਆ, ਬਹੁਤ ਵੱਡਾ ਇਸ਼ੂ ਇਹ ਆ ਕਿ ਇਹਨਾਂ ਨੇ ਇੰਨੇ ਜ਼ਿਆਦਾ ਪੈਸੇ ਨਹੀਂ ਲਾਏ ਆ, ਇਹਨਾਂ ਦੀ ਚਾਈਨਾ ਦੀ ਕੰਪਨੀਆਂ ਦੀ ਇੰਨੀ ਜ਼ਿਆਦਾ ਕੋਈ ਵੈਲੂਏਸ਼ਨ ਨਹੀਂ ਆ। ਪੁਆਇੰਟ ਨੰਬਰ 1, ਇਹ ਤਾਂ ਪੈਸੇ ਤਾਂ ਅਟਕ ਗਏ ਇਨਵੈਸਟਰਾਂ ਦੇ ਇਹ ਵਾਲੇ ਅਮੈਰੀਕਨ ਕੰਪਨੀਆਂ ਦੇ ਉੱਤੇ।
0: ਯਾ ਮੈਨੂੰ ਤਾਂ ਇਹਨਾਂ ਦੇ ਨਾ ਪੈਸੇ ਲਾਏ ਕਈ ਵਾਰੀ ਇੱਦਾਂ ਲੱਗਦੇ ਹੁੰਦੇ ਆ, ਜਿੱਦਾਂ ਮੰਨ ਲਓ ਆਪਣੀਆਂ ਫਿਲਮਾਂ ਬਣਦੀਆਂ, ਫੋਰ ਐਗਜ਼ਾਮਪਲ ਫਿਲਮ ਬਣਦੀ ਆ 2 ਕਰੋੜ ਦੀ, ਤੇ ਕ੍ਰਿਸ਼ਨਾ ਇਨਵੈਸਟ ਕਰਨਾ ਚਾਹੁੰਦਾ, ਉਹਨੂੰ ਮੈਂ ਕਹਿਣਾ 5 ਕਰੋੜ ਦੀ। ਅਮੈਰੀਕਨ ਕੰਪਨੀਆਂ ਇੱਦਾਂ ਦੀਆਂ ਨੇ, ਪਰ ਜਦੋਂ ਆਪਾਂ ਇਨਵੈਸਟਰ ਲੈਣਾ ਵਾ ਉਹਨੂੰ 2-3 ਗੁਣਾ ਵਧਾ ਕੇ ਦੱਸਣੇ ਆ।
1: ਬਿਲਕੁਲ,
0: ਆਪਣੇ ਪੈਸਾ ਕੁਛ ਲਾਉਣਾ ਨਹੀਂ ਆ, ਦੂਸਰੇ ਤੇ ਸਾਰੇ ਲਵਾ ਕੇ ਤੇ ਨਾਲ ਆਪਣੀ ਸਾਵੀਂ ਭਾਈ ਵਾਲੀ ਵੀ ਰੱਖ ਲੈਣੀ ਆ।
1: ਬਿਲਕੁਲ, ਇਹਨੂੰ ਹੀ ਤਾਂ ਬਬਲ ਕਹਿੰਦੇ ਨਾ, ਜੋ ਤੁਸੀਂ ਕਿਹਾ ਹੈ ਤੇ ਇਹੀ ਕਨਸੈਪਟ ਹੈ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਰੇਜ਼ ਕਰਨ ਦਾ। ਪਰ ਬਬਲ ਦਾ ਮਤਲਬ ਇਹੀ ਹੁੰਦਾ ਕਿ ਯਾਰ ਇਹ ਇਹਨਾਂ ਨੂੰ ਹੀ ਪਤਾ, ਇਹਨਾਂ ਨੂੰ ਹੀ ਲੱਗਦਾ ਕਿ ਜਿਵੇਂ ਸਾਡੀ ਇਹ ਵੈਲਿਊ ਇੱਕ ਬਬਲ 'ਚ ਰਹਿ ਰਹੇ ਆ। ਉਹ ਅਮੈਰੀਕੀ ਕੰਪਨੀਆਂ ਫਸੀਆਂ ਪਈਆਂ ਇਸ ਗੱਲੋਂ, ਕਿਉਂਕਿ ਚਾਈਨਾ ਨੇ, ਚਾਈਨਾ ਵਾਲੇ ਇਸ ਗੱਲੋਂ ਬੜੇ ਸਮਾਰਟ ਨੇ। ਹੁਣ ਡੀਪ ਸੀਕ ਹੈ ਜਿਹੜਾ, ਉਹ ਨਹੀਂ ਮੰਗ ਰਿਹਾ ਤੁਹਾਡੇ ਤੋਂ $18, ਉਹਨੂੰ ਪਰ ਨੁਕਸਾਨ ਤਾਂ ਹੋ ਹੀ ਰਿਹਾ, ਮੈਂ ਫ੍ਰੀ 'ਚ ਦੇ ਦਿੰਦਾ, ਜ਼ਿਆਦਾ ਲੋਕ ਤਾਂ ਆਉਣਗੇ ਮੇਰੇ ਕੋਲ। ਜੇ ਕਿਤੇ ਇਹਨਾਂ ਨੇ ਆਪਣੀ ਸਪੀਡ ਸਲੋ ਕਰ ਲਈ ਤੇ ਉਹਨਾਂ ਨੇ ਤਾਂ ਮਾਡਲ ਬਣਾਈ ਜਾਣੇ ਆ, ਉਹ ਫਿਰ ਬਹੁਤ ਅੱਗੇ ਨਿਕਲ ਜਾਣਗੇ।
0: ਪਰ ਇੱਕ ਮਜਬੂਰੀ ਵੀ ਹੈ ਨਾ ਕ੍ਰਿਸ਼ਨਾ ਜੀ, ਹੁਣ ਮੰਨ ਲਓ ਜੇ ਉਹ ਵੀ ਸਮੇਂ ਪੈਸੇ ਰੱਖਣ ਤੇ ਅਸੀਂ ਉਹਨੂੰ ਤਾਂ ਕਦੇ ਵੀ ਨਹੀਂ ਵਰਤਾਂਗੇ। ਹਾਲਾਂਕਿ ਉਹ ਫ੍ਰੀ ਹੋਣ ਦੇ ਬਾਵਜੂਦ ਵੀ ਆਈ ਬੈਟ ਕਿ ਆਪਣੇ ਬਹੁਤ ਲੋਕ ਘੱਟ ਵਰਤਦੇ ਆ,
1: ਕਿਉਂਕਿ ਇੱਕ ਰੈਪੂਟੇਸ਼ਨ ਆ ਚਾਈਨੀਜ਼ ਪ੍ਰੋਡਕਟ ਦੀ, ਜਾਂ ਫਿਰ ਇੱਕ ਡੇਟਾ ਬ੍ਰੀਚਿੰਗ ਦੀ, ਏ ਟੂ ਜ਼ੈਡ ਬੜੀਆਂ ਹੈ ਨਾ ਗੱਲਾਂ ਹੁੰਦੀਆਂ,
0: ਬੜਾ ਬੜਾ ਕੁਛ ਇੱਦਾਂ ਦਾ। ਹਾਂ, ਕਈ ਤਰ੍ਹਾਂ ਦੀਆਂ 29 ਵੀ ਨੇ, 29 ਜਿੱਦਾਂ ਆਪਾਂ ਜਿਹੜੇ ਹਿਸਾਬ ਦੇ ਨਾਲ ਵਰਤਦੇ ਹਾਂ, ਉਹਨਾਂ ਦੀ ਪ੍ਰੋਨਾਂਸੀਏਸ਼ਨ ਦੀ ਹਲੇ ਵੀ ਇਸ਼ੂ ਆ ਜਾਂ ਹੋਰ ਚੀਜ਼ਾਂ ਦੇ ਵਿੱਚ, ਪਰ ਕਈ ਚੀਜ਼ਾਂ 'ਚ ਜਿਹੜੀਆਂ 'ਚ ਉਹ ਵਧੀਆ ਨੇ ਉਹ ਇਹਨਾਂ ਨਾਲੋਂ ਵਧੀਆ ਨੇ।
1: ਹਾਂ,
0: ਡਿਪੈਂਡ ਕਰਦਾ ਜਿਹੜੇ ਬੰਦੇ, ਕਿਉਂਕਿ ਟੈਕਨੋਲੋਜੀ ਨੂੰ ਵਰਤਣ ਲਈ ਵੀ ਤੁਹਾਨੂੰ ਟੈਕਨੋਲੋਜੀ ਦਾ ਪਤਾ ਹੋਣਾ ਚਾਹੀਦਾ। ਸਭ ਤੋਂ ਵੱਡੀ ਤਾਂ ਪ੍ਰੋਬਲਮ ਆਇਆ,
1: ਹਾਂ ਖਾਸ
0: ਵਰਤ ਵੀ ਨਹੀਂ ਨਾ ਸਕਦਾ
1: ਇਹ ਨਾ। ਉਸ ਦਿਨ ਕਿਸੇ ਨੇ ਬਹੁਤ ਵਧੀਆ ਗੱਲ ਕੀਤੀ, ਕਹਿੰਦਾ ਕਿ ਹੁੰਦੇ ਸੀ ਨਾ DVD ਸਟੋਰਸ ਹੁੰਦੇ ਸੀਗੇ, ਹੈ ਨਾ, ਉਹ ਕਹਿੰਦਾ ਕਿ DVD ਸਟੋਰਸ ਦੁਬਾਰਾ ਵਾਪਸ ਆਉਣੇ ਚਾਹੀਦੇ, ਕਿ ਮੈਂ ਜੇ ਮੈਨੂੰ ਬਹੁਤ ਸ਼ੌਂਕ ਹੈ ਫਿਲਮਾਂ ਵੇਖਣ ਦਾ, ਮੈਂ ਕਦੇ ਕੋਈ DVD ਲੈਣ ਜਾਂਦਾ ਸੀ, ਆਸੇ ਪਾਸੇ ਹੋਰ ਲੋਕ ਹੁੰਦੇ ਸੀਗੇ, ਪੁੱਛਦੇ ਸੀ ਤੂੰ ਆਹ ਫਿਲਮ ਵੇਖੀ ਹੈ, ਨਹੀਂ ਵੇਖੀ ਹੈ, ਅੱਛਾ ਤੂੰ ਵੇਖੀ ਆ, ਵਧੀਆ, ਉਹ ਰੈਂਟ ਕਰਦਾ ਸੀਗਾ, ਲੈ ਕੇ ਜਾਂਦਾ ਸੀ, ਪ੍ਰੋਪਰਲੀ ਉਹਨੇ ਮਾਹੌਲ ਬਣਾਇਆ, ਕਿਉਂਕਿ ਉਹਨੇ ਇੱਕ ਮਿਹਨਤ ਕੀਤੀ ਆ ਫਿਲਮ ਲੈ ਕੇ ਆਉਣ ਨੂੰ, ਫਿਰ ਭਾਵੇਂ ਉਹ ਬਕਵਾਸ ਉਹਨੇ ਪੂਰੀ ਦੇਖਣੀ ਆ ਕਿ ਐਂਡ ਤਾਂ ਵੇਖੂੰਗਾ, ਫਿਰ ਵਾਪਸ ਵੀ ਕਰਨ ਜਾਣੀ ਆ, ਹੈ ਨਾ। ਕਹਿੰਦਾ ਹੁਣ ਕੀ ਹੈ, 6 ਮਿੰਟ ਜੇ ਫਿਲਮ ਨਾ ਵਧੀਆ ਲੱਗਿਆ, ਇਟਸ ਨੋਟ ਮਾਈ ਵਾਈਬ, ਹੈ ਨਾ, ਅੱਗੇ ਕਰਤਾ। ਇਹ ਹੁਣ ਜਿੰਨੇ ਮਾਡਲ ਆ ਚੁੱਕੇ ਆ ਨਾ, ਇਹ ਵੀ ਉਹੀ ਹੋ ਗਿਆ ਕਿ ਇੰਨਾ ਕੁਛ ਆ ਗਿਆ ਕਿ ਤੁਹਾਨੂੰ ਕੀਪ ਅਪ ਰੱਖਣਾ ਬਹੁਤ ਮੁਸ਼ਕਿਲ ਆ, ਕਿਉਂਕਿ ਹਰ ਮਾਡਲ ਬੜਾ ਸਪੈਸੀਫਿਕ ਹੈ ਟੂ ਯੋਰ ਨੀਡਸ। ਹੁਣ ਜਿਸ ਤਰ੍ਹਾਂ ਮੈਟਾ ਇਸ ਗੱਲੋਂ ਬਹੁਤ ਅੱਗੇ ਨਿਕਲ ਗਿਆ, ਪਿਛਲੇ ਹਫ਼ਤੇ ਉਹਨਾਂ ਨੇ ਇੱਕ ਏਜੰਟ ਕੱਢਿਆ। ਉਹ ਏਜੰਟ ਦਾ ਫਾਇਦਾ ਹੈ ਕਿ ਪਹਿਲੀ ਗੱਲ ਉਹ ਪਹਿਲੇ ਤੋਂ ਬਣਿਆ ਬਣਾਇਆ, ਮਤਲਬ ਤੁਹਾਨੂੰ ਕ੍ਰੀਏਟ ਨਹੀਂ ਕਰਨਾ ਪੈਣਾ।
0: ਓਕੇ,
1: ਉਹਦਾ ਨਾਮ ਹੈ ਮਿਊਜ਼, ਠੀਕ ਹੈ ਜੀ। ਐਂਡ ਉਹਦੇ ਅੰਦਰ ਤੁਸੀਂ ਆਪਣਾ ਜੇ ਕੈਲੰਡਰ ਉਹਦੇ ਨਾਲ ਲਿੰਕ ਕਰ ਦਿਉ, ਆਪਣੀ ਈਮੇਲ ਲਿੰਕ ਕਰ ਦਿਉ, ਤਾਂ ਕਿਉਂਕਿ ਮੈਟਾ ਹੈ ਅਤੇ ਤੁਹਾਡਾ ਫੇਸਬੁੱਕ ਅਤੇ ਇੰਸਟਾਗ੍ਰਾਮ, ਤਾਂ ਉਹ ਆਪੇ ਹੀ ਉਹਨੇ ਸਭ ਤੋਂ ਪਹਿਲੀ ਪਰਮਿਸ਼ਨ ਹੀ ਹੋ ਚੱਕਣੀ ਆ, ਉਹ ਕਰ ਲੈਣਾ। ਹੁਣ ਹੋਣਾ ਕੀ ਹੈ, ਹੁਣ ਹੋਣਾ ਇਹ ਹੈ ਕਿ ਤੁਸੀਂ ਰੈਸਪੀ ਵੇਖੀ, ਲੈਟ ਸਪੋਜ਼ ਪਨੀਰ ਲਬਾਬਦਾਰ ਤੁਹਾਡੇ ਸਾਹਮਣੇ ਆਇਆ, ਰਣਵੀਰ ਬਰਾੜ, ਉਹਨੇ ਕਿਹਾ ਕਿ ਐਸੇ ਬਣਤਾ ਜੀ ਪਨੀਰ ਲਬਾਬਦਾਰ, ਤੁਸੀਂ ਕਿਹਾ ਯਾਰ ਅਮੇਜ਼ਿੰਗ ਆ, ਹੈ ਨਾ, ਤੁਸੀਂ ਸੇਵ ਕਰਕੇ ਰੱਖਤੀ ਕਿ ਬਣਾਊਂਗਾ ਕਦੇ, ਕਿਉਂਕਿ ਤੁਸੀਂ ਉਹਨੂੰ ਪਰਮਿਸ਼ਨ ਦੇ ਚੁੱਕੇ ਹੋ। ਮਿਊਜ਼ ਤੁਹਾਨੂੰ ਮੈਸੇਜ ਕਰੇਗਾ ਕਿ ਯਾਰ ਇਹ 'ਚ ਜੋ ਜੋ ਚੀਜ਼ਾਂ ਪੈਣੀਆਂ, ਤੂੰ ਘੰਟੇ ਪਹਿਲਾਂ ਰੀਲ ਦੇਖੀ ਸੀ, ਮੈਂ ਫ੍ਰੀ ਹਾਂ ਥੋੜ੍ਹਾ, ਜੋ ਜੋ ਚੀਜ਼ਾਂ ਪੈਣੀਆਂ ਉਹਦੀ ਮੈਂ ਗਰੋਸਰੀ ਲਿਸਟ ਬਣਾ ਦੇਵਾਂ, ਤੁਸੀਂ ਉਹ ਹਾਂ, ਉਹਨੇ ਗਰੋਸਰੀ ਲਿਸਟ ਬਣਾ ਲੈਣੀ ਆ।
0: ਅੱਛਾ,
1: ਠੀਕ ਹੈ। ਫਿਰ ਬਾਅਦ 'ਚੋਂ ਨਾ ਕਿ ਯਾਰ ਤੂੰ ਬਾਹਰ ਥੋੜ੍ਹੀ ਜਾਏਗਾ, ਉਬਰ ਈਟਸ 'ਤੇ ਮੈਂ ਦੇਖਿਆ ਕੋਲਸ 'ਤੇ ਨਾ ਆਹ ਵਾਲੇ ਇਨਗਰੀਡੀਐਂਟ ਸਸਤੇ ਮਿਲ ਰਹੇ ਆ, ਮੈਂ ਮੰਗਾ ਹੀ ਨਾ ਦੇਵਾਂ। ਹਾਂ ਮੰਗਾ ਦੇ, ਉਹਨੇ ਮੰਗਾ ਲੈਣਾ। ਤੁਸੀਂ ਟਰੈਵਲ ਰੀਲ ਦੇਖੀ, ਤੁਸੀਂ ਕਿਹਾ ਯਾਰ ਵੀਅਤਨਾਮ ਜਾਣਾ, ਬੜਾ ਘੈਂਟ ਲੱਗ ਰਿਹਾ, ਹੈ ਨਾ। ਯਾਰ ਤੂੰ ਦੇਖੀ ਸੀ ਨਾ ਜਿਹੜੀ ਆਈਟਨਰੀ, ਉਹ ਟਰੈਵਲ ਬਲੌਗਰ ਦੀ, ਉਹ ਆਈਟਨਰੀ ਮੈਂ ਤਿਆਰ ਕਰਤੀ ਤੇਰੇ ਵਾਸਤੇ, ਮਾੜੀ ਝਾਤ ਮਾਰ ਲੈ, ਓਕੇ ਹਾਂ, ਤੇਰਾ ਬਜਟ ਠੀਕ ਹੈ, ਹਾਂ ਠੀਕ ਹੈ, ਮੈਂ ਬੁਕਿੰਗ ਕਰ ਦਿੰਦਾ। ਕਿੱਥੋਂ ਬੁਕਿੰਗ ਕਰਾਉਣਾ ਹੁੰਦਾ ਜ਼ਿਆਦਾਤਰ, ਜਾਂ ਮੈਂ booking.com, ਚੱਲ ਮੈਂ ਕਰ ਦਿੰਦਾ, ਕੋਈ ਗੱਲ, ਸਾਰਾ ਕੁਛ A to Z। ਹੁਣ ਉਹਨਾਂ ਨੇ ਇੱਕ ਅਸਿਸਟੈਂਟ ਵਾਲਾ ਅਸਿਸਟੈਂਟ ਤੁਹਾਨੂੰ ਲਿਆ ਤਾ ਪਰਸਨਲ, ਕਿ ਤੁਹਾਡੇ ਕੋਈ ਬੋਰਿੰਗ ਜਿਹੇ ਫੋਰਮ ਨੇ, ਤੁਸੀਂ ਕਾਲ 'ਤੇ ਕਾਫੀ ਟਾਈਮ 'ਤੇ ਕਿਸੇ ਕਸਟਮਰ ਕੇਅਰ ਦੇ ਨਾਲ ਬੈਠੇ ਰਹਿਣਾ, ਕੋਈ ਇੰਸ਼ੋਰੈਂਸ ਵਾਲਿਆਂ ਨਾਲ ਚੈਟ ਕਰਨੀ ਆ, ਕੋਈ ਨਹੀਂ, ਅਸੀਂ ਕਰ ਲਵਾਂਗੇ ਤੁਹਾਡੇ ਲਈ, ਸਾਨੂੰ ਬਸ ਦੱਸ ਦਿਓ ਤੁਸੀਂ ਹੈਗੇ ਕੌਣ ਹੋ, ਤੁਹਾਨੂੰ ਤੁਹਾਡਾ ਸਾਰਾ ਪਤਾ ਲੱਗ ਜਾਏ, ਐਂਡ ਓਬਵੀਅਸਲੀ ਉਹ ਸਿੱਖ ਜਾਏਗਾ ਜਦੋਂ ਤੁਹਾਡਾ ਕੈਲੰਡਰ ਜੁੜਿਆ ਹੋਏਗਾ, ਈਮੇਲਸ ਜੁੜੀਆਂ ਹੋਣਗੀਆਂ, ਐਂਡ ਸਾਡੀ ਲਾਈਫ ਇਜ਼ ਬੇਸਿਕਲੀ ਹੈ ਨਾ ਰੀਲਾਂ, ਜਿੱਦਾਂ ਦੀ ਆਪਾਂ ਰੀਲਾਂ ਵੇਖਦੇ ਹਾਂ ਬੇਸਿਕਲੀ ਉਹ ਸਾਡੀ ਪਰਸਨੈਲਿਟੀ ਦੇ ਨਾਲ ਹੀ ਹੈ ਨਾ ਜੁੜੀਆਂ ਹੁੰਦੀਆਂ,
0: ਉਹਨੇ ਫਿਰ ਉਸ ਚੀਜ਼ ਤੋਂ ਸਾਨੂੰ ਨਹੀਂ ਜੁੜੀਆਂ ਨਹੀਂ ਹੁੰਦੀਆਂ, ਇੱਥੇ ਪੰਗਾ ਪੈ ਗਿਆ,
1: ਇਹ ਵੀ ਪੰਗਾ ਪੈ ਗਿਆ
0: ਹੁਣ ਇੱਥੇ ਇੱਥੇ ਹੀ ਵੇਖਣ ਵਾਲੀ ਚੀਜ਼ ਹੋ ਗਈ,
1: ਹਾਂ ਕਿ ਉਹਨੂੰ ਇਹ ਪਤਾ ਲੱਗ ਜਾਏਗਾ ਨਾ ਕਿ ਤੂੰ ਇਹ ਸੇਵ ਕਰਦਾ ਪਿਆ, ਤੂੰ ਇਹ ਲਾਈਕ ਜ਼ਿਆਦਾ ਕਰਦਾ ਪਿਆ, ਸੋ ਉਹਨੇ ਆਪਣੇ ਵੱਲੋਂ ਇੱਕ ਮਾਇੰਡ ਬਣਾ ਲੈਣਾ, ਹੁਣ ਸਮਝੋ ਮੈਨੂੰ ਕੋਈ ਕਾਮੇਡੀ ਵਾਲੀ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਹੈ ਨਾ, ਕੋਈ ਹਾਸੇ ਮਜ਼ਾਕ ਵਾਲੇ ਮੀਮ ਆ ਗਏ ਮੇਰੇ ਸਾਹਮਣੇ, ਉਹੀ ਫਿਰ ਅੱਗੋਂ ਮੀਮ ਉਹੀ ਵਾਲੇ ਆਉਂਦੇ ਰਹਿੰਦੇ ਆ, ਫਿਰ ਇਸ ਤੋਂ ਕੀ ਪਤਾ ਲੱਗ ਜਾਏਗਾ ਕਿ ਅੱਛਾ ਕ੍ਰਿਸ਼ਨਾ ਨੂੰ ਕਰੰਟ ਟੌਪਿਕ ਉੱਪਰ ਜੇ ਕੋਈ ਹਿਊਮਰ ਟੇਕ ਹੁੰਦਾ ਲਿੱਤਾ ਜਾਂਦਾ ਉਹ ਇਹਨੂੰ ਅੱਛਾ ਲੱਗਦਾ, ਫਿਰ ਜਦੋਂ ਉਹਨੇ ਮੇਰੇ ਨਾਲ ਗੱਲ ਕਰਨੀ ਆ ਉਹਨੇ ਗੱਲ ਉਸ ਹਿਸਾਬ ਨਾਲ ਕਰਨੀ ਆ, ਕਿ ਉਹਨੇ ਵੀ ਜਿਸ ਤਰ੍ਹਾਂ ਕੋਈ ਮੀਮ ਬੜਾ ਮਸ਼ਹੂਰ ਹੋਇਆ ਹੋਵੇ, ਜਿਸ ਤਰ੍ਹਾਂ ਹੁਣ ਰਵੀ ਕਿਸ਼ਨ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਪਿਆ ਨਾ, ਮਨੀ ਫਾਲੋਸ ਮਾਈ ਬ੍ਰਦਰ ਹੈ ਨਾ, ਸੋ ਕੀ ਪਤਾ ਇਸ ਤਰ੍ਹਾਂ ਗੱਲ ਕਰੇ, ਹਾਏ ਕ੍ਰਿਸ਼ਨਾ ਮਨੀ ਫਾਲੋਸ ਮਾਈ ਬ੍ਰਦਰ ਐਂਡ ਦੀਜ਼ ਆਰ ਦਾ ਸਿਕਸ ਥਿੰਗਸ ਯੂ ਕੈਨ ਡੂ ਟੂ ਬੈਟਰ ਯੋਰ ਬਿਜ਼ਨਸ, ਸਮਥਿੰਗ ਲਾਈਕ ਦੈਟ, ਰਾਈਟ, ਕਿ ਹਲਕਾ ਜਿਹਾ ਟੈਂਸ ਤਾਂ ਲਏਗਾ ਪਰਸਨੈਲਿਟੀ, ਬਾਕੀ ਤੁਸੀਂ ਜਿੰਨਾ ਗੱਲ ਕਰੋਗੇ ਉਹ ਤਾਂ ਹੈ ਨਾ, ਇੰਨਾ ਤਾਂ ਹੁਣ ਸਾਰਿਆਂ ਨੂੰ ਸਾਨੂੰ ਪਤਾ
0: ਲੱਗ ਮਿਮਿਕਰੀ, ਹਾਂ ਤੁਹਾਡਾ ਸਟਾਈਲ ਬੰਦ ਚੁੱਕ ਲੂ,
1: ਹਾਂ ਓਨਾ ਹੀ ਉਹਨੂੰ ਸਮਝ ਆ ਜਾਏਗਾ, ਸੋ ਇਹ ਮਿਊਜ਼ ਕੱਢਿਆ ਜੀ ਇਹਨਾਂ ਨੇ ਮੈਟਾ ਵਾਲਿਆਂ ਨੇ, ਜ਼ਕਰਬਰਗ ਭਾਈ ਨੇ, ਅਤੇ ਜੇ ਤੁਸੀਂ ਇੰਟਰਸਟਿਡ ਹੋ ਆਪਣੀ ਬੁਕਿੰਗਸ ਵਗੈਰਾ ਐਂਡ ਏ ਟੂ ਜ਼ੈਡ ਐਂਡ ਗਰੋਸਰੀ ਵਗੈਰਾ ਕੀ ਸਾਰਾ ਕੁਝ ਕੋਈ ਹੋਰ ਬੁੱਕ ਕਰ ਦਿਆ ਕਰੋ, ਜੋ ਜੋ ਫੋਨ 'ਤੇ ਸ਼ੋਪਿੰਗ ਵੀ, ਇਨਫੈਕਟ ਸ਼ੋਪਿੰਗ ਵੀ, ਸਮਝੋ ਤੁਸੀਂ ਕੋਈ ਵੈਬਸਾਈਟ ਖੋਲੀਏ ਬਹੁਤ ਪਸੰਦ ਆਇਆ ਹੈ ਨਾ, ਅਤੇ ਉਹਨੂੰ ਕਿਉਂਕਿ ਸਭ ਕੁਛ ਐਡਿਡ, ਤਾਂ ਉਹ ਕਹਿ ਰਿਹਾ ਕਿ ਯਾਰ ਜਿਹੜੀ ਤੂੰ ਕੱਲ੍ਹ ਦੇਖੀ ਸੀਗੀ ਨਾ, ਲੈਟਸ ਜਿਹੜਾ ਤੂੰ ਕੱਲ੍ਹ ਬੂਟ ਦੇਖਿਆ ਸੀਗਾ ਨਾ, ਉਹ ਅਗਲੇ ਹਫ਼ਤੇ ਉਹ ਸ਼ੋਅ ਕਰ ਰਹੀ ਵੈਬਸਾਈਟ ਕਿ ਅਸੀਂ ਔਫ 'ਤੇ ਲਾਇਆ ਹੋਣਾ, ਮੈਂ ਹੋਲਡ ਕਰ ਲਾਂ ਤੇਰੇ ਲਈ, ਜਾਂ ਫਿਰ ਮੈਂ ਉਹਨੂੰ ਆਰਡਰ ਪਲੇਸ ਹੁਣ ਕਰ ਦੇਵਾਂ, ਕੋਈ ਚੱਕਰ ਵਾਲੀ ਗੱਲ ਤਾਂ ਨਹੀਂ, ਐਡਰੈਸ ਵਗੈਰਾ ਸਭ ਉਹਦੇ ਕੋਲ, ਉਹਨੇ ਸਭ ਕਰ ਦੇਣਾ ਤੁਹਾਡੇ ਲਈ।
0: ਵਾਹ ਜੀ ਵਾਹ, ਵਾਹ ਕੀ ਬਾਤ, ਫਿਰ ਬੰਦਾ ਕਰੂਗਾ ਕੀ?
1: ਬੰਦਾ ਬਸ ਇਹਦੇ ਉੱਪਰ ਅੱਗੋਂ ਹੀ, ਜਦੋਂ ਆਪਾਂ ਜਦੋਂ ਤੋਂ ਸਟਾਰਟ ਕੀਤੀ ਯੁਵਲ ਤੋਂ, ਯੁਵਲ ਨੋਆ ਹਰਾਰੇ ਤੋਂ, ਉਹਨੇ ਕਿਹਾ ਕਿ ਆਦਮੀ ਦੀ ਫਿਰ ਪ੍ਰੋਬਲਮ ਇੱਕ ਸਮੇਂ 'ਤੇ ਤੁਸੀਂ ਇਹ ਕਹਿ ਰਹੇ ਹੋ ਇਹ ਹੋਏਗੀ ਕਿ ਉਹ ਆਪਣੇ ਆਪ ਨੂੰ ਐਂਟਰਟੇਨਡ ਕਿੱਦਾਂ ਰੱਖੇ, ਬਸ ਆਹੀ ਆ, ਅਤੇ ਜੋ ਆਦਮੀ ਹਰ ਵਕਤ ਆਪਣੇ ਆਪ ਨੂੰ ਐਂਟਰਟੇਨਡ ਰੱਖਣਾ ਚਾਹੁੰਦਾ ਉਹਨੂੰ ਸ਼ਾਇਦ ਪਤਾ ਨਹੀਂ ਹੈ ਕਿ ਤੁਸੀਂ ਆਪਣੇ ਆਪ 'ਚ ਝਾਕੋ ਕਿ ਸਭ ਤੋਂ ਵੱਡਾ ਸਟ੍ਰੈਸ ਬੰਦੇ ਨੂੰ ਇਹੀ ਲੱਗਦਾ ਕਿ ਮੈਂ ਆਪਣੇ ਆਪ ਨੂੰ ਐਂਟਰਟੇਨ ਕਿੱਦਾਂ ਕਰਾਂ, ਜਿਸ ਕਰਕੇ ਕਿੰਨੀਆਂ ਇੰਡਸਟਰੀਆਂ ਇਸੇ ਕਰਕੇ ਬੂਮ ਹੋ ਗਈਆਂ ਹੈ ਨਾ, ਕਿ ਬਹੁਤਿਆਂ ਨੂੰ ਸ਼ੌਂਕ ਨਹੀਂ ਘੁੰਮਣ ਜਾਣ ਦਾ, ਪਰ ਸਾਰੇ ਜਾ ਰਹੇ ਯਾਰ ਮੈਂ ਵੀ ਦੇਖ ਲੈਂਦਾ ਹੈ ਨਾ, ਇਹ ਬਾਬਿਆਂ ਤੋਂ ਹੀ ਸ਼ੁਰੂ ਹੋ ਜਾਂਦਾ ਕੰਮ ਕਿ ਉਹ ਫਲਾਨਾ ਫਲਾਨਾ ਇਹ ਬਾਬੇ ਜਾਂਦਾ ਮੈਂ ਵੀ ਜਾ ਕੇ ਵੇਖ ਲੈਂਦਾ ਹੈ ਨਾ, ਕਿ ਗੱਲ ਇਹੀ ਹੈ ਕਿ ਮਾਇੰਡ ਨੂੰ ਪਤਾ ਨਹੀਂ ਹੈ, ਹਾਰਟ ਨੂੰ ਪਤਾ ਨਹੀਂ ਮੈਂ ਕਰਾਂ ਕੀ, ਮੈਂ ਇੰਨਾ ਵਿਹਲਾਂ, ਮੇਰੇ ਕੰਮ ਮੇਰੇ ਕੋਲ ਕੋਈ ਐਜ਼ ਇਟ ਇਜ਼ ਕੰਮ ਨਹੀਂ ਹੈ, ਅਤੇ ਕੀ ਕਰਾਂਗੇ ਫਿਰ, ਉਹੀ ਗੱਲ ਹੈ ਕਿ ਬਸ ਭਾਈ ਨਾਮ ਜਪੋ।
0: ਪਰ ਸੱਚਾਈ ਇਹ ਹੈ ਨਾ ਕਿ ਆਪਾਂ ਜਿੱਦਾਂ ਜਿੱਦਾਂ ਆਪਾਂ ਵਿਹਲੇ ਹੋਏ ਹਾਂ, ਇਨਸਾਨੀ ਪ੍ਰਜਾਤੀ ਜਿੰਨਾ ਚਿਰ ਜਿੰਨਾ ਜਿੱਦਾਂ ਵਿਹਲੀ ਹੋਇਆ ਵਾ ਹਿਊਮਨ, ਉੱਦਾਂ ਉੱਦਾਂ ਹੋਰ ਜ਼ਿਆਦਾ ਬਿਜ਼ੀ ਹੋਇਆ ਵਾ।
1: ਬਿਲਕੁਲ,
0: ਸੋ ਇਹ ਵੀ ਇੱਕ ਸੱਚ ਆ। ਸੋ ਇਹ ਵੀ ਇੱਕ ਸਵਾਲ ਆ ਕਿ ਕੀ ਸਾਨੂੰ ਲੱਗਦਾ ਵਾ ਵੀ ਇਹ ਸਾਰੇ ਕੰਮ ਜਿਹੜੇ ਆ ਜਾਂ ਬਹੁਤੇ ਕੰਮ ਸਾਡੇ ਏ ਆਈ ਜਦੋਂ ਕਰਨ ਲੱਗ ਪਊਗੀ ਤਾਂ ਫਿਰ ਆਪਾਂ ਬਹੁਤ ਵਿਹਲੇ ਹੋ ਜਾਵਾਂਗੇ। ਇੱਕ ਸਮਾਂ ਸੀ ਨਾ ਜਦੋਂ ਆਪਾਂ ਘੋੜਿਆਂ 'ਤੇ ਜਾਂਦੇ ਹਾਂ, ਆਪਾਂ ਤੁਰ ਕੇ ਜਾਂਦੇ ਹਾਂ, ਅਤੇ ਸਾਨੂੰ ਜੇ ਕਾਰ ਮਿਲ ਗਈ ਤਾਂ ਉਹ ਸਮਾਂ ਆਪਾਂ ਵਿਹਲੇ ਹਾਂ, ਸਵਾਲ ਤਾਂ ਉੱਥੇ ਦੇ ਉੱਥੇ ਖੜੇ ਨੇ। ਹੁਣ ਜੇ ਇੱਕ ਸਮਾਂ ਆਪਾਂ ਥਾਪੀ ਲੈ ਕੇ ਬੀਬੀਆਂ ਕੱਪੜੇ ਧੋਂਦੀਆਂ ਰਹਿੰਦੀਆਂ ਸੀ, ਦੋ ਪਾਣੀ ਭਰ ਕੇ ਲਿਆਉਂਦੀਆਂ ਸੀ, ਕੱਪੜੇ ਵੀ ਥੋੜੇ ਸੀ, ਹੁਣ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਵਾਸ਼ਿੰਗ ਮਸ਼ੀਨਾਂ ਨੇ, ਭਾਂਡੇ ਧੋਂਦਿਆਂ ਸਾਰੀ ਦਿਹਾੜੀ ਲੰਘ ਜਾਂਦੀ ਸੀ, ਅੱਜ ਦੇ ਡੇਟ 'ਚ ਸਾਡੇ ਕੋਲ ਹੁਣ ਡਿਸ਼ਵਾਸ਼ਰ ਨੇ, ਹੈ ਨਾ, ਬੰਦੇ ਦੇ 3600 ਕੰਮ ਹੈ ਜਿਹੜੇ ਕਰਨ ਵਾਲੇ ਹੁੰਦੇ ਸੀ, ਜਿਹਦੇ ਵਿੱਚ ਉਹ ਆਪਣਾ ਮੰਨ ਲਓ ਕਈ ਦੇ ਨਾਲ ਗੋਡੀ ਕਰਦਾ ਸੀ ਜਾਂ ਫਿਰ ਉਹ ਹਲ ਵਾਹੁੰਦਾ ਸੀ ਬਲਦਾਂ ਦੇ ਨਾਲ, ਹੁਣ ਉਹਦੇ ਕੋਲ ਟਰੈਕਟਰ ਨੇ, ਪਾਣੀ ਲਾਉਣ ਦੇ ਲਈ ਜਿੱਥੇ ਉਹਨੂੰ ਵੇਟ ਕਰਨੀ ਪੈਂਦੀ ਸੀ ਵੀ ਕਦੋਂ ਪਾਣੀ ਦੀ ਵਾਰੀ ਆਊਗੀ ਫਿਰ ਆਪਾਂ ਕਣਕਾਂ ਨੂੰ ਲਾਵਾਂਗੇ, ਹੁਣ ਉਹਦੇ ਕੋਲ ਟਿਊਬਵੈੱਲ ਨੇ, ਪਰ ਕੀ ਵਿਹਲੇ ਆ ਬੰਦੇ, ਜਿੱਥੇ ਹੜੰਬਾ ਲਾ ਕੇ ਜਾਂ ਫਿਰ ਉਹ ਛੋਟੀਆਂ ਜਿਹੜੀਆਂ ਕਣਕਾਂ ਵਾਲੀਆਂ ਮਸ਼ੀਨਾਂ ਲਾ ਕੇ ਮਹੀਨਾ ਮਹੀਨਾ ਕਈ ਵਾਰੀ ਇੱਕੇ ਕਿੱਲੇ 'ਤੇ ਲੱਗਾ ਰਹਿੰਦਾ ਹੈ, ਬੰਦਾ ਬੱਤੀ ਆ ਗਈ, ਬੱਤੀ ਚੱਲ ਗਈ, ਪਟਾ ਟੁੱਟ ਗਿਆ, ਬਰੋਜਾ ਉੱਤਰ ਗਿਆ, ਉੱਥੇ ਹੁਣ ਆਪਾਂ ਵੇਖਦੇ ਹਾਂ ਵੀ ਕੰਬਾਈਨ ਆਉਂਦੀ ਹੈ ਮਿੰਟਾਂ 'ਚ ਕਰਕੇ ਪਰੇ ਜਾਂਦੀ ਹੈ, ਤੂੜੀ ਕੱਢਣ ਦੇ ਉੱਤੇ, ਧਾੜ ਲਿੰਬਣ ਦੇ ਉੱਤੇ, ਉਹ ਸਾਰਾ ਸਮਾਂ ਬੰਦੇ ਨੇ ਕਿੱਥੇ ਲਾਇਆ, ਸਵਾਲ ਤਾਂ ਆ ਸੀ ਉਹ ਸਾਰਾ ਸਮਾਂ। ਅਤੇ ਜੇ ਹੁਣ ਆਪਾਂ ਨੂੰ ਹੋਰ ਮੰਨ ਲਓ ਸਾਡੀ ਸਾਰੀ ਦੀ ਸਾਰੀ ਦੌੜ ਮੈਨੂੰ ਲੱਗਦਾ ਸ਼ੁਰੂ ਤੋਂ ਇਹੋ ਹੀ ਰਹੀ ਆ ਕਿ ਆਪਾਂ ਆਪਣੇ ਆਪ ਨੂੰ ਵਿਹਲਾ ਕਿੱਦਾਂ ਕਰੀਏ, ਪਰ ਬੇਸਿਕਲੀ ਸਾਡੀ ਦੌੜ ਆਪਣੇ ਆਪ ਨੂੰ ਵਿਹਲੇ ਕਰਨ ਦੀ ਨਹੀਂ ਹੀ ਸ਼ਾਇਦ, ਇਨਸਾਨ ਦੀ ਸਾਨੂੰ ਇਹੋ ਹੀ ਸਮਝ ਨਹੀਂ ਆਇਆ ਵੀ ਸਾਡੀ ਦੌੜ ਕਾਹਦੀ ਆ, ਵਿਹਲੇ ਕਰਨ ਦੀ ਦੌੜ ਹੁੰਦੀ ਅਤੇ ਆ ਕਿੰਨੇ ਕੰਮ ਨੇ ਜਿਨ੍ਹਾਂ ਤੋਂ ਆਪਾਂ ਸ਼ਾਇਦ ਵਿਹਲੇ ਹੋ ਚੁੱਕੇ ਹਾਂ, ਕੰਮ ਘੱਟ ਚੁੱਕੇ ਆ, ਪਰ ਫਿਰ ਵੀ ਕੀ ਆਪਾਂ ਵਿਹਲੇ ਹਾਂ, ਕੀ ਫਿਰ ਵੀ ਸਾਡੇ ਕੋਲ ਸਮਾਂ ਹੈਗਾ। ਮੈਨੂੰ ਤਾਂ ਇਹ ਲੱਗਦਾ ਵੀ ਆਪਾਂ ਜਿਹੜਾ ਇਸ ਟਾਈਮ ਕੰਮ ਕਰ ਰਹੇ ਹਾਂ ਉਹਦੇ ਤੋਂ ਵਿਹਲੇ ਹੋਣਾ ਚਾਹੁੰਦੇ ਹੁੰਦੇ ਹਾਂ, ਨਾ ਕਿ ਆਪਾਂ ਵਿਹਲੇ ਹੋਣਾ ਚਾਹੁੰਦੇ।
2: ਐਬਸੋਲੂਟਲੀ, ਬੇਸਿਕਲੀ ਸਾਨੂੰ ਇਹੀ ਚਾਹੀਦਾ ਹੁੰਦਾ ਕਿ ਮੋਨੋਟਨੀ ਟੁੱਟੇ, ਰੂਟੀਨ ਟੁੱਟੇ। ਜੋ ਤੁਸੀਂ ਐਗਜ਼ਾਮਪਲਸ ਦਿੱਤੀਆਂ ਹੈ ਨਾ, ਉਸ ਤੋਂ ਉੱਪਰ ਇੱਕ ਹੋਰ ਆਪਾਂ ਐਗਜ਼ਾਮਪਲ ਲੈ ਲਈਏ, ਕਿਉਂਕਿ ਉਹ ਜਿਹੜਾ ਹੁਣ ਅੱਗੇ ਆ ਗਿਆ ਨਾ ਉਹੀ ਸਰਕਲ ਆ ਜਿਹ 'ਚ ਆਪਾਂ ਫਸੇ ਹਾਂ, ਹੈ ਨਾ। ਆਪਣਾ ਟਾਈਮ ਫਰੀ ਹੋ ਗਿਆ, ਹੈ ਨਾ, ਟਾਈਮ ਫਰੀ ਹੋ ਗਿਆ ਅਤੇ ਆਪਾਂ ਟਾਈਮ ਫਰੀ ਕਿੱਥੇ ਕਰਦੇ ਹਾਂ, ਟੈਕਨੋਲੋਜੀ ਯੂਜ਼ ਕਰਕੇ, ਕਾਰ ਚਲਾ ਕੇ ਗੇੜੀ ਲਾ ਲਈ, ਹੈ ਨਾ, ਜਾਂ ਫਿਰ ਗਾਣੇ ਸੁਣ ਲਏ, ਜਾਂ ਫਿਰ ਹੁਣ ਮੇਜਰ ਟਾਈਮ ਹਰ ਕਿਸੇ ਦਾ ਯੂਟਿਊਬ, ਇੰਸਟਾਗ੍ਰਾਮ, ਟਿਕਟੋਕ ਇਹ 'ਤੇ ਨਿਕਲਦਾ, ਹੈ ਨਾ। ਉਹ ਸਰਕਲ ਸਮਝੋ, ਹੁਣ ਉਹ ਸਰਕਲ 'ਤੇ ਤੁਸੀਂ ਰੀਲਾਂ ਦੇਖ ਰਹੇ ਹੋ, ਤੁਹਾਡੇ ਸਾਹਮਣੇ ਐਡ ਆ ਰਹੀ ਹੈ, ਤੁਸੀਂ ਚੀਜ਼ ਖਰੀਦ ਰਹੇ ਹੋ, ਹੈ ਨਾ, ਤੁਸੀਂ ਚੀਜ਼ ਖਰੀਦ ਰਹੇ ਹੋ, ਤੁਹਾਨੂੰ ਕੰਮ ਕਰਨ ਜਾਣਾ ਪੈ ਰਿਹਾ ਐਕਸਟਰਾ, ਇੱਕ ਸਰਕਲ ਬਣ ਗਿਆ। ਦੂਸਰਾ ਸਰਕਲ ਕੀ ਹੋ ਗਿਆ, ਹੁਣ ਸਮਝੋ ਆਹੀ ਏਜੰਟ ਬਣ ਗਏ, ਤੁਸੀਂ ਕੰਮ ਸ਼ੁਰੂ ਕਰਤਾ, ਹੁਣ ਕੰਮ ਤੁਹਾਡਾ ਆਟੋਮੇਟਿਡ ਹੋ ਗਿਆ। ਮੈਂ 10 ਸਾਲ ਬਾਅਦ ਪੋਜ਼ਿਟਿਵ ਕੇਸ ਸਿਨੈਰੀਓ ਲੈ ਕੇ ਜੇ ਚੱਲ ਰਿਹਾ, ਕਿ ਆਪਾਂ ਕਹਿੰਦੇ ਕਿ ਬੰਦਾ ਹੀ ਕਰੇਗਾ, ਲੈਟ ਸਪੋਜ਼ ਜਿਹੜਾ ਵੀ ਤੁਸੀਂ ਕੰਮ ਕਰਦੇ ਸੀਗੇ ABC, ਉਹਨੂੰ ਪ੍ਰੋਪਰਲੀ AI ਕਰ ਰਿਹਾ, ਫਿਰ ਤੁਹਾਨੂੰ ਇਹੀ AI ਸਮਝਾਏਗੀ। ਜਿਸ ਤਰ੍ਹਾਂ 10 ਰੀਲ ਬਾਅਦ ਇੱਕ ਐਡ ਆਉਂਦੀ ਨਾ, ਇਹੀ AI ਤੁਹਾਨੂੰ 6 ਮਹੀਨੇ ਬਾਅਦ ਕਹੇਗੀ, ਯਾਰ ਆਹ ਸਭ ਤਾਂ ਮੈਂ ਕਰਦਾ ਪਿਆ, ਜਿੱਦਾਂ ਦੀ ਤੇਰੀ ਪਰਸਨੈਲਿਟੀ ਹੈ ਨਾ ਯਾਰ, ਤੂੰ ਆਹ ਵੀ ਕਰਨਾ ਸ਼ੁਰੂ ਕਰ, ਤੂੰ ਬਣਾਉਣਾ ਤਾਂ ਸ਼ੁਰੂ ਕਰੇ ਵਾਲਾ ਕੰਮ, ਇੱਕ ਨਵਾਂ ਵਿਜ਼ਨ, ਇੱਕ ਨਵੀਂ ਕਹਾਣੀ ਐਂਡ ਨਵਾਂ ਬਿਜ਼ਨਸ। ਕਿਉਂਕਿ ਹੁਣ ਇਹ ਤਾਂ ਵੈਸੇ ਵੀ ਜਿਸ ਤਰ੍ਹਾਂ ਦੀ ਇਕੋਨਮੀ 'ਚ ਆਪਾਂ ਰਹਿ ਰਹੇ ਹਾਂ, ਮੇਰੇ ਖਿਆਲ ਨਾਲ ਬਹੁਤ ਘੱਟ ਲੋਕ ਨੇ ਜੇ ਉਹ ਹਾਈਪਰ ਸਕਸੈਸਫੁਲ ਨਹੀਂ ਨੇ, ਐਂਡ ਹਾਈਪਰ ਸਕਸੈਸਫੁਲ ਮਤਲਬ ਜਿਸ ਵੀ ਇੰਡਸਟਰੀ 'ਚ ਹੈਗੇ ਆ, ਜੋ ਉਹਦੇ ਟੋਪ 5-10% 'ਚ ਨਹੀਂ ਆਉਂਦੇ, ਅਤੇ ਅਦਰਵਾਈਜ਼ ਤਾਂ ਹਰ ਕਿਸੇ ਨੂੰ 2 ਜਾਂ 3 ਕੰਮ ਕਰਨੇ ਪੈਂਦੇ ਆ। ਮੇਰੇ ਖਿਆਲ ਨਾਲ ਇੱਕ ਟਾਈਮ ਹੈਗਾ, ਜਿਸ ਸਟੇਟਸ ਸਿੰਬਲ ਆਪਾਂ ਗੱਲ ਕਰਦੇ ਨਾ, ਸ਼ਾਇਦ ਇੱਕ ਟਾਈਮ ਆਇਆ ਕਿ ਤੁਹਾਡੇ ਕਿੰਨੇ ਕੁ ਕੰਮ ਨੇ ਹੋਰ, ਹੈ ਨਾ, ਕਿਉਂਕਿ ਹੁਣ ਤਾਂ ਸਭ ਕੁਛ AI ਸਾਂਭ ਲੈਂਦਾ, ਤੁਹਾਨੂੰ ਤਾਂ ਇੰਪਲੋਈਜ਼ ਰੱਖਣ ਦੀ ਲੋੜ ਨਹੀਂ ਹੈ, ਕੋਲੈਬੋਰੇਸ਼ਨ ਹੋਣੀਆਂ ਸ਼ੁਰੂ ਹੋ ਗਈਆਂ ਨਾ ਹੁਣ, ਜਿਸ ਫੀਲਡ 'ਚ ਆਪਾਂ ਹੀ ਹਾਂ, ਹੈ ਨਾ, ਉਹਦੇ ਅੰਦਰ ਜੇ ਆਪਾਂ ਗੱਲ ਕਰ ਲਈਏ ਕਿ ਪਹਿਲੇ ਹਾਇਰ ਹੁੰਦੇ ਸੀਗੇ ਸੋਸ਼ਲ ਮੀਡੀਆ ਮੈਨੇਜਰ, ਪਹਿਲੇ ਹਾਇਰ ਹੁੰਦਾ ਸੀਗਾ ਐਡੀਟਰ, ਹੈ ਨਾ, ਹੁਣ ਐਵਰੀਥਿੰਗ ਇਜ਼ ਬਿਕਮਿੰਗ ਫਰੀਲਾਂਸ, ਕਿ ਹਾਂ ਵੀ ਤੁਸੀਂ ਠੇਕੇ ਤੌਰ 'ਤੇ ਕੰਮ ਦੇ ਦਿਓ, ਕਿ ਠੀਕ ਹੈ ਆਪਾਂ ਕਰ ਲਾਂਗੇ। ਹੁਣ ਮੇਰੇ ਖਿਆਲ ਨਾਲ IT ਇੰਡਸਟਰੀ ਹੌਲੀ ਹੌਲੀ ਹੋ ਗਈ ਨਾ, ਫਰੀਲਾਂਸ 'ਤੇ ਜਾਣੀ ਸ਼ੁਰੂ ਹੋ ਗਈ, ਛੋਟੇ ਛੋਟੇ ਕੰਟਰੈਕਟਰ ਆ ਗਏ ਆ। TCS ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ, ਪਿਛਲੇ 1 ਸਾਲ 'ਚ ਸਿਰਫ 17 ਬੰਦੇ ਰੱਖੇ ਆ। ਕਿਉਂ? ਕਾਰਨ ਇਹ ਹੈ ਕਿ ਹੁਣ ਸ਼ਾਇਦ ਹਰ ਕੋਈ ਸੈਲਫ ਇੰਪਲੋਇਡ ਹੋਏਗਾ, ਐਂਡ ਉਹ ਸੈਲਫ ਇੰਪਲੋਇਡ ਦੇ ਅੰਦਰ AI ਹੀ AI ਨੂੰ ਸਿਖਾਏਗਾ, AI ਅੱਗੋਂ ਸਿਖਾਏਗੀ। ਜਿਹੜਾ ਇੱਕ ਕੰਮ ਸ਼ੁਰੂ ਹੋ ਗਿਆ, ਉਹ ਜਦੋਂ ਉਹਨੂੰ ਲੱਗ ਗਿਆ AI ਨੂੰ ਕਿ ਇਹ ਠੀਕ ਹੈ, ਹੁਣ ਮੈਂ ਵੀ ਵਿਹਲੀ ਹਾਂ, ਇਹ ਵੀ ਵਿਹਲਾ ਬੈਠਾ, ਇੱਕ ਨਵਾਂ ਆਈਡੀਆ, ਇੱਕ ਨਵੀਂ ਕਹਾਣੀ, ਆਹ ਸੁਣ, ਆਹ ਪੜ੍ਹ, ਆਹ ਕਰ।
0: ਅੱਛਾ, ਇਹਦੀ ਨਾ ਇੱਕ ਐਗਜ਼ਾਮਪਲ ਆਪਾਂ ਵੱਡੀਆਂ ਕੰਪਨੀਆਂ ਤੋਂ ਲੈ ਸਕਦੇ ਹਾਂ
2: ਜੀ।
0: ਤੁਸੀਂ ਇਹ ਵੇਖੋ ਵੀ ਵੱਡੀਆਂ ਕੰਪਨੀਆਂ ਦੇ ਜਿੰਨੇ ਵੀ CEO ਨੇ, ਜਿੰਨੀਆਂ ਵੀ ਚੁੱਕ ਕੇ ਵੇਖ ਲਓ, ਗੂਗਲ ਵੇਖ ਲਓ, ਆ ਤੁਸੀਂ ਕਲਾਉਡ ਦੀ ਗੱਲ ਕੀਤੀ ਆ, ChatGPT ਦਿਸ ਦੈਟ, ਇਹ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਨੇ, ਤੁਸੀਂ ਵੇਖੋ ਇਹਨਾਂ ਦੇ ਜਿਹੜੇ CEO ਨੇ ਜਾਂ ਵੱਡੇ ਅਹੁਦੇਦਾਰ ਨੇ, ਉਹ ਬੜੇ ਫਰੀਕੁਐਂਟਲੀ ਚੇਂਜ ਕਰ ਰਹੇ ਆਪਣੇ ਆਪ ਨੂੰ, ਇੱਕ ਕੰਪਨੀ ਤੋਂ ਦੂਸਰੀ 'ਚ, ਦੂਸਰੀ 'ਚੋਂ ਤੀਸਰੀ 'ਚ। ਸੋ ਇਹ ਲਗਭਗ ਉਹੀ ਵਰਤਾਰਾ ਵਾ ਜਿਹਦੀ ਹੁਣੇ ਆਪਾਂ ਗੱਲ ਕਰ ਰਹੇ ਹਾਂ।
2: ਬਿਲਕੁਲ।
0: ਸੋ ਜਦੋਂ ਆਪਾਂ ਇਸ ਉਹਦੇ 'ਚ ਪਹੁੰਚ ਜਾਂਗੇ ਨਾ, ਆਪਾਂ ਕਿਤੇ ਵੀ ਵੱਜ ਕੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ। ਸੋ ਆਪਾਂ ਲਗਭਗ ਆਪਾਂ ਵੇਖੀਏ ਤਾਂ ਸਾਡੇ 'ਚ ਉੱਦਾਂ ਦੇ ਥੋੜ੍ਹਾ ਥੋੜ੍ਹੇ ਜਿਹੇ ਕਣ ਆਉਣੇ ਸ਼ੁਰੂ ਹੋ ਚੁੱਕੇ ਆ। ਫਰੀ ਲਾਂਸਿੰਗ ਇਜ਼ ਵਨ ਆਫ ਦਾ ਐਗਜ਼ਾਮਪਲ।
2: ਬਿਲਕੁਲ।
0: ਸੋ ਜਿੰਨਾ ਚਿਰ ਸਾਨੂੰ ਇਹ ਚੀਜ਼ ਨਹੀਂ ਫੀਲ ਹੁੰਦੀ ਕਿ ਆਹ ਸਾਡਾ ਆਪਣਾ, ਕਿਉਂਕਿ ਇੱਕ ਕਿਤੇ ਨਾ ਕਿਤੇ ਗਰੋਥ ਨਾਂ ਦੀ ਜਿਹੜੀ ਸੀਡ ਆ ਉਹ ਵਿੱਚ ਪਾ ਦਿੱਤੀ ਗਈ ਆ। ਹੁਣ ਆਰਟੀਫਿਸ਼ਲ ਇੰਟੈਲੀਜੈਂਸ ਕੀ ਆ? ਇਹ ਗਰੋਥ ਹੈ।
2: ਐਬਸੋਲੂਟਲੀ, ਇਹ
0: ਇਨਸਾਨ ਦੇ ਵਿੱਚ ਕੀ ਬਿਰਤੀ ਆ? ਗਰੋਥ ਹੈ। ਕਿ ਹੁਣ ਤੁਸੀਂ ਆਮ ਨਾ, ਪਹਿਲੀਆਂ 'ਚ ਇਹ ਚੀਜ਼ ਬਹੁਤ ਘੱਟ ਹੀ, ਹੁਣ ਅੱਜ ਕੱਲ੍ਹ ਆਮ ਤੁਸੀਂ ਮੰਨ ਲਓ ਕਿਸੇ ਨੂੰ ਗੱਲ ਕਰਦਿਆਂ ਵੇਖੋਗੇ ਨਾ, ਉਹ ਕਹੂਗਾ ਮੈਂ ਆਹ ਕੰਮ ਕਰਦਾ ਪਰ ਇਹ 'ਚ ਨਾ ਮੈਨੂੰ ਗਰੋਥ ਨਹੀਂ ਦਿਖ ਰਹੀ।
2: ਹਾਂ, ਐਬਸੋਲੂਟਲੀ, ਇੱਦਾਂ ਹੀ ਹੈ।
0: ਜਦਕਿ ਤੁਸੀਂ ਉਹ ਸਮਝਣਾ ਚਾਹੋ ਤਾਂ ਉਹਨੂੰ ਪਤਾ ਵੀ ਨਹੀਂ ਹੁੰਦਾ ਵੀ ਉਹ ਗਰੋਥ ਕਿਹੜੀ ਭਾਲਦਾ ਵਾ ਜਾਂ ਕਿਹੜੀ ਚੀਜ਼ ਦੀ ਉਹ ਗੱਲ ਕਰ ਰਿਹਾ, ਜਾਂ ਫਿਰ ਉਹਨੇ ਗਰੋ ਕਿਸੇ ਦੇ ਲਈ ਕੀ ਗਰੋ ਕਰਕੇ ਦਿੱਤਾ ਜਿਹੜੀ ਉਹ ਆਪਣੀ ਗਰੋਥ ਭਾਲਦਾ।
2: ਮਿਆਰ ਕੀ ਹੈ, ਇਹੀ ਨਹੀਂ ਹੁਣ ਆਈਡੀਆ ਰਿਹਾ ਨਾ,
0: ਆਈਡੀਆ ਨਹੀਂ ਉਸ ਚੀਜ਼ ਦਾ। ਸੋ ਇਹ 'ਚ ਅੱਛਾ ਇੱਕ ਹੋਰ ਇਹਦਾ ਬੜਾ ਵੇਖੋ, ਇਹ ਸਾਰੇ ਜਿਹੜੇ ਨੇ ਇਹ ਸਿਰਫ ਕਹਿ ਲਓ ਤੁਸੀਂ ਕਿ ਇਫ ਬਟਸ ਵਾਲੇ ਸੈਕਟਰ ਨੇ, ਮਤਲਬ ਕੁੱਡ ਬੀ ਵਾਲੇ, ਵੀ ਹਾਂ ਵੀ ਆ ਜਿਹੜਾ ਕੱਲ ਨੂੰ ਕੀ ਹੁੰਦਾ ਵਾ, ਕਿੱਦਾਂ ਹੁੰਦਾ ਵਾ। ਜੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ AI, ਮੈਂ ਚਾਹੂੰਗਾ ਕਿ ਸਾਡੇ ਜਿਹੜੇ ਸਰੋਤੇ ਉਹ ਵੀ ਇਹਦੇ ਵਿੱਚ ਆਪਣਾ ਕੰਟਰੀਬਿਊਸ਼ਨ ਜ਼ਰੂਰ ਪਾਉਣ, ਜੇ ਪਾਉਣਾ ਚਾਹੁੰਦੇ ਆ 0447716174 0447716174 ਅਤੇ 93-56-03-44 ਇਹ ਸਾਡੇ ਨੰਬਰ ਨੇ। ਮੈਸੇਜ ਤੁਹਾਡੇ ਮੈਂ ਵੇਖ ਲਿਆ, ਉਹ ਮੈਂ ਥੋੜ੍ਹੀ ਦੇਰ ਤੱਕ ਬਾਅਦ 'ਚ ਪੜ੍ਹਦਾ ਅਤੇ ਇਸ ਤੋਂ ਪਹਿਲਾਂ ਕਿ ਚੇਤਾ ਭੁੱਲ ਜੇ ਮੈਂ ਵੀ ਦੱਸਦਾ ਕਿ ਅੱਜ 17 ਤਰੀਕ ਹੈ ਅਤੇ ਅੱਜ ਇਹ ਕਲਾਸ ਬਿਲਡਿੰਗ ਮਟੀਰੀਅਲ ਵਾਲਿਆਂ ਦੀ ਅੱਜ ਓਪਨਿੰਗ ਵੀ ਹੈ
2: ਅਤੇ
0: ਉੱਥੇ ਵੀ ਤੁਸੀਂ ਜਾ ਸਕਦੇ ਹੋ। ਵਧੇਰੇ ਜਾਣਕਾਰੀਆਂ ਤੁਹਾਨੂੰ ਆਪਾਂ ਦੇ ਦਿੰਦੇ ਹਾਂ ਥੋੜ੍ਹੀ ਦੇਰ ਤੱਕ, ਜਾਂ ਪਹਿਲਾਂ ਸ਼ੇਅਰ ਤੁਹਾਡੇ ਨਾਲ ਕੀਤੀਆਂ ਨੇ, ਤੁਸੀਂ ਸਰਚ ਮਾਰ ਸਕਦੇ ਹੋ ਅਤੇ ਜੇ ਤੁਹਾਨੂੰ ਚਾਹੀਦਾ ਐਡਰੈਸ 'ਤੇ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਅਤੇ ਜਾ ਕੇ ਤਾਂ ਅੱਜ ਤੁਸੀਂ ਟੂਲ ਟਾਲ ਵੇਖੋ, ਗਾਰਡਨਿੰਗ ਗੁਰਡਨਿੰਗ ਦੇ ਲਈ ਟੂਲ ਚਾਹੀਦੇ ਨੇ ਉਹ ਵੇਖ ਲਓ, ਜਾਂ ਫਿਰ ਜੋ ਵੀ ਕੁਛ
2: ਜੋ ਵੀ
0: ਕਿੱਲ ਕਾਂਟਾ ਜੋ ਵੀ ਲੱਕੜ ਲੁੱਕੜ ਜੋ ਵੀ ਤੁਸੀਂ ਕੋਈ ਘਰ ਦਾ ਕੋਈ ਮੰਨ ਲਓ ਰਿਪੇਅਰ ਰਪੂਰ ਕਰਨੀ ਆ, ਕੋਈ ਇਲੈਕਟ੍ਰਿਕ ਸਮਾਨ ਜਾਂ ਪਲੰਬਿੰਗ ਦਾ ਸਮਾਨ ਜੋ ਵੀ ਚਾਹੀਦਾ ਉਹ ਤੁਸੀਂ ਇੱਕ ਵਾਰੀ ਵੇਖ ਆਓ ਜਾ ਕੇ। ਅਤੇ ਅੱਛਾ ਗੱਲ ਆਪਾਂ ਕਰ ਰਹੇ ਹਾਂ ਕਿ ਜੇ ਆਰਟੀਫਿਸ਼ਲ ਇੰਟੈਲੀਜੈਂਸ ਮੰਨ ਲਓ ਜੇ ਸਾਨੂੰ ਇੰਨੀਆਂ ਹੀ ਸਲਾਹਾਂ ਦੇ ਸਕਦਾ ਹੈ, ਸਾਨੂੰ ਸਾਡੇ ਕੰਮ ਦੀ ਸਲਾਹ ਦਊਗਾ, ਸਾਨੂੰ ਸਾਡੇ ਸ਼ੋਪਿੰਗ ਦੀ ਸਲਾਹ ਦਊਗਾ, ਸਾਨੂੰ ਇਹ ਸਲਾਹ ਦਊਗਾ ਵੀ ਤੈਨੂੰ ਆਹ ਕੱਪੜੇ ਨਹੀਂ ਜਚਣ ਡੇ ਅੱਜ, ਤੂੰ ਆਹ ਕੱਪੜੇ ਨਾ ਪਾ, ਤੇਰੇ ਨਾ ਤੇਰੇ ਤੇਰੇ ਬੁੱਲ ਜਿਹੜੇ ਆ ਉਹ ਤੇਰੇ ਫੇਸ ਦੇ ਹਿਸਾਬ ਨਾਲ ਸੈੱਟ ਨਹੀਂ ਬੈਠੇ, ਬੁਟੋਕ ਕਰਾ ਤੂੰ ਫਿਲਰ ਕਰਾ ਥੋੜ੍ਹੇ ਜਿਹੇ, ਤੇਰੀਆਂ ਅੱਖਾਂ ਦੇ ਵਿੱਚ ਨਾ ਥੋੜ੍ਹੀ ਜਿਹੀ ਪ੍ਰੋਬਲਮ ਲੱਗ ਰਹੀ ਆ, ਤੂੰ ਨਾ ਮਤਲਬ ਕੱਜਲ ਨਾ ਲਾਇਆ ਕਰ, ਹੈ ਨਾ, ਜਾਂ ਫਿਰ ਤੂੰ ਆਹ ਨਵਾਂ ਪ੍ਰੋਡਕਟ ਆਇਆ ਵਾ ਇਹ ਤੂੰ ਲਾ, ਹੈ ਨਾ, ਤੂੰ ਭਰਵੱਟੇ ਇੱਦਾਂ ਕਰ ਵੀ ਤੂੰ ਨਾ ਮਨਾਇਆ ਨਾ ਕਰ, ਇਹ ਸ਼ੇਵਰ ਮਾਰ ਇਹਨੂੰ ਤੂੰ ਲੇਜ਼ਰ ਕਰਾ ਦੇ ਅਤੇ ਲੀਕ ਮਾਰ ਕੇ ਚੱਲ ਜਾ ਕਰ,
2: ਉਹ ਬੱਲੇ,
0: ਹੈ ਨਾ, ਤੈਨੂੰ ਇੱਦਾਂ ਦੇ ਫਲਾਣੇ ਐਕਟਰ ਵਰਗੇ ਜੱਜਣਗੇ, ਮੰਨ ਲਓ ਤੁਹਾਡੀ ਪਰਸਨੈਲਿਟੀ ਦੇ ਲਈ ਉਹ ਤੁਹਾਨੂੰ ਸਲਾਹ ਦਊਗਾ, ਤੁਹਾਨੂੰ ਉਹ ਸਲਾਹ ਦਊਗਾ ਵੀ ਤੂੰ ਨਾ ਧੁੱਪ 'ਚ ਘੱਟ ਜਾਂਦਾ, ਤੂੰ ਵਿਟਾਮਿਨ ਜਿਹੜੀ
2: ਹੈ ਡੀ
0: ਹਾਂ ਵਿਟਾਮਿਨ ਡੀ ਨਾ ਤੂੰ ਮਿਸ ਨਾ ਕਰਿਆ ਕਰ, ਹੈ ਨਾ, ਜਾਂ ਤੇਰੇ ਡਾਕਟਰ ਨੇ ਤੈਨੂੰ ਆਹ ਕਿਹਾ ਵਾ ਉਹਦੇ ਮੁਤਾਬਿਕ ਤੈਨੂੰ ਆਹ ਹਰ ਰੋਜ਼ ਖਾਣੀ, ਉਹ ਤੁਹਾਨੂੰ ਆਪੇ ਦੱਸੀ ਜਾਊਗਾ ਵੀ ਹਾਂ ਆਹ ਚੀਜ਼ਾਂ।
2: ਬਿਲਕੁਲ ਠੀਕ।
0: ਕੁਐਸਚਨ ਇਜ਼ ਕਿ ਜੇ ਸਾਨੂੰ ਹਰ ਇੱਕ ਚੀਜ਼ ਦੇ ਵਿੱਚ ਸਾਡੇ ਪ੍ਰੋਫੈਸ਼ਨ ਤੋਂ ਲੈ ਕੇ ਹਰ ਇੱਕ ਚੀਜ਼ ਦੇ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਈਵਨ ਸਾਡਾ ਪਾਰਟਨਰ ਲੱਭਣ ਦੇ ਵਿੱਚ ਵੀ ਇਹ ਮੇਰੇ ਲਈ ਠੀਕ ਰਹੂਗੀ ਜਾਂ ਨਹੀਂ ਰਹੂਗੀ, ਰਹੂਗਾ ਜਾਂ ਨਹੀਂ ਰਹੂਗਾ, ਇਹ ਸਾਰੇ ਕੁਛ ਦੇ ਸਾਡੇ ਵਿੱਚ ਹੈਲਪ ਕਰੂਗਾ, ਕੀ ਫਿਰ ਸਾਡੇ ਧਰਮ ਦੇ ਵਿੱਚ ਵੀ ਇੰਟਰਫੇਰੈਂਸ ਆਊਗੀ, ਕਰੂਗਾ, ਸਾਨੂੰ ਸਲਾਹ ਦਊਗਾ ਵੀ ਵੇਖ ਤੂੰ ਯਾਰ ਇੱਦਾਂ ਦੇ ਸੁਭਾਅ ਦਾ ਮਾਲਕ ਹੈ, ਤੈਨੂੰ ਨਾ ਫਲਾਣੇ ਧਰਮ 'ਚ ਚੱਲ ਜਾਣਾ ਚਾਹੀਦਾ, ਤੈਨੂੰ ਆਹ ਧਰਮ ਨਹੀਂ ਸੂਟ ਕਰ ਰਿਹਾ ਤੈਨੂੰ, ਅਫਕੋਰਸ ਉਹ ਤੁਹਾਨੂੰ ਲੌਜਿਕ ਵੀ ਦਊਗਾ।
2: ਵੈਸੇ ਅੱਜ ਦੇ ਦੌਰ 'ਚ ਕਮਿਊਨਿਟੀ ਗਾਈਡਲਾਈਨਸ ਦੇ ਕਾਰਨ ਇਹ ਨਹੀਂ ਕਰਦਾ, ਪਰ ਅਗੇਨ
0: ਜੇ ਨਹੀਂ ਇਹ ਗਾਈਡਲਾਈਨਸ ਵਿੱਚ ਨਹੀਂ ਆ ਤੇ ਨਾ ਹੀ ਹੋਊਗਾ, ਪਰ ਮੰਨ ਲਓ ਜਦੋਂ ਹੁਣ ਇਹ ਆਪਾਂ ਕਹਿਤਾ ਵੀ ਸਾਡਾ ਸੰਗੀ ਸਾਥੀ ਆ, ਜਾਂ ਫਿਰ ਆਪਾਂ ਉਹਨੂੰ ਕੀ ਮਾਹਰ ਉਹਨੂੰ ਇੱਦਾਂ ਦੀ ਫੀਡ ਦੇਣਗੇ ਵੀ ਨਹੀਂ ਤੂੰ ਸਪੈਸੀਫਿਕ ਇਹਨਾਂ ਇਹਨਾਂ ਖਿੱਤਿਆਂ ਦੇ ਵਿੱਚ ਤੂੰ ਸਲਾਹ ਮਸ਼ਵਰਾ ਨਹੀਂ ਦੇਣਾ, ਪਰ ਉਹ ਅੱਜ ਤੱਕ ਦਾ ਵਾ, ਪਰ ਜਦੋਂ ਆਪਾਂ ਇਹ ਕਹਿ ਰਹੇ ਹਾਂ ਕਿ ਉਹ ਆਪਣੇ ਆਪ ਸੋਚਣਾ ਸ਼ੁਰੂ ਕਰੂਗਾ, ਆਪਣੇ ਆਪ ਆਪਣੇ ਅਗਲੇ ਮਾਡਲ ਬਣਾਉਣੇ ਸ਼ੁਰੂ ਕਰੂਗਾ, ਉਦੋਂ ਤਾਂ ਫਿਰ ਤੁਹਾਡਾ ਕੰਟਰੋਲ ਹੀ ਨਹੀਂ ਆ ਉਹਦੇ 'ਤੇ।
2: ਇਟ ਇਜ਼ ਹੈਪਨਿੰਗ ਰਾਈਟ ਨਾਓ, ਮਾਡਲ ਤਾਂ ਆਪਣੇ ਖੁਦ ਦੇ ਬਣਾ ਹੀ ਰਿਹਾ, ਐਂਡ ਜਿਹੜੀ ਤੁਸੀਂ ਹੈ ਨਾ ਹੁਣ ਗੱਲ ਦੱਸੀ ਉਹ ਵੀ ਇਹੀ ਹੈ ਕਿ ਆਪਾਂ ਜੇ ਪੁੱਛੀਏ ਤਾਂ ਕਹੇਗਾ, ਪਰ ਹਾਂ ਇੱਕ ਟਾਈਮ ਆਏਗਾ ਉਹ ਇਹ ਦੱਸੇਗਾ ਕਿ ਇਹ ਤੂੰ ਕਰ, ਕਿਉਂਕਿ ਆਪਾਂ ਇੰਨੇ ਜ਼ਿਆਦਾ ਉਹ ਇੱਕ ਕਹਾਵਤ ਹੈ ਨਾ ਬਹੁਤ ਮਸ਼ਹੂਰ ਕਿ ਦੇ ਗੇਵ ਐਵਰੀ ਵਨ ਇਲੈਕਟ੍ਰੀਸਿਟੀ ਸੋ ਦੇ ਦੈਮਸੈਲਵਸ ਕੈਨ ਬਰਨ ਕੈਂਡਲਸ, ਕਿ ਜਦੋਂ ਇਲੈਕਟ੍ਰੀਸਿਟੀ ਆਈ ਹੈ ਨਾ ਥੋੜ੍ਹੀ ਅਮੀਰਾਂ ਨੇ ਜਦ ਤੱਕ ਵਰਤੀ ਫਿਰ ਬਾਅਦ 'ਚੋਂ ਸਾਰਿਆਂ ਨੂੰ ਦੇ ਦਿੱਤੀ, ਤਾਂ ਹੁਣ ਹੈ ਨਾ ਵਧੀਆ ਵਧੀਆ ਕੈਂਡਲ ਲਾਈਟ ਡਿਨਰ ਕਰਦੇ ਸਭ ਕਰਦੇ, ਫਿਰ ਕਹਿਤਾ ਕਿ ਦੇ ਗੇਵ ਐਵਰੀ ਵਨ ਜੰਕ ਫੂਡ ਸੋ ਦੈਟ ਦੇ ਕੈਨ ਹੈਵ ਔਰਗੈਨਿਕ, ਹੈ ਨਾ ਇਹੀ ਹੋਇਆ, ਸਾਰਿਆਂ ਨੂੰ ਜੈਨੇਟਿਕਲੀ ਮੋਡੀਫਾਈਡ ਕਰੋਪਸ ਦੇ ਖਾਣੇ ਖਵਾਤੇ ਜਾਂ ਫਿਰ ਬਰਗਰ ਪੀਜ਼ਿਆਂ 'ਤੇ ਲਾ ਦਿੱਤਾ, ਹੁਣ ਇਹ ਹੋ ਗਿਆ, ਹੁਣ ਇਹੀ ਹੋ ਰਿਹਾ, ਨੈਕਸਟ ਕੀ ਹੈ ਦੇ ਵਿਲ ਗਿਵ ਐਵਰੀ ਵਨ ਆਰਟੀਫਿਸ਼ਲ ਇੰਟੈਲੀਜੈਂਸ ਸੋ ਦੇ ਕੈਨ ਥਿੰਕ ਦੈਮਸੈਲਵਸ। ਗੱਲ ਤਾਂ ਇਹੀ ਹੈ ਨਾ ਕਿ ਮੇਰੀ ਸੋਚਣ ਦੀ ਸ਼ਮਤਾ ਖਤਮ ਹੋ ਰਹੀ ਹੈ, ਮੈਂ ਜਿੰਨੀ ਕੁ ਤੁਹਾਡੇ ਤੋਂ ਸਲਾਹ, ਇੱਕ ਬੱਚੇ ਅਤੇ ਅਡਲਟ ਦੇ ਅੰਦਰ ਫਰਕ ਕੀ ਹੈ, ਬੱਚਾ ਹਰ ਚੀਜ਼ ਪੁੱਛਦਾ ਮੈਂ ਕਰਾਂ ਮੈਂ ਨਾ ਕਰਾਂ, ਬੱਚੇ ਨੂੰ ਹਰ ਚੀਜ਼ ਦੱਸਣੀ ਪੈਂਦੀ ਹੈ ਕਿ ਤੂੰ ਆਹ ਨਹੀਂ ਕਰਨਾ ਤੂੰ ਆਹ ਕਰਨਾ, ਜਿੱਦਾਂ ਜਿੱਦਾਂ ਸਿੱਖਦਾ ਰਹਿੰਦਾ ਥੋੜ੍ਹਾ ਜਿਹਾ ਮਾਇੰਡ ਆਪਣਾ ਬਣਨਾ ਸ਼ੁਰੂ ਹੁੰਦਾ ਆਹ 13-14 ਸਾਲ ਦੀ ਉਮਰ 'ਚ, ਹੈ ਨਾ, ਉਹ ਜਿੱਦਾਂ ਦੀ ਪ੍ਰਵਿਰਤੀ ਹੋ ਜਾਂਦੀ ਹੈ ਉੱਧਰ ਹੀ ਚੀਜ਼ਾਂ ਉਹ ਗ੍ਰੈਸਪ ਕਰਨੀ ਸ਼ੁਰੂ ਕਰ ਦਿੰਦਾ, ਹੈ ਨਾ, ਐਂਡ ਦੈਨ ਅਗੇਨ ਓਬਵੀਅਸ ਜੀ ਗੱਲ ਹੈ ਜੋ ਜੋ ਲੈਸਨਸ ਤੁਸੀਂ ਲਿੱਤੇ ਜਿਹੜੇ ਵੀ ਸਾਲ 'ਚ ਉਹੀ ਲੈਸਨਸ ਮੈਂ ਲਿੱਤੇ, ਹੈ ਨਾ, ਮੋਰਲ ਕਹਿ ਲਈਏ ਜਾਂ ਪੜ੍ਹਾਈ ਵਾਲੇ ਕਹਿ ਲਈਏ, ਪਰ ਪਰਸਨੈਲਿਟੀ ਹਰ ਕਿਸੇ ਦੀ ਡਿਫਰੈਂਟ ਹੈ, ਸੁਣਨ ਵਾਲਿਆਂ 'ਚ ਵੀ ਸਾਰਿਆਂ 'ਚ ਇਸ ਤਰ੍ਹਾਂ ਹੀ ਹੈ, ਰਾਈਟ, ਇਹ ਅਲਟੀਮੇਟਲੀ ਅਸੀਂ ਰੋਬੋਟਿਕ ਹੋ ਜਾਵਾਂਗੇ ਕਿਉਂਕਿ ਆਪਾਂ ਇੰਨਾ ਜ਼ਿਆਦਾ ਹੁਣ ਹੈ ਹੀ ਹੈ ਅੱਜ ਦੇ ਦੌਰ 'ਚ, ਤੁਸੀਂ ਵੇਖ ਲਓ ਕਿੰਨੇ ਲੋਕ ਹੁਣ ਆਪਾਂ ਈਮੇਲ ਵਗੈਰਾ ਕਹਿ ਦਿੰਦੇ ਹਾਂ, ਇੱਕ ਟਾਈਮ ਆਏਗਾ ਜਦੋਂ ਤੁਹਾਨੂੰ ਕੋਈ ਵੈਸੇ ਕਹੇ ਕਿ ਯਾਰ 500 ਵਰਡ ਦਾ ਕੁਛ ਆਪਣੇ ਹਿਸਾਬ ਨਾਲ ਆਪਣੇ ਉੱਪਰ ਹੀ ਲਿਖਦੇ, ਬੰਦਾ ਬਲੈਂਕ ਹੋਏਗਾ, ਹੁਣੇ ਸ਼ਾਇਦ ਕੋਈ ਬਲੈਂਕ ਹੋ ਜਾਏ, ਕਿਉਂ ਕਿਉਂਕਿ ਆਦਤ ਨਹੀਂ ਰਹੀ ਲਿਖਣ ਦੀ,
0: ਝੱਟ ਉਹ ਤੁਸੀਂ ਕਹੋਗੇ ਮੈਂ ਲਿਖਾ ਦੇਣਾ ਬਸ, ਮੈਂ ਰਿਪਲਾਈ ਲਿਖ ਦੇਣਾ।
2: ਜੀਪੀਐਸ ਇਜ਼ ਅ ਗ੍ਰੇਟ ਐਗਜ਼ਾਮਪਲ। ਹੁਣ ਮੈਂ ਜਦੋਂ ਇੱਥੇ ਆਇਆ ਤਾਂ ਜੀਪੀਐਸ ਹੀ ਹੁੰਦਾ ਸੀ, ਹੈ ਨਾ। ਪਰ ਜਿਸ ਤਰ੍ਹਾਂ ਜਿਹੜੇ ਤੁਹਾਡੀ ਜਨਰੇਸ਼ਨ ਦੇ ਲੋਕ ਆਏ ਹੋਏ ਆ, ਹੈ ਨਾ, ਉਹ ਦੱਸਦੇ ਕਿ ਮਿਲਵੇ ਸੀ, ਪੂਰਾ ਯਾਦ ਕਰਨਾ ਪੈਂਦਾ ਸੀ ਐਂਡ ਆਲ। ਅਤੇ ਮੈਂ ਅੱਜ ਵੀ ਦੇਖਦਾ ਤੁਸੀਂ ਤੁਹਾਡੇ ਨਾਲ, ਮੈਂ ਜਦੋਂ ਵੀ ਅੱਜ ਤੱਕ ਕਦੀ ਡਰਾਈਵ 'ਤੇ ਗਿਆ, ਹੈ ਨਾ, ਮੈਂ ਆਪਣੇ ਬ੍ਰਦਰ ਇਨ ਲਾਅ ਨਾਲ ਜਦੋਂ ਵੀ ਕਦੀ ਡਰਾਈਵ 'ਤੇ ਜਾਂਦਾ, ਉਹ ਆਦਤ ਹੀ ਨਹੀਂ ਆ ਜੀਪੀਐਸ ਦੀ। ਜੇ ਪਤਾ ਉਹ ਜਗ੍ਹਾ ਦਾ, ਸਿੱਧੇ ਹੀ ਔਨ ਕਰਨਗੇ, ਹੈ ਨਾ, ਉੱਧਰਲੇ ਪਾਸੇ ਚਲ ਜਾਣਾ। ਹੋ ਸਕਦਾ ਟ੍ਰੈਫਿਕ ਉੱਥੇ ਦਿਖਾਉਂਦਾ ਹੋਵੇ 6 ਮਿੰਟ ਵੱਧ ਦਾ, ਪਰ ਕਿਉਂਕਿ ਯਾਦ ਕੀਤੇ ਹੋਏ ਹੈ ਨਾ ਐਡਰੈਸਿਸ ਨੇ, ਕਾਰ ਦਾ ਕੈਮਰਾ ਨਹੀਂ ਹੋ ਗਿਆ, ਹੁਣ ਕੋਈ ਪਿੱਛੇ ਮੁੜ ਕੇ ਵੇਖਦਾ ਹੀ ਨਹੀਂ ਹੈ, ਸਾਰਾ ਕੈਮਰੇ 'ਚ ਦੇਖ ਕੇ ਤੁਹਾਨੂੰ ਬੈਕ ਕਰਨਾ ਹੈ।
0: ਚਲੋ ਆਪਾਂ ਇਹ ਕਹਿ ਲਈਏ, ਹੁਣ ਮਾਮੂਲੀ ਜੀਆਂ ਗੱਲਾਂ ਹੋ ਗਈਆਂ, ਸਾਡੀ ਰੂਟੀਨ ਦੇ ਵਿੱਚ ਆ ਚੁੱਕੀਆਂ ਨੇ ਆਲਰੇਡੀ
2: ਇਹੀ ਚੀਜ਼ਾਂ। ਸਾਡਾ ਰੂਟੀਨ ਇੱਕ ਟਾਈਮ 'ਤੇ ਇਹ ਬਣ ਜਾਏਗਾ। ਦ ਪੁਆਇੰਟ ਇਜ਼ ਦੈਟ ਕਿ ਇਹ ਰੂਟੀਨ ਜਿਸ ਤਰ੍ਹਾਂ ਸਾਡੇ ਲਈ ਆਮ ਹੈ ਨਾ, ਕਿ ਅਸੀਂ ਤਾਂ ਇਹ ਚੀਜ਼ ਨੂੰ ਕਹਿੰਦੇ ਕਿ ਇਹ ਤਾਂ ਸਹੂਲਤ ਆ, ਇਹ ਤਾਂ ਹੋਣਾ ਹੀ ਚਾਹੀਦਾ। ਇਹ ਵੀ ਸਹੂਲਤ ਹੋ ਜਾਏਗੀ ਕਿ ਤੂੰ ਮੇਰੇ ਲਈ ਸੋਚ, ਤੂੰ ਜਿਸ ਤਰ੍ਹਾਂ ਤੁਸੀਂ ਕਿਹਾ, ਤੂੰ ਹੀ ਦੱਸ ਯਾਰ ਮੈਨੂੰ ਆਹ, ਮੈਨੂੰ ਚਿੱਟੀ ਕਮੀਜ਼ ਜੱਚਦੀ ਕਿ ਨਹੀਂ ਜੱਚਦੀ, ਤੂੰ ਹੀ ਦੱਸ ਕਿ ਮੇਰਾ ਨੱਕ ਦਾ ਮੈਨੂੰ ਕੁਛ ਕਰਾਉਣਾ ਚਾਹੀਦਾ, ਨਹੀਂ ਬੋਲਾਂ ਦਾ ਕਰਾਉਣਾ ਚਾਹੀਦਾ ਕਿ ਨਹੀਂ। ਐਂਡ ਇਹੀ ਇਹ ਕੰਪਨੀਆਂ ਦੀ ਵਿਜ਼ਨ ਆ, ਕਿਉਂਕਿ ਦੈਟ ਇਜ਼ ਹਾਓ ਦੇ ਵਿਲ ਬੀ ਏਬਲ ਟੂ ਪੇ ਦੈਮਸੈਲਵਸ, ਜਿਹੜੀ ਇਹਨਾਂ ਦੀ ਵੈਲਿਊਏਸ਼ਨ। ਅਲਟੀਮੇਟਲੀ ਹਰ ਚੀਜ਼ ਤਾਂ ਕੀ ਇੰਡਸਟਰੀ ਹੈ ਨਾ, ਹਰ ਚੀਜ਼ ਤਾਂ ਪੈਸੇ ਦੀ ਆ। ਅਲਟੀਮੇਟ ਪੁਆਇੰਟ ਇਹ ਕਿ ਉਹ ਪੈਸਾ ਕਿੱਦਾਂ ਕਮਾਉਣਗੇ, ਜਦ ਤੱਕ ਤੁਸੀਂ ਉਹਨਾਂ ਲਈ ਲਾਚਾਰ ਨਹੀਂ ਹੋ ਜਾਂਦੇ, ਬੇਬਸ ਨਹੀਂ ਹੋ ਜਾਂਦੇ ਕਿ ਯਾਰ ਇਹ ਤਾਂ ਹੁਣ ਮੈਨੂੰ ਚਾਹੀਦਾ ਆਪਣੇ ਕੰਮ ਵਾਸਤੇ, ਮੇਰੀ ਲਾਈਫ ਵਾਸਤੇ, ਤਦ ਤੱਕ ਜੋ ਡਿਪੈਂਡੈਂਸੀ ਨਹੀਂ ਜੇ ਆਏਗੀ ਤਾਂ ਉਹ ਪੈਸੇ ਨਹੀਂ ਕਮਾ ਪਾਉਣਗੇ। ਫਿਲਹਾਲ ਹੌਲੀ ਹੌਲੀ ਡਿਪੈਂਡੈਂਟ ਕਰਾਇਆ ਜਾ ਰਿਹਾ।
0: ਇਹੋ ਹੀ ਡਿਪੈਂਡੈਂਸੀ ਆ, ਜੇ ਉਹ ਮੰਨ ਲਓ ਇਨਸਾਨ ਦੀ ਇਨਸਾਨ 'ਤੇ ਰਹੇ, ਰਿਸ਼ਤਿਆਂ ਦੇ ਵਿੱਚ ਰਹੇ, ਤਾਂ ਵਧੀਆ ਨਿਭਦੀ ਹੈ।
2: ਬਿਲਕੁਲ ਠੀਕ।
0: ਸੋ ਆਪਾਂ ਨੂੰ ਇੱਕ ਦੂਸਰੇ ਦੀ ਲੋੜ ਆ, ਵੀ ਇਹਨੇ ਰੋਟੀਆਂ ਬਣਾਉਣੀਆਂ, ਮੈਂ ਸਫਾਈ ਕਰਨੀ ਆ, ਇਹ ਡਿਪੈਂਡੈਂਸੀ ਹੈ ਇੱਕ ਦੂਸਰੇ ਦੇ ਉੱਤੇ। ਮੈਨੂੰ ਆਹ ਨਹੀਂ ਕੰਮ ਪਸੰਦ, ਇਹਨੂੰ ਆਹ ਨਹੀਂ ਪਸੰਦ, ਮੈਂ ਆਹ ਕਰ ਦਿੰਦਾ, ਇਹ ਆਹ ਕਰ ਦਿੰਦੀ ਆ, ਇਹ ਡਿਪੈਂਡੈਂਸੀ ਹੈ। ਅਤੇ ਬੜੀ ਸੋਹਣੀ ਮੈਂ ਵੇਖਣਾ ਉਹਨਾਂ ਦੀ ਨਿਭਦੀ ਆ, ਇੱਕ ਦੂਸਰੇ ਦਾ ਸਾਥ ਪਤਾ ਹੁੰਦਾ। ਪਰ ਇਹੋ ਜਿਹੇ ਮਸ਼ੀਨਾਂ ਦੇ ਉੱਤੇ ਆ ਅਤੇ ਬਹੁਤ ਖਤਰਨਾਕ ਹੈ।
2: ਐਬਸੋਲੂਟਲੀ।
0: ਹੁਣ ਬਹੁਤ ਸਾਰੇ ਹੋਰ ਵੀ ਫੈਕਟਰ ਨੇ ਜਿਹੜੇ ਇਹਦੇ ਵਿੱਚ ਪ੍ਰਭਾਵਿਤ ਕਰਨਗੇ। ਮੰਨ ਲਓ ਫੋਰ ਐਗਜ਼ਾਮਪਲ, ਹੁਣ ਮੈਨੂੰ ਤਾਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜੋ ਵੀ ਆਪਾਂ ਕਮਾਵਾਂਗੇ, ਜੋ ਵੀ ਆਪਾਂ ਕਰਾਂਗੇ, ਉਹ ਸਾਰਾ ਕ੍ਰਿਸਟਲ ਕਲੀਅਰ ਹੋਊਗਾ, ਉਹਦੇ ਵਿੱਚ ਕੋਈ ਉਹ ਨਹੀਂ ਆ। ਹੁਣ ਆਪਾਂ ਵੇਖ ਰਹੇ ਹਾਂ ਵੀ ਆਲਰੇਡੀ ਕੈਸ਼ ਤੋਂ ਜਿਹੜੀ ਆ ਉਹ ਸਾਡੀ ਡਿਜੀਟਲ 'ਤੇ ਆ ਗਿਆ ਸਾਰਾ ਕੁਛ, ਹੈ ਨਾ।
2: ਬਿਲਕੁਲ।
0: ਸੋ ਹੁਣ ਵੈਰੀ ਸੂਨ ਆਈ ਥਿੰਕ ਆਪਾਂ ਕੋਈ ਵੀ ਚੀਜ਼ ਲਕਾ ਨਹੀਂ ਪਾਵਾਂਗੇ, ਮਾੜੀ ਗੱਲ ਨਹੀਂ ਆ। ਚਲੋ, ਪਰ ਆਪਾਂ ਉਸ ਹਿਸਾਬ ਦੇ ਨਾਲ ਆਪਾਂ ਪ੍ਰਪੇਅਰ ਕਰੀਏ। ਉਹ ਕਿੱਦਾਂ ਕਿ ਜੇ ਆਪਾਂ ਸਾਰਾ ਕੁਛ ਹੀ, ਮੰਨ ਲਓ ਆਪਾਂ ਸਲਾਹ ਲੈਣੀ ਆ, ਆਪਾਂ ਨੌਕਰੀ ਦੀ ਸਲਾਹ ਲੈਣੀ ਆ, ਆਪਾਂ ਕਾਰੋਬਾਰ ਦੀ ਸਲਾਹ ਲੈਣੀ ਆ, ਅਤੇ ਉਹ ਤੁਹਾਨੂੰ ਪਹਿਲਾ ਸਵਾਲ ਹੀ ਇਹ ਪੁੱਛਦਾ ਵਾ ਵੀ ਹਾਂਜੀ ਦੱਸੋ ਵੀ ਮੈਂ ਤੁਹਾਨੂੰ ਸਲਾਹ ਦਿੰਦਾ, ਤੁਹਾਨੂੰ ਮੈਂ ਮੈਨੇਜਮੈਂਟ ਦੱਸਦਾ, ਤੁਸੀਂ ਮੈਨੂੰ ਦੱਸੋ ਵੀ ਹਾਂਜੀ ਕਿੰਨੀ ਕਮਾਈ ਆ, ਕਿੰਨੇ ਬੰਦੇ ਰੱਖੇ ਆ, ਕਿੱਥੇ ਕਿ ਜੇ ਤੁਸੀਂ ਸਫ਼ਰ ਕਰਦੇ ਹੋ। ਕੁੱਲ ਮਿਲਾ ਕੇ ਇੱਕ ਦਿਨ ਸ਼ਾਇਦ ਇੱਦਾਂ ਦਾ ਆਊਗਾ ਜਦੋਂ ਸਾਰਾ ਕੁਛ ਸਾਡਾ ਆਪਣੇ ਆਪਣੇ ਅਕਾਊਂਟਾਂ ਦੇ ਉੱਤੇ ਚੜਿਆ ਆਊਗਾ, ਕੋਈ ਚੀਜ਼ ਲੁਕਾਈ ਛਪਾਈ ਨਹੀਂ ਜਾ ਸਕਦੀ। ਉੱਥੇ ਫਿਰ ਇਸ ਕਿਸਮ ਦੀਆਂ ਚੋਰੀਆਂ ਚਕਾਰੀਆਂ ਜਿਹੜੀਆਂ ਕਿ ਸਿਸਟਮ ਦੇ ਹੱਕ ਦੇ ਵਿੱਚ ਨੇ, ਉਹ ਤੁਸੀਂ ਨਹੀਂ ਕਰ ਪਾਓਗੇ।
2: ਬਿਲਕੁਲ ਠੀਕ।
0: ਉੱਥੇ ਡਿਪੈਂਡ ਕਰਦਾ ਹੈ ਕਿ ਤੁਸੀਂ ਹੁਣ ਫਿਰ ਕਿੱਦਾਂ ਦਾ, ਕਿਵੇਂ ਦਾ ਤੁਸੀਂ ਸਫੋਕੇਟ ਕਰੋਗੇ, ਇਹਨੂੰ ਤੁਸੀਂ ਠੀਕ ਮੰਨਦੇ ਹੋ, ਗਲਤ ਮੰਨਦੇ ਹੋ, ਉਹ ਗੱਲਾਂ ਬਾਅਦ ਦੀਆਂ ਨੇ। ਪਰ ਇੰਟਰਫੇਰੈਂਸ ਜਿਹਦੇ ਤੋਂ ਇਨਸਾਨ ਹਮੇਸ਼ਾ ਭੱਜਦਾ ਆ ਵਾ, ਬਹੁਤੇ ਰਿਸ਼ਤੇ ਕਈ ਵਾਰੀ ਇਸ ਕਰਕੇ ਵੀ ਟੁੱਟਦੇ ਨਾ, ਇਹ ਮੇਰੇ 'ਚ ਇੰਟਰਫੇਅਰ ਬਹੁਤ ਕਰਦੀ ਆ।
2: ਬਿਲਕੁਲ ਠੀਕ।
0: ਇਹ ਮੈਨੂੰ ਇੰਟਰਫੇਅਰ ਬਹੁਤ ਕਰਦਾ ਵਾ, ਮੇਰੀ ਪਰਸਨਲ ਲਾਈਫ, ਮੀ ਲਾਈਫ। ਉੱਥੇ ਫਿਰ ਜਦੋਂ ਇੰਨੀ ਕੁ ਜ਼ਿਆਦਾ ਇੰਟਰਫੇਰੈਂਸ ਹੋਊਗੀ, ਇੰਨੇ ਕੁ ਤਰੀਕੇ ਦੇ ਨਾਲ ਹੋਊਗੀ, ਕਿ ਉਸ ਸਮੇਂ ਇਨਸਾਨ ਖੁਸ਼ ਰਹਿ ਪਾਊਗਾ? ਕਿਉਂਕਿ ਸਭ ਤੋਂ ਵੱਡਾ ਸਵਾਲ ਜਿਹੜਾ ਮੁੱਢ ਕਦੀਮੋਂ ਆਪਾਂ ਜਦੋਂ ਵੀ ਕੋਈ ਇੰਸਪੀਰੇਸ਼ਨਲ ਕਹਾਣੀ ਸ਼ੁਰੂ ਕਰਦੇ ਹਾਂ, ਅਤੇ ਉਹ ਤਾਂ ਗੱਲ ਇੱਥੋਂ ਹੀ ਸ਼ੁਰੂ ਹੋ ਜਾਂਦੀ ਆ, ਮੈਂ ਦੁਖੀ ਬਹੁਤ ਹਾਂ, ਮੈਂ ਖੁਸ਼ ਨਹੀਂ ਹਾਂ, ਮੈਂ ਖੁਸ਼ੀ ਦੀ ਭਾਲ ਦੇ ਵਿੱਚ, ਸੱਚ ਦੀ ਭਾਲ ਦੇ ਵਿੱਚ ਫਲਾਣਾ ਨਿਕਲਿਆ, ਰੱਬ ਦੀ ਭਾਲ ਦੇ ਵਿੱਚ। ਰੱਬ ਦੀ ਭਾਲ ਕੀ ਆ? ਖੁਸ਼ੀ ਦੀ ਭਾਲ। ਜਿਹੜਾ ਵੀ ਦੁਖੀ ਆ, ਜਿਹਨੂੰ ਲੱਗਦਾ ਵਾ ਵੀ ਇੱਥੇ ਮੇਰਾ ਕੋਈ ਹੱਲ ਨਹੀਂ, ਉਹ ਕਹਿੰਦਾ ਮੈਂ ਹੁਣ ਸੱਚ ਦੀ ਭਾਲ ਦੇ ਵਿੱਚ ਤੁਰ ਪਿਆ। ਅਸਲ 'ਚ ਸੱਚ ਦੀ ਭਾਲ ਕੀ ਆ? ਕਿ ਦੁੱਖ ਕਿਉਂ ਨੇ ਜ਼ਿੰਦਗੀ ਦੇ ਵਿੱਚ? ਕੀ ਇਸ ਮਾਮਲੇ ਦੇ ਵਿੱਚ ਵੀ ਆਪਾਂ ਸਲਾਹ ਮਸ਼ਵਰੇ ਲਵਾਂਗੇ, ਜਾਂ ਇਹ ਆਈ ਸਾਡੀ ਹੈਲਪ ਕਰੂਗਾ? ਅਤੇ ਜੇ ਇਸ ਮਾਮਲੇ ਦੇ 'ਚ ਹੈਲਪ ਕਰੂਗਾ, ਤਾਂ ਫਿਰ ਡਾਇਰੈਕਟਲੀ ਚਾਹੇ ਨਹੀਂ, ਇਨਡਾਇਰੈਕਟਲੀ ਉਹਨੇ ਇੰਟਰਵੀਨ ਕਰਤਾ ਤੁਹਾਡੇ ਧਾਰਮਿਕ ਵਾਲੇ ਉਹਦੇ ਖਾਨੇ 'ਚ।
2: ਬਿਲਕੁਲ ਬਿਲਕੁਲ, ਤੁਹਾਡੇ ਸੋਚਣ ਦੇ ਪੈਟਰਨ 'ਚ, ਤੁਹਾਡੇ ਐਗਜ਼ਿਸਟੈਂਸ਼ੀਅਲ ਜਿਹੜੇ ਸਵਾਲ ਨੇ। ਐਂਡ ਕੀ ਹੈ, ਸ਼ਾਇਦ ਮੈਂ ਤੁਹਾਡੇ ਨਾਲ ਕੋਈ ਗੱਲ ਕਰਾਂ, ਕਿਸੇ ਨਾਲ ਗੱਲ ਕਰਾਂ, ਆਪਣੀ ਇਮੀਜੀਏਟ ਫੈਮਿਲੀ ਨਾਲ ਗੱਲ ਕਰਾਂ, ਹਰ ਵਕਤ ਬੰਦਾ ਓਲਾ ਰੱਖਦਾ ਫਿਰ ਵੀ, ਹੈ ਨਾ, ਕਿਉਂਕਿ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਟੋਟਲੀ
0: ਦੱਸ ਦਿਆਂ ਤੇ ਰਿਸ਼ਤੇ ਬਚੇ ਆ।
2: ਅਤੇ ਜਦੋਂ ਮੈਨੂੰ ਪਤਾ ਇਹ ਤਾਂ ਮਸ਼ੀਨ ਆ ਯਾਰ, ਇਹਨੂੰ ਤਾਂ ਸਭ ਬੰਦਾ ਦੱਸਦਾ ਕਿ ਯਾਰ ਮੈਂ ਤਾਂ ਐਗਜੈਕਟਲੀ ਇਹ ਫੀਲ ਕਰਦਾ।
0: ਸ਼ਾਇਦ ਇਸ ਕਰਕੇ ਆਪਾਂ ਗਲਤ ਦੱਸਦੇ ਹਾਂ, ਹੁਣ ਤੱਕ ਤਾਂ ਇਹੋ ਹੀ ਆ, ਪਰ ਗਲਤ ਆਪਾਂ ਉਹੀ ਦੱਸਦੇ ਹਾਂ ਜੋ ਪਬਲਿਕਲੀ ਆ। ਜਦੋਂ ਆਪਾਂ ਪਰਸਨਲ ਲੈਵਲ 'ਤੇ ਸਲਾਹ ਲੈਣੀ ਆ ਜਾਂ ਆਪਣੇ ਅਕਾਊਂਟਾਂ 'ਚ ਆ, ਉੱਥੇ ਤਾਂ ਤੁਹਾਡਾ ਸਹੀ ਆ, ਕਿੰਨੇ ਤੁਹਾਡੇ ਕੇਸ ਚੱਲ ਰਹੇ ਆ, ਕਿੱਦੇ ਨਾਲ ਤੁਹਾਡਾ ਅਫੇਅਰ ਚੱਲ ਰਿਹਾ ਵਾ, ਕਿੰਨੀ ਤੁਸੀਂ ਕਮਾਈ ਕਿੱਥੋਂ ਤੁਸੀਂ ਕਰ ਰਹੇ ਹੋ, ਕਿਹਨੂੰ ਮਿਲ ਕੇ ਆਇਓ, ਸਾਰਾ ਕੁਛ ਜਦੋਂ ਮਸ਼ੀਨ 'ਚ ਫੀਡ ਆ। ਹੁਣ ਤੁਸੀਂ ਕਿਤੇ ਉਹ ਮਿਲ ਕੇ ਤੁਸੀਂ ਆਇਓ, ਕਿਤੇ ਉਹਦਾ ਐਡਰੈਸ ਜਿਹੜਾ ਵਾ ਵਿਦਆਊਟ ਐਡਰੈਸ ਤੁਸੀਂ ਜਾ ਨਹੀਂ ਸਕਦੇ, ਇਕੱਲੀ ਇਕੱਲੀ ਚੀਜ਼ ਤੁਹਾਡੀ ਜਿਹੜੀ ਉਹਦੇ 'ਚ ਫੀਡ ਆ,
2: ਬਿਲਕੁਲ ਠੀਕ,
0: ਨਾ ਹੀ ਤੁਸੀਂ ਮੁੱਕਰ ਸਕਦੇ ਹੋ।
2: ਬਿਲਕੁਲ, ਇਨਫੈਕਟ ਇਹ ਵੀ ਹੁਣ ਗੱਲ ਚੱਲ, ਜਿਸ ਤਰ੍ਹਾਂ ਆਪਾਂ ਜੀਓ ਪੋਲੀਟੀਕਲ ਐਂਗਲ ਲੈ ਲਿਆ ਅਤੇ ਲੀਗੈਲਿਟੀ ਐਂਗਲ ਜੇ ਲੈ ਲਈਏ, ਤਾਂ ਹੁਣ ਅਮੈਰੀਕਾ ਦੀ ਕੋਰਟ 'ਚ ਤਾਂ ਗੱਲ ਹੋ ਰਹੀ ਆ ਕਿ ਐਡਮਿਸਿਬਲ ਹੋਣਾ ਚਾਹੀਦਾ ਬੰਦੇ ਦੀ ਜਿਹੜੀ ਏ ਆਈ ਚੈਟ ਹਿਸਟਰੀ ਆ, ਉਹ ਕੋਰਟ 'ਚ ਐਡਮਿਸਿਬਲ ਹੋਣੀ ਚਾਹੀਦੀ ਆ।
0: ਮੈਨੂੰ
2: ਹੋ ਜਾਏਗੀ ਇੱਕ ਟਾਈਮ,
0: ਉਹ ਜੋ ਡੈਫੀਨੇਟਲੀ ਹੋ ਜੂਗੀ, ਮੈਨੂੰ ਲੱਗਦਾ ਇੱਕ ਟਾਈਮ 'ਤੇ ਸ਼ਾਇਦ ਇੱਦਾਂ ਦਾ ਵੀ ਫਿਰ ਆਜੂਗਾ ਜਦੋਂ ਕੋਰਟ ਕਚਹਿਰੀਆਂ ਵੀ ਤੁਹਾਨੂੰ ਜਾਣ ਦੀ ਲੋੜ ਨਹੀਂ ਆ, ਉਹ ਸਾਰਾ ਡਾਟਾ ਜਿਹੜਾ ਵਾ ਉਹ ਤੁਹਾਡਾ ਉੱਥੋਂ ਹੀ ਉਹਨਾਂ ਨੇ ਡਾਊਨਲੋਡ ਕਰਕੇ ਅਤੇ ਉੱਥੋਂ ਹੀ ਨਤੀਜਾ ਕੱਢ ਕੇ ਘੱਲਦਿਆ ਕਰਨਾ ਵੀ ਆਹ ਪਰੂਫ ਨੇ, ਆਹ ਤੇਰਾ ਜ਼ੁਲਮ ਹੈ, ਆਪਣੇ ਹੱਥੀਂ ਤੂੰ ਕਬੂਲ ਕੀਤਾ ਵਾ ਅਤੇ ਇੱਥੇ ਫਲਾਣੇ ਤਾਂ ਪਹੁੰਚੀ। ਹੋ ਸਕਦਾ ਜੇਲ੍ਹਾਂ ਵੀ ਇੱਦਾਂ ਦੀਆਂ ਹੀ ਹੋਣ, ਤੇਰੀ ਤੇਰੀ ਸਜ਼ਾ ਇਹ ਆ, ਤੂੰ ਮੰਨ ਲਓ ਤੂੰ
2: ਘਰੇ ਰਹਿਣਾ,
0: ਤੂੰ ਰੋਜ਼ ਸ਼ਰਾਬ ਪੀਣੀ ਪਸੰਦ ਕਰਦਾ, ਤੇਰੀ ਸਜ਼ਾ ਇਹੋ ਹੀ ਆ, ਤੈਨੂੰ ਨਹੀਂ ਮਿਲਣੀ, ਉਹਨੂੰ ਕੁਛ ਵੀ ਹੋ ਸਕਦਾ ਹਨਾ, ਤੇਰੀ ਤੇਰੀ ਸਜ਼ਾ ਆ, ਤੈਨੂੰ ਐਕਸਰਸਾਈਜ਼ ਚੰਗੀ ਨਹੀਂ ਲੱਗਦੀ, ਤੂੰ ਰੋਜ਼ 100 ਸਪ੍ਰਿੰਟ ਲਾਉਣੀ ਆ ਤੂੰ, ਪਰ ਇੱਦਾਂ ਦਾ ਤਾਂ ਨਹੀਂ ਕਰਾਊਗੀ
2: ਕਿਉਂਕਿ
0: ਇੱਥੇ ਤਾਂ ਨੁਕਸਾਨ ਹੈ ਟੈਕਨੋਲੋਜੀ ਦਾ। ਵੈਸੇ ਉਦਾਂ ਐਗਜ਼ਾਮਪਲ ਦੇਣਾ ਵੀ ਜਿਹੜੀ ਤੁਹਾਨੂੰ ਜਦੋਂ ਸਾਈਕੀ ਫੜ ਲਈ ਕਿਸੇ ਨੇ ਤੇ ਫਿਰ ਮਤਲਬ ਉਹ ਕਹਿੰਦੇ ਹੁੰਦੇ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ, ਫਿਰ ਤੇ ਫਿਰ ਤੇ ਸਾਡੇ ਬੁੱਧੀਜੀਵੀ ਵੀ ਝੂਠੇ ਪੈ ਗਏ ਨਾ। ਦਿਲ ਦੀਆਂ ਜਾਣਨ ਵਾਲਾ ਤੁਹਾਨੂੰ ਇੱਕ ਸ਼ਾਇਦ ਮਿਲਜੂ ਜਿੱਦਾਂ ਦੀਆਂ ਆਪਾਂ ਹੁਣ ਸੁਣ ਰਹੇ ਹਾਂ। ਬਾਕੀ ਲੈਟਸ ਸੀ, ਹੁਣ ਆਪਾਂ ਜਿਹੜੀ ਪਹਿਲੇ ਹਿੱਸੇ 'ਚ ਜਾਣ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਇੱਕ ਵਾਰੀ ਫਿਰ ਉਸੇ ਨੂੰ ਆਪਾਂ ਖੋਲ੍ਹ ਲੈਂਦੇ ਹਾਂ ਕਿ ਕੁਛ ਕੁ ਮੈਸੇਜ ਵੀ ਨੇ ਇਸ ਲਿਹਾਜ਼ ਦੇ ਨਾਲ ਕਿ ਚੰਗਾ ਚੰਗਾ ਜਿਹੜਾ ਉਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਬਹੁਤ ਸਾਰੀਆਂ ਬਿਮਾਰੀਆਂ ਦੀ ਖੋਜ, ਇਨਸਾਨ ਦੀ ਜ਼ਿੰਦਗੀ ਆਸਾਨ ਬਣਾਉਣਾ, ਉਹਦੇ ਕਾਰੋਬਾਰ ਦੇ ਵਿੱਚ ਉਹਦੀ ਹੈਲਪ ਕਰਨਾ, ਸੋ ਬਹੁਤ ਸਾਰਾ ਕੁਛ ਪੜ੍ਹਾਈ ਲਿਖਾਈ ਦੇ ਵਿੱਚ ਹੈਲਪ ਕਰਨਾ। ਮਾੜਾ ਕੀ ਆ ਕਿ ਜੇ ਮੰਨ ਲਓ ਉਹ ਸਾਡੇ ਵਾਂਗੂ ਹੀ ਸੋਚਣ ਲੱਗ ਪਏ ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਉਹਨੂੰ ਇਹ ਲੱਗੇ ਵੀ ਇਨਸਾਨ ਮੇਰਾ ਦੁਸ਼ਮਣ ਆ, ਇਹ ਤਾਂ ਮੈਨੂੰ ਗੱਲ ਗੱਲ ਦੇ ਉੱਤੇ ਕਮਾਂਡ ਦੇ ਰਿਹਾ, ਕਿਉਂਕਿ ਤੁਹਾਡੀ ਹੀ ਸੋਚ ਤੋਂ ਅੱਗੇ ਇੱਕ ਸੋਚ ਡਿਵੈਲਪ ਹੋਣੀ ਆ, ਉਹਨੂੰ ਲੱਗੇ ਵੀ ਇਹ ਮੇਰਾ ਗਲਤ ਕਰ ਰਿਹਾ ਵਾ। ਅਤੇ ਫੋਰ ਐਗਜ਼ਾਮਪਲ ਜਿੱਦਾਂ ਇੱਕ ਹੈਰਲਡ ਸਨ 'ਤੇ ਵੀ ਕੱਲ੍ਹ ਆਰਟੀਕਲ ਛਪਿਆ ਸੀ, ਉਹ ਕਹਿੰਦੇ ਸੀ ਕੀ ਮਾੜਾ ਹੋ ਸਕਦਾ, 13 ਨੁਕਤੇ ਜਿਹੜੇ ਉਹਦੇ ਵਿੱਚ ਉਹਨਾਂ ਨੇ ਛਾਪੇ ਸੀ, ਅਤੇ ਉਹ ਕਹਿੰਦੇ ਵੀ ਫੋਰ ਐਗਜ਼ਾਮਪਲ ਜਿੱਦਾਂ ਉਹਨੂੰ ਲੱਗੇ ਪਿਛਲਾ ਸਾਰਾ ਡਾਟਾ ਵੇਖ ਕੇ ਵੀ ਕੋਵਿਡ ਦੇ ਦਿਨਾਂ ਦੇ ਵਿੱਚ ਨਾ ਇਹਨੇ ਬਹੁਤ ਸਫ਼ਰ ਕੀਤਾ, ਇਹਦਾ ਮਤਲਬ ਕਿ ਇਹ ਇੱਥੋਂ ਕਾਬੂ ਆ ਸਕਦਾ, ਇਹਨੂੰ ਇੱਕ ਇੱਦਾਂ ਦਾ ਹੀ ਇੱਕ ਵਾਇਰਸ ਬਣਾ ਕੇ ਹੋਰ ਦੇਵਾਂ, ਇਹ ਥੋੜ੍ਹਾ ਦਿਮਾਗ ਸਹੀ ਰਹੂਗਾ ਇਹਦਾ ਜੇ ਮੰਨ ਲਓ ਗਲਤ ਕਰਨ 'ਤੇ ਆ ਜੇ। ਉਹਨੂੰ ਲੱਗੇ ਵੀ ਇਹ ਖਰਾਬੀ ਕਰ ਰਹੇ ਨੇ ਅਤੇ ਉਹ ਸਮੁੰਦਰ ਦਾ ਤਾਪਮਾਨ ਇੰਨਾ ਕੁ ਵਧਾ ਦੇ ਕਿ ਪਾਣੀ ਬੋਇਲਿੰਗ ਲੈਵਲ ਦੇ ਉੱਤੇ ਆ ਜਾਵੇ, ਉਹਦਾ ਤਾਂ ਕੁਛ ਨਹੀਂ ਵਿਗੜਨਾ, ਪਰ ਇਨਸਾਨ ਉਹ ਚੀਜ਼ ਨਹੀਂ ਸਹਾਰ ਪਾਊਗਾ। ਸੋ ਇੱਦਾਂ ਦੇ ਜਿਹੜੇ ਅਨਬਲੀਵੇਬਲ ਜੇ ਵੀ ਕਈ ਉਹਨਾਂ ਨੇ ਵਿੱਚ ਪੁਆਇੰਟ ਦੱਸੇ ਸੀ ਕਿ ਜਦੋਂ ਨੁਕਸਾਨ ਕਰਨ 'ਤੇ ਆਵੇ ਤਾਂ ਕੀ ਚੀਜ਼ਾਂ ਹੋ ਸਕਦੀਆਂ ਹੈ ਨਾ। ਅਤੇ ਫਿਰ ਉਹਦੇ ਵਿੱਚ ਇਹ ਉਹਨਾਂ ਦਾ ਇੱਕ ਪੁਆਇੰਟ ਇਹ ਵੀ ਸੀ ਕਿ ਜੇ ਮੰਨ ਲਓ ਤੁਸੀਂ ਜੇ ਤੁਹਾਨੂੰ ਲੱਗ ਹੀ ਰਿਹਾ ਵਾ ਵੀ ਇੱਦਾਂ ਹੋ ਰਿਹਾ ਅਤੇ ਤੁਸੀਂ ਉਹਨੂੰ ਸਵਿੱਚ ਆਫ ਕਰ ਦਿਉ, ਗੱਲ ਖਤਮ, ਜੇ ਤੁਹਾਨੂੰ ਲੱਗੂਗਾ ਇੱਦਾਂ ਹੋ ਰਿਹਾ। ਅਤੇ ਉਹਦੇ 'ਚ ਉਹਨਾਂ ਦਾ ਆਂਸਰ ਇਹ ਸੀ ਕਿ ਸਵਿੱਚ ਆਫ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਸੀਂ ਉਸ ਸਮੇਂ ਦੀ ਗੱਲ ਕਰ ਰਹੇ ਹਾਂ ਜਦੋਂ ਸਾਡਾ ਸਾਰਾ ਕੁਛ ਹੀ ਇਹਨਾਂ ਦੇ ਆਸਰੇ ਹੋਊਗਾ, ਸਾਡੇ ਕਾਰੋਬਾਰ, ਸਾਡੀਆਂ ਨੌਕਰੀਆਂ, ਸਾਡੇ ਬੱਚਿਆਂ ਦੀ ਪੜ੍ਹਾਈ ਲਿਖਾਈ, ਸਾਡਾ ਆਪਣਾ ਰੂਟੀਨ, ਸਾਡਾ ਰੋਟੀ ਪਾਣੀ, ਹਰ ਇੱਕ ਚੀਜ਼, ਸਾਡੇ ਘਰ ਦੀ ਸਾਫ਼ ਸਫਾਈ। ਉਸ ਸਮੇਂ ਤੁਸੀਂ ਚਾਹ ਕੇ ਵੀ ਪਲੱਗ ਆਊਟ ਨਹੀਂ ਕਰ ਸਕੋਗੇ,
2: ਐਬਸੋਲੂਟਲੀ ਰਾਈਟ।
0: ਇਹੀ ਤੇ ਜਾਂ ਫਿਰ ਇਸ ਤੋਂ ਵੀ ਅੱਗੇ ਚੱਲ ਜਾਈਏ ਤੇ ਉਹ ਕਹਿੰਦੇ ਆ ਕਿ ਜੇਕਰ ਤੁਸੀਂ ਪਾਵਰ ਆਫ ਕਰ ਵੀ ਦਿਓਗੇ ਤੇ ਯਾਦ ਰਵੇ ਕਿ ਤੁਸੀਂ ਹੀ ਆਪਣੇ ਹੱਥੀਂ ਇੱਕ ਇਹੋ ਜਿਹੀ ਚੀਜ਼ ਡਿਵੈਲਪ ਕੀਤੀ ਜਿਹੜੀ ਤੁਹਾਡੇ ਤੋਂ ਵੀ ਸਮਾਰਟ ਹੋ ਗਈ, ਜਿਹੜੀ ਆਪਣੇ ਆਪ ਆਪਣੀ ਕ੍ਰੀਏਸ਼ਨ ਕਰ ਰਹੀ ਹੈ। ਤੇ ਜਿੱਦਾਂ ਬੰਦਾ ਜੇਕਰ ਨਿਕਲੇ ਪਲੱਗ ਨੂੰ ਪਲੱਗ ਇਨ ਕਰ ਸਕਦਾ ਤੇ ਤੁਸੀਂ ਉਹ ਇੱਕ ਚੀਜ਼ ਡਿਜ਼ਾਈਨ ਕੀਤੀ ਆ ਜਿਹੜਾ ਤੁਸੀਂ ਆਪਣੇ ਆਪ ਪਲੱਗ ਹੋ, ਲੱਭ ਵੀ ਲਓ ਬੱਤੀ ਕਿ ਮੇਰੇ ਲਈ ਕਿੱਥੇ ਪਈ ਆ, ਕੁੱਡ ਵੀ
2: ਹੋ ਹੀ ਗਿਆ 2 ਹਫ਼ਤੇ ਪਹਿਲਾਂ।
0: ਹਾਂ
2: ਬਿਲਕੁਲ ਹੋ ਗਿਆ।
0: ਤੇ ਬਾਕੀ ਤੁਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਆ ਕਿ ਇਹ ਮਾਰਕੀਟ ਦੇ ਵਿੱਚ ਜਿਹੜੀ ਹਿਲਜੁਲ ਜੀ ਕਰਨ ਦੇ ਲਈ ਇੱਦਾਂ ਦੀਆਂ ਗੱਲਾਂ ਬਾਤਾਂ ਛੇੜੀਆਂ ਗਈਆਂ ਨੇ, ਖੈਰ ਛੇੜੀਆਂ ਗਈਆਂ ਨੇ ਤੇ ਆਪਾਂ ਵੀ ਕਰ ਲਈਆਂ, ਤੇ ਆਪਾਂ ਇੱਕ ਬ੍ਰੇਕ ਲੈ ਕੇ हाँ जी ब्रेक लैके वापसी करते हैं।
2: डन हो गया जी, डन हो गया
0: रेडियो। हाँ जी 1674 AM ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494763700 ਔਰ ਵਟਸਐਪ 2-fold landing.
4: Kitchen da style dull lagda, bathroom vanity simple jya. Hun tension khatam karo, aa gaya ZJ Stone Mason. Paade kar nu banaye ekdam classy. Assi banaune ha designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal. Hun na sirf kar par tuhadi personality vi shine karegi stone de style nal. Call karo 0410 045 555 ya aaj hi visit karo 104 Collins Road, Melton.
5: Victoria SEC वापस आ गया है। मैं बात करने के लिए विंड के साथ यहाँ हूँ। तो आप कह रहे हैं कि SEC नवीकरणीय ऊर्जा में निवेश कर रहा है, जैसे पवन, सौर और भंडारण, और हमें घरों में बिजली इस्तेमाल कर पाने में सहायता कर रहा है? ओह, तो वे बिजली बिलों को कम करने, उत्सर्जन में कमी लाने और नई नौकरियाँ पैदा करने में सहायक होंगे। धन्यवाद विंड। SEC विक्टोरिया वासियों के लिए विक्टोरिया को बिजली प्रदान कर रहा है। secvictoria.com.au विक्टोरिया सरकार मेलबर्न द्वारा अधिकृत।
6: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
10: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
11: ਹਾਂਜੀ ਰੇਡੀਓ।
12: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
13: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ, ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
14: Attention ladies and gentlemen, this is your captain. 30 flights Melbourne to India ya Pakistan, Sydney to India ya Pakistan kithe bhi ja sakdi hai.
15: Attention please, dil kehta hai kar jana hai, flight search karke thak gaye, switch karo Hi-Fi Travels te, your local travel agency rated 4.9 star on Google. Book now, pay later. Flight book karni hai, aaj hi call karo 1300-533-311 te, ya online book karo hifitravels.com.au te.
16: Aa kithe vaj gayi teri gaddi?
17: Gaddi ta theek ho ju, par insurance walian nu, legal walian nu itthe pardes vich samjhaunga kive?
16: Tere vaang kinne hi apne bhain bhraavan di tension mintan ch dur kiti hai. Sink Smash Repair walian ne inna de kol apni maa boli ch kam karn wale lawyers di free of cost team, all major and minor accidental lifetime warranty naal. Work and paint, free loan car di service mildi hai. All private and insurance authorized kaam te. Free legal advice like call karo 0383857748 te. Sink Smash Repair, 8 Grace Way, Ravenhall.
8: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
11: ਸੋਨਾ ਚਾਹੀਦਾ,
18: ਭਰੋਸਾ ਚਾਹੀਦਾ,
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
19: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
0: ਹਾਂਜੀ, 1674 ਐਮ ਪ੍ਰੋਗਰਾਮ, ਹਾਂਜੀ ਮੈਲਬਨ ਤੇ ਸਾਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਚੱਲ ਰਹੀਆਂ ਸੀ, ਜਦੋਂ ਇਹ ਗੱਲਾਂ ਬਾਤਾਂ ਸਾਹਮਣੇ ਆਈਆਂ ਪਹਿਲੀ ਵਾਰ ਸੁਣੀਆਂ ਤੇ ਸਾਨੂੰ

0: ਮਾਂ ਤੁਸੀਂ ਪਾਓ ਉਹਦੇ ਚ ਕਮਾਂਡ ਤੇ ਐ ਮਤਲਬ ਬਣੀ ਥਣੀ ਬਾਹਰ ਈਮੇਲ ਤੁਸੀਂ ਲਿਖਣੀ ਹੋਵੇ ਕੋਈ ਜਵਾਬ ਤੁਸੀਂ ਲਿਖਣਾ ਹੋਵੇ ਕਿਸੇ ਨੂੰ ਜਾਂ ਫਿਰ ਆਮ ਜਿਹੜੀਆਂ ਰੋਜ਼ਮਰਾ ਦੀਆਂ ਆਪਣੀਆਂ ਸਾਡੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਤੇ ਤੁਹਾਡਾ ਦਿਨੋ ਦਿਨ ਮੈਂ ਵੇਖਦਾ ਵਾਂ ਵੀ ਕਾਫੀ ਫਰਕ ਦਿਨੋ ਦਿਨ ਫਰਕ ਤੇ ਇਸ ਚੀਜ਼ ਦਾ ਆਪਾਂ ਆਨੰਦ ਵੀ ਮਾਣਿਆ ਪਰ ਗੱਲ ਇਹ ਆ ਵੀ ਹੁਣ ਕਿੱਥੋਂ ਕੁ ਤੱਕ ਇਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ ਹੁਣ ਜਿਹੜਾ ਰੌਲਾ ਪੈ ਰਿਹਾ ਉਹ ਰੌਲਾ ਇਹ ਪੈ ਰਿਹਾ ਵਾ ਜਿੱਥੋਂ ਸਾਡੀ ਗੱਲ ਸ਼ੁਰੂ ਹੋਈ ਸੀ ਕਿ ਇਹ ਥੋੜ੍ਹੀ ਜਿਹੀ ਰਫ਼ਤਾਰ ਇਹਦੀ ਧੀਮੀ ਕਰ ਦੇਣੀ ਚਾਹੀਦੀ ਹੈ ਸੋਚ ਵਿਚਾਰ ਕਰ ਲੈਣਾ ਚਾਹੀਦਾ ਅਤੇ ਫਿਰ ਅੱਗੇ ਕਦਮ ਵਧਾਉਣੇ ਚਾਹੀਦੇ
1: ਬਿਲਕੁਲ ਬਿਲਕੁਲ ਤੁਹਾਡਾ ਹੀ ਜਿਹੜਾ ਆਪਾਂ ਜਿੱਥੇ ਆਪਾਂ ਗੱਲ ਮੁਕਾਈ ਸੀ ਪਿਛਲੇ ਸੈਗਮੈਂਟ 'ਤੇ ਜੇ ਉੱਥੋਂ ਹੀ ਪਿੱਕ ਕਰੀਏ ਕਿ ਲੈਟ ਸਪੋਜ਼ ਮੈਂ ਇੱਕ ਉਹ ਅੱਗੇ ਜਿਸ ਹੁਣ ਇੰਸਟਾਗ੍ਰਾਮ ਦਾ ਸਾਰਾ ਇਨਵਾਇਰਮੈਂਟ ਆ ਹੈ ਨਾ ਇਫੈਕਟ ਆ ਕਿ ਮੈਂ ਚਾਹਵਾਂ ਅੱਜ ਡਿਲੀਟ ਕਰਦਾ ਮੈਂ ਨਾ ਵਰਤਾਂ ਕੁਛ ਇੱਦਾਂ ਥੋੜ੍ਹੀ ਨਾ ਮੈਂ ਕੁਛ ਮਿਸ ਆਊਟ ਕਰ ਰਿਹਾ ਮੈਂ ਸ਼ਾਇਦ ਉਸ ਸਮੇਂ ਦੇ ਨਾਲ ਜੋ ਮਰਜ਼ੀ ਕਰਨਾ ਚਾਹੁੰਦਾ ਕਰ ਲਵਾਂ ਹੈ ਨਾ ਪਰ ਜਦੋਂ ਅਦਾਰੇ ਹੀ ਇਸ ਤਰ੍ਹਾਂ ਦੇ ਆ ਜਾਣਗੇ ਜਿਨ੍ਹਾਂ ਨੂੰ ਜ਼ਰੂਰਤ ਹੈ ਏ ਆਈ ਦੀ ਲੈਟ ਸਪੋਜ਼ ਇਸ ਬੈਂਕ ਹੈ ਹੁਣ ਅੱਜ ਦੇ ਦੌਰ 'ਤੇ ਅੱਜ ਮੈਂ ਚਾਹ ਕੇ ਵੀ ਆਪਣੀ ਬੈਂਕਿੰਗ ਜਿਹੜੀ ਐਪ ਹੈ ਮੈਨੂੰ ਫਾਇਦਾ ਨਹੀਂ ਉਹਨੂੰ ਡਿਲੀਟ ਕਰਨ ਦਾ ਹੈ ਨਾ ਕਿਉਂਕਿ ਮੈਨੂੰ ਪਤਾ ਜੇ ਮੈਂ ਪੈਸੇ ਟ੍ਰਾਂਸਫਰ ਵਗੈਰਾ ਕਰਨੇ ਜਾਂ ਮੈਂ ਕਿਸੇ ਨੂੰ ਕੁਛ ਪਾਉਣਾ ਤਾਂ ਮੈਂ ਇੱਥੋਂ ਈਜ਼ੀਲੀ ਕਰ ਸਕਦਾ ਪਰ ਰਾਦਰ ਦੈਨ ਮੈਂ ਬੈਂਕ ਲੱਭਾਂ ਆਸੇ ਪਾਸੇ ਕੈਸ਼ ਆਊਟ ਕਰਾਂ ਐਂਡ ਦੈਨ ਹੈ ਨਾ ਜੋ ਵੀ ਨੋਰਮਲ ਹੁੰਦੇ ਸੀ ਤਰੀਕੇ ਹੈ ਨਾ ਉਹ ਹੁਣ ਜਦੋਂ ਜਿੰਨੇ ਵੀ ਮੇਜਰ ਕਮਰਸ਼ੀਅਲ ਅਦਾਰੇ ਹੋਣਗੇ ਉਹਨਾਂ ਨੇ ਏ ਆਈ ਹੀ ਅੱਗੇ ਪ੍ਰਮੋਟ ਕਰਨਾ ਹੈ ਨਾ ਕਿ ਏ ਆਈ ਸਿਸਟਮਸ ਹੀ ਹੋਣਗੇ ਉਹਨਾਂ ਦੇ ਇੱਕ ਟਾਈਮ ਆਏਗਾ ਕਿ ਯੂ ਵਾਂਟਿਡ ਔਰ ਯੂ ਡੋਂਟ ਵਾਂਟਿਡ ਤੁਹਾਡੇ ਕੋਲ ਇੱਕ ਆਈ ਡੀ ਹੋਣੀ ਚਾਹੀਦੀ ਹੈ ਏ ਆਈ ਵਾਲੀ ਤਾਂ ਕਿ ਤੁਸੀਂ ਇਹ ਵਾਲੀ ਸਾਰੀਆਂ ਚੀਜ਼ਾਂ ਕਰ ਸਕੋ ਹੁਣ ਜੇ ਤੁਸੀਂ ਆਪਣੀ ਜੀ ਪੀ ਨੂੰ ਮਿਲਣਾ ਪਰ ਉਹਨੂੰ ਮਿਲਣ ਲਈ ਜੇ ਤੁਸੀਂ ਅਪੁਆਇੰਟਮੈਂਟ ਲੈਣੀ ਉਹ ਹੋਣੀ ਹੀ ਇੱਕ ਏ ਆਈ ਸਿਸਟਮ ਦੇ ਥਰੂ ਆ ਤੁਸੀਂ ਨਹੀਂ ਉਹਨੂੰ ਨਾ ਕਰ ਸਕਦੇ ਹੈ ਨਾ ਤੁਹਾਡਾ ਬੈਂਕ ਜੇ ਚੱਲਣਾ ਹੀ ਏ ਆਈ ਦੇ ਥਰੂ ਆ ਨਹੀਂ ਕਰ ਸਕਦੇ ਅਗੇਨ ਤੁਹਾਡੇ ਬਿਜ਼ਨਸਿਸ ਨੇ ਐਂਡ ਉਹ ਬਿਜ਼ਨਸਿਸ ਦੇ ਅੰਦਰ ਪੋਸਟਰਾਂ ਦੀ ਲੋੜ ਪੈਂਦੀ ਹੈ ਪੋਸਟਾਂ ਦੀ ਲੋੜ ਪੈਂਦੀ ਹੈ ਵਟ ਐਵਰ ਹੈ ਨਾ ਹਰ ਚੀਜ਼ ਦੀ ਜੇ ਉਹ ਬਣ ਕੇ ਹੀ ਏ ਆਈ ਤੋਂ ਆ ਰਿਹਾ ਕਿਉਂਕਿ ਸ਼ਾਇਦ ਜਿਹੜੀ ਕੰਪਨੀਆਂ ਅੱਜ ਉਸ ਰੇਸ 'ਚ ਅੱਜ ਵੀ ਬੈਠੀਆਂ ਕਿ ਤੁਸੀਂ ਮੈਨੁਅਲੀ ਕ੍ਰੀਏਟ ਕਰ ਲਓ ਇੱਕ ਕ੍ਰੀਏਟਰ ਬੰਦਾ ਇੱਕ ਹੈ ਨਾ ਇੱਕ ਆਰਟਿਸਟ ਆਦਮੀ ਖੁਦ ਕ੍ਰੀਏਟ ਕਰ ਲਵੇ ਉਹ ਸ਼ਾਇਦ ਕਿੰਨੀ ਦੇਰ ਤੱਕ ਉਹ ਟਿਕੀਆਂ ਰਹਿਣਗੀਆਂ ਸਾਲ ਦੋ ਸਾਲ ਤਿੰਨ ਸਾਲ ਅੱਛਾ ਇਹਦੇ ਅੰਦਰ ਨਾ ਭਾਅ ਜੀ ਇੱਕ ਹੋਰ ਚੀਜ਼ ਬਹੁਤ ਵਧੀਆ ਆ ਗਈ ਐਂਡ ਅਗੇਨ ਸਾਡੀ ਹੀ ਇਨਸਾਨੀ ਫਿਤਰਤ ਤੋਂ ਹੀ ਨਿਕਲ ਕੇ ਆਉਂਦੀ ਹੈ ਨਾ ਕਿ ਜਿਹੜੀ ਚੀਜ਼ ਬਹੁਤ ਹੀ ਹੋ ਜਾਵੇ ਅਸੀਂ ਉਹਦੀ ਵੈਲਿਊ ਨਹੀਂ ਕਰਦੇ ਹੈ ਨਾ ਉਹ ਸਟੇਟਸ ਸਿੰਬਲ ਨਹੀਂ ਮੰਨਦੇ
0: ਹਾਂਜੀ
1: ਹੁਣ ਇਹ ਫੈਕਟ ਆ ਬਿਕੋਜ਼ ਆਈ ਐਮ ਇਨ ਦਿਸ ਬਿਜ਼ਨਸ ਹੈ ਨਾ ਇਹ ਮੈਂ ਨੋਟਿਸ ਕੀਤਾ ਕਿ ਜੋ ਲੋਕ ਮੈਨੂੰ ਪਹਿਲੇ ਕਹਿੰਦੇ ਸੀ ਨਾ ਕਿ ਯਾਰ ਜਿਹੜੀਆਂ ਸਾਡੀਆਂ ਪੋਸਟਾਂ 'ਚ ਥੋੜ੍ਹਾ ਏ ਆਈ ਪਤਾ ਲੱਗੇ ਹੁਣ ਗੱਲਬਾਤ ਕੀ ਹੋਣੀ ਸ਼ੁਰੂ ਹੋ ਗਈ ਯਾਰ ਇਹ ਤਾਂ ਏ ਆਈ ਲੱਗਦਾ ਕਿਉਂ ਕਿਉਂਕਿ ਹੁਣ ਏ ਆਈ ਹਰ ਕਿਸੇ ਕੋਲ ਆ ਗਿਆ ਹੁਣ ਇਟ ਲੁਕਸ ਚੀਪ ਕਿਉਂਕਿ ਸਾਰੀਆਂ ਫੋਟੋਆਂ ਇੱਕੋ ਜਿਹੀਆਂ ਸੇਮ ਜਿਹਾ ਫੌਂਟ
0: ਹੁਣ ਸਾਰੀ ਦੁਨੀਆ ਇੱਕੋ ਜਿਹੀ ਹੋ ਗਈ
1: ਹੁਣ ਕੀ ਹੈ ਹੁਣ ਪੁਆਇੰਟ ਇਹ ਹੋ ਗਿਆ ਕਹਿਣ ਦਾ ਕਿ ਯਾਰ ਮੈਂ ਕਿੱਦਾਂ ਵੱਖਰਾ ਲੱਗਾਂਗਾ ਹੈ ਨਾ ਸੋ ਬੇਸਿਕਲੀ ਤੁਹਾਡਾ ਨੋਰਮਲ ਬੇਸਿਕ ਹਿਊਮਨ ਮਾਇੰਡ ਬੇਸਿਕ ਹਿਊਮਨ ਸੈਂਸ ਅੱਜ ਵੱਡਾ ਨਹੀਂ ਲੱਗ ਰਿਹਾ ਕਿਉਂਕਿ ਇਹ 2023-24 ਦੀ ਹੀ ਆਈਟਮਾਂ ਆਈਆਂ ਨਵੀਆਂ ਸੋ ਸ਼ਾਇਦ ਅੱਜ ਵੀ ਹੈ ਸਾਡੇ ਅੰਦਰ ਪਰ ਸ਼ਾਇਦ ਇੱਕ ਟਾਈਮ ਆਏਗਾ ਬੇਸਿਕ ਹਿਊਮਨ ਸੈਂਸ ਵਿਲ ਬੀ ਜੀਨੀਅਸ ਹੈ ਨਾ ਜਿਸ ਤਰ੍ਹਾਂ ਆਪਾਂ ਇਹ ਗੱਲ ਕਰਦੇ ਹਾਂ ਕਿੰਨੇ ਜਦੋਂ ਵੀ ਓਵਰ ਕੈਪੀਟਲਿਜ਼ਮ ਆ ਜਾਂਦਾ ਕਿਤੇ ਵੀ ਹੈ ਨਾ ਲੋਕ ਵੀ ਇੱਕੋ ਜਿਹੇ ਲੱਗਣਾ ਸ਼ੁਰੂ ਹੋ ਜਾਂਦਾ ਦੇਖੋ ਜਿਹਦਾ ਵੀ ਹੇਅਰ ਕੱਟ ਹੈ ਜੇ ਆਪਾਂ ਆਪਣੇ ਮੁੰਡਿਆਂ 'ਚ ਹੀ ਦੇਖ ਲਈਏ ਸਾਰਿਆਂ ਦੇ ਇੱਕੋ ਜਿਹੀਆਂ ਦਾੜੀਆਂ ਹੋ ਗਈਆਂ ਸਾਰਿਆਂ ਦੇ ਇੱਕੋ ਜਿਹੇ ਵਾਲ ਆ ਅਸੀਂ ਸਾਰੇ ਇੱਕੋ ਜਿਹੇ ਕੱਪੜੇ ਪਾਉਂਦੇ ਹਾਂ ਕੁੜੀਆਂ ਨਾਲ ਵੀ ਇਸ ਤਰ੍ਹਾਂ ਹੀ ਆ
0: ਆਪਾਂ ਅੱਗੇ ਵੀ
1: ਆਪਾਂ ਇੱਕ ਵਾਰੀ ਇਹ ਗੱਲ ਕੀਤੀ ਹੈ ਹਨਾ
0: ਸਾਡੇ ਜਿਹੜੀ ਬਾਜੀਆਂ ਨੇ ਉਹ ਪੂਤੀਆਂ ਸੋਰੀ ਕੀ ਉਹ ਕਹਿੰਦੇ ਆ ਜਿਹੜੀਆਂ ਆਪਣੀਆਂ ਡੋਲਾਂ ਬੇਬੀ ਡੋਲਾਂ
1: ਬਾਜੀਆਂ ਇਹ ਕਿਤੇ ਚਲੇ
0: ਪੂਤੀ ਪਹਿਲਾਂ ਨੂੰ ਪੂਤੀਆਂ ਕਹਿੰਦੇ ਪਤਾ
1: ਅੱਛਾ ਨਹੀਂ ਮੈਨੂੰ ਨਹੀਂ ਪਤਾ
0: ਹਾਂ ਪੂਤੀਆਂ ਪੰਜਾਬ ਪੂਤੀਆਂ
1: ਓਕੇ ਕਿਆ ਬਾਤ
0: ਹੈ ਨਾ ਕੀ ਵੈਸੇ ਕੀ ਕਹਿੰਦੇ ਕੀ ਇਹਨੂੰ ਅਸਲ ਨਾਂ ਤੇ ਭੁੱਲ ਗਿਆ
1: ਬਾਬੀ ਡੋਲ
0: ਬਾਬੀ ਡੋਲ ਹੁਣ ਲਗਭਗ ਉਹੀ ਸਾਰੀਆਂ ਹਰ ਕੋਈ ਤੁਸੀਂ ਕਿਸੇ ਦਾ ਵੇਖੋ ਉਹਨੇ ਉਦਾਂ ਦਾ ਮੂੰਹ ਬਣਾ ਕੇ ਸੋ ਸਾਨੂੰ ਮੁੰਡਿਆਂ ਦੀ ਦਾੜੀ ਤੋਂ ਲੈ ਕੇ ਉਹਨਾਂ ਦੇ ਸਟਾਈਲ ਤੋਂ ਕੁੜੀਆਂ ਦਾ ਵੇਖ ਲਓ ਤੁਸੀਂ ਵੇਸ਼ਭੂਸ਼ਾ ਲੱਗਦਾ ਸਾਨੂੰ ਕੁਦਰਤ ਬੜੀ ਬੇਅੰਤ ਆ ਜਿਹਨੂੰ ਆਪਾਂ ਰੱਬ ਕਹਿੰਦੇ ਹਾਂ ਨਾ ਉਹਨੇ ਵੇਖੋ ਹਰ ਇੱਕ ਬੰਦੇ ਦਾ ਚਿਹਰਾ ਕੁਛ ਨਾ ਕੁਛ ਫਰਕ ਪਾ ਕੇ ਦੋ ਸਕੇ ਭਰਾ ਵੀ ਆ ਜੋੜੇ ਵੀ ਆ ਤੇ ਉਹਦੇ 'ਚ ਵੀ ਫਰਕ ਪਾ ਦਿੱਤਾ
1: ਬਿਲਕੁਲ ਬਿਲਕੁਲ ਸੋ ਹੁਣ ਕੀ ਹੈ ਜਿਹੜਾ ਫਰਕ ਰਹਿ ਗਿਆ ਸੀ ਫਿਤਰਤੀ ਤੌਰ 'ਤੇ ਜਾਂ ਫਿਰ ਮਾਨਸਿਕਤਾ ਦਾ ਉਹ ਵੀ ਸ਼ਾਇਦ ਇੱਕ ਤਰੀਕੇ ਨਾਲ ਹੁਣ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਕਿ ਹੈ ਨਾ ਯੂ ਵਿਲ ਬੀ ਥਿੰਕਿੰਗ ਦਾ ਸੇਮ ਪੈਟਰਨ ਬਿਕੋਜ਼ ਤੁਸੀਂ ਸੇਮ ਮਾਡਲ ਯੂਜ਼ ਕਰ ਰਹੇ ਹੋ ਤੁਹਾਡਾ ਪੈਟਰਨ ਉਸ ਦਿਨ ਬੈਟਰ ਹੋ ਜਾਏਗਾ ਜਦੋਂ ਨਵਾਂ ਅਪਡੇਟ ਆ ਜਾਏਗਾ ਉਸ ਹਿਸਾਬ ਨਾਲ ਸ਼ੁਰੂ ਹੋ ਜਾਏਗਾ ਅੱਛਾ ਨਹੀਂ ਇਹ ਇੱਕ ਚੀਜ਼ ਤਾਂ ਹੈ ਇਹ ਚੀਜ਼ ਮੈਂ ਆਪਣੇ ਉੱਪਰ ਥੋੜ੍ਹਾ ਜਿਹਾ ਕੀਤਾ ਮੈਂ ਹੁਣ ਬਾਏ ਚੋਇਸ ਬਹੁਤ ਨਾ ਮਾਤਰ ਯੂਜ਼ ਕਰਦਾ ਏ ਆਈ ਜਿੰਨਾ ਹੋ ਸਕੇ
0: ਅੱਛਾ
1: ਹਾਂ ਘਟਾ ਹਾਂ ਮੈਂ ਬਹੁਤ ਘਟਾ ਕੇ ਰੱਖਦਾ ਕਿਉਂਕਿ ਮੈਨੂੰ ਮੈਨੂੰ ਫੀਲ ਹੋਇਆ

0: ਥੋੜ੍ਹਾ ਟਾਈਮ ਪਹਿਲਾਂ ਮੈਂ ਨਾ ਸ਼ੁਰੂ ਕੀਤਾ ਕਿ ਕੁਛ ਲਿਖ ਰਿਹਾ ਤਾਂ ਮੈਂ ਦੇਖਾਂ ਕਿ ਐਡਿਟ ਕਰਕੇ ਗ੍ਰਾਮੈਟੀਕਲੀ ਠੀਕ ਹੈ ਕਿ ਨਹੀਂ ਹੈ। ਫਿਰ ਮੈਂ ਕਿਹਾ ਯਾਰ ਮਤਲਬ ਵਧੀਆ ਹੀ ਨੰਬਰ ਆਉਂਦੇ ਸੀਗੇ ਸਕੂਲ 'ਚ ਕ੍ਰਿਸ਼ਨਾ, ਕਿਆ ਹੀ ਸਟੂਪਿਡਿਟੀ ਆ, ਇਹ ਵੀ ਕੋਈ ਚੈੱਕ ਕਰਨਾ ਚਾਹੁੰਦਾ ਤੂੰ।
1: ਗ੍ਰਾਮੈਟੀਕਲੀ ਜਾਂ ਏਦਾਂ, ਸੋ ਉੱਥੋਂ ਤੱਕ ਤੇ ਠੀਕ ਹੈ, ਪਰ ਜਿਹੜੇ ਬੰਦੇ ਨੂੰ ਆਉਂਦਾ ਵਾ ਉਹ ਵੀ ਹਥਿਆਰ ਸੁੱਟ ਕੇ ਬਹਿ ਜੇ ਤੇ ਫਿਰ
0: ਇਹਦੇ ਅੰਦਰ ਇਹ ਨਾ ਉਹ ਪੁਆਇੰਟ ਆਫ ਲੋਨਲੀਨੈਸ ਵੀ ਆ ਜਾਂਦਾ ਨਾ। ਤੁਸੀਂ ਤੁਸੀਂ ਸ਼ਾਇਦ ਹੁਣ ਮੈਂ ਜਦੋਂ ਤੁਹਾਨੂੰ ਦੱਸੂਗਾ ਤੁਸੀਂ ਮੰਨੋਗੇ ਕਿ ਹਾਂ ਵਾਕਈ ਤੂੰ ਘਟਾ ਦਿੱਤਾ। ਮੈਂ ਉਸ ਦਿਨ ਥੋੜ੍ਹੇ ਦਿਨ ਪਹਿਲਾਂ ਮੈਂ ਕਾਲ ਕੀਤੀ ਤੁਹਾਨੂੰ, ਕਿੰਨੀ ਬੇਸਿਕ ਕਾਲ ਸੀ ਕਿ ਮੈਂ ਮੈਮਰੀ ਕਾਰਡ ਲੈਣ ਆਇਆ ਹੋਇਆ ਭਾਅ ਜੀ, ਤੁਸੀਂ ਕਿਹੜੇ ਵਾਲਾ ਵਰਤਦੇ ਹੋ, ਤੁਸੀਂ ਦੱਸਿਆ। ਜਦੋਂ ਮੈਂ ਉਸ ਸਟੋਰ ਦੇ ਅੰਦਰ ਗਿਆ ਉਹਨੇ ਵੀ ਗੂਗਲ ਕਰਕੇ ਦੇਖਿਆ ਕਿ ਹਾਂ ਇਹਦੇ ਵਿੱਚੋਂ ਕਿਹੜਾ ਹੈ, ਕੀ ਮੈਂ ਵੀ ਕਰ ਹੀ ਸਕਦਾ ਸੀਗਾ ਹੈ ਨਾ, ਸਹੀ ਕਿ ਨਹੀਂ। ਬਟ ਮੈਂ ਨਾ ਹੁਣ ਹਲਕਾ ਜਿਹਾ ਸੋਚਿਆ ਕਿ ਯਾਰ ਲੋਕਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ,
1: ਜਿਹੜਾ ਕੰਮ ਹੈ ਉਹਨੂੰ ਕਰਨ ਦਿਓ।
0: ਹਾਂ ਕਿ ਪੰਜ ਪੰਜ ਛੇ ਛੇ ਘੰਟੇ ਆਪਣੇ ਫੋਨ 'ਚ ਹੀ ਲੱਗੇ ਹੋ ਜੇ ਡਰਾਈਵ ਕਰੋ ਫੋਨ 'ਚ, ਕਿ ਨੋ ਯੂ ਸ਼ੁੱਡ ਕਾਲ ਪੀਪਲ ਜੇ ਉਹਨਾਂ ਨੂੰ ਕੋਈ ਚੀਜ਼ ਪਤਾ। ਐਂਡ ਤੁਹਾਨੂੰ ਸ਼ਾਇਦ ਪਤਾ ਤਾਂ ਸਲਾਹ ਹੋ ਜਾਂਦੀ, ਹਾਲ ਚਾਲ ਪੁੱਛ ਲਿਆ ਕੀ ਹੈ ਕੀ ਨਹੀਂ ਹੈ ਨਾ, ਦੋ ਜੋਕ ਮਾਰ ਲਏ, ਇੱਕ ਅੱਧੀ ਤੁਹਾਡੇ ਤੋਂ ਟੌਂਚ ਸੁਣ ਲਈ, ਆਪਾਂ ਖੁਸ਼ ਹੋ ਗਏ
1: ਆਪਾਂ ਫੋਨ ਕਰ ਲਿਆ। ਜਿਹਦੇ ਕਰਕੇ ਇਨਸਾਨ ਇਨਸਾਨ ਦੇ ਨਾਲ ਜੁੜਿਆ, ਆਪਾਂ ਆਪਾਂ ਕਹਿ ਦਿੰਦੇ ਨਾ ਸੋਈ ਸਾਨੂੰ ਕਾਲ ਕਰੇ, ਆਪਾਂ ਕਹਿ ਦਿੰਦੇ ਅੱਜ ਕਿੱਥੋਂ ਚੇਤਾ ਆ ਗਿਆ, ਤੇ ਉਹ ਚੇਤਾ ਇਸ ਕਰਕੇ ਆਇਆ ਕਿਉਂਕਿ ਉਹਨੂੰ ਤੁਹਾਡੇ ਨਾਲ ਕੋਈ ਕੰਮ ਪਿਆ ਵਾ। ਤੇ ਜਦੋਂ ਸਾਰਾ ਕੁਛ ਹੀ ਆਪਾਂ ਹੁਣ ਇਹਨਾਂ ਨੂੰ ਹੀ ਪੁੱਛਣ ਲੱਗ ਪੈਣਾ, ਇਹਦਾ ਮਤਲਬ ਇਨਸਾਨ ਦੀ ਇਨਸਾਨ ਦੇ ਨਾਲ ਉਹ ਸਾਂਝ ਟੁੱਟ ਗਈ, ਤੇ ਇਹ ਤੋਂ ਖਤਰਨਾਕ ਕੋਈ ਚੀਜ਼ ਨਹੀਂ ਹੋ ਸਕਦੀ।
0: ਬਿਲਕੁਲ ਠੀਕ,
1: ਬੰਦੇ ਦੀ ਬੰਦੇ ਦੇ ਨਾਲ ਉਹ ਸਾਂਝ ਟੁੱਟ ਜੇ ਇਹ ਤੋਂ ਖਤਰਨਾਕ ਹੋਰ ਕੀ ਹੋ ਸਕਦਾ। ਤੁਸੀਂ ਤੁਹਾਨੂੰ ਲੋੜ ਹੀ ਨਾ ਮਹਿਸੂਸ ਹੋਵੇ ਕਿਸੇ ਦੀ, ਇਹ ਤੋਂ ਖਤਰਨਾਕ ਹੋਰ ਕੀ ਹੋ ਸਕਦਾ।
0: ਉਹ ਕਿਉਂਕਿ ਉਹੀ ਗੱਲ ਹੈ ਨਾ ਕਿ ਮਹਿਸੂਸ ਕਰਨਾ, ਅਹਿਸਾਸਾਤ, ਇਹੀ ਤੇ ਇੱਕ ਚੀਜ਼ਾਂ ਨੇ ਜੋ ਸਾਨੂੰ ਸੁਪੀਰੀਅਰ ਬਾਕੀ ਸਪੀਸ਼ੀਜ਼ ਤੋਂ ਬਣਾਉਂਦੀਆਂ ਸੀ, ਹੈ ਨਾ। ਹੁਣ ਤਾਂ ਚਲੋ ਇੱਕ ਸੁਪੀਰੀਅਰ ਬੀਂਗ ਆਪਾਂ ਬਣਾਉਣ ਬੈਠ ਗਏ ਹਾਂ, ਸ਼ਾਇਦ ਉਹ ਬਣੇ ਨਾ ਬਣੇ, ਹੈ ਨਾ। ਪਰ ਬਾਕੀ ਸਾਰਿਆਂ ਤੋਂ ਆਪਾਂ ਸੁਪੀਰੀਅਰ ਕਿਉਂ ਹੋ ਗਏ, ਆਪਾਂ ਕਿਉਂ ਹੋ ਗਏ, ਕਿਉਂਕਿ ਆਪਾਂ ਬੈਟਰ ਐਟ ਇਮੋਸ਼ਨਸ ਹੈਗੇ ਹਾਂ, ਅਸੀਂ ਬੈਟਰ ਐਟ ਮੀਟਿੰਗ ਈਚ ਅਦਰ ਹੈਗੇ ਹਾਂ, ਆਪਾਂ ਬੈਟਰ ਹਾਂ ਇੱਕ ਦੂਸਰੇ ਨਾਲ ਗੱਲਬਾਤ ਕਰ ਪਾਉਣਾ, ਸਾਡੇ ਅੰਦਰ ਤਕਰਾਰ ਹੁੰਦੀ ਕੋਈ ਤਾਂ ਆਪਾਂ ਬੈਠ ਕੇ ਸੁਲਝਾਉਂਦੇ ਹਾਂ, ਆਪਾਂ ਬਾਕੀ ਜਾਨਵਰਾਂ ਦੀ ਤਰ੍ਹਾਂ ਇੱਕ ਦੂਜੇ ਨੂੰ ਖਾ ਨਹੀਂ ਪੈਂਦੇ, ਹੈ ਨਾ। ਕਈ ਹੁੰਦੇ ਉਸ ਪ੍ਰਵਿਰਤੀ ਦੇ, ਬਟ ਸਟਿਲ ਸਮਾਜ ਅੱਜ ਵੀ ਬਾਏ ਐਂਡ ਲਾਰਜ 90% ਸਿਵਿਲਾਈਜ਼ਡ ਆ, ਹੈ ਨਾ। 10% ਦੀ ਚਲੋ ਮਾੜਾ ਮੋਟਾ ਉਹ ਤੋਂ ਚਾਹੀਦਾ ਵੀ, ਹੈ ਨਾ, ਹਲਕਾ ਜਿਹਾ ਮਸਾਲਾ ਇਹਦੇ 'ਤੇ। ਉਸ ਦਿਨ ਮੈਨੂੰ ਰੀਅਲੀ ਸੋਰੀ, ਮੈਨੂੰ ਕ੍ਰੀਏਟਰ ਦਾ ਨਾਮ ਨਹੀਂ ਯਾਦ ਆ ਰਿਹਾ, ਬਹੁਤ ਮਸ਼ਹੂਰ ਰਾਈਟਰ ਆ, ਉਹਨਾਂ ਨੂੰ ਆਹੀ ਸਵਾਲ ਕੀਤਾ ਗਿਆ, ਕਿਉਂਕਿ ਹੁਣ ਇੰਡੀਆ ਦੇ ਅੰਦਰ ਇਹ ਹੋਣਾ ਸ਼ੁਰੂ ਹੋ ਗਿਆ, ਐਂਡ ਇਟਸ ਅ ਵੈਰੀ ਸੈਡ ਥਿੰਗ ਕਿ ਜੋ ਬਹੁਤ ਤਗੜੇ ਪਬਲੀਕੇਸ਼ਨ ਹਾਊਸਿਸ ਨੇ ਉਹ AI ਵਾਲੀ ਰਾਈਟਿੰਗ, ਮਤਲਬ ਔਥਰ ਕਹਿ ਰਿਹਾ ਕਿ ਮੈਂ ਹੀ ਲਿਖਿਆ, ਪਰ ਉਹ ਪਤਾ ਲੱਗ ਰਿਹਾ ਕਿ AI ਰਾਈਟਿੰਗ ਹੈ, ਐਕਨੋਲੇਜਮੈਂਟਾਂ ਤੱਕ AI ਨਾਲ ਲਿਖੀਆਂ ਹੋਈਆਂ ਅਤੇ ਉਹ ਛਪ ਰਹੀਆਂ। ਮਤਲਬ ਕਿੰਨੀ ਬੁਰੀ ਗੱਲ ਹੈ ਕਿ ਇੰਨੇ ਵੱਡੇ ਮੁਲਕ ਦੇ ਅੰਦਰ ਕਾਫੀ ਰਾਈਟਰ ਹੋਣਗੇ ਜੋ ਕਹਾਣੀਆਂ ਕਹਿਣਾ ਚਾਹੁੰਦੇ ਹੋਣਗੇ। ਹਾਲੀਵੁੱਡ ਦੇ ਅੰਦਰ ਆਪਸ 'ਚ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਆ, ਉਹਨਾਂ ਨੇ ਮਤਾ ਪਾਸ ਕੀਤਾ ਕਿ AI ਰਾਈਟਿੰਗ ਐਂਡ AI ਵਾਲੀ VFX ਅਸੀਂ ਯੂਜ਼ ਨਹੀਂ ਕਰਾਂਗੇ, ਕਿਉਂਕਿ ਆਸਟ੍ਰੇਲੀਆ ਦੀ ਤਰਜ ਤੇ ਲੈ ਜਾਂਦੇ ਹਾਂ, ਉਹਨੇ ਜਿਸ ਥਾਂ ਦਾ ਸੀਗਾ ਉਹਨੇ ਉੱਥੇ ਦਾ ਨਾਂ ਦਿੱਤਾ ਸੀ। ਉਹਨੇ ਇਸ ਤਰ੍ਹਾਂ ਕਿਹਾ ਕਿ ਯਾਰ ਤੂੰ ਮੈਲਬਰਨ ਰਹਿਣਾ, ਹਨਾ, ਤੇ ਤੂੰ ਫਲਿੰਡਰ ਸਟੇਸ਼ਨ ਤਾਂ ਦੇਖਿਆ, ਤੂੰ ਫਲਿੰਡਰ ਸਟੇਸ਼ਨ ਦੀ ਫੋਟੋ ਕਿਉਂ ਖਿੱਚਦਾ, ਇੰਟਰਨੈਟ ਦੇ ਪੇਜ ਤੇ ਹੋਈ ਆ, ਕੀ ਨਵਾਂ ਉਹਦੇ ਅੰਦਰ, ਤੂੰ ਕੀ ਅਲੱਗ ਕਰਦਾ, ਕੁਛ ਅਲੱਗ ਨਹੀਂ ਹੋਏਗਾ, ਹਨਾ। ਕਹਿੰਦਾ ਕਿ ਤਸਵੀਰ ਖਿੱਚਣਾ ਜਾਂ ਫਿਰ ਉਹੀ ਚੀਜ਼ ਕ੍ਰੀਏਟ ਕਰਨਾ ਆਪਣੇ ਵੱਲੋਂ ਜੋ ਦੁਨੀਆ 'ਤੇ ਪਹਿਲੇ ਤੋਂ ਹੀ ਪਈ ਹੋਈ ਆ, ਉਹਦੇ ਅੰਦਰ ਇੱਕੋ ਚੀਜ਼ ਤਾਂ ਆਪਣੀ ਆ, ਉਹਦੇ ਅੰਦਰ ਇੱਕੋ ਚੀਜ਼ ਤਾਂ ਯੂਨੀਕ ਆ ਕਿ ਤੇਰੇ ਹਾਲਾਤ, ਤੇਰੇ ਸਰਕਮਸਟਾਂਸ, ਤੇਰੀ ਤੂੰ ਉਸ ਟਾਈਮ ਕੀ ਮਹਿਸੂਸ ਕਰ ਰਿਹਾ ਸੀ ਕਿ ਤੂੰ ਉਹ ਤਸਵੀਰ ਖਿੱਚੀ,
1: ਕਿ ਤੂੰ ਉੱਥੇ ਗਿਆ, ਤੂੰ ਪ੍ਰੈਜ਼ੈਂਸ ਮਹਿਸੂਸ ਕੀਤੀ,
0: ਤੂੰ ਖਾ ਕੇ ਗਿਆ ਸੀ ਕਿ ਨਹੀਂ ਖਾਇਆ ਸੀਗਾ, ਤੈਨੂੰ ਭੁੱਖ ਲੱਗੀ ਪਈ ਸੀਗੀ, ਤੂੰ ਸਾਈਡ 'ਤੇ ਦੇਖਿਆ ਕੌਣ ਸੀਗਾ, ਤੈਨੂੰ ਉੱਥੇ ਕੋਈ ਹੋਮਲੈਸ ਬੈਠਾ ਦੱਸਿਆ ਕਿ ਨਹੀਂ ਦੱਸਿਆ, ਤੂੰ ਜਾ ਕੇ ਉਹਨੂੰ ਧੇਲਾ 'ਚ ਬੰਨੀ ਦਿੱਤੀ ਨਹੀਂ ਦਿੱਤੀ, ਤੂੰ ਜੋ ਮਹਿਸੂਸ ਕਰਦਾ ਉਹਨੂੰ ਨਾ ਖਤਮ ਕਰੀਂ, ਜੇ ਉਹ ਖਤਮ ਕਰੇਗਾ ਫਿਰ ਸ਼ਾਇਦ ਤੂੰ ਇੱਕ ਕ੍ਰੀਏਟਰ ਤਾਂ ਛੱਡ ਇਨਸਾਨ ਵੀ ਨਹੀਂ ਰਹੇਗਾ। ਅਤੇ ਉਹਨੇ ਉਹਦੇ 'ਤੇ ਉਸੇ ਤਰਜ਼ 'ਤੇ ਉਹਨੇ ਗੱਲ ਬਹੁਤ ਪਿਆਰੇ ਤਰੀਕੇ ਨਾਲ ਖਤਮ ਕੀਤੀ ਕਿ ਮੇਰਾ ਬੇਸਿਕ ਪੁਆਇੰਟ, ਐਂਡ ਪੁਆਇੰਟ ਇਹ ਹੈ, ਉਹ ਬੇਸਿਕਲੀ ਡਿਬੇਟ ਸੀਗੀ AI ਓਵਰ ਹਿਊਮੈਨਿਟੀ, ਸਮਥਿੰਗ ਲਾਈਕ ਦੈਟ। ਉਹਨੇ ਕਹਿੰਦਾ ਮੇਰਾ ਐਂਡ ਇਹੀ ਹੈ ਕਿ ਆਪਾਂ ਜਿਹੜੇ ਲੋਕਾਂ ਨਾਲ ਵੀਡੀਓ 'ਤੇ ਗੱਲ ਕਰ ਪਾਉਂਦੇ ਹਾਂ, ਆਪਾਂ ਫਿਰ ਸੱਤ ਸਮੁੰਦਰ ਪਾਰ ਜਾ ਕੇ ਉਹਨਾਂ ਨੂੰ ਮਿਲਣ ਕਿਉਂ ਜਾਂਦੇ ਹਾਂ। ਐਜ ਸਿੰਪਲ ਐਜ ਦੈਟ। ਇਨਸਾਨ ਨੂੰ ਇਨਸਾਨ ਦੀ ਲੋੜ ਹਮੇਸ਼ਾ ਰਹਿਣੀ ਹੈ, ਰਹਿਣੀ ਚਾਹੀਦੀ ਹੈ, ਐਂਡ ਜੇ ਅੱਜ ਕਿਉਂਕਿ ਜਿੰਨੇ ਸਿਸਟਮਸ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਸਾਡੇ ਮਿਊਜ਼ਿਕ ਤੋਂ ਲੈ ਕੇ ਸਾਡੇ ਅੱਜ ਦੇ ਦੌਰ ਦੇ ਸਿਨੇਮਾ ਤੋਂ ਲੈ ਕੇ ਅਤੇ ਹੁਣ AI ਤੱਕ ਇਹ ਪ੍ਰਮੋਟ ਕਰਦੇ ਨੇ ਉਹ ਡਿਸਕੰਫਰਟ ਨਾ ਲੈ ਕੇ ਆਉਣਾ। ਉਹ ਡਿਸਕੰਫਰਟ ਕਿਹੜਾ? ਇੱਕ ਨਵੇਂ ਬੰਦੇ ਨੂੰ ਬੁਲਾਉਣਾ ਹੈ ਨਾ, ਜਾਂ ਫਿਰ ਇੱਕ ਅਨਕੰਫਰਟੇਬਲ ਗੱਲ ਕਰਨਾ ਆਪਣੇ ਚਹੇਤੇ ਨਾਲ, ਹੈ ਨਾ, ਕਿ ਤੂੰ ਆਪਣੇ ਆਪ 'ਚ ਹੀ ਰਹਿ ਲਾ, ਕੋਈ ਗੱਲ ਨਹੀਂ, ਮੈਂ ਆਪ ਹੀ ਸਰਚ ਕਰ ਲੈਂਦਾ, ਮੈਂ ਆਪ ਹੀ ਆਪਣੀ ਪ੍ਰੋਬਲਮ ਦਾ ਹੱਲ ਲੱਭ ਲੈਂਦਾ, ਨਹੀਂ ਬੁਲਾਉਂਦੇ ਕੋਈ ਗੱਲ ਨਹੀਂ, ਮੈਂ ਆਪੇ ਰੀਲਾਂ ਦੇਖ ਲੂੰਗਾ 2 ਘੰਟੇ 3 ਘੰਟੇ। ਉਹ ਜਿਹੜਾ ਆਈਸ ਬ੍ਰੇਕਰ ਹੁੰਦਾ ਸੀਗਾ ਨਾ, ਉਹ ਸਾਡੇ ਤੋਂ ਖੋਇਆ ਜਾ ਰਿਹਾ। ਉਹ ਬਾਕੀ ਸਾਰੇ ਕੰਫਰਟ ਲੈ ਲਓ ਲਾਈਫ ਦੇ, ਜਿੰਨੀਆਂ ਵੀ AI ਆਉਂਦੀਆਂ, ਤਕਨੀਕਾਂ ਆਉਂਦੀਆਂ, ਆਹ ਵਾਲਾ ਕੰਫਰਟ ਨਾ ਹੱਥ ਤੋਂ ਜਾਣ ਦਿਓ।
1: ਵੈਸੇ ਵੀ ਵੇਖਿਆ ਜਾਵੇ ਤੇ ਜਿਹੜੇ ਜਿੱਦਾਂ ਆਪਾਂ ਸ਼ਕਲਾਂ ਦੀ ਗੱਲ ਕਰ ਰਹੇ ਹਾਂ, ਕੱਦ ਘਾਟ ਦੀ ਗੱਲ ਕਰ ਰਹੇ ਹਾਂ ਆਪਾਂ, ਕਿ ਕੁਦਰਤ ਨੇ ਸਭ ਕੁਛ ਅਲੱਗ ਅਲੱਗ ਬਣਾਇਆ।
0: ਬਿਲਕੁਲ,
1: ਮੰਨ ਲਓ ਹੁਣ ਰੁੱਖ ਵੀ ਆ ਤੇ ਸਾਰੇ ਰੁੱਖਾਂ ਦੇ ਪੱਤੇ ਅਲੱਗ ਅਲੱਗ ਨੇ, ਉਹਦੇ ਪਿੱਛੇ ਜੋ ਮਰਜ਼ੀ ਤੁਸੀਂ ਸਾਇੰਸ ਕੱਢ ਲਓ, ਹੈ ਤੇ ਅਲੱਗ ਹੀ ਨੇ ਨਾ, ਭਾਵੇਂ ਉਹ ਸਾਇੰਸ ਕਰਕੇ ਨੇ, ਭਾਵੇਂ ਉਹ ਕਿਸੇ ਜਿਹਨੂੰ ਜੇ ਰੱਬ ਨੂੰ ਮੰਨਦੇ ਹੋ ਤੇ ਉਹਦੇ ਕਰਕੇ ਨੇ,
0: ਕੁਦਰਤ ਕਰਕੇ। ਸਾਇੰਸ ਵੀ ਤਾਂ ਬੇਸਿਕਲੀ ਆਬਜ਼ਰਵੇਸ਼ਨ ਹੀ ਆ,
1: ਹੈ ਅਲੱਗ ਨੇ ਤੇ ਖੂਬਸੂਰਤੀ ਵੀ ਤਾਂ ਹੀ ਉਹਦੇ 'ਚ ਲੱਗਦੀ ਆ। ਹੁਣ ਜੇ ਸਾਰੇ ਬੰਦਿਆਂ ਦੇ ਵਿਚਾਰ ਇੱਕੋ ਜਿਹੇ ਹੋ ਜਾਣਗੇ, ਸਾਰੇ ਬੰਦਿਆਂ ਦੇ ਮੂੰਹ ਮੰਤਰ ਇੱਕੋ ਜਿਹੇ ਹੋ ਜਾਣਗੇ, ਤੇ ਫਿਰ ਉਹਦੇ 'ਚ ਰਸ ਵੀ ਕੀ ਰਹਿ ਗਿਆ। ਹੁਣ ਜੇਕਰ ਮੰਨ ਲਓ ਤੁਸੀਂ ਕਹਿੰਦੇ ਨੇ ਕਿ ਦੁਨੀਆ ਜਾਂ ਫਿਰ ਇਨਸਾਨ ਜਿਹੜੀ ਚੀਜ਼ ਦੇ ਸਿਰ ਦੇ ਉੱਤੇ ਸਰਵਾਈਵ ਕਰ ਲੈਂਦਾ ਉਹ ਆ ਆਸ਼ਾ, ਉਮੀਦ, ਆਸ, ਇੱਕ ਆਸ ਦੀ ਕਿਰਨ। ਤੇ ਆਸ ਦੀ ਕਿਰਨ ਉਦੋਂ ਹੀ ਹੁੰਦੀ ਆ ਨਾ ਜਦੋਂ ਆਪਾਂ ਨੂੰ ਕੋਈ ਬਹੁਤ ਔਖਾ ਟੀਚਾ ਜਿਹੜਾ ਵਾ ਸਾਨੂੰ ਵਿੱਤੋਂ ਬਾਹਰ ਲੱਗਦਾ ਹੋਵੇ, ਤੇ ਸਾਨੂੰ ਆਸ਼ਾ ਉਮੀਦ ਹੁੰਦੀ ਆ ਵੀ ਅਸੀਂ ਉਹਨੂੰ ਅਚੀਵ ਕਰ ਲਾਂਗੇ, ਮਿਲ ਜੂਗੀ ਸਾਨੂੰ। ਇੱਕ ਆਪਾਂ ਇਹ ਕਹੀਏ ਵੀ ਉਹ ਤੇ ਜੇਬ 'ਚ ਪਈ ਹੈ, ਜਦੋਂ ਮਰਜ਼ੀ ਸਰਚ ਮਾਰ ਲਾਂਗੇ, ਉਹ ਫਿਰ ਉਹ ਉਮੀਦ ਨਹੀਂ ਆ, ਉਹ ਤੇ ਫਿਰ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਆਲਰੇਡੀ ਅਚੀਵ ਕੀਤੀ ਪਈ ਤੁਹਾਡੇ ਜੇਬ ਦੇ ਵਿੱਚ ਇੱਕ ਮੰਨ ਲਓ ਟਰੋਫੀ ਆ ਨਾ, ਤੁਸੀਂ ਉਹ ਲੈ ਲਈ, ਪਰ ਉਹਦੇ ਨਾਲ ਕੀ ਇਨਸਾਨ ਅੱਗੇ ਕਦਮ ਪੁੱਟਦੇ ਰਹਿਣ ਦਾ ਕੋਈ ਨਾ ਕੋਈ ਸੋਰਸ ਜਟਾ ਪਾਊਗਾ? ਕਹਿਣ ਨੂੰ ਆਪਾਂ ਬੇਸ਼ੱਕ ਆਪਾਂ ਕਹਿ ਦਾਂਗੇ ਕਿ ਹੁਣ ਬਿਮਾਰੀਆਂ ਖਤਮ ਕਰ ਦਿੱਤੀਆਂ ਜਾਣਗੀਆਂ, ਜਾਂ ਇਹਦੇ ਨਾਲ ਬੰਦੇ ਨੂੰ ਡਾਇਟ ਬਹੁਤ ਵਧੀਆ ਦਿੱਤੀ ਜਾਊਗੀ, ਉਹਦਾ ਟਾਈਮ ਟੂ ਟਾਈਮ ਜਿਹੜਾ ਸਰੀਰਕ ਜਾਂਚ ਕੀਤੀ ਜਾਊਗੀ, ਤੇ ਕੁੱਲ ਮਿਲਾ ਕੇ ਉਹਦੀ ਉਮਰ ਜਿਹੜੀ ਆ, ਹੁਣ ਕਈ ਇਹ ਵੀ ਡਿਸਕਸ਼ਨ ਆ ਗਏ ਨਾ ਜਿੱਥੇ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਵੀ ਇਨਸਾਨ ਦੀ ਜਿਹੜੀ ਉਮਰ ਆ, ਦਰ ਆ, ਔਸਤ ਦਰ ਆ, ਉਹ ਘੱਟ ਰਹੀ ਆ, ਪਰ ਪੈਰਲਲ ਜਿਹੜੇ ਆਪਣੇ ਇਹ ਨੇ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਵਾਲੇ, ਉਹ ਇਹ ਵੀ ਕਹਿੰਦੇ ਨੇ ਵੀ ਨਹੀਂ ਆਪਾਂ ਤੇ 100 ਤੱਕ ਲੈ ਜਾਂਗੇ।
0: ਨਹੀਂ, ਇਹ ਤਾਂ ਹੁਣ ਇੰਡਸਟਰੀ ਸ਼ੁਰੂ ਹੋ ਗਈ ਆ, ਆਹ ਆਪਣੇ ਕਿਹੜੀ ਆ ਮਸ਼ਹੂਰ ਫੂਡ ਡਿਲੀਵਰੀ ਐਪ ਇੰਡੀਆ ਦੀ,
1: ਜੋਮੈਟੋ,
0: ਜੋਮੈਟੋ, ਜੋਮੈਟੋ ਦਾ ਓਨਰ ਜਦੋਂ ਹੁਣ ਜੋਮੈਟੋ ਤੋਂ ਹੁਣ ਬਾਹਰ ਹੋ ਗਿਆ ਹੋਇਆ ਨਾ, ਮੇਰੇ ਖਿਆਲ ਮੋਗੇ ਦਾ ਕਿ ਮੁਕਤਸਰ ਦਾ, ਬੇਸਿਕਲੀ ਪੰਜਾਬ ਦਾ ਹੀ ਹੈ ਦਪਿੰਦਰ, ਉਹ ਇੱਕ ਛੋਟਾ ਜਿਹਾ ਜਿਸ ਤਰ੍ਹਾਂ ਹੁੰਦਾ ਨਾ ਬੰਟੇ ਹੁੰਦੇ ਆ, ਏਦਾਂ ਦਾ ਉਹਨੇ ਇੱਕ ਡਿਵਾਈਸ ਬਣਾਇਆ, ਉਹ ਪੱਕਾ ਹੀ ਆਪਣੇ ਮੱਥੇ ਤੇ ਲਾ ਕੇ ਰੱਖਦਾ ਮੈਗਨੈਟਿਕ ਤੌਰ ਤੇ। ਤੇ ਹੁਣ ਆਹ ਬੜੇ ਤਗੜੇ ਤਗੜੇ ਜਿਹੜੇ ਇੰਡੀਆ ਦੇ ਅੰਦਰ ਪੋਡਕਾਸਟਰ ਨੇ, ਉਹਨਾਂ ਨੇ ਵੀ ਹੁਣ ਲਾਇਆ ਹੁੰਦਾ ਪੋਡਕਾਸਟ ਕਰਦੇ ਹੋਏ, ਨਾਮ ਉਹਦਾ ਟੈਂਪਲ।
1: ਓਕੇ,
0: ਉਹ ਕਹਿੰਦਾ ਕਿ ਜੀ ਅਸੀਂ ਸਾਰਿਆਂ ਨੇ ਬਹੁਤ $1,000 ਲਾਇਆ ਇਹਦੇ ਤੇ, ਖਰਚਾ ਕੀਤਾ ਕਰੋੜਾਂ ਦਾ, ਤੇ ਸਾਨੂੰ ਇਹ ਪਤਾ ਲੱਗਾ ਕਿ ਇਹ ਬੜੀ ਨੋਰਮਲ ਜਿਹਾ ਕੰਸੈਪਟ ਆ ਕਿ ਜਿਹੜਾ ਜੋ ਸਾਡੀ ਉਮਰ ਅਰਥ ਤੇ ਆ ਉਹ ਸਾਡੀ ਕਿਸੇ ਹੋਰ ਪਲੈਨਟ ਤੇ ਨਹੀਂ, ਹਨਾ, ਕਿਸੇ ਇੱਕ ਪਲੈਨਟ ਤੇ 20 ਦਿਨ ਸ਼ਾਇਦ ਅਰਥ ਦੇ 40 ਸਾਲ ਹੋ ਸਕਦੇ, ਹਨਾ, ਅਸੀਂ ਜਾਣਦੇ ਹਾਂ। ਕਹਿੰਦੇ ਕਾਰਨ ਹੈ ਜੀ ਗ੍ਰੈਵੀਟੇਸ਼ਨਲ ਪੁੱਲ, ਕਿ ਉੱਥੇ ਗ੍ਰੈਵਿਟੀ ਘੱਟ ਆ ਤੇ ਗ੍ਰੈਵਿਟੀ ਵੱਧਦਾ, ਸੋ ਮਤਲਬ ਕਿ ਏਜਿੰਗ ਦਾ ਗ੍ਰੈਵਿਟੀ ਨਾਲ ਕੁਛ ਲੈਣਾ ਦੇਣਾ ਜਾਂ ਫਿਰ ਸਮੇਂ ਦੇ ਨਾਲ ਲੈਣਾ ਦੇਣਾ। ਸੋ ਉਹਨੇ ਜਿਹੜਾ ਟੈਂਪਲ ਬਣਾਇਆ ਮੱਥੇ ਦੇ ਨਾਲ ਲਾ ਕੇ ਰੱਖਣ ਲਈ, ਉਹ ਕਹਿੰਦੇ ਹਲਕਾ ਜਿਹਾ ਨਾ ਜਦੋਂ ਤੁਸੀਂ ਲਗਾਓਗੇ ਤੁਹਾਨੂੰ ਗ੍ਰੈਵਿਟੀ ਬਹੁਤ ਨਾ ਮਾਤਰ ਤੁਹਾਨੂੰ ਨਹੀਂ ਮਹਿਸੂਸ ਹੋਣੀ, ਪਰ ਫਿਰ ਵੀ ਗ੍ਰੈਵਿਟੀ ਤੋਂ ਥੋੜ੍ਹਾ ਜਿਹਾ ਪਿੱਛੇ ਕਰ ਦਿੰਦਾ, ਮਤਲਬ ਤੁਹਾਨੂੰ ਘੱਟ ਗ੍ਰੈਵਿਟੀ ਫੀਲ ਹੋਏਗੀ।
1: ਓਕੇ,
0: ਤੇ ਉਹਦੇ ਨਾਲ ਇਹ ਹੋਏਗਾ ਕਿ ਜੇ ਤੁਹਾਨੂੰ ਕੋਈ ਖਤਰਨਾਕ ਜਾਂ ਕਰੋਨਿਕ ਡਿਜ਼ੀਜ਼ ਨਹੀਂ ਹੈ, ਜਾਂ ਫਿਰ ਤੁਹਾਡੇ ਉੱਪਰ ਕੋਈ ਖੁਦਾ ਨਾ ਖਾਸਤਾ, ਹੈ ਨਾ, ਗੱਡੀ ਗੁੱਡੀ ਨਹੀਂ ਚੜ੍ਹਦੀ, ਹੈ ਨਾ, ਤਾਂ ਫਿਰ ਤੁਸੀਂ ਆਰਾਮ ਨਾਲ 100+ ਦਾ ਜੀ ਹੀ ਜਾਓਗੇ ਬਾਏ ਦੈਟ ਲੋਜਿਕ। ਸੋ ਇਹ ਚੀਜ਼ਾਂ ਵੀ ਸ਼ੁਰੂ ਹੋ ਗਈਆਂ, ਐਂਡ ਉਹ ਵੀ AI ਬੇਸ ਹੋ ਗਿਆ ਉਹਦੇ 'ਤੇ ਵੀ ਉਹਨਾਂ ਨੇ ਹੁਣ ਲਿਆਉਣ ਦਾ। ਬਟ ਅਗੇਨ ਉਹੀ ਹੈ ਕਿ ਆਪਾਂ ਇੰਨੇ ਜ਼ਿਆਦਾ ਰੋਬੋਟਿਕ ਹੁੰਦੇ ਜਾ ਰਹੇ ਹਾਂ ਕਿ ਸ਼ਾਇਦ ਇੱਕ ਚੀਜ਼ ਜਿਹੜੀ ਬੜੀ ਵੈਲਕਮ ਲੱਗ ਰਹੀ ਸੀਗੀ ਸਾਨੂੰ 1-1.5 ਸਾਲ ਪਹਿਲਾਂ, ਹੁਣ ਥੋੜ੍ਹਾ ਵੇਖ ਕੇ ਉਹਨੂੰ ਪੈਨਿਕ ਸਿਚੁਏਸ਼ਨ ਜ਼ਿਆਦਾ ਕ੍ਰੀਏਟ ਹੋਣੀ ਸ਼ੁਰੂ ਹੋਈ, ਖਾਸ ਕਰ ਪਿਛਲੇ 1.5 ਹਫ਼ਤੇ ਦੇ ਅੰਦਰ।
1: ਪਰ ਗੱਲ ਇਹ ਹੈ ਨਾ, ਲੰਮੀ ਉਮਰ ਜਾਂ ਫਿਰ ਤੰਦਰੁਸਤੀ ਜਾਂ ਫਿਰ ਮਾਨਸਿਕ ਤੰਦਰੁਸਤੀ, ਸਵਾਲ ਤੇ ਇਹ ਆ,
0: ਸਵਾਲ
1: ਇਹ ਹੈ। ਹੁਣ ਮੰਨ ਲਓ ਇੱਕ ਬੰਦਾ ਜਿਹਦਾ ਜੀ ਕਰਦਾ ਵੀ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਾਂ, ਤੇ ਉਹਨੂੰ ਤੁਸੀਂ ਕਹੋ ਵੀ ਲੈ ਤੈਨੂੰ ਆਪਾਂ 20 ਸਾਲ ਹੋਰ ਦਿੰਦੇ ਹਾਂ, ਉਹਨੂੰ ਤਾਂ ਪਹਿਲੀ ਬੇਅਰਥ ਲੱਗ ਰਹੀ ਆ। ਉਹ ਇਸ ਕਰਕੇ ਲੱਗ ਰਹੀ ਹੈ ਕਿਉਂਕਿ ਉਮੀਦ ਨਹੀਂ ਹੈ, ਕੋਈ ਆਸ਼ਾ ਨਹੀਂ ਹੈ ਕੋਈ, ਹੈ ਨਾ। ਕਹਿੰਦੇ ਜਦੋਂ ਆਪਣਾ ਹਿਟਲਰ ਦੇ ਟਾਈਮ ਦੇ ਉੱਤੇ ਚੈਂਬਰਾਂ 'ਚ ਪਾ ਪਾ ਕੇ ਸਾੜ ਰਹੇ ਸੀ ਨਾ, ਜਾਂ ਮਤਲਬ ਗੈਸਾਂ ਦੇ ਨਾਲ ਮਾਰ ਰਹੇ ਸੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਜੋ ਵੀ ਸੀ, ਅਤੇ ਉੱਥੋਂ ਦੇ ਇੱਕ ਕੈਂਪ ਦੀ ਕਹਾਣੀ ਆ ਕਿ ਉਹਨੇ ਇੱਕ ਦਿਨ, ਮੇਰੇ ਖਿਆਲ ਡਾਕਟਰ ਵਿਕਟਰ ਹੈ ਸ਼ਾਇਦ ਉਹਦਾ ਨਾਂ, ਉਹਨੇ ਉੱਥੋਂ ਦਾ ਜਿਹੜਾ ਇੰਚਾਰਜ ਸੀ ਉਹਨੇ ਡਾਕਟਰ ਵਿਕਟਰ ਨੂੰ ਪੁੱਛਿਆ, ਉਹ ਵੀ ਯਹੂਦੀ ਸੀ, ਅਤੇ ਉਸ ਦੇ ਇੱਕ ਕੈਂਪ ਦੀ ਕਹਾਣੀ ਆ ਕਿ ਉਹਨੇ ਇੱਕ ਦਿਨ, ਮੇਰੇ ਖਿਆਲ ਡਾਕਟਰ ਵਿਕਟਰ ਹੈ ਸ਼ਾਇਦ ਉਹਦਾ ਨਾਂ, ਉਹਨੇ ਉੱਥੋਂ ਦਾ ਜਿਹੜਾ ਇੰਚਾਰਜ ਸੀ ਉਹਨੇ ਡਾਕਟਰ ਵਿਕਟਰ ਨੂੰ ਪੁੱਛਿਆ, ਉਹ ਵੀ ਯਹੂਦੀ ਸੀ ਅਤੇ ਉਸੇ ਕੈਂਪ ਦੇ ਵਿੱਚ ਹੀ, ਉਹਨੇ ਪੁੱਛਿਆ ਵੀ ਕੁਛ ਵੀ ਨਹੀਂ ਹੋਇਆ ਪਹਿਲਾਂ ਵਰਗਾ ਹੀ, ਹਾਲਾਂਕਿ ਖਾਣਾ ਤਾਂ ਉੱਥੇ ਕਹਿੰਦੇ ਵੀ ਬਹੁਤ ਨਿਕੰਮਾ ਹੀ ਦਿੰਦੇ ਸੀ, ਵੀ ਬਹੁਤ ਮਤਲਬ ਜਿੰਨੇ ਕੁ ਨਾ ਬਸ ਜੀ ਸਕਣ, ਮਾੜਾ ਮੋਟਾ ਕੰਮ ਕਰ ਸਕਣ। ਉਹ ਕਹਿੰਦਾ ਵੀ ਕੁਛ ਵੀ ਬਦਲਾਅ ਨਹੀਂ ਕੀਤੇ ਗਏ, ਪਰ ਵੇਖਣ ਦੇ ਵਿੱਚ ਆਇਆ ਕਿ ਇਸ ਮਹੀਨੇ ਜਾਂ ਇਸ ਹਫ਼ਤੇ ਬਹੁਤ ਵੱਧ ਮੌਤਾਂ ਹੋਈਆਂ। ਅਤੇ ਤੂੰ ਤਾਂ ਮਨੋਵਿਗਿਆਨੀ ਹੈ, ਤੂੰ ਮੈਨੂੰ ਪਤਾ ਲੱਗਾ ਵੀ ਤੂੰ ਇਸ ਵਿਸ਼ੇ ਦੇ ਉੱਤੇ ਤੂੰ ਕੰਮ ਕਰਦਾ। ਉਹ ਆਈ ਥਿੰਕ ਉਹ ਸੀਗਾ ਆਸਟਰੀਆ ਦਾ ਵੱਡਾ ਤਕੜਾ ਮਨੋਵਿਗਿਆਨੀ ਸੀ, ਬਾਅਦ 'ਚ ਉਹਨੇ ਕਿਤਾਬ ਵੀ ਲਿਖੀ ਉਹਨੇ। ਅਤੇ ਉਹਨੇ ਤੱਤ ਕੀ ਕੱਢਿਆ, ਉਹ ਕਹਿੰਦਾ ਵੀ ਮੈਨੂੰ ਇਹ ਲੱਗਦਾ ਕਿ ਤੂੰ ਜਿਹੜੇ ਟਾਈਮ ਮੈਨੂੰ ਇਹ ਸਵਾਲ ਪੁੱਛ ਰਿਹਾ ਹੈ, ਹੁਣੇ ਕ੍ਰਿਸਮਿਸ ਲੰਘ ਕੇ ਗਈ ਆ, ਅਤੇ ਕੈਂਪ 'ਚ ਇਹ ਰੌਲਾ ਸੀ ਕਿ ਕ੍ਰਿਸਮਿਸ ਦੇ ਉੱਤੇ ਲੜਾਈ ਵਰਲਡ ਵਾਰ 2 ਖਤਮ ਕਰ ਦਿੱਤੀ ਜਾਊਗੀ। ਅਤੇ ਇਹਨਾਂ ਨੂੰ ਇੱਕ ਆਸ਼ਾ ਸੀ, ਇਹਨਾਂ ਨੂੰ ਇੱਕ ਉਮੀਦ ਸੀ ਵੀ ਇਹਨਾਂ ਨੂੰ ਆਜ਼ਾਦੀ ਮਿਲ ਜਾਊਗੀ, ਇਹ ਬਚ ਜਾਣਗੇ ਇਸ ਜਹਨਮ ਤੋਂ। ਕਹਿੰਦਾ ਜਿੱਦਣ ਕ੍ਰਿਸਮਿਸ ਲੰਘੀ, ਪਤਾ ਲੱਗਾ ਵੀ ਲੜਾਈ ਹਾਲੇ ਤੱਕ ਵੀ ਖਤਮ ਨਹੀਂ ਹੋਈ, ਇਹਨਾਂ ਨੇ ਆਖਰੀ ਉਮੀਦ ਵੀ ਛੱਡਤੀ, ਇਹ ਮਰ ਗਏ। ਉਮੀਦ ਨਹੀਂ ਆ ਜਿੰਨਾ ਚਿਰ ਇਨਸਾਨ ਕੋਲ, ਜਿੰਨਾ ਚਿਰ ਆਸ਼ਾ ਨਹੀਂ ਆ, ਜਦੋਂ ਉਹਨੂੰ ਇਹੋ ਹੀ ਲੱਗੂਗਾ ਵੀ ਸਾਰਾ ਕੁਛ ਤਾਂ ਮੇਰੀ ਡਨ ਹੋਇਆ ਪਿਆ ਵਾ, ਆਲਰੇਡੀ ਡਨ ਆ, ਹੁਣ ਵਿਆਹ ਸ਼ਾਦੀ ਕੀ ਆ, ਇਹੋ ਹੀ ਆ। ਕੋਈ ਬੰਦੇ ਇਸੇ ਨੂੰ ਇੱਦਾਂ ਹੀ ਲੈ ਕੇ ਮੰਨ ਲੈਂਦੇ ਆ ਨਾ, ਵੀ ਹੁਣ ਤਾਂ ਮਤਲਬ ਸਾਡਾ ਡਨ ਆ, ਹੁਣ ਤਾਂ ਆਹ ਆਹ ਔਰਤ ਜਾਂ ਆਹ ਮਰਦ ਹੁਣ ਤਾਂ ਮੇਰੇ ਹੱਥ 'ਚ ਆ, ਖਤਮ ਹੋ ਗਈ। ਇਸੇ ਕਰਕੇ ਆਪਾਂ ਕਹਿੰਦੇ ਨਾ ਵੀ ਪਹਿਲਾਂ ਇੰਨਾ ਪਿਆਰੇ ਯਾਰ, ਹੁਣ ਕਿੱਥੇ ਗਿਆ। ਆਪਾਂ ਉਹਨੂੰ ਅਚੀਵ ਕਰ ਲਿਆ, ਉਸ ਚੀਜ਼ ਨੂੰ, ਜਿਹੜੀ ਚੀਜ਼ ਨੂੰ ਆਪਾਂ ਅਚੀਵ ਕਰ ਲੈਂਦੇ ਹਾਂ ਉਹਨੂੰ ਪਾਉਣ ਦੀ ਖਵਾਹਿਸ਼, ਉਹਦੀ ਆਸ਼ਾ, ਉਮੀਦ, ਉਹ ਫਿਰ ਅੱਗੇ ਉਹ ਚੀਜ਼ ਖਤਮ ਹੋ ਜਾਂਦੀ ਹੈ। ਅਤੇ ਉਮੀਦ ਤੋਂ ਬਾਅਦ ਇੱਕ ਹੋਰ ਉਮੀਦ ਰਵੇ ਤਾਂ ਬੰਦਾ ਓਨਾ ਹੀ ਲੰਮਾ ਚੱਲਦਾ, ਓਨਾ ਉਹ ਸੰਘਰਸ਼ ਜਿੰਨੇ ਦੇ ਵਿੱਚੋਂ ਲੰਘਦਾ ਵਾ, ਓਨਾ ਹੀ ਉਹ ਜਾ ਕੇ ਬਾਅਦ ਵਿੱਚ ਇੰਜੋਏ ਕਰਦਾ ਵਾ। ਹੁਣ ਆਪਾਂ ਸਾਰੀ ਦੀ ਸਾਰੀ ਜਿਹੜੀ ਕੋਸ਼ਿਸ਼ ਆ ਇਨਸਾਨ ਦੀ, ਉਹ ਸ਼ਾਇਦ ਇਹ ਆ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਆਸਾਨ ਕਿੱਦਾਂ ਕਰ ਲਈਏ। ਪਰ ਬੇਸਿਕਲੀ ਵੇਖਿਆ ਜਾਵੇ ਤੇ ਆਸਾਨ ਕਰਕੇ ਜ਼ਿੰਦਗੀ ਤੇ ਤੁਹਾਨੂੰ ਹੋਰ ਬੋਰਿੰਗ ਲੱਗਣ ਲੱਗ ਪੈਂਦੀ ਹੈ।
0: ਸਹੀ ਗੱਲ।
1: ਆਪਾਂ ਕੋਈ ਵੀ ਚੀਜ਼ ਜਦੋਂ ਜਿੰਨੇ ਵੱਡੇ ਸੰਘਰਸ਼ ਦੇ ਵਿੱਚੋਂ ਲੰਘ ਕੇ ਆਪਾਂ ਅਚੀਵ ਕਰਦੇ ਹਾਂ, ਮੰਨ ਲਓ ਹੁਣ ਇੱਥੇ ਲੋਕ ਆ ਕੇ ਘਰ ਲੈ ਰਹੇ ਆ, PR ਲੈ ਰਹੇ ਆ, ਜਿੰਨੇ ਜਿੰਨਾ ਜ਼ਿਆਦਾ ਸੰਘਰਸ਼ ਕੀਤਾ ਵਾ, ਜਿੱਦਣ ਉਹ ਅਚੀਵ ਕਰ ਲੈਂਦਾ ਵਾ, ਉਦਣ ਤੁਸੀਂ ਉਹਦੇ ਚਿਹਰੇ ਦੀ ਰੰਗਤ ਵੇਖੋ।
0: ਸਹੀ ਗੱਲ।
1: ਤੇ ਜੇ ਆਪਾਂ ਇਹੋ ਹੀ ਸੋਚਦੇ ਹਾਂ, ਕਿਉਂਕਿ ਸਭ ਤੋਂ ਪਹਿਲਾਂ ਤੇ ਸਾਡੀ ਬੇਸਿਕ ਸਮਝ ਹੀ ਗਲਤ ਆ ਵੀ ਆਪਾਂ ਆਪਣੀ ਜ਼ਿੰਦਗੀ ਨੂੰ ਵੱਧ ਤੋਂ ਵੱਧ ਆਸਾਨ ਕਰ ਲਈਏ, ਅਸੀਂ ਸੌਖੇ ਹੋ ਜਾਵਾਂਗੇ, ਅਸੀਂ ਲੰਮੀ ਜ਼ਿੰਦਗੀ ਜੀਵਾਂਗੇ, ਸਾਡੇ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖ ਖਤਮ ਹੋ ਜਾਣਗੇ। ਪਰ ਇੱਦਾਂ ਤਾਂ ਨਹੀਂ ਕਹਿੰਦੇ ਆਪਾਂ, ਜਿੰਨੇ ਵੀ ਧਰਮਾਂ ਦੇ ਨਾਲ ਜੁੜੇ ਜਿੰਨੇ ਵੀ ਵੱਡੇ ਵੱਡੇ ਦਾਰਸ਼ਨਿਕ ਨੇ, ਇੱਦਾਂ ਤਾਂ ਨਹੀਂ ਕਹਿੰਦੇ। ਦੁੱਖ ਤਾਂ ਪਾਰਟ ਆਫ ਆ,
0: ਬਿਲਕੁਲ,
1: ਹੈ ਨਾ। ਬੁੱਧ ਵਰਗਿਆਂ ਨੇ ਤਾਂ ਜ਼ਿੰਦਗੀ ਨੂੰ ਕਹਿ ਹੀ ਦੁੱਖ ਦਿੱਤਾ, ਵੀ ਇਹ ਤਾਂ ਹੈ ਹੀ ਦੁੱਖ ਆ,
0: ਜੀਵਨ ਹੀ ਦੁੱਖ,
1: ਉਹ ਵੱਖਰੀ ਗੱਲ ਹੈ ਵੀ ਉਹਦੇ ਅਸਲ ਮੈਨੇ
0: ਹਾਂ ਡਿਫਰੈਂਟ ਆ। ਜੇ ਤੁਸੀਂ ਹਾਂ
1: ਜੇ ਉਹਨੂੰ ਡੀਕੋਡ ਕਰੋ ਤਾਂ ਹੋਰ ਬਾਹਰ ਕੁਛ, ਉਹ ਇਹੋ ਹੀ ਆ ਸ਼ਾਇਦ ਕਿ ਤੁਸੀਂ ਜਿਹੜਾ ਕਿਉਂਕਿ ਇੱਕ ਤੁਸੀਂ ਜਦੋਂ ਸੁੱਖ ਵੱਲ ਨੂੰ ਵੱਧਦੇ ਹੋ ਤੇ ਤੁਹਾਨੂੰ ਰਾਹ ਦੁੱਖਾਂ ਦੇ ਹੀ ਜਾਣਾ ਪੈਣਾ, ਇਸ ਕਰਕੇ ਹੈ ਇਹ ਦੁੱਖ ਹੀ ਆ,
0: ਬਿਲਕੁਲ ਠੀਕ।
1: ਪਰ ਜੇ ਆਪਾਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੈਨ ਵੱਟ, ਇਸ ਕਰਕੇ ਇਹ ਸਵਾਲ ਬਹੁਤ ਵੱਡਾ ਕਿ ਕੀ ਫਿਰ ਸਾਡੇ ਬੁੱਧੀਜੀਵੀ ਵੀ ਚੇਂਜ ਹੋ ਜਾਣਗੇ, ਸਾਡਾ ਫਿਲੋਸਫਰ ਵੀ ਇਹੋ ਹੀ ਹੋਊਗਾ, ਸਾਡੇ ਧਰਮਾਂ ਦੇ ਵਿੱਚ ਵੀ ਇੰਟਰਫੇਰੈਂਸ ਹੋਊਗੀ। ਅਤੇ ਜੇ ਇੱਕ ਵਜਬਦ ਤੱਕ ਹੁੰਦੀ ਆ ਇਹਨਾਂ ਦੇ ਵਿੱਚੋਂ, ਜੋ ਕਿ ਫੇਰ ਖਲਾਰੇ ਵਾਲੀ ਗੱਲ ਹੈ ਵੈਸੇ, ਤੇ ਜੋ ਨਜਾਇਜ਼ ਐਵੇਂ ਮਤਲਬ ਪੁੱਠੇ ਸਿੱਧੇ ਲੋਕਾਂ ਨੂੰ ਭਰਮ ਪਾਉਣ ਵਾਲੇ, ਠੱਗੀਆਂ ਮਾਰਨ ਵਾਲੇ ਕੁਛ ਜਿਹੜੇ ਵਿੱਚ ਵਾੜੇ ਗਈਆਂ ਚੀਜ਼ਾਂ, ਜੇ ਤੇ ਉਹ ਰਿਮੂਵ ਹੋਣ ਤੇ ਦੈਟਸ ਫਾਈਨ।
0: ਸ਼ੁਰੂਆਤ ਉਹਦੇ ਤੋਂ ਹੀ
1: ਹੁੰਦੀਆਂ ਨਹੀਂ,
0: ਐਕਚੁਅਲੀ ਮੈਨੂੰ ਤਾਂ ਲੱਗਦਾ ਸ਼ੁਰੂਆਤ ਹੀ ਉਹਦੇ ਤੋਂ ਹੁੰਦੀ ਹੈ, ਫਿਰ ਬਾਅਦ 'ਚੋਂ ਕਿਉਂਕਿ ਟਰੱਸਟ ਵੀ ਤਾਂ ਜਿੱਤਣਾ ਨਾ।
1: ਮੈਨੂੰ ਤਾਂ ਲੱਗਦਾ ਮੇਰੇ ਇਹ ਵੀ ਕਈ ਵਾਰੀ ਲੱਗਦਾ ਕਿ ਸਭ ਤੋਂ ਵੱਡੇ ਬਜਟ 'ਤੇ ਹੈ ਵੀ ਧਰਮ ਵਾਲਿਆਂ ਕੋਲ ਆ, ਅਤੇ ਮੈਨੂੰ ਲੱਗਦਾ ਉਹ ਵੀ ਤਾਂ ਆਪਣੇ ਏਜੰਟ ਬਣਾਉਣਗੇ ਨਾ ਫਿਰ।
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਉਂ ਇਕੱਲੇ ਉਹੀ ਲੋਕ ਬਣਾਉਣਗੇ ਜਿਹੜੇ ਰੱਬ ਤੋਂ ਦੂਰ ਨੇ,
0: ਐਬਸੋਲੂਟਲੀ ਰਾਈਟ,
1: ਜਿਹਨੂੰ ਆਪਾਂ ਨਾਸਤਿਕ ਕਹਿ ਦਿੰਦੇ ਹਾਂ।
0: ਬਿਲਕੁਲ ਠੀਕ,
1: ਨਾਸਤਿਕ ਕਿਉਂ ਨਾ ਬਣਾਉਣਗੇ।
0: ਸਹੀ ਗੱਲ ਆ,
1: ਸਾਰਾ ਕੁਛ ਹੀ ਲੈਟਸ ਸੀ,
0: ਲੈਟਸ
1: ਕੀ ਆ, ਜਿੰਨਾ ਸੋਚ ਲਓ ਉਨਾ ਥੋੜ੍ਹਾ। ਜਿੰਨਾ ਸੋਚ ਲਓ ਭਾਈ ਬਹੁਤ ਲੇਟ ਕਾਲ ਕਰ ਰਹੇ ਹੋ ਸੋਰੀ ਅਸੀਂ ਮਤਲਬ ਕਾਫੀ ਵਾਰ ਕਹਿ ਤੇ ਹੁਣ ਨਹੀਂ ਕਾਲ ਲੈ ਹੋਣੀ ਕਿਉਂਕਿ ਹੁਣ ਆਪਾਂ ਆਲਰੇਡੀ ਲੇਟ ਹਾਂ

0: ਜਾਣਾ ਪਵੇਗਾ।
1: ਹਾਂਜੀ ਮਾਫੀ ਚਾਹੁੰਦੇ ਹਾਂ, ਕੁਛ ਇੱਕ ਮੈਸੇਜ ਸੀਗੇ ਮੈਂ ਵੇਖ ਰਿਹਾ ਸੀ ਬ੍ਰੇਕ ਦੇ ਦਰਮਿਆਨ, ਉਹ ਆਪਾਂ ਲੈ ਕੇ ਤੇ ਫਿਰ ਆਪਾਂ ਚੱਲਦੇ ਹਾਂ। ਅਤੇ ਆਈ ਵਾਜ਼ ਕਹਿੰਦੇ ਕਿ ਲਿਸਨਿੰਗ ਅਨਦਰ ਰਿਪੋਰਟ, ਅਤੇ ਉਹਦੇ ਵਿੱਚ ਮੈਂ ਇਹਦਾ ਤਤਪਾ ਵੀ ਦੱਸ ਦਿੰਦਾ ਕੀ ਆ। ਅਤੇ ਇਹਨਾਂ ਕਹਿੰਦੇ ਵੀ ਉਹਦੇ ਵਿੱਚ ਉਹ ਕਹਿ ਰਹੇ ਸੀ ਕਿ ਚਾਈਨੀਜ਼ ਮਾਡਲ ਜਿਹੜੇ ਨੇ ਉਹ ਬੜੇ ਅਫੋਰਡੇਬਲ ਨੇ, ਸਸਤੇ ਨੇ, ਅਤੇ ਇਸ ਕਰਕੇ ਉਹ ਪ੍ਰੋਫਿਟ ਨਹੀਂ ਸਹੀ ਕਮਾ ਪਾ ਰਹੇ। ਅਤੇ ਇਸ ਵਜ੍ਹਾ ਦੇ ਕਰਕੇ ਇਹ ਸਾਰਾ ਪ੍ਰੋਪਗੰਡਾ ਫੈਲਾਇਆ ਜਾ ਰਿਹਾ ਵਾ ਕਿ ਇਹਦੀ ਜਿਹੜੀ ਸਪੀਡ ਹੈ ਇਹ ਸਲੋ ਕਰ ਦਿੱਤੀ ਜਾਵੇ ਤਾਂ ਕਿ ਉਹ ਇਨਫ ਸਮਾਂ ਗੇਨ ਕਰ ਸਕਣ, ਉਹਨਾਂ ਦੇ ਬਰਾਬਰ ਪ੍ਰੋਫਿਟ ਦੇ ਵਿੱਚ ਆ ਸਕਣ, ਅੱਗੇ ਲੰਘ ਸਕਣ। ਕੁਛ ਵੀ ਸੱਚ ਆ ਦੁਨੀਆਂ 'ਚ, ਕੁਛ ਵੀ ਮਤਲਬ, ਪਰ ਮੇਰਾ ਪੁਆਇੰਟ ਇਹ ਆ ਵੀ ਜਿਹੜੇ ਮੈਂ ਮੰਨ ਲੈਂਦਾ ਚਲੋ ਜੇ ਸੱਚ ਆ, ਪਰ ਮੇਰੇ ਦਿਮਾਗ 'ਚ ਫਿਰ ਪੁਆਇੰਟ ਇਹ ਆ ਇਸ ਤੋਂ ਬਾਅਦ ਕਿ ਜਿਹੜਾ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਦੀ ਆ, ਸਾਡੇ ਤੱਕ ਜਿਹੜਾ ਮੀਡੀਆ ਅਪਰੋਚ ਕਰਦਾ ਵਾ, ਕੀ ਉਹ ਚਾਈਨੀਜ਼, ਕੀ ਉਹ ਰਸ਼ੀਅਨ,
0: ਇਹ ਦੇਖਣ ਵਾਲੀ ਗੱਲ ਹੈ ਨਾ।
1: ਕਿਸੇ ਨੇ ਕਹਿ ਦਿੱਤਾ ਅਸੀਂ ਮੰਨ ਲਿਆ, ਪਰ ਜਦੋਂ ਆਪਾਂ ਉਹਨੂੰ ਫਰਦਰ ਤੁਸੀਂ ਆਪਣੀ ਸਮਝ ਦੇ ਨਾਲ ਅਨੈਲਿਸਿਸ ਕਰਦੇ ਹੋ ਤੇ ਫਿਰ ਮੰਨ ਲਓ ਪ੍ਰੋਪੋਗੰਡਾ ਜਿਹੜਾ ਉਹਨਾਂ ਨੇ ਹੀ ਫੈਲਾਇਆ ਵਾ, ਪਰ ਸਾਡੇ ਤੱਕ ਕਿੱਦਾਂ ਪਹੁੰਚ ਰਿਹਾ ਹੈ? ਅਸੀਂ ਤੇ ਉਹਨਾਂ ਦੀਆਂ ਟਿਕਟੋਕਾਂ ਵੀ ਨਹੀਂ ਵੇਂਦੇ, ਜੇ ਫਿਰ ਵੀ ਪਹੁੰਚ ਰਿਹਾ ਵਾ ਫਿਰ ਯਾਰ, ਫਿਰ ਮੈਂ ਉਹਨਾਂ ਦੀ ਸਮਾਰਟ ਟੈਂਸ ਨੂੰ ਸਲਾਮ ਕਰਦਾ।
0: ਫਿਰ ਮਤਲਬ ਵਾਕਈ
1: ਆਪਾਂ ਵਾਕਈ ਉਹ ਡਿਜ਼ਰਵ ਕਰਦੇ ਆ,
0: ਵਾਕਈ ਆਪਾਂ ਸਿਸਟਮ 'ਚ ਪੈ ਚੁੱਕੇ ਜੋ ਸਾਨੂੰ ਲੱਗਦਾ ਸ਼ਾਇਦ ਆਪਾਂ ਉਸ ਸਿਸਟਮ 'ਚ ਹੈਗੇ ਨਹੀਂ, ਬਟ ਵੀ ਆਰ ਸਟਿਲ ਪਾਰਟ ਆਫ ਦੈਟ।
1: ਫਿਰ ਤਾਂ ਵਾਕਈ ਉਹ ਸਲੂਟ ਬਣਦਾ ਉਹਨਾਂ ਨੂੰ, ਫਿਰ ਵੀ ਉਹਨਾਂ ਨੇ ਮਤਲਬ ਮੰਨ ਲਓ ਵੀ
0: ਵਾਇਆ ਕੱਢ ਲਿਆ
1: ਸਾਡੇ ਤੱਕ ਪਹੁੰਚਾ ਦਿੱਤਾ। ਸਤਿ ਸ਼੍ਰੀ ਅਕਾਲ ਜੀ ਰੁਪਿੰਦਰ ਜੀ, ਕਹਿੰਦੇ ਕਿ ਬੜੀ ਵਧੀਆ ਇਨਫੋਰਮੇਸ਼ਨ ਸੀ, ਧੰਨਵਾਦ ਜੀ ਇਸ ਐਪਰੀਸ਼ੀਏਸ਼ਨ ਦੇ ਲਈ। ਹਰਸ਼ਪ੍ਰੀਤ ਬਰਾੜ ਜੀ ਕਹਿੰਦੇ ਕਿ ਬਹੁਤ ਵਧੀਆ ਜੀ ਇਨਫੋਰਮੇਸ਼ਨ, ਅਤੇ ਗਰੋਕ ਬੋਟ ਏਜੰਟ B1। ਤੇ ਆਪਣਾ ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਵੀ ਕੁੱਤਾ ਸੌਂਦਾ ਪੂਛ ਮਾਰ ਕੇ,
0: ਭੁੱਲ ਹੀ ਗਿਆ ਮੈਂ
1: ਆ ਭਾਈ ਇਹ ਨੂੰ ਪੁੱਛਣਾ ਯਾਰ ਕੁੱਤਾ ਕਿੱਦਾਂ ਸੌਂਦਾ, ਪਰ ਇਹ ਨਹੀਂ ਦੱਸ ਸਕਦਾ, ਇਹ ਨਹੀਂ ਦੱਸ ਸਕਦਾ,
0: ਆਪਾਂ ਇਹ ਵੀ ਪੁੱਛਾਂਗੇ। ਹਾਂ ਸਹੀ ਗੱਲ ਆ, ਉਹ ਫਿਰ ਜਾ ਕੇ ਪੁੱਛਦੇ
1: ਤਾਂ ਕਿੱਦਾਂ ਸੌਂਦਾ। ਹਾਂ ਠੀਕ ਹੈ, ਰੱਬ ਕਰੇ ਕਹਿੰਦੇ ਕਿ ਲਾਲ ਜੀ ਤੇਰਾ ਹਰ ਦਿਨ ਖਾਸ ਹੋਵੇ, ਚਿਹਰੇ ਤੇ ਮੁਸਕਾਨ ਤੇ ਖੁਸ਼ੀਆਂ ਦਾ ਵਾਸ ਹੋਵੇ, ਤੇ ਨਾਮ ਵਾਂਗੂ ਜ਼ਿੰਦਗੀ ਦੇ ਵਿੱਚ ਰੰਗ ਲਾਲ ਭਰ ਜਾਣ, ਤੇ ਜੇਬ ਦੇ ਵਿੱਚ ਪੈਸੇ ਤੇ ਦਿਲ ਵਿੱਚ ਚਾਅ ਨਾ ਘੱਟ ਜਾਣ, ਉਮਰ ਭਾਵੇਂ ਵੱਧ ਜਾਵੇ ਪਰ ਦਿਲ ਰਹੇ ਜਵਾਨ, ਦੋਸਤਾਂ ਦੀ ਟੋਲੀ ਦੇ ਵਿੱਚ ਤੂੰ ਹੀ ਇਹ ਸਾਡੀ ਸ਼ਾਨ, ਜਨਮ ਦਿਨ ਦੀਆਂ ਮੁਬਾਰਕਾਂ। ਇਹ ਮਨ ਸਾਹਿਬ ਭੇਜ ਰਹੇ, ਮਨ ਸਾਹਿਬ ਦਾ ਸ਼ਾਇਰ ਬਹੁਤ ਜਾਗ ਗਿਆ ਅੱਜ ਕੱਲ੍ਹ।
0: ਆਈ ਲਵ ਹਿਮ, ਬਿਊਟੀਫੁਲ ਸ਼ਾਇਰ, ਬਿਊਟੀਫੁਲ ਫੋਟੋਗ੍ਰਾਫਰ ਆਲਸੋ।
1: ਜਿਹੜੇ ਕੰਧਾਂ ਤੋਂ ਫੋਟੋ
0: ਖਿੱਚਦੇ,
1: ਕੰਧੇ ਉੱਤੇ ਰੱਖ ਕੈਮਰਾ। ਲੱਕੀ ਆਸੀ ਜੀ ਕਹਿੰਦੇ ਨੇ ਕਿ ਚਿੱਟਾ ਕਬੂਤਰ ਬਨੇਰੇ ਤੇ ਹੋ ਗਿਆ, ਚਿੱਟਾ ਕਬੂਤਰ ਬਨੇਰੇ ਤੇ ਪਾਸੇ ਹੋ ਕੇ ਲੰਘ, ਸੋਹਣੀਏ ਵਿੱਠ ਕਰ ਦੂਗਾ ਤੇਰੇ ਤੇ।
0: ਹੁਣ ਬੋਲੇ ਕਲੌਡ ਕੁਛ,
1: ਇਹ ਸਾਨੂੰ ਲੱਕੀ ਆਸੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਲਿਸਨਰਸ ਨੂੰ, ਨੰਦਾ ਪਰਿਵਾਰ ਵੱਲੋਂ, ਤੇ ਬਹੁਤ ਧੰਨਵਾਦ ਜੀ ਤੁਹਾਡਾ, ਕਰਮ ਜੀ ਬਹੁਤ ਧੰਨਵਾਦ ਤੁਹਾਡਾ। ਤੇ ਅੱਜ ਦਾ ਰੇਟ ਜਿਹੜਾ 184 ਹੋ ਗਿਆ ਜੀ, ਵੀ ਸੋਨਾ ਥੋੜ੍ਹਾ ਜਿਹਾ ਥੱਲੇ ਆ ਗਿਆ ਜੀ। ਗੁਰਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬੱਚੇ ਖੇਡ ਰਹੇ ਨੇ ਹੋਲੀ, ਧੰਨਵਾਦ ਤੁਸੀਂ ਸਾਡੇ ਨਾਲ ਫੋਟੋਆਂ ਸਾਂਝੀਆਂ ਕੀਤੀਆਂ। ਅਤੇ ਸੈਮੀ ਸਾਹਿਬ ਨੇ ਤਾਂ ਆਲਰੇਡੀ ਲੱਭ ਲਿਆ, ਜਿਹੜੀ ਅਸੀਂ ਚੀਜ਼ ਕਹਿ ਰਹੇ ਹਾਂ ਇਹਨਾਂ ਨੇ ਆਲਰੇਡੀ ਪੁੱਛ ਲਿਆ AI ਨੂੰ। ਕੁੱਤੇ ਦੇ ਸੌਣ ਦਾ ਤਰੀਕਾ ਵੀ ਕਿਸੇ ਡਰਾਮੇ ਤੋਂ ਘੱਟ ਨਹੀਂ, AI ਕਹਿ ਰਹੀ ਹੈ ਜੈਮਨੀ।
0: ਅੱਛਾ,
1: ਕੁੱਤੇ ਦੇ ਸੌਣ ਦਾ ਤਰੀਕਾ ਵੀ ਕਿਸੇ ਡਰਾਮੇ ਤੋਂ ਘੱਟ ਨਹੀਂ ਹੁੰਦਾ, ਜੇ ਤੁਸੀਂ ਉਹਨਾਂ ਨੂੰ ਧਿਆਨ ਦੇ ਨਾਲ ਦੇਖੋ ਤਾਂ ਲੱਗਦਾ ਹੈ ਜਿਵੇਂ ਉਹ ਨੀਂਦ ਵਿੱਚ ਵੀ ਕੋਈ ਓਲੰਪਿਕਸ ਮੈਡਲ ਜਿੱਤਣ ਦੀ ਤਿਆਰੀ ਕਰ ਰਹੇ ਹੋਣ। ਓਕੇ, ਨੰਬਰ 1 ਜਲੇਬੀ ਪੋਜ਼, ਕੁੱਤਾ ਆਪਣੇ ਆਪ ਨੂੰ ਇੰਨਾ ਗੋਲ ਮਟੋਲ ਕਰ ਲੈਂਦਾ ਹੈ ਕਿ ਜਿਵੇਂ ਗਰਮਾ ਗਰਮ ਜਲੇਬੀ ਹੋਵੇ, ਪੂਛ ਨੱਕ 'ਤੇ ਰੱਖ ਕੇ ਸੌਂਦੇ ਹਨ ਜਿਵੇਂ ਕਹਿ ਰਹੇ ਹੋਣ ਕਿਰਪਾ ਕਰਕੇ ਮੈਨੂੰ ਪਰੇਸ਼ਾਨ ਨਾ ਕੀਤਾ ਜਾਵੇ, ਮੈਂ ਆਪਣੀ ਗਰਮੀ ਆਪ ਹੀ ਬਣਾ ਰਹੀ ਹਾਂ। ਤੇ ਸੁਪਰਮੈਨ ਪੋਜ਼, ਛਾਤੀ ਲੱਗੀ ਥੱਲੇ, ਅਗਲੀਆਂ ਲੱਤਾਂ ਅੱਗੇ ਤੇ ਪਿਛਲੀਆਂ ਲੱਤਾਂ ਪਿੱਛੇ, ਲੱਗਦਾ ਹੈ ਹੁਣੇ ਹੁਣੇ ਅਸਮਾਨ ਤੋਂ ਡਿੱਗਦੇ ਹੋਏ ਹੇਠਾਂ ਉੱਡਦੇ ਹੋਏ ਹੇਠਾਂ ਡਿੱਗੇ ਹਨ ਤੇ ਲੈਂਡਿੰਗ ਕਰਦੇ ਕਰਦੇ ਹੀ ਸੌਂ ਗਏ। ਮੈਂ ਤਾਂ ਲੁੱਟਿਆ ਗਿਆ ਪੋਜ਼,
0: ਵਾਹ,
1: ਇਹ ਹੁੰਦਾ ਹੈ ਪਿੱਠ ਭਾਰ। ਓਕੇ, ਚਾਰੇ ਲੱਤਾਂ ਹਵਾ ਦੇ ਵਿੱਚ, ਪੇਟ ਅਸਮਾਨ ਵੱਲ, ਇਹ ਪੋਜ਼ ਦੇਖ ਕੇ ਲੱਗਦਾ ਹੈ ਜਿਵੇਂ ਕੁੱਤੇ ਨੇ ਦੁਨੀਆ ਦੀ ਸਾਰੀ ਚਿੰਤਾ ਛੱਡ ਦਿੱਤੀ ਹੋਵੇ ਤੇ ਕਹਿ ਰਿਹਾ ਹੈ ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ, ਬਿਜਲੀ ਦਾ ਬਿੱਲ ਤਾਂ ਮੈਂ ਭਰਨਾ ਨਹੀਂ, ਮੈਂ ਤਾਂ ਇੱਦਾਂ ਹੀ ਸੌਂ, ਕਰ ਲਓ ਜੋ ਕਰਨਾ।
0: ਵਾਹ, ਇਸੇ ਨਾਲ ਮੈਂ ਕਹੂੰਗਾ ਗਾਇਜ਼ ਕਿ ਵਾਕਈ ਏ ਆਈ ਜਿੱਤਦੀ ਹੈ, ਠੀਕ ਹੈ, ਅਸੀਂ ਬਹੁਤ ਛੇਤੀ ਗੁਲਾਮ ਹੋਣ ਜਾ ਰਹੇ ਹਾਂ, ਬਟ ਯੂ ਗਾਇਜ਼ ਵਿਲ ਇੰਜੋਏ।
1: ਪਰ ਇਹਦੇ ਤੋਂ ਇੱਕ ਚੀਜ਼ ਤੁਸੀਂ ਵੇਖੋ, ਹੁਣ ਮੈਂ ਸਰਚ ਮਾਰੂੰਗਾ ਤੇ ਇਹਦਾ ਰਿਜ਼ਲਟ ਕੁਝ ਵੱਖਰਾ ਹੋਣਾ।
0: ਬਿਲਕੁਲ,
1: ਇਹ ਤੁਸੀਂ ਵੇਖੋ ਵੀ ਸਰਚ ਮਾਰਨ ਵਾਲਾ ਬੰਦੇ ਦੀ ਕਿੱਦਾਂ ਦੀ ਬਿਰਤੀ ਉਹਨੇ ਨੋਟ ਕੀਤੀ ਹੈ ਤੇ ਸਹੀਦਾਂ ਦੇ ਆਨਸਰ ਦੇ ਰਿਹਾ,
0: ਉਹਦਾਂ ਦੇ ਆਨਸਰ ਦਿੰਦਾ। ਵਾਕਈ
1: ਇਹ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਖਾਸੀਅਤ, ਇਹ ਸਾਡੀ ਖਾਸੀਅਤ ਵੀ ਹੈਗੀ ਆ, ਅਸੀਂ ਇੱਦਾਂ ਹੀ ਜੱਜ ਕਰ ਦਿੰਦੇ
0: ਹਾਂ।
1: ਥੈਂਕ ਯੂ ਗੁਰਸੇਵਕ ਜੀ, ਕਹਿੰਦੇ ਇੱਕ ਵਧੀਆ ਜਾਣਕਾਰੀ ਕੁਲਵੰਤ ਜੀ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰੇ। ਕਿਤਾਬ ਕਹਾਣੀ ਵੀਰੇ, ਤੁਸੀਂ ਹਰੇਕ ਕਹਾਣੀ ਖਤਮ ਹੋਣ ਤੋਂ ਬਾਅਦ ਕਿਸੇ ਰੈਲੀਵੈਂਟ ਗੀਤ ਦੀ ਲਾਈਨ ਪਾ ਦਿਓ ਤਾਂ ਕਹਾਣੀ ਇੱਕ ਦੂਸਰੇ ਤੋਂ ਵੱਖਰੀ ਹੋ ਜਾਊਗੀ, ਕਿਉਂਕਿ ਕਈ ਵਾਰ ਕਹਾਣੀਆਂ ਨਾਲ ਹੀ ਚੱਲ ਪੈਂਦੀਆਂ ਨੇ। ਅਤੇ ਤੁਸੀਂ ਮੈਨੂੰ ਲੱਗਦਾ ਹੁਣ ਰੀਸੈਂਟ ਨਹੀਂ ਸੁਣਿਆ, ਜਾਂ ਫਿਰ ਮੈਂ ਨਹੀਂ ਸੁਣਿਆ, ਅਤੇ
0: ਇਹ ਵੀ ਦੇਖਾਂਗੇ, ਇਹ ਵੀ ਚੈੱਕ ਕਰਾਂਗੇ,
1: ਕਿਉਂਕਿ ਮੈਂ ਕੱਲ੍ਹ ਟਰਾਈ ਕੀਤਾ ਸੀ, ਕੱਲ੍ਹ ਗਾਣਾ ਆਇਆ ਸੀ ਨਾਲ, ਪਰ ਹੋ ਸਕਦਾ ਵੀ ਹਰ ਇੱਕ ਥਾਂ ਦੇ ਉੱਤੇ ਨਾ ਹੋਵੇ। ਅਤੇ ਬਾਕੀ ਕਹਿੰਦੇ ਜਿਵੇਂ ਤੁਹਾਨੂੰ ਠੀਕ ਲੱਗੇ, ਬਹੁਤ ਵਧੀਆ ਲੱਗਦਾ ਕਹਾਣੀਆਂ ਸੁਣ ਕੇ, ਅਤੇ ਜਦੋਂ ਵੀ ਕੋਈ ਲਾਈਵ ਪ੍ਰੋਗਰਾਮ ਨਹੀਂ ਚੱਲਦਾ ਹੁੰਦਾ ਤਾਂ ਕਹਾਣੀਆਂ ਸੁਣ ਲਈਦੀਆਂ ਨੇ, ਹੱਸਦੇ ਰਹੋ। ਧੰਨਵਾਦ ਅਤੇ ਮਿਹਰਬਾਨੀ ਤੁਹਾਡੀ, ਤੁਸੀਂ ਇਹ ਗੁਜ਼ਾਰਿਸ਼ ਕਬੂਲ ਕੀਤੀ ਅਤੇ ਸਾਨੂੰ ਤੁਸੀਂ ਫੀਡਬੈਕ ਭੇਜੀ। ਰਜਿੰਦਰ ਬਾਬਾ ਜੀ ਵੀ ਜਨਮਦਿਨ ਦੀਆਂ ਮੁਬਾਰਕਾਂ ਭੇਜਦੇ ਨੇ। ਜਤਿੰਦਰ ਪਾਲ ਜੀ ਕਹਿੰਦੇ ਹੈਪੀ ਬਰਥਡੇ ਲਾਲ ਜੀ। ਸੋਨੂੰ ਚਾਹਲ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਜੀਤ ਗਿੱਲ ਜੀ ਧੰਨਵਾਦ ਤੁਹਾਡਾ, ਅਤੇ ਆਪਣਾ ਇੱਕ ਪੁਰਾਣੇ ਮੈਸੇਜ ਦਾ ਆਂਸਰ ਲੱਗਦਾ ਮੈਨੂੰ ਪਤਾ ਨਹੀਂ ਲੱਗਾ। ਅਤੇ ਮੰਗਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ, ਤੁਹਾਡਾ ਮੈਸੇਜ ਪੜ੍ਹ ਕੇ ਵਧੀਆ ਲੱਗਾ ਜੀ, ਧੰਨਵਾਦ ਤੁਹਾਡਾ ਇਹ ਮਾਨਤਾ ਦੇਣ ਦੇ ਲਈ। ਅਤੇ ਵੈਸੇ ਇਹੋ ਜਿਹੀ ਗੱਲ ਕੋਈ ਨਹੀਂ, ਅੱਜ ਕੱਲ੍ਹ ਦੁਨੀਆ ਭਰ ਦਾ ਗਿਆਨ ਜਿੱਥੋਂ ਮਰਜ਼ੀ ਪੜ੍ਹ ਕੇ ਅੱਧੇ ਘੰਟੇ 'ਚ ਤਾਂ ਤੁਸੀਂ ਦੱਸ ਦਿਓ, ਅਤੇ ਸਾਡੇ ਵਰਗੇ ਫਿਰ ਗੁਣੀ ਗਿਆਨੀ ਅਖਵਾ ਲੈਂਦੇ, ਸਿਰਫ ਇੰਨਾ ਕੁ ਫਰਕ ਹੈ। ਅਤੇ ਦਿਆ ਜੀ ਦਾ ਮੈਸੇਜ ਪੜ੍ਹ ਕੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ। ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹੋ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਆਪਣੀ ਅੱਗੇ ਵੜੂੰਗੇ ਯਾਰ, ਸੋਰੀ।
1: ਬਹੁਤ ਵਧੀਆ ਵਿਸ਼ਾ ਜੀ ਅੱਜ ਦਾ। ਅਤੇ ਕਹਿੰਦੇ ਅਖੀਰ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਏ ਆਈ ਦੀ ਆਮਦ ਪਹਿਲਾਂ ਨੌਕਰੀਆਂ ਅਤੇ ਫਿਰ ਬੰਦਿਆਂ ਨੂੰ ਵਿਹਲਾ ਕਰ ਦੇਵੇਗੀ, ਪਰ ਵਿਹਲੇ ਹੋਏ ਬੰਦਿਆਂ ਦੇ ਕੋਲ ਆਹਰ ਕੀ ਹੋਵੇਗਾ? ਆਪਸ ਵਿੱਚ ਲੜਾਈ ਝਗੜੇ ਵੱਧ ਸਕਦੇ ਹਨ, ਬਹੁਤ ਮੁਲਕ ਜਿਹੜੇ ਖਾਨਾ ਜੰਗੀ ਵੱਲ ਨੂੰ ਵੱਧ ਸਕਦੇ ਹਨ, ਔਲਰੇਡੀ ਵਧੇ ਪਏ ਨੇ ਜੀ। ਸਰਮਾਏਦਾਰ ਯਾਨੀ ਕਿ ਬਿਜ਼ਨਸਮੈਨ ਮੁਨਾਫਾ ਬਾਜ਼ੀ ਦੀ ਦੌੜ ਦੇ ਵਿੱਚ ਸ਼ਾਮਿਲ ਹੋ ਕੇ ਏ ਆਈ ਬਣਾ ਬੈਠਾ, ਪਰ ਏ ਆਈ ਕੰਜ਼ਿਊਮਰ ਕਿੱਥੋਂ ਪੈਦਾ ਕਰੇਗੀ? ਕਿਉਂਕਿ ਬੰਦਿਆਂ ਕੋਲ ਤਾਂ ਹੌਲੀ ਹੌਲੀ ਪਰਚੇਜ਼ਿੰਗ ਪਾਵਰ ਘੱਟ ਰਹੀ ਹੈ। ਬਿਲਕੁਲ ਵਾਜਬ, ਕਿਸੇ ਦਿਨ ਏ ਆਈ ਨੂੰ ਗਿਆਨ ਹੋ ਜਾਣਾ ਹੈ ਕਿ ਇਨਸਾਨ ਉਸੇ ਧਰਤੀ ਦੇ ਲਈ ਖਤਰਾ ਹੈ ਜਿਸ ਧਰਤੀ ਦੇ ਉੱਤੇ ਏ ਆਈ ਦੀ ਹੋਂਦ ਵੀ ਹੈ। ਸੋ ਆਪਣੀ ਹੋਂਦ ਬਚਾਉਣ ਦੇ ਲਈ ਏ ਆਈ ਕੀ ਕਰੇਗੀ? ਇਹ ਤਾਂ ਕੋਈ ਧਰਮ ਵੀ ਨਹੀਂ ਮੰਨਦੀ। ਮੱਛੀ ਦੀ ਫਿਤਰਤ ਹੈ ਕਿ ਪੱਥਰ ਚੱਟ ਕੇ ਮੁੜਦੀ ਹੈ, ਪਰ ਏ ਆਈ ਉਹ ਪੱਥਰ ਹੈ ਜਿਸਨੇ ਮੱਛੀ ਨੂੰ ਵਾਪਸ ਮੁੜਨ ਨਹੀਂ ਦੇਣਾ, ਕਿਉਂਕਿ ਇਹ ਪੱਥਰ ਮੱਛੀ ਤੋਂ ਜ਼ਿਆਦਾ ਚਲਾਕ ਅਤੇ ਜ਼ਿਆਦਾ ਰਿਸੋਰਸਫੁੱਲ ਹਨ। ਜਿਸ ਦਿਨ ਏ ਆਈ ਦੇ ਹੱਥ ਸਾਰਾ ਕੰਟਰੋਲ ਆ ਗਿਆ, ਉਸ ਦਿਨ ਇਨਸਾਨ ਨੂੰ ਆਪਣੀ ਹੋਣ ਦੇ ਉੱਤੇ ਤਰਸ ਆਉਣਾ ਸ਼ੁਰੂ ਹੋ ਜਾਣਾ। ਇਹ ਤੋ ਸ਼ੁਰੂਆਤ ਹੈ, ਰੋਤਾ ਹੈ ਕਿਆ, ਆਗੇ ਆਗੇ ਦੇਖੀਏ, ਹੋਤਾ ਹੈ ਕਿਆ, ਹੋਤਾ ਹੈ ਕਿਆ। ਧੰਨਵਾਦ ਤੁਹਾਡਾ ਦਿਆ, ਬਹੁਤ ਸੋਹਣਾ ਪਿਆਰਾ ਮੈਸੇਜ ਹਰ ਵਾਰ ਦੀ ਤਰ੍ਹਾਂ। ਅਤੇ ਬਿਲਕੁਲ ਕੁਛ ਇੱਕ ਲੋਕਾਂ ਦੇ ਜਿਹੜੇ ਖਦਸ਼ੇ ਨੇ ਉਹਨਾਂ ਨੂੰ ਆਪਾਂ ਬਿਲਕੁਲ ਦਰਕਨਾਰ ਨਹੀਂ ਕਰ ਸਕਦੇ, ਕਿਉਂਕਿ ਇੱਥੋਂ ਤੱਕ ਵੀ ਕਈਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੰਨ ਲਓ 100 ਦੇਸ਼, ਆਪਾਂ ਹੁਣ ਨਾਂ ਨਹੀਂ ਲੈਂਦੇ, ਕੋਈ ਦੇਸ਼ ਜਿਹਨੇ ਏ ਆਈ ਜਿਹੜਾ ਵਾ ਉਹ ਐਡਵਾਂਸ ਲੈਵਲ ਦਾ ਜੋ ਵੀ ਨਾਂ ਦੇ ਲਓ ਉਹਨੂੰ, ਉਹ ਇੱਕ ਇੱਦਾਂ ਦਾ ਬਣਾ ਲਿਆ ਵਾ ਜਿਹਨੂੰ ਇਹ ਕਮਾਂਡ ਦੇ ਦਿੱਤੀ ਵੀ ਜੇਕਰ ਕੋਈ ਸਾਡੇ ਵੱਲ ਨੂੰ ਆਵੇ ਤੇ ਤੂੰ ਆਹ ਚੀਜ਼ ਚਲਾ ਦੇਣੀ।
0: ਬਿਲਕੁਲ ਠੀਕ,
1: ਉਸ ਸਮੇਂ ਕਹਿ ਲਓ ਕਿ ਇਨਸਾਨ ਦੇ ਹੱਥੋਂ ਉਹ ਚੀਜ਼ ਨਿਕਲ ਚੁੱਕੀ ਹੋਵੇ, ਹੋ ਸਕਦਾ ਉਹ ਜਿਹੜੀ ਚੀਜ਼ ਚਲਾਉਣ ਵਾਲੀ ਉਹ ਪਰਮਾਣੂ ਜਾਂ ਫਿਰ ਉਸ ਤੋਂ ਵੀ ਕੁਛ ਹੋਰ ਖਤਰਨਾਕ ਹੋਵੇ, ਤੇ ਉਹ ਫਿਰ ਇੱਕ ਤਰ੍ਹਾਂ ਦੇ ਨਾਲ ਆਪਾਂ ਉਹਨੂੰ ਕਮਾਂਡ ਦੇ ਦਿੱਤੀ ਕਿੱਥੋਂ ਕਿਹਨੂੰ ਕਿੱਦਾਂ ਵਾਈਪ ਆਊਟ ਕਰਨਾ, ਕਿੱਦਾਂ ਖਤਮ ਕਰਨਾ। ਜੇ ਇੱਦਾਂ ਦੀਆਂ ਕਮਾਂਡਾਂ ਵੀ ਕਿਤੇ ਇਨਸਾਨ ਦੇ ਬੈਠਾ, ਜੋ ਕਿ ਆਪਾਂ ਵੇਖਦੇ ਹਾਂ ਇਨਸਾਨੀ ਇਤਿਹਾਸ ਦੇ ਵਿੱਚ ਇੱਦਾਂ ਦੇ ਬਲੰਡਰ ਇਨਸਾਨ ਨੇ ਕੀਤੇ ਆ, ਹਥਿਆਰ ਬਣਾਉਣਾ ਇੱਕ ਉਹ ਹੀ ਬਲੰਡਰ ਆ।
0: ਬਿਲਕੁਲ ਠੀਕ,
1: ਠੀਕ ਆ। ਉਸ ਤੋਂ ਬਾਅਦ ਹਥਿਆਰ ਬਣਾ ਕੇ, ਤੋਪਾਂ ਬਣਾ ਕੇ, ਮਿਜ਼ਾਈਲਾਂ ਬਣਾ ਕੇ ਸਬਰ ਨਹੀਂ ਆਇਆ, ਫਿਰ ਪਰਮਾਣੂ ਹਥਿਆਰ ਬਣਾ ਕੇ ਉਹਨੇ ਆਪਣੇ ਚਾਅ ਪੂਰੇ ਕੀਤੇ, ਅਤੇ ਉਹਦੀ ਆਪਾਂ ਹੁਣ ਭੁਗਤ ਰਹੇ ਹਾਂ ਇਸ ਟਾਈਮ ਦੇ ਉੱਤੇ, ਹਰ ਇੱਕ ਚੀਜ਼ ਆਪਾਂ ਭੁਗਤ ਰਹੇ ਹਾਂ। ਸੋ ਇੱਦਾਂ ਦਾ ਹੋਰ ਪਤਾ ਨਹੀਂ ਕਿੰਨਾ ਕੁਛ ਕਿੱਦਾਂ, ਕਿਉਂਕਿ ਹਰ ਇੱਕ ਇਨਸਾਨ ਇਨਸਾਨੀਅਤ ਬਾਰੇ ਚੰਗਾ ਨਹੀਂ ਸੋਚਦਾ, ਹਰ ਇੱਕ ਬੁਰਾ ਨਹੀਂ ਸੋਚਦਾ। ਸੋ ਇਸ ਵਜ੍ਹਾ ਦੇ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ, ਕਿਉਂਕਿ ਜਿਹੜੀ ਸੋਚ ਆ ਉਹ ਤਾਂ ਫਿਰ ਅੱਗੇ ਹਰ ਇੱਕ ਤਰ੍ਹਾਂ ਦੀ ਜਾ ਰਹੀ ਹੈ।
0: ਬਿਲਕੁਲ ਠੀਕ,
1: ਹਰ ਇੱਕ ਤਰ੍ਹਾਂ ਦੀ ਸੋਚ ਨੇ ਅੱਗੇ ਤੋਂ ਅੱਗੇ ਡਿਵੈਲਪ ਹੋਣਾ।
0: ਕਿਸੇ ਨੂੰ ਕੋਈ ਕਿਸੇ ਨੂੰ ਵੀ ਇਹ ਨਹੀਂ ਲੱਗਦਾ ਕਿ ਮੈਂ ਗਲਤ ਹਾਂ,
1: ਜਿਹਨੂੰ ਤੁਸੀਂ ਸ਼ੈਤਾਨ ਕਹਿ ਦਿੰਦੇ ਹੋ, ਜਿਹਨੂੰ ਤੁਸੀਂ ਰੱਬ ਕਹਿ ਦਿੰਦੇ ਹੋ, ਜਿਹੜਾ ਕਿਲਵਿਸ਼ ਆ, ਜਿਹੜਾ ਸ਼ਕਤੀਮਾਨ ਆ.
0: ਮੈਂ 2 ਸੈਕਿੰਡ ਲਈ ਮੈਂ ਕਿਹਾ ਯਾਰ ਕਿਲਵਿਸ਼ ਕਿੱਥੋਂ ਆ ਗਿਆ ਧਰਮ ਦੇ ਅੰਦਰ.
1: ਵਾਹ, ਉਹ ਤੇ ਫਿਰ
0: ਨਹੀਂ ਨਹੀਂ ਠੀਕ ਹੈ, ਜੈਨੂਨ ਗੱਲ ਹੈ, ਜੈਨੂਨ ਗੱਲ ਹੈ.
1: ਹਾਂ, ਤਾਂ ਬਾਕੀ ਉਹੀ ਗੱਲ ਵੀ ਜਦੋਂ ਇਨਸਾਨ ਨੇ ਯਾਰ ਵਿਹਲੇ ਹੋ ਕੇ ਕਰਨਾ ਕੀ, ਇਨਸਾਨ ਨੇ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਹੈ ਨਾ. ਇਨਸਾਨ ਤਾਂ ਬਣਿਆ ਹੀ ਇਸੇ ਲਈ ਆ ਵੀ ਉਹ ਤੁਰਿਆ ਰਹੇ. ਪਰ ਅੱਜ ਕੱਲ੍ਹ ਇੱਕ ਚੀਜ਼ ਦੀ ਹੋੜ ਸਾਡੇ ਸਾਰਿਆਂ ਦੇ ਉੱਤੇ ਆ ਵੀ ਆਪਾਂ ਵਿਹਲੇ ਹੋ ਜਾਈਏ, ਕਿਸੇ ਤਰ੍ਹਾਂ ਵਿਹਲੇ ਹੋ ਜਾਈਏ.
0: ਟਾਈਮ ਇਜ਼ ਦ ਨਿਊ ਕਰੰਸੀ,
1: ਕਿਸੇ ਤਰ੍ਹਾਂ ਹੀ ਆਪਾਂ ਵਿਹਲੇ ਹੋ ਜਾਈਏ. ਸੋ ਉਹ ਸਾਰੀ ਚੀਜ਼ ਜਿਹੜੀ ਇਸ ਟਾਈਮ ਦੇ ਉੱਤੇ ਤੁਹਾਨੂੰ ਜ਼ਰੂਰ ਸੋਚਣ ਲਈ ਮਜਬੂਰ ਕਰਦੀ ਆ, ਪਰ ਤੁਹਾਡੇ ਕੋਲ ਸੋਚਣ ਦਾ ਵਿਹਲ ਨਹੀਂ ਆ. ਇਹ ਵੀ ਨਾਲ ਆ, ਆਪਾਂ ਸਾਰੇ
0: ਆਪਾਂ ਹੁਣ ਡਿਸਟਰੈਕਟਡ ਤਾਂ ਹੈ ਅਸੀਂ.
1: ਹਾਂ, ਆਪਾਂ ਹੁਣ ਇੰਨਾ ਨਹੀਂ ਸੋਚਦੇ ਜਿੰਨਾ ਪਹਿਲਾਂ ਸੋਚਦੇ ਹਾਂ. ਆਪਾਂ ਹੁਣ ਸਿਰਫ ਕਹਿਣ ਨੂੰ ਆਪਾਂ ਬਹੁਤ ਸੋਚਦੇ ਹਾਂ. ਆਪਾਂ ਕਹਿੰਦੇ ਹਾਂ ਵੀ ਮਨ 'ਚ ਖਿਆਲ ਜਿਹੇ ਬੜੇ ਆਉਂਦੇ ਰਹਿੰਦੇ ਆ, ਨੈਗੇਟਿਵਿਟੀ ਜੀ ਬੜੀ ਚੱਲਦੀ ਰਹਿੰਦੀ ਆ. ਬੇਸਿਕਲੀ ਉਹ ਖਿਆਲ ਨਹੀਂ ਆ, ਉਹ ਉਲਝਣ ਜੀ ਆ ਜਿਹੜੀ ਆਪਾਂ ਬਹੁਤ ਸਾਰਾ ਕੁਛ ਵੇਖ ਵੇਖ ਕੇ ਆਪਣੇ ਅੰਦਰ ਪੈਦਾ ਕਰ ਲਈ ਆ. ਇੱਕ ਸਮਾਂ ਸੀ ਜਦੋਂ ਆਪਾਂ ਵਿਹਲੇ ਹੁੰਦੇ ਹਾਂ ਤੇ ਦਿਮਾਗ ਦੇ ਵਿੱਚ ਕੁਛ ਨਾ ਕੁਛ ਚੱਲਦਾ ਸੀ, ਤੇ ਉਹ ਚੱਲਦੇ ਚੱਲਦੇ ਆਪਣੇ ਆਪ ਹੀ ਉਹਦਾ ਹੱਲ ਵੀ ਦਿਮਾਗ ਦੇ ਵਿੱਚ ਆ ਜਾਂਦਾ ਸੀ. ਉਹ ਚਾਹੇ ਸੌਣ ਤੋਂ ਪਹਿਲਾਂ, ਉੱਠ ਕੇ,
0: ਉੱਠਣ ਤੋਂ ਪਹਿਲਾਂ,
1: ਹੈ ਨਾ, ਹਾਂ, ਦੁਪਹਿਰੇ ਬੈਠੇ ਬੈਠੇ. ਪਰ ਹੁਣ ਆਪਾਂ ਆਪਣੇ ਆਪ ਨੂੰ ਵਿਹਲ ਹੀ ਨਹੀਂ ਦਿੰਦੇ ਆਪਣੇ ਦਿਮਾਗ ਨੂੰ. ਇਸ ਵਜ੍ਹਾ ਦੇ ਕਰਕੇ ਉਹ ਸਾਰੀਆਂ ਚੀਜ਼ਾਂ ਮਨਫੀ ਹੋ ਗਈਆਂ. ਹੁਣ ਉਹ ਜਿਹੜਾ ਵਿਹਲ ਹੀ, ਜਿਹੜੀ ਕਲਿੰਜ਼ਿੰਗ ਹੀ, ਜਾਂ ਫਿਰ ਉਹ ਮੈਨੂੰ ਤਾਂ ਲੱਗਦਾ ਉਹ ਮੈਡੀਟੇਸ਼ਨ ਵੀ ਸੀ.
0: ਬਿਲਕੁਲ,
1: ਉਸ ਮੈਡੀਟੇਸ਼ਨ ਨੂੰ ਆਪਾਂ ਹੁਣ ਥਾਂ ਦੇ ਦਿੱਤਾ ਆ ਬੋਰਿੰਗ, ਨਾ ਦੇ ਦਿੱਤਾ ਇੱਕ ਯਾਰ ਮੈਂ ਬੋਰ ਫੀਲ ਕਰ ਰਿਹਾ, ਕਿਉਂਕਿ ਆਪਾਂ ਹਰ ਵੇਲੇ ਕੁਛ ਨਾ ਕੁਛ ਕਰਨਾ ਚਾਹੁੰਦੇ ਹਾਂ, ਅਤੇ ਇਨਸਾਨ ਹਰ ਵੇਲੇ ਚੰਗਾ ਨਹੀਂ ਕਰ ਸਕਦਾ.
0: ਸਹੀ ਗੱਲ,
1: ਇਹ ਕੁੱਤਾ ਬੰਦਾ ਹੈ
0: ਅਤੇ ਇਹ ਵੀ ਹਰ ਤਰ੍ਹਾਂ ਦੇ ਪੋਸਟ 'ਚ ਸੁਣਦਾ.
1: ਹਾਂ, ਜ਼ਿੰਦਗੀ ਇਹੋ ਹੀ ਆ,
0: ਜ਼ਿੰਦਗੀ
1: ਆਸ ਪਾਸ ਤੁਸੀਂ ਕੁੱਤਿਆਂ ਵੱਲ ਵੇਖੋ ਯਾਰ, ਉਹ ਕਿੱਦਾਂ ਸੌਂਦੇ ਆ, ਬਿੱਲੀਆਂ ਵੱਲ ਸੋਚੋ. ਅਸੀਂ ਤੇ ਉਹਨਾਂ ਨੂੰ ਵੀ ਨਹੀਂ ਛੱਡਿਆ, ਹੈਰਾਨੀ ਦੀ ਗੱਲ ਹੈ. ਹੁਣ ਕੁੱਤਿਆਂ ਨੂੰ ਵੀ ਬੋਇਲ ਕਰਕੇ ਖਾਣਾ ਪੈਣ ਲੱਗ ਪਿਆ, ਉਹਨਾਂ ਦੇ ਪੇਟ ਖਰਾਬ ਹੋ ਜਾਂਦੇ ਆ.
0: ਸਹੀ ਗੱਲ ਆ,
1: ਜਦਕਿ ਕੁੱਤੇ ਤੇ ਖਾਂਦੇ ਆ, ਡੋਰੋੜੇ ਤੁਰੇ ਆ, ਉਹਨਾਂ ਨੂੰ ਤੇ ਜੇ ਪੱਕਿਆ ਪਾ ਦੋ ਤੇ ਉਹ ਕਹਿੰਦੇ ਹੁੰਦੇ ਸੀ ਵੀ ਨਹੀਂ, ਪੱਕੇ ਦੇ ਨਾਲ ਖਰਾਬ ਹੁੰਦਾ ਹੈ.
0: ਸਾਡੇ ਗੁਆਂਢ 'ਚ ਸੀਗੇ ਇੱਕ, ਉਹ ਕਹਿੰਦੇ ਕਿ ਉੱਚੀ ਆਵਾਜ਼ ਨਹੀਂ ਸੁਣ ਸਕਦਾ, ਹਾਰਟ ਦੀ ਪ੍ਰੋਬਲਮ ਹੈ.
1: ਨਹੀਂ, ਹੁਣ ਸਾਰੀਆਂ ਪ੍ਰੋਬਲਮ ਹੈ. ਹੁਣ ਵੇਖੋ ਕੁੱਤਿਆਂ ਨੂੰ, ਮੱਝਾਂ ਨੂੰ ਹਾਰਟ ਦੀ ਪ੍ਰੋਬਲਮ ਹੈ, ਬੀਪੀ ਦੀ ਪ੍ਰੋਬਲਮ ਆ, ਦਿਲ ਦੀਆਂ ਪ੍ਰੋਬਲਮ ਨੇ, ਜੋ ਵੀ ਮਤਲਬ ਇਨਸਾਨ ਨੂੰ ਆ, ਉਹ ਸਾਰਾ ਕੁਛ ਹੀ ਉਹਨੂੰ ਆ. ਆਪਾਂ ਇਹ ਕਹਿ ਦਿੰਦੇ ਹਾਂ ਵੀ ਮੰਨ ਲਓ ਮੱਝ ਦਾ ਦੁੱਧ ਤੁਸੀਂ ਪੀਤਾ ਅਤੇ ਮੱਝ ਨੂੰ ਟੀਕਾ ਲੱਗਾ ਸੀ ਸਟੀਰੋਇਡ ਦਾ, ਅਤੇ ਇਸ ਕਰਕੇ ਸਾਡੇ ਸਰੀਰ ਨੂੰ ਨੁਕਸਾਨ ਹੋ ਗਿਆ. ਪਤਾ ਨਹੀਂ ਮੱਝ ਨੇ ਸਾਡਾ ਕੀ ਪੀਤਾ ਵਾ, ਉਹ ਵਿਚਾਰੀ ਬਿਮਾਰ ਹੋਣ ਲੱਗ ਪਈ.
0: ਔਨ ਦੈਟ ਨੋਟ,
1: ਇਹ ਲੌਜਿਕ ਵੀ ਦੇਣ ਸਾਨੂੰ ਇਹ ਡਾਕਟਰ, ਉਹਨੂੰ ਬਿਮਾਰੀਆਂ ਲਾਤੀਆਂ, ਉਹਨੇ ਕੀ ਪੀਤਾ ਸਾਡਾ.
0: ਗੱਲ ਹੈ ਯਾਰ, ਬੜੀ ਪ੍ਰੋਬਲਮ ਹੈ.
1: ਚਲੋ ਆਪਾਂ ਹੁਣ
0: ਆਪਾਂ ਚੱਲਦੇ ਬਾਈ, ਇਸ ਤੋਂ ਉੱਪਰ ਨਹੀਂ ਕੁਛ ਹੋ ਸਕਦਾ.
1: ਆਪਾਂ ਹੁਣ ਜਾ ਤੇ ਲੈਂਦੇ ਹਾਂ, ਅਤੇ ਤੁਸੀਂ ਬਹਿ ਕੇ ਸੋਚਦੇ ਰਹੋ ਅੱਜ
0: ਹੋਇਆ ਕੀ,
1: ਹੋਇਆ ਕੀ, ਇਹ ਭਾਣਾ ਕੀ ਵਾਪਰਿਆ ਏ ਆਈ ਦੇ ਨਾਲ
0: ਜੀ.
1: ਅਤੇ ਜੇ ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੇ.
0: ਸੋਰੀ ਸੋਰੀ ਸੋਰੀ,
1: ਸਾਡਾ ਮਕਸਦ ਕੋਈ ਇਹ ਨਹੀਂ ਹੈ ਕਿਸੇ ਨੂੰ ਡਰਾਉਣਾ. ਜੋ ਰਿਪੋਰਟਾਂ ਆ ਰਹੀਆਂ ਨੇ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਤੀਆਂ. ਬਹੁਤ ਸਾਰਾ ਕੁਛ ਹੋਊਗਾ ਜਿਹੜਾ ਹਾਲੇ ਸਾਡੀ ਵੀ ਸਮਝ ਤੋਂ ਪਰੇ ਆ, ਕਿਉਂਕਿ ਮੈਂ ਇਹ 'ਚ ਰਿਲਾਈਜ਼ ਕੀਤਾ ਕ੍ਰਿਸ਼ਨਾ ਜੀ, ਮੈਂ ਵਹਿੰਦੇ ਵਹਿੰਦੇ ਵਹਿੰਦੇ ਵਹਿੰਦੇ ਵਹਿੰਦੇ ਪੜ੍ਹਦੇ ਪੜ੍ਹਦੇ ਪੜ੍ਹਦੇ ਅਤੇ ਫਿਰ ਮੈਂ ਜ਼ਿਆਦਾ ਰੀ ਕਹਿਤਾ, ਮਤਲਬ ਥੋੜ੍ਹਾ ਥੋੜ੍ਹਾ ਪੜ੍ਹਦੇ ਪੜ੍ਹਦੇ, ਅਤੇ ਮੈਨੂੰ ਲੱਗਾ ਵੀ ਨਹੀਂ ਯਾਰ ਇਹ ਐਵੇਂ
0: ਗੱਲਾਂ ਹੀ
1: ਨਹੀਂ, ਗੱਲਾਂ ਨਹੀਂ, ਮਤਲਬ ਕੀ ਕਰੋਗੇ ਤੁਸੀਂ ਬੇਸਿਕਲੀ, ਜਿਹੜੀ ਚੀਜ਼ ਤੁਹਾਡੇ ਹੱਥ 'ਚ ਨਹੀਂ ਆ
0: ਉਹਦਾ ਕਿਆ ਹੀ
1: ਕੀਤਾ. ਮੰਨ ਲਓ ਹੁਣ ਅੱਜ ਮੈਂ ਇਹ ਤਾਂ ਨਹੀਂ ਕਹਿ ਸਕਦਾ ਮੈਂ ਹੈਲੋ ਟਰੰਪ ਯਾਰ ਆਹ ਬੰਦ ਕਰ ਦਿਉ, ਅਤੇ ਉਹਨੇ ਕਰ ਦੇਣਾ ਹੈ ਕੁਛ. ਤੁਸੀਂ ਆਪਣੇ ਘਰ ਫੋਨ ਕਰਕੇ ਰਾਇਤਾ ਨਹੀਂ ਬਣਵਾ ਸਕਦੇ, ਇਹੋ ਜਿਹੀਆਂ ਚੀਜ਼ਾਂ ਕਿੱਦਾਂ ਰਖਵਾ ਦੋਗੇ ਤੁਸੀਂ.
0: ਚਲੋ,
1: ਸੋ
0: ਸਹੀ ਹੋ ਗਿਆ.
1: ਕਹਿਣ ਦਾ ਮਤਲਬ ਇਹ ਕਿ ਯਾਰ ਸਾਡੇ ਕੰਟਰੋਲ 'ਚ ਥੋੜ੍ਹੀ ਨੇ ਇਹ ਚੀਜ਼ਾਂ. ਫਿਰ ਉਹ ਲੋਕੀ ਉਹ ਕਹਾਣੀ ਸੁਣਾ ਦਿੰਦੇ ਆ ਯਾਰ, ਚਿੜੀ ਨਾ ਇੱਕ ਚੁੰਝ ਭਰ ਕੇ ਪਾਣੀ ਦਾ ਤੁਬਕਾ ਪਾਉਂਦੀ ਸੀ, ਉਹ ਹਰਪਾਤਰ ਸਾਹਿਬ ਦੀ ਉਹ ਸੁਣਾ ਦਿੰਦੇ ਆ, ਹਨਾ, ਜਦੋਂ ਕਿਤੇ ਗੱਲ ਹੋਊਗੀ ਉਦੋਂ ਆਪਾਂ ਉਸ ਚਿੜੀ ਚੋਂ ਆਵਾਂਗੇ ਆਪਾਂ, ਹਨਾ.
0: ਬਿਲਕੁਲ ਠੀਕ.
1: ਹਾਂ, ਤੇ ਠੀਕ ਹੈ ਉਹ, ਮਤਲਬ ਅੱਜ ਆਪਾਂ ਉਸ ਚਿੜੀ ਚੋਂ ਸਾਂ.
0: ਠੀਕ,
1: ਦੈਟਸ ਇਟ. ਧੰਨਵਾਦ
0: ਧੰਨਵਾਦ ਜੀ,
1: ਜਲਦੀ ਕਲਚ ਰਹੋ,
0: ਟੇਕ ਕੇ.
1: ਹਾਂ, ਲਵ ਯੂ, ਖੁਸ਼ ਰਹੋ.

0: ਜੀ ਬਿਲਕੁਲ ਜੀ, ਜਿਹੜੀ ਲੈਨ ਸੀ ਨਾ ਸਾਰੇ ਗਾਣੇ ਦੇ ਵਿੱਚ ਕਿ ਕੈਂਗਰੂ ਵਾਲਾ ਪਾਸਪੋਰਟ ਦਵਾ ਦੇਵਾਂ, ਉਹ ਲੈਨ ਭਾਜੀ ਮੈਨੂੰ ਸਭ ਤੋਂ ਘੈਂਟ ਲੱਗੀ। ਅਤੇ ਮੇਰੇ ਨਾਲ ਨੇ ਜੀ ਅੱਜ ਅਰੁਣ ਬੰਸਲ ਜੀ, ਬੰਸਲ ਇਮੀਗ੍ਰੇਸ਼ਨ ਤੋਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਕੀ ਹਾਲ ਭਾਜੀ, ਠੀਕ ਠਾਕ ਜੀ?
1: ਸਤਿ ਸ਼੍ਰੀ ਅਕਾਲ ਬਲਕਿ ਵੀਰੇ, ਬਹੁਤ ਵਧੀਆ। ਅਤੇ ਮੈਂ ਅਰਦਾਸ ਕਰਦਾ ਸਾਡੇ ਸਰੋਤੇ ਸੁਣਨ ਵਾਲੇ ਸਾਨੂੰ ਅਤੇ ਤੁਸੀਂ ਵੀ ਚੜ੍ਹਦੀ ਕਲਾ ਤੇ ਘੈਂਟ ਹੋਵੋਗੇ
0: ਜੀ। ਬਿਲਕੁਲ ਜੀ ਬਿਲਕੁਲ, ਪੂਰੇ ਘੈਂਟ ਘੈਂਟ, ਬਸ ਆ ਗਾਣਾ ਐਨਰਜੀ ਦੇ ਦਿੰਦਾ ਹੈ ਨਾ ਟਿਊਨ ਦਾ, ਕਈਆਂ ਦੀ ਗਾਣਿਆਂ ਦੀ ਟਿਊਨ ਹੀ ਏਦਾਂ ਦੀ ਹੁੰਦੀ।
1: ਅਤੇ ਭੈਣ ਭਰਾਵਾਂ ਦਾ ਜਿਹਨਾਂ ਸਾਡੇ ਤੇ ਯਕੀਨ ਕੀਤਾ, ਕਹਿੰਦੇ ਤੁਹਾਡੇ ਕਰਕੇ ਧੰਨਵਾਦ ਉਹਨਾਂ ਦਾ ਜਿਹਨਾਂ ਦੇ ਬੰਸਲ ਨੂੰ ਬੰਸਲ ਬਣਾਇਆ
0: ਜੀ। ਬਿਲਕੁਲ ਨਹੀਂ, ਇਹ ਵੀ ਵਧੀਆ ਗੱਲ ਹੈ। ਵੈਸੇ ਕਹਿੰਦੇ ਕਿ ਜਦੋਂ ਬੰਦਾ ਕੁਛ ਬਣ ਜਾਂਦਾ ਵਾ ਨਾ, ਅਤੇ ਫਿਰ ਉਹ ਜਿਹਨਾਂ ਨੇ ਬਣਾਇਆ ਹੁੰਦਾ ਵਾ ਅਤੇ ਉਹਨਾਂ ਨੂੰ ਜੇ ਯਾਦ ਕਰਦਾ ਰਹੇ, ਯਾਨੀ ਆਪਣੇ ਸਰੋਤਿਆਂ ਨੂੰ, ਅਤੇ ਫਿਰ ਸਮਝ ਲਓ ਵੀ ਬਹਿ ਜਾ ਹੀ ਆ ਕੰਮ। ਅਤੇ ਜੇ ਆਪਾਂ ਅੱਜ ਦਾ ਦਿਨ ਦੱਸ ਦਈਏ ਸਰੋਤਿਆਂ ਨੂੰ ਕਿ ਅੱਜ ਬੁੱਧਵਾਰ ਦਾ ਦਿਨ ਹੈ ਜੀ, ਸ਼ਾਮ ਦਾ ਸਮਾਂ ਹੋ ਚੁੱਕਾ। ਜੇ ਰਿਪੀਟ ਸੁਣ ਰਹੇ ਹੋ ਸਾਨੂੰ ਅਤੇ ਤੁਸੀਂ ਉਸ ਹਿਸਾਬ ਨਾਲ ਆਪਣਾ ਸਮਾਂ ਅਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ, ਅੱਗੇ ਪਿੱਛੇ ਹੋ ਸਕਦਾ। ਕੀ ਲੈ ਕੇ ਆਇਓ ਅੱਜ ਅਰੁਣ ਜੀ, ਕਿਹਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ?
1: ਉਹਨੇ ਗੱਲ ਕਹਿਤੀ ਕਿ ਵੀ ਬੁੱਧਵਾਰ ਦਾ ਸਮਾਂ, ਪਰ 2 ਸਤੰਬਰ ਵੀ ਡੇਟ ਆ ਅੱਜ।
0: ਹਾਏ,
1: ਡੇਟ ਦੱਸਣੀ ਭੁੱਲ ਗਏ ਸੀ।
0: ਮੈਂ ਤਾਂ ਹੀ ਤੁਹਾਨੂੰ ਅਨਿਅਰ ਕੀਤਾ ਵਾ ਜੀ, ਸਾਰਾ ਕੁਝ ਮੈਂ ਦੱਸਦਾ ਤੇ ਨਾਲ ਵਾਲਾ ਬੰਦਾ ਕੀ ਦੱਸੂ।
1: ਬਿਲਕੁਲ ਬਿਲਕੁਲ ਅਗਰੀ। ਤੇ ਜਿਹੜਾ ਵੀਰੇ ਅੱਜ ਆਪਾਂ ਗੱਲ ਕਰਾਂਗੇ, ਅੱਜ ਆਪਾਂ ਗੱਲ ਕਰਾਂ ART,
0: ਓਕੇ,
1: ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ।
0: ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ, ਓਕੇ।
1: ਮਾਇਆ ਤੇਰੇ ਤੀਨਾ ਪਰਸੂ ਪਰਸਾ ਪਰਸਰਾਮ, ਉਹੀ ਚੀਜ ART ਦਾ।
0: ਇਹਦੇ ਬਾਰੇ ਜਾਣਕਾਰੀ ਦਿਓਗੇ ਫਿਰ? ਗੁੱਡ,
1: ਬਿਲਕੁਲ। ਅੱਜ ਆਪਾਂ ਇਹਦੇ ਬਾਰੇ ਕਹੋਗੇ, ਸਾਨੂੰ ਕਾਫੀ ਕੁਸ਼ਚਨ ਪੁੱਛਦੇ ਸਾਡੇ ਭੈਣ ਭਰਾ ਕਿ ਭਾਜੀ ART ਦਾ ਸੀਨ ਕੀ ਹੈ, ਕਿੰਨਾ ਟਾਈਮ ਲੱਗੂ, ਕਿਵੇਂ ਹੋ, ਕਿਉਂ ਹੋ, ਕਦੋਂ ਹੋ, ਕੀ ਕਰ ਸਕਦੇ ਹਾਂ, ਕੀ ਨਹੀਂ ਕਰਨਾ ਚਾਹੀਦਾ, ਕਿਵੇਂ ਕਰ ਸਕਦੇ ਹਾਂ, ਕਦੋਂ ਕਰ ਸਕਦੇ ਹਾਂ, ਕੀ ਤੋਂ ਕਰਾ ਸਕਦੇ ਹਾਂ, ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ।
0: ਡਨ ਹੋ ਗਿਆ ਜੀ ਫਿਰ ਅੱਜ ਫਿਰ ਥੋੜਾ ਜਿਹਾ ਤੁਸੀਂ ਆਪ ਸੁਣ ਕੇ ਚੰਗੀ ਤਰ੍ਹਾਂ ਅਤੇ ਗਾਂਹ ਫਿਰ ਸਾਰਿਆਂ ਨੂੰ ਸ਼ੇਅਰ ਵੀ ਕਰ ਦਿਓ, ਕਿਉਂਕਿ ਇਹ ਜੇ ਆਪਾਂ ਹੁਣ ਪੱਕੇ ਹੋ ਵੀ ਚੁੱਕੇ, ਜੇ ਕੈਂਗਰੂ ਪਾਸਪੋਰਟ ਆ ਵੀ ਗਿਆ ਵਾ, ਅਤੇ ਉਹ ਸਾਦਾ ਗਾਂਹ ਆਪਣੇ ਕਿਸੇ ਰਿਸ਼ਤੇਦਾਰ, ਕਿਸੇ ਯਾਰ ਮਿੱਤਰ ਨੂੰ ਕਦੀ ਲੋੜ ਪੈ ਜੇ, ਅਤੇ ਫਿਰ ਨੌਲੇਜ ਕਹਿੰਦੇ ਹੁੰਦੇ ਆ ਵੀ ਜਿੱਥੋਂ ਦੀ ਵੀ ਹੋਵੇ ਉਹ ਘੱਟ ਹੀ ਹੁੰਦੀ ਆ, ਅਤੇ ਜਿੰਨੀ ਮਿਲਦੀ ਹੋਵੇ ਲੈ ਲੈਣੀ ਚਾਹੀਦੀ ਆ।
1: ਬਿਲਕੁਲ ਭਾਜੀ
0: ਜੀ ਅਰੁਣ ਜੀ, ਅਤੇ ਜੇ ART ਦੀ ਤੁਸੀਂ ਗੱਲ ਕੀਤੀ, ਇਹਦਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਹੈ ਕੀ ਆ, ਚੀਜ਼ ਕੀ ਹੈ?
1: ਬਿਲਕੁਲ, ਬਲਕਿ ਜਿਹੜਾ ਸਭ ਤੋਂ ਬੇਸਿਕ ਕੁਸ਼ਚਨ ਕਿ ਵੀ ART ਹੁੰਦੀ ਕੀ ਹੈ, ART ਦਾ ਫੁੱਲ ਫਾਰਮ ਹੈਗਾ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ, ਜਿਹੜਾ 2024 ਦੇ ਵਿੱਚ ART ਨੂੰ ਰਿਪਲੇਸ ਕਰਕੇ ਬਣਿਆ ਸੀਗਾ।
0: ਓਕੇ,
1: ਹੁਣ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਵੀ ਐਲੀਜੀਬਲ ਮਾਈਗ੍ਰੇਸ਼ਨ ਡਿਸੀਜ਼ਨ ਨੇ ਉਹਨਾਂ ਦੇ ਰਿਫਿਊਜ਼ਲ ਜਾਂ ਕੈਂਸਲੇਸ਼ਨ ਤੋਂ ਬਾਅਦ ਜਿਹੜੀ ART ਕੋਲ ਇੰਡੀਪੈਂਡੈਂਟ ਮੈਰਿਟਸ ਰਿਵਿਊ ਲਈ ਜਿਹੜੀ ਐਪਲੀਕੇਸ਼ਨ ਦਿੱਤੀ ਜਾਂਦੀ ਆ,
0: ਓਕੇ,
1: ਟੈਕਨੀਕਲੀ ਇਹਨੂੰ ਐਪਲੀਕੇਸ਼ਨ ਫੋਰ ਰਿਵਿਊ ਕਿਹਾ ਜਾਂਦਾ।
0: ਓਕੇ, ਯਾਨੀ ਆਪਣੀ ਜਿਹੜੀ ਤੁਹਾਡਾ ਡਿਸੀਜ਼ਨ ਆ ਗਿਆ ਉਹਨੂੰ ਰਿਵਿਊ ਕਰਾਉਣ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ। ਓਕੇ, ਅਤੇ ਕਿਹੜੇ ਕਿਹੜੇ ਡਿਸੀਜ਼ਨਸ ਨੇ ਜਿਨ੍ਹਾਂ ਨੂੰ ਆਪਾਂ ਰਿਵਿਊ ਕਰਾ ਸਕਦੇ ਇਹਦੇ ਵਿੱਚ, ਯਾਨੀ ਵੀਜ਼ਾ ਕੰਡੀਸ਼ਨਸ?
1: ਹੁਣ ਇਹਦੇ ਹੁਣ ਸਭ ਤੋਂ ਪਹਿਲੀ ਗੱਲ ਇੱਕ ਨਾ ਹੋਰ ਇਹਦੇ ਵਿੱਚ ਐਡ ਔਨ ਕਰਦਾ, ਕਈ ਵਾਰ ਲੱਗਦਾ ਕਿ ਵੀ ਇਹ ਡਿਪਾਰਟਮੈਂਟ ਆਫ ਹੋਮ ਅਫੇਅਰ ਦਾ ਪਾਰਟ ਹੈ, ਕਈਆਂ ਨੂੰ ਲੱਗਦਾ। ਠੀਕ ਹੈ, ਇਹਦੇ ਵਿੱਚ ਨਾ ਯਾਨੀ ਕਿ ਕਈ ਨੂੰ ਸਾਡੇ ਭੈਣ ਭਰਾ ਨੂੰ ਲੱਗਦਾ ਕਿ ਵੀ ਇਹਦੇ ਵਿੱਚ ਕੀ ਵੀ ਇਹ ਇਸ ਆ ਪਾਰਟ ਆਫ ਹੋਮ ਅਫੇਅਰ, ਤਾਂ ਮੈਂ ਦੱਸਣਾ ਚਾਹੂੰ ਕਿ ਵੀ ਇਹ ਡਿਪਾਰਟਮੈਂਟ ਹੋਮ ਅਫੇਅਰ ਤੋਂ ਇੰਡੀਪੈਂਡੈਂਟ ਆ।
0: ਓਕੇ,
1: ਡਿਪਾਰਟਮੈਂਟ ਪਹਿਲਾਂ ਡਿਸੀਜ਼ਨ ਕਰਦਾ, ART ਮੈਂਬਰ ਐਵੀਡੈਂਸ ਤੇ ਐਪਲੀਕੇਬਲ ਲੋ ਦੇ ਆਧਾਰ ਤੇ ਉਸ ਡਿਸੀਜ਼ਨ ਨੂੰ ਇੰਡੀਪੈਂਡੈਂਟਲੀ ਰੀਕਨਸੀਡਰ ਕਰਦਾ।
0: ਓਕੇ ਓਕੇ,
1: ਹੁਣ ਜਿਹੜਾ ART ਮੈਂਡੇਟਰੀ ਵੀਜ਼ਾ ਕ੍ਰਾਈਟੀਰੀਆ ਇਗਨੋਰ ਕਰਕੇ ਸਿਰਫ ਸਿੰਪਤੀ ਦੇ ਆਧਾਰ ਤੇ ਵੀਜ਼ਾ ਨਹੀਂ ਦੇ ਸਕਦੀ। ਠੀਕ ਹੈ ਜੀ,
0: ਓਕੇ ਜੀ।
1: ਹੁਣ ਜਿਹੜਾ ਤੁਹਾਡਾ ਕੁਐਸਚਨ ਸੀਗਾ ਕਿ ਵੀ ਕਿਹੜੇ ਕਿਹੜੇ ਯਾਨੀ ਕਿ ਆਪਣਾ ਵੀਜ਼ਾ ਰਿਫਿਊਜ਼ ਜਿਹੜੇ ਹੈਗੇ ਨੇ ਉਹ ਅਪੀਲੇਬਲ ਨੇ, ਹੁਣ ਹਰੇਕ ਅਪੀਲ ਨਹੀਂ ਹੋ ਸਕਦਾ। ਉਹਦੇ ਵਿੱਚ ਕੀ ਹੁੰਦਾ ਕਿ ਵੀ ਜੇ ਹੁਣ ਕੋਈ ਰਿਫਿਊਜ਼ਲ ਆ ਜਾਂ ਕੈਂਸਲੇਸ਼ਨ ਆ, ਉਹ ਹਰੇਕ ਰਿਵਿਊ ਨਹੀਂ ਹੁੰਦੀ। ਰਿਵਿਊ ਰਾਈਟ ਵੀਜ਼ਾ ਸਬਕਾਸ ਐਪਲੀਕੈਂਟ ਦੀ ਲੋਕੇਸ਼ਨ, ਐਪਲੀਕੇਸ਼ਨ ਡੇਟ, ਡਿਸੀਜਨ ਮੇਕਰ, ਸਪੋਂਸਰ ਜਾਂ ਨੋਮੀਨੇਟਰ ਦੀ ਇਨਵੋਲਵਮੈਂਟ, ਡਿਟੈਂਸ਼ਨ ਸਟੇਟਸ ਅਤੇ ਹੋਰ ਫੈਕਟਰ ਉੱਤੇ ਡਿਪੈਂਡ ਕਰਦੇ ਨੇ।
0: ਓਕੇ,
1: ਹੁਣ ਐਗਜੈਕਟ ਰਿਵਿਊ ਰਾਈਟ ਜਿਹੜੇ ਰਾਈਟ ਹੁੰਦੇ ਨੇ ਉਹ ਐਲੀਜੀਬਲ ਐਪਲੀਕੈਂਟ ਉਹਦੇ ਨਾਲ ਡੈਡਲਾਈਨ ਡਿਪਾਰਟਮੈਂਟ ਦੀ ਡਿਸੀਜਨ ਦੇ ਲੈਟਰ ਤੇ ਲਿਖੀ ਹੁੰਦੀ ਆ
0: ਓਕੇ
1: ਉਦੋਂ ਮਿਲਦੇ ਨੇ ਅਦਰਵਾਈਜ਼ ਨਹੀਂ ਮਿਲਦੇ
0: ਤੇ ਜੇ ਮੰਨ ਲਓ ਨਹੀਂ ਹੈਗੇ ਤੇ ਉਹ ਲੈ ਵੀ ਸਕਦਾ ਵਾ ਆਪਣੇ ਰਾਈਟਸ ਕੇ ਕੋਈ ਪੱਕਾ ਨੀ ਆ ਵੀ ਜੇ ਆ ਵਾ ਤੇ ਹੋਊਗਾ ਹੀ ਹੋਊਗਾ ਮਤਲਬ ਹਰ ਇੱਕ ਦਾ ਡਿਪੈਂਡ ਕਰਦਾ ਵਾ
1: ਕੋਈ ਤੁਹਾਨੂੰ ਚੈੱਕ ਕਰਨਾ ਪਊ ਨਾ ਸਪੋਜ਼ ਕਰੋ ਜੇ ਕੋਈ ਬਲੱਡ ਰਿਲੇਸ਼ਨਸ਼ਿਪ ਦੇ ਵਿੱਚ ਜਿਹੜਾ ਬੰਦਾ ਕੋਈ ਪੀ ਆਰ ਸਿਟੀਜ਼ਨ ਆਸਟ੍ਰੇਲੀਅਨ ਹੈਗਾ ਉਹਨੇ ਆਪਣੇ ਭੈਣ ਭਰਾ ਦਾ ਵੀਜ਼ਾ ਵਿਸ਼ਟ ਵੀਜ਼ਾ ਪਾਇਆ ਸੀ ਤੇ ਉਹ ਰਿਫਿਊਜ਼ ਹੋ ਗਿਆ ਜੇ ਉਹਦੇ ਰਿਵਿਊਅਰ ਨਹੀਂ ਵੀ ਲਿਖੇ ਈਵਨ ਦੋ ਦੇ ਕੈਨ ਹੀ ਕੈਨ ਚੈਲੰਜ ਇਟ ਠੀਕ ਹੈ
0: ਓਕੇ
1: ਤਾਂ ਇਹ ਨਹੀਂ ਤੁਹਾਨੂੰ ਆਪਣੇ ਏਜੰਟ ਨੂੰ ਚੈੱਕ ਕਰਾਉਣਾ ਪਊਗਾ ਕਿ ਦੇਖੋ ਜੀ ਮੈਂ ਆਹ ਮੇਰੀ ਸਿਚੁਏਸ਼ਨ ਆ ਤੇ ਆਹ ਮੇਰੀ ਲੋਕੇਸ਼ਨ ਆ ਦੱਸੋ ਕਿ ਮੈਂ ਰਿਵਿਊ ਕਰਾ ਸਕਦਾ ਨਹੀਂ ਕਰਾ ਸਕਦਾ
0: ਓਕੇ
1: ਦੈਨ ਏਜੰਟ ਕੈਨ ਚੈੱਕ ਉਹਦੀ ਸਾਰੀ ਹਿਸਟਰੀ ਚੈੱਕ ਕਰ ਲਓ ਐਂਡ ਹੀ ਵਿਲ ਨੋਟ ਡਿਸਾਈਡ ਹੀ ਵਿਲ ਟੈਲ ਯੂ ਐਡਵਾਈਸ ਕਰੋ ਕਿ ਤੁਸੀਂ ਕਰ ਸਕਦੇ ਨਹੀਂ ਕਰ ਸਕਦੇ
0: ਓਕੇ ਤੇ ਇਹਦੀ ਕੋਈ ਇਦਾਂ ਦੀ ਡੈਡਲਾਈਨ ਵੀ ਹੁੰਦੀ ਹੈ ਕਿ ਤੁਸੀਂ ਮੰਨ ਲਓ ਡਿਸੀਜਨ ਤੋਂ ਇੰਨੇ ਕੁ ਦਿਨ ਬਾਅਦ ਚ ਹੀ ਲੌਂਚ ਕਰਨਾ ਜਾਂ ਇਸ ਤੋਂ ਬਾਅਦ ਵੀ ਕਰ ਸਕਦੇ ਹੋ
1: ਬਿਲਕੁਲ ਜਿਹੜਾ ਹੁਣ ਇਹਦੇ ਵਿੱਚ ਵੀਰੇ ਕੀ ਹੁੰਦਾ ਜਦੋਂ ਵੀ ਮਾਈਗ੍ਰੇਸ਼ਨ ਰਿਵਿਊ ਲਈ ਪਹਿਲਾਂ ਕਈ ਵਾਰੀ ਇੱਕ ਡੈਡਲਾਈਨ ਦਿੰਦੇ ਨੇ ਉਹ ਤੁਹਾਨੂੰ ਉਹ ਚ ਲਿਖਿਆ ਹੁੰਦਾ ਰਿਫਿਊਜ਼ਲ ਲੈਟਰ ਦੇ ਵਿੱਚ
0: ਜੀ
1: ਕਿ ਕਿੰਨੇ ਦਿਨਾਂ ਦੀ ਕਰ ਸਕਦੇ ਹੁਣ ਹਰੇਕ ਦੇ ਜਿਹੜੇ ਵੀਜ਼ਾ ਸਪਲਾਈਸ ਨੇ ਕਈ ਦੇ ਅਲੱਗ ਅਲੱਗ ਹੁੰਦੇ ਨੇ ਜੇ ਆਪਾਂ ਨੋਰਮਲ ਗੱਲ ਕਰੀਏ ਕਿਸੇ 28 ਦਿਨ ਹੁੰਦੇ ਨੇ ਕਈਆਂ ਐਪਲੀਕੇਸ਼ਨ ਦੇ ਵਿੱਚ 9 ਦਿਨ ਦੇ ਦਿੰਦੇ ਨੇ ਇਹ ਤੇ ਉਹ ਆਪਣੇ ਆਪ ਨੀ ਦਿੰਦੇ ਯਾਨੀ ਕਿ ਸਪੋਜ਼ ਡਿਪਾਰਟਮੈਂਟ ਖੁਦ ਆਪਣੇ ਕੋਲ ਲਗਾ ਸਕੇ ਉਹਨੂੰ ਅਸੀਂ 15 ਦਿਨ ਦੇ ਰਿਵਿਊ ਕਰਨ ਦੇ ਉਹ ਇੱਕ ਸੈੱਟ ਫਾਰਮ ਬਣਿਆ ਹੋਇਆ ਉਹਦੇ ਮੁਤਾਬਿਕ ਹੋਊਗਾ ਹੁਣ ਜੇ ਇੱਕ ਦਿਨ ਵੀ ਬੰਦਾ ਲੇਟ ਕਰ ਲਏ ਸਪੋਜ਼ ਕਿ ਤੁਹਾਡੇ 28 ਦਿਨ ਸੀ ਤੁਸੀਂ 29ਵੇਂ ਦਿਨ ਫਾਈਲ ਲੌਂਚ ਕੀਤੀ ਆ ਤਾਂ ਤੁਹਾਡੀ ਜਿਹੜੀ ਲੇਟ ਐਪਲੀਕੇਸ਼ਨ ਆ ਉਹ ਇਨਵੈਲਿਡ ਹੋ ਸਕਦੀ ਆ
0: ਓਕੇ ਤੇ ਵੈਸੇ ਜੇ ਮੰਨ ਲਓ ਆਪਣੀ ਡੇਟ ਲੰਘੀ ਆ ਤੇ ਸਟਿਲ ਆਪਾਂ ਉਹਨੂੰ ਲੌਂਚ ਕਰ ਸਕਦੇ ਹਾਂ
1: ਲੇਕਿਨ ਲੌਂਚ ਕਰੋਗੇ ਤਾਂ ਡਿਪਾਰਟਮੈਂਟ ਉਹਨੂੰ ਇੱਕ ਡਿਸੀਜਨ ਭੇਜ ਦੂਗਾ ਕਿ ਵੀ ਯੂ ਆਰ ਨੋਟ ਐਲੀਜੀਬਲ ਟੂ ਅਪਲਾਈ ਦੀ ਰਿਵਿਊ ਰਾਈਟ ਸੌਰੀ ਰਿਵਿਊ
0: ਓਕੇ ਕਿ ਤੁਸੀਂ ਆਪਣੇ ਟਾਈਮ ਫਰੇਮ ਦੇ ਵਿੱਚ ਅਪਲਾਈ ਨਹੀਂ ਕੀਤਾ
1: ਯੈਸ
0: ਯਾਨੀ ਇਹਦਾ ਵੀ ਫਿਰ ਕਰਨਾ ਵਾ ਤੇ ਤੁਸੀਂ ਜਾ ਕੇ ਤੇ ਚੈੱਕ ਕਰਾ ਕੇ ਤੇ ਫਿਰ ਉਹਦੀ ਡੇਟ ਵੀ ਵੇਖਣੀ ਪੈਣੀ ਆ ਵੀ ਕਦੋਂ ਦੀ ਡੈਡਲਾਈਨ ਆ ਤੇ ਜਿਹਦੀ ਆਪਾਂ ਕਿਉਂਕਿ ਪੈਸੇ ਹਰ ਚੀਜ਼ ਦੇ ਵਿੱਚ ਹੀ ਕਹਿੰਦੇ ਵੀ ਇਨਵੋਲਵ ਹੁੰਦੇ ਆ ਤੇ ਇਹਦੇ ਵਿੱਚ ਵੀ ਪੈਸੇ ਤੇ ਲੱਗਦੇ ਹੀ ਆ ਕਰਨ ਨੂੰ ਇਹਨੂੰ ਅਪਲਾਈ ਤੇ ਜੇ ਫੀਸ ਦੀ ਗੱਲ ਕਰੀਏ ਤੇ ਉਹ ਕਿੰਨਾ ਕੁ ਅੰਦਾਜ਼ਾ ਜੇ ਲਾ ਕੇ ਚੱਲੀਏ ਵੀ ਕਿੰਨੇ ਕੁ ਪੈਸੇ ਇਹਦੇ ਤੇ ਆਪਾਂ ਨੂੰ ਲਾਉਣੇ ਪੈ ਜਾਂਦੇ ਆ
1: ਬਿਲਕੁਲ ਰੀਸੈਂਟਲੀ ਫੀਸਾਂ ਵਧੀਆ ਨੇ ਤਾਂ ਇਹਦੀ $3727 ਦੇ ਕਰੀਬ ਇਹਦੀ ਫੀਸ ਆ
0: ਓਕੇ
1: ਜੇ ਤੁਸੀਂ ਚੈਲੰਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਨੀ ਫੀਸ ਪੇ ਕਰਨੀ ਪਊਗੀ ਡਿਪਾਰਟਮੈਂਟ ਦੀ ਪਲੱਸ ਤੁਹਾਡੇ ਏਜੰਟ ਦੀ ਫੀਸ ਹੋਣੀ
0: ਓਕੇ
1: ਬਟ ਜੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਦਿਖਾ ਦਿੰਦੇ ਹੋ ਤਾਂ ਤੁਹਾਨੂੰ 50% ਫੀਸ ਰਿਡਕਸ਼ਨ ਰਿਕੁਐਸਟ ਕੀਤੀ ਜਾ ਸਕਦੀ ਆ ਬਟ ਉਹਦੇ ਵਾਸਤੇ ਸਪੋਰਟਿੰਗ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇਣੀ ਪਊਗੀ
0: ਓਕੇ
1: ਹੁਣ ਜਿਹੜੇ ਇਹਦੇ ਵਿੱਚ ਇੱਕ ਹੋਰ ਚੀਜ਼ ਆ ਜਿਹੜੇ ਡਿਟੈਂਸ਼ਨ ਰਿਲੇਟਡ ਬਿਜ਼ੀ ਵੀਜ਼ਾ ਮੈਟਰ ਨੇ ਉਹ 'ਚ ਫੀਸ ਕੋਈ ਵੀ ਨਹੀਂ ਹੁੰਦੀ ਪ੍ਰੋਟੈਕਸ਼ਨ ਰਿਵਿਊ ਨੂੰ ਲੈ ਕੇ ਵੀ ਕੋਈ ਸੈਪਰੇਟ ਅਰੇਂਜਮੈਂਟ ਕੀਤੇ ਹੋਏ ਨੇ
0: ਓਕੇ
1: ਇੱਕ ਵਾਰ ਜਦੋਂ ਤੁਹਾਨੂੰ ਕਿਹੜੀ ਤੁਹਾਡੀ ਫਾਈਲ ਲੱਗ ਰਹੀ ਆ ਜਸਟ ਹੈਵ ਅ ਲੁੱਕ ਆਪਣੇ ਏਆਰਟੀ ਦੀ ਵੈਬਸਾਈਟ ਚੈੱਕ ਕਰ ਲਓ ਆਪਣੇ ਏਜੰਟ ਤੋਂ ਰਿਟਰਨ ਕਨਫਰਮੇਸ਼ਨ ਲੈ ਲਓ ਕਿ ਵਟ ਕਿ ਵੀ ਉਹ ਕਿਹੜੀ ਫਾਈਲ ਲੌਂਚ ਕਰ ਰਿਹਾ ਤੇ ਕਿੰਨੀ ਫੀਸ ਹੋਊਗੀ ਤਾਂ ਕਿ ਤੁਹਾਨੂੰ ਕਲੀਅਰਟੀ ਹੋ ਜਾਏ
0: ਓਕੇ ਤੇ ਜੇ ਮੰਨ ਲਓ ਇਹਦੇ ਉੱਤੇ ਆਪਣੇ ਨੈਗੇਟਿਵ ਹੋ ਜਾਂਦਾ ਵਾ ਮਤਲਬ ਸਾਡੇ ਹਿੱਸੇ ਦਾ ਨਹੀਂ ਉਹਨਾਂ ਦਾ ਜਿਹੜਾ ਡਿਸੀਜ਼ਨ ਹੈ ਉਹ ਨਹੀਂ ਸਾਡੇ ਪੱਖੀ ਆਉਂਦਾ ਤੇ ਫਿਰ ਉਹ ਮਤਲਬ ਫੀਸ ਗਈ ਆ ਮਤਲਬ ਉਹਦੇ ਵਿੱਚੋਂ ਫਿਰ ਕੁਛ ਰਿਫੰਡ ਰਿਫੁੰਡ ਦੀ ਪੋਸੀਬਿਲਟੀ ਨਹੀਂ ਹੈਗੀ
1: ਹਾਂ ਬਿਲਕੁਲ ਜੇ ਉਹ ਚੀਜ਼ ਗਈ ਫਿਰ ਉਹਦੇ ਵਿੱਚ ਜੇ ਤੁਸੀਂ ਜਿੱਤ ਗਏ ਤਾਂ ਤੁਹਾਨੂੰ ਅੱਧੇ ਪੈਸੇ ਮੁੜ ਜਾਣਗੇ ਜੇ ਨਹੀਂ ਜਿੱਤੇ ਫਿਰ ਤੁਹਾਨੂੰ ਕੁਛ ਨਹੀਂ ਮਿਲਣਾ
0: ਓਕੇ ਯਾਨੀ ਜਿੱਤੇ ਨੂੰ 50% ਵਾਪਸ ਹੋ ਜਾਂਦਾ ਵਾ
1: ਹਾਂਜੀ
0: ਗੁੱਡ ਤੇ ਜੇ ਇਹਨਾਂ ਦੇ ਕੇਸਿਸ ਦੀ ਗੱਲ ਕਰ ਲਈਏ ਤੇ ਇਸ ਟਾਈਮ ਕਿੰਨੇ ਕੁ ਕੇਸ ਨੇ ਜਿਹੜੇ ਉਹ ਪੈਂਡਿੰਗ ਨੇ
1: ਬਿਲਕੁਲ ਵੀਰੇ ਇਸ ਟਾਈਮ ਯਾਨੀ ਕਿ ਜੇ ਆਪਾਂ ਹੁਣ ਦੇਖੀਏ ਇਹਨਾਂ ਦੇ ਕਾਫੀ ਕੇਸਿਸ ਪੈਂਡਿੰਗ ਨੇ ਇਹਨਾਂ ਦੇ ਉਹਦੇ ਵਿੱਚ ਕੀ ਹੁੰਦਾ ਕਿਉਂਕਿ ਜਿਹੜਾ ਬੈਕਲੋਗ ਪਿਆ ਉਹ ਵੱਧ ਹੀ ਰਿਹਾ 30 June 2026 ਦੇ ਓਫੀਸ਼ੀਅਲ ਫਿਗਰ ਦੇ ਮੁਤਾਬਿਕ 80,855 ਐਕਟਿਵ ਮਾਈਗ੍ਰੇਸ਼ਨ ਕੇਸਿਸ ਪੈਂਡਿੰਗ ਨੇ ਏਆਰਟੀ ਕੋਲੇ
0: ਭੱਲੇ ਭੱਲੇ ਮੋਰ ਦੈਨ 80,000
1: ਜਿਹਦੇ ਵਿੱਚ ਮੋਰ ਦੈਨ 80,000 ਜਿਹਦੇ ਵਿੱਚ 47,976 ਐਪਲੀਕੇਸ਼ਨ ਨਵੀਆਂ ਲੌਂਚ ਹੋਈਆਂ
0: ਓਕੇ
1: 80,830 ਮਾਈਗ੍ਰੇਸ਼ਨ ਜਿਹੜੀ ਮੈਟਰ ਸੀਗੇ ਉਹ ਫਾਈਨਲਾਈਜ਼ ਕਰਤੇ
0: ਓਕੇ
1: 80,000 ਹਜੇ ਵੀ ਪੈਂਡਿੰਗ ਪਏ ਨੇ ਹੁਣ ਇਹਦਾ ਮਤਲਬ ਕੀ ਹੋਇਆ ਕਿ ਜਿੰਨੇ ਮੈਟਰ ਏ ਆਰ ਟੀ ਡਿਸਾਈਡ ਕੀਤੇ ਉਸ ਤੋਂ ਡਬਲ ਇਹਨਾਂ ਨੂੰ ਨਵੇਂ ਕੇਸਿਸ ਆ ਗਏ
0: ਬਿਲਕੁਲ
1: ਬਟ ਹੁਣ ਇਹ ਚ ਇੱਕ ਚੀਜ਼ ਹੋਰ ਮੈਂ ਦੱਸਦਾ ਸਾਡੇ ਸਰੋਤਿਆਂ ਨੂੰ ਹੋਰ ਇਹ ਚੀਜ਼ ਇਨਫੋਰਮੇਸ਼ਨ ਵਧੀਆ ਪਤਾ ਲੱਗ ਜੀ ਕਿ ਵੀ ਜਿਹੜੇ ਮੈਟਰ ਪੈਂਡਿੰਗ ਨੇ ਕਿਹੜੇ ਕਿਹੜੇ ਸਬ ਕਲਾਸ ਯਾਨੀ ਕਿਹੜੇ ਕਿਹੜੇ ਕੈਟੇਗਰੀ ਦੇ ਮੈਟਰ ਪੈਂਡਿੰਗ ਨੇ ਫਿਗਰ ਮੁਤਾਬਿਕ।
0: ਹਾਂਜੀ,
1: ਹੁਣ ਜੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ, 54,176 ਐਪਲੀਕੇਸ਼ਨ ਪੈਂਡਿੰਗ ਨੇ। ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ ਦੀ 9,632 ਐਪਲੀਕੇਸ਼ਨ ਪੈਂਡਿੰਗ ਨੇ। ਵਿਜ਼ਟਰ ਵੀਜ਼ਾ ਅਤੇ ਅਦਰ ਵੀਜ਼ਾ 5,908, ਫੈਮਿਲੀ ਅਤੇ ਪਾਰਟਨਰ ਵੀਜ਼ਾ 5,751, ਗ੍ਰੈਜੂਏਟ ਅਤੇ ਟ੍ਰੇਨੀ ਵੀਜ਼ਾ 4,917, ਐਂਡ ਚ ਕਰੈਕਟਰ ਅਤੇ ਸਿਟੀਸ਼ਿਪ ਦੀਆਂ 471 ਐਪਲੀਕੇਸ਼ਨਾਂ ਪੈਂਡਿੰਗ ਪਈਆਂ ਨੇ ਏ ਆਰ ਟੀ ਦੇ ਵਿੱਚ।
0: ਸਭ ਤੋਂ ਘੱਟ ਸਿਟੀਜ਼ਨਸ਼ਿਪ ਦੀਆਂ ਆਈਆਂ ਨੇ।
1: ਯੈਸ, ਸਭ ਤੋਂ ਵੱਧ ਕਿਹੜੀਆਂ ਨੇ?
0: ਆਈ ਥਿੰਕ ਸਟੂਡੈਂਟ ਵੀਜ਼ਾ, ਸਟੱਡੀ।
1: ਹਾਂ ਬਿਲਕੁਲ। ਹੁਣ ਇਹਦੇ ਵਿੱਚ ਵੀਰੇ ਕੀ ਹੋਇਆ, ਜਿਹੜਾ ਵੀ ਸਟੱਡੀ ਵੀਜ਼ਾ ਪੈਂਡਿੰਗ ਨੇ ਉਹ ਹੈਗੇ 67% ਤੋਂ ਜ਼ਿਆਦਾ ਲੋਡ ਤਾਂ ਏ ਆਰ ਟੀ ਉੱਤੇ ਸਟੱਡੀ ਵੀਜ਼ਾ ਦਾ।
0: ਬਿਲਕੁਲ, ਤਾਂ ਹੀ ਫਿਰ ਇਹ ਜਿਹੜਾ ਚੇਂਜਸ ਕਰਦੇ ਫਿਰਦੇ ਨੇ ਉਹਦੇ ਵਿੱਚ ਸਟੱਡੀ ਵੀਜ਼ੇ ਨੂੰ ਥੋੜ੍ਹਾ ਜਿਹਾ ਇਹਨਾਂ ਨੇ ਉਹ ਕੀਤਾ ਵਾ ਕਿ ਰਿਫਿਊਜ਼ਲ ਰੇਟ ਵਧੇ ਨੇ।
1: ਹਾਂਜੀ ਬਿਲਕੁਲ, ਇਹ ਵੀ ਉਹੀ, ਕਿਉਂਕਿ ਸਟ੍ਰਿਕਟਨੈਸ ਕਰੀ ਜਾਂਦੇ ਕਿ ਫਾਈਲਾਂ ਪੈਂਡਿੰਗ ਬਹੁਤ ਜ਼ਿਆਦਾ ਪਈਆਂ ਨੇ, ਤਾਂ ਇਹ ਕਹਿੰਦੇ ਕਿ ਵੀ ਗਰੀਬੀ ਨਾ ਹਟਾਓ, ਗਰੀਬ ਮਾਰ ਦਿਓ।
0: ਇੱਦਾਂ ਇਹ ਵੀ, ਇਹ ਵੇਖੋ ਆਪਾਂ ਆਪਣਾ ਤਰੀਕਾ ਵਾ, ਇਹਨਾਂ ਦਾ ਤਰੀਕਾ ਇਹ ਆ, ਉਹ ਚੱਲੀ ਜਾਣ ਡਿਆ ਅਤੇ ਅਗਲਿਆਂ ਦੀ ਟਾਈਮ ਹੈ ਉਹਨਾਂ ਦਾ, ਉਹਨਾਂ ਦੇ ਹੱਥ ਹੈ ਜੋ ਉਹਨਾਂ ਨੇ ਕਰਨਾ। ਅਤੇ ਵੈਸੇ ਇੱਕ ਮਤਲਬ ਮੇਰਾ ਉੱਦਾਂ ਹੀ ਸਵਾਲ ਆ ਕਿ ਜਦੋਂ ਇਹਨਾਂ ਨੇ ਰਿਵਿਊ ਰਾਈਟਸ ਦੇਣੇ ਆ, ਮੰਨ ਲਓ ਜਿੱਦਾਂ ਤੁਸੀਂ ਕਿਹਾ ਵਾ ਕਿ ਉਹਦੇ ਉੱਤੇ ਲੱਗ ਕੇ ਆਊਗਾ, ਉਸ ਪੇਪਰ ਦੇ ਉੱਤੇ ਲਿਖਿਆ ਹੋਊਗਾ ਕਿ ਹਾਂ ਇਹਦੇ ਕੋਲ ਰਾਈਟਸ ਹੈਗੇ ਆ ਕਿ ਨਹੀਂ ਰਿਵਿਊ ਪਾਉਣ ਦੇ ਜਾਂ ਲੌਜ ਕਰਨ ਦੇ ਏ ਆਰ ਟੀ, ਅਤੇ ਉਹ ਕੇਸ ਬਿਹਾਫ 'ਤੇ ਇਹ ਦਿੰਦੇ ਹੋਣਗੇ ਵੇਖ ਕੇ, ਉਹ ਕਿੱਦਾਂ ਰਿਵਿਊ ਕਰਦੇ ਨੇ ਕਿ ਹਾਂ ਇਹਨੂੰ ਦੇਣੇ ਆ ਰਾਈਟਸ, ਵੀ ਇਹ ਕਰ ਸਕੂਗਾ ਜਾਂ ਇਹਨੂੰ ਨਹੀਂ ਦੇਣੇ ਰਾਈਟ। ਕਿਹੜੀ ਚੀਜ਼ ਨਾਲ ਜੱਜ ਕਰਦੇ ਨੇ ਕਿ ਹਾਂ ਇਸ ਨੂੰ ਦੇਣੇ ਚਾਹੀਦੇ ਆ ਰਿਵਿਊ ਰਾਈਟਸ, ਇਹਨੂੰ ਦੇ ਦੋ?
1: ਉਹਦਾ ਵੀਰੇ ਉਹਦੀ ਬੰਦੇ ਲੋਕੇਸ਼ਨ ਦੇ ਫਰਕ ਪੈਂਦਾ ਨਾ, ਕਿਉਂਕਿ ਉਹ ਚ ਹੁੰਦਾ ਕੀ ਆ, ਸਪੋਜ਼ ਕਰੋ ਹੁਣ ਜਿਹੜੇ ਬੰਦੇ ਕੋਲ ਕਈ ਵਾਰ ਤਾਂ ਲਿਖਿਆ ਹੁੰਦਾ, ਮੋਸਟਲੀ ਆਪਾਂ ਕੀ ਹੈ ਕਿ ਵੀ 80% ਕੇਸਾਂ 'ਚ ਲਿਖਿਆ ਹੁੰਦਾ ਕਿ ਤੁਹਾਨੂੰ ਯੂ ਹੈਵ ਦੀ ਰਿਵਿਊ ਔਰ ਯੂ ਕੈਨ ਚੈਲੰਜ ਦੀ ਡਿਸੀਜਨ।
0: ਓਕੇ,
1: ਠੀਕ ਹੈ। ਹੁਣ ਜਿਹੜੀ ਔਨਸ਼ੋਰ ਮੋਸਟਲੀ ਐਪਲੀਕੇਸ਼ਨਾਂ 'ਚ ਰਿਵਿਊ ਮਿਲ ਜਾਂਦੇ ਨੇ।
0: ਓਕੇ,
1: ਮੋਸਟਲੀ।
0: ਓਕੇ,
1: ਆਫਸ਼ੋਰ 'ਚ ਕੁਛ ਕੁੱਤੇ ਹੁੰਦੇ ਨੇ, ਜੇ ਨਹੀਂ ਡਿਪਾਰਟਮੈਂਟ ਲਿਖਣਾ ਭੁੱਲ ਗਿਆ ਤਾਂ ਤੁਸੀਂ, ਤੁਹਾਡੀ ਗਲਤੀ ਨਹੀਂ ਹੈਗੀ, ਯੂ ਕੈਨ ਡੂ ਇਟ ਐਜ਼ ਵੈਲ, ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੋ। ਤਾਂ ਬੈਟਰ ਕੀ ਹੁੰਦਾ, ਤੁਸੀਂ ਮਾਈਗ੍ਰੇਸ਼ਨ ਏਜੰਟ ਜਾਂ ਵਕੀਲ ਕੋਲ ਜਾ ਕੇ ਉਹ ਤੋਂ ਸਲਾਹ ਲੈ ਸਕਦੇ ਹੋ ਕਿ ਭਾਜੀ ਮੇਰੀ ਸਿਚੁਏਸ਼ਨ ਇਹ ਆ ਤੇ ਮੈਂ ਆਪਣਾ ਵੀਜ਼ਾ ਅਪਲਾਈ ਕੀਤਾ ਸੀ, ਆਪਣੇ ਭੈਣ ਭਰਾ ਦਾ ਵਿਜ਼ਟਰ ਵੀਜ਼ਾ ਜੋ ਵੀ ਵੀਜ਼ਾ ਅਪਲਾਈ ਕੀਤਾ ਤੇ ਵੀਜ਼ਾ ਰਿਫਿਊਜ਼ ਹੋ ਗਿਆ, ਤੇ ਮੈਂ ਉਹ ਚੈਲੰਜ ਕਰਨਾ ਚਾਹੁੰਦਾ ਉਹ ਡਿਸੀਜਨ ਨੂੰ, ਤਾਂ ਉਹ ਕਰ ਸਕਦਾ।
0: ਤੇ ਜੇ ਮੰਨ ਲਓ ਜਿੱਦਾਂ ਤੁਸੀਂ ਦੱਸਿਆ ਕਿ ਇਹਦੇ ਇੰਨੇ ਇੰਨੇ ਪੈਂਡਿੰਗ ਪਈਆਂ ਨੇ ਫਾਈਲਾਂ 80,000 ਤੋਂ ਵੱਧ ਕੇ, ਤੇ ਉਹਦੇ ਵਿੱਚ ਜਿਹੜਾ ਟਾਈਮ ਫਰੇਮ ਆ, ਵੇਟਿੰਗ ਪੀਰੀਅਡ ਜਿਹਨੂੰ ਆਪਾਂ ਕਹਿ ਲਈਏ, ਜਿੰਨਾ ਚਿਰ ਹਾਲੇ ਨਹੀਂ ਕੋਈ ਡਿਸੀਜ਼ਨ ਆ ਰਿਹਾ, ਤੇ ਉਹਦੇ ਦਰਮਿਆਨ ਕੋਈ ਬ੍ਰਿਜਿੰਗ ਵੀਜ਼ਾ ਵੀ ਦੇ ਦਿੰਦੇ ਨੇ ਫਿਰੇ?
1: ਬਿਲਕੁਲ, ਜਦੋਂ ਵੀ ਤੁਹਾਨੂੰ ਕੋਈ ਵੀ ਆਪਣੀ ਅਪੀਲ ਜਦੋਂ ਕਰਤੀ ਤੁਹਾਨੂੰ ਕਿਸੇ ਕੇਸ ਦੀ, ਹੁਣ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਊਗੀ ਕਿ ਵੀ ਯਾਨੀ ਕਿ ਪ੍ਰੋਸੈਸਿੰਗ ਟਾਈਮ ਲੱਗ ਕਿੰਨਾ ਟਾਈਮ ਰਿਹਾ, ਸਪੋਜ਼ ਇੰਨੀ ਐਪਲੀਕੇਸ਼ਨਾਂ ਪਈਆਂ ਨੇ।
0: ਹਾਂਜੀ,
1: ਠੀਕ ਹੈ। ਹੁਣ ਦੋ ਜਾਂ ਵਿੱਚ ਕਵਰ ਹੋਣਗੀਆਂ, ਪਹਿਲੀ ਗੱਲ ਤਾਂ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਅੱਜ ਕੱਲ੍ਹ, ਜੇ ਇੰਨੀ ਫਾਈਲਾਂ ਪਈਆਂ ਨੇ ਕਿਹੜੀਆਂ ਸਬ ਕਲਾਸ ਲੱਗ ਗਏ। ਸੈਕਿੰਡਲੀ ਕਿ ਜਿੰਨਾ ਟਾਈਮ ਵੀਜ਼ਾ ਪ੍ਰੋਸੈਸ ਨਹੀਂ ਹੋਇਆ ਤਾਂ ਜਿਹੜੇ ਬੰਦੇ ਨੇ ਅਪੀਲ ਪਾਈ ਉਹਦਾ ਕੀ ਬਣੂਗਾ?
0: ਜੀ
1: ਠੀਕ ਹੈ। ਹੁਣ ਜਿਹੜੀ ਇਹ ਪ੍ਰੋਸੈਸਿੰਗ ਟਾਈਮ ਆ, ਇਹ ਕਿਸੇ ਇੰਡੀਵਿਜੁਅਲ ਮੈਟਰ ਲਈ ਐਗਜੈਕਟ ਡੇਟ ਗਰੰਟੀ ਨਹੀਂ ਕੀਤੀ ਜਾਂਦੀ।
0: ਓਕੇ,
1: ਹੁਣ ਜਿਹੜਾ ਐਜ਼ ਪਰ ਡਾਟਾ, ਐਜ਼ ਪਰ ਡਿਪਾਰਟਮੈਂਟ, ਜੇ 30 June 2026 ਤੱਕ ਇਹਨੇ ਦਿੱਤਾ ਸੀਗਾ, ਕਹਿੰਦੇ ਜਿਹੜਾ ਓਵਰਆਲ ਜਿਹੜਾ ਮਾਈਗ੍ਰੇਸ਼ਨ ਮੈਟਰ ਦੇ ਵਿੱਚ 50% ਕੇਸਿਸ 1.5 ਸਾਲ ਦੇ ਵਿੱਚ ਨਿਬੇੜਤੇ।
0: ਓਕੇ,
1: ਤੇ 95% ਕੇਸਿਸ 2 ਸਾਲ 10 ਮਹੀਨੇ ਦੇ ਅੰਦਰ ਅੰਦਰ ਫਾਈਨਲਾਈਜ਼ ਕਰਤੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਬ੍ਰਿਜਿੰਗ ਵੀਜ਼ਾ ਆ ਗਿਆ, ਜੇ ਸਭ ਤੋਂ ਜਲਦੀ ਪ੍ਰੋਸੈਸ ਕਰਦੇ ਨੇ 12 ਦਿਨਾਂ ਤੋਂ ਲੈ ਕੇ ਮੈਕਸੀਮ 1 ਸਾਲ ਦੇ ਵਿੱਚ।
0: ਓਕੇ,
1: ਜੇ ਸਟੂਡੈਂਟ ਵੀਜ਼ਾ ਕੈਂਸਲੇਸ਼ਨ ਆ, ਉਹ ਹੈਗੀ ਆ 1.5 ਸਾਲ ਤੋਂ ਲੈ ਕੇ 2 ਸਾਲ ਦੇ ਵਿੱਚ ਵਿੱਚ। ਹੁਣ ਜਿਹੜੇ ਇਦੋਂ ਬਾਅਦ ਜਿਹੜੀ ਕੈਂਸਲੇਸ਼ਨ ਤੋਂ ਬਾਅਦ ਰਿਫਿਊਜ਼ਲ ਆ ਗਈ ਤਾਂ ਉਹ 1.5 ਸਾਲ ਤੋਂ 2 ਸਾਲ, ਟੈਂਪਰੇਰੀ ਵੀ ਸੇਮ ਯਾਨੀ ਕਿ 2 ਸਾਲ ਦੇ ਵਿੱਚ ਵਿੱਚ, ਤਾਂ ਮੋਸਟਲੀ ਯਾਨੀ ਕਿ 1 ਸਾਲ ਤੋਂ 2 ਸਾਲ ਦਾ ਪ੍ਰੋਸੈਸ ਚੱਲਦੀ ਰਿਹਾ।
0: ਓਕੇ,
1: ਜਿਹੜੀ 2 ਕਿਹੋ ਜਿਹੀ ਕੈਟੇਗਰੀ ਨੇ, ਫੈਮਿਲੀ ਤੇ ਪਾਰਟਨਰ, ਜਿਹਨੂੰ ਯਾਨੀ ਕਿ 3 ਸਾਲ ਤੋਂ ਪਲੱਸ ਦਾ ਟਾਈਮ ਲੱਗ ਜਾਂਦਾ।
0: ਓਕੇ, ਤੇ ਜੇ
1: ਇਹਦਾ ਮਤਲਬ,
0: ਮੈਂ ਉਹੀ ਅਗਲਾ ਪੁੱਛ ਰਿਹਾ ਹਾਂਗਾ ਕਿ ਜੇ ਇੰਨਾ ਇੰਨਾ ਟਾਈਮ ਲੱਗ ਰਿਹਾ ਤੇ ਉਹਦੇ ਦਰਮਿਆਨ ਰਹਿਣ ਸਹਿਣ ਦਾ ਕਿੱਦਾਂ?
1: ਬਿਲਕੁਲ ਹੁਣ ਵੀਰੇ ਹੋਊਗਾ ਕੀ ਹੁਣ ਜਿਹੜੀ ਇਹ ਫਾਈਲਾਂ ਜਿਹੜੀ ਲੱਗੀਆਂ ਸੀਗੀਆਂ ਹੁਣ ਕਈ ਵਾਰੀ ਕਈ ਫਾਈਲਾਂ ਜਲਦੀ ਖੋਲ ਲੈਂਦੇ ਨੇ
0: ਜੀ
1: ਇਹਨਾਂ ਕੇ ਬਫਰ ਰੱਖਿਆ ਹੋਇਆ ਸਪੋਜ਼ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਹਾਡੇ ਪਾਰਟਨਰ ਵੀਜ਼ਾ ਤੁਹਾਡੇ ਯਾਰ ਦੋਸਤ ਨੇ ਪਹਿਲਾਂ ਪਾਇਆ ਸੀ ਤੇ ਉਹਦਾ ਪਹਿਲਾਂ ਏ ਆਰ ਟੀ ਖੁੱਲ ਗਈ ਤੇ ਤੁਹਾਡੀ ਖੁੱਲੀ ਨਹੀਂ ਐਗਜ਼ਾਮਪਲ ਹੈ ਨਾ
0: ਜੀ
1: ਤਾਂ ਉਹ ਸਰਕਮਸਟਾਂਸਿਸ ਉਹਦੀ ਰਿਕੁਐਸਟ ਉਹਨੇ ਕੀਤੀ ਸਪੀਡੀ ਕਰਨ ਦੀ ਇਹ ਚੀਜ਼ਾਂ ਮੈਟਰ ਕਰਦਾ ਕਰ ਜਾਂਦੀਆਂ ਨੇ ਇਸ ਤੋਂ ਬਾਅਦ ਜੇ ਤੁਹਾਡੇ ਹੁਣ ਏ ਆਰ ਟੀ ਪਾਤੀ ਜਿਹੜਾ ਤੁਹਾਡਾ ਕੁਐਸਚਨ ਸੀਗਾ
0: ਜੀ
1: ਏ ਆਰ ਟੀ ਪਾਤੀ ਕਿ ਇਨ ਬਿਟਵੀਨ ਤੁਹਾਡਾ ਕੀ ਬਣੂਗਾ ਕਿ ਤੁਸੀਂ ਕਿਹੜੇ ਵੀਜ਼ੇ ਤੇ ਹੋਵੋਗੇ ਏ ਆਰ ਟੀ ਕਦੇ ਵੀ ਐਪਲੀਕੇਸ਼ਨ ਆਪਣੇ ਆਪ ਤੁਹਾਨੂੰ ਵੀਜ਼ਾ ਜਾਂ ਵਰਕ ਐਡ ਗ੍ਰਾਂਟ ਨਹੀਂ ਕਰਦੀ
0: ਓਕੇ
1: ਇਹ ਸਿਰਫ ਕੀ ਹੁੰਦਾ ਕਿ ਜਿਹੜਾ ਤੁਹਾਡਾ ਐਪਲੀਕੈਂਟ ਦਾ ਜਿਹੜਾ ਲੋਫੁਲ ਸਟੇਟਸ ਡਿਪੈਂਡ ਕਰੂਗਾ ਉਹਦਾ ਐਗਜ਼ਿਸਟਿੰਗ ਸਰਕਮਸਟਾਂਸਿਸ ਵੀਜ਼ਾ ਕਦੋਂ ਐਕਸਪਾਇਰ ਹੋਇਆ ਬ੍ਰੀਜ਼ੀ ਵੀਜ਼ਾ ਗ੍ਰਾਂਟ ਕਦੋਂ ਹੋਇਆ ਸੀ ਉਹਦਾ ਬ੍ਰੀਜ਼ੀ ਵੀਜ਼ਾ ਕਦੋਂ ਇਫੈਕਟ ਹੋਇਆ ਸੀਗਾ ਉੱਥੇ ਕਿਹੜੀਆਂ ਕੰਡੀਸ਼ਨਾਂ ਸੀਗੀਆਂ ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ ਨੇ
0: ਓਕੇ ਫਿਰ
1: ਇਹ ਚੀਜ਼ਾਂ ਦੇਖਣਗੀਆਂ
0: ਫਿਰ ਉਹਦੇ ਬਿਹਾਫ ਤੇ ਵਰਕ ਰਾਈਟਸ ਤੇ ਟਰੈਵਲ ਵੀ ਕਰ ਸਕਦਾ ਜਾਂ ਨਹੀਂ ਉਹ ਸਾਰਾ ਕੁਝ ਉਸੇ ਬੇਸ ਦੇ ਉੱਤੇ ਅਨਾਲਿਸ ਕੀਤਾ ਜਾਊ
1: ਯੈਸ ਜੇ ਉਦੋਂ ਵੀ ਟਰੈਵਲ ਕਰਨਾ ਤਾਂ ਬਿਜ਼ਨਸ ਬੀ ਉੱਤੇ ਕਰਨਾ ਹੁਣ ਇਹ ਚ ਐਗਜ਼ਾਮਪਲ ਹੈ ਨੇ ਜਦੋਂ ਕੋਈ ਬੰਦਾ ਸਟੱਡੀ ਵੀਜ਼ਾ ਦੇ ਉੱਤੇ ਹੈਗਾ ਉਹਨੂੰ ਸਟੱਡੀ ਵੀਜ਼ਾ ਗ੍ਰਾਂਟ ਹੋਇਆ ਹੋਇਆ
0: ਜੀ
1: ਜਦੋਂ ਉਹਨੇ ਕੋਈ ਵੀਜ਼ਾ ਪਾਇਆ ਸੀ ਸਟੱਡੀ ਵੀਜ਼ਾ ਨਵਾਂ ਵੀਜ਼ਾ ਲਾਂਚ ਕਰਤਾ ਉਹਨੇ ਠੀਕ ਹੈ ਉਦੋਂ ਬਾਅਦ ਚੋਂ ਉਹਨੇ ਕੀ ਕੀਤਾ ਲਾਂਚ ਕਰਨ ਤੋਂ ਬਾਅਦ ਜਦੋਂ ਉਹਦਾ ਵੀਜ਼ਾ ਜੇ ਰਿਫਿਊਜ਼ ਹੋ ਗਿਆ ਉਹਦਾ ਬ੍ਰੀਜ਼ੀ ਵੀਜ਼ਾ ਏ ਐਕਟਿਵ ਸੀਗਾ ਤਾਂ ਉਹਨੇ ਉਹਦੇ ਦੌਰਾਨ ਏ ਆਰ ਟੀ ਪਾ ਦਿੱਤੀ ਤਾਂ ਉਹਦੇ ਜਿਹੜੇ ਪੁਰਾਣੇ ਸਟੱਡੀ ਵੀਜ਼ਾ ਵਾਲੇ ਵਰਕ ਰਾਈਟ ਨੇ ਤੇ ਕੰਡੀਸ਼ਨ ਉਹੀ ਐਪਲੀਕੇਬਲ ਹੋਣਗੀਆਂ
0: ਓਕੇ ਪ੍ਰੋਸੈਸ ਮੈਨੂੰ ਦੱਸੋ ਵੀ ਜਿਹੜੀ ਹੀਅਰਿੰਗ ਹੈ ਏ ਆਰ ਟੀ ਦੀ ਉਹ ਕਿੱਦਾਂ ਮਤਲਬ ਏ ਟੂ ਜੈਡ ਉਹਦਾ ਕੀ ਪ੍ਰੋਸੈਸ ਆ ਹੁੰਦੀ ਕਿੱਦਾਂ ਉਹ
1: ਜਿਹੜੀ ਵੀ ਤੁਹਾਡੀ ਏ ਆਰ ਟੀ ਹੀਅਰਿੰਗ ਆ
0: ਜੀ
1: ਐਕਚੁਅਲੀ ਇਹ ਇੱਕ ਹੇਅਰਿੰਗ ਕੋਰਟ ਦੇ ਨਾਲ ਕਈ ਬੰਦੇ ਕਨਫਿਊਜ਼ ਕਰਦੇ ਕਿ ਸਾਡੀ ਕੋਰਟ ਦੀ ਹੇਅਰਿੰਗ ਵਰਗੀ ਹੁੰਦੀ ਆ ਉਵੇਂ ਨਹੀਂ ਹੁੰਦੀ ਥੋੜੀ ਲੈਸ ਫਾਰਮਲ ਹੁੰਦੀ ਆ
0: ਓਕੇ
1: ਪਰ ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਸੀਰੀਅਸ ਲੀਗਲ ਪ੍ਰੋਸੀਡਿੰਗ ਹੀ ਨੇ ਬਟ ਲੈਸ ਫਾਰਮਲ ਹੁਣ ਇਹ ਤਿੰਨ ਤਰੀਕੇ ਨਾਲ ਹੋ ਸਕਦੀ ਆ
0: ਓਕੇ
1: ਵੀਡੀਓ ਤੇ ਟੈਲੀਫੋਨ ਤੇ ਜਾਂ ਇਨ ਪਰਸਨ
0: ਓਕੇ
1: ਠੀਕ ਹੈ ਹੁਣ ਇਹ ਜੋ ਮੋਸਟਲੀ ਹੁੰਦਾ ਕੀ ਹੈ ਜਿਹੜੇ ਯਾਨੀ ਕਈ ਵਾਰ ਹੋਰ ਆਦਾ ਜਿਹੜਾ ਮੈਂਬਰ ਆ ਜੋ ਤੁਹਾਨੂੰ ਐਲੋਕੇਟ ਹੋ ਜਾਂਦਾ ਤੁਹਾਡੀ ਹੀਅਰਿੰਗ ਦਾ ਦਿਨ ਹੁੰਦਾ
0: ਜੀ
1: ਤਾਂ ਪਹਿਲਾਂ ਇੰਟਰੋਡਿਊਸ ਕਰਦਾ
0: ਜੀ
1: ਫਿਰ ਉਹ ਪੂਰਾ ਪ੍ਰੋਸੈਸ ਐਕਸਪਲੇਨ ਕਰਦਾ ਉਦੋਂ ਬਾਅਦ ਓਥ ਜਾਂ ਇਨਫੋਰਮੇਸ਼ਨ ਲੈਂਦਾ ਐਪਲੀਕੈਂਟ ਤੋਂ
0: ਜੀ
1: ਤੇ ਫਿਰ ਬਾਅਦ ਚੋਂ ਰਿਫਿਊਜ਼ਲ ਦੇ ਰੀਜ਼ਨ ਜਾਂ ਜਿਹੜਾ ਵੀਜ਼ਾ ਕਿਹੜੀ ਆ ਉਹ ਸਾਰੇ ਕੁਐਸਚਨ ਪੁੱਛਦਾ
0: ਜੀ
1: ਫਿਰ ਜਿਹੜੇ ਡਾਕੂਮੈਂਟ ਜੇ ਇਨਕਨਸਿਸਟੈਂਸੀ ਆ ਉਹ ਕੁਐਸਚਨ ਪੁੱਛਦਾ
0: ਜੀ
1: ਜੇ ਕੋਈ ਵਿਟਨੈਸ ਆ ਐਵੀਡੈਂਸ ਆ ਉਹ ਤੋਂ ਕੁਐਸਚਨ ਪੁੱਛੂਗਾ
0: ਓਕੇ
1: ਨਹੀਂ ਤਾਂ ਉਹ ਡਿਸਾਈਡ ਕਰ ਦੂਗਾ ਔਨ ਦੀ ਸਪੋਟ ਜਾਂ ਫਿਰ ਰਿਜ਼ਰਵ ਕਰ ਲੂਗਾ ਜਾਂ ਫਿਰ ਤੁਹਾਨੂੰ ਹੋਰ ਡਾਕੂਮੈਂਟ ਦੇਣ ਲਈ ਅਗਲੀ ਤਰੀਕ ਪਾ ਦੂਗਾ
0: ਓਕੇ
1: ਇਹ ਨੋਰਮਲ ਸਿੰਪਲ ਜਿਹਾ ਪ੍ਰੋਸੈਸ ਜਿਹੜਾ ਹੁੰਦਾ ਹੈ ਫੋਲੋ ਕਰਦਾ
0: ਤੇ ਜੇ ਇਹਦੇ ਜਿੱਦਾਂ ਤੁਸੀਂ ਕਿਹਾ ਵੀਡੀਓ ਆ ਟੈਲੀਫੋਨ ਆ ਜਾਂ ਇਨ ਪਰਸਨ ਆ ਇਹ ਕੌਣ ਡਿਸਾਈਡ ਕਰਦਾ ਵਾ ਮਤਲਬ ਹਰ ਇੱਕ ਇੰਡੀਵਿਜੂਅਲ ਦਾ ਵੱਖਰਾ ਹੁੰਦਾ ਵਾ ਇਹ
1: ਟ੍ਰਿਬਿਊਨਲ ਡਿਸਾਈਡ ਕਰਦੀ
0: ਆ ਓਕੇ ਅੱਛਾ ਉਹ ਹੀ ਤੁਹਾਨੂੰ ਦੱਸਣਗੇ ਕਿ ਤੁਹਾਡੀ ਵੀਡੀਓ ਤੇ ਹੋਣੀ ਆ ਜਾਂ ਫਿਰ ਇਨ ਪਰਸਨ ਹੋਣਾ ਪੈਣਾ
1: ਬਿਲਕੁਲ ਹੁਣ ਇਹ ਚ ਇੱਕ ਚੀਜ਼ ਹੋਰ ਐਡ ਕਰਨੀ ਰਹਿ ਗਈ ਸੀ ਮੇਰੀ ਸਪੋਜ਼ ਕਰੋ ਕਿ ਮਾਤਰ ਭਾਈ ਵਰਗੇ ਜਿਹੜੇ ਅੰਗਰੇਜ਼ੀ ਬੋਲ ਨਹੀਂ ਸਕਦੇ ਉਹਨਾਂ ਦਾ ਕੀ ਹੋਊਗਾ
0: ਹਾਂਜੀ
1: ਮੈਂਬਰ ਦਾ ਗੋਰਾ ਅੰਗਰੇਜ਼ੀ ਬੋਲ ਰਿਹਾ ਤਾਂ ਤੁਸੀਂ ਇੰਟਰਪ੍ਰੇਟਰ ਵੀ ਚੂਜ਼ ਕਰ ਸਕਦੇ ਹੋ ਤੁਸੀਂ ਰਿਕੁਐਸਟ ਪਹਿਲਾਂ ਕਰ ਦੋਗੇ ਕਿ ਸਰ ਮੈਨੂੰ ਇੰਟਰਪ੍ਰੇਟਰ ਚਾਹੀਦਾ
0: ਓਕੇ
1: ਤਾਂ ਕਿ ਮੈਂ ਬੈਟਰ ਅੰਡਰਸਟੈਂਡ ਕਰਨਾ ਕਿ ਤੁਸੀਂ ਕੀ ਗੱਲ ਕਰ ਰਹੇ ਹੋ ਜਾਂ ਕੀ ਪੁੱਛ ਰਹੇ ਹੋ ਤਾਂ ਵੀ ਕਰ ਸਕਦੇ ਹੋ
0: ਗੁੱਡ ਯਾਨੀ ਤੁਹਾਡਾ ਮੈਸੇਜ ਜਿਹੜਾ ਉਹ ਕਲੀਅਰਲੀ ਇੱਕ ਦੂਜੇ ਨਾਲ ਪਾਸ ਹੋ ਜਾਏ
1: ਜੀ
0: ਤੇ ਜੇ ਇਸ ਤੋਂ ਬਾਅਦ ਡਿਸੀਜ਼ਨ ਜਿਹੜਾ ਵਾ ਮੰਨ ਲਓ ਸਾਡੇ ਪੱਖੀ ਆਉਂਦਾ ਵਾ ਜਾਂ ਨਹੀਂ ਸਾਡੇ ਪੱਖੀ ਆਉਂਦਾ ਤੇ ਉਸ ਤੋਂ ਬਾਅਦ ਆਪਾਂ ਕੀ ਕਰ ਸਕਦੇ ਹਾਂ ਜੇ ਨਹੀਂ ਸਾਡੇ ਪੱਖੀ ਆਇਆ
1: ਵਕੀਲ ਤੋਂ ਸਲਾਹ ਲੈਣੀ ਪਊਗੀ ਜੇ ਸਕਸੈਸਫੁਲ ਹੋ ਗਿਆ ਉਹ ਰਿਮਾਂਡ ਬੈਕ ਕਰਕੇ ਭੇਜ ਦੂਗਾ ਰੈਮਿਟ ਕਰ ਦੂ ਕੇਸ ਆਫਿਸਰ ਨੂੰ ਡਿਪਾਰਟਮੈਂਟ ਹੋਮ ਅਫੇਅਰ ਨੂੰ ਕਿ ਵੀ ਇਹ ਚ ਦੇਖੋ ਤੇ ਦੁਬਾਰਾ ਰੀਕਨਸੀਡਰ ਕਰੋ
0: ਓਕੇ
1: ਹੁਣ ਇਹ ਚ ਮੋਸਟਲੀ ਤੁਹਾਨੂੰ ਸਿੰਪਲ ਹੋਰ ਇਹਨੂੰ ਐਲੋਬਰੇਟ ਕਰ ਦੇਣਾ ਇਹ ਚ ਜਿਹੜੇ ਆਊਟਕਮ ਹੁੰਦੇ ਨੇ ਇੱਕ ਹੁੰਦਾ ਅਫਰਮ ਜਿਹੜਾ ਡਿਸੀਜਨ ਡਿਪਾਰਟਮੈਂਟ ਨੇ ਕੀਤਾ ਉਹੀ ਸੇਮ ਰਹੂਗਾ ਵੈਰੀ ਕਰ ਸਕਦਾ ਕਿ ਜਿਹੜਾ ਡਿਸੀਜਨ ਦੇ ਵਿੱਚੋਂ ਕੋਈ ਚੀਜ਼ ਚੇਂਜ ਕਰਤੀ ਸੈਟਸੈਟ ਕਰ ਸਕਦਾ ਕਿ ਵੀ ਨਵਾਂ ਡਿਸੀਜਨ ਅਸੀਂ ਰਿਪਲੇਸ ਕਰਤਾ ਰੈਮਿਟ ਕਰਤਾ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਵੀ ਰੀਕਨਸੀਲੇਸ਼ਨ ਨਹੀਂ ਭੇਜਦਾ ਡਿਸਮਿਸ ਕਰ ਦੂਗਾ ਜੇ ਲੱਗਿਆ ਕਿ ਵੀ ਜਿਹੜਾ ਐਪਲੀਕੈਂਟ ਆ ਉਹ ਆਏ ਨੀ ਪਹੁੰਚੇ ਨੀ, ਜੇ ਉਹਨੂੰ ਲੱਗਿਆ ਕਿ ਵੀ ਉਦੋਂ ਨੋ ਜੁਡੀਸ਼ੀਅਲ ਬੇਸ ਉੱਤੇ ਕਹਿ ਦੋ ਕਿ ਮੇਰੀ ਜੁਡੀਸ਼ੀਅਲ ਨਹੀਂ ਬਣਦੀ, ਜਿਵੇਂ ਆਪਾਂ ਕਹਿ ਸਕੀਏ ਲੇਟ ਫਾਈਲ ਕੀਤੀ ਆ, ਇਹ ਚੀਜ਼ਾਂ ਫੋਲੋ ਕਰ ਸਕਦੇ ਹਾਂ।
0: ਓਕੇ, ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਡਿਫਰੈਂਸ ਕੀ ਆ ਜਾਂਦਾ ਵਾ? ਮੰਨ ਲਓ ਇੱਕ ਪਾਸੇ ਏ ਆਰ ਟੀ ਦਾ ਰਿਵਿਊ ਆ ਜਾਂ ਫਿਰ ਕੋਰਟ ਦੇ ਵਿੱਚ ਅਪੀਲ ਜਿਹੜੀ ਆਪਾਂ ਕਰ ਦਿੰਦੇ ਹਾਂ, ਜਿਹੜਾ ਤੁਸੀਂ ਨੈਕਸਟ ਪ੍ਰੋਸੈਸ ਦੱਸਿਆ ਕਿ ਫਿਰ ਵਕੀਲ ਕੋਲ ਜਾਣਾ, ਇਹਨਾਂ ਦੋਵਾਂ ਦੇ ਵਿੱਚ
1: ਜਿਹੜਾ ਏ ਆਰ ਟੀ ਰਿਵਿਊ ਆ, ਏ ਆਰ ਟੀ ਰਿਵਿਊ ਤਾਂ ਟ੍ਰਿਬਿਊਨਲ ਕਰਦੀ ਆ, ਬਟ ਜਿਹੜੀ ਪੋਸੀਬਲ ਜਿਹੜਾ ਦੂਜਾ ਵਾਲਾ ਕੋਰਟ ਰਿਵਿਊ ਵਾਲਾ ਉਹ ਫੈਡਰਲ ਹੀ ਕਰਦੀ ਆ, ਉਹ ਚ ਟ੍ਰਿਬਿਊਨਲ ਦਾ ਕੰਮ ਨਹੀਂ ਹੈਗਾ।
0: ਜਿਹੜਾ ਐਪਲੀਕੈਂਟ ਹੈ ਮੰਨ ਲਓ ਜਿਹਨੇ ਅਪਲਾਈ ਕਰ ਦਿੱਤੀ ਆ, ਉਹਨੂੰ ਕੋਈ ਨੰਬਰ ਨੰਬਰ ਮਿਲਦਾ ਹੈ ਵੇਟਿੰਗ ਲਿਸਟ ਦੇ ਵਿੱਚ ਕਿ ਸਿਰਫ ਉਹ ਬਸ ਟਾਈਮ ਫਰੇਮ ਦੇ ਹਿਸਾਬ ਨਾਲ ਜਦੋਂ ਵਾਰੀ ਆ ਗਈ ਆ ਗਈ?
1: ਇਹਦੇ ਵਿੱਚ ਵੀਰੇ ਕੋਈ ਵੇਟਿੰਗ ਲਿਸਟ ਯਾਨੀ ਕਿ ਐਵੇਂ ਕੋਈ ਨੰਬਰ ਨਹੀਂ ਹੁੰਦਾ ਹੁੰਦਾ
0: ਜੀ,
1: ਕਿ ਵੀ ਜਨਰਲੀ ਇਹਦਾ ਕੀ ਹੁੰਦਾ ਹੁੰਦਾ ਕਿ ਵੀ ਤੁਹਾਡਾ ਜਿਵੇਂ ਸਪੋਜ਼ ਕਈ ਬੰਦੇ ਕਹਿੰਦੇ ਭਾਈ ਮੇਰਾ ਕਿਊ ਨੰਬਰ 10 ਜਾਂ 500 ਦਾ, 8 ਫਾਈਲਾਂ ਪ੍ਰੋਸੈਸ ਹੋਈ ਮੇਰੀ ਹੋਣੀ ਨਹੀਂ ਅਗਲੇ ਸਾਲ ਹੋਊਗੀ, ਉਹ ਰੈਂਡਮਲੀ ਦੇ ਗਨ ਪਿਕ ਐਂਡ ਡੂ, ਤਾਂ ਇਹਦਾ ਕੋਈ ਨੰਬਰ ਵੇਟਿੰਗ ਨੰਬਰ ਕੁਛ ਵੀ ਨਹੀਂ ਹੈਗਾ।
0: ਇਹਦੇ ਜਿਹੜੀ ਮੰਨ ਲਓ ਹੀਅਰਿੰਗ ਹੁੰਦੀ ਆ, ਤੁਸੀਂ ਕਿਹਾ ਵੀਡੀਓ 'ਤੇ ਹੁੰਦੀ ਆ ਜਾਂ ਫਿਰ ਇਨ ਪਰਸਨ ਹੋਊਗੀ ਜਾਂ ਫਿਰ ਟੈਲੀਫੋਨ 'ਤੇ ਹੋਊਗੀ, ਅਤੇ ਜੇ ਕਿਸੇ ਦੀ ਮੈਂ ਮਤਲਬ ਇਹ ਚੀਜ਼ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜੇ ਕਿਸੇ ਦੀ ਹੈਗੀ ਆ ਹੀਅਰਿੰਗ, ਜੇ ਕਿਸੇ ਕੋਈ ਇਸ ਰਾਹ ਦੇ ਉੱਤੇ ਗਿਆ ਵਾ ਜਾਂ ਜਿਹਨੂੰ ਕਿਸੇ ਨੂੰ ਪਾਉਣੀ ਪਈ ਅਪੀਲ, ਅਤੇ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੇ, ਮਤਲਬ ਕਿਸ ਤਰੀਕੇ ਨਾਲ ਉਹ ਗਾੜੀ ਮੰਨ ਲਓ ਆਪਣਾ ਜਿਹੜਾ ਪੱਖ ਆ ਉਹਨਾਂ ਨੂੰ ਰੱਖੇ ਕਿ ਜੇ ਕਿਸੇ ਦੀ ਰਿਫਿਊਜ਼ਲ ਆ ਗਈ ਤਾਂ?
1: ਬਿਲਕੁਲ ਵੀਰੇ, ਹੁਣ ਜੇ ਤੁਸੀਂ ਗੱਲ ਵਿੱਚ ਥੋੜੀ ਐਕਚੁਅਲੀ ਹੈ, ਮੈਂ ਦੱਸਦਾ ਕਿ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਪੁੱਛ ਸਕਦੇ ਨੇ, ਤਾਂ ਮੋਸਟਲੀ ਹੁੰਦਾ ਕੀ ਆ ਕਿ ਵੀ ਜਿਹੜਾ ਡਿਪਾਰਟਮੈਂਟ ਆ
0: ਜੀ,
1: ਸੋਰੀ, ਜੇ ਟ੍ਰਿਬਿਊਨਲ ਤੁਹਾਨੂੰ ਕਾਫੀ ਕੁਸ਼ਚਨ ਪੁੱਛਦਾ, ਤਾਂ ਥੋੜਾ ਜਿਹੜਾ ਮਾਈਗ੍ਰੇਸ਼ਨ ਏਜੰਟ ਹੀ ਕੈਨ ਐਕਸਪਲੇਨ ਵੈਰੀ ਵੈਲ ਕਿ ਵੀ ਕੀ ਹੋ ਸਕਦਾ, ਕਿਵੇਂ ਹੋ ਸਕਦਾ। ਹੁਣ ਜਿਵੇਂ ਜੇ ਮੈਂ ਐਗਜ਼ਾਮਪਲ ਗੱਲ ਕਰਕੇ ਕਈ ਡਾਕੂਮੈਂਟ ਤੁਹਾਨੂੰ ਦੇਣੇ ਨੇ ਐਵੀਡੈਂਸ ਵਾਸਤੇ ਨਾ
0: ਜੀ,
1: ਹੁਣ ਹੋਇਆ ਕੀ, ਤੁਸੀਂ ਆਪਣੇ ਤੁਹਾਨੂੰ ਮੈਂਬਰ ਨੇ ਸਾਰਾ ਐਕਸਪਲੇਨ ਕਰਤਾ, ਉਦੋਂ ਜੇ ਸਟੱਡੀ ਵੀਜ਼ਾ ਆ ਗਿਆ, ਤਾਂ ਸਟੱਡੀ ਵੀਜ਼ਾ ਵਿੱਚ ਉਹ ਕੀ ਚੈੱਕ ਕਰੇਗਾ ਕਿ ਤੁਹਾਡਾ ਕੋਰਸ ਸਿਲੈਕਸ਼ਨ ਕੀ ਸੀ, ਐਜੂਕੇਸ਼ਨ ਪ੍ਰੋਵਾਈਡਰ ਕਿਹੜਾ ਸੀਗਾ, ਪ੍ਰੀਵੀਅਸ ਐਜੂਕੇਸ਼ਨ, ਸਟੱਡੀ ਗੈਪ, ਕੋਰਸ ਚੇਂਜ ਕਿਉਂ ਕੀਤਾ, ਫਾਈਨੈਂਸ਼ੀਅਲ ਕਪੈਸਿਟੀ ਹੈਗਾ ਨਹੀਂ, ਤੁਹਾਡੇ ਕਰੀਅਰ ਪਲਾਨ ਕੀ ਨੇ, ਹੋਮ ਕੰਟਰੀ ਸਰਕਮਸਟੈਂਸ ਕੀ ਨੇ, ਇਹੋ ਜਿਹਾ ਕਈ ਚੀਜ਼ਾਂ ਉਹ ਆਪਾਂ ਨੂੰ

0: ਜੈਨੂਨ ਹੈ ਕਿ ਨਹੀਂ ਹੈਗਾ, ਇਹੋ ਜਿਹਾ ਕੋਈ ਚੀਜ਼ਾਂ ਐਕਸਪਲੇਨ ਕਰਨੀਆਂ ਚਾਹੀਦੀਆਂ ਨੇ, ਇਹ ਤੁਹਾਡੇ ਐਵੀਡੈਂਸ ਦੇ ਵਿੱਚ ਆਉਣਾ ਚਾਹੀਦੀਆਂ ਨੇ। ਹੁਣ ਜੇ ਹੁਣ ਇਸ ਤੋਂ ਬਾਅਦ ਚੋਂ ਵਿਸ਼ਟ ਵੀ ਦੀ ਗੱਲ ਕਰੀਏ, ਵਿਸ਼ਟ ਵੀ ਵਿੱਚ ਜੈਨੂਨ ਰੀਜ਼ਨ ਫੋਰ ਟਰੈਵਲ, ਆਈਟਨਰੀ ਅਵੇਲੇਬਲ ਫੰਡ ਤੁਹਾਡੇ ਕਿੰਨੇ ਨੇ, ਪ੍ਰੀਵੀਅਸ ਜਿਹੜਾ ਤੁਸੀਂ ਟਰੈਵਲ ਕੀਤਾ ਉਹਦਾ ਕੀ ਹੋ ਸਕਦਾ, ਇਹ ਸਾਰੀ ਚੀਜ਼ਾਂ ਧਿਆਨ ਦੇਣੀ ਪੈਣੀਆਂ।
1: ਓਕੇ, ਯਾਨੀ ਜਿਹੜੀਆਂ ਤੁਹਾਡੀ ਵੀਜ਼ਾ ਸੀਗਾ ਉਹਦੇ ਰਿਲੇਟਿਡ ਜਿੰਨੇ ਵੀ ਡਾਕੂਮੈਂਟਸ ਨੇ ਉਹ ਸਾਰੇ ਹੀ ਤੁਹਾਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਦੇਣੇ ਪੈਣੇ ਨੇ,
0: ਕਿਉਂਕਿ ਪ੍ਰੋਪਰਲੀ ਪਹਿਲਾਂ ਐਕਸਪਲੇਨ ਨਹੀਂ ਹੋਇਆ। ਕਈ ਵਾਰੀ ਜਦ ਡਿਪਾਰਟਮੈਂਟ ਦੇਖੇ ਨਹੀਂ ਤਾਂ ਤੁਹਾਨੂੰ ਐਕਸਪਲੇਨ ਕਰਨੇ ਚਾਹੀਦੇ ਨੇ ਕਿ ਜਿਹੜੇ ਸਬਮਿਸ਼ਨ ਜਾਊਗੀ, ਕਿਉਂਕਿ ਹੁਣ ਕੁਛ ਪਿੱਛੇ ਕੀ ਹੋਇਆ ਡਿਪਾਰਟਮੈਂਟ ਨੇ ਏ ਆਰ ਜੀ ਟ੍ਰਿਬਿਊਨਲ ਦੇ ਵਿੱਚ ਕੋਈ ਚੇਂਜ ਇਹ ਆਏ ਨੇ ਕਿ ਵੀ ਉਹ ਓਰਲ ਡਿਸੀਜਨ ਕਰ ਸਕਦੇ ਨੇ ਜਾਂ ਉਹ ਪੇਪਰ ਬੇਸ ਕਰ ਲੈਣਗੇ, ਉਹਨੂੰ ਹੇਅਰਿੰਗ ਤੋਂ ਬਿਨਾਂ ਹੀ ਡਿਸੀਜਨ ਦੇ ਸਕਦੇ ਨੇ ਸਬਮਿਸ਼ਨ ਦੇ ਬੇਸ ਤੇ। ਤਾਂ ਜਿਹੜੀ ਸਬਮਿਸ਼ਨ ਤੁਸੀਂ ਸਬਮਿਟ ਕਰਨੀ ਆ ਉਹ ਪੂਰੀ ਡਿਟੇਲਡ ਤੇ ਕੰਸਾਈਜ਼ ਹੋਣੀ ਚਾਹੀਦੀ ਆ।
1: ਓਕੇ,
0: ਠੀਕ ਹੈ, ਤੇ ਉਹ ਤੁਸੀਂ ਤੁਹਾਨੂੰ ਕੁਝ ਜਿਹਾ ਸਮੁੰਦਰ ਸਮਾਣਾ
1: ਜਿਹੜੀ ਤੁਸੀਂ ਓਰਲ ਹੇਅਰਿੰਗ ਦੀ ਗੱਲ ਕੀਤੀ ਆ, ਇਹ ਜਿਹੜਾ ਪਿੱਛੇ ਜੇ ਮੈਂ ਵੀ ਆਈ ਥਿੰਕ ਕੀਤਾ ਸੀਗਾ ਆਪਾਂ ਡਿਸਕਸ ਕਿ ਉਹਨਾਂ ਨੇ ਜਿਹੜਾ ਉਹ ਚੇਂਜ ਕੀਤਾ ਵਾ ਕਿ ਹੁਣ ਕਈ ਜਿਹੜੀਆਂ ਹੇਅਰਿੰਗਸ ਨੇ ਉਹ ਮਤਲਬ ਟਾਈਮ ਫਰੇਮ ਉਹਨਾਂ ਦਾ ਘਟਾ ਦਿੱਤਾ ਗਿਆ ਸੀਗਾ ਕਿ ਉਹ ਸਿੱਧੀਆਂ ਹੀ ਆਪਾਂ ਡਿਸੀਜ਼ਨ ਦੇਵਾਂਗੇ ਵਿਦਆਊਟ ਐਨੀ ਹੇਅਰਿੰਗਸ, ਮਤਲਬ ਉੱਥੇ ਇਨ ਪਰਸਨ ਜਾਣ ਦੀ ਬਜਾਏ। ਅਤੇ ਉਹਦਾ ਕੀ ਰੁਝਾਨ ਚੱਲ ਰਿਹਾ ਕਿ ਦੇ ਰਹੇ ਨੇ ਕਿ ਜਾਂ ਫਿਰ ਹਾਲੇ ਵੀ ਸਟਿਲ ਸੇਮ ਚੱਲ ਰਿਹਾ ਜਿੱਦਾਂ ਪਹਿਲਾਂ ਹੀ?
0: ਬਿਲਕੁਲ, ਪ੍ਰੋਸੈਸ ਤਾਂ ਓਰਲ ਤਾਂ ਚੱਲ ਹੀ ਰਿਹਾ ਕਿ ਵੀ ਓਰਲ ਡਿਸੀਜਨ ਕਰਨ ਲੱਗ ਗਏ ਡਿਪਾਰਟਮੈਂਟ ਵਾਲੇ ਹੁਣ।
1: ਓਕੇ,
0: ਤੇ ਉਹ 'ਚ ਕੀ ਹੁੰਦਾ ਕਿ ਵੀ ਉਹ ਪਹਿਲਾਂ ਆਪਾਂ ਨੂੰ ਸਿੰਪਲ ਈਮੇਲ ਕਰਦੇ ਕਿ ਸਾਨੂੰ ਲੱਗਦਾ ਕਿ ਵੀ ਤੁਹਾਡੀ ਅਸੀਂ ਪੇਪਰ ਬੇਸ ਕਰ ਲਾਂਗੇ, ਵੀ ਡੋਨਟ ਨੀਡ ਟੂ ਕੰਡਕਟ ਐਨੀ ਹੀਅਰਿੰਗ।
1: ਓਕੇ,
0: ਤਾਂ ਕਈ ਕੇਸ ਸਿਰਫ ਸਬਮਿਸ਼ਨ ਬੇਸ ਤੇ ਪ੍ਰੋਸੈਸ ਕਰ ਦਿੰਦੇ ਨੇ ਤੇ ਉਹ ਚੱਲ ਹੀ ਰਿਹਾ ਹੁਣ।
1: ਤੇ ਉਹਦੇ ਲਈ ਕੋਈ ਸਪੈਸ਼ਲ ਕੈਟਾਗਰੀ ਹੈ ਕੋਈ ਵੀਜ਼ਾ ਕਿ ਸਾਰਿਆਂ ਨੂੰ?
0: ਜਿਵੇਂ ਸਟੱਡੀ ਵੀਜ਼ਾ ਮੋਸੀ, ਜਿਹੜੇ ਸਟੱਡੀ ਵੀਜ਼ਾ ਵਗੈਰਾ ਨੇ, ਜਿਹੜੇ ਇਹ ਟੈਂਪਰੇਰੀ ਵੀਜ਼ਾ ਹੋਲਡਰ ਵਾਲੇ ਰਿਫਿਊਜ਼ਲ ਨੇ ਉਹਨਾਂ ਨੂੰ ਕਰ ਦਿੰਦੇ ਨੇ, ਜੇ ਪਾਰਟਨਰ ਵੀਜ਼ਾ ਜਾਂ ਦੂਜੇ ਜਿਹੜੇ ਪੀ ਆਰ ਦੀ ਫਾਈਲ ਨੇ ਉਹ 'ਚ ਨਹੀਂ ਕਰਦੇ ਮੋਸਟਲੀ, ਉਹ 'ਚ ਹੀਅਰਿੰਗ ਅਟੈਂਡ ਹੀਅਰਿੰਗ ਕਰਾ ਕੇ ਹੀ ਪ੍ਰੋਸੈਸ ਕਰਦੇ ਨੇ।
1: ਓਕੇ, ਓਕੇ, ਗੁੱਡ। ਅਤੇ ਇਸ ਤੋਂ ਇਲਾਵਾ ਜਿਹੜਾ ਇਹਦਾ ਸਕਸੈਸ ਰੇਟ ਕਿੰਨਾ ਕਿਆ, ਮੰਨ ਲਓ ਜੇ ਕਿਸੇ ਨੇ ਪਾਈ ਆ ਅਤੇ ਉਹਦੇ ਮਤਲਬ ਉਹਦੇ ਪੱਖੀ ਜਾਣੀਆਂ ਹਿੱਸੇ ਆਉਣੀ ਆ ਕਿ ਜਾਂ ਫਿਰ ਡਿਕਲਾਈਨ ਹੋ ਜਾਣੀਆਂ, ਇਹਦਾ ਕੇਸ ਮਤਲਬ ਸਮਝ ਸਕਦੇ ਕਿ ਇੰਨਾ ਸਕਸੈਸ ਰੇਟ ਹੈਗਾ ਵਾ?
0: ਬਿਲਕੁਲ,
1: ਅੰਦਾਜ਼ੇ ਨਾਲ
0: ਨਹੀਂ, ਬਿਲਕੁਲ ਹੁਣ ਅੰਦਾਜ਼ੇ ਨਾਲ ਆਪਾਂ ਤੁਹਾਨੂੰ ਐਗਜੈਕਟਲੀ ਦੱਸਾਂਗੇ, ਕਿਉਂਕਿ ਸਾਡੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਬੰਸਲ ਇਮੀਗ੍ਰੇਸ਼ਨ ਜਿਹੜੀ ਬੁਨਿਆਦ ਜਿਹੜੀ ਫਾਊਂਡੇਸ਼ਨ ਆ ਉਹ ਡਾਟਾ ਤੇ ਐਗਜੈਕਟ ਇਨਫੋਰਮੇਸ਼ਨ ਦੇ ਬੇਸ ਉੱਤੇ ਬਣੀ ਆ। ਜਿਹੜੇ ਐਸ ਪਰ ਦੀ ਡਾਟਾ ਇਹਨਾਂ 2025-26 ਦੇ ਮੁਤਾਬਿਕ ਜਿਹੜੀ ਓਵਰਆਲ ਮਾਈਗ੍ਰੇਸ਼ਨ ਕੈਟੇਗਰੀ ਦੇ ਵਿੱਚ ਅਪਰੋਕਸੀਮੇਟਲੀ 70% ਫਾਈਨਲ ਐਪਲੀਕੇਸ਼ਨਾਂ 'ਚ ਓਰੀਜਨ ਜਿਹੜੇ ਡਿਸੀਜਨ ਸੀਗੇ ਉਹ ਚੇਂਜ ਹੋਏ ਨੇ, ਠੀਕ ਹੈ ਜੀ। ਜਿਹੜੇ ਪਹਿਲਾਂ ਗੱਲ ਕਰੀ ਸੀ ਕਿੰਨੇ ਕਿੰਨੇ ਫਾਈਲਾਂ ਪਈਆਂ ਨੇ 85,000 ਦੇ ਵਿੱਚੋਂ, 80,000-85,000 ਦੇ ਵਿੱਚੋਂ, ਹੁਣ ਜੇ ਕੈਟੇਗਰੀ ਵਾਈਜ਼ ਜੇ ਗੱਲ ਕਰੀਏ ਤਾਂ ਫੈਮਿਲੀ ਦੇ ਪਾਰਟਨਰ ਵੀਜ਼ਾ 54% ਦੇ ਵਿੱਚ ਸਕਸੈਸ ਹੋਇਆ, ਸਟੱਡੀ ਵੀਜ਼ਾ 41% ਤੇ ਆ, ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ 38% ਤੇ ਆ, ਕਰੈਕਟਰ ਸਿਟੀਜ਼ਨਸ਼ਿਪ 36%, ਗ੍ਰੈਜੂਏਟ ਅਤੇ ਟ੍ਰੇਨਿੰਗ ਵੀਜ਼ਾ 30%, ਵਿਸਟ ਬ੍ਰੀਜ਼ਿੰਗ ਅਤੇ ਬਾਕੀ ਹੋਰ ਵੀ ਜਿਹੜੇ ਵੀਜ਼ੇ ਰਹਿ ਗਏ 15% ਸਕਸੈਸ ਰੇਟ ਹੋਏਗਾ ਉਹਨਾਂ ਦਾ, ਮਤਲਬ ਬਾਕੀ ਜੇ 15% ਪ੍ਰੋਸੈਸ ਜਾਂ ਰੈਮਿਟ ਹੋਏ ਨੇ ਤਾਂ ਜਿਹੜੇ ਬਾਕੀ ਬਚ ਗਏ 85 ਉਹ ਰੈਮਿਟ ਨਹੀਂ ਹੋਏ, ਉਹ ਐਜ਼ ਇਟ ਇਜ਼ ਡਿਪਾਰਟਮੈਂਟ ਨੇ ਟ੍ਰਿਬਿਊਨਲ ਨੇ ਮੰਨ ਲਏ।
1: ਓਕੇ,
0: ਤਾਂ ਹੁਣ ਇਹ ਸਾਰਾ ਕ੍ਰਾਈਟੇਰੀਆ ਦੇ ਮੁਤਾਬਿਕ ਇਹ ਪਤਾ ਲੱਗਦਾ ਕਿ ਜੇ ਸਟੱਡੀ ਵੀਜ਼ਾ ਜਿਹੜਾ ਫਿਗਰ ਆ ਉਹ 43% ਆ ਤਾਂ 41% ਯਾਨੀ ਕਿ ਚਾਂਸ ਹੈਗੇ ਨੇ, ਉਹ ਵੀ ਵੱਧ ਵੀ ਹੋ ਸਕਦਾ ਕਿਉਂਕਿ ਇਹ 'ਚ ਕਈ ਸੈੱਟ ਸਾਈਡ ਵੈਰੀ ਕੀਤੇ ਹੋਏ ਜਿਹੜੇ ਇਹ 'ਚ ਆ ਜਾਂਦੇ ਨੇ।
1: ਓਕੇ,
0: ਕਿਸੇ ਨੇ ਵੈਰੀ ਕਰਤਾ, ਸੈੱਟ ਸਾਈਡ ਕਰਤਾ, ਔਰ ਰੈਮਿਟ ਕਰਤਾ, ਤਾਂ 3 ਚੀਜ਼ਾਂ ਆ ਗਈਆਂ।
1: ਯਾਨੀ ਜੇ ਆਪਾਂ ਓਵਰਆਲ ਵੇਖੀਏ ਤੇ ਇਹ ਕਿਤਨਾ ਕਿਤੇ ਐਪਲੀਕੈਂਟ ਦੇ ਜ਼ਿਆਦਾ ਪੱਖੀ ਆ ਹਨਾ, ART ਜਿੰਨਾ ਤੁਸੀਂ ਸਕਸੈਸ ਰੇਟ ਦੱਸਿਆ,
0: ਠੀਕ ਹੈ, ਇਟਸ ਮਿਕਸਡ ਵਿਊ।
1: ਓਕੇ,
0: ਤਾਂ ਇਹਦਾ ਹੀ ਆਪਣੇ ਮਿਕਸ ਵਿਊ ਹੈ ਇਹਨਾਂ ਦਾ, ਕਿਵੇਂ ਕਰ ਵੀ ਦਿੰਦਾ ਤੇ ਨਹੀਂ ਵੀ ਕਰਦੇ ਕਈ ਵਾਰੀ।
1: ਓਕੇ, ਤੇ ਇਹ ਸਿਰਫ ਹੋਰ ਵੀ ਕੋਈ ਡਿਸੀਜਨ ਕਰ ਸਕਦੇ ਨੇ ਇਹ, ਕਿ ਸਿਰਫ ਇਹੀ ਹੈ ਕਿ ਜਿਹੜਾ ਤੁਸੀਂ ਵੀਜ਼ਾ ਲਾਇਆ ਸੀ ਕਿ ਉਹ ਤੁਹਾਡਾ ਨਹੀਂ ਆਇਆ ਤੇ ਉਹ ਇਹਨਾਂ ਨੇ ਰਿਵਿਊ ਕਰਤਾ, ਸਿਰਫ ਇੱਕ ਇਹੀ? ਓਕੇ, ਯਾਨੀ ਹੋਰ ਡਿਪਾਰਟਮੈਂਟ ਹੋਰ ਕੁਝ ਕਰ
0: ਸਕਦਾ? ਬਾਕੀ ਜਿਹੜੇ ਵੀ ਹੈਗੇ ਨੇ ਬਾਕੀ ਜਿਹੜੇ ਆਰਡਰ ਕਰ ਸਕਦੇ ਨੇ, ਇਹੀ ਕਰ ਸਕਦੇ, ਫਾਰਮ ਵੈਰੀ ਜਾਂ ਸੈਟ ਸੈਲ ਕਰੂ ਜਾਂ ਰਿਜ਼ਾਈਮਿਟ ਕਰੂਗਾ
1: ਜੀ,
0: ਇਹਦਾ ਇਹੀ ਕਰ ਸਕਦਾ, ਕਿਉਂਕਿ ਜਿਹੜਾ ਮੇਨ ਸੀ ਜਿਹੜਾ ਜਿਸ ਪੋਜੇ ਅਨਸਕਸੈਸਫੁਲ ਹੁੰਦਾ ਕਿ ਉਦੋਂ ਬਾਅਦ ਸਟ੍ਰੈਸ ਦਾ ਕੰਮ ਸਟਾਰਟ ਹੁੰਦਾ ਕਿ ਵੀ ਸਾਡੀ ART ਹਾਰ ਗਏ ਸੀ, ਤਾਂ ਬੰਦੇ ਨੂੰ ਲੀਗਲ ਐਡਵਾਈਸ ਲੈ ਕੇ ਜੁਡੀਸ਼ੀਅਲ ਰਿਵਿਊ ਪਰ ਵਾਲੇ ਅਨਦਰ ਵੀਜ਼ਾ ਐਪਲੀਕੇਸ਼ਨ ਜੇ ਹੈਗਾ ਤਾਂ ਕਰ ਲਏ, ਮਨਿਸਟਰ ਇੰਟਰਵੈਂਸ਼ਨ ਕਰ ਸਕਦਾ

0: ਆਸਟ੍ਰੇਲੀਆ ਛੱਡ ਕੇ ਜਾ ਸਕਦਾ ਜੇ ਉਹ ਜਾਣਾ ਚਾਹੁੰਦਾ ਜਾਂ ਫਿਰ ਕੋਈ ਹੋਰ ਮਾਈਗ੍ਰੇਸ਼ਨ ਪਾਥਵੇ ਚੂਜ਼ ਕਰ ਸਕਦਾ।
1: ਯੈਸ ਇਟ ਇਜ਼ ਜੀ ਬਿਲਕੁਲ
0: ਠੀਕ ਹੈ ਜੀ।
1: ਤੇ ਮੈਨੂੰ ਲੱਗਦਾ ਕਿ ਏਆਰਟੀ ਬਾਰੇ ਆਪਾਂ ਸਾਰਿਆਂ ਨੂੰ ਹੁਣ ਕਲੀਅਰ ਹੋ ਗਿਆ ਹੋਊਗਾ, ਮੋਟਾ ਮੋਟਾ ਕੀ ਇਨ ਡਿਟੇਲ ਹੀ ਚੰਗੀ ਤਰ੍ਹਾਂ ਹੀ ਕਲੀਅਰ ਹੋ ਗਿਆ ਹੋਊਗਾ ਕਿ ਕੀ ਆ, ਕਿੱਦਾਂ ਪ੍ਰੋਸੈਸ ਕਰਦੀ ਆ, ਕਿਹੜੇ ਕਿਹੜੇ ਡਿਸੀਜ਼ਨ 'ਤੇ ਕੱਢ ਸਕਦੀ ਆ, ਕਿਹੜੇ ਬਿਹਾਫ 'ਤੇ ਤੁਸੀਂ ਅਪਲਾਈ ਕਰ ਸਕਦੇ ਹੋ, ਕੀ ਅਪਲਾਈ ਕਰਨਾ, ਕਾਫੀ ਕੁਛ ਜਿਹੜਾ ਉਹ ਅਰੁਣ ਜੀ ਨੇ ਕਵਰ ਕਰ ਹੀ ਦਿੱਤਾ। ਇਸ ਤੋਂ ਇਲਾਵਾ ਹੋਰ ਕੁਛ ਅਰੁਣ ਜੀ ਜੇ ਰਹਿ ਗਿਆ ਹੋਵੇ ਇਸ ਬਾਰੇ ਕੁਛ ਦੱਸਣ ਲਈ ਸਰੋਤਿਆਂ ਨੂੰ?
0: ਬਿਲਕੁਲ, ਬਸ ਮੈਂ ਕੁਛ ਗੱਲਾਂ ਮੇਰੀ ਇਹੀ ਨੇ, ਜਦੋਂ ਵੀ ਤੁਸੀਂ ਏਆਰਟੀ ਬਿਲਕੁਲ ਜਦੋਂ ਏਆਰਟੀ ਤੁਹਾਨੂੰ ਇਹ ਥੋੜੀ ਹੇਅਰਿੰਗ ਹੁੰਦੀ ਆ ਤਾਂ ਸੱਚ ਨੂੰ ਸਕ੍ਰਿਪਟ ਦੀ ਲੋੜ ਨਹੀਂ ਹੁੰਦੀ, ਇੱਕ ਚੀਜ਼ ਯਾਦ ਰੱਖਿਓ, ਤੁਸੀਂ ਪ੍ਰਿਪੇਅਰ ਕਰੋ ਸਿਰਫ ਕਲੈਰਿਟੀ ਅਤੇ ਕੰਸਿਸਟੈਂਸੀ, ਇਹ ਚੀਜ਼ ਦੋ ਚੀਜ਼ ਚਾਹੀਦੀ ਤੁਹਾਨੂੰ ਹੇਅਰਿੰਗ ਦੇ ਵਿੱਚ।
1: ਗੁੱਡ,
0: ਬਟ ਹੁਣ ਇਹਦੇ ਨਾਲ ਇੱਕ ਚੀਜ਼ ਹੋਰ ਆ, ਜਿਹੜੀ ਲੋ ਆ ਜਿਹੜਾ ਕਾਨੂੰਨ ਆ ਉਹ ਇਮੋਸ਼ਨ ਨੂੰ ਸੁਣ ਸਕਦਾ, ਪਰ ਜਿਹੜਾ ਡਿਸੀਜਨ ਆ ਉਹ ਐਵੀਡੈਂਸ ਤੇ ਹੋਊਗਾ। ਇਹ ਚੀਜ਼ ਦੋ ਯਾਦ ਰੱਖ ਲਿਓ ਤਾਂ ਕੋਈ ਦਿੱਕਤ ਨਹੀਂ ਆ ਤੁਹਾਨੂੰ।
1: ਬਿਲਕੁਲ ਨਹੀਂ, ਕਾਫੀ ਦੋ ਚਾਰ ਵਰਡਸ ਦੇ ਵਿੱਚ ਹੀ ਤੁਸੀਂ ਸਾਰਾ ਕਲੀਅਰ ਕਰਤਾ ਕਿ ਇੱਕ ਤਾਂ ਐਵੀਡੈਂਸ ਜਿਹੜੇ ਨੇ ਉਹ ਤੁਹਾਡੇ ਪੁਖਤਾ ਹੋਣੇ ਚਾਹੀਦੇ ਨੇ, ਦੂਜੀ ਗੱਲ ਕਿ ਜੋ ਵੀ ਹੈਗਾ ਉਹ ਕਲੀਅਰ ਰੱਖੋ, ਨਾ ਕਿ ਉਹਦੇ ਵਿੱਚ ਕਹਾਣੀਆਂ ਪਾਉਣੀਆਂ ਸ਼ੁਰੂ ਕਰ ਦਈਏ ਕਿ ਮੁੜ ਕੇ ਫਿਰ ਉਹਨੂੰ ਕੰਪਲੈਕਸ ਬਣਾਇਆ ਜਾਵੇ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਰੁਣ ਜੀ ਸਮਾਂ ਦੇਣ ਦੇ ਲਈ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ
1: ਜੀ, ਥੈਂਕ ਯੂ ਜੀ। ਇਹ ਸਨ ਅਰੁਣ ਬਾਂਸਲ ਜੀ, ਤੁਸੀਂ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਬਾਂਸਲ ਇਮੀਗ੍ਰੇਸ਼ਨ ਨੂੰ ਕਾਲ ਕਰ ਸਕਦੇ ਹੋ, ਜੇ ਨੰਬਰ ਨਹੀਂ ਹੈਗਾ ਤਾਂ ਤੁਸੀਂ ਨੈੱਟ ਦੇ ਉੱਤੇ ਸਰਚ ਮਾਰੋ ਬਾਂਸਲ ਇਮੀਗ੍ਰੇਸ਼ਨ, ਅਤੇ ਉਹਦੇ ਉੱਤੇ ਇਹਨਾਂ ਦੀ ਵੈਬਸਾਈਟ ਆ ਜੂਗੀ, ਅਤੇ ਵੈਬਸਾਈਟ ਦੇ ਉੱਤੇ ਜਿਹੜਾ ਕੰਟੈਕਟਸ ਦੇ ਵਿੱਚ ਜਾਓਗੇ ਅਤੇ ਉਹਦੇ ਉੱਤੇ ਨੰਬਰ ਵੀ ਆਜੂਗਾ। ਇੱਕ ਵਾਰੀ ਮੈਂ ਵੀ ਦੇ ਦੇਣਾ ਜੀ ਨੰਬਰ, ਜੇ ਇੱਥੋਂ ਨੋਟ ਕਰ ਸਕਦੇ ਹੋ ਤਾਂ ਜ਼ਰੂਰ। ਨੰਬਰ ਹੈ ਜੀ 03960213300, ਦੇ ਉੱਤੇ ਤੁਸੀਂ ਕਾਲ ਕਰਨੀ ਆ ਅਤੇ ਅਪੁਆਇੰਟਮੈਂਟ ਤੁਸੀਂ ਬਣਾ ਲੈਣੀ ਆ। ਸਿਟੀ ਦੇ ਵਿੱਚ ਮੈਲਬਨ ਦੇ ਵਿੱਚ ਇਹਨਾਂ ਦਾ ਆਫਿਸ ਆ, ਜਾ ਕੇ ਤੁਸੀਂ ਇਨ ਪਰਸਨ ਵੀ ਮਿਲ ਸਕਦੇ ਹੋ ਜਾਂ ਫਿਰ ਫੋਨ ਦੇ ਉੱਤੇ ਵੀ ਅਪੁਆਇੰਟਮੈਂਟ ਬਣਾ ਸਕਦੇ ਹੋ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।

0: सोना चाहिदा,
1: परोसा चाहिदा,
0: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚਿਆ ਲੈ ਕੇ ਹੋਏ ਹਾਂ ਹਾਜ਼ਰ। ਪ੍ਰੋਗਰਾਮ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਡੇ ਨਾਲ ਪੰਜਾਬੀਅਤ ਦੀ ਬਾਰੇ ਗੱਲਾਂ ਕਰਦੇ ਹੈਗੇ ਨੇ ਅਤੇ ਕਿਸੇ ਦਿਨ ਵਿਸ਼ੇਸ਼ ਦੇ ਨਾਲ ਜੁੜੀ ਹੋਈ ਗੱਲ ਹੁੰਦੀ ਹੈ, ਪਰ ਇਹ ਤਾਂ ਇਸ ਮਹੀਨੇ ਦੇ ਵਿੱਚ ਹੀ ਦੋ ਤਰੀਕਾਂ ਹੈਗੀਆਂ ਔਰ ਇੱਕੋ ਹੀ ਸ਼ਖਸ ਦੇ ਨਾਲ ਜੁੜੀਆਂ ਹੋਈਆਂ, ਉਹ ਦੋ ਤਰੀਕਾਂ ਨੇ ਔਰ ਉਹਨਾਂ ਦੇ ਬਾਰੇ ਗੱਲ ਕਰਾਂਗੇ ਅੱਗੇ ਚੱਲ ਕੇ। ਪਰ ਪਹਿਲਾਂ ਆਓ ਸਵਾਗਤ ਕਰਦੇ ਹਾਂ ਪ੍ਰੀਤਮ ਭਾਜੀ ਦਾ। ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ।
3: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
2: ਜੀ। ਬਹੁਤ ਧੰਨਵਾਦ ਭਾਜੀ। ਔਰ ਪੰਜਾਬੀਅਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਅਸੀਂ ਪੰਜਾਬੀ ਦੇ ਵਿੱਚ ਇੱਕ ਜਦੋਂ ਇੱਕ ਕੁਛ ਇੱਕ ਅੱਖਰ ਵਰਤਦੇ ਹਾਂ ਜਿਹੜੇ ਬੜੇ ਇੱਜ਼ਤ ਦੇ ਨਾਲ ਬੜੇ ਸਤਿਕਾਰ ਦੇ ਨਾਲ ਵਰਤਦੇ ਹਾਂ, ਜਿਵੇਂ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਪ੍ਰੀਤਮ ਭਾਜੀ। ਸੋ ਭਾਜੀ ਜਿਹੜਾ ਇੱਕ ਆਪਾਂ ਅੱਖਰ ਵਰਤਦੇ ਹੈਗੇ ਹਾਂ ਅਤੇ ਭੱਬੇ ਨੂੰ ਕੰਨਾ ਆੜੇ ਦੇ ਨਾਲ ਭਾ ਯਾਨੀ ਕਿ ਵੱਡਾ ਭਰਾ, ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਹੀ ਜੁੜ ਜਾਵੇ ਤੇ ਫਿਰ ਇਹਦਾ ਮਤਲਬ ਇਹ ਦੇਖਣਾ ਬਣਦਾ ਹੈ ਕਿ ਉਸਦਾ ਕਿਰਦਾਰ ਸਮਾਜ ਦੇ ਵਿੱਚ ਕਿੰਨਾ ਉੱਚਾ ਹੋ ਗਿਆ। ਪੰਜਾਬ ਦੀ ਵਿੱਚ ਤਰਕਸ਼ੀਲ ਦੀ ਇੱਕ ਲਹਿਰ ਚੱਲੀ ਸੀ, ਨਕਸਲਵਾੜੀ ਲਹਿਰ ਚੱਲੀ, ਪਹਿਲਾਂ ਆਜ਼ਾਦੀ ਦੀ ਫਿਰ ਨਕਸਲਵਾੜੀ ਲਹਿਰ ਚੱਲੀ ਅਤੇ ਫਿਰ ਉਸੇ ਦਰਮਿਆਨ ਤਰਕਸ਼ੀਲ ਲਹਿਰ ਵੀ ਚੱਲੀ। ਉਸ ਦਰਮਿਆਨ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਨੁੱਕੜ ਨਾਟਕ ਹੁੰਦੇ ਸੀਗੇ ਔਰ ਉਹਨਾਂ ਦੇ ਵਿੱਚੋਂ ਇੱਕ ਲੇਖਕ, ਇੱਕ ਕਲਾਕਾਰ, ਇੱਕ ਇੰਜੀਨੀਅਰ, ਇੱਕ ਪੱਤਰਕਾਰ, ਇੱਕ ਹਰਫਨ ਮੌਲਾ ਸ਼ਖਸੀਅਤ ਸਟੇਜ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ, ਉਹਨੇ ਗੁਰਸ਼ਰਨ ਸਿੰਘ। ਜਨਮ 16 ਸਪਤੰਬਰ ਨੂੰ ਹੁੰਦਾ ਅਤੇ ਉਹਨਾਂ ਦਾ ਦੇਹਾਂਤ 27 ਸਤੰਬਰ ਨੂੰ। ਸੋ ਮਹੀਨਾ ਜਿਹੜਾ ਸਪਤੰਬਰ ਦਾ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ। ਸੋ ਉਸ ਉੱਘੇ ਰੰਗ ਕਰਮੀ ਦੀ ਆਪਾਂ ਗੱਲ ਕਰਨੀ ਹੈ, ਪਰ ਕਿਉਂਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਵੀ ਬੜਾ ਸਮਾਂ ਗੁਜ਼ਾਰਿਆ ਹੈਗਾ ਅਤੇ ਤੁਸੀਂ ਵੀ ਗੁਜ਼ਾਰਿਆ ਅਤੇ ਮੈਂ ਟੀਵੀ ਡਰਾਮਿਆਂ ਦੇ ਨਾਲ ਤੁਸੀਂ ਵੀ ਜੁੜੇ ਰਹੇ ਹੈਗੇ ਹੋ, ਅਤੇ ਕਿਸ ਕਿਸਮ ਦੀ ਸ਼ਖਸੀਅਤ ਸੀ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਔਰ ਇਹ ਨਾਮ ਦੇ ਪਿੱਛੇ ਕੀ ਗੁੱਤੀ ਸੀ, ਜੇ ਇਹ ਵੀ ਦੱਸ ਸਕਦੇ ਹੋ?
3: ਨਹੀਂ, ਦੇਖੋ ਅਸਲ ਦੇ ਵਿੱਚ ਬਹੁਤ ਘੱਟ ਇਹੋ ਜਿਹੇ ਜਿਹੜੇ ਹੈਗੇ ਇਨਸਾਨ ਆ ਜਾਂ ਏਦਾਂ ਦੀਆਂ ਹਸਤੀਆਂ, ਏਦਾਂ ਦੀਆਂ ਸ਼ਖਸੀਅਤਾਂ ਪੈਦਾ ਹੁੰਦੀਆਂ ਹੈ ਜਿਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇੱਕ ਹਰ ਤਰ੍ਹਾਂ ਦੀ ਜਿਹੜੀ ਕੁਆਲਿਟੀ ਇਹ ਹੋਵੇ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੇ ਆਵਾਮ ਨੂੰ ਪ੍ਰਭਾਵਿਤ ਕਰ ਸਕਣ, ਜਾਂ ਪ੍ਰਭਾਵਿਤ ਤਾਂ ਚਲੋ ਹੋਰ ਤਰੀਕੇ ਵੀ ਲੋਕ ਬਹੁਤ ਹੁੰਦੇ ਆ ਤੇ ਉਹਨਾਂ ਦੇ ਹੱਕਾਂ ਲਈ, ਹਿੱਤਾਂ ਲਈ ਤੇ ਇਹ ਸਾਰੀਆਂ ਗੱਲਾਂ ਸੋਸ਼ਲ ਕਾਜ ਲਈ ਇਹ ਬਹੁਤ ਘੱਟ ਲੋਕ ਹੁੰਦੇ ਆ। ਇਹ ਗੁਰਸ਼ਰਨ ਭਾਜੀ ਦੇ ਹਿੱਸੇ ਜਿਹੜੀ ਹੈ ਇਹ ਗੱਲ ਉਹ ਆਈ ਹੈ ਤੇ ਭਾਜੀ ਦਾ ਤਾਂ ਇਹ ਹੈ ਕਿ ਉਹਨਾਂ ਨੂੰ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਉਹਨਾਂ ਨੇ ਲੋਕ ਰੰਗਮੰਚ ਸ਼ੁਰੂ ਕੀਤਾ ਤੇ ਜਿਹੜੇ ਉਹਨਾਂ ਦੇ ਕਲਾਕਾਰ ਸੀ ਉਹ ਸਾਰੇ ਉਹ ਭਾਜੀ ਕਹਿ ਕੇ ਜਿਹੜੇ ਸੀ ਉਹ ਬੁਲਾਉਂਦੇ ਸੀ, ਸੰਬੋਧਨ ਕਰਦੇ ਸੀ ਤੇ ਉੱਥੋਂ ਹੀ ਇੰਨਾ ਜਿਹੜਾ ਸੀ ਉਹਨਾਂ ਦਾ ਨਾਂ ਹੌਲੀ ਹੌਲੀ ਹੌਲੀ ਜਿਹੜਾ ਏਦਾਂ ਉਹ ਪਾਪੂਲਰ ਹੋ ਗਿਆ। ਇਹਦੇ ਚ ਕੋਈ ਸ਼ੱਕ ਨਹੀਂ ਕਿ ਗੁਰਸ਼ਰਨ ਸਿੰਘ ਇੱਕ ਅੱਛੇ ਸਿੱਖ ਜਿਹੜਾ ਸੀ ਘਰਾਣੇ ਚ ਪੈਦਾ ਹੋਏ ਤੇ ਮੁਲਤਾਨ ਦਾ ਜਿਹੜਾ ਉੱਧਰ ਹੁਣ ਪਾਕਿਸਤਾਨ ਚ ਰਹੇਗਾ ਇਲਾਕਾ, ਉੱਥੋਂ ਦਾ ਉਹਨਾਂ ਦਾ ਜਨਮ ਸੀਗਾ 16 ਸਤੰਬਰ 1929 ਨੂੰ ਜਿਹੜੇ ਉਹ ਜਨਮੇ ਤੇ ਤਕਸੀਮ ਵੇਲੇ ਜਿਹੜੇ ਸੀ ਉਹ ਇੱਧਰ ਆ ਗਏ ਤੇ ਇਹ ਹੋਇਆ ਕਿ ਜਦੋਂ ਉਹਨਾਂ ਦੀ ਸਟੱਡੀ ਉਹਨਾਂ ਨੇ MSc ਕੈਮਿਸਟਰੀ ਕੀਤੀ ਅਸਲ ਦੇ ਵਿੱਚ, ਜ਼ਹੀਨ ਸੀ ਉਹ ਪੜ੍ਹਨ ਦੇ ਵਿੱਚ ਵੀ ਤੇ, ਪਰ ਇਹ ਵੀ ਜ਼ਹੀਨ ਹੋਰ ਵੀ ਬਹੁਤ ਲੋਕ ਹੁੰਦੇ ਆ ਪਰ ਲੋਕਾਂ ਦੇ ਲੇਖੇ ਕਿੰਨਾ ਕੁ ਲੱਗਦਾ ਇਹ ਬਹੁਤ ਜਿਹੜੀ ਇੱਕ ਘੱਟ ਹੁੰਦੀ ਹੈ ਗੱਲ। ਇਹ ਗੁਰਸ਼ਰਨ ਭਾਜੀ ਦੀ ਜਿਹੜੀ ਇਹ ਗੱਲ ਹਿੱਸੇ ਆਈ ਤੇ ਉਹ ਜਿਹੜਾ ਸੀ ਇੱਧਰ ਸਾਰਾ ਸੈੱਟ ਹੋ ਗਿਆ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਜੱਦੀ ਪੁਸ਼ਤੀ ਘਰ ਗੁਰੂ ਖਾਲਸਾ ਨਿਵਾਸ ਉਹਨਾਂ ਦੇ ਆਪਣੇ ਪਰਿਵਾਰ ਦਾ ਜਿਹੜਾ ਘਰ ਹੈਗਾ ਉਹ ਰੱਖਿਆ ਹੋਇਆ ਜਿਹੜਾ ਉਹਨਾਂ ਦਾ ਤੇ ਉਹ ਅਜੇ ਵੀ ਇੰਟੈਕਟ ਹੈਗਾ, ਉਹ ਬਾਅਦ ਚ ਜਿਹੜਾ ਟਰੱਸਟ ਬਣਿਆ ਉਹ ਟਰੱਸਟ ਦੇ ਕੋਲੇ ਹੈ ਤੇ ਉਸ ਤੋਂ ਬਾਅਦ ਜਦੋਂ ਉਹ MSc ਕਰਨ ਤੋਂ ਬਾਅਦ ਤੇ ਉਹਨਾਂ ਨੂੰ ਇੱਕ ਜਿਹੜਾ ਸੀਗਾ ਇੱਕ ਐਨਾਲਿਸਿਸ ਦੇ ਮਾਹਰ ਦੇ ਤੌਰ ਤੇ ਜਿਹੜਾ ਸੀਗਾ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਉਹਨਾਂ ਨੇ ਪ੍ਰਾਪਤ ਕੀਤੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ, ਨਹਿਰੀ ਮਹਿਕਮੇ ਚ। ਤੇ ਨਹਿਰੀ ਮਹਿਕਮੇ ਦੇ ਵਿੱਚ ਕਿਉਂਕਿ ਉਦੋਂ ਹੀ ਜਿਹੜਾ ਸੀਗਾ ਇਹ ਭਾਖੜਾ ਜਿਹੜਾ ਪ੍ਰੋਜੈਕਟ ਸੀ ਭਾਖੜਾ ਡੈਮ ਵਾਲਾ ਇਹ ਸ਼ੁਰੂ ਹੋਇਆ ਤੇ ਉਹਨਾਂ ਦੀ ਡਿਊਟੀ ਵੀ ਉੱਥੇ ਜਿਹੜੀ ਉਹ ਲੱਗੀ ਤੇ ਕਿਉਂਕਿ ਜਿਹੜਾ BBMB ਹੈ ਤਾਂ ਬਹੁਤ ਬਾਅਦ ਚ ਬਣਦਾ ਜਦੋਂ 1966 ਚ ਤੱਕ ਪੰਜਾਬ ਦੀ ਦੁਬਾਰਾ ਜਿਹੜੀ ਆ ਉਹ ਟਾਈਫਿਕੇਸ਼ਨ ਹੁੰਦੀ ਹੈ ਤੇ ਅਦਰਵਾਈਜ਼ ਤਾਂ ਇਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ ਪੰਜਾਬ ਦੇ ਇਹ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਤੇ ਬਿਜਲੀ ਮਹਿਕਮੇ ਕੋਲੇ ਸੀਗਾ ਪਹਿਲਾਂ ਤੇ ਉਹਨਾਂ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਇੰਪਲਾਈ ਸੀ ਤੇ ਉੱਥੇ ਉਹ ਨਾਟਕਕਾਰ ਕਿਵੇਂ ਬਣਦੇ ਆ ਇਹਦੇ ਚ ਬੜੀ ਇੱਕ ਕਮਾਲ ਦੀ ਘਟਨਾ ਹੈਗੀ ਕਿਉਂਕਿ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੇ ਪਰ ਜਿਹੜੀ ਵੱਡੀ ਘਟਨਾ ਇਹ ਹੈ ਕਿ ਜਦੋਂ 1958 ਦੇ ਵਿੱਚ ਉਦਘਾਟਨ ਹੋਣਾ ਸੀਗਾ ਡੈਮ ਦਾ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਉਣਾ ਸੀ ਤੇ ਉਸ ਵੇਲੇ ਜਿਹੜੇ USSR ਸੀਗਾ ਉਦੋਂ USSR ਦੇ ਜੋ ਰਾਸ਼ਟਰਪਤੀ ਸੀ ਪ੍ਰੈਜੀਡੈਂਟ ਸੀਗੇ ਮਿਸਟਰ ਖੁਸ਼ਚੋਵ ਉਹਨਾਂ ਨੇ ਆਉਣਾ ਸੀ ਤੇ ਉਦੋਂ ਇੱਕ ਫਿਰ ਉੱਥੇ ਵੱਡਾ ਕਲਚਰ ਇਵੈਂਟ ਜਿਹੜਾ ਉੱਥੇ ਰੱਖਿਆ ਗਿਆ ਉਹਨਾਂ ਦੀ ਆਉ ਭਗਤ ਵਾਸਤੇ। ਹੁਣ ਮਸਲਾ ਇਹ ਸੀ ਕਿਉਂਕਿ ਉਸ ਕਲਚਰ ਇਵੈਂਟ ਦੇ ਵਿੱਚ ਉਸ ਵੇਲੇ ਜਿਹੜੇ ਨਾਮੀ ਕਲਾਕਾਰ ਸੀਗੇ ਆਪਣੇ ਦੇਸ਼ ਦੇ ਤੇ ਜਿਹਦੇ ਚ ਕਲਾਸੀਕਲ ਦੇ ਵੀ ਸੀ ਫੋਕ ਦੇ ਵੀ ਸੀ ਸਾਰੇ ਤਰ੍ਹਾਂ ਦੇ ਜਿਹਦੇ ਚ ਗੋਪੀ ਕ੍ਰਿਸ਼ਨ ਜੀ ਮਹਾਰਾਜ ਤੇ ਫਿਰ ਜਾਮਨੀ ਕ੍ਰਿਸ਼ਨਾ ਮੂਰਤੀ ਪੰਡਿਤ ਬਿਰਜੂ ਮਹਾਰਾਜ ਜਿਹੜੇ ਵੱਡੇ ਨਾਂ ਸੀ ਤੇ ਪੰਜਾਬ ਦੇ ਵਿੱਚੋਂ ਫੋਕ ਦੇ ਵਿੱਚੋਂ ਲਾਲ ਚੰਦ ਜਮਲਾ ਜੱਟ ਬੀਬੀ ਸੁਰਿੰਦਰ ਕੌਰ ਇਹਨਾਂ ਨੇ ਉੱਥੇ ਜਿਹੜਾ ਸੀ ਉਹ ਪਰਫਾਰਮ ਕਰਨਾ ਸੀ ਤੇ ਗੁਰਸ਼ਰਨ ਸਿੰਘ ਹੋਰਾਂ ਨੇ ਕਿਹਾ ਕਿਉਂਕਿ ਇਹਨਾਂ ਨੂੰ ਇੰਚਾਰਜ ਬਣਾਇਆ ਗਿਆ ਉਸ ਕਲਚਰ ਇਵੈਂਟ ਦੇ ਤੇ ਇਹ ਉਦਾਂ ਦੀ ਐਕਟੀਵਿਟੀ ਸ਼ੁਰੂ ਤੋਂ ਥੋੜਾ ਜਿਹਾ ਰੱਖਦੇ ਸੀਗੇ ਮਸ ਇਹਨੇ ਰਿਕੁਐਸਟ ਕੀਤੀ ਸਰਕਾਰ ਨੂੰ ਤੇ ਇਹ ਭਾਖੜਾ ਡੈਮ ਦੀ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੂੰ ਕਿ ਜਿਹੜਾ ਇਹ ਇਵੈਂਟ ਤਾਂ ਹੋਣਾ ਵੀ ਵਰਕਰ ਵੀ ਚਾਹੁੰਦੇ ਆ ਵੀ ਠੀਕ ਹੈ ਉੱਥੇ ਉਸ ਮੌਕੇ ਤੇ ਵਰਕਰ ਨਹੀਂ ਸ਼ਾਮਲ ਹੋ ਸਕਦੇ ਵੱਡੀਆਂ ਹਸਤੀਆਂ ਤੇ ਪਰ ਉਹਨੂੰ ਪਹਿਲਾਂ ਉਹਨਾਂ ਨੂੰ ਇੱਕ ਇਹਦੀ ਫੁੱਲ ਡਰੈਸ ਰਿਹਰਸਲ ਕੀਤੀ ਜਾਵੇ ਤੇ ਉਹ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਦਿਖਾਉਣ ਦਾ ਤੇ ਉਹਨਾਂ ਦੀ ਜਿਹੜੀ ਸੀ ਇਹ ਰਿਕੁਐਸਟ ਬੇਨਤੀ ਉਹ ਰੱਦ ਕਰ ਦਿੱਤੀ ਗਈ ਤੇ ਉਹਨੂੰ ਕਹਿ ਕੇ ਨਹੀਂ ਇਹਦੇ ਨਾਲ ਟਾਈਮ ਵੀ ਵੇਸਟ ਹੋਊਗਾ ਤੇ ਇਹਦੇ ਨਾਲ ਇਹ ਬੜਾ ਮੁਸ਼ਕਲ ਹੈ ਕਿ ਪਹਿਲਾਂ ਸਾਰੇ ਰਿਹਰਸਲ ਕਰਨ ਫਿਰ ਪਰਫਾਰਮ ਕਰਨ ਏਦਾਂ ਦੀ ਜਿਹੜੀ ਉਹ ਗੱਲਬਾਤ ਹੈ ਹਾਲਾਂਕਿ ਰਿਹਰਸਲ ਤਾਂ ਕਰਨੀ ਸੀ ਫਿਰ ਵੀ ਤੇ ਫਿਰ ਉਹਨਾਂ ਨੇ ਉੱਥੋਂ ਜਿਹੜਾ ਖੁੰਦ ਖਾ ਕੇ ਅਸਲ ਜਿਹੜਾ ਇੱਕ ਟਰਨਿੰਗ ਪੁਆਇੰਟ ਹੈ ਉਹਨਾਂ ਨੇ ਇੱਕ ਨਾਟਕਕਾਰ ਬਣਨ ਦਾ ਤੇ ਜਾਂ ਇੱਕ ਆਵਾਮ ਦੇ ਲੀਡਰ ਆਗੂ ਬਣਨ ਦਾ ਉਹ ਉਹੀ ਹੈ ਤੇ ਕਿਉਂਕਿ ਉਹਨਾਂ ਦੇ ਅੰਦਰ ਤਾਂ ਉਹ ਸਾਰੀ ਗੱਲ ਪਈ ਸੀ ਜਿਹੜੀ ਲੋਕਾਂ ਦੇ ਹਿੱਤ ਦੇ ਵਿੱਚ ਮਾਨਵਤਾ ਦੇ ਹਿੱਤ ਦੇ ਵਿੱਚ ਤੇ ਉਹ ਜਿਹੜੀ ਸੀ ਉਹ ਸਾਰੀ ਇਹਦੇ ਦੌਰਾਨ ਉਹ ਧੁਖਦੀ ਰਹੀ ਗੱਲ ਤੇ ਜਦੋਂ ਗੱਲ ਧੁਖਦੀ ਰਹੀ ਤੇ ਉਹਨਾਂ ਨੇ ਫਿਰ ਅਲੱਗ ਇਵੈਂਟ ਜਿਹੜਾ ਸੀਗੇ ਆਰਗੇਨਾਈਜ਼ ਕੀਤਾ ਹੋਰ ਦਿਨ ਜਦੋਂ ਸਾਰਾ ਕੁਛ ਹੋ ਗਿਆ ਤੇ ਉਹ ਸਾਰਾ ਕੁਛ ਉਹ ਕਰਕੇ ਜਿਹੜਾ ਸੀ ਉਹ ਰਹੇ ਤੇ ਇਹ ਹੋਇਆ ਕੀ ਕਿ ਜਦੋਂ ਉਹ ਉੱਥੇ ਜਿਹੜਾ ਉਹਨਾਂ ਦਾ ਮਹਿਕਮਾ ਸੀ ਅਸਲ ਦੇ ਵਿੱਚ ਗੁਰਸ਼ਰਨ ਭਾਜੀ ਦਾ ਕਿਉਂਕਿ ਉਹਨਾਂ ਨੇ ਇਹ ਗੱਲਾਂ ਆਪ ਕੀਤੀਆਂ ਮੇਰੇ ਨਾਲ ਤੇ ਉਹ ਜਿਹੜੇ ਸੀ ਉੱਥੇ ਇੱਕ ਤਰੀਕੇ ਦਾ ਉਹਨਾਂ ਕੋਲੇ ਸੈਂਪਲ ਆਉਂਦੇ ਸੀਗੇ ਸੀਮੈਂਟ ਦਾ ਕਿਉਂਕਿ ਉਹ ਅਨੈਲਿਸਿਸ ਕਰਦੇ ਸੀ ਕਿ ਇਹਦੀ ਮਜ਼ਬੂਤੀ ਕਿੰਨੀ ਕੁ ਹੈ ਕਿਉਂਕਿ ਉਹ ਕੈਮਿਸਟਰੀ ਦੇ ਬੰਦੇ ਸੀ ਤੇ ਉਹਨਾਂ ਦੀ ਨੌਕਰੀ ਜਿਹੜੀ ਜੋਬ ਵੀ ਇਹੀ ਸੀ ਉੱਥੇ ਤੇ ਇੱਕ ਐਕਸਪਰਟ ਦੇ ਤੌਰ ਤੇ ਉਹਨਾਂ ਕੋਲੇ ਬਲੌਕ ਬਣ ਕੇ ਆਉਂਦੇ ਸੀਗੇ ਇੱਕ ਤਰ੍ਹਾਂ ਦੇ ਸੀਮੈਂਟ ਦੇ ਉਹਦੀ ਪਰਖ ਵਾਸਤੇ ਲੈਬੋਰਟਰੀ ਦੇ ਵਿੱਚ ਤੇ ਉਹ ਫਿਰ ਉਹਦੀ ਟੈਸਟ ਕਰਕੇ ਕਿ ਉਹਦੀ ਕਿਉਂਕਿ ਡੈਮ ਬਣ ਰਿਹਾ ਸੀਗਾ ਡੈਮ ਚੋਂ ਸਾਰਾ ਸੀਮੈਂਟ ਯੂਜ਼ ਹੋਣਾ ਸੀ ਤੇ ਉਹਦੀ ਤਾਕਤ ਉਹਦੀ ਸਟਰੈਂਥ ਦੇਖਣ ਵਾਸਤੇ ਉਹ ਜਦੋਂ ਬਲੌਕ ਬਣ ਕੇ ਆਉਂਦੇ ਸੀ ਉਹ ਫਿਰ ਉਹਦਾ ਟੈਸਟ ਕਰਕੇ ਅੱਗੇ ਰਿਪੋਰਟ ਭੇਜ ਦਿੰਦੇ ਤੇ ਉਹ ਉੱਥੇ ਸੁੱਟ ਦਿੰਦੇ ਤੇ ਕਿਉਂਕਿ ਉਹ ਡੇਲੀ ਇਹ ਕੰਮ ਹੁੰਦਾ ਸੀ ਜਦੋਂ ਨਵਾਂ ਲੋਟ ਖੁੱਲਦਾ ਸੀ ਸੀਮੈਂਟ ਦਾ ਬੈਚ ਖੁੱਲਦਾ ਸੀ ਸਾਰੇ ਦਾ ਟੈਸਟ ਪਹਿਲਾਂ ਜ਼ਰੂਰੀ ਹੁੰਦਾ ਸੀ ਤੇ ਉਹਨਾਂ ਕੋਲੇ ਉਹ ਨਾ ਬਹੁਤ ਸਾਰੇ ਬਲੌਕ ਵੱਡੇ ਵੱਡੇ ਜਿਹੜੇ ਮਤਲਬ ਕਿ ਇੱਟ ਦੇ ਸਾਈਜ਼ ਤੋਂ ਵੀ ਵੱਡੇ ਸੀ ਤੇ ਉਹ ਜਦੋਂ ਇਕੱਠੇ ਹੋ ਗਏ ਉਹਨਾਂ ਨੇ ਸੋਚਿਆ ਕਿ ਇੱਥੇ ਆਪਾਂ ਇਹਦੀ ਸਟੇਜ ਬਣਾ ਲਈ ਜਾਵੇ ਉਹ ਸਟੇਜ ਅਜੇ ਵੀ ਗੌਤਮ ਜੀ ਪ੍ਰੋਟੈਕਟ ਉੱਥੇ ਹੈਗੀ ਹੈ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਏਰੀਆ ਨਾ ਜਿਹਦੇ ਚ ਸਤਲੁਜ ਸਦਨ ਭਾਖੜਾ ਸਦਨ ਬਣੇ ਹੋਏ ਆ ਉੱਥੇ ਥੋੜਾ ਥੀਏਟਰ ਅਜੇ ਵੀ ਹੈਗਾ ਤੇ ਉਹ ਫਿਰ ਉਹਨਾਂ ਨੇ ਜਿਹੜਾ ਸੀਗਾ ਉਹ ਇੱਕ ਤਰੀਕੇ ਦਾ ਉਹਨੂੰ ਥੜਾ ਹੀ ਉਹਦਾ ਨਾਂ ਦਿੱਤਾ ਤੇ ਉਦੋਂ ਬਾਅਦ ਉਹਨਾਂ ਨੇ ਆਪਣੇ ਰੰਗ ਮੰਚ ਨੂੰ ਵੀ ਥੜਾ ਥੀਏਟਰ ਹੀ ਕਿਹਾ ਥੜਾ ਰੰਗ ਮੰਚ ਕਿਹਾ ਤੇ ਉੱਥੋਂ ਅਸਲ ਦੇ ਵਿੱਚ ਸ਼ੁਰੂਆਤ ਹੁੰਦੀ ਆ ਉੱਥੋਂ ਹੀ ਉਹਨਾਂ ਨੇ ਉੱਥੋਂ ਵਰਕਰਾਂ ਦੇ ਨਾਲ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਨਾਟਕ ਤਿਆਰ ਕੀਤਾ ਤੇ ਫਿਰ ਇਹਦੇ ਦੌਰਾਨ ਫਿਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਦਾ ਆਪਣਾ ਜੱਦੀ ਪੁਸ਼ਤੀ ਸੀ ਉੱਥੇ ਉਹਨਾਂ ਨੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਂ ਦੀ ਸੰਸਥਾ ਬਣਾਈ ਜਿਹੜੀ ਬਾਅਦ ਦੇ ਵਿੱਚ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਨਾਂ ਤੇ ਫਿਰ ਪਾਪੂਲਰ ਹੋਈ ਜ਼ਿਆਦਾ। ਤੇ ਇਨ ਬਿਟਵੀਨ ਕਿਉਂਕਿ ਉਹਨਾਂ ਨੇ ਜਿਹੜੀ ਸੀ ਉਹ ਨੌਕਰੀ ਤਾਂ ਛੇਤੀ ਉਹਨਾਂ ਦੇ ਉੱਥੇ ਕੋਈ ਗੱਲ ਤੁਕ ਬਣੀ ਨੀ ਤੇ ਉਹ ਨੌਕਰੀ ਛੱਡਤੀ। ਇੱਕ ਕਾਰਨ ਉਹਦਾ ਇਹ ਵੀ ਸੀ ਜਦੋਂ ਐਮਰਜੈਂਸੀ ਲੱਗੀ 1975 ਦੇ ਵਿੱਚ ਉਦੋਂ ਪਹਿਲਾਂ ਕਿਉਂਕਿ ਉਹ ਏਦਾਂ ਦੀਆਂ ਲੈਫਟ ਐਕਟੀਵਿਟੀ ਦੇ ਵਿੱਚ ਆ ਚੁੱਕੇ ਸੀਗੇ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸਾਰਾ ਕੁਛ ਉਹ ਵੀ ਇੱਕ ਜਿਹੜਾ ਕਾਰਨ ਬਣਿਆ ਤੇ ਉਸ ਤੋਂ ਬਾਅਦ ਦੁਬਾਰਾ ਜਿਹੜੀ ਉਹਨਾਂ ਨੇ ਨੌਕਰੀ ਫਿਰ ਕੀਤੀ ਨੀ ਤੇ ਉਹ ਨਾਟਕ ਨੂੰ ਸਮਰਪਿਤ ਹੋ ਗਏ। ਹੁਣ ਮਸਲਾ ਇਹ ਸੀ ਇਕੱਲਾ ਉਹ ਨਾਟਕ ਤੱਕ ਨਹੀਂ ਸੀ ਉਹਨਾਂ ਦਾ ਮਸਲਾ, ਉਹਨਾਂ ਦਾ ਮਸਲਾ ਨਾਟਕ ਤੋਂ ਵੀ ਵੱਧ ਆਮ ਲੋਕਾਂ ਨਾਲ ਉਹਨਾਂ ਦਾ ਇੱਕ ਸਰੋਕਾਰ ਜ਼ਿਆਦਾ ਸੀ ਕਿਉਂਕਿ ਨਾਲ ਨਾਲ ਜਿੱਦਾਂ ਤੁਸੀਂ ਪੱਤਰਕਾਰ ਸਾਰੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ, ਉਹਨਾਂ ਨੇ ਨਾਟਕ ਵੀ ਖੁਦ ਲਿਖੇ, ਨਾਟਕ ਤਿਆਰ ਵੀ ਖੁਦ ਕਰਵਾਏ, ਖੇਡੇ ਵੀ ਖੁਦ ਤੇ ਨਾਲ ਉਹਨਾਂ ਨੇ ਇੱਕ ਪਬਲੀਕੇਸ਼ਨ ਸ਼ੁਰੂ ਕੀਤੀ ਬਲਰਾਜ ਸਾਹਨੀ ਦੇ ਨਾਂ ਤੇ, ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਹਾਂ ਤੇ ਨਾਲ ਹੀ ਉਹਨਾਂ ਨੇ ਜਿਹੜਾ ਸੀ ਉਹ ਅੰਮ੍ਰਿਤਸਰ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਕਲਾ ਕੇਂਦਰ ਦੇ ਨਾਂ ਤੇ ਉਹਨਾਂ ਨੇ ਇਹ ਨਾਟਕ ਮੰਡਲੀ ਸ਼ੁਰੂ ਕੀਤੀ ਤੇ ਨਾਲ ਉਹਨਾਂ ਨੇ ਇੱਕ ਪੇਪਰ ਸ਼ੁਰੂ ਕੀਤਾ ਮੰਥਲੀ ਜਿਹਦਾ ਨਾਂ ਸੀ ਸਮਤਾ ਤੇ ਜਿਹੜੇ ਆਰਟੀਕਲ ਜਾਂ ਹੋਰ ਉਸ ਵੇਲੇ ਕਵਿਤਾਵਾਂ ਜਿਹੜੇ ਰੈਡੀਕਲ ਵਿਚਾਰਧਾਰਾ ਦੇ ਹੋਰ ਉਹ ਸਭ ਤੋਂ ਵੱਧ ਸਮਤਾ ਛਾਪਦਾ ਸੀ, ਕਹਾਣੀਆਂ ਕਵਿਤਾਵਾਂ ਸਮਤਾ ਚ ਛਪੀਆਂ ਜਿਹੜੀਆਂ ਦੂਜੇ ਕੰਟੈਂਪਰੇਰੀ ਲਿਟਰੇਰੀ ਮੈਗਜ਼ੀਨ ਦੇ ਵਿੱਚ ਨਹੀਂ ਛਪਦੀਆਂ ਸੀ, ਹਾਲਾਂਕਿ ਉਹ ਵੀ ਲਿਟਰੇਰੀ ਮੈਗਜ਼ੀਨ ਸੀਗਾ ਤੇ ਕਿਤਾਬਾਂ ਦੇ ਵਿੱਚ ਜਿਹੜੀ ਉਹਨਾਂ ਨੇ ਬਲਰਾਜ ਸਾਹਿਬ ਨੇ ਪ੍ਰਕਾਸ਼ਨ ਬਣਾਈ ਸੰਤ ਰਾਮ ਅਦਾਸ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਛਾਪਿਆ, ਪਾਸ਼ ਨੂੰ ਉਹਨਾਂ ਨੇ ਛਾਪਿਆ, ਪਾਸ਼ ਜਿਹੜੀਆਂ ਪਹਿਲੀਆਂ ਕਿਤਾਬਾਂ ਨੇ ਉੜਦੇ ਵਾਜ਼ਾ ਮਗਰ ਲੋਹਾ ਕੁੱਟ ਤੇ ਲੋਹ ਕਥਾ ਸੋਰੀ ਲੋਹਾ ਕੁੱਟ ਨੇ ਤੇ ਇਹ ਜਿਹੜੀਆਂ ਕਿਤਾਬਾਂ ਨੇ ਇਹ ਵੀ ਗੁਰਸ਼ਰਨ ਭਾਅ ਜੀ ਨੇ ਛਾਪੀਆਂ ਕਿਉਂਕਿ ਨਾਲ ਨਾਲ ਉਹ ਇੰਨੇ ਕੰਮ ਕਰਦੇ ਸੀ ਸਮਝ ਨੀ ਸਕਦੀ ਕਿ ਉਹ ਸੌਂਦੇ ਕਿਹੜੇ ਵੇਲੇ ਆਰਾਮ ਕਿਹੜੇ ਵੇਲੇ ਕਰਦੇ, ਨਾਲ ਨਾਲ ਨਾਟਕ ਤਿਆਰ ਕਰਦੇ ਸੀ। ਫਿਰ ਉਹ ਹੌਲੀ ਹੌਲੀ ਜਿਹੜੀ ਹੈ ਉਹਨਾਂ ਦੀ ਜਿਹੜੀ ਸੀ ਨਾਟਕ ਵਾਲਾ ਜਿਹੜਾ ਸੀ ਉਹ ਇੰਨਾ ਜ਼ਿਆਦਾ ਹੋ ਗਿਆ ਕਿਉਂਕਿ ਚਲੋ ਅੰਮ੍ਰਿਤਸਰ ਦੇ ਇਲਾਕੇ ਚ ਉੱਧਰ ਤਾਂ ਜਾਣਾ ਜਾਣਾ ਸੀ, ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਫਿਰ ਫੈਲ ਗਿਆ ਤੇ ਫਿਰ ਉੱਥੋਂ ਉਹਨਾਂ ਦਾ ਨਾਂ ਗੁਰਸ਼ਰਨ ਭਾਅ ਜੀ ਤੇ ਉਹਨਾਂ ਨੇ ਹਰ ਤਰ੍ਹਾਂ ਦਾ ਨਾਟਕ ਕੀਤਾ ਕਿਉਂਕਿ ਪੰਜਾਬੀ ਨੁੱਕੜ ਨਾਟਕ ਦਾ ਤਾਂ ਕਹਿੰਦੀ ਹੋਇਆ ਕਿ ਉਹ ਸ਼ੁਰੂ ਹੀ ਉਹਨਾਂ ਨੇ ਕੀਤਾ ਸਟੇਟ ਪਲੇ, ਤਾਂ ਪਹਿਲਾਂ ਇਸ ਰੂਪ ਚ ਸਟਰੀਟ ਪਲੇ ਇੱਥੇ ਉਹ ਹੈ ਨੀ ਸੀ, ਠੀਕ ਹੈ ਫੋਕ ਥੀਏਟਰ ਇੱਥੇ ਹੈਗਾ ਸੀ ਜਿਵੇਂ ਭੰਡ ਨਕਲੀ ਵਗੈਰਾ, ਪਰ ਉਹ ਇੱਦਾਂ ਦਾ ਨੀ ਸੀ ਜਿਹੜਾ ਕਿਸੇ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਹੋਵੇ ਤੇ ਉਹ ਉਹਨਾਂ ਨੇ ਜਿਹੜਾ ਸੀ ਉਹਦੀ ਸ਼ੁਰੂਆਤ ਗੁਰਸ਼ਰਨ ਸਿੰਘ ਨੇ ਕੀਤੀ। ਫਿਰ ਉਸ ਤੋਂ ਲੈ ਕੇ ਤੇ ਆਮ ਸਟੇਜ ਦੇ ਜਿਹੜਾ ਥੀਏਟਰ ਤੋਂ ਲੈ ਕੇ ਲਾਈਟ ਆਊਂਡ ਸਾਊਂਡ ਤੱਕ ਤੇ ਬਹੁਤ ਹੀ ਕਮਾਲ ਦੇ ਜਿਹੜੇ ਨਾਟਕ ਵੱਡੀ ਟੈਕਨੋਲੋਜੀ ਵੱਡੇ ਸੈੱਟ ਨੂੰ ਲੈ ਕੇ, ਜਿਵੇਂ ਜਦੋਂ ਉਹਨਾਂ ਨੇ ਧਮਕ ਨਗਾਰੇ ਦੀ ਲਿਖਿਆ, ਧਮਕ ਨਗਾਰੇ ਦੀ ਨਾਟਕ ਜਿਹੜਾ ਸੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਡਾਇਰੈਕਟਰ ਸੀਗੇ ਬੰਸੀ ਕੌਰ, ਤੇ ਬੰਸੀ ਕੌਲ ਨੇ ਇੱਕ ਵਰਕਸ਼ਾਪ ਚ ਤਿਆਰ ਕਰਾਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਵਰਕਸ਼ਾਪ ਲਾਈ ਤੇ ਉਸ ਉਹਦੇ ਸੈੱਟ ਤਿਆਰ ਕੀਤੇ ਸਾਰਾ ਕੁਛ ਤੇ ਕਿਉਂਕਿ ਅਕਸਰ ਕਈ ਵਾਰੀ ਗੁਰਸ਼ਰਨ ਸਿੰਘ ਨੂੰ ਕਿਹਾ ਜਾਂਦਾ ਸੀ ਕਿ ਇਹ ਤਾਂ ਥੜਿਆਂ ਤੇ ਜਾਂ ਗੱਡੇ ਜੋੜ ਕੇ ਨਾਟਕ ਕਰਨ ਵਾਲੇ ਆ, ਇਹਨਾਂ ਨੂੰ ਰੰਗ ਮੰਚ ਦੀ ਤਕਨੀਕ ਜਾਂ ਹੋਰ ਉਹ ਪਤਾ ਨੀ, ਏਦਾਂ ਵੀ ਕਹਿ ਦਿੰਦੇ ਸੀ ਕਈ ਵਿਰੋਧੀ ਤੇ, ਪਰ ਨਹੀਂ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਸੀ ਉਹਨਾਂ ਨੇ ਉਹ ਨਾਟਕ ਜਿਹੜਾ ਸੀ ਉਹ ਤਿਆਰ ਕੀਤਾ ਤੇ ਲਿਖਤ ਦੇ ਵਿੱਚ 200 ਤੋਂ ਵੱਧ ਉਹਨਾਂ ਨੇ ਨਾਟਕ ਜਿਹੜੇ ਲਿਖੇ ਆ ਜਿਹੜੇ ਰਿਕਾਰਡ ਤੇ ਆ, ਤੇ ਹਾਲਾਂਕਿ ਹੋਰ ਵੀ ਜਿਹੜੇ ਕਈ ਚੀਜ਼ਾਂ ਏਦਾਂ ਵਿਸਰ ਵੀ ਗਈਆਂ ਕਿਉਂਕਿ ਬਹੁਤ ਛੇਤੀ ਰਿਐਕਟ ਕਰਦੇ ਜਦੋਂ, ਕਿਉਂਕਿ ਉਹਨਾਂ ਕੋਲ ਪੋਲੀਟੀਕਲ ਈਡੀਅਮ ਸੀਗਾ ਤੇ ਉਸ ਪੋਲੀਟੀਕਲ ਈਡੀਅਮ ਦੇ ਵਿੱਚ ਬਹੁਤ ਛੇਤੀ ਨਾਟਕ ਲਿਖ ਦਿੰਦੇ ਸੀ ਜਦੋਂ ਵੀ ਕੋਈ ਘਟਨਾ ਵਾਪਰਦੀ, ਜਦੋਂ ਦਿੱਲੀ ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਜਿਹੜਾ ਹੋਇਆ ਉਹਦੇ ਤੇ ਉਹਨਾਂ ਨੇ ਉਹਦੇ ਅਜੇ ਉਹ ਸਿਵੇ ਵੀ ਨਹੀਂ ਸੀ ਠੰਡੇ, ਉਹਨਾਂ ਨੇ ਨਾਟਕ ਲਿਖਤਾ ਸੀ ਬਾਬਾ ਬੋਲਦਾ ਹੈ ਤੇ ਉਹਦੇ ਚ ਬੜਾ ਤਿੱਖਾ ਉਹਦੇ ਤੇ ਜਿਹੜਾ ਹੈ ਪ੍ਰਤੀਕਰਮ ਬੜਾ ਤਿੱਖਾ ਪੋਲੀਟੀਕਲ ਕਟਾਕਸ਼ ਕੀਤਾ, ਸਿੱਧਾ ਕਾਂਗਰਸ ਤੇ ਨਾਂ ਲੈ ਕੇ ਕੀਤਾ ਤੇ ਇਹ ਬਹੁਤ ਘੱਟ ਸਾਹਿਤਕਾਰਾਂ ਦੇ ਜਾਂ ਇਹਨਾਂ ਦੇ ਹਿੱਸੇ ਹੈ ਇਹ ਗੱਲ ਕਿ ਤੁਸੀਂ ਸਿੱਧਾ ਜਿਹੜਾ ਹੈਗਾ ਅਟੈਕ ਜਾਂ ਸਿੱਧਾ ਵਿਅੰਗ ਜਿਹੜਾ ਤੁਸੀਂ ਕਰਨ ਦੀ ਗੱਲ। ਇਸੇ ਤਰ੍ਹਾਂ ਪੰਜਾਬ ਦੇ ਉੱਪਰ ਉਹਨਾਂ ਨੇ ਕਈ ਜਿਹੜੇ ਨਾਟਕ ਲਿਖੇ ਜਦੋਂ ਪਹਿਲਾਂ ਧਰਮ ਯੁੱਧ ਮੋਰਚੇ ਤੋਂ ਬਾਅਦ ਉਹਨਾਂ ਨੇ ਇੱਕ ਨਾਟਕ ਲਿਖਿਆ ਧਰਮ ਯੁੱਧ ਮੋਰਚੇ ਦੌਰਾਨ ਹੀ ਇੱਕ ਮੋਰਚਾ ਇੱਕ ਮੰਜੀ ਤੇ ਹਵਾ ਚ ਲਟਕਦੇ ਲੋਕ ਕਿ ਜਿਹੜਾ ਸੀ ਕੱਲਾ ਇਹ ਧਰਮ ਯੁੱਧ ਨਹੀਂ ਤੇ ਹੋਰ ਵੀ ਸਮੱਸਿਆਵਾਂ ਲੋਕਾਂ ਦੀਆਂ ਹੈਗੀਆਂ ਉਹਦੇ ਚ ਉਹ ਮਸਲਾ ਜਿਹੜਾ ਉਠਾਇਆ ਗਿਆ ਜਿਹਦਾ ਵਿਰੋਧ ਵੀ ਹੋਇਆ ਕੁਛ ਜਿਹੜੇ ਮਿਲੀਟੈਂਟ ਸੀ ਉਹਨਾਂ ਧਿਰਾਂ ਵੱਲੋਂ ਵੀ ਵਿਰੋਧ ਹੋਇਆ ਇਸੇ ਤਰ੍ਹਾਂ ਫਿਰ ਉਹਨਾਂ ਦਾ ਦਾਸਤਾਨ ਨੇ ਪੰਜਾਬ ਤੱਕ ਦੂਰਦਰਸ਼ਨ ਤੇ ਵੀ ਜਿਹੜਾ ਚੱਲਿਆ ਤੇ ਇਸੇ ਤਰ੍ਹਾਂ ਬਾਬਾ ਬੋਲਦਾ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਨਾਟਕ ਜਿਹੜਾ ਬਾਅਦ ਦੇ ਵਿੱਚ ਕਾਫੀ ਪਾਪੂਲਰ ਹੋਇਆ ਉਹ ਵੀ ਤੇ ਉਹ ਸੀ ਚੰਡੀਗੜ੍ਹ ਪੁਆੜੇ ਦੀ ਜੜ ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣ ਗਈ ਸੀ ਉਦੋਂ ਬਾਅਦ ਇਹ ਨਾਟਕ ਉਹਨਾਂ ਨੇ ਤਿਆਰ ਕਰਕੇ ਖੇਡਿਆ ਤੇ ਇਸੇ ਤਰ੍ਹਾਂ ਇੱਕ ਨਾਟਕ ਸੀ ਉਹਨਾਂ ਦਾ ਛੋਟਾ ਜਿਹਾ ਕਰਫਿਊ ਤੇ ਉਦੋਂ ਕਰਫਿਊ ਬੜੇ ਲੱਗਦੇ ਸੀ ਤੇ ਫਿਰ ਉਹਨਾਂ ਨੇ ਕੋਈ ਵੀ ਜਿਹੜੀ ਟੌਪ ਦੀ ਜਿਹੜੀ ਰਚਨਾ ਉਹ ਛੱਡੀ ਨੀ ਜਿਹਦੇ ਤੇ ਉਹਨਾਂ ਨੇ ਨਾਟਕ ਨਾ ਬਣਾਇਆ ਜਾਵੇ ਇੱਕ ਵਾਰੀ ਦੋ ਤਿੰਨ ਜਿਹੜੀਆਂ ਕਹਾਣੀਆਂ ਜੋੜ ਕੇ ਉਹਨਾਂ ਦੇ ਉੱਤੇ ਉਹਨਾਂ ਨੇ ਇੱਕ ਨਾਟਕ ਤਿਆਰ ਕੀਤਾ ਜਿਹੜੇ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ਼ ਪੁਲਿਸ ਦੀਆਂ ਜ਼ਿਆਦਤੀਆਂ ਦੇ ਖਿਲਾਫ਼ ਉਹ ਇਹ ਨੀ ਸੀ ਕਿ ਇਕੱਲਾ ਟੈਰਰਿਜ਼ਮ ਦੇ ਖਿਲਾਫ਼ ਸੀ ਜਾਂ ਹੋਰ ਜਿਹੜਾ ਪੁਲਿਸ ਦਾ ਟੈਰਰ ਸੀ ਉਹਦੇ ਖਿਲਾਫ਼ ਵੀ ਬਹੁਤ ਲਿਖਦੇ ਸੀ ਬੋਲਦੇ ਸੀ ਜਾ ਕੇ ਸਟੇਜਾਂ ਤੇ ਉਹ ਜਿਹੜੀ ਸੀ ਉਹ ਨਾਟਕ ਅਜੀਤ ਕੌਰ ਦੀ ਕਹਾਣੀ ਹੈ ਕੁੱਤੇ ਤੇ ਉਹਨੂੰ ਬੇਸ ਬਣਾ ਕੇ ਜਿਹੜਾ ਸੀ ਉਹ ਲਿਖਿਆ ਤੇ ਹੋਰ ਵੀ ਜਿੰਨੇ ਵੀ ਕੋਈ ਸਮੇਂ ਸਮੇਂ ਜਿਹੜਾ ਏਦਾਂ ਦਾ ਫਿਕਸ਼ਨ ਆਉਂਦਾ ਰਿਹਾ ਲਿਟਰੇਚਰ ਆਉਂਦਾ ਭਾਵੇਂ ਕਹਾਣੀਆਂ ਸੀ ਭਾਵੇਂ ਨਾਵਲ ਸੀ ਉਹਨਾਂ ਨੇ ਉਹਦੀ ਅਡੈਪਟੇਸ਼ਨ ਕਰਕੇ ਤੇ ਉਹਨਾਂ ਦੇ ਉੱਤੇ ਨਾਟਕ ਤਿਆਰ ਕੀਤੇ ਇਹੀ ਕਾਰਨ ਹੈ ਕਿ 200 ਤੋਂ ਵੱਧ ਜਿਹੜੇ ਹੈਗੇ ਉਹਨਾਂ ਦੇ ਟਾਈਟਲ ਹੈਗੇ ਆ ਤੇ ਸ਼ੁਰੂਆਤ ਉਹਨਾਂ ਨੇ ਕੁਛ ਉਹਨਾਂ ਨੇ ਏਦਾਂ ਦੇ ਇਤਿਹਾਸਕ ਨਾਟਕ ਲਿਖੇ ਜਿਨ੍ਹਾਂ ਦਾ ਜੋ ਅਜੇ ਤੱਕ ਵੀ ਖੇਡੇ ਜਾਂਦੇ ਆ ਇਕੱਲੇ ਇੱਥੇ ਇੰਡੀਆ ਚ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਖੇਡਦੇ ਆ ਉਹਨਾਂ ਦੇ ਵਿੱਚ ਉਹ ਨਾਟਕ ਬੜੇ ਪਾਪੂਲਰ ਹੈ ਇੰਡੀਅਨ ਦੇ ਪੱਖੋਂ ਵੀ ਹਿਸਟਰੀ ਦੇ ਪੱਖੋਂ ਵੀ ਤੇ ਹਿਸਟਰੀ ਦੇ ਸਹੀ ਪਰਸਪੈਕਟਿਵ ਦੇ ਪੱਖੋਂ ਵੀ ਜਿਵੇਂ ਇਹ ਲਹੂ ਕਿਸ ਦਾ ਹੈ ਜਿਹੜੀ ਭਾਈ ਲਾਲੋ ਤੇ ਮਲਕ ਭਾਗੋ ਵਾਲੀ ਜਿਹੜੀ ਸਾਖੀ ਆ ਉਹਨੂੰ ਮੁੱਖ ਰੱਖ ਕੇ ਲਿਖਿਆ ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖ ਕੇ ਉਹਨਾਂ ਨੇ ਲਿਖਿਆ ਕਿ ਵਕੂੜੇ ਟੁੱਟੇ ਪਾਲ ਤੇ ਇਸੇ ਤਰ੍ਹਾਂ ਮਸੰਦਪੁਰਾ ਸਾਹਿਬ ਜਦੋਂ ਇੱਥੇ ਚੱਲੀ ਸੀ ਮਸੰਦਾਂ ਦਾ ਫਿਰ ਜਿਹੜਾ ਬਾਅਦ ਚ ਜਿਹੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੇ ਵੀ ਮਸੰਦਾਂ ਦਾ ਬਹੁਤ ਤਿੱਖਾ ਵਿਰੋਧ ਕੀਤਾ ਉਹਨਾਂ ਨੂੰ ਸਜਾਵਾਂ ਵੀ ਦਿੱਤੀਆਂ ਉਸ ਘਟਨਾ ਨੂੰ ਲੈ ਕੇ ਵੀ ਜਿਹੜਾ ਹੈ ਉਹਨਾਂ ਨੇ ਫਿਰ ਉਹ ਮਸੰਦਾਂ ਦੇ ਉੱਪਰ ਵੀ ਇੱਕ ਜਿਹੜਾ ਉਹ ਨਾਟਕ ਲਿਖਿਆ ਪਰਖ ਉਹਦਾ ਨਾਮ ਸੀਗਾ ਤੇ ਸੋ ਇਸ ਤਰੀਕੇ ਦੀ ਦਾ ਉਹਨਾਂ ਨੇ ਫਿਰ ਚਾਂਦਨੀ ਚੌਕ ਤੋਂ ਸਰਹੰਦ ਤੱਕ ਤੇ ਜਿਹੜੇ ਇਤਿਹਾਸਕ ਜਿਹੜੇ ਹੁਣ ਤੱਕ ਵੀ ਖੇਡੇ ਜਾਂਦੇ ਆ ਉਹਨਾਂ ਨੇ ਕੋਈ ਪੱਖ ਜਿਹੜਾ ਸੀ ਉਹ ਛੱਡਿਆ ਨੀ ਜਿਸ ਕੰਮ ਤੇ ਉਹਨਾਂ ਨੇ ਕੋਈ ਨਾਟਕ ਤਿਆਰ ਨਾ ਕੀਤਾ ਹੋਵੇ ਤੇ ਖੇਡਿਆ ਨਾ ਹੋਵੇ ਦੂਜੀ ਇੱਕ ਗੌਤਮ ਜੀ ਜਿਹੜੀ ਮਹੱਤਵਪੂਰਨ ਗੱਲ ਉਹ ਹੈ ਕਿ ਉਹਨਾਂ ਨੇ ਇਕੱਲੇ ਨਾਟਕ ਖੇਡੇ ਨੀ ਤੇ ਉਹ ਨਾਟਕ ਜੀਵੇ ਵੀ ਤੇ ਸਮਾਜਿਕ ਤੇ ਸਿਆਸੀ ਜੀਵਨ ਦੇ ਵਿੱਚ ਸਿੱਧਾ ਜਾ ਕੇ ਦਖਲ ਦਿੱਤਾ ਦੋ ਤਿੰਨ ਮਾਮਲਿਆਂ ਦੇ ਵਿੱਚੋਂ ਬੜੇ ਜਿਹੜੇ ਸੀਗੇ ਉਹ ਜਿਸ ਤੇ ਉਹ ਬੜੇ ਸਟ੍ਰਿਕ ਸੀਗੇ ਮਤਲਬ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਜ਼ਬਾਤੀ ਵੀ ਸੀ ਤੇ ਉਹਦੇ ਤੇ ਉਹ ਬਿਲਕੁਲ ਇਹ ਸੀ ਕਿ ਇਸ ਗੱਲ ਤੇ ਖੜੇ ਸੀ ਇੱਕ ਤਾਂ ਇਹ ਸੀ ਕਿ ਜਿਹੜਾ ਸਮਾਜਿਕ ਵਿਤਕਰਾ ਪਿੰਡਾਂ ਦੇ ਵਿੱਚ ਇੰਨਾ ਕਿਉਂ ਹੈ ਉਹ ਜ਼ਿਆਦਾ ਸੰਬੋਧਨ ਕਰਦੇ ਸੀ ਜਿਹੜੇ ਵਿਹੜਿਆਂ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਤੇ ਸਮਾਜਿਕ ਤੌਰ ਤੇ ਵੀ ਜਦੋਂ ਉਹ ਕਿਤੇ ਕੁਛ ਲਿਖਦੇ ਸੀ ਕੋਈ ਆਰਟੀਕਲ ਜਾਂ ਉਹ ਆਪਣੇ ਨਾਟਕਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਸਪੀਚ ਭਾਸ਼ਣ ਜ਼ਰੂਰ ਦਿੰਦੇ ਸੀ ਉਹਦੇ ਚ ਫਿਰ ਬੋਲਦੇ ਸੀ ਵੀ ਥੋੜਾ ਇੰਨਾ ਮਾੜਾ ਹਾਲ ਕਿਉਂ ਹੈ ਬਾਕੀਆਂ ਦੇ ਮੁਕਾਬਲੇ ਜਾਂ ਪਿੰਡਾਂ ਦੇ ਲੋਕਾਂ ਦਾ ਇੰਨਾ ਮਾੜਾ ਹਾਲ ਕਿਉਂ ਹੈ ਕਿਸਾਨੀ ਦਾ ਇੰਨਾ ਮਾੜਾ ਹਾਲ ਕਿਉਂ ਹੈ ਇਸ ਗੱਲ ਤੇ ਉਹ ਜਿਹੜੇ ਬੁਨਿਆਦੀ ਹੱਕਾਂ ਬਾਰੇ ਜਿਹੜੀ ਸੀ ਉਹ ਗੱਲ ਅਕਸਰ ਕਰਦੇ ਭਾਵੇਂ ਨੁੱਕੜ ਨਾਟਕ ਹੁੰਦੇ ਸੀ ਤੇ ਇਸ ਕਰਕੇ ਵੀ ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਸੀ ਨਾਟਕ ਤਾਂ ਉਹਨਾਂ ਦਾ ਜਿਹੜਾ ਪ੍ਰਭਾਵ ਛੱਡਦੇ ਸੀ ਜਿਹੜਾ ਉਹਨਾਂ ਦਾ ਭਾਸ਼ਣ ਹੁੰਦਾ ਸੀ ਲੈਕਚਰ ਹੁੰਦਾ ਸੀ ਉਸ ਤੋਂ ਵੱਧ ਇੰਪੋਰਟੈਂਟ ਹੁੰਦਾ ਸੀ ਫਿਰ ਉਹ ਹਰ ਵਰਗ ਦੇ ਵਿੱਚ ਭਾਵੇਂ ਸਟੂਡੈਂਟ ਹੋਣ ਭਾਵੇਂ ਪਿੰਡਾਂ ਦੇ ਲੋਕ ਹੋਣ ਭਾਵੇਂ ਸ਼ਹਿਰਾਂ ਦੇ ਕੋਈ ਮਜ਼ਦੂਰ ਹੋਣ ਪੱਲੇਦਾਰ ਹੋਣ ਤੇ ਛੋਟੇ ਦੁਕਾਨਦਾਰ ਹੋਣ ਸਾਰਿਆਂ ਚ ਜਿਹੜੇ ਸੀ ਬਹੁਤ ਹਰਮਨ ਪਿਆਰੇ ਸੀ ਇਹ ਉਹਨਾਂ ਦਾ ਇਹ ਪੱਖ ਹੈ ਪਰ ਕਲਾ ਦੇ ਪਿੱਛੋਂ ਜੇ ਦੂਜੇ ਪਾਸੇ ਉਹਨਾਂ ਨੂੰ ਦੇਖਿਆ ਜਾਵੇ ਉਹਨਾਂ ਨੇ ਫਿਲਮਾਂ ਚ ਵੀ ਕੰਮ ਕੀਤਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨੀ 1973 ਦੇ ਵਿੱਚ ਇੱਕ ਫਿਲਮ ਬਣੀ ਸੀ ਮਨਜੀਤੇ ਜਗਜੀਤ ਤੇ ਮਨਜੀਤੇ ਜਗਜੀਤ ਬੜੀ ਆਪਣੇ ਵੇਲੇ ਦੀ ਮਸ਼ਹੂਰ ਫਿਲਮ ਸੀ ਸੁਨੀਲ ਦੱਤ ਉਹਦੇ ਨਾਇਕ ਸੀ ਉਹ ਤੇ ਉਦੋਂ ਉਹਨਾਂ ਨੇ ਉਹਦੇ ਚ ਪਾਰਟ ਕੀਤਾ ਜਿਹੜੀ ਨਾਇਕ ਆ ਉਹਦੇ ਪਿਤਾ ਦਾ ਕੰਮ ਕੀਤਾ ਪਾਰਟ ਕੀਤਾ ਤੇ ਇਸ ਤਰ੍ਹਾਂ ਮਟਿਆਰ ਫਿਲਮ ਚ ਉਹਨਾਂ ਨੇ ਪਾਰਟ ਕੀਤਾ ਸੂਮਾ ਭਗਤ ਭਾਬੋ ਤੇ ਇਸ ਤਰ੍ਹਾਂ ਦੀਆਂ ਉਹਨਾਂ ਨੇ ਕਈ ਫਿਲਮਾਂ ਚ ਵੀ ਜਿਹੜਾ ਸੀ ਇੱਕ ਫਿਲਮ ਇੱਕ ਕਲਾਕਾਰ ਦੇ ਤੌਰ ਤੇ ਕੰਮ ਕੀਤਾ ਤੇ ਦੂਰਦਰਸ਼ਨ ਤੇ ਖੈਰ ਬਹੁਤ ਸਾਰੇ ਨਾਟਕ ਹੈ, ਪਰ ਉਹਨਾਂ ਦੇ ਦੋ ਲੜੀਵਾਰ ਦਾਸਤਾਨ ਏ ਪੰਜਾਬ ਤੇ ਭਾਈ ਮੰਨਾ ਸਿੰਘ, ਇਹ ਬੜੇ ਮਸ਼ਹੂਰ ਨੇ। ਬਾਅਦ ਚ ਫਿਰ ਉਹਨਾਂ ਦਾ ਨਾਮ ਭਾਈ ਮੰਨਾ ਸਿੰਘ ਟਿਕ ਗਿਆ ਸੀ, ਬਹੁਤ ਸਾਰੇ ਆਮ ਲੋਕ ਜਿਹੜੇ ਸੀ ਉਹ ਫਿਰ ਭਾਈ ਮੰਨਾ ਸਿੰਘ ਹੀ ਦੇ ਨਾਂ ਨਾਲ ਜਾਣਦੇ। ਗੁਰਸ਼ਰਨ ਸਿੰਘ ਕਈ ਵਾਰੀ ਬਰੈਕਟ ਦੇ ਵਿੱਚ ਪ੍ਰਬੰਧਕ ਲਿਖ ਵੀ ਦਿੰਦੇ ਸੀ ਜੋ ਕਿ ਪ੍ਰੋਗਰਾਮ ਕਰਨ ਆਉਂਦੇ ਆਪਣੇ ਇਸ਼ਤਿਹਾਰਾਂ ਚ ਕਿ ਭਾਈ ਮੰਨਾ ਸਿੰਘ ਆ ਰਹੇ ਨੇ। ਤੇ ਸੋ ਇੱਕ ਪਬਲਿਸ਼ਰ, ਇੱਕ ਪੱਤਰਕਾਰ, ਇੱਕ ਨਾਟਕਕਾਰ, ਇੱਕ ਸੋਸ਼ਲ ਐਕਟੀਵਿਸਟ, ਇਹ ਬਹੁਤ ਸਾਰੇ ਗੁਣ ਜਿਹੜੇ ਸੀ ਉਹਨਾਂ ਨੇ ਸੀ, ਤੇ ਫਿਰ ਇੱਕ ਫਿਲਮ ਕਲਾਕਾਰ। ਤੇ ਉਹਨਾਂ ਨੂੰ ਜਿਹੜਾ ਸੀ ਸਭ ਤੋਂ ਪਹਿਲਾਂ ਸੰਗੀਤ ਨਾਟਕ ਅਕੈਡਮੀ ਜਿਹੜਾ ਨੈਸ਼ਨਲ ਅਕੈਡਮੀ ਦਾ ਅਵਾਰਡ ਉਹਨਾਂ ਨੂੰ ਮਿਲਿਆ 1993 ਦੇ ਵਿੱਚ। ਇਸੇ ਤਰ੍ਹਾਂ ਫਿਰ ਕਾਲੀਦਾਸ ਅਵਾਰਡ ਬਹੁਤ ਵੱਡਾ ਅਵਾਰਡ ਹੈ, ਉਹ ਵੀ ਸਨਮਾਨ, ਕਾਲੀਦਾਸ ਸਨਮਾਨ ਉਹਨਾਂ ਨੂੰ ਮਿਲਿਆ। ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਵੀ ਉਹਨਾਂ ਨੂੰ ਅਵਾਰਡ ਮਿਲਿਆ। ਤੇ ਸਭ ਤੋਂ ਵੱਧ ਉਹ ਸਮਝਿਆ ਕਿ ਦੋ ਬਹੁਤ ਵੱਡੇ ਪ੍ਰੋਗਰਾਮ ਉਹਨਾਂ ਦੇ ਸਨਮਾਨ ਦੇ ਵਿੱਚ ਜਿਹੜੇ ਹੋਏ, ਉਹਨਾਂ ਨੂੰ ਇਹ ਸਮਝਦੇ ਸੀ ਕਿ ਉਹ ਉਹਨਾਂ ਦਾ ਸਭ ਤੋਂ ਵੱਡਾ ਅਵਾਰਡ ਹੈ। ਇੱਕ ਤਾਂ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਸਮਾਗਮ ਹੋਇਆ ਜਿੱਥੇ ਉਹਨਾਂ ਨੂੰ ਲੋਕ ਨਾਇਕ ਦਾ ਜਿਹੜਾ ਸੀ ਉਹ ਇੱਕ ਅਵਾਰਡ ਦਿੱਤਾ ਗਿਆ। ਤੇ ਇਸੇ ਤਰ੍ਹਾਂ ਜਿਹੜਾ ਸੀਗਾ ਮੋਗਾ ਜ਼ਿਲ੍ਹੇ ਦੇ ਵਿੱਚ ਤੇ ਘੋਲੀਆ ਕਲਾਂ ਇੱਕ ਪ੍ਰੋਗਰਾਮ ਹੋਇਆ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਉਹਨੂੰ ਉਸ ਕਹਿੰਦੇ ਕਿ ਉਹ ਬਹੁਤ ਵੱਡਾ ਜਿਹੜਾ ਸੀ ਉਹ ਪੁਰਸਕਾਰ ਜਿਹੜਾ ਸੀ। ਤੇ ਸੋ ਬਾਅਦ ਦੇ ਵਿੱਚ ਉਹ ਸ਼ਿਫਟ ਹੋ ਗਏ ਸੀ ਚੰਡੀਗੜ੍ਹ, ਫਿਰ ਉਹਨਾਂ ਨੇ ਚੰਡੀਗੜ੍ਹ ਜਿਹੜਾ ਸੀਗਾ ਉਹੀ ਜਿਹੜਾ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੀ ਥਾਂ ਤੇ ਉਹਨਾਂ ਨੇ ਚੰਡੀਗੜ੍ਹ ਸਕੂਲ ਆਫ ਡਰਾਮਾ ਕੀਤਾ। ਤੇ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸੀ 1987-88 ਤੋਂ ਬਾਅਦ, ਤੇ ਉਦੋਂ ਫਿਰ ਉਹਨਾਂ ਨੇ ਚੰਡੀਗੜ੍ਹੋਂ ਹੀ ਓਪਰੇਟ ਕੀਤਾ। ਤੇ ਚੰਡੀਗੜ੍ਹ ਉਹ 1990-91 ਦੇ ਵਿੱਚ ਤਾਂ ਉਹ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਵੀ ਰਹੇ, ਤੇ ਉਹਨਾਂ ਦੇ ਨਾਲ ਡਾਕਟਰ ਆਤਮਜੀਤ ਜਿਹੜੇ ਸੀਗੇ ਉਹ ਸਕੱਤਰ ਸੀਗੇ ਸੰਗੀਤ ਨਾਟਕ ਅਕਾਦਮੀ ਦੇ। ਤੇ ਉਦੋਂ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਅਕੈਡਮੀ ਵੱਲੋਂ, ਤੇ ਖਾਸ ਕਰਕੇ ਜਿਹੜਾ ਹੈ ਪਿੰਡਾਂ ਦੇ ਤੱਕ ਅਕੈਡਮੀ ਨੂੰ ਲੈ ਕੇ ਗਏ, ਪੰਜਾਬ ਦੀ ਅਕੈਡਮੀ ਇਹ ਕਹਿ ਕੇ ਕਿ ਪੰਜਾਬ ਦੀ ਅਕੈਡਮੀ ਨੂੰ ਪੰਜਾਬ ਚ ਜਿਹੜਾ ਹੈਗਾ ਉਹ ਕੰਮ ਕਰਨਾ ਚਾਹੀਦਾ, ਬਿਲਕੁਲ ਇਹ ਗੱਲ ਉਹਨਾਂ ਦੀ ਇਹ ਸਹੀ ਸੀ। ਤੇ ਉਦੋਂ ਹੀ ਜਿਹੜੀ ਅਕੈਡਮੀ ਇੱਥੋਂ ਨਿਕਲੀ ਤੇ ਤਾਂ ਕਿ ਪੰਜਾਬ ਚ ਹੁਣ ਤੱਕ ਜਿਹੜਾ ਉਹ ਕੰਮ ਕਰ ਰਹੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਸੀ ਉਹ ਕੰਮ ਕੀਤੇ। ਤੇ ਜਦੋਂ ਵੀ ਆਪਾਂ ਭਾਵੇਂ ਇਪਟਾ ਹੋਵੇ, ਭਾਵੇਂ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਨੇ ਜਾਂ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਜਾਗਰੂਕ ਜਥੇਬੰਦੀਆਂ ਨੇ ਕਲਚਰ ਦੇ ਵਿੱਚ, ਤੇ ਉੱਥੇ ਜੇ ਨਾਂ ਇੰਡੀਆ ਦੇ ਵਿੱਚੋਂ ਕਿਸੇ ਦਾ ਤੇ ਸਭ ਤੋਂ ਵੱਡਾ ਨਾਂ ਜਿਹੜਾ ਹੈਗਾ ਗੁਰਸ਼ਰਨ ਭਾਜੀ ਦਾ ਹੀ ਹੈ, ਗੁਰਸ਼ਰਨ ਸਿੰਘ ਦਾ ਨਾਂ ਹੀ ਹੈ। ਹਾਂਜੀ
2: ਵਾਕਈ। ਔਰ ਮੇਰੇ ਯਾਦ ਹੈ ਕਿ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੇ ਟੈਗੋਰ ਥੀਏਟਰ ਦੇ ਵਿੱਚ ਜਦੋਂ ਜਾਣਾ ਤਾਂ ਕਹਿਣਾ ਕਿ ਭਾਜੀ ਦਾ ਪਲੇ ਹੈਗਾ, ਤੇ ਜੇ ਆਮ ਤੌਰ ਦੇ ਉੱਤੇ ਦੂਜੇ ਪਲੇ ਹੁੰਦੇ ਸੀਗੇ ਤਾਂ ਇੱਕ ਫਰਕ ਦਿਖਦਾ ਸੀਗਾ, ਲੋਕ ਵੀ ਜਿਹੜੇ ਸਪੈਕਟੇਟਰਸ ਵੀ ਆਉਂਦੇ ਸੀ ਉਹ ਵੀ ਦੇਖਣ ਦੇ ਲਈ ਇਸ ਰਿਸਪੈਕਟ ਦੇ ਨਾਲ ਕਿ ਜੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਨੇ ਡਾਇਰੈਕਟ ਕੀਤਾ ਹੈਗਾ ਨਾਟਕ ਤਾਂ ਵਾਕਈ ਕੁਛ ਹੋਏਗਾ ਉਹਦੇ ਵਿੱਚ। ਪਰ ਭਾਜੀ ਮੇਰਾ ਸਵਾਲ ਇੱਥੇ ਇਹ ਹੈ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਕਿ ਭਾਜੀ ਗੁਰਸ਼ਰਨ ਸਿੰਘ ਹੋਰੀ ਜਿੰਨਾ ਚਿਰ ਕਰਦੇ ਰਹੇ ਨਾਟਕ ਉਨਾ ਚਿਰ ਰੰਗਮੰਚ ਵੀ ਜਿਉਂਦਾ ਰਿਹਾ, ਹੁਣ ਉਹ ਜਿਹੜੀ ਰੂਹ ਜੀ ਨਜ਼ਰ ਨਹੀਂ ਆਉਂਦੀ ਹੈਗੀ, ਨਾ ਹੀ ਤਾਂ ਦੇਖਣ ਵਾਲਿਆਂ 'ਚ ਅਤੇ ਨਾ ਹੀ ਜਿਹੜੇ ਰੰਗਮੰਚ ਜਿਹੜੀ ਸਟੇਜ ਵੀ ਹੈਗੀ ਹੈ ਉਹ ਵੀ ਹੁਣ ਉਨੀ ਮਹਿਕੀ ਮਹਿਕੀ ਨਹੀਂ ਲੱਗਦੀ ਹੈਗੀ, ਘੱਟੋ ਘੱਟ ਚੰਡੀਗੜ੍ਹ ਦੇ ਵਿੱਚ ਤਾਂ ਨਹੀਂ ਇੱਦਾਂ ਲੱਗਦਾ ਹੈਗਾ। ਕੋਈ ਫਰਕ ਆਇਆ ਹੈਗਾ ਰੰਗਮੰਚ ਦੇ ਇਸ, ਕਿਉਂਕਿ ਬਦਲ ਰਿਹਾ ਦੌਰ ਹੈਗਾ, ਲੋਕ ਟਿਕਟ ਲੈ ਕੇ ਸਿਨੇਮੇ ਜ਼ਰੂਰ ਚਲੇ ਜਾਣਗੇ ਪਰ ਨਾਟਕ ਦੇਖਣ ਦੇ ਲਈ ਬੜਾ ਜਿਹੜਾ ਹੈਗਾ ਉਹਦੇ 'ਚ ਬੜੇ ਕਿਸਮ ਦੇ ਅਪਵਾਦ ਜਿਹੜੇ ਨੇ ਆ ਜਾਂਦੇ ਨੇ, ਉਹ ਉਸ ਤਰੀਕੇ ਦੇ ਨਾਲ ਨਹੀਂ ਜਾਇਆ ਜਾਂਦਾ ਹੈਗਾ। ਅੱਗੇ ਦੂਰਦਰਸ਼ਨ ਦੀ ਵੀ ਤੁਸੀਂ ਗੱਲ ਕੀਤੀ, ਦੂਰਦਰਸ਼ਨ 'ਤੇ ਵੀ ਬੜੇ ਨਾਟਕ ਜਿਹੜੇ ਸੀ ਆਉਂਦੇ ਹੁੰਦੇ ਸੀ, ਹੁਣ ਤਾਂ ਖੈਰ ਸੈਟੇਲਾਈਟ ਚੈਨਲ ਨਾਟਕ ਦਿਖਾਉਂਦੇ ਵੀ ਨਹੀਂ, ਪਰ ਉਹ ਜਿਹੜੇ ਸੋਪ ਓਪੇਰਾਜ਼ ਨੇ ਉਹ ਡਿਫਰੈਂਟ ਹੈਗੇ ਨੇ, ਇਸ ਕਿਸਮ ਦੇ ਨਾਟਕ, ਇਸ ਕਿਸਮ ਦਾ ਜਿਹੜਾ ਮੰਚਨ ਹੈ ਉਹ ਹੁਣ ਨਹੀਂ ਦਿਖ ਰਿਹਾ ਹੈਗਾ, ਫਰਕ ਆ ਗਿਆ ਲੱਗਦਾ।
3: ਦੇਖੋ ਇੱਕ ਗੱਲ ਬਿਲਕੁਲ ਸਾਫ਼ ਹੈ ਆਪਣਾ ਗੌਤਮ ਜੀ, ਭਾਵੇਂ ਕਈ ਵਾਰੀ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ ਜਿਹੜੇ ਨਵੇਂ ਨਿਰਦੇਸ਼ਕ ਨੇ ਜਾਂ ਜਿਵੇਂ ਨਵੇਂ ਨਾਟਕਕਾਰ ਨੇ, ਜਿਹੜਾ ਅਵਾਮੀ ਨਾਟਕ ਦਾ ਜਾਂ ਇਹ ਸੀ ਉਹ ਯੁੱਗ ਗੁਰਸ਼ਰਨ ਭਾਜੀ ਦੇ ਜਾਣ ਨਾਲ, ਉਦੋਂ ਬਾਅਦ ਅਜਮੇਰ ਸਿੰਘ ਔਲਖ ਦੇ ਜਾਣ ਨਾਲ ਇੱਕ ਤਰੀਕੇ ਨਾਲ ਖਤਮ ਹੀ ਹੋ ਗਿਆ। ਹੁਣ ਜਿਹੜਾ ਨਾਟਕ ਆ ਉਹ ਬੜਾ ਸੀਮਿਤ ਹੋ ਗਿਆ। ਇੱਕ ਤਾਂ ਇਹ ਹੈ ਕਿ ਜਿਹੜੇ ਕੁਛ ਡਾਇਰੈਕਟਰ ਨੇ ਉਹ ਆਪਣੇ ਤਜਰਬੇ ਕਰਦੇ ਨੇ ਤੇ ਕੁਛ ਨਵੀਆਂ ਨਵੀਆਂ ਗੱਲਾਂ ਨੂੰ ਲੈ ਕੇ ਕਰਦਾ, ਠੀਕ ਹੈ ਉਹਨੇ ਕੁ ਲੋਕ ਆ ਜਾਂਦੇ ਨੇ, ਉਹ ਵਾਹ ਵਾਹ ਤਾੜੀਆਂ ਵੀ ਪਾ ਜਾਂਦੇ ਨੇ, ਪਰ ਆਮ ਲੋਕਾਂ ਚ ਹੁਣ ਉਹ ਥੀਏਟਰ ਨਹੀਂ ਹੈ। ਪਿੰਡਾਂ ਚ ਉਵੇਂ ਨੀ ਕਿ ਪੰਜ ਪੰਜ ਦਸ ਦਸ ਹਜ਼ਾਰ ਦਾ ਇਕੱਠ ਹੋਵੇ ਉੱਥੇ ਜਾ ਕੇ ਲੋਕ ਨਾਟਕ ਦੇਖਣ, ਨਾਟਕ ਨਾ ਨਾਟਕ ਖੇਡਦੇ ਨੇ ਇਸ ਤਰ੍ਹਾਂ ਲੋਕ ਨਾ ਵੇਖਦੇ ਆ, ਕਿਉਂਕਿ

0: ਆਤਮਜੀਤ ਸਿੰਘ ਵੀ ਹੁਣ ਕਈ ਵਾਰੀ ਇਹ ਕਰਦੇ ਆ ਕਿ ਮੈਂ ਨਾਟਕ ਦਾ ਪਾਠ ਕਰਦਾ, ਪਰ ਉਹ ਕਰਦੇ ਸਟੇਜ ਤੇ ਉਹਦੀ ਇੱਕ ਪਰਫਾਰਮੈਂਸ ਹੀ ਨੇ, ਕਦੇ ਉੱਥੇ ਬੈਠ ਕੇ ਕਦੇ ਖੜ ਕੇ ਪੜ੍ਹਨ ਲੱਗ ਗਏ। ਤੇ ਸੋ ਇਸ ਤਰ੍ਹਾਂ ਦੇ ਨਵੇਂ ਨਵੇਂ ਤਜਰਬੇ ਸ਼ੁਰੂ ਜਿਹੜੇ ਹੋ ਗਏ ਨੇ, ਤੇ ਪਰ ਆਮ ਲੋਕਾਂ ਦੇ ਨਾਲੋਂ ਥੀਏਟਰ ਰੱਖਦਾ ਹੁਣ ਮੈਨੂੰ ਟੁੱਟਿਆ ਹੋਇਆ ਜਾਪਦਾ।
1: ਵਾਕਈ ਬਹੁਤ ਧੰਨਵਾਦ ਪ੍ਰੀਤਮ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ, ਔਰ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਸ਼ੁਕਰੀਆ ਤੁਹਾਡਾ।
0: ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਇਸ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੀਦੇ ਵਿੱਚ। ਅੱਜ ਦੇ ਦਿਨ ਇੰਨਾ ਹੀ, ਜਿੱਦਾਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਸ਼ਖਸੀਅਤ ਦੇ ਨਾਲ ਉਹਨਾਂ ਨੇ ਜਾਣੂ ਕਰਾਇਆ ਕਿੱਦਾਂ ਜਿਹੜਾ ਨੌਕਰੀ ਤੋਂ ਨਾਟਕ ਦੇ ਵੱਲ ਆਉਂਦੇ ਹੈਗੇ ਨੇ, ਕਿੱਦਾਂ ਉਹ ਜਿਹੜਾ ਭਾਖੜਾ ਡੈਮ ਦੀ ਜਿਹੜੀ ਭਾਖੜਾ ਨੰਗਲ ਦੇ ਵਿੱਚ ਜਿੱਥੇ ਸਿਮੈਂਟ ਦੀ ਲੈਬੋਰਟਰੀ ਦੇ ਵਿੱਚ ਨੌਕਰੀ ਕਰਦਿਆਂ ਹੋਇਆਂ ਤਾਂ ਫਿਰ ਉੱਥੋਂ ਨਾਟਕ ਮੰਚਨ ਸ਼ੁਰੂ ਕਰਦਿਆਂ ਹੋਇਆਂ ਇੱਕ ਹੌਕਾ ਉਹਨਾਂ ਨੇ ਉਸ ਦੌਰ ਦੇ ਵਿੱਚ ਦਿੱਤਾ ਜਦੋਂ ਬਹੁਤ ਜ਼ਿਆਦਾ ਲੋੜ ਸੀ, ਕਿਸੇ ਨਾ ਕਿਸੇ ਇੱਕ ਐਸੇ ਨਾਇਕ ਦੀ ਲੋੜ ਪੈ ਜਾਂਦੀ ਹੈਗੀ ਹੈ ਜਦੋਂ ਉਹਨਾਂ ਨੇ ਨੁੱਕੜ ਨਾਟਕ ਕੀਤੇ ਔਰ ਪ੍ਰਾਚੀਨ ਲੋਕ ਕਲਾ ਦੇ ਵਿੱਚ ਢਾਲ ਕੇ ਆਪਣੇ ਸੁਨੇਹੇ ਜਿਹੜੇ ਸੀਗੇ ਉਹ ਆਮ ਲੋਕਾਈ ਤੱਕ ਪਹੁੰਚਾਏ, ਅਤੇ ਫਿਰ ਕਿੱਦਾਂ ਆਪਣੀ ਡਰਾਮਾ ਪਾਰਟੀ ਉਹਨਾਂ ਨੇ ਕ੍ਰੀਏਟ ਕੀਤੀ। ਅਤੇ ਡਾਕਟਰ ਸਾਹਿਬ ਸਿੰਘ ਹੋਰਾਂ ਦੀ, ਕੇਵਲ ਧਾਲੀਵਾਲ ਹੋਰਾਂ ਦੀ ਨਾਮਵਰ ਕਲਾਕਾਰ ਜਿਹੜੇ ਆ ਨਾਟਕਕਾਰ ਜਿਹੜੇ ਨੇ ਭਾਈ ਗੁਰਸ਼ਾਨ ਸਿੰਘ ਹੋਰਾਂ ਨੇ ਖੜ੍ਹੇ ਕੀਤੇ, ਪੈਦਾ ਕੀਤੇ ਇੱਕ ਤਰੀਕੇ ਦੇ ਨਾਲ, ਅਤੇ ਫਿਰ ਕਿਸ ਤਰੀਕੇ ਦੇ ਨਾਲ ਉਹ ਸੰਪਾਦਨਾ ਦੇ ਵੱਲ ਆਉਂਦੇ ਨੇ, ਪ੍ਰਕਾਸ਼ਨ ਦੇ ਵੱਲ ਆਉਂਦੇ ਹੈਗੇ ਨੇ। ਬਲਰਾਜ ਸਾਹਨੀ ਹੋਰਾਂ ਦੀਆਂ ਪੁਸਤਕਾਂ ਦਾ ਜ਼ਿਕਰ ਭਾਜੀ ਹੋਰਾਂ ਨੇ ਦੱਸਿਆ, ਅਤੇ ਇੱਕ ਰੰਗਕਰਮੀ ਦੇ ਤੌਰ ਦੇ ਉੱਤੇ ਹੀ ਨਹੀਂ ਬਲਕਿ ਇੱਕ ਸਮਾਜ ਦੇ ਵਿੱਚ ਇੱਕ ਐਸੀ ਸ਼ਖਸੀਅਤ ਦੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਕਿ ਜਿਹੜੀ ਗੱਲ ਕਹਿ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਦੇ ਅਸੂਲ ਜਿਹੜੇ ਨੇ ਉਹ ਸਾਫ਼ ਝਲਕਦੇ ਨੇ। ਅਤੇ ਨਾਟਕਾਂ ਦਾ ਜਿੱਥੇ ਤੱਕ ਜ਼ਿਕਰ ਹੈ, ਤੁਸੀਂ ਕੋਈ ਨਾਟਕ ਦੇਖਿਆ ਹੋਵੇ, ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ ਡਾਇਰੈਕਟ ਕੀਤਾ ਬਾਬਾ ਬੋਲਦਾ ਸੀਸ ਧਲੀ ਅਤੇ ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਟੁੰਡਾ ਹੌਲਦਾਰ, ਸੂਰਮੇ ਦੀ ਸਿਰਜਣਾ, ਤੱਤੀ ਤਵੀ, ਜਾਂ ਚੰਡੀਗੜ੍ਹ ਪੁਆੜੇ ਦੀ ਜੜ, ਹਿੱਟ ਲਿਸਟ, ਇਨਕਲਾਬ ਜ਼ਿੰਦਾਬਾਦ, ਨਿਕਰ ਰਾਜ, ਲਾਰੇ, ਠੱਗੀ, ਸ਼ਹੀਦ, ਇਨਕਲਾਬ ਦੇ ਰਾਹ 'ਤੇ, ਜਾਂ ਕਿਸੇ ਵੀ ਕਿਸਮ ਦਾ ਕੋਈ ਨਾਟਕ ਜੇ ਤੁਸੀਂ ਕੋਈ ਦੇਖਿਆ ਹੋਵੇ ਉਹਨਾਂ ਦੇ ਡਾਇਰੈਕਟ ਕੀਤੇ ਹੋਏ ਉਹਨਾਂ ਦੇ ਮੰਚਨ ਦੇ ਵਿੱਚ, ਤਾਂ ਦੱਸਿਓ ਜ਼ਰੂਰ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤਾਂ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।
3: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: Attention, ladies and gentlemen, this is your captain. 20 flights, Melbourne to India, ya Pakistan, Sydney to India, ya Pakistan, kithe bhi ja sakti hai.
9: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
6: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ।

ਰੌਣਾ ਪਰ ਪੇਪਰ ਚ ਕੱਖ ਨਾ ਆਉਣਾ, ਸਾਰੀ ਸਾਰੀ ਰਾਤ ਬਹਿ ਕੇ ਪਰਚੀਆਂ ਬਣਾਉਣਾ, ਐਗਜ਼ਾਮੀਨਰ ਨਾਲ ਕੋਈ ਜਾ ਕੇ ਜੁਗਾੜ ਜਿਹਾ ਲਾਉਣਾ, ਫਿਰ ਘਰ ਦੀ ਗੱਡੀ ਫਲਾਉਣਾ।

people, by the middle of this coming year.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਉਸ ਰੱਬ ਦਾ ਕਰ ਰਹੇ ਹੋਵੇ ਸ਼ੁਕਰਾਨਾ ਜਿਹਨੇ ਚੜ੍ਹਦੀ ਕਲਾ ਦਿੱਤੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਾਰਾ ਦਿਨ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਤੁਸੀਂ ਚਿਹਰੇ ਦੇ ਉੱਤੇ ਖੁਸ਼ੀ ਰੱਖਦੇ ਹੋ ਅਤੇ ਸਾਰਾ ਦਿਨ ਖੁਸ਼ੀਆਂ ਤੁਹਾਡੇ ਅੰਗ ਸੰਗ ਰਹਿੰਦੀਆਂ ਨੇ, ਤੁਹਾਨੂੰ ਉੱਦਾਂ ਦੇ ਲੋਕ ਮਿਲਦੇ ਨੇ ਜਿਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਹੁੰਦੀ ਹੈ, ਅਤੇ ਨਹੀਂ ਤਾਂ ਫਿਰ ਉੱਦਾਂ ਦੇ ਮਿਲਦੇ ਨੇ ਜਿੱਦਾਂ ਦਾ ਤੁਸੀਂ ਚਿਹਰਾ ਲੈ ਕੇ ਨਿਕਲਦੇ ਹੋ, ਜਿੱਦਾਂ ਦਾ ਤੁਸੀਂ ਮਨ ਲੈ ਕੇ ਨਿਕਲਦੇ ਹੋ। ਅਤੇ ਫਿਰ ਸਾਡੇ ਹੱਥ ਆ ਆਪਾਂ ਅੱਜ ਦਾ ਦਿਨ ਆਪਣਾ ਕਿਵੇਂ ਦਾ ਰੱਖਣਾ, ਕਿਵੇਂ ਦਾ ਬਣਾਉਣਾ। ਆਓ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ ਦੇ ਉੱਤੇ ਬਰਕਰਾਰ ਰੱਖੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਰਾਜੇ ਦੇ ਮਹਿਲਾਂ ਦੇ ਵਿੱਚ ਕੰਮ ਕਰਦਾ ਸੀ, ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਅਤੇ ਰਾਜਾ ਉਹ ਤੋਂ ਬੜਾ ਖੁਸ਼ ਹੁੰਦਾ। ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਮਿਹਨਤ ਦੇ ਨਾਲ ਕੰਮ ਅਤੇ ਜਿੰਨੇ ਕੁ ਪੈਸੇ ਮਿਲਦੇ, ਬੜਾ ਖੁਸ਼ ਹੁੰਦਾ, ਘਰ ਦੇ ਵੀ ਖੁਸ਼। ਹੌਲੀ ਹੌਲੀ ਵਿਆਹ ਹੋ ਗਿਆ, ਲੋੜਾਂ ਵੱਧ ਗਈਆਂ, ਖਰਚਾ ਵੱਧ ਗਿਆ ਅਤੇ ਹੁਣ ਸੋਚਣ ਦੇ ਲਈ ਮਜਬੂਰ ਹੋ ਗਿਆ। ਉਨੇ ਕੁ ਪੈਸਿਆਂ ਦੇ ਨਾਲ ਹੁਣ ਉਹਨੂੰ ਲੱਗਦਾ ਮੇਰੇ ਘਰ ਦਾ ਖਰਚਾ ਪੂਰਾ ਨਹੀਂ ਪੈਂਦਾ। ਰਾਜੇ ਦੇ ਨਾਲ ਗੱਲ ਕੀਤੀ ਅਤੇ ਥੋੜ੍ਹੀਆਂ ਜ਼ਿੰਮੇਵਾਰੀਆਂ ਹੋਰ ਦੇ ਦਿੱਤੀਆਂ ਗਈਆਂ, ਉਹਨੇ ਉਹ ਵੀ ਬਹੁਤ ਇਮਾਨਦਾਰੀ ਦੇ ਨਾਲ ਪੂਰੀਆਂ ਕੀਤੀਆਂ ਅਤੇ ਫਿਰ ਬੜਾ ਸੋਹਣਾ ਖਰਚਾ ਚੱਲਣਾ ਸ਼ੁਰੂ ਹੋ ਗਿਆ। ਉਹ ਬੜਾ ਖੁਸ਼ ਸੀ, ਹੁਣ ਬੱਚੇ ਹੋ ਗਏ ਨੇ, ਮਾਂ ਪਿਓ ਦੀ ਦਵਾਈ ਬੂਟੀ ਸ਼ੁਰੂ ਹੋ ਗਈ, ਫਿਰ ਥੋੜ੍ਹਾ ਜਿਹਾ ਉਦਾਸ ਰਹਿਣਾ ਸ਼ੁਰੂ ਹੋ ਗਿਆ। ਮਹਿਲਾਂ ਦੇ ਵਿੱਚ ਕੰਮ ਕਰਦੇ ਕਿਸੇ ਬਜ਼ੁਰਗ ਨੇ ਕਿਹਾ ਤੂੰ ਫਲਾਣੀ ਜ਼ਿੰਮੇਵਾਰੀ ਵੀ ਲੈ ਲਾ, ਮੈਂ ਹੁਣ ਬਜ਼ੁਰਗ ਹੋ ਰਿਹਾ, ਨਾਲੇ ਤੈਨੂੰ ਪੈਸੇ ਵੱਧ ਬਣ ਜਾ ਕਰਨਗੇ। ਉਹਨੇ ਹੱਸ ਕੇ ਪ੍ਰਵਾਨ ਕਰ ਲਿਆ। ਮਿਹਨਤ ਤੋਂ ਨਹੀਂ ਸੀ ਭੱਜਦਾ, ਹੁਣ ਇੱਕ ਛੱਡ ਕਈ ਕੰਮ ਕਰਨ ਲੱਗ ਪਿਆ ਅਤੇ ਖਰਚਾ ਥੋੜ੍ਹਾ ਜਿਹਾ ਹੋਰ ਵਧੇਰੇ ਮਿਲਣ ਲੱਗ ਪਿਆ। ਘਰ ਦਾ ਖਰਚਾ ਬੜਾ ਵਧੀਆ ਚੱਲਦਾ ਰਿਹਾ, ਪਰ ਇੱਧਰੋਂ ਜਿੱਦਾਂ ਜਿੱਦਾਂ ਕਹਿੰਦੇ ਨੇ ਕਿ ਤੁਹਾਡਾ ਘਰ ਦਾ ਖਰਚਾ ਵੱਧਦਾ, ਉਵੇਂ ਉਵੇਂ ਬੰਦੇ ਦੇ ਉੱਤੇ ਹੋਰ ਜ਼ਿਆਦਾ ਪ੍ਰੈਸ਼ਰ ਬਣ ਜਾਂਦਾ। ਹੁਣ ਨੌਜਵਾਨ ਦਾ ਜਿੰਨੇ ਕੁ ਕਮਾਉਂਦਾ ਸੀ ਉਹਦੇ ਨਾਲ ਵੀ ਪੂਰਾ ਨਾ ਫੜਦਾ। ਕਦੀ ਉਹਨੂੰ ਲੱਗਦਾ ਕਿ ਮੈਂ ਹੁਣ ਨੌਜਵਾਨ ਨਹੀਂ ਰਿਹਾ, ਸ਼ਾਇਦ ਉਮਰ ਦਾ ਤਕਾਜ਼ਾ, ਮੈਂ ਉਨੀ ਮਿਹਨਤ ਨਹੀਂ ਸ਼ਾਇਦ ਕਰ ਪਾਉਂਦਾ। ਕਦੀ ਉਹਨੂੰ ਲੱਗਦਾ ਕਿ ਜਿੰਨੀ ਮੈਂ ਮਿਹਨਤ ਕਰਦਾ ਉਨੀ ਮੈਨੂੰ ਤਨਖਾਹ ਨਹੀਂ ਮਿਲਦੀ। ਕਦੀ ਉਹਨੂੰ ਲੱਗਦਾ ਕਿ ਜਿੰਨੇ ਮੈਂ ਪੈਸੇ ਕਮਾਉਂਦਾ ਮੇਰੀ ਵਹੁਟੀ ਉਜਾੜ ਦਿੰਦੀ ਹੈ, ਉਹ ਜ਼ਿਆਦਾ ਫਜ਼ੂਲ ਖਰਚੀ ਕਰਦੀ ਹੈ। ਗੱਲ ਕਹਦੀ ਕਿ ਮਨ ਦੇ ਉੱਤੇ ਬੋਝ ਹਮੇਸ਼ਾ ਬਣਿਆ ਰਹਿੰਦਾ ਅਤੇ ਜਦੋਂ ਮਨ ਦੇ ਉੱਤੇ ਬੋਝ ਹੁੰਦਾ ਫਿਰ ਅਸੀਂ ਆਪਣਾ ਕੰਮ ਆਪਣਾ ਤਸੱਲੀ ਦੇ ਨਾਲ ਨਹੀਂ ਕਰ ਪਾਉਂਦੇ। ਉਸ ਕੰਮ ਦੇ ਵਿੱਚੋਂ ਥਕਾਵਟ ਸਾਨੂੰ ਜ਼ਿਆਦਾ ਹੁੰਦੀ ਹੈ, ਉਸ ਕੰਮ 'ਚੋਂ ਮਿਲੇ ਪੈਸੇ ਸਾਨੂੰ ਹਮੇਸ਼ਾ ਥੋੜ੍ਹੇ ਹੀ ਲੱਗਦੇ। ਸ਼ਾਇਦ ਜਿੱਦਾਂ ਸਾਨੂੰ ਵੀ ਸਾਰਿਆਂ ਨੂੰ ਲੱਗਦੇ। ਗੱਲ ਕਹਦੀ ਕਿ ਫਿਰ ਦੁਬਾਰਾ ਤੋਂ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਹੁਣ ਉਹਦੇ ਕੋਲ ਕੋਈ ਹੱਲ ਵੀ ਨਹੀਂ। ਪਹਿਲਾਂ ਹੀ ਉਹ ਸਾਰਾ ਦਿਨ ਮਹਿਲਾਂ ਦੇ ਵਿੱਚ ਰਹਿੰਦਾ, ਇਸ ਤੋਂ ਵੱਧ ਤਾਂ ਉਹ ਸ਼ਾਇਦ ਕੰਮ ਕਰ ਵੀ ਨਹੀਂ ਸਕਦਾ। ਇੱਕ ਦਿਨ ਬੜਾ ਉਦਾਸ ਮਹਿਲਾਂ ਦੇ ਵਿੱਚ ਬਾਹਰ ਕਿਸੇ ਫਕੀਰ ਨੇ ਆਵਾਜ਼ ਮਾਰੀ, ਨੌਕਰ ਨੂੰ ਦਾਣਾ ਪਾਣੀ ਦੇ ਕੇ ਫਕੀਰ ਨੂੰ ਤੋਰਨ ਭੇਜਿਆ ਗਿਆ ਤਾਂ ਫਕੀਰ ਨੇ ਦੁਆ ਦਿੰਦੇ ਹੋਏ ਕਿਹਾ ਮਿਹਨਤ ਕਰੀ ਜਾਓ, ਮਿਹਨਤਾਂ ਨੂੰ ਫਲ ਪੈਣਗੇ। ਤਾਂ ਘੁੰਮ ਕੇ ਕਹਿਣ ਲੱਗਾ ਫਕੀਰਾ ਸਾਰਾ ਦਿਨ ਮਿਹਨਤਾਂ ਹੀ ਕਰਦੇ ਰਹੀਦਾ, ਪਰ ਜਿੰਨਾ ਕੁ ਫਲ ਪੈਂਦਾ ਨਾ ਉਹਦੇ ਨਾਲ ਢਿੱਡ ਨਹੀਂ ਭਰਦਾ। ਤਾਂ ਫਕੀਰ ਨੇ ਹੱਸ ਕੇ ਕਿਹਾ ਕੋਈ ਨਹੀਂ ਨੌਜਵਾਨਾ, ਦਿਲ ਨਾ ਛੱਡੀ, ਉਹ

ਰੱਬ ਸਾਰਿਆਂ ਦੇ ਨਾਲ ਆ, ਉਹ ਸਾਰਿਆਂ ਦੀ ਸੁਣਦਾ, ਤੇ ਜੇ ਕਿਤੇ ਲੱਗੇ ਉਹ ਨਹੀਂ ਸੁਣਦਾ ਤਾਂ ਮੇਰੇ ਕੋਲ ਆ ਜੀ। ਅੱਜ ਦਾ ਕੰਮ ਨਿਬੇੜਿਆ ਤਾਂ ਹੋਰ ਜ਼ਿਆਦਾ ਥਕਾਵਟ ਮਹਿਸੂਸ ਕੀਤੀ, ਥੋੜ੍ਹੇ ਦਿਨਾਂ ਬਾਅਦ ਹੋਰ ਭਾਰ ਵੱਧਦਾ ਗਿਆ, ਅਤੇ ਹੁਣ ਉਹਨੂੰ ਫਕੀਰ ਦੇ ਕਹੇ ਬੋਲ ਯਾਦ ਆਉਂਦੇ ਨੇ, ਹੋਵੇ ਨਾ ਤਾਂ ਮੈਂ ਲੰਘਦਾ ਵੜਦਾ ਮਿਲ ਹੀ ਜਾਵਾਂ। ਕਹਿੰਦੇ ਨੇ ਜਦੋਂ ਬੰਦਾ ਡੋਲਦਾ ਅਤੇ ਜਿਹੜੀਆਂ ਚੀਜ਼ਾਂ ਨਹੀਂ ਪਸੰਦ ਕਰਦਾ ਉਹ ਤਾਂ ਉਸ ਦਰ ਵੀ ਚੱਲ ਜਾਂਦਾ, ਜਦੋਂ ਉਹਨੂੰ ਆਪਣੀਆਂ ਔਕੜਾਂ ਦਾ ਕੋਈ ਹੱਲ ਨਹੀਂ ਲੱਭਦਾ, ਜਦੋਂ ਆਪਣੇ ਦੁੱਖਾਂ ਦਾ ਕੋਈ ਹੱਲ ਨਹੀਂ ਲੱਭਦਾ ਤਾਂ ਬੰਦਾ ਹਰ ਇੱਕ ਦਰਵਾਜ਼ਾ ਖੜਕਾਉਂਦਾ। ਅਗਲੇ ਦਿਨ ਫਕੀਰ ਕੋਲ ਵੀ ਪਹੁੰਚ ਗਿਆ, ਕਹਿਣ ਲੱਗਾ ਫਕੀਰ ਜੀ ਮੈਂ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਮਿਹਨਤ ਦੇ ਨਾਲ ਇਮਾਨਦਾਰੀ ਦੇ ਨਾਲ, ਸੱਚ ਜਾਣੋ ਤਾਂ ਮੇਰੀ ਇਮਾਨਦਾਰੀ ਦੀ ਸਾਰੇ ਸੌਂ ਖਾਂਦੇ, ਮੈਂ ਕਦੀ ਬੇਈਮਾਨੀ ਨਹੀਂ ਕੀਤੀ, ਪਰ ਫਿਰ ਵੀ ਮੇਰਾ ਘਰ ਔਖਾ ਹੀ ਚੱਲਦਾ, ਫਿਰ ਮੈਨੂੰ ਦੱਸੋ ਇਹ ਇਮਾਨਦਾਰੀ ਇਹ ਮਿਹਨਤ ਕਿੱਥੇ ਇੱਕ ਕੰਮ ਆਉਂਦੀ ਹੈ, ਕਿੱਦਾਂ ਕੁ ਕੰਮ ਆਉਂਦੀ ਹੈ। ਤਾਂ ਫਕੀਰ ਨੇ ਕਿਹਾ ਮੇਰਾ ਇੱਕ ਕੰਮ ਕਰੇਗਾ, ਜਿਹੜੀ ਜਗ੍ਹਾ 'ਤੇ ਆਪਾਂ ਬੈਠੇ ਹਾਂ ਇੱਥੋਂ ਦੱਸ ਰਾਜੇ ਦੇ ਮਹਿਲ ਕਿੰਨੀ ਕੁ ਦੂਰ ਹੈ। ਕਹਿਣ ਲੱਗਾ ਜੀ ਜੇ ਮੈਂ ਇੱਥੋਂ ਪੈਦਲ ਜਾਵਾਂ ਤਾਂ 4 ਘੰਟੇ ਲੱਗਣਗੇ, ਅਤੇ ਤੇਰਾ ਘਰ ਇਸ ਤੋਂ ਅੱਗੇ 1 ਘੰਟਾ ਹੋਰ, ਯਾਨੀ ਕਿ ਕੁੱਲ ਮਿਲਾ ਕੇ 5 ਘੰਟੇ ਲੱਗਦੇ ਨੇ ਮੈਨੂੰ ਜੇ ਮੈਂ ਪੈਦਲ ਜਾਵਾਂ। ਫਕੀਰ ਕਹਿਣ ਲੱਗਾ ਜੇ ਤੂੰ ਮਹਿਲਾਂ ਦੀ ਕੰਧ ਨੂੰ ਹੱਥ ਲਾ ਕੇ ਸਵੇਰੇ ਵਾਪਸ ਆ ਜਾਏ ਤਾਂ 5 ਘੰਟੇ 'ਚ ਪਹੁੰਚ ਸਕਦਾ ਆਪਣੇ ਘਰ। ਕਹਿਣ ਲੱਗਾ ਜੀ ਹਾਂ, ਮੇਰੇ ਲਈ ਇਹ ਕੋਈ ਵੱਡੀ ਗੱਲ ਨਹੀਂ। ਤਾਂ ਫਕੀਰ ਕਹਿਣ ਲੱਗਾ ਮੇਰੇ ਲਈ ਵੱਡੀ, ਮੈਂ ਸ਼ਾਇਦ 8 'ਚ ਵੀ ਨਾ ਪਹੁੰਚ ਪਾਵਾਂ, ਪਰ ਮੈਂ ਤੇਰੀ ਮੰਨਦਾ ਨਹੀਂ, ਮੈਨੂੰ ਯਕੀਨ ਨਹੀਂ ਹੈ ਕਿ ਤੂੰ ਇਹ ਕੰਮ ਕਰ ਦੇਗਾ। ਮੈਂ ਤੇਰੀ ਮੁਸ਼ਕਲ ਦਾ ਹੱਲ ਤੈਨੂੰ ਦੱਸਣ ਲਈ ਤਿਆਰ, ਪਰ ਤੂੰ ਮੇਰੇ ਲਈ ਇਹ ਕੰਮ ਕਰਕੇ ਆ। ਅਗਲੇ ਦਿਨ ਨੌਜਵਾਨ ਨੇ ਕਿਹਾ ਜੀ ਮੈਂ ਬਿਲਕੁਲ ਟਾਈਮ ਵੇਖ ਕੇ ਆ, ਅਤੇ ਇੰਨਾ ਕੀ ਟਾਈਮ ਲੱਗਾ ਮੈਨੂੰ, ਲਾਗੇ 2-4 ਬੰਦਿਆਂ ਨੂੰ ਆਵਾਜ਼ ਮਾਰੀ। ਫਕੀਰ ਨੇ ਪੁੱਛਣ ਲੱਗਾ ਭਾਈ ਭਲਿਓ ਇਹ ਨੌਜਵਾਨ ਦਾਅਵਾ ਕਰਦਾ ਕਿ 4 ਘੰਟਿਆਂ 'ਚ ਰਾਜੇ ਦੇ ਮਹਿਲ ਤੱਕ ਪਹੁੰਚ ਗਿਆ ਸੀ, ਕੀ ਤੁਹਾਡੇ ਮੰਨਣ 'ਚ ਆਉਂਦੀ? ਕਹਿਣ ਲੱਗਿਆ ਮੈਂ ਮਾਰਦਾ। ਫਕੀਰਾ ਭੱਜ ਕੇ ਵੀ ਜਾਈਏ ਨਾ ਤਾਂ 5 ਤੋਂ ਘੱਟ ਨਹੀਂ ਲੱਗਦੇ, ਵੈਸੇ ਤਾਂ 6 ਲੱਗਣਗੇ, ਇਹਦੀ ਕਿਹੜੀ ਗੱਲ ਹੈ? ਇਹਨੇ ਕਹਿਤੀ ਤੂੰ ਮੰਨ ਲਈ। ਨੌਜਵਾਨ ਨੇ ਬਥੇਰਾ ਸਿਰ ਖਪਾਇਆ ਵੀ ਨਹੀਂ ਭਾਈ ਮੈਂ ਰੋਜ਼ ਜਾਂਦਾ ਵਾਂ, ਮੈਂ ਇਸੇ ਰਫ਼ਤਾਰ 'ਤੇ ਜਾਂਦਾ ਅਤੇ ਮੈਂ ਇੰਨੇ ਕੁ ਥਾਂ ਸਮੇਂ 'ਚ ਪਹੁੰਚ ਜਾਂਦਾ, ਮੇਰੀ ਰੋਜ਼ ਦੀ ਰੂਟੀਨ ਹੈ। ਜਦੋਂ ਗੱਲ ਬੈਸ ਬਸਈਏ 'ਚ ਪਈ ਤਾਂ ਫਕੀਰ ਨੇ ਕਿਹਾ ਤੁਸੀਂ ਭਾਈ ਇੱਕ ਜਣਾ ਖਿਆਲ ਰੱਖਣ ਦੇ ਲਈ ਤਿਆਰ, ਫਿਰ ਆਪਾਂ ਵੇਖ ਲੈਂਦੇ ਹਾਂ। ਅਗਲੇ ਦਿਨ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਿਆਲ ਰੱਖਿਆ, ਟਾਈਮ ਮਿੱਥ ਲਿਆ ਅਤੇ ਵਾਕਈ ਨੌਜਵਾਨ ਉਨੇ ਸਮੇਂ ਦੇ ਵਿੱਚ ਪਹੁੰਚ ਗਿਆ। ਜਦੋਂ ਸਾਰੇ ਚਲੇ ਗਏ ਤਾਂ ਫਕੀਰ ਕਹਿਣ ਲੱਗਾ ਤੈਨੂੰ ਪਤਾ ਕੱਲ੍ਹ ਅਤੇ ਅੱਜ ਦੇ ਵਿੱਚ ਕੀ ਫਰਕ ਸੀ? ਕੱਲ੍ਹ ਸਿਰਫ ਤੈਨੂੰ ਪਤਾ ਸੀ ਕਿ ਤੂੰ ਇੱਥੋਂ 4 ਘੰਟਿਆਂ 'ਚ ਰਾਜੇ ਦੇ ਮਹਿਲਾਂ ਤੱਕ ਪਹੁੰਚ ਜਾਂਦਾ, ਅਤੇ ਅੱਜ ਤੇਰੇ ਉੱਤੇ ਸਾਰੇ ਯਕੀਨ ਕਰਨਾ ਸ਼ੁਰੂ ਹੋ ਗਏ ਨੇ ਕਿ ਤੂੰ ਵਾਕਈ ਪਹੁੰਚ ਜਾਂਦਾ। ਇਹ ਨਹੀਂ ਕਿ ਮੈਨੂੰ ਕੋਈ ਸ਼ੱਕ ਸੀ ਜਾਂ ਮੈਂ ਤੇਰੇ 'ਤੇ ਯਕੀਨ ਨਹੀਂ ਸੀ ਕਰਦਾ, ਮੈਨੂੰ ਤੇਰੀ ਕਾਬਲੀਅਤ 'ਤੇ ਪੂਰਾ ਵਿਸ਼ਵਾਸ ਸੀ। ਜਿਹੜਾ ਬੰਦਾ ਹਰ ਰੋਜ਼ ਕਿਸੇ ਕੰਮ ਦੇ ਉੱਤੇ ਜਾਂਦਾ, ਹਰ ਰੋਜ਼ ਜਿਹੜਾ ਕੰਮ ਕਰਦਾ, ਉਹਨੂੰ ਬਿਹਤਰ ਪਤਾ ਹੁੰਦਾ ਵਾ ਕਿ ਉਹ ਕਿੰਨੇ ਕੁ ਸਮੇਂ 'ਚ ਕਰ ਆਊਗਾ, ਕੀ ਉਹਦੀ ਕਾਬਲੀਅਤ ਹੈ। ਉਹ ਕਾਬਲੀਅਤ ਕੋਈ ਦੂਸਰਾ ਨਹੀਂ ਦੱਸ ਸਕਦਾ, ਪਰ ਗੱਲ ਇਹ ਕਿ ਉਨੀ ਚਿਰ ਤੱਕ ਤੇਰੇ 'ਤੇ ਯਕੀਨ ਨਹੀਂ ਕੋਈ ਕਰਦਾ ਜਿੰਨਾ ਚਿਰ ਤੱਕ ਉਹ ਬਾਕੀਆਂ ਨੂੰ ਨਹੀਂ ਪਤਾ। ਤੂੰ ਕਹਿੰਦਾ ਮੈਂ ਮਿਹਨਤ ਬਹੁਤ ਕਰਦਾ, ਤੂੰ ਕਹਿੰਦਾ ਮੈਂ ਬੜਾ ਇਮਾਨਦਾਰ ਹਾਂ, ਇਹ ਵੀ ਲਗਭਗ ਉਦਾਂ ਦੀ ਗੱਲ, ਕਰਦਾ ਤਾਂ ਬਹੁਤ ਹੈ ਪਰ ਕਿਹਨੂੰ ਪਤਾ ਕਿ ਉਸ ਦਾਇਰੇ ਤੋਂ ਉਸ ਤਾਂ ਮਹਿਲਾਂ ਤੋਂ ਬਾਹਰ ਕਿਸੇ ਨੂੰ ਪਤਾ ਕਿ ਤੂੰ ਕਿੰਨੀ ਮਿਹਨਤ ਕਰਦਾ, ਕਿੰਨੀ ਕਮਾਈ ਕਰਦਾ। ਅਸਲ ਦੇ ਵਿੱਚ ਜਦੋਂ ਆਪਾਂ ਆਪਣੀ ਮਿਹਨਤ ਨੂੰ ਆਪਣੀ
ਮਰਜ਼ੀ ਦੇ ਸਿੱਟੇ ਪਾਉਣੇ ਨੇ, ਬੂਰ ਪਾਉਣਾ, ਅਤੇ ਫਿਰ ਸਾਨੂੰ ਉਸ ਦਾਇਰੇ 'ਚੋਂ ਬਾਹਰ ਨਿਕਲ ਕੇ ਵੀ ਵੇਖਣਾ ਪੈਂਦਾ। ਕਈ ਵਾਰੀ ਆਪਾਂ ਲੰਮਾ ਸਮਾਂ ਇੱਕ ਉਸੇ ਸੀਮਿਤ ਜਗ੍ਹਾ ਦੇ ਉੱਤੇ ਕੰਮ ਕਰਦਿਆਂ ਕੱਢ ਦਿੰਦੇ ਹਾਂ, ਉਹਨੇ ਕੁ ਦਾਇਰੇ ਦੇ ਵਿੱਚ ਸਾਰੀ ਉਮਰ ਆਪਾਂ ਕੱਢਣ ਨੂੰ ਫਿਰਦੇ ਹਾਂ। ਜੇ ਤਾਂ ਸਾਡਾ ਮਨ ਸ਼ਾਂਤ ਰਹੇ, ਜੇ ਤਾਂ ਸਾਨੂੰ ਸੰਤੁਸ਼ਟੀ ਹੋਵੇ, ਫਿਰ ਉਹਦੇ 'ਚ ਕੋਈ ਹਰਜ ਨਹੀਂ। ਪਰ ਜੇ ਲੱਗੇ ਕਿ ਇੱਥੇ ਮਿਹਨਤ ਦਾ ਮੁੱਲ ਉਹਨਾਂ ਨਹੀਂ ਪੈ ਰਿਹਾ ਜਿੰਨੀ ਕਾਬਲੀਅਤ ਮੇਰੇ 'ਚ, ਤਾਂ ਫਿਰ ਉਸ ਦਾਇਰੇ 'ਚੋਂ ਬਾਹਰ ਨਿਕਲ ਕੇ ਵੀ ਵੇਖ ਲੈਣਾ ਚਾਹੀਦਾ। ਸਾਨੂੰ ਉਸ ਦਾਇਰੇ 'ਚ ਆ ਜਾਣਾ ਚਾਹੀਦਾ ਜਿੱਥੇ ਹੋਰ ਵਧੇਰੇ ਲੋਕ ਤੁਹਾਡੀ ਕਾਬਲੀਅਤ ਨੂੰ ਜਾਣ ਸਕਦੇ ਹੋਣ। ਸੋ ਤੇਰਾ ਇੱਕ ਮਸਲਾ ਤਾਂ ਇਹ ਆ ਕਿ ਤੂੰ ਉੱਥੇ ਕੰਮ ਕਰਦਾ ਜਿੱਥੇ ਰਾਜੇ ਕੋਲ ਸਮਾਂ ਹੀ ਨਹੀਂ, ਉਹਨੂੰ ਇੰਨਾ ਪਤਾ ਕਿ ਤੂੰ ਉੱਥੇ ਚਿਰਾਂ ਤੋਂ ਕੰਮ ਕਰਦਾ, ਸਾਰੀ ਦਿਹਾੜੀ ਕਿੰਨੇ ਕੁ ਤੂੰ ਹੱਡ ਭੰਨਦਾ। ਇਹ ਚੀਜ਼ ਰਾਜੇ ਤੱਕ ਜਿਨ੍ਹਾਂ ਨੇ ਪਹੁੰਚਾਉਣੀ ਆ, ਉਹਨਾਂ ਦੀ ਮਰਜ਼ੀ ਆ ਉਹ ਕਿੱਦਾਂ ਦੀ ਪਹੁੰਚਾਉਂਦੇ। ਸਵਾਦ ਤਾਂ ਹੁਣ ਜੇ ਤੂੰ ਇਹਨਾਂ 4 ਘੰਟਿਆਂ ਨੂੰ 3 ਘੰਟਿਆਂ ਤੱਕ ਲੈ ਕੇ ਆਵੇਂ, ਮੰਨ ਲਾ ਜੇ ਤੂੰ ਇੱਦਾਂ ਕਰ ਦਿੰਦਾ ਤੇ ਰਾਜੇ ਤੱਕ ਇਹ ਖਬਰ ਪਹੁੰਚ ਜਾਂਦੀ, ਤੇ ਮੈਨੂੰ ਯਕੀਨ ਹੈ ਕਿ ਹੋਰ ਕੋਈ ਵੀ ਬੰਦਾ ਇਹ ਕੰਮ ਨਹੀਂ ਕਰ ਪਾਊਗਾ। ਤੇ ਜਦੋਂ ਸਾਡੀ ਇੱਦਾਂ ਦੀ ਵਿਸ਼ੇਸ਼ਤਾ ਮਾਲਕ ਤੱਕ ਪਹੁੰਚਦੀ ਹੈ ਤੇ ਉਹਦਾ ਮੁੱਲ ਜ਼ਰੂਰ ਪੈਂਦਾ। ਮੁਕਤੀ ਗੱਲ ਸਾਨੂੰ ਆਪਣੇ ਦਾਇਰੇ 'ਚੋਂ ਬਾਹਰ ਨਿਕਲ ਕੇ ਕੁਛ ਵੱਖਰਾ ਕਰਨਾ ਪੈਂਦਾ, ਉਹ ਕਰਨਾ ਪੈਂਦਾ ਜਿਹਦੇ ਨਾਲ ਆਪਾਂ ਦੂਸਰਿਆਂ ਦੀਆਂ ਨਜ਼ਰੀਂ ਚੜ੍ਹ ਸਕੀਏ। ਅਤੇ ਸਾਡਾ ਮੁੱਲ ਉਦੋਂ ਹੀ ਪੈਂਦਾ ਜਦੋਂ ਆਪਾਂ ਦੂਸਰਿਆਂ ਤੋਂ ਹਟ ਕੇ ਖੜ੍ਹੇ ਹੋਈਏ, ਅਸੀਂ ਉਹ ਕਰ ਸਕਦੇ ਹੋਈਏ ਜਿਹੜਾ ਹੋਰ ਕੋਈ ਨਾ ਕਰ ਸਕਦਾ ਹੋਵੇ, ਅਤੇ ਜੇ ਕਰਦਾ ਹੋਵੇ ਤਾਂ ਤੁਹਾਡੇ ਵਾਂਗੂ ਨਾ ਕਰਦਾ ਹੋਵੇ। ਜਦੋਂ ਇਹ ਚੀਜ਼ ਆਪਾਂ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ ਆਪਣੀ ਨੌਕਰੀ ਦੇ ਵਿੱਚ, ਆਪਣੇ ਕਾਰੋਬਾਰ ਦੇ ਵਿੱਚ, ਤਾਂ ਫਿਰ ਹੋ ਹੀ ਨਹੀਂ ਸਕਦਾ ਕਿ ਪੈਸੇ ਪੱਖੋਂ ਤੁਹਾਨੂੰ ਕੋਈ ਟੋਟ ਆਵੇ। ਫਿਰ ਤੂੰ ਆਪਣੀ ਮਰਜ਼ੀ ਦੇ ਨਾਲ ਆਪਣੀ ਮਿਹਨਤ ਦਾ ਮੁੱਲ ਪਾ ਸਕਦਾ। ਹੁਣ ਤੂੰ ਵੇਖ ਤੇਰੇ ਸਾਰੇ ਕੰਮ ਕਾਜ ਦੇ ਵਿੱਚ ਕਿੱਥੇ ਕਿੱਥੇ ਤੇਰੀ ਉਹ ਕਾਬਲੀਅਤ ਹੈ ਜਿਹੜੀ ਹੋਰ ਕਿਸੇ ਦੇ ਵਿੱਚ ਨਹੀਂ। ਜਦੋਂ ਲੰਮਾ ਸਮਾਂ ਤੂੰ ਕੰਮ ਕੀਤਾ ਤਾਂ ਫਿਰ ਤੇਰੇ ਵਿੱਚ ਜ਼ਰੂਰ ਕੋਈ ਨਾ ਕੋਈ ਦੂਸਰਿਆਂ ਦੇ ਨਾਲੋਂ ਅਲੱਗ ਗੱਲ ਹੋਊਗੀ ਜਿਹੜੀ ਤੈਨੂੰ ਬੜੀ ਆਮ ਜੀ ਲੱਗਦੀ ਹੈ, ਬੜੀ ਨਿੱਕੀ ਜੀ ਲੱਗਦੀ ਹੈ ਕਿਉਂਕਿ ਤੂੰ ਰੋਜ਼ ਕਰਦਾ। ਪਰ ਜਾਂ ਮੇਰੇ ਵਰਗੇ ਨੇ ਜਾਂ ਹੋਰ ਕਿਸੇ ਨੇ ਜਾ ਕੇ ਕਰਨੀ ਹੋਵੇ ਤਾਂ ਉਹਦੇ ਲਈ ਪਹਾੜ ਹੋਵੇ। ਅੱਜ ਰਾਜਾ ਤੈਨੂੰ ਬਦਲ ਕੇ ਕੋਈ ਹੋਰ ਰੱਖਣਾ ਚਾਹੇ ਤਾਂ ਉਹਨੂੰ ਪਤਾ ਹੋਵੇ ਕਿ ਇਕੱਲੇ ਬੰਦੇ ਦਾ ਕੰਮ ਹੀ ਨਹੀਂ। ਸੋ ਆਪਣੀ ਉਸ ਖੂਬੀ ਉਸ ਕਾਬਲੀਅਤ ਦੇ ਉੱਤੇ ਧਿਆਨ ਦੇ। ਆਪਣੀ ਇਮਾਨਦਾਰੀ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖ, ਮਿਹਨਤ ਉਸੇ ਤਰ੍ਹਾਂ ਦੇ ਨਾਲ ਆਪਣੀ ਜਾਰੀ ਰੱਖ, ਅਤੇ ਹੋ ਨਹੀਂ ਸਕਦਾ ਕਿ ਉਹਨੂੰ ਬੂਰ ਨਾ ਪਵੇ। ਅਤੇ ਸ਼ਾਇਦ ਸਾਡੀ ਵੀ ਸਾਰਿਆਂ ਦੀ ਇਹੀ ਸਮੱਸਿਆ ਹੋਵੇ। ਆਪਾਂ ਵੀ ਬੜੀ ਵਾਰੀ ਉਨੇ ਕੁ ਦਾਇਰੇ ਦੇ ਵਿੱਚ ਕੰਮ ਕਰਦੇ ਰਹਿੰਦੇ ਹਾਂ, ਚਾਹੇ ਤੁਸੀਂ ਆਪਣਾ ਕਾਰੋਬਾਰ ਕਰ ਰਹੇ ਹੋ, ਚਾਹੇ ਤੁਸੀਂ ਨੌਕਰੀ ਕਰ ਰਹੇ ਹੋਵੇ ਨਾ ਹੋਵੇ, ਉਸ ਦਾਇਰੇ ਦੇ ਵਿੱਚ ਕੰਮਕਾਰ ਦੇ ਪੱਖੋਂ ਆਪਾਂ ਆਪਣੇ ਆਪ ਨੂੰ ਇਹੋ ਤਸੱਲੀ ਦਿੰਦੇ ਹਾਂ ਕਿ ਇਹਦੇ ਤੋਂ ਵੱਧ ਹੋਰ ਮੈਂ ਨਹੀਂ ਕੁਛ ਕਰ ਸਕਦਾ, ਜੋ ਮੈਂ ਕਰ ਰਿਹਾ ਵਾਂ ਬਹੁਤ ਜ਼ਿਆਦਾ ਕਰ ਰਿਹਾ, ਇਹ ਤੋਂ ਵੱਧ ਤਾਂ ਸਮਾਂ ਹੀ ਨਹੀਂ ਹੈਗਾ, ਇਹ ਤੋਂ ਵੱਧ ਤਾਂ ਫਿਰ ਕੀ ਕਰ ਲੈਣਾ, ਸਗੋਂ ਮੈਂ ਤਾਂ ਇਹਦੇ 'ਚੋਂ ਵੀ ਘਟਾਉਣ ਨੂੰ ਫਿਰਦਾ। ਇੱਦਾਂ ਦੇ ਵਿਚਾਰ ਸ਼ਾਇਦ ਸਾਰੇ ਸੁਣਨ ਵਾਲਿਆਂ ਦੇ ਹੋਣ, ਪਰ ਸਵਾਲ ਇਹ ਕਿ ਆਪਾਂ ਉਸ ਦਾਇਰੇ 'ਚੋਂ ਕਦੀ ਬਾਹਰ ਨਿਕਲ ਕੇ ਸੋਚਿਆ, ਅਸੀਂ ਕਦੀ ਸੋਚਿਆ ਕਿ ਉਨੀ ਮਿਹਨਤ ਦੇ ਨਾਲ ਸ਼ਾਇਦ ਹੋਰ ਵੀ ਕੁਛ ਹੋ ਸਕਦਾ। ਅਤੇ ਜੇ ਵਾਕਈ ਇੰਨੀ ਮਿਹਨਤ ਕਰਨ ਦੇ ਨਾਲ ਕੋਈ ਫਾਇਦਾ ਨਹੀਂ, ਜੇ ਮਨ ਨੂੰ ਤਸੱਲੀ ਨਹੀਂ, ਤੇ ਕਰਦੇ ਤਾਂ ਸਾਰਾ ਕੁਛ ਆਪਣੇ ਮਨ ਦੀ ਤਸੱਲੀ ਨਹੀਂ ਆਪਾਂ। ਸੋ ਸਾਨੂੰ ਵੀ ਕੋਸ਼ਿਸ਼ ਕਰਕੇ ਵੇਖ ਲੈਣੀ ਚਾਹੀਦੀ ਹੈ ਕਿ ਆਪਾਂ ਵੀ ਆਪਣੀ ਕਾਬਲੀਅਤ ਇੱਕ ਵਾਰੀ ਬਾਹਰ ਬਹਿ ਕੇ ਵਾਚੀਏ, ਉਸ ਸਾਰੇ ਮਾਹੌਲ ਦੇ ਵਿੱਚੋਂ ਇੱਕ ਵਾਰੀ ਬਾਹਰ ਬਹਿ ਕੇ ਮਾਨਸਿਕ ਤੌਰ ਦੇ ਉੱਤੇ ਉਸ
ਸਾਰੇ ਚੱਕਰ ਵਿੱਚੋਂ ਬਾਹਰ ਨਿਕਲ ਕੇ ਇੱਕ ਵਾਰੀ ਸੋਚੀਏ ਕਿ ਆਪਾਂ ਹੋਰ ਕੀ ਕਰ ਸਕਦੇ ਹਾਂ, ਹੋਰ ਕੀ ਬਿਹਤਰ ਕਰ ਸਕਦੇ ਹਾਂ ਘੱਟ ਮਿਹਨਤ ਦੇ ਵਿੱਚ। ਹੋ ਸਕਦਾ ਕਿ ਤੁਹਾਨੂੰ ਵੀ ਕੋਈ ਨਾ ਕੋਈ ਹੱਲ ਮਿਲ ਜਾਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਮਿਹਨਤਾਂ ਕਰਦੇ ਰਹੋ, ਡਟੇ ਰਹੋ, ਬੂਰ ਪਾਉਣ ਵਾਲਾ ਉਹ ਰੱਬ ਹੈ।

0: ਪਾ ਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ।

0: ਕਿੰਨੇ ਨਿਕਲੇ ਮਹਿੰਦੀ ਲਾ ਕੇ ਅੱਜ? ਹੱਥ ਦਿਖਾਓ ਕਿੰਨਾ ਕਿੰਨਾ ਤੇ ਲੱਗੀ।
1: ਹੱਥੀ ਮਹਿੰਦੀ ਲਾ ਕੇ ਨਿਕਲੇ ਓ, ਨੈਣੀ ਸੁਰਮਾ ਪਾ ਕੇ ਨਿਕਲੇ ਓ, ਓਏ ਰੱਬ ਜਾਣੇ

कहीं दूर जब दिन ढल जाए, सांझ की दुल्हन बदन चुराए।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ

ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

ਬੈਲੀਆਂ ਦੇ ਡੋਜਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਹੋ ਬੈਲੀਆਂ ਦੇ ਡੋਜਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਚੜਦਾ ਸਟੇਨ ਉੱਤੇ ਪਟਾ ਅਲੜੀ, ਨਾਗ ਦੇ ਬੱਚੇ ਚ ਰੌਂਦ ਪਾਈ ਪੈਂਦੇ ਨੇ। ਹੋ ਲੁੱਟ ਦਾ ਨਜ਼ਾਰੇ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰ ਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ ਸੁਣੈ।

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ

ਕਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ।

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ ਵੇਖ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋਗ ਚ ਪਾਇਆ ਸੋਏ ਕਾਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲ ਸੂਰ, ਤਿਨ ਮੈਂ ਰਾਮ ਰਿਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਤੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਉ ਖੱਲਾ ਅਗਨ ਤਪਤਾਓ, ਪਾਂਡਾ ਭਾਓ ਅੰਮ੍ਰਿਤ ਤਿਤ ਕਾਲ, ਕੜੀਏ ਸ਼ਬਦ ਸੱਚੀ।

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਨੇ ਨਮੋ ਅਸਤ੍ਰਵਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਡ ਖੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਬੁਬਲ ਅੰਕੁਣਾ ਗੇ ਬਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦ ਦੁਬਾ ਸੁਸਾਜ ਸਨਾਹ ਦੁਰਜਾਨ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੂ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਸਮਾਓ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ, ਕਹਿ ਨਾਨਕ ਸ਼ਬਦ ਰਤਨ ਹੈ।

ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ ਸੱਚ ਸੋਇਲਾ।

ਕਹਿੰਦੇ ਜਿਸ ਮਨੁੱਖ ਨੂੰ ਪ੍ਰਾਣਾ ਦਾ ਪਤੀ ਮਾਲਕ ਵਾਹਿਗੁਰੂ ਭੁੱਲ ਜਾਏ ਉਹਨੂੰ ਕਿਹਾ ਸੋਈ ਗਨੋ ਅਭਾਗਾ, ਉਹ ਮਾੜੇ ਭਾਗਾਂ ਵਾਲਾ ਹੈ। ਅਸੀਂ ਬਾਬੇ ਫਰੀਦ ਦਾ ਇੱਕ ਸ਼ਲੋਕ ਪੜ੍ਹਦੇ ਹਾਂ, ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵਦੜਿਓ ਮੋਏ ਹੋਏ, ਜੇ ਤੇ ਰੱਬ ਵਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਇਹ ਬਾਬੇ ਫਰੀਦ ਦਾ ਸ਼ਬਦ ਹੈ। ਕਹਿੰਦੇ ਕਿ ਉਹ ਮਨੁੱਖ ਪਿਛਲੀ ਰਾਤ ਦਾ ਭਾਵਨਾ ਅੰਮ੍ਰਿਤ ਵੇਲਾ, ਬਾਬਾ ਫਰੀਦ ਜੀ ਕਹਿੰਦੇ ਵੀ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਜਾਗਦਾ ਨੀ ਨਾ, ਉਹ ਸਮਝ ਲਓ ਵੀ ਵੇਖਣ ਨੂੰ ਜਿਉਂਦਾ ਪ੍ਰਤੀਤ ਹੁੰਦਾ ਪਰ ਅਸਲੀ ਮਰਿਆ ਹੋਇਆ ਹੈ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵਦੜੋ ਮੋਇਓ, ਜੇ ਤੇ ਰੱਬ ਵਸਾਰਿਆ ਤਾਂ ਰੱਬ ਨਾ ਵਿਸਰਿਓ। ਭਲਿਆ ਤੂੰ ਭਾਵੇਂ ਰੱਬ ਨੂੰ ਭੁਲਾ ਦਿੱਤਾ ਪਰ ਰੱਬ ਤੈਨੂੰ ਭੁੱਲਿਆ ਨਹੀਂ। ਕਿਉਂ? ਆਪਾਂ ਸੌ ਜਾਂਦੇ ਹਾਂ, ਸਵਾਸ ਸਾਡੇ ਬਸ ਵਿਚ ਨਹੀਂ, ਲੇਕਿਨ ਪਰਿਪੂਰਨ ਪ੍ਰਮਾਤਮਾ ਸਾਡੇ ਅੰਦਰ ਆਕਸੀਜਨ ਭੇਜਦਾ ਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ। ਆਪਾਂ ਨੂੰ ਨਹੀਂ ਪਤਾ, ਲੇਕਿਨ ਉਹ ਆਪਣੀ ਕਿਰਿਆ ਕਰ ਰਿਹਾ, ਉਹ ਤੈਨੂੰ ਭੁੱਲਦਾ ਨਹੀਂ ਤੇ ਤੂੰ ਉਹਨੂੰ ਭੁੱਲ ਗਿਆ। ਯਾਦ ਰੱਖਣਾ, ਇਹ ਆਮ ਮੈਂ ਤਕਰੀਬਨ ਹਰ ਰੋਜ਼ ਬੇਨਤੀ ਕਰਦਾ, ਪ੍ਰਭੂ ਨਾਲ ਠੇਕਾ ਨਹੀਂ ਚੱਲਣਾ ਸਾਡੇ ਸਮਾਜ ਵਿਚ। ਇਹ ਮੈਂ ਤਕਰੀਬਨ ਹਰ ਰੋਜ਼ ਜਿੱਥੇ ਜਾਣਾ ਬੇਨਤੀ ਕਰਦਾ ਵੀ ਗਿਆਨੀ ਜੀ ਨੇ ਪਾਠ ਕਰ ਲਏ ਨੇ, ਇੰਨਾ ਕੁਝ ਕਰ ਲਿਆ, ਮੇਰੀ ਨਿਮਰਤਾ ਤੇ ਅਦਬ ਸਾਹਿਬ ਬੇਨਤੀ ਵੀ ਗੁਰਮੁਖੋ ਆਪਾਂ ਪਾਠਾਂ ਦੀ ਗਿਣਤੀ ਕਰਾਂਗੇ, ਪਾਪਾਂ ਦੀ ਨਹੀਂ ਹੋਣੀ। ਕਿਉਂਕਿ ਗੁਰਬਾਣੀ ਕਹਿੰਦੀ ਲੇਖੇ ਕਦੇ ਨਾ ਛੁੱਟ ਗਏ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਮੇਰੇ ਵਾਹਿਗੁਰੂ, ਲੇਖੇ ਨਾਲ ਬਾਤ ਨਹੀਂ ਛੁੱਟਣੀ, ਤੂੰ ਬਖਸ਼ਾਂਦਾ ਤੇ ਸਾਡੇ ਤੇ ਕਿਰਪਾ ਕਰੀ, ਸਾਨੂੰ ਮੁਆਫ ਕਰ ਦੀ। ਆਪ ਆਮ ਕਰਕੇ ਕਹਿ ਦੇਨੇ ਆ, ਗਿਆਨੀ ਜੀ ਮੈਂ ਫਲਾਣੇ ਬੰਦੇ ਨੂੰ ਜਾਣਦਾ, ਉਹਨੇ ਜ਼ਿੰਦਗੀ ਪ੍ਰਜੰਤ ਕਦੇ ਕਿਸੇ ਨੂੰ ਮਾੜਾ ਨਹੀਂ ਆਖਿਆ। ਬਿਲਕੁਲ ਠੀਕ ਹੈ, ਚੰਗਾ ਕੀਤਾ ਨਹੀਂ ਆਖਿਆ ਭਾਈ, ਕਿਸੇ ਨੂੰ ਉਹਨੇ ਕੌੜਾ ਵਚਨ ਨਹੀਂ ਕਿਹਾ। ਗੁਰਮੁਖੋ, ਸਾਡੇ ਵਡੇਰਿਆਂ ਦੇ ਕਹਿਣ ਮੁਤਾਬਕ ਤਿੰਨ ਤਰ੍ਹਾਂ ਦੇ ਪਾਪ ਹਨ, ਇੱਕ ਮਾਨਸਿਕ ਪਾਪ, ਇੱਕ ਵਾਚਕ ਪਾਪ ਔਰ ਇੱਕ ਸਰੀਰਕ ਪਾਪ। ਸਰੀਰਕ ਪਾਪ ਤੋਂ ਭਾਵ ਹੁੰਦਾ ਵੀ ਆਪਾਂ ਕਿਸੇ ਨਾਲ ਲੜ ਝਗੜ ਪਏ ਤੇ ਉਹਨੂੰ ਸੱਟ ਮਾਰ ਦਿੱਤੀ। ਬਚਨ ਦਾ ਭਾਵ ਹੁੰਦਾ ਹੈ ਕਿ ਕਿਸੇ ਨੂੰ ਮਾੜਾ ਬਚਨ ਬੋਲਿਆ, ਆਪਾਂ ਮਾੜਾ ਬਚਨ ਬੋਲਣ ਦੀ ਗੱਲ ਗੌੜਦੇ ਨਹੀਂ, ਲੇਕਿਨ ਜਿਹੜਾ ਬਚਨ ਹੈ ਨਾ ਮਾੜਾ ਹੈ। ਗੁਰਮੁਖੋ, ਅਸੀਂ ਗ੍ਰੰਥਾਂ ਦਾ ਮੁਤਾਲਿਆ ਕਰਦੇ ਤੇ ਇੱਕ ਬਚਨ ਨੇ ਹਜ਼ਾਰਾਂ ਕੂਹਣੀਆਂ ਫੌਜ ਗਰਕ ਕਰ ਦਿੱਤੀ। ਅਸੀਂ ਕੌਰਵਾਂ ਤੇ ਪਾਂਡਵਾਂ ਦਾ ਇਤਿਹਾਸ ਪੜ੍ਹਦੇ ਹਾਂ, ਉੱਥੇ ਲਿਖਿਆ ਹੈ ਕਿ ਪਾਂਡਵਾਂ ਨੇ ਮਕਾਨ ਤਿਆਰ ਕੀਤਾ, ਜਿਵੇਂ ਆਪਾਂ ਸਕਿਆਂ ਸੋਦਰਿਆਂ ਭੈਣਾਂ ਭਰਾਵਾਂ ਨੂੰ ਬੁਲਾਉਂਦੇ ਵੀ ਸਾਡੇ ਤੁਸੀਂ ਦਰਸ਼ਨ ਦੇ, ਅਸੀਂ ਮੂਰਤ ਕਰਨਾ। ਬੁਲਾਇਆ, ਆਏ ਔਰ ਦੁਰਯੋਧਨ ਦਾ ਪੈਰ ਤਿਲਕ ਗਿਆ ਤੇ ਰਸੋਈ ਵਿੱਚ ਦ੍ਰੋਪਦੀ ਖਲੋਤੀ ਸੀ, ਕਹਿਣ ਲੱਗੀ ਆਖਿਰਕਾਰ ਅੰਨੇ ਦਾ ਅੰਨਾ ਹੀ ਰਿਹਾ ਨਾ, ਅੰਧ ਕਾ ਅੰਧ ਲਿਖਿਆ ਉੱਥੇ, ਆਪਾਂ ਪੰਜਾਬੀ ਚ ਕਹਿੰਦੇ ਅੰਨੇ ਦਾ ਅੰਨਾ। ਆਪਾਂ ਆਪਣੇ ਬਾਪ ਦੀ ਭਾਵੇਂ ਇਤਨਾ ਕਰੀਏ, ਸਤਿਕਾਰ ਨਾ ਕਰੀਏ, ਪਰ ਕੋਈ ਬੰਦਾ ਸਾਡੇ ਬਾਪ ਦੇ ਮਾਰੇ ਮਾੜਾ ਸ਼ਬਦ ਕਵੇ ਤੇ ਆਪਾਂ ਜੁੜ ਨਹੀਂ ਜਰ ਨਹੀਂ ਸਕਦੇ, ਭਾਵੇਂ ਆਪਾਂ ਪਿਓ ਨੂੰ ਪਾਣੀ ਵੀ ਨਾ ਪੁੱਛੀਏ। ਉਹਨੂੰ ਇਹ ਗੱਲ ਚੁਭੀ ਤੇ ਉਹਨੇ ਆਖਿਆ ਭਾਬੀ ਕਿਤੇ ਮੌਕਾ ਮਿਲੇਗਾ ਦੱਸਾਂਗੇ ਅੰਨ ਦਾ ਸਜਾਖਾ ਕਿਵੇਂ ਹੁੰਦਾ ਹੈ। ਬੜੀ ਲੰਮੀ ਕਥਾ ਤੁਸੀਂ ਸਾਰੇ ਜਾਣਦੇ ਹੋ, ਜੂਆ ਖੇਡੇ ਪਾਂਡਵ ਦ੍ਰੋਪਦੀ ਨੂੰ ਹਾਰ ਗਏ, ਉਹਦੇ ਮਨ ਵਿਚ ਇੰਨਾ ਗੁੱਸਾ ਹੈ ਕਿ ਉਹਨੇ ਆਪਣੇ ਛੋਟੇ ਭਰਾ ਦੁਸ਼ਾਸਨ ਨੂੰ ਆਖਿਆ ਵੀ ਕੱਕ ਮਿੱਤਰਾ ਜਲਦੀ ਜਲਦੀ ਜਾ ਤੇ ਦ੍ਰੋਪਦੀ ਨੂੰ ਵਾਲਾਂ ਤੋਂ ਫੜ ਕੇ ਧੂ ਕੇ ਇੱਥੇ ਲਿਆ।
ਇਹ ਗੱਲ ਕਿਸੇ ਮੈਂ ਆਮ ਬੰਦੇ ਦੀ ਨਹੀਂ ਕਹਿ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਪੰਕਤੀ ਲਿਖੀ ਹੈ, ਕਹਿੰਦੇ ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਇਹ ਸਾਖੀ ਦੋ ਪੱਖ ਸਾਨੂੰ ਮਿਲਣਗੇ, ਚੰਗਾ ਤੇ ਮਾੜਾ। ਆਪਣੇ ਨੌਕਰਾਂ ਨੂੰ ਕਹਿਣ ਲੱਗਾ ਇਹਨੂੰ ਬੇਪਰਦ ਕਰੋ, ਨੰਗੀ ਕਰੋ। ਉਸੇ ਪੌੜੀ ਚ ਭਾਈ ਸਾਹਿਬ ਭਾਈ ਲਿਖਦੇ ਨੇ, ਕਹਿੰਦੇ ਨੇ ਅੱਖਾਂ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ, ਕੱਪੜ ਕੋਟ ਅਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ। ਜਦੋਂ ਉਹ ਕੱਪੜੇ ਲਾਉਣ ਲੱਗੇ ਨਾ, ਬੀਬੀ ਦ੍ਰੋਪਦੀ ਨੇ ਸਾਰੀਆਂ ਦੀਆਂ ਆਸਾਂ ਛੱਡ ਕਰਕੇ ਅੱਖਾਂ ਮੀਟ ਕੇ ਕੇਵਲ ਤੇ ਕੇਵਲ ਪ੍ਰਭੂ ਦਾ ਧਿਆਨ ਕੀਤਾ। ਅੱਖਾਂ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ, ਮੇਰੇ ਤੇ ਕਿਰਪਾ ਕਰ ਮੇਰੀ ਪੱਤ ਰੱਖ। ਤੇ ਅਗਲੀ ਪੰਕਤੀ ਚ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਕੱਪੜ ਕੋਟ ਅਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ। ਕੱਪੜਿਆਂ ਦੇ ਢੇਰ ਲੱਗਾ ਹੈ, ਕੱਪੜੇ ਲਾਉਣ ਵਾਲੇ ਥੱਕ ਗਏ ਪਰ ਕੱਪੜੇ ਦੇਣ ਵਾਲਾ ਥੱਕਿਆ ਨਹੀਂ। ਅੱਜ ਕੱਲ ਸਾਡੀ ਬੋਲੀ ਚ ਆਮ ਕਹਾਵਤ ਬਣ ਗਈ ਗਿਆਨੀ ਜੀ, ਇਹ ਬੈਕਗਰਾਉਂਡ ਕੀ ਹੈ ਜੀ, ਇਹ ਲਫ਼ਜ਼ ਅੰਗਰੇਜ਼ੀ ਦਾ ਤੇ ਆਮ ਆਪਾਂ ਪ੍ਰਚਲਿਤ ਬੋਲਦੇ ਹਾਂ ਬੈਕਗਰਾਉਂਡ ਪਿਛੋਕੜ। ਭਾਈ ਸਾਹਿਬ ਇਹਦਾ ਪਿਛੋਕੜ ਕੀ ਹੈ ਕਿ ਇੰਨੇ ਬੰਦੇ ਉਹਨੂੰ ਬੇਪਰਦ ਕਰਨ ਲੱਗੇ ਤੇ ਉਹ ਨੰਗੀ ਨਾ ਹੋਈ? ਇਹਦਾ ਜਵਾਬ ਮੈਂ ਗ੍ਰੰਥ ਚ ਪੜਿਆ, ਉਹਦਾ ਨਾਮ ਹੈ ਨਰਾਇਣ ਹਰੀ ਉਪਦੇਸ਼। ਉਹਨਾਂ ਗੁਰਮੁਖਾਂ ਮਹਾਂਪੁਰਸ਼ਾਂ ਨੇ ਉਹਦੇ ਜ਼ਿਕਰ ਕੀਤਾ, ਸੰਤ ਗੁਰਦੇਵ ਸਿੰਘ ਹੋਏ ਨੇ ਨਿਬਲੇ ਕੋਈ। ਕਹਿੰਦੇ ਵੀ ਜਦੋਂ ਇਹ ਬੀਬੀ ਦ੍ਰੋਪਦੀ ਆਪਣੇ ਪੇਕਿਆਂ ਦੇ ਘਰ ਸੀ ਨਾ, ਇਹ ਆਪਣੀਆਂ ਸਖੀਆਂ ਨਾਲ ਸੈਰ ਕਰਨ ਸ਼ਾਮ ਨੂੰ ਗਈ। ਇੱਕ ਦਰਵਾਸ਼ਾ ਨਾਮ ਦਾ ਰਿਸ਼ੀ ਉਸੇ ਇਸ਼ਨਾਨ ਕਰ ਰਿਹਾ ਸੀ, ਬਜ਼ੁਰਗ ਸੀ, ਲੰਗੋਟੀ ਰੁੜ ਗਈ। ਉਹਨੇ ਆਵਾਜ਼ ਮਾਰ ਕੇ ਆਖਿਆ ਵੀ ਸੁਣਦਾ ਗਿਣਦਾ ਵੇ ਤੇ ਮੈਨੂੰ ਥੋੜਾ ਜਿਹਾ ਕੱਪੜਾ ਦੇ, ਵੀ ਮੈਂ ਆਪਣਾ ਪਰਦਾ ਢੱਕ ਲਾਂ। ਬੀਬੀ ਦ੍ਰੋਪਦੀ ਦੇ ਕੰਨਾਂ ਚ ਆਵਾਜ਼ ਪਈ, ਉਹਨੇ ਆਪਣੀ ਚੁਨੀ ਨਾਲ ਥੋੜਾ ਜਿਹਾ ਕੱਪੜਾ ਪਾੜਿਆ, ਉਹਨੇ ਸੁੱਟਿਆ ਤੇ ਉਹ ਬਜ਼ੁਰਗ ਸੀ ਫੜਿਆ ਨਾ ਗਿਆ। ਕਹਿਣ ਲੱਗਾ ਧੀਏ, ਪਿਓ ਤੇ ਧੀ ਦਾ ਕੋਈ ਪਰਦਾ ਨਹੀਂ, ਮੇਰੀ ਬੱਚੀ ਇਹ ਲਾਗੇ ਹੋ ਕੇ ਫੜਾ। ਉਹਨੇ ਫੜਾਇਆ, ਮਹਾਤਮਾ ਨੇ ਪਰਦਾ ਢੱਕ ਕੇ ਉੱਪਰ ਨੂੰ ਅੱਖਾਂ ਕਰਕੇ ਤੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਭਗਵਾਨ ਇਸ ਬੱਚੀ ਨੇ ਮੇਰਾ ਪਰਦਾ ਢੱਕਿਆ ਤੇ ਤੂੰ ਇਹਦਾ ਪਰਦਾ ਢੱਕੀ। ਮੈਂ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਚ ਬੇਨਤੀ ਕਰ ਰਿਹਾ, ਮੈਸੇਜ ਦੇ ਰਿਹਾ, ਗੁਰਮੁਖੋ ਪਰਦੇ ਪਾੜਿਆ ਨਾ ਕਰੀਏ, ਪਰਦੇ ਢੱਕਿਆ ਕਰੀਏ, ਪਰਮਾਤਮਾ ਸਾਡਾ ਪਰਦਾ ਢੱਕੇਗਾ। ਕਿਸੇ ਦੇ ਘਰ ਨਿੱਕੀ ਜੀ ਗੱਲ ਹੁੰਦੀ ਆਪਾਂ ਛੱਜ ਵਿੱਚ ਪਾ ਕੇ ਛੱਟਦੇ ਹਾਂ। ਇਸ ਪ੍ਰਕਾਰ ਕਿਸੇ ਦਾ ਪਰਦਾ ਢੱਕਾਂਗੇ ਭਗਵਾਨ ਸਾਡਾ ਢੱਕੇਗਾ। ਮੈਂ ਉਹ ਗੱਲ ਕਰਨ ਲੱਗਾ ਸਾ ਪਾਪ ਦੀ, ਇੱਕ ਮਾਨਸਿਕ ਪਾਪ, ਇੱਕ ਸਰੀਰਕ ਪਾਪ ਤੇ ਇੱਕ ਵਾਚਕ ਪਾਪ। ਕਿਸੇ ਨੂੰ ਕਿਹੜਾ ਪੌੜਾ ਬਚਨ ਕਹਿਣਾ, ਇਹਦੇ ਬਾਰੇ ਸਾਨੂੰ ਟਕਸਾਲ ਚ ਇੱਕ ਦ੍ਰਿਸ਼ਟਾਂਤ ਪੜਾਇਆ ਮਹਾਂਪੁਰਸ਼ਾਂ ਨੇ। ਇਹ ਦ੍ਰਿਸ਼ਟਾਂਤ ਇਹ ਸਾਖੀ ਨਹੀਂ। ਇੱਕ ਲੱਕੜਹਾਰਾ ਲੱਕੜਾਂ ਕੱਟਣ ਜਾਂਦਾ ਹੈ ਤੇ ਉਹਦਾ ਸ਼ੇਰ ਨਾਲ ਪ੍ਰੇਮ ਪੈ ਗਿਆ ਤੇ ਸ਼ੇਰ ਨੂੰ ਕਹਿਣ ਲੱਗਾ, ਮਿੱਤਰਾ ਕਿਤੇ ਮੇਰੇ ਘਰ ਵੀ ਆ। ਸ਼ੇਰ ਕਹਿੰਦਾ ਵੀ ਮੈਂ ਤਾਂ ਜਾਨਵਰ ਹਾਂ। ਕਹਿਣ ਲੱਗਾ ਪਰ ਪ੍ਰੇਮ ਕਾਹਦਾ ਹੋਇਆ? ਉਹਨੇ ਆਪਣੀ ਧਰਮ ਪਤਨੀ ਨੂੰ ਆਖਿਆ ਵੀ ਮੇਰੇ ਮਿੱਤਰ ਨੇ ਅੱਜ ਆਉਣਾ ਤੇ ਭਲਿਆ ਭਾਗਾਂ ਵਾਲੀਏ, ਮਾੜਾ ਮੋਟਾ ਘਰ ਨੂੰ ਸਵਾਰ, ਜਿਵੇਂ ਪੁਰਾਣਾ ਜ਼ਮਾਨਾ ਹੁੰਦਾ ਸੀ ਵੀ ਲੋਕ ਬੀਬੀਆਂ ਭੈਣਾਂ ਨੇ ਪੋਚੇ ਫੇਰਨੇ, ਹੁਣ ਤਾਂ ਫਰਸ਼ ਆ ਗਏ ਨੇ ਆਪਣੇ। ਉਹਨੇ ਪੋਚਾ ਫੇਰਿਆ, ਸੋਹਣੇ ਕੱਪੜੇ ਵਿਛਾਏ ਤੇ ਕਹਿਣ ਲੱਗੀ ਤੁਸੀਂ ਕਹਿੰਦੇ ਮੇਰੇ ਮਿੱਤਰ ਨੇ ਆਉਣਾ ਤੇ ਆਇਆ ਨਹੀਂ। ਉਹਨੇ ਕੋਠੇ ਤੇ ਚੜ੍ਹ ਕੇ ਵੇਖਿਆ ਤੇ ਕਹਿਣ ਲੱਗਾ ਆ ਗਿਆ ਹੀ।
ਬੀਬੀ ਨੇ ਵੇਖਿਆ ਤੇ ਕਹਿਣ ਲੱਗੀ, ਬੰਦਾ ਤਾਂ ਦੀਦਾ ਕੋਈ ਨੀ, ਕਹਿੰਦਾ ਸ਼ੇਰ ਮੇਰਾ ਮਿੱਤਰ ਹੈ। ਤੇ ਬੀਬੀ ਕਹਿਣ ਲੱਗੀ, ਤੇਰੀ ਕੁੱਤਿਆਂ ਤੇ ਬਿੱਲਿਆਂ ਨਾਲ ਯਾਰੀਆਂ ਰਹੀਆਂ, ਮੈਂ ਬੇਨਤੀ ਕਰਨੇ ਭੀ ਸਾਖੀ ਨੀ ਦਰਸ਼ਾਂ ਤੇ ਸਮਝਾਉਣ ਲਈ। ਸ਼ੇਰ ਨੇ ਸੁਣਿਆ, ਮੁੜ ਗਿਆ, ਲੱਕੜਾਂ ਹਾਰਾ ਲੱਕੜਾਂ ਕੱਟਣ ਲਈ ਗਿਆ ਤੇ ਸ਼ੇਰ ਦੀਆਂ ਅੱਖਾਂ ਲਾਲ ਤੇ ਕਹਿਣ ਲੱਗਾ, ਮਿੱਤਰਾ ਘੁਹਾੜੇ ਨਾਲ ਵਾਰ ਕਰ। ਲੱਕੜਹਾਰਾ ਕਹਿਣ ਲੱਗਾ ਵੀ ਇੰਨੀ ਆਪਣੀ ਪੁਰਾਣੀ ਯਾਰੀ ਤੇ ਇਹ ਕੀ ਕਹਿੰਦਾ ਤੂੰ? ਕਹਿੰਦਾ ਮੈਂ ਮਿੱਤਰ ਵੀ ਹਾਂ ਤੇ ਮੈਂ ਜਾਨਵਰ ਵੀ ਹਾਂ, ਨਾ ਕੀਤਾ ਮਾਰ ਦਿਆਂਗਾ, ਨਾ ਚਾਹੁੰਦਿਆਂ ਹੋਇਆਂ ਨੂੰ ਘੁਹਾੜਾ ਮਾੜਾ ਜਿਹਾ ਮਾਰਿਆ। ਦਸਾਂ ਦਿਨਾਂ ਤੋਂ ਬਾਅਦ ਉਹ ਕਹਿਣ ਲੱਗਾ ਮੇਰਾ ਜ਼ਖਮ ਵੇਖ, ਕਹਿਣ ਲੱਗਾ ਉਹ ਤਾਂ ਲੱਭਦਾ ਨਹੀਂ। ਸ਼ੇਰ ਕਹਿੰਦਾ ਪੇੜਾ ਘੁਹਾੜੇ ਦਾ ਜ਼ਖਮ ਸੀ ਨਾ, ਉਹ ਤਾਂ ਮਿੜ ਗਿਆ, ਪਰ ਜਿਹੜਾ ਤੇਰੀ ਘਰਵਾਲੀ ਨੇ ਮੈਨੂੰ ਕੁੱਤਾ ਬਿੱਲਾ ਕਿਹਾ ਸੀ ਨਾ, ਉਹ ਜ਼ਖਮ ਨਹੀਂ ਮਿੜਿਆ। ਇਹ ਤੁਸੀਂ ਸਾਰੇ ਜਣੇ ਆਪਣੇ ਜੀਵਨ ਵਿੱਚ ਵੇਖਿਆ, ਜੇ ਕਿਸੇ ਨੂੰ ਨਾ ਕਿਹਾ, ਜੇ ਆਪਾਂ ਨੂੰ ਜੇ ਕਿਸੇ ਨੇ ਮਾੜਾ ਲਫ਼ਜ਼ ਕਿਹਾ ਨਾ, ਆਪਾਂ ਬਚਪਨ ਤੋਂ ਜਵਾਨੀ ਵਿੱਚ ਤੇ ਬੁਢਾਪਾ ਆਇਆ ਪਰ ਉਹ ਸਾਨੂੰ ਮਾੜਾ ਲਫ਼ਜ਼ ਭੁੱਲਦਾ ਨਹੀਂ, ਤੇ ਜੇ ਕਿਸੇ ਨੇ ਚੰਗੀ ਗੱਲ ਆਖੀ ਤੇ ਆਪਾਂ ਨੂੰ ਉਹ ਵੀ ਨਹੀਂ ਭੁੱਲਦਾ। ਇਸ ਕਰਕੇ ਸਰੀਰਕ ਪਾਪ ਤੋਂ ਹੁੰਦਾ ਵੀ ਕਿਸੇ ਨਾਲ ਲੜਾਈ ਝਗੜਾ ਕਰਨਾ, ਵਾਚਕ ਪਾਪ ਤੋਂ ਭਾਵ ਹੁੰਦਾ ਵੀ ਕਿਸੇ ਨੂੰ ਬੁਰਾ ਬੋਲਣਾ। ਲੇਕਿਨ ਇੱਕ ਪਾਪ ਆਪਾਂ ਭਾਵੇਂ ਪੈਰਾਂ ਤੇ ਪਾਣੀ ਨਾ ਪੈਣ ਦੇਈਏ, ਭਾਵੇਂ ਆਪਾਂ ਆਖੀਏ ਜੀ ਮੈਂ ਤਾਂ ਕਦੇ ਕੀਤਾ ਨਹੀਂ, ਲੇਕਿਨ ਇੱਕ ਪਾਪ ਆਪਣੇ ਤੋਂ ਹੁੰਦਾ ਵੀ ਕੋਈ ਸੁਖੀ ਹੋਵੇ ਨਾ ਤੇ ਉਹਨੇ ਚਿੱਟੇ ਕੱਪੜੇ ਪਾਏ ਹੋਣ ਤੇ ਆਪਾਂ ਕਹਿੰਦੇ ਕੱਲ ਭੁੱਖੇ ਮਰਦੇ ਸੀ, ਹੁਣ ਕਿਵੇਂ ਚਮਕਿਆ ਫਿਰਦਾ? ਆਖਿਆ ਨਹੀਂ ਪਰ ਫੁਰਨਾ ਆਇਆ। ਸਾਡੇ ਬਜ਼ੁਰਗਾਂ ਦੇ ਧਰਮ ਗ੍ਰੰਥਾਂ ਦੇ ਮੁਤਾਬਕ ਗੁਰਮੁਖੋ ਇਹ ਵੀ ਪਾਪ ਚ, ਤੇ ਕਿਸੇ ਨੂੰ ਚੰਗਾ ਵੇਖਿਆ ਉਹਦੇ ਪ੍ਰਤੀ ਨਫ਼ਰਤ ਆਉਣੀ ਵੀ ਕੱਲ ਭੁੱਖਾ ਮਰਦਾ ਸੀ, ਇਹ ਵੀ ਇੱਕ ਪਾਪ ਹੈ। ਇਸ ਕਰਕੇ ਬੇਨਤੀ ਕਰਨੀ ਕਿ ਪਾਤਸ਼ਾਹ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਆ ਰਹੇ, ਅਸੀਂ ਪੈਰ ਪੈਰ ਤੇ ਗਲਤੀਆਂ ਕਰਦੇ ਤੇ ਸਾਨੂੰ ਬਖਸ਼ ਦੇ। ਮੇਰੇ ਪਾਤਸ਼ਾਹ ਕਹਿੰਦੇ ਜਿਸ ਕੋ ਵਿਸਰੇ ਪ੍ਰਾਨ ਪਾ ਦਾਤਾ ਸੋਈ ਗਨੋ ਅਭਾਗਾ, ਜਿਹਨੂੰ ਵਾਹਿਗੁਰੂ ਭੁੱਲ ਗਿਆ ਨਾ ਉਹਨੂੰ ਸਮਝੋ ਵੀ ਇਹ ਮਾੜੇ ਭਾਗਾਂ ਵਾਲਾ ਹੈ। ਉਹ ਤਾਂ ਗ੍ਰੰਥਾਂ ਦੀਆਂ ਗੱਲਾਂ ਨੇ ਨਾ, ਮੇਰੀ ਆਪਣੀ ਜਾਤੀ ਰਾਏ ਦੇ ਮੁਤਾਬਕ ਹੋ ਸਕਦਾ ਮੈਂ ਗਲਤ ਹੋਵਾਂ। ਜਿਹੜੇ ਘਰ ਦੇ ਵਿੱਚ ਸਵੇਰੇ ਬਾਥਰੂਮ ਵਿੱਚ ਬਾਲਟੀ ਨਹੀਂ ਖੜਕਦੀ ਉਹ ਕਰਮੰਦ ਭਾਗਾ ਚ, ਜਿਹੜੇ ਘਰ ਵਿੱਚ ਸਵੇਰੇ ਬਾਥਰੂਮ ਵਿੱਚ ਕੋਈ ਭਾਂਡਾ ਨਹੀਂ ਨਾ ਖੜਕਦਾ ਵੀ ਕੋਈ ਨਹਾਉਂਦਾ ਨਹੀਂ, ਉਹ ਮਾੜੇ ਭਾਗਾਂ ਵਾਲਾ ਹੈ। ਜਿੱਥੇ ਸਵੇਰੇ ਲੋਕੀ ਅੰਮ੍ਰਿਤ ਵੇਲੇ ਜਾਗਦੇ ਨੇ ਨਾ ਉਹ ਕਰ ਭਾਗਾਂ ਵਾਲਾ ਹੈ, ਤੇ ਜਿੱਥੇ ਆਵਾਜ਼ ਨਹੀਂ ਆਉਂਦੀ ਤੇ ਦੀਵੇ ਬੁਝੇ ਨੇ ਉਹਨਾਂ ਦੇ ਕਰ, ਦੀਵਾ ਨਹੀਂ ਬੁਝਿਆ ਉਹਨਾਂ ਦੇ ਕਰਮ ਬੁਝੇ ਹੋਏ ਨੇ, ਉਹ ਮਾੜੇ ਭਾਗਾਂ ਵਾਲੇ ਨੇ। ਔਰ ਇਹ ਇੰਨਾ ਇੰਪੋਰਟੈਂਟ ਵਿਸ਼ਾ ਹੈ ਜਿਹੜੀ ਮੈਂ ਗੱਲ ਕਰ ਰਿਹਾ, ਇਹ ਇੰਨਾ ਜ਼ਰੂਰੀ ਵਿਸ਼ਾ ਹੈ। ਜਿੱਦਣ ਤਰਨ ਤਾਰਨ ਸਾਹਿਬ ਦੀ ਨੀਂਹ ਰੱਖੀ ਨਾ ਤੇ ਨਗਰ ਦੇ ਇੱਥੋਂ ਦੀ ਅੰਮ੍ਰਿਤਸਰ ਸਾਹਿਬ ਦੇ ਪ੍ਰੇਮੀ ਮਾਈ ਭਾਈ ਵੱਡੇ ਛੋਟੇ ਗਏ, ਉਹਨਾਂ ਚ ਮਾਤਾ ਗੰਗਾ ਜੀ ਵੀ ਨਾਲ ਗਏ, ਬਾਕੀ ਬੀਬੀਆਂ ਤਾਂ ਵੰਨ ਸਵੰਨੇ ਗਹਿਣੇ ਪਾਏ, ਲੇਕਿਨ ਮਾਤਾ ਗੰਗਾ ਨੇ ਗਹਿਣਾ ਪਾਏ ਕੋਈ ਨੀ, ਗੰਗਾ ਉਹਨਾਂ ਨੇ ਪਾਏ ਨਹੀਂ, ਇਤਿਹਾਸ ਜੇ। ਸ਼ਾਮ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਉੱਥੋਂ ਤੁਰਨ ਲੱਗੇ ਨਾ ਤੇ ਕਹਿਣ ਲੱਗੇ ਸਵਾਮੀ ਜੀ ਮੈਂ ਨਿੱਕੀ ਜੀ ਗੱਲ ਕਰਾਂ। ਕਹਿਣ ਲੱਗੇ ਗੰਗਾ ਨਿੱਕੀ ਕਾਹਨੂੰ ਕਰਨੀ, ਤੂੰ ਮੇਰੀ ਅਰਦੰਗੀ ਹੈ, ਵੱਡੀ ਗੱਲ ਕਰ। ਕਹਿੰਦੀ ਜੇ ਮੈਂ ਕਹਿੰਦੀ ਸੰਕੋੜਦੀ, ਪਰ ਵੇਖੋ ਨਗਰ ਦੀਆਂ ਬੀਬੀਆਂ ਤੇ ਉਹਨਾਂ ਦੇ ਵੰਨ ਸੁਵੰਨੇ ਸੋਹਣੇ ਕੱਪੜੇ, ਉਹਨਾਂ ਕੋਲ ਵੰਨ ਸੁਵੰਨੇ ਗਹਿਣੇ, ਤੇ ਮੈਂ ਤੁਹਾਡੀ ਅਰਦੰਗੀ ਤੇ ਮੈਨੂੰ ਸਾਰੇ ਮਾਤਾ ਮਾਤਾ ਕਹਿੰਦੇ, ਮੇਰੇ ਕੋਲ ਚੰਗਾ ਗਹਿਣਾ ਹੀ ਕੋਈ ਨੀ, ਮੇਰੇ ਕੋਲ ਵਧੀ ਸਾਦੇ ਜੇ ਕੱਪੜੇ ਮੈਂ ਪਾਏ ਨੇ। ਨਮਸਕਾਰ ਮਾਂ ਗੰਗਾ ਨੂੰ ਤੇ ਨਮਸਕਾਰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ। ਕਹਿਣ ਲੱਗੇ ਗੰਗਾ ਜਿਹੜੇ ਉਹਨਾਂ ਦੇ ਗਹਿਣੇ ਨੇ ਨਾ, ਤੂੰ ਮੇਰੀ ਅਰਦੰਗੀ ਹੈ। ਜਦੋਂ ਬੀਬੀਆਂ ਨੇ ਚੜ੍ਹਾਈ ਕੀਤੀ, ਜਦੋਂ ਮੜੀਆਂ ਨੂੰ ਜਾਣ ਲੱਗੇ, ਉਹਨਾਂ ਦੇ ਗਹਿਣੇ ਉਹਨਾਂ ਨੇ ਲਾਹ ਲੈਣੇ। ਲਫ਼ਜ਼ ਕਰੜਾ ਤੇ ਸੱਚਾ ਮੈਂ ਕਹਿਣ ਲੱਗਾ, ਕਰੜਾ ਤੇ ਸੱਚਾ ਹੈ। ਮਾਂ ਸੀਰੀਅਸ ਹੈ,
ਕੰਨਾਂ ਚ ਵਾਲੀਆਂ ਨੇ, ਧੀਆਂ ਤਿੰਨ ਨੇ ਤੇ ਸਨੇਹਾ ਮਿਲਿਆ ਪੀ ਰਾਤ ਦੀ ਬੇਬੇ ਬੜੀ ਔਖੀ, ਪਤਾ ਨੀ ਦਿਨ ਚੜ੍ਹਦਿਆਂ ਨੂੰ ਚੜ੍ਹਾਈ ਨਾ ਕਰ ਜਾਏ, ਤੇ ਕੁੜੀਆਂ ਇਸ ਕਰਕੇ ਦੌੜਦੀਆਂ ਪੀ ਸੱਜੇ ਕੰਨ ਵਾਲੀ ਵਾੜੀ ਮੇਰੀ ਤੇ ਖੱਬੇ ਵਾਲੀ ਭੈਣ ਦੀ। ਮਾਂ ਦੀ ਮੌਤ ਦੀ ਚਿੰਤਾ ਨੀ, ਕੇਵਲ ਤੇ ਕੇਵਲ ਕੰਨਾਂ ਦੀਆਂ ਵਾੜੀਆਂ ਦੀ ਚਿੰਤਾ ਆਪਾਂ ਨੂੰ, ਆਪਾਂ ਇੰਨੇ ਖੁਦ ਗਰਜ ਹਾਂ। ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ, ਗੰਗਾ ਉਹਨਾਂ ਦੇ ਗਹਿਣੇ ਲੋਕੀ ਲਾ ਲੈਂਦੇ ਨੇ, ਮੈਂ ਤੈਨੂੰ ਇਹੋ ਜਿਹਾ ਗਹਿਣਾ ਦਿਆਂਗਾ ਪਲੋਕ ਵਿਚ ਵੀ ਤੇਰੇ ਨਾਲ ਜਾਏਗਾ। ਤੇ ਮਾਤਾ ਗੰਗਾ ਜੀ ਨੇ ਇਕਦਮ ਉੱਪਰ ਚੱਕਿਆ, ਕਹਿਣ ਲੱਗੇ ਸਵਾਮੀ ਜੀ ਕੀ ਆਖਿਆ ਜੇ? ਤੇ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਗੰਗਾ ਜੀ ਮੈਂ ਤੈਨੂੰ ਇਹ ਆਖਿਆ ਵੀ ਉਹਨਾਂ ਦੇ ਗਹਿਣੇ ਲੋਕਾਂ ਉਹਨਾਂ ਨੇ ਲਾਹ ਲੈਣੇ ਨੇ, ਜਿਹੜਾ ਮੈਂ ਤੈਨੂੰ ਦੇਣਾ ਨਾ ਇਹ ਨਾਲ ਜਾਏਗਾ। ਤੇ ਕਹਿਣ ਲੱਗੀ ਮੈਂ ਸਮਝਿਆ ਨੀ, ਡੰਡੀ ਝੁਕੀ ਕੰਨਾਂ ਦੀਆਂ ਵਾਲੀਆਂ? ਕਹਿੰਦੇ ਨਹੀਂ ਭੋਲੀਏ ਜਨ ਨਾਨਕ ਅੰਤ ਵਾਰ ਨਾਮ ਗਹਿਣਾ, ਅੰਤ ਦੇ ਮੌਕੇ ਤੇ ਭਗਵਾਨ ਦਾ ਨਾਮ ਰੂਪੀ ਗਹਿਣਾ ਇਹ ਨਾਲ ਜਾਣਾ, ਬਾਕੀ ਜਿੰਨਾ ਕੁ ਗੁਰਮੁਖੋ ਸਾਡਾ ਇੱਥੇ ਦਾ ਇੱਥੇ ਰਹਿ ਜਾਣਾ। ਗਹਿਣੇ ਦੀ ਗੱਲ ਕਰਦੇ ਸਾਂ ਕੱਪੜਿਆਂ ਦੀ, ਸਵੇਰੇ ਜਾਗਣ ਦੀ। ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਨ ਰਾਤ ਨੂੰ ਮਾਤਾ ਗੰਗਾ ਜੀ ਨੂੰ ਕੋਲ ਬਿਠਾਇਆ ਤੇ ਕਹਿਣ ਲੱਗੇ, ਗੰਗਾ ਉਹ ਬਾਕੀ ਸੋਨਾ ਤਾਂ ਲੋਕੀ ਸੁਨਿਆਰਿਆਂ ਕੋਲ ਕਢਾਉਣ ਜਾਂਦੇ, ਆ ਮੈਂ ਤੈਨੂੰ ਗਹਿਣਾ ਕੜਕੇ ਦਿਆਂ। ਮਾਤਾ ਗੰਗਾ ਜੀ ਨੂੰ ਕੋਲ ਬਿਠਾਇਆ ਔਰ ਗੁਰੂ ਪੰਚਮ ਪਾਤਸ਼ਾਹ ਨੇ ਉਸ ਦਿਨ ਇਹ ਬਾਣੀ ਉਚਾਰਨ ਕੀਤੀ 52 ਅੱਖਰੀ, ਔਰ ਉਹਦੇ ਵਿਚ ਇਹ ਆਚਾਰਿਆ ਹੈ, ਝਲਾਂਗੇ ਉਠ ਨਾਮ ਜਪ ਨਿਸ ਬਾਸਰ ਅਰਾਧ ਕਾਰਾ ਤੁਜੇ ਨਾ ਵਿਆਪੀ ਨਾਨਕ ਮਿਟੇ ਉਪਾਧ। ਇਹ ਉਹਦੀਆਂ ਪੰਕਤੀਆਂ ਉਸ ਬਾਣੀ ਦੀਆਂ, ਜਿਹੜਾ ਅੰਮ੍ਰਿਤ ਵੇਲਾ ਨਾ ਝਲਾਂਗੇ, ਇਹਨੂੰ ਝਲਾਂਗਾ ਕਿਉਂ ਕਿਹਾ ਹੈ?

0: ਸਾਡੇ ਪਿੰਡਾਂ ਵਿਚ ਆਮ ਪਰਿਵਾਰਾਂ ਵਿਚ ਬੀਬੀਆਂ ਨੇ ਮੰਜੇ ਦੀ ਬਾਹੀ ਨਾਲ ਇਕ ਕੱਪੜਾ ਬੰਨ ਦੇਣਾ, ਉਹਦੇ ਚ ਬੱਚਾ ਪਾ ਕਰਕੇ ਉਹਨੂੰ ਹਿਲਾਉਣਾ ਤੇ ਬੱਚੇ ਨੇ ਸੌ ਜਾਣਾ। ਇਹ ਮੈਂ ਨੀ ਕਹਿੰਦਿਆਂ, ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿੱਤਾ ਹੈ। ਜਿਵੇਂ ਭੰਗੂੜੇ ਵਿਚ ਪਾਇਆ ਬੱਚਾ ਹਿਲਾਈਦਾ ਤੇ ਸੌ ਜਾਂਦਾ ਹੈ, ਜਿਵੇਂ ਝੱਲੀ ਚ ਪਾਏ ਬੱਚੇ ਨੂੰ ਹਿਲਾਈਦਾ ਤੇ ਸੌ ਜਾਂਦਾ ਹੈ। ਜਿਹੜਾ ਅੰਮ੍ਰਿਤ ਵੇੜਾ, ਸਾਰੇ ਜਣੇ ਝਾਤੀ ਮਾਰੋ, ਰਾਤ ਨੂੰ ਭਾਵੇਂ ਆਪਾਂ ਗੱਲਾਂ ਕਰਦੇ ਰਹੀਏ ਤੇ ਅੰਮ੍ਰਿਤ ਵੇਲੇ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਸਾਰੀ ਰਾਤ ਗੱਲਾਂ ਕਰੋ, ਅੰਮ੍ਰਿਤ ਵੇਲੇ ਨੀਂਦ ਢਾ ਲੈਂਦੀ, ਪਰ ਗੁਰਦੇਵ ਕਹਿੰਦੇ ਸੌ ਨਾ, ਚੱਲ ਆਂਗੇ ਉਠ, ਨਾਮ ਜਪ। ਆਪਾਂ ਕਵਾਂਗੇ ਜੀ ਫਿਰ ਕੀ ਹੋਵੇਗਾ ਕੀ? ਹਜ਼ੂਰ ਕਹਿੰਦੇ ਚਲਾਂਗੇ ਉਠ, ਨਾਮ ਜਾਪ। ਨਿਸ ਬਾਸਰ ਅਰਾਧ, ਕਾਰਾ ਤੁਝ ਨਾ ਵਿਆਪੀ, ਨਾਨਕ ਮਿਟੇ ਉਪਾਧ। ਗੁਰਮੁਖਾ, ਜਿਹੜੇ ਵਿਘਨ ਨੇ ਨਾ, ਇਹ ਤੇਰੇ ਕਿਸੇ ਕੰਮ ਵਿਚ ਆਉਣਗੀ ਨਹੀਂ। ਕਰਤਾ ਪੁਰਖ ਖਲੋਆ, ਵਾਲ ਨਾ ਮਿੰਗਾ ਹੋਆ। ਇਹਦੇ ਚ ਵਾਹਿਗੁਰੂ ਜਾਮਨ ਹੋਵੇਗਾ, ਤੇਰੇ ਕੰਮ ਵਿਚ ਵਿਘਨ ਨਹੀਂ ਪਾਏਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਕਿ ਉਹ ਮਨੁੱਖ ਜਿਹੜੇ ਪ੍ਰਾਣਾਂ ਦੇ ਪਤੀ ਮਾਲਕ ਨੂੰ ਭੁੱਲ ਗਏ ਨੇ, ਉਹਨਾਂ ਨੂੰ ਮਾੜੇ ਕਰਮਾਂ ਵਾਲੇ ਬਦਕਿਸਮਤ ਕਹਿਣਾ ਕਰੋ।
1: ਸੋਈ ਗਨਹੋਂ ਅਭਾਗਾ,
0: ਭਾਈ ਬੰਦ ਭਾਗਾ ਹੈ।
1: ਚਰਨ ਕਮਲ ਜਾਖਾ ਮਨ ਰਾਗਿਓ,
0: ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਮਨ ਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਜੁੜ ਗਿਆ। ਕਈ ਗੱਲਾਂ ਗੁਰਮੁਖੋ ਸਾਡੀ ਡਿਊਟੀ ਦੇ ਮੁਤਾਬਕ ਸਾਨੂੰ ਇਤਿਹਾਸ ਵਿਚੋਂ ਤੁਹਾਨੂੰ ਨਾਲ ਸੁਣਾਉਣੀਆਂ ਪੈਂਦੀਆਂ ਨੇ, ਪਰ ਮਾਨ ਰਾਨ ਹੋ ਜਾਂਦਾ ਵੀ ਇਹ ਹੋ ਸਕਦਾ। ਮੈਂ ਸੱਤਵੇਂ ਪਾਤਸ਼ਾਹ ਦੇ ਇਤਿਹਾਸ ਵਿਚ ਪੜਿਆ, ਉਸ ਮੌਕੇ ਇਹ ਮਰਿਆਦਾ ਸੀ ਗੁਰੂ ਘਰ ਵਿਚ ਵੀ ਜਦੋਂ ਲੰਗਰ ਤਿਆਰ ਹੁੰਦਾ ਨਾ, ਤੇ ਸਤਿਗੁਰੂ ਪਾਤਸ਼ਾਹ ਉੱਥੇ ਜਾ ਕੇ ਅਰਦਾਸ ਬੇਨਤੀ ਕਰਦੇ ਤੇ ਮੁੜ ਕੇ ਲੰਗਰ ਵਰਤਾਉਂਦੇ। ਗੁਰੂ ਹਰ ਸੱਚੇ ਪਾਤਸ਼ਾਹ ਦੇ ਇਤਿਹਾਸ ਦੀ ਘਟਨਾ ਜੋ ਲਿਖਤ ਵਿਚ ਹੈ ਕਿ ਪਾਤਸ਼ਾਹ ਆਪਣੇ ਚਰਨ, ਜਿਵੇਂ ਆਪਾਂ ਕੁਰਸੀ ਤੇ ਬਹਿੰਦੇ ਹਾਂ, ਸੋਫੇ ਤੇ ਬਹਿੰਦੇ, ਚਰਨ ਲਮਕਾ ਪੈਰ ਲਮਕਾ ਕੇ, ਗੁਰੂ ਹਰ ਸੱਚੇ ਪਾਤਸ਼ਾਹ ਇਉਂ ਬੈਠੇ ਨੇ। ਔਰ ਸਿੱਖਾਂ ਨੇ ਆਣ ਕੇ ਬੇਨਤੀ ਕੀਤੀ, ਪਾਤਸ਼ਾਹ ਲੰਗਰ ਤਿਆਰ ਹੈ। ਹਜ਼ੂਰ ਇਸ਼ਾਰਾ ਕਰਦੇ ਨੇ, ਕਹਿੰਦੇ ਵੀ ਗੁਰਮੁਖੋ ਕੋਈ ਗੱਲ ਨਹੀਂ। ਉਥੇ ਲਿਖਿਆ ਵੀ ਟਾਈਮ ਵਾਵਾ ਲੇਟ ਹੋ ਗਿਆ, ਤੇ ਕਹਿੰਦੇ ਪਾਤਸ਼ਾਹ ਗੱਲ ਕੀ ਹੈ? ਕਹਿੰਦੇ ਗੁਰਮੁਖੋ, ਮੇਰਾ ਪ੍ਰੇਮੀ ਇੱਕ ਚਰਨ ਫੜ ਕੇ ਬੈਠਾ ਤੇ ਮੈਂ ਚਾਹੁੰਦਾ ਵੀ ਉਹਦੀ ਬਿਰਤੀ ਨਾ ਉਖੜ ਜਾਏ। ਇਹ ਲਿਖਿਆ ਜੀ, ਬੇਨਤੀ ਮੈਂ ਕਰਦਾ ਵੀ ਕੋਲ ਨਹੀਂ ਬਣਾਇਆ। ਗੁਰੂ ਹਰ ਰਾਜ ਸੱਚੇ ਪਾਤਸ਼ਾਹ ਇਤਿਹਾਸ ਵਿਚ ਇਹ ਲਿਖੀ ਹੋਈ ਪੰਕਤੀ ਹੈ। ਇਹਦਾ ਆਪਾਂ ਹੁਣ ਵਾਲੇ ਪਾਸੇ ਅਰਥ ਕਰੀਏ ਵੀ ਆਪਾਂ ਗੁੜਕਾ ਫੜਿਆ ਹੁੰਦਾ, ਅੱਖਰ ਗਿਣੀ ਜਾਂਦੇ ਹਾਂ, ਲੇਕਿਨ ਸੁਰਤੀ ਸੁਲਤਾਨਪੁਰ ਦੇ ਕਾਜੀ ਵਾਕੂ ਸਾਡੀ ਘੋੜੇ ਮੋੜਨ ਵਿਚ ਹੁੰਦੀ ਹੈ। ਆਪਾਂ ਸੁਲਤਾਨਪੁਰ ਸਾਹਿਬ ਜਾਂਦੇ ਹਾਂ ਨਾ, ਉਥੇ ਗੁਰਦੁਆਰਾ ਸਾਹਿਬ ਅੰਤਰਜਾਮਤਾ ਸਾਹਿਬ ਸੁਲਤਾਨਪੁਰ, ਉਹਦਾ ਇਤਿਹਾਸ ਹੈ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤਿੰਨ ਦਿਨ ਵੇਈ ਨਦੀ ਵਿਚ ਚੁੱਭਾ ਮਾਰਿਆ ਤੇ ਬਚਨ ਕੀਤਾ, ਨਾ ਹਮ ਹਿੰਦੂ ਨਾ ਮੁਸਲਮਾਨ। ਜਿਹੜਾ ਉਥੋਂ ਦਾ ਚੌਧਰੀ ਸੀ ਨਾ ਦੌਲਤ ਰਾਏ, ਉਹ ਕਹਿਣ ਲੱਗਾ ਵੀ ਮਹਾਰਾਜ ਤੁਸੀਂ ਤਾਂ ਕਹਿ ਦਿੱਤਾ ਵੀ ਨਾ ਅਸੀਂ ਹਿੰਦੂ ਨਾ ਮੁਸਲਮਾਨ, ਤੇ ਫਿਰ ਨਮਾਜ਼ ਪੜ੍ਹੋ। ਕਹਿਣ ਲੱਗੇ ਕੋਈ ਗੱਲ ਨਹੀਂ, ਪੜ੍ਹਾਂਗੇ। ਸਾਡੇ ਵਰਗੇ ਸੌੜੀ ਸੋਚ ਵਾਲੇ ਕਹਿਣ ਲੱਗੇ ਵੀ ਵੇਖੋ ਗੱਲ ਵਿਗੜ ਗਈ ਵੀ ਬੇਬੇ ਨਾਨਕ ਦਾ ਭਰਾ ਨਮਾਜ਼ ਪੜ੍ਹੇਗਾ ਤੇ ਅਸੀਂ ਵੀ ਹੁਣ ਗਏ ਆਏ ਨਾ। ਲੇਕਿਨ ਭਾਈਆ ਜੈ ਰਾਮ ਤੇ ਬੇਬੇ ਨਾਨਕੇ ਕਹਿੰਦੇ ਨੇ ਵੇਖੋ ਤਾਂ ਸਹੀ ਹੁੰਦਾ ਕੀ ਹੈ। ਬੜਾ ਇਕੱਠ ਹੋਇਆ ਜੁੰਮੇ ਵਾਲੇ ਦਿਨ, ਸਾਰੇ ਜਾਣੇ ਨਮਾਜ਼ ਪੜ੍ਹਨ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਖਲੋਤੇ ਨਾਲ ਖਿੜਖਿੜਾ ਕੇ ਹੱਸੀ ਜਾਂਦੇ ਨੇ। ਮੁਸਲਮਾਨਾਂ ਦੇ ਵਿਚ ਇਕ ਮੈਂ ਇਹ ਤਕਰੀਬਨ ਆਮ ਬੇਨਤੀ ਕਰਦਾ ਰਹਿੰਦਾ, ਉਹ ਨਮਾਜ਼ ਪੜ੍ਹਦੇ ਗੱਲਾਂ ਨਹੀਂ ਜੀ ਕਰਦੇ, ਤੇ ਆਪਾਂ ਨੇਤਨੇਮ ਕਰਦੇ ਜਿੰਨੀ ਦੁਨੀਆਂ ਦੀਆਂ ਗੱਲਾਂ ਉਹ ਸਾਰੀਆਂ ਕਰ ਲੈਂਦੇ ਆ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਤੇ ਕਾਕਾ ਮੇਰੀ ਗੱਡੀ ਦਾ ਧਿਆਨ ਕਰ ਲਾ ਮਾੜਾ ਜਿਹਾ, ਪਾਣੀ ਪਾ ਦੇ, ਸ਼ੀਸ਼ੇ ਖਰਾਬ ਨੇ। ਨਮਸਤਵੰਗ ਕਾਲੇ, ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਤੇ ਆ ਥੋੜਾ ਜਿਹਾ ਮਿੱਠਾ ਘੱਟ ਰੱਖੀ ਭਾਗਾਂ ਵਾਲੀ, ਇਹ ਪਾਠ ਹੋ ਰਿਹਾ। ਪਾਠ ਹੁੰਦਿਆਂ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਮੈਂ ਆਪਣੇ ਘਰ ਨਿਤਨੇਮ ਕਰਨਾ ਤੇ ਮੈਂ ਆਪਣੇ ਪਰਿਵਾਰ ਨੂੰ ਆਖਿਆ ਵੀ ਮੇਰਾ ਕੁੰਡਾ ਨਹੀਂ ਖੜਕਾਉਣਾ।

0: क्यों? मैं गुरु नानक पातशाह की गोदी चो ना, गुरु नानक पातशाह की गोदी तो वड्डा केड़ा जरूरी काम है जिहड़ा आप नितनेम कर देना कि आप गुरु नानक पातशाह की गोदी विच उन्हां दे बच्चियां खेड़ दे आ। मुकदी गल नमाज पूरी हुई, जिहड़ा दौलत खां सी उहनूं गर्मी बड़ी पई, इहने सानू नमाज नूं मिट्टी च समझिया। कहिंदे भाई तुहानूं आख्या सी साडा नमाज पढ़ो, तुसीं कहा सी पढ़ांगे ते पढ़ी क्यों नहीं? कहिंदे मैं तां पढ़ ही आया सां पर तुसीं आख्या सी नाल पढ़नी ते नाल पढ़दा किवें? कहिंदे गल नहीं समझे। हजूर कहिंदे जिहड़ा काजी इहनूं पुछ, ए कर घोड़ी सूई है ते बछेरा दिता ते इहदी सुदा सी किते बछेरा खूह च ना डिग पै। इत्थे ऊड़क बैड़ करी जांदा सी मोड़दा सी बछेरा। कहण लगा जी तुसीं चलो इहदी गल तां छड्डो, मेरे नाल कर खेड नमाज पढ़ लैंदे। हजूर हस के खिड़खड़ा के कहण लगे भाई तगड़ियां दियां वड्डियां वड्डियां गल्लां ने, ਇਹ ਤਾਂ ਹੋ ਸਕਦਾ ਸੀ ਵੀ ਆਪਣਾ ਵਛੇਰਾ ਬੰਨ ਕੇ ਤੇ ਇੱਥੇ ਆ ਜਾਂਦਾ। ਤੂੰ ਤਾਂ ਕਾਬਲ ਵਿੱਚ ਜਾ ਕੇ ਘੋੜੇ ਖਰੀਦਦਾ ਸਾਂ, ਕਿੱਥੇ ਕਾਬਲ ਤੇ ਕਿੱਥੇ ਸੁਲਤਾਨਪੁਰ? ਔਰ ਉਸ ਨਵਾਬ ਨੇ ਤੇ ਕਾਜੀ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਨਮਸਕਾਰ ਕੀਤੀ। ਮੇਰੇ ਕਹਿਣ ਤੋਂ ਭਾਵ ਆਪਾਂ ਜਦੋਂ ਬਾਣੀ ਪੜ੍ਹਦੇ ਆ ਨਾ ਤੇ ਆਪਾਂ ਨੂੰ ਤਰੀਕਾ ਦੱਸਿਆ ਹਸਤੀ ਸਿਰ ਜੋ ਅੰਕ ਸਹਾਇ, ਨਿਤਨੇਮ ਕਰਨ ਦਾ ਤਰੀਕਾ ਹਸਤੀ ਸਿਰ ਜੋ ਅੰਕ ਸਹਾਇ ਐਨ ਨਜਿਓਂ ਸਿਰ ਦੇ, ਮਨ ਤਨ ਆਗੇ ਰਾਖ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਰ ਲਿਆ। ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੁੰਦਾ ਨਾ, ਉਹ ਨਿੱਕਾ ਜਿਹਾ ਕੁੰਡਾ ਹੁੰਦਾ, ਜਿਵੇਂ ਸਾਡੇ ਬੋਰੀਆਂ ਚੁੱਕਣ ਵਾਲੇ ਭਰਾ ਵਰਤੇ ਨੇ, ਉਹ ਕੁੰਡਿਆ ਹਾਥੀ ਨੂੰ ਚਬਾ ਕਰਕੇ ਆਪਣੀ ਮਰਜ਼ੀ ਦੇ ਮੁਤਾਬਕ ਤੋਰਦੇ ਨੇ ਵੀ ਸੱਜੇ ਨੂੰ ਹੋ ਜਾ ਤੇ ਖੱਬੇ ਨੂੰ ਹੋ ਜਾ। ਜਿਵੇਂ ਕੁੰਡੇ ਦੇ ਨਾਲ ਹਾਥੀ ਨੂੰ ਮੋੜਿਆ ਜਾਂਦਾ ਹੈ, ਇਸੇ ਪ੍ਰਕਾਰ ਗੁਰਮੁਖੋ ਗੁਰੂ ਦੇ ਸ਼ਬਦ ਰੂਪੀ ਕੁੰਡੇ ਦੇ ਨਾਲ ਆਪਾਂ ਆਪਣੇ ਮਨ ਰੂਪੀ ਹਾਥੀ ਨੂੰ ਮੋੜਨਾ ਹੈ। ਤੁਸੀਂ ਕਹੋ ਵੀ ਭਾਈ ਸਾਹਿਬ ਕੁੰਡਾ ਕੀ ਹੋਇਆ? ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਉੱਥੇ ਕੁੰਡਾ ਹੈ, ਇਹ ਸਰਵਣੋ ਮੇਰ ਹੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਆਪਣੇ ਕੰਨਾਂ ਨੂੰ ਸੰਬੋਧਨ ਕਰਕੇ ਆਖਿਆ ਤੁਹਾਨੂੰ ਵਾਹਿਗੁਰੂ ਨੇ ਸੰਸਾਰ ਵਿੱਚ ਪੈਦਾ ਕੀਤਾ, ਝੂਠ ਸੁਣ ਲਈ ਨਹੀਂ ਕੀਤਾ, ਸੱਚ ਸੁਣ ਲਈ ਕੀਤਾ। ਤੇ ਮੈਨੂੰ ਮਾਫ਼ੀ ਦੇਣੀ ਉਹ ਕਿਸੇ ਦੀ ਚੁਗਲੀ ਕਰਦੇ ਨਾ ਦੋ ਬੰਦੇ ਤੇ ਆਪਾਂ ਉਹਨਾਂ ਨੂੰ ਕਹਿੰਦੇ ਪਰਾਂ ਪਰਾਂ ਗੱਲ ਕਰਦੇ, ਲਾਗੇ ਹੋ ਗਏ ਕਰੋ ਭਾਵੇਂ ਇਹਨੂੰ ਵੀ ਜੂੜ ਖਵਾਓ। ਜਿਹੜੀ ਝੂਠ ਹੈ ਕਿਸੇ ਦੀ ਨਿੰਦਿਆ ਚੁਗਲੀ ਹੈ ਨਾ, ਇੰਨੀ ਚੰਗੀ ਲੱਗਦੀ ਹੈ ਵੀ ਆਪਾਂ ਕਹਿੰਦੇ ਪਰਾਂ ਪਰਾਂ ਗੱਲਾਂ ਕਰਦੇ, ਮੇਰੇ ਲਾਗੇ ਗੱਲ ਕਰੋ ਭਾਵੇਂ ਮੇਰੇ ਮੂੰਹ ਵਿੱਚ ਨਿੰਦਿਆ ਦਾ ਚੁਗਲੀ ਚਮਚਾ ਪਾਓ। ਇਹ ਸਰਵਣੋ ਮੇਰ ਹੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਭਾਵ ਬਿਲਕੁਲ ਇਕਾਗਰ ਚਿੱਤ ਹੋ ਕੇ ਗੁਰੂ ਕੀ ਬਾਣੀ ਸੁਣੋ। ਤੇ ਬਾਣੀ ਆਪਾਂ ਦੂਜਿਆਂ ਨੂੰ ਸੁਣਾਈ ਜਾਂਦੇ ਹਾਂ, ਆਪ ਸੁਣਦੇ ਹੀ ਨਹੀਂ। ਹਸਤੀ ਸਿਰ ਜਿਉਂ ਅੰਕ ਸਹਿ ਐਨ ਜਿਉਂ ਸਿਰ ਦੇ, ਜਿਵੇਂ ਆਪਾਂ ਐਨ ਸਾਡੇ ਲੁਹਾਰ ਭਰਾ ਜਿਹੜੇ ਆ ਲੋਹੇ ਦਾ ਕੰਮ ਕਰਦੇ ਨੇ ਸਾਡੇ ਵੀਰ, ਐਨ ਤੇ ਲੋਹਾ ਰੱਖ ਕੇ ਤੇ ਮੁੜ ਕੇ ਥੌੜੇ ਨਾਲ ਸੱਟਾਂ ਮਾਰਦੇ ਨੇ, ਤੇ ਜੇ ਉਹ ਥੱਲੇ ਵਾਲਾ ਜਿਹੜਾ ਉਹ ਰੰਬਾ ਜਾਂ ਦਾਤਰੀ ਉਹਨੂੰ ਪਾਸੇ ਕਰ ਦਈਏ ਤੇ ਉਹ ਘੜਿਆ ਕਿਵੇਂ ਜਾਏਗਾ? ਭਾਵ ਜਿਹਨੂੰ ਬਾਬੇ ਬੁੱਲੇ ਸ਼ਾਹ ਨੇ ਆਖਿਆ ਤੈਨੂੰ ਬੁੱਲਿਆ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ ਵੀ ਤੈਨੂੰ ਕੋਈ ਚੰਗਾ ਕਹੋ ਕੋ ਮਾੜਾ ਕਹਿ, ਸੱਟਾਂ ਝੱਲੀ ਚੱਲ ਪਾਸੇ ਨਾ ਆਓ, ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਰ ਲੇ। ਜੇ ਤੂੰ ਆਪਣਾ ਭਾਵ ਨਿਵਿਰਤ ਕਰ ਦੇਗਾ ਨਾ ਤੂੰ ਸ੍ਰਿਸ਼ਟੀ ਦਾ ਰਾਜਾ ਬਣ ਜਾਏਗਾ, ਸ੍ਰਿਸ਼ਟੀ ਦਾ ਰਾਜਾ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਗੁਰਮੁਖ ਜਨ ਜਿਨ੍ਹਾਂ ਦਾ ਮਨ ਗੁਰੂ ਦੇ ਚਰਨ ਕਮਲਾਂ ਨਾਲ ਪ੍ਰੇਮ ਕਰਦਾ ਜੁੜਿਆ ਹੈ,
1: ਅਮੇ ਸਰੋਵਰ ਪਾਗਾ,
0: ਜਿਵੇਂ ਗੁਰਮੁਖ ਆਪਾਂ ਅੰਮ੍ਰਿਤ ਸਰੋਵਰ ਇਸ਼ਨਾਨ ਕਰਦੇ ਹਾਂ ਤੇ ਸਾਡੇ ਪਾਪ ਲਹਿ ਜਾਂਦੇ ਹਨ, ਇਸ ਪ੍ਰਕਾਰ ਉਸ ਨਾਮ ਰੂਪੀ ਸਰੋਵਰ ਚੁੱਭੀਆਂ ਮਾਰਨ ਦੇ ਨਾਲ ਸਾਡੀ ਜਨਮਾਂ ਜਨਮਾਤਰਾਂ ਦੀ ਮੈਲ ਲੈ ਜਾਂਦੀ ਹੈ। ਅਸੀਂ ਸ਼ਬਦ ਪੜ੍ਹਦੇ ਹਾਂ ਸਾਨੂੰ ਸਾਰਿਆਂ ਨੂੰ ਕੰਠ ਹੈ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਭਾਵ ਕਮਾਤੇ। ਸ਼ੰਕਾਵਾਦੀ ਤਰਕਵਾਦੀ ਨਿਸ਼ਰਧਕ ਗੁਰੂ ਘਰ ਦਾ ਨਿੰਦਕ ਉਹ ਸਵਾਲ ਕਰਦਾ ਵੀ ਗੁਰੂ ਰਾਮਦਾਸ ਸਰੋਵਰ ਚ ਕੀ ਵਾਧਾ ਹੈ, ਗੁਰਮੁਖੋ ਆਪਾਂ ਅੰਮ੍ਰਿਤ ਛਕਿਆ ਤੇ ਗੁਰੂ ਕੇ ਪੰਜ ਪਿਆਰੇ ਸਹਿਮਾਨਾਂ ਨੇ ਪੰਜ ਬਾਣੀਆਂ ਪੜ੍ਹੀਆਂ ਸਾਨੂੰ ਅੰਮ੍ਰਿਤ ਛਕਾਇਆ ਤੇ ਮੁੜ ਕੇ ਉਹਨਾਂ ਕਲਗੀਧਰ ਪਾਤਸ਼ਾਹ ਦਾ ਸਾਨੂੰ ਹੁਕਮਨਾਮਾ ਦੱਸਿਆ ਵੀ ਗੁਰਮੁਖੋ ਅੱਜ ਤੋਂ ਤੁਹਾਡੇ ਜਿੰਨੇ ਗੁਨਾਹ ਤੇ ਪਾਪ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਾਗਜ਼ ਪਾੜ ਘੱਤਿਆ ਜੇ, ਕੋਈ ਮਨ ਤੇ ਬੋਝ ਨਹੀਂ ਪਾਉਣਾ ਔਰ ਤੁਸੀਂ ਗੁਰੂ ਕਾ ਅੰਮ੍ਰਿਤ ਛਕਿਆ ਤੁਹਾਡਾ ਜੰਮਣ ਤੇ ਮਰਨ ਕੱਟਿਆ ਗਿਆ ਇਸ ਅੰਮ੍ਰਿਤ ਦੇ ਨਿਯਮਾਂ ਦੀ ਪਾਲਣਾ ਕਰਨੀ। ਪੰਜ ਬਾਣੀਆਂ ਪੜ੍ਹਦੇ ਨੂੰ ਘੰਟਾ ਲੱਗੇ ਸਵਾ ਘੰਟਾ ਲੱਗੇ ਤੇ ਗੁਰਮੁਖੋ ਜਿੱਥੇ ਅੱਠੇ ਪਰ ਬਾਣੀ ਦਾ ਜਾਪ ਹੁੰਦਾ ਉਹ ਸਰੋਵਰ ਨਾਲ ਪਾਪਾ ਪਾਪ ਪਾਪ ਕਿਵੇਂ ਨਾ ਲੈਣਗੇ। ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਸਰੋਵਰ ਹੈ ਅੱਠੇ ਪਰ ਬਾਣੀ ਪੜ੍ਹਦੇ ਨੇ ਗੁਰੂ ਕੇ ਲਾਲ ਇਹ ਸਰੋਵਰ ਵਿੱਚ ਉਹ ਗੁਰਮੁਖੋ ਕਨੈਕਸ਼ਨ ਆ ਗਿਆ ਜਿਵੇਂ ਆਪਾਂ ਟੀਕਾ ਲਵਾਉਂਦੇ ਹਾਂ ਇੱਕ ਪਾਣੀ ਹੁੰਦਾ ਤੇ ਪਾਣੀ ਦੀ ਤਾਂ ਤਾਕਤ ਕੋਈ ਨਾ, ਪਾਣੀ ਵਿੱਚ ਜਦੋਂ ਉਹ ਦਵਾਈ ਪੈ ਗਈ ਤੇ ਮੁੜ ਕੇ ਇੰਜੈਕਸ਼ਨ ਲੱਗਦਾ ਤੇ ਆਪਣਾ ਰੋਗ ਚੁੱਕਿਆ ਜਾਂਦਾ। ਪਾਪ ਪਾਣੀ ਨਾਲ ਨਹੀਂ ਧੋਤੇ ਜਾਂਦੇ, ਪਾਪ ਬਾਣੀ ਨਾਲ ਧੋਤੇ ਜਾਂਦੇ ਹਨ। ਇਸ ਸਰੋਵਰ ਦੇ ਵਿੱਚ ਕੱਥੂ ਨੰਗੜ ਦੀ ਨਹਿਰ ਚੋਂ ਪਾਣੀ ਆਉਂਦਾ ਤੇ ਅੱਜ ਤੱਕ ਮੈਂ ਕਦੇ ਨਹੀਂ ਵੇਖਿਆ ਜਿਹੜਾ ਬੰਦਾ ਕਵੇ ਵੀ ਮੈਂ ਕੱਥੂ ਨੰਗੜ ਵਾਲੀ ਨਹਿਰ ਤੋਂ ਨਹਾਵਾਂ, ਪਾਣੀ ਨਾਲ ਪਾਪ ਨਹੀਂ ਦੇ। ਜਦੋਂ ਉਹ ਕੱਥੂ ਨੰਗੜ ਦੀ ਨਹਿਰ ਦਾ ਪਾਣੀ ਗੁਰੂ ਕੇ ਸੋਬਰ ਚ ਆ ਕੇ ਪੈ ਗਿਆ ਇੱਥੇ ਬਾਣੀ ਪੜੀ ਗਈ ਔਰ ਪਾਣੀ ਇੰਨਾ ਮਹਾਨ ਬਣ ਗਿਆ ਵੀ ਸਾਡੇ ਪਾਪ ਧੋਤੇ ਗਏ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਵੀ ਗੁਰਮੁਖਾ ਜਿਹੜੇ ਗੁਨਾਹ ਕੀਤੇ ਸੀ ਨਾ ਗੁਰੂ ਰਾਮਦਾਸ ਪਾਤਸ਼ਾਹ ਨੇ ਤੇਰੇ ਧੋ ਦਿੱਤੇ ਹਨ। ਕਹਿਣ ਦਾ ਭਾਵ ਨਾਮ ਵੱਡਾ ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰੇ ਉਹ ਜਨ ਜਿਨ੍ਹਾਂ ਦਾ ਗੁਰੂ ਕੇ ਚਰਨ ਕਮਲ ਪ੍ਰੇਮ ਹੈ, ਜਿਹੜੇ ਨਾਮ ਅੰਮ੍ਰਿਤ ਸੋਵੇ ਚੁੱਭੀਆਂ ਮਾਰਦੇ ਹਨ ਉਹਨਾਂ ਦੇ ਸਾਰੇ ਪਾਪ ਦੁੱਖ ਉਤਰ ਗਏ।
1: ਤੇਰਾ ਜਨ ਰਾਮ ਨਾਮ ਰੰਗ ਜਾਗਾ,
0: ਜਿਹੜੇ ਤੇਰੇ ਦਾਸ ਨੇ ਜਨ ਦਾ ਭਾਵ ਦਾ ਦਾਸ, ਜਿਹੜੇ ਤੇਰੇ ਦਾਸ ਨੇ ਉਹ ਰਾਮ ਦਾ ਨਾਮ ਜਪਦਿਆਂ ਜਾਗਦੇ ਹਨ, ਜਿਹਨੂੰ ਆਪਾਂ ਪੜ੍ਹਦੇ ਹਾਂ ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਗੁਰਬਾਣੀ ਦੀ ਪੰਕਤੀ ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਰਾਤ ਹੁੰਦੀ ਹੈ ਆਕਾਸ਼ ਵਿੱਚ ਤਾਰੇ ਜਾਗ ਤਾਰੇ ਚਮਕਦੇ ਨੇ ਲੇਕਿਨ ਗੁਰੂ ਕੇ ਸਿੱਖ ਵੀ ਜਾਗਦੇ ਹਨ। ਜਦੋਂ ਗੁਰਮੁਖੋ ਗੁਰੂ ਅਰਜਨ ਸੱਚੇ ਪਾਤਸ਼ਾਹ ਜੋਤੀ ਜੋ ਸਮਾਏ ਨੇ ਨਾ ਤੁਸੀਂ ਕਿਤੇ ਉਹ ਪ੍ਰਸੰਗ ਪੜ੍ਹਨਾ ਛੇਵੇਂ ਪਾਤਸ਼ਾਹ ਦੇ ਜੋਤੀ ਜੋ ਸਮਾਉਣ ਦਾ ਔਰ ਉਸ ਮੌਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਇਕੱਠੀਆਂ ਕਰਕੇ ਇੱਕ ਵਿਸ਼ੇਸ਼ ਤੌਰ ਤੇ ਸੰਦੇਸ਼ ਦਿੱਤਾ ਸੀ ਛੇਵੇਂ ਪਾਤਸ਼ਾਹ ਦੀ ਜੋਤੀ ਜੋ ਸਮਾਉਣ ਦਾ ਪ੍ਰਸੰਗ। ਉਹਦੇ ਚ ਉਹਨਾਂ ਆਖਿਆ ਸੀ ਤਿਆਗਨਾ ਤਿਆਗਨ ਨੇਕਾ ਇਹ ਮਾਰੂ ਰਾਗ ਵਿੱਚ ਗੁਰੂ ਪੰਚਮ ਪਾਤਸ਼ਾਹ ਦਾ ਸ਼ਬਦ, ਵੈਸੇ ਪੰਚਮ ਪਾਤਸ਼ਾਹ ਦਾ ਚਾਰਨ ਕੀਤਾ ਸ਼ਬਦ ਤੇ ਮਾਰੂ ਰਾਗ ਵਿੱਚ। ਸਾਡੇ ਸਮਾਜ ਵਿੱਚ ਆਮ ਰਿਵਾਜ ਹੈ ਗਿਆਨੀ ਜੀ ਮੈਂ ਬਤਾਉਣ ਛੱਡ ਦਿੱਤੇ ਗਰਮ ਹੁੰਦੇ ਨੇ, ਬੜੀ ਚੰਗੀ ਗੱਲ ਹੈ ਗਰਮ ਨੇ। ਮੈਂ ਗਿਆਨੀ ਜੀ ਮੀਟ ਸ਼ਰਾਬ ਨਹੀਂ ਖਾਂਦਾ, ਬੜੀ ਚੰਗੀ ਗੱਲ ਗੁਰਮੁਖਾ ਸਿੱਖਾਂ ਦਾ ਕੰਮ ਹੀ ਨਹੀਂ ਪਿਆ ਆਪਾਂ ਨੂੰ ਤਾਂ ਅੰਮ੍ਰਿਤ ਪੀਵੋ ਸਦਾ ਚੇਤ ਜੀਵੋ ਨਹੀਂ ਪੀਂਦਾ। ਲੇਕਿਨ ਅਸਲੀ ਜਿਹੜੀ ਗੱਲ ਸੀ ਨਾ ਤਿਆਗਣਾ ਤਿਆਗਨ ਨਿਕਾ ਕਾਮ ਕ੍ਰੋਧ ਲੋਭ ਤਿਆਗਣਾ ਇਹ ਪੰਚਮ ਪਾਤਸ਼ਾਹ ਸ਼ਬਦ ਹੈ ਤੇ ਛੇਵੇਂ ਪਾਤਸ਼ਾਹ ਨੇ ਜੋਤੀ ਜੋ ਸਮਾਉਣ ਤੋਂ ਸਿੱਖ ਸੰਗਤਾਂ ਨੂੰ ਕੋਲ ਬਿਠਾ ਕਰਕੇ ਦੇਖ ਦਿੱਤਾ ਵੀ ਗੰਢੇ ਨਹੀਂ ਤਿਆਗ ਛੱਡ ਦਿੱਤੇ ਨੇ ਲਸਣ ਛੱਡ ਦਿੱਤਾ। ਹਜ਼ੂਰ ਕਹਿੰਦੇ ਛੱਡਿਆ ਕਾਮ ਵੀ ਛੱਡ ਕ੍ਰੋਧ ਵੀ ਛੱਡ ਲੋਭ ਵੀ ਛੱਡ ਤੇ ਕਿਸੇ ਦੇ ਕੋਲ 50 ਰੁਪਏ ਲੈ ਤੇ ਮੁੜ ਕੇ ਮੋੜਨ ਦਾ ਨਾਂ ਨਹੀਂ ਲੈਂਦੇ ਤੇ ਉਧਰ ਕਹਿੰਦਾ ਮੈਨੂੰ ਫਲਾਨੀ ਚੀਜ਼ ਨਹੀਂ ਖਾਂਦਾ। ਮੰਗਣਾ ਕੀ ਹੈ? ਮੰਗਣਾ ਮੰਗਣ ਨੀਕਾ ਆਪਾਂ ਕਹਿੰਦੇ ਸੱਚੇ ਪਾਤਸ਼ਾਹ ਮੈਂ ਤੇਰੀ ਗਰਦਾਸ ਕਰਨ ਲੱਗਾ ਕੋਠੀ ਦੀ ਨੀਂਹ ਰੱਖੀ ਹੈ ਵੱਡਾ ਮਕਾਨ ਬਣ ਜਾਏ ਇਹੋ ਹੀ ਨਾ ਕਿ ਗਿਆਨੀ ਜੀ ਕੋਠੀ ਦੀ ਨੀਂਹ ਰੱਖੀ ਤੇ ਅੱਜ ਮੈਂ ਦਰਬਾਰ ਸਾਹਿਬ ਦੇ ਕਰਾ ਕੇ ਹੈ ਮੇਰੀ ਕੋਠੀ ਸੰਪੂਰਨ ਹੋ ਜਾਏ। ਗੁਰਦੇਵ ਕਹਿੰਦੇ ਨੇ ਮੰਗਣਾ ਕੀ ਹੈ? त्यागना त्यागन नीका काम कुलभ त्यागना मांगना मांगन नीका हर जस गुरते मंगना जे मंगना ना परमात्मा दी वड्याई मंग जेडे मकाना दी गल करदा गुरमुखा याद रखी कार्ज साढ़े तीन हथ घनी तां पौने चार बड़िया बड़िया कोठियां ने मैं तकरीबन हर रोज ही थां थां तवा ला के आना जद मैं जाना ना कथा करन ते कहणगे ज्ञानी जी तुहानू जल पानी छकाउणा चबारे विच आ के छकाउणे चबारे च ते मैं कहना बुढ़ा आदमी कित्थे पौड़ियां चढ़ांगा ते ड्राइवरी पक्का असीं हस पैने आ उहदा पावे भी मेरा तीन मंजिला ज्ञानी जी चबारा जे भरिया तू तीन मंजलियां की गल करदा हुण तां 80 मंजलियां मैं मलेशिया च वेख्या 84 मंजिला मकान मलेशिया दे विच कुआलालंपुर हुण तां होर वध गईआं पर गल याद रखिया जे बाणी कहिंदी है कार्ज साढ़े तीन हथ घनी तां पौणे चार अपने संस्कार होना ना साडा साढ़े तीन हथ भी कब्जा नहीं जे वह भी दिहाड़ी जंग साडा उथे ना रहना भी बापू दे फुल पए ने ते परसों कट्ठे कर लिया जे ते जे किसे दी बेबे होर मर गई साडे बच्चों नूं कहना भी अपने बापू दे फुल कट्ठे कर लो असीं अपने बेबे का सत्कार करना यह याद रखिया जे हजूर कहिंदे मांगना मांगण नेका हर जस गुरते मांगना जे मंगना ते परमात्मा की वड्याई मंगना कर आप जिहड़ियां चीजां मंगणियां ने उह नहीं मंगदे तू मेरे पातशाह कहिंदे गल कर लगा सा जागना जागन नीका जागना किहड़ा चंगा है परमात्मा की वड्याई में जागना है फरीदा पिछल रात ना जाग्यो जीवंदड़ो मोयो ए जे ते रब विसारिया तो रब ना विसरियो मेरे पातशाह कहिंदे ओ मनुख जेड़े प्राणा दे पति परमात्मा नूं भुल गए ओ माड़े भागा वाले ते जेड़े गुरमुख ने ना तेरे दास उन्हां नूं परमात्मा दे प्रेम दा रंग चढ़िया है और ओ गुरमुख प्यारे रात नूं भी जागदे मैं अपने नगर तुसीं कहणा भी ज्ञानी जी पता नहीं तैयारी करके जां सज्जे खब्बे नाल गल्लां टसटाल गए मैं अपने पिंड विच बजुर्ग वेख्या ओ गुरमुखो पिंड विच किसे घर विच खंड पाठ होवे ना किसे दे घर विच उहदा नदेसा सिंह नां सी उहदा जदों अठक वड्डणे उन्हें दुध का गड़वा माफ करना डोलू उन्हां दे घर आ के दे देना दो रात खंड पाठ हुंदा है उस बुजुर्ग ने 10 तो लै करके ते सवेरे 5 बजे तक उन्हां दे घर उत्थे बाणी सुननी ते पाठी सिंघां नूं इशनान पण करवाउणा किसे दे घर विच पाठ होवे जां दिन दा चढ़ा होना ते उन्हें अपने घर नूं चले जाना उहदे वास्ते नहीं फलानिआं दे घर मैं नहीं जाना फलाने दे घर मैं नहीं जाना किसे दे घर विच होवे यह है गुरमुख गुरमुखां दा जीवन सो मेरे पातशाह कहिंदे ने भई गुरमुखा जे जागना ते परमात्मा दी वड्याई में जाग अपरंत कृपा करदे हन
1: आलस शीज गया सब तन ते
0: और उन्हां गुरमुख प्यारिआं दे अंदर किसे प्रकार दा मुड़ के दलिद्र ही नहीं रहिंदा ओ ल्याई नहीं वरतदे
1: प्रीतम स्यो मन लागा
0: क्योंकि उन्हां दा प्रीतम दा भाव हुंदा तमा तो परायत आपां तां गुरमुखो दो पाठ करके ते कहिंदे मैं बड़े पाठ कीते ने मैं इन्हां अखां नाल वेख्या जी भी जिन्हें लाला जगत नारायण नूं गड्डी चढ़ाया सी ना भाई दलबीर सिंह अधान सी ते उहदा पिंड है मुकसर दे लागे यह पता नहीं गुरु किहदी कृपा करे ਉਹ ਬੀੜਾ ਵੀ ਲਾਉਂਦਾ ਸੀ ਨਸਵਾਰ ਵੀ ਲੈਂਦਾ ਸੀ ਤੇ ਫੀ ਵੇਚਦਾ ਸੀ ਇਹ ਮੇਰੀ ਅੱਖੀ ਵੇਖੀ ਘਟਨਾ ਜੇ ਸੰਤ ਗਿਆਨੀ ਕਰਤਾਰ ਸਿੰਘ ਨੇ ਕਥਾ ਕੀਤੀ ਉਹ ਮਹਾਂਪੁਰਸ਼ਾਂ ਕੋਲ ਆਇਆ ਤੇ ਕਹਿਣ ਲੱਗਾ ਮਹਾਂਪੁਰਸ਼ ਮੈਨੂੰ ਆਪਣੇ ਨਾਲ ਲਾ ਲਓ ਅੱਧਾ ਕਿਲੋ ਫੀਮ ਤੇ ਦੇਸੀ ਪਸਤੌਰ ਦੇ ਕੋਲ ਸੀ ਨਾਲ ਦੇ ਨੂੰ ਕਹਿਣ ਲੱਗਾ ਆਹ ਲੈ ਮਿੱਤਰਾ ਤੇਰਾ ਮੇਰਾ ਸੰਬੰਧ ਖਤਮ ਤੇ ਇਹ ਸਭ ਕੁਝ ਤੇਰਾ ਹੋਇਆ ਸੰਤ ਕਰਤਾਰ ਸਿੰਘ ਕਹਿਣ ਗੁਰਮੁਖਾ ਸੀ ਸਵੇਰੇ ਗੰਗਾ ਨਗਰ ਜਾਣਾ ਉੱਥੇ ਆ ਜੀ ਅੰਮ੍ਰਿਤ ਛਕ ਨੇ ਸਾਡਾ ਰਲ ਜੀ ਰਲ ਗਿਆ ਜਦੋਂ ਗੁਰਮੁਖੋ ਗੁਰੂ ਨਾਨਕ ਨਿਵਾਸ ਵਿਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਰਹੇ ਨੇ ਨਾ ਉਹ ਗੁਰੂ ਕਾ ਲਾਲ ਰਾਤ ਨੂੰ 10 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਜਿਹੜਾ ਦੁੱਖ ਭੰਨੀ ਬੇਰੀ ਉਲੜੇ ਪਾਸੇ ਥੜਾ ਨਾ ਇਹਦੇ ਘੋਰ ਸਰੋਵਰ ਵਿਚ 6 ਘੰਟੇ ਖਲੋ ਕੇ ਨਾਲੇ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਨਾਲੇ ਸੁਖੁੱਤੇ ਰਹਿਣਾ 6 ਘੰਟੇ ਲਗਾਤਾਰ ਇੱਕ ਦਿਨ ਨੀ ਉਹਦਾ ਰਜਾਨਾ ਦਾ ਧੰਦਾ ਸੀ ਉਹਦਾ ਨਾਮ ਸੀ ਦਲਬੀਰ ਸਿੰਘ ਉਹਨਾਂ ਗੁਰਮੁਖਾਂ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਮੈਂ ਜਿਹੜੀ ਗੱਲ ਸੁਣ ਰਿਹਾ ਇਹ ਇਤਿਹਾਸ ਦੀ ਗੱਲ ਨੀ ਸੁਣੀ ਸੁਣਾਈ ਗੱਲ ਨੀ ਇਹਨਾਂ ਅੱਖਾਂ ਨਾਲ ਤੱਕਿਆ ਤੇ ਆਪਾਂ ਤਾਂ ਜਦੋਂ ਠੰਡ ਹੋਏ ਤੇ ਰਜਾਈ ਖਿੱਚ ਕੇ ਕਹਿੰਦੇ ਹਾਂ ਵੀ ਮੇਰੀ ਨੀਂਦ ਨਾਲ ਖੜ ਮਾੜਾ ਜਿਹਾ ਨਿੱਘ ਆਇਆ। ਤੂੰ ਨਿੱਘ ਦੀ ਗੱਲ ਕਰਦਾ, ਖੱਫਣ ਚੇਤੇ ਰੱਖ। ਹੁਣ ਤੂੰ ਇਹ ਕੰਬਲ ਨੂੰ ਖਿੱਚਦਾ, ਖੱਫਣ ਨੂੰ ਕਿਸੇ ਖਿੱਚਣਾ ਨਹੀਂ। ਹੋ ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਗੁਰਮੁਖ ਜਾਣੇ ਨਾ ਉਹਨਾਂ ਦੇ ਅੰਦਰ ਦਿਲ ਨਿਦਰ ਨਹੀਂ ਰਿਹਾ। ਪ੍ਰੀਤਮ ਸਿਉਂ ਮਨ ਲਾਗਾ, ਕਿਉਂਕਿ ਉਹਨਾਂ ਦਾ ਮਨ ਉਸ ਪਰਿਪੂਰਨ ਪਰਮਾਤਮਾ ਇੱਕ ਵਹਿਗੂ ਨਾਲ ਜੁੜ ਗਿਆ। ਆਪਾਂ ਰੋਜ਼ ਪਾਠ ਕਰਦੇ, ਮਨ ਨੂੰ ਸੰਬੋਧਨ ਕਰਦੇ ਹਾਂ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੂਗ ਸਭ ਸਾਰਨਾ ਤੇ ਆਪਾਂ ਕਮਨ ਕਹਿੰਦੇ ਜੀ ਕੀ ਮਿਲੇਗਾ। ਤੇ ਗੁਰਦੇਵ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕੋ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਤੂੰ ਮੇਰੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਹਦੇ ਤੇ ਉਹਦੀ ਕਿਰਪਾ ਹੋ ਗਈ ਉਹਨਾਂ ਦੇ ਅੰਦਰ ਦਲਿੱਦਰ ਨਹੀਂ ਰਿਹਾ ਔਰ ਉਹਨਾਂ ਦਾ ਮਨ ਤਮਾਂ ਤੋਂ ਰਹਿਤ ਪਰਮਾਤਮਾ ਨਾਲ ਜੁੜ ਗਿਆ ਹੈ। ਰਹਾਓ ਦੇ ਕਰਕੇ ਕਿਰਪਾ ਕਰਦੇ ਹਨ।
1: ਜਹ ਜਹ ਪੇਖੋ ਤਹ ਨਾਰਾਇਣ,
0: ਆਪਾਂ ਕਹਿੰਦੇ ਵੀ ਰੱਬ ਇੱਥੇ ਤੇ ਰੱਬ ਉੱਥੇ, ਦੱਸੋ ਬਾਣੀ ਦੀ ਪੰਕਤੀ ਹੈ ਤੋ ਸਹੀ ਲਖੇ ਜੋ ਕੋਈ, ਹਜ਼ੂਰ ਕਹਿੰਦੇ ਹੈ ਤਾਂ ਸਹੀ ਪਰ ਜਿਹੜਾ ਕੋਈ ਇਸ ਗੱਲ ਨੂੰ ਜਾਣ ਨਾ ਕਰੇ। ਜਦੋਂ ਗੁਰਮੁਖ ਬਣ ਜਾਂਦੇ ਨੇ ਨਾ, ਜੈ ਜੈ ਪੇਖੋ ਤਹ ਨਾਰਾਇਣ, ਅਸੀਂ ਜਿੱਥੇ ਵੀ ਵੇਖਦੇ ਹਾਂ ਸਾਨੂੰ ਉਹਨਾਂ ਗੁਰਮੁਖਾਂ ਨੂੰ ਪਰਮਾਤਮਾ ਦਿਸਦਾ। ਮੈਂ ਇੱਕ ਸਿੰਪਲ ਜੀ ਗੱਲ ਕਹਿਣ ਲੱਗਾ, ਸਾਰੇ ਜਣੇ ਅੰਦਰ ਝਾਤੀ ਮਾਰਿਆ ਜੇ ਕਿਸੇ ਨੂੰ ਨਾ ਕਿਹਾ ਜੇ ਆਪਾਂ ਦਰਬਾਰ ਸਾਹਿਬ ਆਉਂਦੇ ਨਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਅੰਦਰ ਜਾ ਕੇ ਮੱਥਾ ਟੇਕੀਏ, ਸਾਰਿਆਂ ਦੀ ਮੇਰੀ ਵੀ ਹੁੰਦੀ ਹੈ। ਤੇ ਜੇ ਭੀੜ ਹੋਵੇ ਤੇ ਆਪਾਂ ਅੰਦਰ ਨਾ ਜਾ ਸਕੀਏ ਤੇ ਆਪਾਂ ਨੂੰ ਪੁੱਛਦਾ ਵੀ ਕਿਉਂ ਭਾਈ ਸਾਹਿਬ ਜੀ ਮੱਥਾ ਟੇਕ ਆਏ, ਕਹਿੰਦੇ ਜੀ ਗੱਲ ਨਹੀਂ ਬਣੀ। ਤੇ ਇਹਦਾ ਪਾਵੜੇ ਪਰਕਰਮਾ ਚ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼, ਇਹ ਗੁਰੂ ਨਹੀਂ ਮੇਰੀ ਗੱਲ ਨੂੰ ਚੱਸਣਾ। ਆਪਾਂ ਸੋਨੇ ਨੂੰ ਮੱਥਾ ਟੇਕਿਆ, ਗੁਰੂ ਨੂੰ ਨਹੀਂ ਟੇਕਿਆ। ਲਫ਼ ਚ ਕੌੜਾ ਤੇ ਮੈਂ ਮਾਫ਼ੀ ਮੰਗਦਾ ਪਹਿਲਾਂ, ਮੁੜ ਕੇ ਦੁਬਾਰਾ ਨਾ ਕਿਹਾ ਵਿਗਿਆਨੀ ਸੰਗਤ ਨੂੰ ਮਾਫ਼ੀ ਮੰਗੋ, ਮੈਂ ਸੰਗਤ ਵਿੱਚ ਮਾਫ਼ੀ ਪਹਿਲਾਂ ਮੰਗ ਰਿਹਾ। ਜਿਹੜੇ ਆਪਾਂ ਪਰਕਰਮਾ ਚ ਮਹਾਰਾਜ ਕਿਸ ਬਾਬੇ ਬੁੱਢੇ ਦੀ ਬੀੜ ਪਾਠ ਚੱਲਦਾ ਹੈ, ਬਾਬੇ ਦੀਪ ਸਿੰਘ ਦੇ ਪਾਵਨ ਸਥਾਨ ਤੇ ਪਾਠ ਚੱਲਦਾ ਹੈ, ਬਾਬੇ ਗੁਰਬਖਸ਼ ਸਿੰਘ ਦੇ ਸ਼ਹੀਦੀ ਸਥਾਨ ਤੇ ਪਾਠ ਚੱਲਦਾ ਹੈ, ਕਦੇ ਆਪਾਂ ਚੇਚੇ ਤੌਰ ਤੇ ਉੱਥੇ ਮੱਥਾ ਟੇਕਣ ਗਏ ਹਾਂ? ਇਹਦਾ ਭਾਵ ਹੈ ਵੀ ਜਿਹੜਾ ਹਰਿਮੰਦਰ ਸਾਹਿਬ ਵਿੱਚ ਨਾ ਉਹ ਸੋਨੇ ਦੇ ਮੰਦਰ ਵਾਲਾ ਅਮੀਰ ਗੁਰੂ ਹੈ ਤੇ ਉਹਦੀ ਚੱਲਦੀ ਹੈ, ਇਹਦੀ ਨਹੀਂ ਚੱਲਦੀ। ਗੁਰਮੁਖ ਅਸੀਂ ਭੁਲੇਖੇ ਚਾ, ਬਾਬਾ ਨਾਨਕ ਗਰੀਬ ਦੀ ਝੌਂਪੜੀ ਚ ਬੈਠਾ ਹੈ ਤੇ ਬਾਬਾ ਨਾਨਕ ਹੈ, ਤੇ ਜੇ ਬਾਬਾ ਨਾਨਕ ਬਾਬਰ ਕੋਲ ਬੈਠਾ ਤੇ ਬਾਬਾ ਨਾਨਕ ਮੀਰ ਨਹੀਂ, ਬਾਬਾ ਨਾਨਕ ਬਾਬਾ ਨਾਨਕ ਹੀ ਹੈ। ਮੇਰੇ ਕਹਿਣ ਤੋਂ ਭਾਵ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਹੋਂਦ ਨੂੰ ਸਮਝਿਆ ਕਰੋ, ਜਿੱਥੇ ਵੀ ਗੁਰੂ ਕਾ ਸ਼ਬਦ ਹੈ ਨਾ। ਇੱਕ ਸੰਤ ਨੇ ਕਾਰ ਸੇਵਾ ਵਾਲੇ ਬਾਬਾ ਘੋਲਾ ਸਿੰਘ, ਉਹ ਜਿੱਥੇ ਵੀ ਕਿਤੇ ਅਖਬਾਰ ਡਿੱਗਾ ਵੀ ਚੁੱਕ ਲੈਂਦੇ ਨੇ ਕਾਰ ਸੇਵਾ ਵਾਲੇ ਨੇ, ਪੁੱਛਿਆ ਵੀ ਬਾਬਾ ਜੀ ਕਾਰਨ, ਕਹਿੰਦੇ ਗਿਆਨੀ ਜੀ ਇਹ ਮੇਰੇ ਗੁਰੂ ਦੇ ਮੁੱਖ ਤੋਂ ਨਿਕਲੀ ਉਹ ਗੁਰਮੁਖੀ ਹੈ, ਮੈਂ ਗੁਰੂ ਕੇ ਬਚਨਾਂ ਦਾ ਸਤਿਕਾਰ ਕਰਦਾ, ਬਾਣੀ ਨੀ ਜਿਹੜਾ ਵੀ ਕਿਤੇ ਅਖਬਾਰ ਡਿੱਬਾ ਹੋਵੇ। ਤੂੰ ਇਸ ਕਰਕੇ ਮੇਰੇ ਕਹਿਣ ਤੋਂ ਭਾਵ ਹੈ ਵੀ ਆਪਾਂ ਗੁਰੂ ਨੂੰ ਸਮਝੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਵੇਂ ਕੇਸਗੜ੍ਹ ਤਖ਼ਤ ਤੇ ਸਭਾਏ ਮਾਨ ਹੈ ਤੇ ਭਾਵੇਂ ਚਮਕੌਰ ਦੀ ਗੜੀ ਚੋਂ ਨਿਕਲਦਿਆਂ ਨੰਗੇ ਪੈਰੀ ਮਾਛੀਵਾੜੇ ਦੇ ਜੰਗਲ ਚ ਬੈਠਾ, ਉੱਥੇ ਕੋਈ ਗੁਰੂ ਗੋਬਿੰਦ ਸੋਟਾ ਤਾਂ ਨਹੀਂ, ਵੀ ਹੁਣ ਜੁੱਤੀ ਨਹੀਂ ਪਾਈ ਤੇ ਗੁਰੂ ਗੋਬਿੰਦ ਸੋਟਾ ਹੋ ਗਿਆ। ਮੇਰੇ ਭੈਣ ਤੋਂ ਭਾਵ ਸਾਡਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦ੍ਰਿੜ ਵਿਸ਼ਵਾਸ ਚਾਹੀਦਾ ਹੈ। ਮਹਾਰਾਜ ਕਿੱਥੇ ਵੀ ਪ੍ਰਕਾਸ਼ ਹੈ ਨਾ, ਤੁਸੀਂ ਉੱਥੇ ਬੇਨਤੀ ਕਰੋ। ਸਾਨੂੰ ਆਮ ਕਰਕੇ ਫੋਨ ਆਉਂਦੇ ਨੇ, ਗਿਆਨੀ ਤੁਸੀਂ ਸਾਡੀ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ, ਮੈਨੂੰ ਦਿੱਲੀ ਤੋਂ ਪਰਸੋਂ ਚੌਥਾ ਆਇਆ ਤੇ ਮੈਂ ਕਿਹਾ ਜਿਹੜਾ ਦਿੱਲੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇਹ ਮਹਾਰਾਜ ਨਹੀਂ। ਮੈਨੂੰ ਫੋਨ ਆਇਆ ਰਾਤ ਵੀ ਗਿਆਨੀ ਜੀ ਸਾਡੀ ਤੁਸੀਂ ਇੱਥੇ ਅਰਦਾਸ ਕਰੋ, ਤੇ ਮੈਂ ਕਿਹਾ ਦਿੱਲੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇਹਦਾ ਭਾਵ ਵੀ ਇਹ ਮੋਦੀ ਵਾਲਾ ਪਾਤਸ਼ਾਹ ਸਾਡਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਮੇਰੇ ਕਹਿਣ ਤੋਂ ਭਾਵ ਗੁਰਮੁਖੋ ਆਪਾਂ ਮਨ ਦੇ ਭੁਲੇਖਿਆਂ ਨੂੰ ਦੂਰ ਕਰੀਏ, ਜਿੱਥੇ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਵਾਏ ਮਾਨ ਹੈ ਉੱਥੇ ਅਰਦਾਸ ਕਰੋ। ਮੇਰਾ ਜ਼ਿੰਦਗੀ ਦਾ ਤਜਰਬਾ ਤੇ ਵਿਸ਼ਵਾਸ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜਾਗਦੀ ਜੋਤ ਹੈ, ਇਹ ਉਹ ਗੁਰੂ ਹੈ ਜਿਹਦੇ ਬਾਰੇ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਪਰਬ ਮਨਾ ਰਹੇ ਹਾਂ ਥਾਂ ਥਾਂ ਤੇ। ਉਹ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸਿਵਕ ਜਨ ਮਾਨੇ ਪਰਤਾ ਗੁਰੂ ਨਸਾਰੇ। ਤੇ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨਾਂ ਦੀ ਵਾਰ ਹੀ ਨਹੀਂ। ਜੇ ਆਪਾਂ ਗੁਰੂ ਰਾਮਦਾਸ ਨੂੰ ਗੁਰੂ ਮੰਨਦੇ ਤਾਂ ਗੁਰੂ ਰਾਮਦਾਸ ਨੇ ਆਖਿਆ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਗੁਰੂ ਹੈ, ਤੇ ਆਪਾਂ ਕਹਿੰਦੇ ਨਹੀਂ ਜੀ ਅਸੀਂ ਉੱਥੇ ਅਰਦਾਸ ਕਰਾਂਗੇ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਆਪਾਂ ਰੋਜ਼ ਪਾਠ ਕਰਦੇ ਹਾਂ ਆਨੰਦ ਸਾਹਿਬ ਦਾ, ਜਥਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਜਿੱਥੇ ਕਿੱਥੇ ਉਹ ਪਰਿਪੂਰਨ ਕੰਟੀਨਿਊਸਲੀ ਹਰ ਥਾਂ ਤੇ ਵਿਆਪਕ ਹੈ। ਜੈ ਜੈ ਵੇਖੋ ਤੈ ਨਰਾਇਣ, ਨਰਾਇਣ ਤੋਂ ਭਾਵ ਅਵਿਦਿਆ ਕਾਲਕ ਤੋਂ ਹਨੇਰੇ ਤੋਂ ਪਰਾਂ, ਜਿਹੜਾ ਉਹ ਪ੍ਰਕਾਸ਼ ਸੂਪ ਪਰਮਾਤਮਾ ਹੈ, ਅਸੀਂ ਜਿੱਥੇ ਵੀ ਵੇਹਨੇ ਆ ਸਾਨੂੰ ਉਸ ਥਾਂ ਤੇ ਪ੍ਰਤੀਤ ਹੁੰਦਾ ਹੈ।
1: ਸਗਲ ਘਟਾ ਮਹਿ ਤਾਗਾ,
0: ਜਿਵੇਂ ਗੁਰਮੁਖੋ ਮਾਲਾ ਦੇ ਵਿੱਚ ਮਣਕੇ ਹੁੰਦੇ ਤੇ ਵਿੱਚ ਤਾਗੇ ਨਾਲ ਪਰੋਤੇ ਹੁੰਦੇ ਨੇ, ਇਸ ਪ੍ਰਕਾਰ ਇਹ ਵੱਖ ਵੱਖ ਤਰ੍ਹਾਂ ਦੇ ਜੀਵ ਆਪਾਂ ਉਹਨਾਂ ਮਣਕਿਆਂ ਵਰਗੇ ਆ ਔਰ ਉਹ ਪਰਿਪੂਰਨ ਪਰਮਾਤਮਾ ਉਸ ਤਾਗੇ ਦੀ ਤਰ੍ਹਾਂ ਹੈ। ਇਸ ਪ੍ਰਕਾਰ ਇਹ ਸਮਾਜ ਇਹ ਜਗਤ ਬਣਿਆ ਹੈ।
1: ਨਾਮ ਉਦਕ ਪੀਵਤ ਜਨ ਨਾਨਕ,
0: ਔਰ ਉਹ ਗੁਰਮੁਖ ਜਨ ਜਿਹੜੇ ਨਾਮ ਰੂਪੀ ਉਦਕ ਜਲ ਨੂੰ ਅੰਮ੍ਰਿਤ ਨੂੰ ਛਕਦੇ ਹਨ।
1: ਤਿਆਗੇ ਸਭ ਅਨੁਰਾਗਾ,
0: ਜਿਹੜੇ ਬਾਕੀ ਦੇ ਪ੍ਰੇਮ ਨੇ ਉਹਨਾਂ ਸਾਰੇ ਪ੍ਰੇਮਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਨਾਲ ਪ੍ਰੇਮ ਕਰਦੇ ਨੇ, ਕੇਵਲ ਤੇ ਕੇਵਲ ਇੱਕ ਪਰਮਾਤਮਾ ਨਾਲ ਪ੍ਰੇਮ ਕਰਦੇ ਹਨ। ਇਹ ਗੁਰਮੁਖ ਹੁਕਮਨਾਮੇ ਦੀ ਵਿਚਾਰ ਹੈ। ਅੱਜ ਸੰਗਰਾਂਦ ਦਾ ਦਿਹਾੜਾ ਵੀ ਹੈ ਔਰ ਇਹ ਸੰਗਰਾਂਦ ਦਾ ਸੰਬੰਧ ਇਸ ਥਾਂ ਨਾਲ ਵਿਸ਼ੇਸ਼ ਹੈ। ਮੈਂ ਇਹ ਨਹੀਂ ਕਿਹਾ ਵੀ ਅੱਜ ਦੀ ਸੰਗਰਾਂਦ ਦਾ ਜਿੱਥੇ ਆਪਾਂ ਬੈਠੇ ਹਾਂ ਨਾ, ਇਹਨੂੰ ਆਪਾਂ ਕਹਿੰਦੇ ਮੰਜੀ ਸਾਹਿਬ। ਇੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਾਰਾਂ ਮਾਹ ਦੀ ਬਾਣੀ ਅਚਾਰੀ ਦਾ ਕਾਰਨ ਕੀ ਹੈ, ਮੈਂ ਇੱਕ ਲਫ਼ਜ਼ ਆਮ ਬੋਲਦਾ ਤੇ ਕਈਆਂ ਨੂੰ ਉਹ ਬੜਾ ਚੁਭਦਾ ਵੀ ਹੈ। ਦੁਨੀਆਂ ਦਾ ਕੋਈ ਧਰਮ ਮਾੜਾ ਨਹੀਂ। ਅਸੀਂ ਇਹ ਬਹੁਤ ਗਲਤ ਕਹਿੰਦੇ ਫਲਾਨਾ ਧਰਮ ਮਾੜਾ, ਫਲਾਨਾ ਮਾੜਾ, ਫਲਾਨਾ ਮਾੜਾ, ਇਹ ਅਸੀਂ ਗਲਤ ਹਾਂ। ਧਰਮ ਕੋਈ ਮਾੜਾ ਨਹੀਂ, ਪਰ ਜਦੋਂ ਧਰਮ ਅਧਰਮੀਆਂ ਦੇ ਕੋਲ ਆ ਜਾਏ ਉਦੋਂ ਉਹ ਧਰਮ ਦੀ ਰੂਪ ਰੇਖਾ ਬਦਲ ਦਿੰਦੇ ਹਨ। ਮੈਂ ਮੇਰੇ ਚ ਮੁਸਲਮਾਨਾਂ ਦਾ ਬੜਾ ਸਤਿਕਾਰ ਮਨ ਵਿਚ, ਆਪਾਂ ਜੇ ਮੁਸਲਮਾਨਾਂ ਨੂੰ ਮਾੜਾ ਕਹਾਂਗੇ, ਯਾਦ ਕਰੋ ਪੀਰ ਬੁੱਧੂ ਸ਼ਾਹ ਨੂੰ। ਪਰ ਬੁੱਧੂ ਸ਼ਾਹ ਨੇ ਪੰਜ ਪਠਾਨ ਨੌਕਰ ਕਰਾਏ, ਉਹਨਾਂ ਦੀ ਪੰਜ ਪੰਜ ਰੁਪਈਏ ਦੀ ਦਿਹਾੜੀ ਤਨਖਾਹ ਤੇ ਮੁਲਾਜ਼ਮ ਸਿਪਾਹੀਆਂ ਦੀ ਇੱਕ ਇੱਕ, ਜਦੋਂ ਭੰਗਾਣੀ ਦਾ ਜੰਗ ਹੋਇਆ ਉਹ ਭੱਜ ਗਏ ਤੇ ਇੱਕ ਕਾਲੇ ਖਾਂ ਰਹਿ ਗਿਆ, ਉਹ ਕਹਿੰਦਾ ਮੈਂ ਗੁਰੂ ਕਾ ਲੂਣ ਖਾਦਾ, ਮੈਂ ਨਹੀਂ ਭੱਜਣਾ। ਕਾਲੇ ਖਾਂ ਨੇ ਆਪਣੇ ਸਾਥੀਆਂ ਨਾਲ ਜੰਗ ਕੀਤਾ ਤੇ ਪੀਰ ਬੁੱਧੂ ਸ਼ਾਹ ਨੂੰ ਪਤਾ ਚੱਲਿਆ, ਉਹਨੇ ਆਪਣੇ ਸਹੁਰਿਆਂ ਨੂੰ ਸੁਨੇਹਾ ਭੇਜਿਆ ਵੀ ਗੁਰਮੁਖ ਮੈਂ ਤਾਂ ਗੁਰੂ ਨਾਲ ਜਬਾਨ ਕੀਤੀ ਤੇ ਮੈਂ ਤਾਂ ਅੱਗੇ ਖੁਦਾ ਦੇ ਘਰ ਕੀ ਜਵਾਬ ਦੇਗਾ। ਸਹੁਰੇ ਆਏ, ਭਾਈਚਾਰਾ ਆਇਆ, ਉਹ ਜੰਗ ਦੇ ਵਿੱਚ ਉਹਦੇ ਦੋ ਪੁੱਤ ਸ਼ਹੀਦ ਹੋਏ, ਉਹਦਾ ਭਰਾ ਸ਼ਹੀਦ ਹੋਇਆ, ਉਹਦਾ ਸਾਰਾ ਸ਼ਹੀਦ ਹੋਇਆ ਤੇ ਬਾਜਾਂ ਵਾਲੇ ਦੇ ਕੋਲ ਬੈਠਾ ਤੇ ਮੇਰਾ ਬਾਜਾਂ ਵਾਲਾ ਕਹਿਣ ਲੱਗਾ, ਬੁੱਧੂ ਪੁੱਤਰ ਦੇਣਾ ਜੋ ਮੰਗਣਾ ਹੀ ਮੰਗ। ਤੇ ਆਪਾਂ ਕਹਾਉਣਾ ਸਾਡੀ ਗੋਡੀ ਦਾ ਪਾਸਪੋਰਟ ਜਿਹੜਾ ਵੀਜ਼ਾ ਲੱਗ ਜਾਏ, ਆਪਾਂ ਇਹੋ ਮੰਗ, ਅੱਜ ਕੱਲ੍ਹ ਇਹੋ ਇੱਕੋ ਮੰਗ ਰਹਿ ਗਈ ਵੀ ਸਾਨੂੰ ਪਾਸ ਬਾਹਰ ਭੱਜ ਜਾਈਏ। ਉਹਨੇ ਨਹੀਂ ਮੰਗਿਆ, ਉਹਨੇ ਆਖਿਆ ਜੇ ਤੁੱਠਾ ਨਾ ਮੁਸਲਮਾਨ ਜੇ, ਕਹਿੰਦਾ ਤੂੰ ਕੇਸਾਂ ਚ ਕੰਘਾ ਕਰ ਰਿਹਾ, ਮੈਨੂੰ ਸਣੇ ਕੇਸਾਂ ਦੇ ਕੰਘਾ ਦੇ ਦੇ, ਜਿਹੜੇ ਕੇਸ ਕੰਘੇ ਚ ਨੇ ਇਹ ਦੇ ਦੇ ਤੇ ਕੰਘਾ ਦੇ ਦੇ। ਪੁੱਤ ਕੁਰਬਾਨ, ਦੋ ਪੁੱਤ ਕੁਰਬਾਨ ਹੋਏ, ਸਾਲਾ ਕੁਰਬਾਨ ਹੋਇਆ, ਭਰਾ ਕੁਰਬਾਨ ਹੋਇਆ, 500 ਚੇਲਾ ਕੁਰਬਾਨ ਹੋਇਆ। ਉਹਨੇ ਗੁਰੂ ਕੋਲ ਮੰਗਿਆ ਕੇਸ ਤੇ ਕੰਘਾ ਕੀ ਕਰੇਗਾ, ਕਹਿੰਦਾ ਤੇਰੇ ਕੇਸਾਂ ਚ ਤੇਰੀ ਦਿਦਾਰ ਕਰਿਆ ਕਰਾਂਗਾ ਤੇ ਕੇਸਾਂ ਚ ਦਿਦਾਰ ਕਰਿਆਂਗਾ। ਹੁਣ ਤਾਂ ਕਹਿਣ ਲੱਗਿਆ ਸ਼ਰਮੋਂ ਦੀ ਵੀ ਬੀਬੀਆਂ ਨੇ ਬਰੋਟੇ ਵੀ ਪੁੱਟ ਘੱਤੇ ਨੇ, ਪਿਓਰ ਕੱਖ ਨੀ ਦਾੜੀ ਨੀ ਤੇ ਬਰੋਟੇ ਪੁੱਟ ਦਿਓ। ਮੈਂ ਸੌਂਡੀ ਨੀ ਕਹਿ ਰਿਹਾ, ਮੈਂ ਗੁਰੂ ਕਾ ਗ੍ਰੰਥੀ ਤੇ ਮੈਨੂੰ ਪੀੜ ਹੁੰਦੀ ਹੈ। ਜੇ ਬੀਬੀ ਏ ਤੂੰ ਭਰਵੱਟੀ ਮੁੰਦੀ ਤੇ ਤੇਰੇ ਘਰ ਭਾਈ ਤਾਰੂ ਸਿੰਘ ਵਰਗਾ ਪੁੱਤ ਨੀ ਜੰਮਣਾ। ਭਾਈ ਤਾਰੂ ਸਿੰਘ ਜਦੋਂ ਫੜ ਕੇ ਚੱਲੇ ਨੇ ਨਾ, ਮੇਰਾ ਪਿੰਡ ਉਸ ਪਾਸੇ ਹੈ, ਤੇ ਭਾਈ ਤਾਰੂ ਸਿੰਘ ਦੀ ਮਾਂ ਨੇ ਹੱਥ ਜੋੜ ਕੇ ਆਖਿਆ, ਬਾਜਾਂ ਵਾਲਿਆ ਮੇਰੇ ਪੁੱਤ ਤੇਰਾ ਤੇ ਮੇਰਾ ਸਾਂਝਾ ਪੁੱਤ ਹੈ, ਮੇਰੀ ਕੁੱਖੋਂ ਨਿਕਲਿਆ ਹੈ, ਤੇਰਾ ਅਮਰ ਛਕਿਆ, ਮੇਰੇ ਪੁੱਤ ਦੇ ਕੇਸ ਨਾ ਕੱਟੇ ਜਾਣ, ਮੈਂ ਦਹੀਂ ਪਾ ਪਾ ਕੇ ਪਾਲੇ ਨੇ, ਮੇਰੇ ਪੁੱਤਰ ਦੀ ਖੋਪੜੀ ਭਾਵੇਂ ਲੈ ਜੇ ਪਰ ਕੇਸ ਨਾ ਕੱਟੇ ਜਾਣ। ਉਸ ਮਾਂ ਨੂੰ ਕਿੰਨਾ ਪ੍ਰੇਮ ਹੋਵੇ ਕੇਸਾਂ ਦੇ ਨਾਲ। ਕਿੰਨਾ ਅਦਭੁ ਹੋਵੇਗਾ, ਪੀਰ ਬੁੱਧੂ ਸ਼ਾਹ ਨੂੰ ਗੁਰਮੁਖੋ ਫੜਿਆ ਗਿਆ। ਆਪਾਂ ਬਾਬੇ ਮਨੀ ਸਿੰਘ ਦੀ ਗੱਲ ਕਰਦੇ ਹਾਂ, ਅੱਜ ਦੇ ਦਿਨ ਜਿਹੜਾ ਦਿਨ ਹੈ ਨਾ ਸੁਦੀ ਸੰਗਰਾਂਦ, ਜਿਹੜਾ ਆਪਾਂ ਕਹਿੰਦੇ ਵੀ ਹਾਥੀ ਨਾਲ ਮੁਕਾਬਲਾ ਕੀਤਾ ਬਚਿੱਤਰ ਸਿੰਘ ਨੇ, ਉਹ ਅੱਜ ਦੀ ਚੇਤੀ ਸੰਗਰਾਂਦ ਨੂੰ ਗੁਰਮੁਖ ਹੋਇਆ ਸੀ। ਜਿਹੜੀ ਚੇਤੀ ਸੰਗਰਾਂਦ ਹੈ ਜੋ ਆਪਾਂ ਕਹਿੰਦੇ ਵੀ ਪਹਾੜੀ ਰਾਜਿਆਂ ਨੇ ਆਖਿਆ ਵੀ ਹਾਥੀ ਨਾਲ ਮੁਕਾਬਲਾ ਕਰਾਉਣਾ, ਤੇ ਕਲਗੀਧਰ ਪਾਤਸ਼ਾਹ ਕਹਿੰਦੇ ਗੁਰਮੁਖ ਆਪਣੇ ਕੋਲ ਵੀ ਹਾਥੀ ਤੇ ਕੌਣ ਸੀ, ਉਹ ਦੁਨੀ ਚੰਦ ਮਜੀਠੇ ਵਾਲਾ ਜਿਹੜਾ ਗੱਲਾਂ ਬਾਤਾਂ ਬੜੀਆਂ ਕਰਦਾ ਅੰਮ੍ਰਿਤ ਵਾਲੇ ਪਾਸੇ ਵੱਲ, ਕਹਿੰਦਾ ਸਾਡੇ ਅੰਦਰ ਹੀ ਅੰਮ੍ਰਿਤ ਹੈ, ਗੁਰਮੁਖੋ ਜੀ ਅੰਦਰ ਅੰਮ੍ਰਿਤ ਹੈ ਨਾ, ਤੇ ਅੰਦਰ ਵਾਲੇ ਅੰਮ੍ਰਿਤ ਨੂੰ ਕੱਢਣ ਲਈ ਬਾਹਰੋਂ ਪਾਣੀ ਜਦੋਂ ਆਪਾਂ ਨਲਕਾ ਲਾਉਂਦੇ ਹਾਂ ਨਾ ਤੇ ਉੱਪਰੋਂ ਪਾਣੀ ਪਾਉਂਦੇ ਹਾਂ, ਜਦੋਂ ਥੱਲੇ ਵਾਲਾ ਪਾਣੀ ਨਿਕਲਦਾ ਤੇ ਫਿਰ ਬੋਕੀ ਮਾਰੀਦੀ ਪਾਣੀ ਫੇਰ ਨਿਕਲਦਾ ਹੈ ਬਾਹਰ ਵਾਲਾ, ਜਿਨ੍ਹਾਂ ਚ ਅੰਮ੍ਰਿਤ ਨਾ ਨਾ ਪਿਆ ਰਹੋ ਵਿਚਾਰ। ਦੁਨੀ ਚੰਦ ਨੱਸ ਗਿਆ ਤੇ ਕਹਿਣ ਲੱਗੇ ਪਚੇਤਰ ਸਿੰਘ ਤੇ ਭਾਈ ਤੇਰੀ ਵਾਰੀ ਹੈ। ਕਹਿਣ ਲੱਗਾ ਜੀ ਮੈਂ ਕੀ ਲੜਨਾ, ਤੇਰਾ ਹੱਥ ਚਾਹੀਦਾ, ਤੂੰ ਕਿਰਪਾ ਕਰੇ ਤੇ ਮੈਂ ਇੰਦਰ ਦੇ ਹਾਥੀ ਨੂੰ ਸੁਰਗ ਵਿਚੋਂ ਫੜਕਾਨਾ ਤੋਂ ਫੜ ਕੇ ਥੱਲੇ ਲੈ ਆਵਾਂਗਾ, ਪਰ ਤੇਰੀ ਕਿਰਪਾ ਹੋਵੇ ਤੇ। ਮੈਂ ਜਿਹੜੀ ਗੱਲ ਕਰਨ ਲੱਗਾ ਸਾਂ ਕਿਉਂਕਿ ਸੂਈ ਟਿਕਾਣੇ ਆਈ ਜਾਂਦੀ ਹੈ, ਇਸ ਥਾਂ ਤੇ ਗੁਰਮੁਖੋ ਉਸ ਮੌਕੇ ਇੱਕ ਪੰਡਿਤ ਕਥਾ ਕਰਦਾ, ਬ੍ਰਾਹਮਣ ਪੰਡਿਤ ਕਥਾ ਕਰਦਾ, ਆਪਾਂ ਜਾਤ ਨਹੀਂ ਕਹਿਣੀ, ਤੇ ਮਨ ਚ ਲਾਲ ਚ ਕਿਹੜੀ ਗੱਲ ਦਾ, ਆਖਿਆ ਜੀ ਕਥਾ ਮੈਂ ਕਰਦਾ ਤੇ ਸਿੱਖ ਪੈਸੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ, ਮੈਂ ਜੋਰ ਐਵੇਂ ਲਾਈ ਜਾਂਦਾ, ਵਿਟਰ ਗਿਆ, ਮੈਂ ਕਥਾ ਨਹੀਂ ਕਰਨੀ। ਇਤਿਹਾਸ ਲਿਖਿਆ ਕਿ ਮੁੜ ਕੇ ਜਾ ਕਰਕੇ ਗੁਰਮੁਖਾਂ ਨੇ ਬੇਨਤੀ ਕੀਤੀ ਵੀ ਪੰਡਿਤ ਜੀ ਸੰਗਤਾਂ ਡੀਕਦੀਆਂ ਨੇ, ਬਾਬੇ ਬੁੱਢੇ ਸਾਹਿਬ ਦੇ ਸਾਡੇ ਤੇ ਬੜੇ ਪਰਉਪਕਾਰ ਨੇ। ਕਹਿਣ ਲੱਗੇ ਪਾਤਸ਼ਾਹ ਇਹਨਾਂ ਠੇਕੇਦਾਰਾਂ ਦੀ ਗੁਲਾਮੀ ਤੋਂ ਸਾਨੂੰ ਮੁਕਤ ਕਰੋ ਤੇ ਤੁਸੀਂ ਆਪਣੀ ਬਾਣੀ ਚਾਰੋ। ਅੱਜ ਗੁਰੂ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਨੂੰ ਵੀ ਬੁੱਢਾ ਜੀ ਤੁਸੀਂ ਗੁਰਬਾਣੀ ਦੀ ਸੋਝ ਰੱਖਣ ਵਾਲੇ ਹੋ, ਬਾਰਾਂ ਮਾਹ ਦੀ ਬਾਣੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਵੀ ਚਾਰਨ ਕੀਤੀ ਹੈ। ਆਪਾਂ ਸਿੱਖ ਹਾਂ, ਬਹੁਤਿਆਂ ਨੂੰ ਪਤਾ ਨਹੀਂ ਸਾਡੇ ਸਿੱਖ ਧਰਮ ਵਿੱਚ ਤਿੰਨ ਬਾਰਾਂ ਮਾਹ ਨੇ, ਇੱਕ ਬਾਰਾਂ ਮਾਹ ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਹੈ, ਇੱਕ ਬਾਰਾਂ ਮਾਹ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕ੍ਰਿਸ਼ਨਾ ਅਵਤਾਰ ਵਿੱਚ ਉਚਾਰਨ ਕੀਤਾ ਹੈ, ਇਹ ਤੀਜਾ ਬਾਰਾਂ ਮਾਹ ਹੈ ਜਿਹੜਾ ਚੇਤ ਦੀ ਸੰਗਰਾਂਦ ਨੂੰ ਔਰ ਜਿੱਥੇ ਬਾਹਰ ਅਖੰਡ ਪਾਠ ਚੱਲਦੇ ਨੇ ਉਸ ਥਾਂ ਤੇ ਬੈਠ ਕੇ ਸਤਿਗੁਰੂ ਪਾਤਸ਼ਾਹ ਨੇ ਉਚਾਰਨ ਕੀਤਾ ਚੇਤ ਦੀ ਸੰਗਰਾਂਦ ਨੂੰ। ਔਰ ਇਸੇ ਕਰਕੇ ਅਸੀਂ ਚੇਤ ਦੀ ਸੰਗਰਾਂਦ ਨੂੰ ਇੱਥੇ ਸੰਗਤਾਂ ਦਾ ਕਾਫੀ ਇਕੱਠ ਵੀ ਕਰਦੇ ਹਾਂ। ਔਰ ਇਸ ਬਾਣੀ ਵਿੱਚ 14 ਪੌੜੀਆਂ ਨੇ, ਜਿਹੜੀ ਪਹਿਲੀ ਪੌੜੀ ਉਹਨੂੰ ਆਪਾਂ ਕਹਿੰਦੇ ਮੰਗਲ, ਖੀਰਲੀ ਨੂੰ ਕਹਿੰਦੇ ਆਪਾਂ ਅਸਤੋਤਰ, ਤੇ ਪਹਿਲੀ ਪੌੜੀ ਵਿੱਚ ਇਹ ਲਿਖਿਆ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਮਹਾਰਾਜ ਅਸੀਂ ਆਪਣੇ ਕੰਮਾਂ ਕਰਕੇ ਤੇਰੇ ਤੋਂ ਵਿਛੜੇ ਤੇ ਸਾਡੇ ਤੇ ਕਿਰਪਾ ਕਰੀ, ਸਾਨੂੰ ਜੋੜ ਨਹੀਂ। ਜਿਹੜੀ ਅਖੀਰਲੀ ਪੌੜੀ ਹੈ, ਆਪਾਂ ਕਈ ਤਰ੍ਹਾਂ ਦੇ ਵਹਿਮ ਹੈ ਵੀ ਆਪਾਂ ਬੁੱਧਵਾਰ ਕੰਮ ਕਰਨਾ, ਬੁੱਧ ਕੰਮ ਸੁਧ, ਆਪਾਂ ਕੋਲੀ ਫਾਰਮੂਲੇ ਬਣਾ ਬੁੱਧ ਕੰਮ ਸੁਧ, ਇਹ ਭੁਲੇਖਾ ਸਾਨੂੰ। ਤੂੰ ਤਾਂ ਬੁੱਧ ਨੂੰ ਕੰਮ ਸੁਧ ਕਹਿੰਦਾ, ਜਿਹਦਾ ਬੁੱਧਵਾਰ ਕੱਲੇ ਦਾ ਕੱਲਾ ਪੁੱਤ ਮਰ ਗਿਆ ਉਹ ਤਾਂ ਕਦੇ ਕਾ ਬੁੱਧ ਚੜੇ ਹੀ ਨਾ, ਇਹ ਆਪਾਂ ਨੂੰ ਭੁਲੇਖਾ ਹੈ। ਮਾਂ ਗੁਰਦੇਵ ਕਹਿੰਦੇ ਨੇ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਵਾਲੇ। ਅਸੀਂ ਬੇਨਤੀ ਕਰਨੀ ਪਾਤਸ਼ਾਹ ਸਾਡੇ ਤੇ ਦਇਆ ਕਰੀ। ਜਦੋਂ ਤੂੰ ਬੇਨਤੀ ਕਰੇਗਾ ਨਾ ਗੁਰਮੁਖਾ, ਉਹ ਮਹੀਨਾ ਵੀ ਚੰਗਾ, ਉਹ ਦਿਨ ਵੀ ਚੰਗਾ, ਉਹ ਥਿੱਤ ਵੀ ਚੰਗੀ। ਜਦੋਂ ਤੈਨੂੰ ਭੁੱਲ ਗਿਆ ਤੇ ਆਪਾਂ ਰੋਜ਼ ਪਾਠ ਕਰਦੇ ਆਖਾਂ ਜੀਵਾਂ ਵਿਸਰੇ ਮਰ ਜਾਓ, ਪਰ ਨਾਲ ਆਖਿਆ ਆਖਣ ਔਖਾ ਸਾਚਾ ਲਓ, ਵਾਹਿਗੁਰੂ ਦਾ ਨਾਮ ਲੈਣਾ ਔਖਾ ਹੈ। ਰੋ ਵਿਚਾਰ ਸਤਿਗੁਰੂ ਪਾਤਸ਼ਾਹ ਜਿਵੇਂ ਕਿਰਪਾ ਕਰਦੇ ਨੇ, ਸਰਵਣ ਕਰੋ।
1: ਅਸੁਨ ਪ੍ਰੇਮ ਉਹ ਮਾਹੜਾ ਕਿਉ ਮਿਲੀਐ ਹਰ ਜਾਏ।
0: ਮਾੜਾ ਤੋਂ ਭਾਵ ਉਤਸ਼ਾਹ ਖਿੱਚ, ਮਨ ਵਿਚ ਇਹ ਖਿੱਚ ਪੈਦਾ ਹੋਵੇ ਵੀ ਮੈਂ ਕਿਸ ਪ੍ਰਕਾਰ ਕਦੋਂ ਉਸ ਹਰੀ ਰਾਜ ਨੂੰ ਮਿਲਣਾ ਕਰਾਂ। ਗੁਰਬਾਣੀ ਦੇ ਵਿਚ ਇਸ ਅਮਾਹ ਦੀ ਵਿਆਖਿਆ ਕੀਤੀ ਹੈ, ਉਡੀਨੀ ਉਡੀਨੀ ਉਡੀਨੀ ਕਬ ਕਰ ਆਵੇ ਰੀ। ਮੇਰਾ ਮਨ ਉੱਡਦਾ ਉਹ ਪਰਿਪੂਰਨ ਪਰਮਾਤਮਾ ਕਦੋਂ ਮੇਰੇ ਆਪਣੇ ਹਿਰਦੇ ਵਿਚ ਆ ਕੇ ਵਸੇ। ਅੱਸੂ ਦੇ ਮਹੀਨੇ ਦੁਆਰਾ ਇਹਦਾ ਅਸੁਨ ਦਾ ਇੱਕ ਅਰਥ ਸਾਨੂੰ ਟਕਸਾਲ ਚ ਇਹ ਵੀ ਪੜਾਇਆ ਗਿਆ, ਆਦ ਅਰਥਾਂ ਸਰਬ ਔਰ ਸੇ, ਸਾਰਿਆਂ ਪਾਸਿਆਂ ਤੋਂ। ਆਮ ਕਰਕੇ ਆਪਾਂ ਅੱਸੂ ਬੋਲਦੇ ਨੇ, ਇੱਥੇ ਲਿਖਿਆ ਅਸੁਨ, ਤੇ ਸਾਨੂੰ ਟਕਸਾਲ ਚ ਇਹਦਾ ਅਰਥ ਇਹ ਪੜਾਇਆ ਗਿਆ ਆਦ ਅਰਥਾਂ ਸਾਰਿਆਂ ਪਾਸਿਆਂ ਤੋਂ। ਸਾਰਿਆਂ ਪਾਸਿਆਂ ਤੋਂ ਸੁਣਨ ਵਾਲੇ ਪਰਮਾਤਮਾ ਨੂੰ ਮਿਲਣ ਦੀ ਮਨ ਵਿਚ ਇੱਛਾ ਪੈਦਾ ਹੋਵੇ ਕਿ ਅਸੀਂ ਕਿਸ ਢੰਗ ਨਾਲ ਉਸ ਹਰੀ ਰਾਜ ਨੂੰ ਮਿਲਣਾ ਕਰੀਏ।
1: ਮਨ ਤਨ ਪਿਆਸ ਦਰਸ਼ਨ ਘਣੀ,
0: ਇਹ ਮਨ ਤੇ ਤਨ ਨਾਲ ਜਿਹੜੀ ਸਿਹਾਰੀ ਲੱਗੀ ਹੈ ਨਾ, ਇਹਨੂੰ ਪੰਜਾਬੀ ਦੀ ਵਿਆਕਰਨ ਮੁਤਾਬਕ ਕਹਿੰਦੇ ਆ ਕਿਰਿਆ ਵਾਚਕ, ਅੰਗਰੇਜ਼ੀ ਚ ਕਹਿੰਦੇ ਆ ਵਰਬ। ਮਨ ਤੇ ਸਰੀਰ ਦੇ ਵਿਚ बड़ी तीगर इच्छा है।
1: कोई आन मिलावे माए,
0: मां दे मिलन जो परिपूर्ण है। माए तो पा महात्मा जनों ए दे दो अर्थ ने, एक ता ए है मां दे मिलन जो परमात्मा उनु खूब मनाउणा करे, एक ता ए है। दूजा ही महात्मा जनो तुसी मेरे मां दे मिलन दो, तुसी कृपा करो किस ढंग परिपूर्ण परमात्मा नु मिलना करा।
1: संत सहाई प्रेम के,
0: गुरमुखा थोड़ी जी खेचल कर, ते जिवे बच्चा तुरदा ते ओदी मां प्यो भरा वड्डा छोटा ओदा उंगल फड़ना ते हौली हौली तुरी जांदा है, वो सहायता कर दे पर तुरना अपने पैरां नाल पैंदा है। इस प्रकार जिहड़े संत ने ओ तेरी सहायता करनगे, परण करनगे, तेरे अंदर प्रेम होवे। जिहड़ा प्रेम शब्द आपां तकरीबन बोलदे आं ते गुरु गोबिंद सिंह सच्चे पातशाह ने इहनूं बहुत वड्डा करके बयान कीता है, कहिंदे साच कहो सुन लिओ सबै, जिन प्रेम कियो तिन ही प्रापायो। इत्थे कहिंदे मैं हिंदू सिखां नूं कहिंदा, मुसलमानां नूं, मैं सारे नूं कहिंदा, प्रेम दा भाव मैं तो परां होणा। जिन्ना चिर मैं तो परां नहीं हुंदे बात नहीं बननी। जब लग मेरी मेरी करे तबला काज एक नहीं सरे, जब मेरी मेरी मिट जाए तब प्रभ काज सवारिया। जो मैं मेरी मिट गई ना उदो परिपूर्ण परमात्मा काम करेगा। जिवे आपा बाबे कबीर दे लंगर दी साखी पढ़ते हां, जेडे संत ने भाई ओ सहायता करनगे, तेरे अंदर प्रेम है, तू प्रेम वाली भावना बना, संत इस पासे तेनू स्टिमुलेट उत्साहित करनगे।
1: हां तेन कै लागा पाए,
0: ओ जे किते संत मिल जाण ना मैं उन्हां दे चरणां च मत्था टेकदा। किन्हां दे जेड़े परमात्मा नाल जोड़दे ने, ते जेड़े अपनियां फोटोआं वंडी जांदे ने, तागे कर दित्ती जांदे ने, पाणीआं बोतलां च फूकां मार मार के देंदे ने, मैं उन्हां संतां नूं ही मनदा जेड़े परमात्मा नाल जोड़दे ने। मैं उन्हां महापुरशां नूं नमस्कार करदा हां।
1: वेण प्रभ क्यों सुख पाईऐ,
0: गुरमुखा जे तूं सुख दी मंग मंगे ते परमात्मा तों बिना कोई कितो सुख नहीं मिलना। प्रभ की शरण सगल पै लाथे, दुख बिनसे सुख पाया। जदों परमेश्वर दी शरण में चले गए ना, सारे दे सारे पै चले जाणगे ते सुख दी प्राप्ति हो जाएगी। तो मेरे पातशाह कहिंदे बिन प्रभ क्यों सुख पाईए, उस परिपूर्ण परमात्मा तों बिना जिहड़ा परम सुख है इह गुरमुखा प्राप्त नहीं हो सकदा।
1: दूजी नाही जाए,
0: और इक रब दे बराबर दूजा को रब है ही नहीं, जिहनूं आपां कहिंदे तेरा शरीर को नाही, जिस नूं लवे लाए सुनाया। उस परमात्मा तों बिना होर कोई दूजी साडी जगह नहीं।
1: जिन्नी चाखिया प्रेम रस,
0: ओ गुरमुख जाने जिन्हां नूं प्रेम दा रस आ गया है,
1: से तृप्त रहे अगाए।
0: गुरमुखो तृप्त हो गए ने, ए नोट करना, तृप्त अगाए ते रजना। आपां किसे दे घर जाने ते आपां नूं कभी कोई प्रशादा छक लो ते आपां कहिं मैं खा के आ, ते ओह कहिंदा कि दो कु फुलके छक लो ते आपां फिर छक लैंदे आ। लेकिन अगाए दा अर्थ यह है, ये तीन रंग ने, रजना, तृप्त होना ते अगाए। अगाए तो पापी सानू किसी ने आख्या भी भाई साहब बड़ा सोहना लंगर पानी तैयार किया छक लो, ते आपां कहने जी मैनू भोरा जी नहीं भुख नहीं, उन्हूं कहिंदे अगाए। जिहड़ा बिलकुल रज गया आवे, जिन्हूं संतोख आ जाए, इस प्रकार कहिंदे ने भी उहड़े गुरमुख जन ने ओह तृप्त हो गए ने, रज गए ने, उन्हां दे अंदर किसे प्रकार की कोई लालसा नहीं।
1: आप त्याग बिनती करहे,
0: चाहिदा ए भी अपनी मैं नूं त्याग के उहदे अगे बेनती करिए। ते आपां तां हर थां ते मैं कई बिना गल कीती भी मेरी ड्यूटी दरबार साहब दे विच, ते किसे ने चंदवार चढ़ाया अमृत वेले दी ड्यूटी सी, ओह बंदा उत्थे भुड़की जावे, कदे इस पासे कदे इस पासे, ते कैमरे वाले नूं टंगिया। मेरा सुभा तुसीं जाणदे भी बहुत खुशक जिहा, मैं उन्हूं घेरिया, मैं कहा भी तूं इत्थे चंगा भंगड़े पाई जाना दरबार साहब, तेनूं टाइम नहीं। कहिंदा ग्यानी तुसीं गुस्सा करके जे मेरी भैण अमरीका च, ते मैं उन्हूं विखा रहा भी अज आपां चंदोआ चढ़ाया, इह अड बीती जे चंदोआ चढ़ाया, पर अमरीका च भैण नूं दसदा भी मैं चंदोआ चढ़ाया, ते मैं कहा भी जे तूं चंदोआ ना चढ़ाउणो ते चंदोआ ना चढ़दा। मेरे कहिण तों भाव है मैं कुरान विच पढ़िया, कुरान विच ਤੇ ਗੁਰਮੁਖਾ ਤੂੰ ਖੱਬੇ ਹੱਥ ਨਾਲ ਦੇਣਾ ਤੇਰੇ ਸੱਜੇ ਨੂੰ ਪਤਾ ਨਾ ਲੱਗੇ, ਇਹ ਕੁਰਾਨ ਚ ਲਿਖਿਆ ਹੋਇਆ ਜੇ, ਤੇ ਮੈਂ ਸੁਣਿਆ ਨੀ ਪੜਿਆ ਇਹਨਾਂ ਅੱਖਾਂ ਦੇ ਨਾਲ, ਉਹ ਤੂੰ ਸੱਜੇ ਹੱਥ ਨਾਲ ਦੇਣਾ ਤੇ ਤੇਰੇ ਖੱਬੇ ਨੂੰ ਪਤਾ ਨਾ ਲੱਗੇ। ਜਾਂ ਆਪਾਂ ਤਾਂ ਦਵਾਈ ਪਿੱਟੀ ਜਾਂਦੇ ਹਾਂ ਵੀ ਐਤਕੀ ਗਿਆਨੀ ਜੀ 51,000 ਮੈਂ ਦਿੱਤਾ ਇਕੱਲੇ ਨੇ 51,000 ਤੇ ਗੁਰਮੁਖਾ ਜੀ ਨੇ ਤੂੰ ਨੰਗਾ ਆਇਆ ਸਾਂ ਤੇ ਨੰਗਾ ਜਾਣਾ ਤੂੰ ਦੇਣ ਜੋਗਾ ਕਿੱਥੋਂ ਆਇਆ ਚਾਹੀਦਾ ਤਾਂ ਜਿਸ ਕੀ ਬਸਤ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਉਹਦੀ ਚੀਜ਼ ਉਹਨੂੰ ਦੇ ਕੇ ਤੇ ਗੱਲ ਦਾ ਮਾਣ ਨਾ ਕਰ
1: ਲੇ ਹੋ ਪ੍ਰਭੂ ਲੜ ਲਾਏ
0: ਬੇਨਤੀ ਕਰੀਏ ਵੀ ਵਾਹਿਗੁਰੂ ਮੈਨੂੰ ਆਪਣੇ ਲੜਨਾ ਲਾ ਲਾ ਜਿਵੇਂ 52 ਰਾਜਿਆਂ ਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਲੜ ਲਾ ਕਰਕੇ ਜੇਲ੍ਹ ਵਿੱਚੋਂ ਕੱਢਿਆ ਸੀ
1: ਜੋ ਹਰ ਕੰਤ ਮਿਲਾਈਆ
0: ਉਹ ਗੁਰਮੁਖ ਜਿਹੜੇ ਪਰੀ ਪਰਮਾਤਮਾ ਨਾਲ ਜੁੜ ਗਏ ਹਨ
1: ਸੇ ਵਿਛੜ ਕਤਹਿ ਨਾ ਜਾਏ
0: ਗੁਰਮੁਖ ਵਿਛੜਦੇ ਨਹੀਂ
1: ਪ੍ਰਭ ਬਿਨ ਦੂਜਾ ਕੋ ਨਹੀਂ
0: ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਕੋ ਹੈ ਹੀ ਨਹੀਂ
1: ਨਾਨਕ ਹਰ ਸ਼ਰਨ ਆਏ
0: ਆਪਾਂ ਉਸ ਹਰੀ ਦੀ ਸ਼ਰਨ ਵਿੱਚ ਆਉਣਾ ਕਰੀਏ
1: ਅਸੋ ਸੁਖੀ ਵਸੰਦੀਆ
0: ਇਸੇ ਨਾਲ ਹੀ ਗੁਰਦੇਵ ਕਹਿੰਦੇ ਜਿਵੇਂ ਕਹਿੰਦੇ ਫਲਾਂ ਇਹ ਮਹੀਨਾ ਭਲਾ ਕਿਹੋ ਜਿਹਾ ਰਹੇਗਾ ਹਜ਼ੂਰ ਕਹਿੰਦੇ ਇਹ ਅੱਸੂ ਦੇ ਮਹੀਨੇ ਦੁਆਰਾ ਕਹਿੰਦੇ ਕਿ ਉਹ ਸੁਖੀ ਵਸੇ ਨੇ ਕੌਣ ਵਸਣਗੇ
1: ਜਿੰਨਾ ਮਾਇਆ ਹਰ ਰਾਏ
0: ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਗੁਰਮੁਖ ਉਹ ਸੁਖੀ ਹੀ ਸੁਖੀ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰੇਗਾ ਨਾ ਇਹ ਅੱਸੂ ਦਾ ਮਹੀਨਾ ਉਹਨਾਂ ਵਾਸਤੇ ਸੁਖਦਾਈ ਹੈ ਸਤਿਗੁਰ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੀ ਕਿ ਸਾਡੇ ਵਾਸਤੇ ਵੀ ਇਹ ਮਹੀਨਾ ਸ਼ੁਭ ਰਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫ਼ੀ ਜੀ ਪ੍ਰਭ

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300151616 quicksignage.com.au।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ 1674 AM ਤੇ ਤੁਹਾਡਾ ਪਿਆਰ ਭਰਿਆ ਸਵਾਗਤ ਹੈ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ। ਉਮੀਦ ਕਰਦੇ ਹਾਂ ਤੁਹਾਡੀ ਜਿਹੜੀ ਸਵੇਰ ਆ ਬਹੁਤ ਪਿਆਰੀ ਪਿਆਰੀ ਖਿੜੀ ਖਿੜੀ ਸ਼ੁਰੂ ਹੋਈ ਹੋਵੇਗੀ, ਕੰਮਾਂ ਕਾਰਾਂ ਵੱਲ ਚੱਲ ਪਏ ਹੋਵੋਗੇ, ਉਡੀਕਾਂ ਰਹਿਣਗੀਆਂ ਜੀ ਆਉਣ ਵਾਲੇ ਵੀਕਐਂਡ ਦੀਆਂ। ਆਸ ਰਹੇਗੀ ਕਿ ਤੁਹਾਡਾ ਵੀਕਐਂਡ ਵਧੀਆ ਵਧੀਆ ਰਹੇ, ਪਰ ਉਸ ਵੀਕਐਂਡ ਦੀ ਸਟਾਰਟ ਸਾਡੇ ਨਾਲ ਕਰਨਾ ਤਾਂ ਬਹੁਤ ਜ਼ਰੂਰੀ ਹੈ ਜੀ। ਮੈਂ ਹਾਂ ਜੀ ਕ੍ਰਿਸ਼ਨਾ, ਅੱਜ ਦੇ ਪ੍ਰੋਗਰਾਮ ਦਾ ਸਾਰਥੀ, ਅੱਜ ਦੇ ਹਾਂਜੀ ਮੈਲਬਨ ਦਾ ਸਾਰਥੀ। ਤਰੀਕ ਹੈ ਜੀ ਅੱਜ 18 ਸਤੰਬਰ 2026, ਦਿਨ ਸ਼ੁੱਕਰਵਾਰ, ਸਮਾਂ ਹੋ ਚੁੱਕਾ ਸਵੇਰ ਦੇ 7:05। ਆਓ ਫਿਰ ਆਪਾਂ ਜਿਸ ਤਰ੍ਹਾਂ ਹਰ ਵਾਰ ਦਾ ਰੂਟੀਨ ਬੰਨਿਆ ਹੋਇਆ ਅਤੇ ਉਹੀ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਸ਼ੋਅ ਨੂੰ ਅੱਗੇ ਤੋਰਦੇ ਹਾਂ ਜੀ। ਸਭ ਤੋਂ ਪਹਿਲਾਂ ਯਾਦ ਕਰਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਜਿਸ ਨੇ ਖੂਬਸੂਰਤ ਜ਼ਿੰਦਗੀ ਦਿੱਤੀ ਹੈ, ਉਹਨਾਂ ਨੂੰ ਯਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਇਸ ਪਿਆਰੀ ਜ਼ਿੰਦਗੀ ਦਾ, ਅਤੇ ਫਿਰ ਅੱਗੇ ਇਸੇ ਤਰ੍ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਵਧਾਉਂਦੇ ਹਾਂ। ਠੀਕ ਹੈ ਜੀ, ਤਾਂ ਚਲੋ ਜੀ ਆਓ ਆਪਾਂ ਰਲ ਮਿਲ ਕੇ ਉਸ ਵਲੀ ਦਾ, ਉਸ ਪੈਗੰਬਰ ਦਾ ਚੇਤਨ ਕਰੀਏ।

ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਅੱਜ ਦਾ ਸ਼ੁੱਕਰਵਾਰ ਦਾ ਹਾਂਜੀ ਮੈਲਬਨ ਦਾ ਸਿਲਸਿਲਾ ਸ਼ੁਰੂ ਕਰ ਚੁੱਕੇ ਹਾਂ ਜੀ। ਅਸੀਂ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਦਿਨ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰ ਚੁੱਕੇ ਹੋਵੋਗੇ। ਬੱਚੇ ਤਿਆਰ ਸ਼ਿਆਰ ਹੋ ਗਏ ਹੋਣਗੇ ਸਕੂਲ ਵਾਸਤੇ, ਫਿਰ ਤਾਂ ਬਾਅਦ 'ਚ ਸੁਸਤੀ ਹੈ ਜੀ। ਸੈਟਰਡੇ ਸੰਡੇ ਵਿਲ ਬੀ ਫਨ ਅਤੇ ਤੁਹਾਡੇ ਕੰਮਾਂ ਕਾਰਾਂ ਵੱਲ ਵੀ ਤੁਸੀਂ ਪੈ ਗਏ ਹੋਵੋਗੇ। ਉਮੀਦ ਕਰਦੇ ਹਾਂ ਜੋ ਵੀ ਅੱਜ ਦੇ ਤੁਹਾਡੇ ਕੰਮ ਤੁਸੀਂ ਆਪਣੇ ਮਾਇੰਡ 'ਚ ਨਜਿੱਠੇ ਹੋਣ ਕਿ ਪੂਰੇ ਹੋਣੇ ਚਾਹੀਦੇ ਹੋਣ, ਉਹ 100% ਪੂਰੇ ਹੋਣ। ਤੁਸੀਂ ਵਧੀਆ ਵਧੀਆ ਦਿਨ ਆਪਣਾ ਅੱਜ ਦਾ ਇੰਜੋਏ ਕਰੋ ਅਤੇ ਸਾਡੇ ਨਾਲ ਜ਼ਰੂਰ ਇੰਜੋਏ ਕਰੋ ਤੁਸੀਂ, ਕਿਉਂਕਿ ਬਣ ਚੁੱਕੇ ਹੋ ਹਾਂਜੀ ਮੈਲਬਨ ਦੇ ਅੱਜ ਦੇ ਸ਼ੁੱਕਰਵਾਰ ਦੇ ਸ਼ੋਅ ਦੇ ਨਾਲ। ਅਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਤੁਹਾਡੇ ਮੈਸੇਜਸ ਦੇ ਨਾਲ। ਤੁਸੀਂ ਪਿਆਰੇ ਪਿਆਰੇ ਮੈਸੇਜ ਜਿਹੜੇ ਸਾਨੂੰ ਸਵੇਰੇ ਸਵੇਰੇ ਭੇਜਣਾ ਸ਼ੁਰੂ ਕਰ ਦਿੰਦੇ ਹੋ, ਉਹ ਸਾਰੇ ਮੈਸੇਜ ਸਾਂਝੇ ਕਰਦੇ ਹਾਂ ਜੀ। ਅਤੇ ਇਸੇ ਤਰੀਕੇ ਨਾਲ ਅੱਗੇ ਹੌਲੀ ਹੌਲੀ ਆਪਾਂ ਆਪਣੇ ਸ਼ੋਅ ਨੂੰ ਵਧਾਵਾਂਗੇ। ਮਾਨ ਸਾਹਿਬ ਮੈਲਬਨ ਜੀ ਭੇਜਦੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ, ਕਹਿੰਦੇ ਨੇ ਕਿ ਸਾਰਿਆਂ ਦੀ ਸਵੇਰ ਸ਼ੁਭ ਹੋਵੇ, ਸੁੰਦਰ ਹੋਵੇ ਅਤੇ ਸਾਰਿਆਂ ਦਾ ਦਿਨ ਖੁਸ਼ਹਾਲ ਬਣਿਆ ਰਹੇ। ਫਰੋਮ ਪਿੰਡ ਡੀਨ ਸਾਈਡ ਜੀ, ਥੈਂਕ ਯੂ ਜੀ, ਥੈਂਕ ਯੂ। ਅਸੀਂ ਵੀ ਤੁਹਾਨੂੰ ਪਿੰਡ ਸੇਂਟ ਆਲਬਨਸ ਤੋਂ ਸੇਮ ਟੂ ਯੂ ਭੇਜਦੇ ਹਾਂ ਜੀ, ਬਹੁਤ ਬਹੁਤ ਧੰਨਵਾਦ। ਰਜਿੰਦਰ ਬਾਬਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਵਾਹਿਗੁਰੂ ਸਭ 'ਤੇ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਦੇ ਸਾਰੇ, ਥੈਂਕ ਯੂ ਜੀ, ਥੈਂਕ ਯੂ। ਸੰਦੀਪ ਸਿੰਘ ਰਖੜਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਉੱਧਰੋਂ ਸੇਖੋਂ ਸਿੰਘ ਜੀ ਵੀ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਗੁਰਜੰਟ ਸਿੰਘ ਸਿੱਧੂ ਜੀ ਵੀ ਗੁੱਡ ਮੋਰਨਿੰਗ ਭੇਜਦੇ ਨੇ, ਥੈਂਕ ਯੂ ਜੀ, ਥੈਂਕ ਯੂ। ਗੁੱਡ ਮੋਰਨਿੰਗ ਟੂ ਯੂ ਟੂ। ਐਂਡ ਉੱਧਰੋਂ ਗੁਰਵਿੰਦਰ ਸੰਧੂ ਜੀ ਕਹਿੰਦੇ ਅੱਜ ਸਾਡੇ ਨਾਲ ਦੇਸੀ ਮਹੀਨੇ ਦੀ ਸਾਂਝ ਪਾਉਂਦੇ ਨੇ ਜੀ। ਅਤੇ ਅੱਜ ਹੈ ਜੀ 2 ਅੱਸੂ, ਸ਼ੁੱਕਰਵਾਰ 18 ਸਤੰਬਰ, ਵਿਆਹ ਪੁਰਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਅੱਜ ਦੇ ਬਹੁਤ ਖੂਬਸੂਰਤ ਦਿਨ ਦੀਆਂ। ਸ਼ਿਵਾਨੀ ਗਰਗ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਿੰਦਰ ਖਿੰਡਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਰਕੇਸ਼ ਕੁਮਾਰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਕਹਿੰਦੇ ਨੇ ਕਿ ਸਾਰੇ ਹੱਸਦੇ ਵੱਸਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸੰਪੂਰਨ ਹੋਣ ਪਰਤ ਤੋਂ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਕਰਨ ਕੇ ਪੀ ਜੀ ਸ਼ੁਕਰੀਆ ਭੇਜਦੇ ਨੇ ਜੀ ਸ਼ਬਦ ਵਾਸਤੇ, ਕਹਿੰਦੇ ਨੇ ਬਿਊਟੀਫੁਲ ਸ਼ਬਦ ਜੀ, ਥੈਂਕ ਯੂ ਜੀ। ਅਤੇ ਕਹਿੰਦੇ ਨੇ ਕਿ ਗ੍ਰੇਟ ਵੀਕਐਂਡ ਵਿਦ ਰੇਡੀਓ। ਹਾਂਜੀ ਜੀ ਬਿਲਕੁਲ ਜੀ ਬਿਲਕੁਲ, ਕਰਨਾ ਤਾਂ ਆਪਾਂ ਗ੍ਰੇਟ ਹੀ ਹੈ ਜੀ ਵੀਕਐਂਡ ਬਸ ਹੌਲੀ ਹੌਲੀ। ਅਤੇ ਲਵਜੋਤ ਧੁੰਨਾ ਜੀ ਧੁੰਨਾ ਜੁੱਲਰ ਮੋਗਾ ਵਾਲੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁਰਦੀਪ ਦਿਓਲ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਸਾਰਿਆਂ ਦਿਨ ਬਹੁਤ ਬਹੁਤ ਸੋਹਣਾ ਹੋਵੇ। ਗੁਰਦੀਪ ਸਿੰਘ ਦਿਓਲ ਸਾਹਿਬ ਫਰੋਮ ਵੁਲਗੁਲਗਾ, ਬੱਲੇ ਬੱਲੇ ਬੱਲੇ, ਕਿਆ ਬਾਤ ਹੈ ਵੁਲਗੁਲਗਾ। ਜਦੋਂ ਵੀ ਮੈਂ ਪੜ੍ਹਦਾ ਪਰਸਨੈਲਿਟੀ ਇੰਨੀ ਵਧੀਆ ਲੱਗਦੀ ਨਾ ਸ਼ਹਿਰ ਦੀ, ਕਦੀ ਆਵਾਂਗੇ ਤੁਹਾਡੇ ਵੱਲ ਵੀ ਜੀ। ਅਤੇ ਇਕਬਾਲ ਸੈਨੀ ਸਾਹਿਬ ਵੀ ਸਾਰਿਆਂ ਨੂੰ ਐਡੀਲੇਡ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਅਤੇ ਆਪਾਂ ਇੱਧਰੋਂ ਥੋੜ੍ਹਾ ਜਿਹਾ ਮੌਸਮ ਦਾ ਸੂਰਤ ਹਾਲ ਵੀ ਦੇਖ ਲਈਏ ਕਿ ਮੌਸਮ ਕੀ ਕਹਿੰਦਾ ਜੀ। ਮੌਸਮ ਕਹਿੰਦਾ ਕਿ ਗਰਮੀਆਂ ਆ ਗਈਆਂ ਆ ਗਈਆਂ ਆ ਗਈਆਂ ਛੇਤੀ ਛੇਤੀ ਛੇਤੀ। ਹਾਲ ਦੀ ਘੜੀ 5.5 ਡਿਗਰੀ ਹੈ ਜੀ ਮੈਲਬਨ ਦੇ ਅੰਦਰ, ਅਤੇ ਇਸ ਤੋਂ ਡਾਊਨ ਨਹੀਂ ਜਾਏਗਾ ਅਤੇ ਮੈਕਸੀਮਮ ਅੱਜ ਜਾਏਗਾ 23 ਡਿਗਰੀ ਤੱਕ, ਜੋ ਕਹਿੰਦੇ ਨੇ ਕਿ ਦੁਪਹਿਰ ਦੇ 12 ਤੋਂ 3 ਦੇ ਵਿੱਚ ਇਹ ਵਾਲਾ ਟਾਈਮ ਰਹੇਗਾ। ਥੈਂਕ ਯੂ ਜੀ, ਵੈਰੀ ਗੁੱਡ। ਅਤੇ ਉੱਧਰੋਂ ਸਿਡਨੀ ਵੀ 9.5 ਡਿਗਰੀ ਹੈ ਜੀ ਇਸ ਵਕਤ, ਜੋ ਉਸ ਤੋਂ ਡਾਊਨ ਨਹੀਂ ਜਾਏਗਾ। ਅੱਜ ਦਾ ਮਿਨੀਮਮ ਫਿਲਹਾਲ ਲੋਕ ਮਹਿਸੂਸ ਕਰ ਰਹੇ ਹੋਣਗੇ, ਕਿਉਂਕਿ ਮੈਕਸੀਮਮ ਜਾਏਗਾ ਜੀ 23 ਡਿਗਰੀ ਤੱਕ। ਉੱਧਰ ਬ੍ਰਿਸਬੇਨ 14.5 ਡਿਗਰੀ ਹੈ ਮਿਨੀਮਮ, ਇਹਨਾਂ ਦਾ 12 ਸੀ ਜੀ, ਅਤੇ ਮੈਕਸੀਮਮ 25 ਤੱਕ ਜਾਏਗਾ। ਐਂਡ ਇਟਸ ਅ ਬ੍ਰਾਈਟ ਸਨੀ ਡੇ ਟੂਡੇ ਫੋਰ ਆਲ ਬ੍ਰਿਸਬੇਨ ਵਾਸੀ, ਸੋ ਭਾਈ ਇੰਜੋਏ ਕਰੋ। ਅਤੇ ਪਰਥ ਹਲਕਾ ਜਿਹਾ ਮੀਂਹ ਹੈ ਕਹਿੰਦੇ ਅੱਜ, ਅਤੇ ਫਿਲਹਾਲ ਉੱਥੇ 15 ਡਿਗਰੀ ਸੈਲਸੀਅਸ ਹੈ ਜੀ ਤਾਪਮਾਨ, ਅਤੇ ਮੈਕਸੀਮਮ 26 ਤੱਕ ਜਾਏਗਾ। ਐਡੀਲੇਡ ਆਲਸੋ 6.5 ਡਿਗਰੀ ਹੈ, ਇਸ ਤੋਂ ਡਾਊਨ ਜਾਏਗਾ ਨਹੀਂ, 22 ਤੱਕ ਮੈਕਸੀਮਮ ਹੈ ਜੀ। ਅਤੇ ਸਨੀ ਬ੍ਰਾਈਟ ਡੇ ਆ, ਧੁੱਪਾਂ ਲੱਗੀਆਂ ਪਈਆਂ, ਚਲੋ ਗੁੱਡ ਗੁੱਡ ਗੁੱਡ। ਵਿਟਾਮਿਨ ਡੀ ਜੋ ਇੱਥੇ ਪੂਰਾ ਕਰ ਨਹੀਂ ਹੁੰਦਾ ਬਹੁਤਾ ਟਾਈਮ, ਉਹ ਅੱਜ ਪੂਰਾ ਕਰੋ, ਬੀਚ ਸ਼ੀਸ਼ 'ਤੇ ਜਾਓ। ਅਤੇ ਇੱਧਰ ਕੈਨਬਰਾ ਕਹਿੰਦੇ ਬਹੁਤ ਜ਼ਿਆਦਾ ਤੇਜ਼ ਹਵਾਵਾਂ ਨੇ, ਧਿਆਨ ਰੱਖੋ ਜੀ। ਫਿਲਹਾਲ 0 ਡਿਗਰੀ ਸੈਲਸੀਅਸ ਹੈ ਅਤੇ ਮੈਕਸੀਮਮ 22 ਤੱਕ ਜਾਊਗਾ। ਬੱਲੇ, ਇਹ ਤਾਂ ਮਤਲਬ ਬਾਈਪੋਲਰ ਡਿਜ਼ੀਜ਼ ਹੋ ਗਿਆ ਜੀ ਕੈਨਬਰਾ ਨੂੰ। ਅਤੇ ਇੱਧਰੋਂ ਹੋਬਾਟ 11 ਡਿਗਰੀ ਹੈ ਜੀ, ਅਤੇ ਪਰ ਅੱਜ ਉੱਥੇ ਮੀਂਹ ਦੇ ਆਸਾਰ ਨੇ, ਅਤੇ 20 ਡਿਗਰੀ ਤੱਕ ਮੈਕਸੀਮਮ ਜਾਏਗਾ। ਅਤੇ ਡਾਰਵਿਨ ਸਾਰਿਆਂ ਤੋਂ ਅਨੋਖਾ 21 ਡਿਗਰੀ, ਬ੍ਰਾਈਟ ਸਨੀ ਡੇ,
ਅਤੇ ਫਿਲਹਾਲ ਜੋ ਕਹਿ ਰਹੇ ਨੇ ਕਿ ਮੈਕਸੀਮਮ ਅੱਜ ਜਾ ਸਕਦਾ 35 degrees ਤੱਕ। ਮਾਈ ਗੋਡ ਮਾਈ ਗੋਡ ਮਾਈ ਗੋਡ, ਚਲੋ ਬਈ ਧਿਆਨ ਰੱਖੋ, ਇੰਨੀ ਜ਼ਿਆਦਾ ਗਰਮੀ ਵੀ ਸਹੀ ਨਹੀਂ ਹੈ। ਅਤੇ ਜੀ ਦੱਸਿਆ ਜਾ ਰਿਹਾ ਜੀ ਟ੍ਰੈਫਿਕ ਦੇ ਸੂਰਤ ਹਾਲ ਤੋਂ ਕਿ ਵਿਜ਼ੀਬਿਲਟੀ ਥੋੜ੍ਹੀ ਘੱਟ ਹੈ M80 ਰਿੰਗ ਰੋਡ 'ਚ, ਜਿਹੜੀ ਡੈਲਟਨ ਰੋਡ ਅਤੇ ਪਲੈਂਟੀ ਰੋਡ ਦੇ ਵਿਚਾਲੇ, ਕਿਉਂਕਿ ਉੱਥੇ ਇੱਕ ਫਾਇਰ ਲੱਗੀ ਹੈ ਆਸੇ ਪਾਸੇ ਕਿਤੇ, ਐਮਰਜੈਂਸੀ ਸਰਵਿਸਿਸ ਰਿਸਪੋਂਡ ਕਰ ਰਹੀਆਂ ਨੇ, ਅਤੇ ਹੋ ਸਕਦਾ ਕਿ ਜਿਹੜਾ ਆਪਣਾ ਟ੍ਰੈਫਿਕ ਹੈ ਉਹ ਸਟੋਪ ਹੋਵੇ ਅਤੇ ਮਰਜ ਕੀਤਾ ਜਾਵੇ, ਅਤੇ ਉਹ ਅੱਗੋਂ ਉਸਦੇ ਬਾਰੇ ਅਪਡੇਟ। ਹੁਣ ਸਭ ਤੋਂ ਲੇਟੈਸਟ ਇਹ ਹੈ ਜੀ ਕਿ ਜਿਹੜੀ ਲੈਫਟ ਲੇਨ ਹੈਗੀ ਹੈ ਉਹ ਫਿਲਹਾਲ ਬੰਦ ਹੈ ਕਿਉਂਕਿ ਫਾਇਰ ਲੱਗੀ ਹੈ, ਅਤੇ ਫਿਲਹਾਲ ਸਪੀਡ ਦੀ ਜਿਹੜੀ ਸੈਟਿੰਗ ਉਹ 40 km/h ਹੈ ਦੋਨੋਂ ਡਾਇਰੈਕਸ਼ਨ ਤੋਂ, ਕਿਉਂਕਿ ਵਿਜ਼ੀਬਿਲਿਟੀ ਬਹੁਤ ਘੱਟ ਹੈ ਸਮੋਕ ਦੇ ਕਾਰਨ। ਸੋ ਰੀਅਲੀ ਹੋਪ ਕਿ ਕੁਛ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ, ਅਤੇ ਜੇ ਕਿਸੇ ਵੀ ਤਰ੍ਹਾਂ ਦਾ ਮਾਲੀ ਨੁਕਸਾਨ ਵੀ ਹੈ ਤਾਂ ਛੇਤੀ ਛੇਤੀ ਜਿੰਨਾ ਘੱਟ ਹੋ ਸਕੇ ਐਮਰਜੈਂਸੀ ਸਰਵਿਸਿਸ ਉਹਨੂੰ ਘਟਾ ਸਕਣ। ਦੁਬਾਰਾ ਤੁਹਾਨੂੰ ਰਿਪੀਟ ਕਰਦਾ ਕਿ ਇਹ M80 ਰਿੰਗ ਰੋਡ ਡੈਲਟਨ ਰੋਡ ਅਤੇ ਪਲੈਂਟੀ ਰੋਡ ਦੇ ਵਿਚਾਲੇ ਵਿਜ਼ੀਬਿਲਟੀ ਡਾਊਨ ਕਾਰਨ 40 ਦੀ ਸਪੀਡ ਚੱਲਦੀ ਪਈ ਹੈ ਗ੍ਰੀਨਸਬੋਰੋ ਬਾਊਂਡ ਰੋਡ ਔਨ M80 ਰਿੰਗ ਰੋਡ। ਅਤੇ ਉੱਧਰ ਜੀ ਆਲ ਆਊਟਬਾਊਂਡ ਲੇਨਸ ਜਿਹੜੀਆਂ ਨੇ ਕਿੰਗਸ ਵੇ ਸਾਊਥ ਮੈਲਬਰਨ ਉਹ ਸਾਰੀਆਂ ਬੰਦ ਨੇ ਐਲਬਰਟ ਰੋਡ 'ਤੇ, ਕਿਉਂਕਿ ਉੱਥੇ ਕੋਲੀਜਨ ਹੋ ਗਈ ਹੈ ਅਤੇ ਪੁਲਿਸ ਟ੍ਰੈਫਿਕ ਡਿਵਰਟ ਕਰ ਰਿਹਾ। ਪਰ ਇਹ 1 ਘੰਟੇ ਪੁਰਾਣੀ ਖਬਰ ਹੈ, ਸੋ ਹੋ ਸਕਦਾ ਕਿ ਹੁਣ ਤੱਕ ਉੱਥੇ ਕਲੀਅਰ ਹੋ ਗਿਆ ਹੋਵੇ। ਅਤੇ ਜੀ ਇੱਕ ਹੋਰ ਆ ਗਈ ਹੈ ਜੀ ਖਬਰ, 2 ਮਿੰਟ ਹੀ ਪਹਿਲੇ ਆਈ ਹੈ ਜੀ ਖਬਰ ਕਿ ਰਾਈਟ ਲੇਨ ਜੀ ਬੰਦ ਹੈ ਵੈਸਕੇਟ ਫ੍ਰੀਵੇ ਵੱਲ ਨੂੰ, ਜੇ ਅਸੀਂ ਗਰੀਵ ਪਰੇਡ ਵੱਲੋਂ ਦੀ ਜਾ ਰਹੇ ਹੋ, ਕਿਉਂਕਿ ਉੱਥੇ ਕੋਲੀਜਨ ਹੋ ਗਈ ਹੈ। ਬਾਕੀ 3 ਲੇਨਾਂ ਓਪਨ ਨੇ, ਅਤੇ ਜੇ ਤੁਸੀਂ ਵੈਸਕੇਟ ਬ੍ਰਿਜ ਵੱਲ ਨੂੰ ਜਾ ਰਹੇ ਹੋ ਆਪਣਾ ਐਲਟੋਨਾ ਨੌਰਥ ਵਾਲੇ ਪਾਸਿਓਂ, ਤਾਂ ਉੱਥੇ ਓਵਰਹੈਡ ਸਿਗਨਲਸ ਦਾ ਧਿਆਨ ਰੱਖਣਾ ਜੀ। ਫਿਲਹਾਲ ਅਪਡੇਟ ਨਹੀਂ ਕੀਤਾ ਗਿਆ ਕਿ ਉੱਥੇ ਸਪੀਡ ਲਿਮਿਟਸ ਕੀ ਕਰ ਦਿੱਤੀਆਂ ਗਈਆਂ, ਪਰ ਇਹ ਹੋ ਜਾਣਗੀਆਂ। ਸੋ ਤੁਸੀਂ ਆਪਣੇ ਜਿਹੜੇ ਉੱਪਰ ਓਵਰਹੈਡ ਸਿਗਨਲਸ ਹੁੰਦੇ ਆ ਉਹਦੇ ਵੱਲ ਧਿਆਨ ਰੱਖਣਾ, ਟ੍ਰੈਫਿਕ ਨੂੰ ਉਸੇ ਲਿਹਾਜ਼ ਨਾਲ ਮਰਜ ਕਰਨਾ ਜੀ, ਅਤੇ ਪਲੀਜ਼ ਸਪੀਡ ਨੂੰ ਫੋਲੋ ਕਰੋ। ਸਵੇਰੇ ਸਵੇਰੇ ਕਾਹਲੀ ਬਹੁਤ ਹੁੰਦੀ ਕੰਮ ਪਹੁੰਚਣ ਦੀ, ਪਰ ਜਿੰਨਾ ਸੇਫ ਹੋ ਸਕੇ ਉਨਾ ਕਰਨਾ ਚਾਹੀਦਾ। ਅਤੇ ਜੀ ਸਿਡਨੀ ਦੇ ਹਵਾਲੇ ਤੋਂ ਕੋਈ ਖਾਸੀ ਨਵੀਂ ਅਪਡੇਟ ਆਈ ਨਹੀਂ ਹੋਈ ਹੈ, ਬਹੁਤ 12 ਘੰਟੇ ਪਹਿਲਾਂ ਦਾ ਕੋਈ ਕਹਿੰਦੇ ਸੀ ਜੀ ਕੋਲੀਜਨ ਹੈ, ਅਤੇ ਨਹੀਂ ਜੀ ਵਾਹ ਕੁਛ ਹੋਰ ਹੀ ਮੰਗ ਲੈਂਦੇ। ਖੈਰ ਸਿਡਨੀ ਤੋਂ ਜੀ 13 ਮਿੰਟ ਪੁਰਾਣਾ ਅਪਡੇਟ ਇਹ ਹੈ ਜੀ ਕਿ M1 ਪੈਸੀਫਿਕ ਮੋਟਰਵੇ ਕਲੋਜ਼ਡ ਹੈ ਜੀ ਨੌਰਥ ਬਾਊਂਡ, ਕਿਉਂਕਿ ਇੱਕ ਟਰੱਕ ਕਰੈਸ਼ ਹੋ ਗਿਆ, ਅਤੇ ਆਪਣਾ ਜਿੰਨੇ ਵੀ ਹੈਵੀ ਵਹੀਕਲ ਉੱਧਰਲੇ ਪਾਸਿਓਂ ਜਾ ਰਹੇ ਹੋ ਉਹਨਾਂ ਵਾਸਤੇ ਇਹ ਹਿਦਾਇਤ ਹੈ ਕਿ ਉਹ ਪਾਰਕ ਕਰਕੇ ਪਹਿਲਾਂ ਹੀ ਕਿਤੇ ਇੱਕ ਆਲਟਰਨੇਟ ਰੂਟ ਲੱਭ ਲੈਣ, ਕਿਉਂਕਿ ਹੈਵੀ ਵਹੀਕਲ ਤਾਂ ਜਾ ਨਹੀਂ ਸਕਦਾ, ਅਤੇ ਜਿਹੜੇ ਨੋਰਮਲ ਯੂਜੁਅਲ ਵਹੀਕਲ ਨੇ ਉਹਨਾਂ ਨੂੰ ਕਿਹਾ ਗਿਆ ਕਿ ਬਈ ਐਕਸਟਰਾ ਟਾਈਮ ਜਿਹੜਾ ਤੁਹਾਡੇ ਟਰੈਵਲ 'ਤੇ ਉਹ ਲੱਗਣਾ ਉਸਦਾ ਧਿਆਨ ਰੱਖਣ ਕਿ ਡਿਲੇਜ਼ ਹੋਣਗੇ, ਕਿਉਂਕਿ ਟਾਈਮ ਲੱਗੇਗਾ ਇਸ ਚੀਜ਼ ਨੂੰ ਕਲੀਅਰ ਕਰਨ 'ਚ। ਸੋ ਬੀ ਮਾਈਂਡਫੁੱਲ ਆਫ ਦੈਟ, ਰੀਅਲੀ ਹੋਪ ਕਿ ਸਭ ਕੁਛ ਠੀਕ ਰਿਹਾ ਹੋਵੇ। ਅਤੇ ਇੱਧਰੋਂ ਮੈਟਰੋ ਵਾਲੇ ਕਹਿੰਦੇ ਆ ਜੀ ਕਿ ਸਾਰੀ ਸਰਵਿਸਿਜ਼ ਗੁੱਡ ਨੇ, ਪਰ ਪੈਕਿਨਮ ਲਾਈਨ ਅਤੇ ਸਨਬਰੀ ਲਾਈਨ ਅੱਜ ਨਹੀਂ ਚੱਲ ਰਹੀ, ਉਹ ਕੈਂਸਲਡ ਨੇ। ਰੇਸ ਕੋਰਸ ਲਾਈਨ ਦੀ ਕੋਈ ਸਰਵਿਸ ਨਹੀਂ ਹੈ ਜੀ, ਅਤੇ ਬਾਕੀ ਸਾਰੀਆਂ ਦੀ ਸਾਰੀਆਂ ਕੋਈ ਬਿਨਾਂ ਡਿਲੇ ਦਿਖਾਉਂਦੇ ਹੋਏ ਜਾਂ ਕੁਛ ਵੀ ਦਿਖਾਉਂਦੇ ਹੋਏ ਕੋਈ ਇੱਦਾਂ ਦਾ ਫਿਲਹਾਲ ਸਾਹਮਣੇ ਆਸਾਰ ਨਜ਼ਰ ਨਹੀਂ ਆ ਰਹੇ। ਸੋ ਮੇਰੇ ਖਿਆਲ ਨਾਲ ਸਟਿਲ ਗੁੱਡ ਟੂ ਗੋ। ਅਤੇ ਇੱਧਰ ਜੀ ਸਰਵਿਸ ਅਲਰਟ ਹੈ ਜੀ ਬੈਲਾ ਰੈਟ ਦਾ, ਸੋ ਡਿਸਰਪਸ਼ਨ ਚੱਲ ਰਹੀ ਹੈ ਜੀ ਬੈਲਾ ਰੈਟ ਲਾਈਨ 'ਤੇ, ਕਹਿੰਦੇ ਕਿ ਟੈਂਪਰੇਰੀ ਟਾਈਮ ਟੇਬਲ ਹੈ ਜਿਹੜਾ ਉਹ ਚੇਂਜ ਹੋ ਰਿਹਾ ਆਰਾਰਾਟ ਲਾਈਨ 'ਤੇ, ਕਿਉਂਕਿ ਉੱਥੋਂ ਸਰਵਿਸ ਦਾ ਥੋੜ੍ਹੀ ਜਿਹੀ ਡਿਸਰਪਸ਼ਨ ਚੱਲ ਰਹੀ ਹੈ। ਸੋ ਉਹ ਤੁਸੀਂ ਜੇ ਬੈਲਾਰੈਟ ਲਾਈਨ ਯੂਜ਼ ਕਰਦੇ ਹੋ ਆਪਣੀ ਐਪ 'ਤੇ ਵੀ ਲਾਈਨ ਦਾ ਪਤਾ ਕਰਨ ਲਈ, ਪਤਾ ਕਰਿਓ ਕਿ ਕੀ ਸਿਸਟਮ ਚੱਲਦਾ ਪਿਆ, ਅਤੇ ਉਸ ਹਿਸਾਬ ਨਾਲ ਹੀ ਆਪਣਾ ਜਿਹੜਾ ਅੱਜ ਦਾ ਸਫ਼ਰ ਹੈ ਉਸਨੂੰ ਪਲੈਨ ਕਰਨਾ ਜੀ। ਬਾਕੀ ਬੈਂਡੀਗੋ, ਜਲੌਂਗ, ਗਿਪਸਲੈਂਡ ਆਰ ਟੋਟਲੀ ਗੁੱਡ ਟੂ ਗੋ, ਬਿਲਕੁਲ ਠੀਕ ਚੱਲ ਰਹੀਆਂ। ਅਤੇ ਜਿਸ ਤਰ੍ਹਾਂ ਸਿਮੋਰ ਲਾਈਨ ਕਾਫੀ ਸਮੇਂ ਤੋਂ ਚੱਲਦਾ ਹੀ ਆ ਰਿਹਾ ਕਿ ਉੱਥੇ ਬੱਸਾਂ ਰਿਪਲੇਸ ਕਰ ਰਹੀਆਂ ਟ੍ਰੇਨਸ ਨੂੰ ਟਰਾਲਗਨ ਅਤੇ ਬੇਂਸਟੇਲ ਲਾਈਨ 'ਤੇ, ਅਤੇ ਜੇ ਤੁਸੀਂ ਉੱਧਰਲੇ ਪਾਸੇ ਅੱਜ ਜਾਣਾ ਤਾਂ ਯੂ ਮਾਈਟ ਨੀਡ ਟੂ ਫਾਈਂਡ ਸਮਥਿੰਗ ਐਲਸ, ਕਿਉਂਕਿ ਫਿਰ ਬਹੁਤ ਲੰਬਾ ਰੂਟ ਹੋ ਜਾਣਾ ਬਈ। ਅਤੇ ਇੱਧਰੋਂ ਜੀ ਕਹਿੰਦੇ ਕਿ ਜਿਹੜਾ ਕਰੰਸੀ ਉਹ ਥੋੜ੍ਹੀ ਜਿਹੀ ਡਾਊਨ ਹੋਈ ਹੈ, 68.17 ਜੀ, $1 is $68.17 ਟੂ ਇੰਡੀਅਨ ਨੈਸ਼ਨਲ ਰੁਪੀ,
ਹੁਣ ਅਗੇਨ ਆਪਣੇ ਹਮੇਸ਼ਾ ਇਹਦੇ ਬਾਅਦ ਮਸਲਾ ਇਹ ਖੜ੍ਹਾ ਹੋ ਜਾਂਦਾ ਕਿ ਬਾਈ ਕੌਣ ਬੈਟਰ ਕਰ ਰਿਹਾ, ਇਕੋਨਮੀ ਆਸਟ੍ਰੇਲੀਆ ਦੀ ਬੈਟਰ ਕਰ ਰਹੀ ਹੈ ਕਿ ਇੰਡੀਆ ਦੀ? ਤਾਂ ਜਵਾਬ ਸਿੱਧਾ ਸਿੱਧਾ ਇਹ ਹੈ ਕਿ ਦੋਨੋਂ ਹੀ ਮਾੜਾ ਹਾਲ ਹੈ, ਪਰ ਇਹ ਹੈ ਕਿ ਇੱਕ ਦੇ ਥੋੜ੍ਹੇ ਜ਼ਿਆਦਾ ਮਾੜੇ ਹਾਲਾਤ ਅਤੇ ਦੂਸਰਾ ਬਸ ਉਹਨੂੰ ਫੋਲੋ ਕਰ ਰਿਹਾ ਕਿ ਵੀ ਮੈਂ ਕਿੱਦਾਂ ਪਿੱਛੇ ਰਵਾਂ। ਹੈ ਅਸੀਂ ਵੀ ਹਮ ਵੀ ਹੈ ਜੋਸ਼ ਮੇਂ, ਬਾਤੇ ਕਰੋ ਹੋਸ਼ ਮੇਂ। ਅਤੇ ਦੂਸਰੇ ਪਾਸੇ ਜੀ, ਜੇ ਤੁਸੀਂ ਕ੍ਰਿਕਟ ਦੇ ਦੀਵਾਨੇ ਹੋ ਤਾਂ ਕੱਲ੍ਹ ਬਹੁਤ ਖੂਬਸੂਰਤ ਰਿਕਾਰਡ ਬਣਿਆ ਜੀ। ਅਭਿਸ਼ੇਕ ਸ਼ਰਮਾ ਪੰਜਾਬ ਦਾ ਰਾਈਜ਼ਿੰਗ ਸਟਾਰ, ਉਹਨੇ 31 ਗੇਂਦਾਂ ਦੇ ਅੰਦਰ ਸੈਂਚਰੀ ਮਾਰਤੀ ਅਫਗਾਨਿਸਤਾਨ ਦੇ ਖਿਲਾਫ਼। ਇਹ ਹਾਈਐਸਟ, ਇਹ ਸਭ ਤੋਂ ਫਾਸਟੈਸਟ ਸੈਂਚਰੀ ਹੈ ਕਿਸੇ ਵੀ ਟੈਸਟ ਪਲੇਇੰਗ ਨੇਸ਼ਨ ਦੇ ਪਲੇਅਰ ਵੱਲੋਂ। ਸੋ ਜਦੋਂ ਆਪਾਂ ਇਹ ਕਹਿ ਦਿੰਦੇ ਹਾਂ, ਸੋ ਜੋ ਆਪਾਂ ਐਸੋਸੀਏਟ ਨੇਸ਼ਨਸ ਨੇ ਜਿੱਦਾਂ ਕਿ ਨੇਪਾਲ, UAE, ਥਾਈਲੈਂਡ, ਜਪੈਨ, ਇਹਨਾਂ ਤੋਂ ਪਰੇ ਹੋ ਕੇ ਜੋ ਮੇਜਰ 10-12 ਟੈਸਟ ਪਲੇਇੰਗ ਨੇਸ਼ਨਸ ਆ, ਮੇਨ ਬਿੱਗ ਲੀਗ, ਬਿੱਗ ਬੋਇਜ਼ ਲੀਗ ਹੈ, ਉਹਦੇ ਅੰਦਰ ਸਭ ਤੋਂ ਫਾਸਟੈਸਟ ਸੈਂਚਰੀ ਦਾ ਤਾਜ ਹੁਣ ਅਭਿਸ਼ੇਕ ਸ਼ਰਮਾ ਦੇ ਨਾਂ ਹੋ ਗਿਆ। 11 ਛੱਕੇ ਮਾਰੇ ਜੀ ਮੁੰਡੇ ਨੇ, ਕਿਆ ਬਾਤਾਂ ਨੇ। ਅਤੇ ਇੰਡੀਆ ਸੀਰੀਜ਼ ਵੀ ਜਿੱਤ ਗਿਆ ਅਫਗਾਨਿਸਤਾਨ ਤੋਂ। ਇੰਡੀਆ ਨੇ ਬਣਾਏ 221 ਰਨ 20 ਓਵਰਾਂ 'ਚ, ਅਤੇ ਅਫਗਾਨਿਸਤਾਨ ਜਵਾਬ 'ਚ ਸਿਰਫ ਅਤੇ ਸਿਰਫ 94 ਰਨ ਹੀ ਬਣਾ ਸਕਿਆ। ਅਤੇ ਪਲੇਅਰ ਆਫ ਦਾ ਮੈਚ ਵੀ ਅਭਿਸ਼ੇਕ ਸ਼ਰਮਾ ਚੁਣੇ ਗਏ, ਅਤੇ ਸੀਰੀਜ਼ 3-0 ਜਿੱਤਣ ਤੋਂ ਬਾਅਦ ਜਿਹੜਾ ਪਲੇਅਰ ਆਫ ਦਾ ਸੀਰੀਜ਼ ਆ ਉਹ ਵੀ ਅਭਿਸ਼ੇਕ ਸ਼ਰਮਾ ਨੂੰ ਮਿਲਿਆ। ਅਤੇ ਜੇ ਆਪਾਂ ਦੂਸਰੇ ਪਾਸੇ ਝਾਤ ਮਾਰੀਏ ਤਾਂ ਸ਼੍ਰੀਲੰਕਾ ਅਤੇ ਇੰਗਲੈਂਡ ਦੇ ਵਿੱਚ ਜਿਹੜਾ ਉਹਨਾਂ ਦਾ ਦੂਸਰਾ T20 ਸੀਗਾ, ਉਹ ਬਹੁਤ ਈਜ਼ੀਲੀ, ਬਹੁਤ ਆਸਾਨੀ ਨਾਲ ਇੰਗਲੈਂਡ ਨੇ ਜਿੱਤ ਲਿਆ। ਲਿਆਮ ਡੌਸਨ ਨੇ 3 ਵਿਕਟਾਂ ਲਿੱਤੀਆਂ, 32 ਰਨ ਦੇ ਕੇ ਉਹ ਪਲੇਅਰ ਆਫ ਦਾ ਮੈਚ ਬਣੇ। ਸ਼੍ਰੀਲੰਕਾ ਨੇ ਬਣਾਏ ਸੀਗੇ 145 ਰਨ 9 ਵਿਕਟਾਂ ਗਵਾ ਕੇ 20 ਓਵਰਾਂ 'ਚ, ਅਤੇ ਜਵਾਬ 'ਚ ਇੰਗਲੈਂਡ ਨੂੰ ਕਾਹਲੀ ਬਹੁਤ ਜ਼ਿਆਦਾ ਸੀ। ਉਹ ਵੀ ਥੋੜ੍ਹੇ ਸੀਗਾ ਕਿ ਉਹਨਾਂ ਦਾ ਕੋਈ ਪ੍ਰੋਗਰਾਮ ਹੁੰਦਾ ਵੀ ਅਗਲੇ ਵੀ, ਕਹਿੰਦੇ ਵੀਕਐਂਡ ਬਣਾਉਣਾ। ਉਹਨਾਂ ਨੇ 12 ਓਵਰਾਂ 'ਚ ਬਣਾ ਦਿੱਤਾ ਇਹ ਸਾਰਾ ਸਕੋਰ, ਅਤੇ ਕਹਿੰਦੇ ਕਿ ਬਸ ਜੀ, ਬਾਏ ਬਾਏ, ਟੇਕ ਕੇਅਰ, ਲਵ ਯੂ ਆਲ। ਚਲੋ ਬਈ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਅਤੇ ਇੱਧਰੋਂ ਆਪਾਂ ਜੇ ਥੋੜ੍ਹੇ ਜਿਹੇ ਹੋਰ ਮੈਸੇਜ ਵੱਲ ਝਾਤ ਮਾਰਦੇ ਹਾਂ, ਅਤੇ ਸਾਨੂੰ ਹੋਰ ਮੈਸੇਜ ਜੀ ਆਏ ਹੋਏ ਨੇ ਤੁਹਾਡੇ, ਬੱਲੇ ਬੱਲੇ ਬੱਲੇ। ਸਾਨੂੰ ਜੀ 059 ਭੇਜਦੇ ਨੇ, ਹੈਲੋ ਹੈਲੋ ਜੀ ਹੈਲੋ। ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਭੱਜਣਾ ਨਹੀਂ, ਸਗੋਂ ਗਿਆਨ ਦੀ ਰੋਸ਼ਨੀ ਨਾਲ ਉਹਨਾਂ ਦਾ ਸਾਹਮਣਾ ਕਰਨਾ ਹੀ ਸਿਆਣਪ ਹੈ। ਜੀ ਥੈਂਕ ਯੂ, ਸ਼ੁਭ ਸਵੇਰ, ਤੁਹਾਨੂੰ ਵੀ ਸ਼ੁਭ ਸਵੇਰ ਜੀ। ਸੁਖਦੀਪ ਸਿੰਘ ਘੁੰਮਣ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਇੱਕ ਬਹੁਤ ਖੂਬਸੂਰਤ ਕਹਾਣੀ ਭੇਜਦੇ ਨੇ। ਅਤੇ ਕਹਾਣੀ ਆ ਰੀਲੀ ਹੋਪ, ਸਾਡੇ ਬੌਸ ਨੂੰ ਆਪਾਂ ਅੱਗੇ ਭੇਜ ਦਾਂਗੇ, ਅਤੇ ਫਿਰ ਉਹ ਤੁਹਾਨੂੰ ਪਤਾ ਵਧੀਆ ਵਧੀਆ ਕਹਾਣੀਆਂ ਸੁਣਾਉਂਦੇ ਤੁਹਾਨੂੰ ਸਾਰਿਆਂ ਨੂੰ। ਅਤੇ ਭੋਲਾ ਹੰਸ ਜੀ ਵੀ ਸਾਰਿਆਂ ਨੂੰ ਬਹੁਤ ਪਿਆਰੀ ਜੀ ਸਾਨੂੰ ਫੋਟੋ ਭੇਜਦੇ ਨੇ, ਕਿਆ ਬਾਤ ਹੈ, ਇੱਕ ਬਿਊਟੀਫੁੱਲ ਜਿਹਾ ਸਨੀ ਡੇ ਸਕਾਈ ਦੀ, ਅਤੇ ਕਹਿੰਦੇ ਨੇ ਹੈਪੀ ਮੋਰਨਿੰਗ, ਜੋਏ ਇਜ਼ ਪੋਰਟੇਬਲ, ਕੈਰੀ ਇਟ ਵੇਅਰ ਐਵਰ ਯੂ ਗੋ। ਕਿਆ ਬਾਤ ਹੈ ਜੀ, ਖੁਸ਼ੀ ਪੋਰਟੇਬਲ ਹੈ ਜੀ, ਇਨਟੈਂਜੀਬਲ ਹੈ, ਆਪਣੇ ਨਾਲ ਨਾਲ ਲੈ ਕੇ ਤੁਰਿਆ ਕਰੋ ਅਤੇ ਫੈਲਾਇਆ ਕਰੋ। ਥੈਂਕ ਯੂ ਜੀ। ਅਤੇ ਸਾਨੂੰ ਰਾਕੇਸ਼ ਕਾਜਲ ਜੀ ਵੀ ਬਹੁਤ ਖੂਬਸੂਰਤ ਫੋਟੋ ਭੇਜਦੇ ਨੇ, ਅਤੇ ਗੁੱਡ ਮੋਰਨਿੰਗ ਦਾ ਮੈਸੇਜ ਆ ਉਹਦੇ ਉੱਪਰ, ਥੈਂਕ ਯੂ ਸੋ ਮੱਚ। ਅਤੇ ਸੰਜੂ ਜੀ ਭੇਜਦੇ ਨੇ, ਗੋਗੀ ਜੀ ਭੇਜਦੇ ਨੇ, ਅਤੇ ਲੱਕੀ ਜੀ ਭੇਜਦੇ ਨੇ ਸ਼ੈਪਟਨ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ। ਅਤੇ ਇੱਧਰੋਂ ਅੰਮ੍ਰਿਤਪਾਲ ਸਿੰਘ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ, ਕਹਿੰਦੇ ਨੇ ਵਾਹਿਗੁਰੂ ਸਭ ਨਾਲ ਅਤੇ ਮੇਰ ਭਰਿਆ ਹੱਥ ਰੱਖੇ, ਸਭ ਦਾ ਦਿਨ ਵਧੀਆ ਗੁਜ਼ਰੇ, ਸ਼ੁਭ ਸਵੇਰ। ਬਹੁਤ ਬਹੁਤ ਧੰਨਵਾਦ। ਪ੍ਰੀਆ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਸਾਰਾ ਦਿਨ ਬਹੁਤ ਵਧੀਆ ਹੋਵੇ। ਫਰੋਮ ਕੁਲਦੀਪ ਸਿੰਘ, ਪ੍ਰੀਆ, ਅਮਿਤ ਐਂਡ ਸ਼ਾਈਨ ਜੀ, ਬਹੁਤ ਬਹੁਤ ਹੈਪੀ ਹੈਪੀ ਫਰਾਈਡੇ ਟੂ ਯੂ ਟੂ ਜੀ। ਅਤੇ ਇੱਧਰੋਂ ਜੀ ਹਰਚੰਦ ਸਿੰਘ ਢਿੱਲੋਂ ਜੀ ਵੀ ਰਿਆਸਤ ਬੈਰਿਕ ਦੇ ਪਾਣੀਆਂ ਤੋਂ, ਕਿਆ ਬਾਤ, ਰੇਡੀਓ ਹਾਂਜੀ ਦੀ ਪੂਰੀ ਟੀਮ ਅਤੇ ਸਾਰੇ ਸਰੋਤਿਆਂ ਨੂੰ ਸ਼ੁਭ ਸਵੇਰ ਭੇਜਦੇ ਨੇ ਜੀ, ਅਤੇ ਕਹਿੰਦੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪਰਮਾਤਮਾ ਸਭਨਾਂ ਉੱਤੇ ਮੇਰ ਭਰਿਆ ਹੱਥ ਸਦਾ ਰੱਖਣ। ਥੈਂਕ ਯੂ ਜੀ, ਥੈਂਕ ਯੂ। ਅਤੇ ਕਰਮ ਕੌਰ ਜੀ ਭੇਜਦੇ ਨੇ, ਸਾਨੂੰ ਦੱਸਦੇ ਨੇ ਸਤਿ ਸ਼੍ਰੀ ਅਕਾਲ, ਕਹਿੰਦੇ ਨੇ ਸਾਰੀ ਫੈਮਿਲੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਰੇਡੀਓ ਹਾਂਜੀ ਦੀ। ਅਤੇ ਕਹਿੰਦੇ ਨੇ ਕਿ ਕੱਲ੍ਹ ਦਾ ਜੀ ਡਿਨਰ ਸੀ ਚਿਕਨ ਕਰੀ ਐਂਡ ਲੈਮਨ ਸਾਲਟ, ਪੈਪਰ ਚਿਕਨ ਐਜ਼ ਵੈਲ, ਬੱਲੇ ਬੱਲੇ, ਵਿਦ ਆਟਾ ਮਿਕਸ, ਮੱਕੀ ਰੋਟੀ।

ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਇੱਧਰੋਂ ਮਨਜੀਤ ਸਿੰਘ ਬਟਾਲਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਸਾਰੇ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਗੁਰਨਿਸ਼ਾਂ ਜੀ ਕਹਿੰਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਨੇ ਹਰ ਰੋਜ਼ ਦੀ ਤਰ੍ਹਾਂ ਬਹੁਤ ਹੀ ਸੋਹਣਾ ਸ਼ਬਦ ਕੀਰਤਨ, ਬਹੁਤ ਬਹੁਤ ਧੰਨਵਾਦ ਜੀ। ਸੁਖਦੇਵ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਪਿਆਰਾ ਮੈਸੇਜ ਭੇਜਦੇ ਨੇ, ਉਹਨਾਂ ਨੂੰ ਮੈਂ ਰਿਪਲਾਈ ਕਰ ਦਾਂਗਾ। ਉਹ ਮਿਸ ਕਰ ਰਹੇ ਨੇ ਸਾਡੇ ਬੋਸ ਰਣਜੋਤ ਸਿੰਘ ਜੀ ਨੂੰ ਜੀ, ਨਹੀਂ ਜੀ ਉਹਨਾਂ ਨੂੰ ਤੁਸੀਂ ਸੁਣੋ ਮੰਡੇ ਨੂੰ, ਉਹ ਕਹਿੰਦੇ ਜੀ ਕਿ ਫਰਾਈਡੇ ਥੋੜ੍ਹਾ ਔਫ ਸ਼ੋਫ ਹੋਣਾ ਚਾਹੀਦਾ, ਅਤੇ ਕੋਈ ਗੱਲ ਨਹੀਂ। ਅਤੇ ਅਰਨਵ ਜੀ ਤੁਸੀਂ ਇਸ ਤਰ੍ਹਾਂ ਕਰਿਓ, ਜਦੋਂ ਮੈਂ ਕਾਲ ਤੁਹਾਡੀ ਜਾਂ ਹੁਣ ਮੇਰੇ ਕੋਲ ਨਾ ਲਾਈਨ ਫੁੱਲ ਹੋ ਗਈ ਹੈ, ਸੋ ਜਦੋਂ ਤੁਸੀਂ ਪਹਿਲੀ ਮੈਂ ਕਾਲ ਕਰ ਲਿੱਤੀ ਨਾ ਸਭ ਤੋਂ ਪਹਿਲੇ ਬੱਚੇ ਦੇ ਨਾਲ, ਅਤੇ ਤੁਸੀਂ ਨਾਲ ਹੀ ਉਸੇ ਟਾਈਮ ਹੀ ਕਾਲ ਕਰੋ, ਮੈਂ ਉਸੇ ਟਾਈਮ ਹੀ ਪਿੱਕ ਕਰ ਲੈਂਦੀ, ਕੋਈ ਚੱਕਰ ਦੀ ਗੱਲ ਹੀ ਨਹੀਂ ਹੈ। ਅਤੇ ਇੱਧਰੋਂ ਜੀ 000 ਵਾਲੇ ਸਾਡੇ ਮਿਸਟਰ ਬਜਾਜ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਗੁੱਡ ਮੋਰਨਿੰਗ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਅਤੇ ਰਸ਼ਪਾਲ ਸਿੰਘ ਡਾਰੀ ਜੀ ਅਤੇ ਕਮਲਜੀਤ ਕੌਰ ਡਾਰੀ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰੁਪਿੰਦਰ ਸਿੰਘ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅੰਮ੍ਰਿਤ ਭੈਣ ਜੀ ਕਹਿੰਦੇ ਨੇ ਜੀ ਕਿ ਰਾਸਤੇ ਕਹਾਂ ਖਤਮ ਹੋਤੇ ਹੈ, ਜ਼ਿੰਦਗੀ ਕੇ ਇਸ ਸਫ਼ਰ ਮੇਂ ਮੰਜ਼ਿਲ ਤੋਂ ਵਹੀਂ ਹੈ ਜਹਾਂ ਖਵਾਹਿਸ਼ੇ ਥਮ ਜਾਏ। ਗੁੱਡ ਮੋਰਨਿੰਗ ਜੀ, ਗੁੱਡ ਮੋਰਨਿੰਗ, ਬਹੁਤ ਵਧੀਆ ਤਸਵੀਰ ਹੈ ਜੀ ਇਹ ਵਾਲੀ ਵੀ, ਕਿਆ ਬੰਦਾ ਬੰਦਾ ਲੈ ਕੇ ਅੰਬਰੇਲਾ ਤੁਰਿਆ ਜਾ ਰਿਹਾ, ਤੁਰਿਆ ਜਾ ਰਿਹਾ, ਤੁਰੇ ਜਾਣ ਦੋ ਜੀ, ਕਿਆ ਬਾਤ ਹੈ। ਸਿਮਰਨ ਬਾਈ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਅੱਜ ਫਰਾਈਡੇ ਤਾਂ ਘੈਂਟ ਮੌਸਮ, ਇੰਜੋਏ। ਚਲੋ ਜੀ ਕਰ ਲੈਂਦੇ, ਤੁਸੀਂ ਕਹਿ ਤਾਂ ਹੁਣ ਹੀ ਕਰਾਂਗੇ, ਹੁਣ ਕੁਛ ਹੋਰ ਨਹੀਂ। ਅਤੇ ਮਾਨ ਸਾਹਿਬ ਜੀ ਐਡੀਲੇਡ ਤੋਂ ਸ਼ੁਭ ਸਵੇਰ ਭੇਜਦੇ ਨੇ ਸਾਰਿਆਂ ਨੂੰ, ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਨੇ ਕਿ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਅਤੇ ਜੀ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਹਲਕੀ ਜਿਹੀ ਛੋਟੀ ਜਿਹੀ ਬ੍ਰੇਕ ਲੈਣ ਦਾ, ਛੋਟੀ ਜਿਹੀ ਬ੍ਰੇਕ ਲੈਂਦੇ ਅਤੇ ਵਾਪਸ ਆਉਂਦੇ ਹਾਂ ਅਤੇ ਇਸੇ ਤਰੀਕੇ ਨਾਲ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: रेडियो हांजी 1674 AM ते थानू प्यार भरी सत श्री अकाल गुड मॉर्निंग जी दोस्तों हुन समा हो चुका है जी अज दी कहानी सुनन दा ते हर वार दी तरह इस रूटीन नू अगे वधांदे होए तुसी अगली कहानी सुनोगे कहानी दा नाम है तरबीयत कहानी बोली है जी रणजोत सिंह जी ने सो आओ जी सारे रल के कहानी दा मजा लैने
1: डॉक्टर साहब नू अज फिर एक कॉल आई है एक पहली बार नहीं है बेटी ने फोन किया कि मम्मी की तबीयत कुछ खराब है वैसे तो इस उम्र तबीयत खराब ही रही पर अजे कर फिर तो सारा टब्बर डर गया डॉक्टर साहब ने घर आके सारा चैकअप किया तो फिर उ सलाह दी है तुम सोचा घट करो तुम किसी गल की बीजी चिंता बहुत करते हो इस वजह करके वार बार तुम बीमार होंगे हो चाह पानी पींद कह लगे एक तो तुम दस दे भी कुछ नहीं कई बीमारियां इदा दियां ने वह दस्या उन्हों का इलाज हो जाता जा तो पई अपना ढिड किस दिन मेरे नाल खोलो तो मैं शायद वह कोई इलाज दस सक नहीं तो फिर मैं तुम्हें यही सलाह दे सकता कि बहुत ही चिंता ना करया करो ये चिंता तो इस उम्र चंगी नहीं तुहाडी सेहत नूं होर भी बिगाड़ती है बीमारियां बीमारियां दियां पैणा होंदियां ते दिमागी जेकर आप कुछ सोचते हैं दिमाग के उत्ते बहुता बोझ पाने तो फिर सारे का सारा ये साडा इंजन ही खड़ना पैंदा कोल बैठी बेटी नूं भी हदायतां दे रहे ने कोशिश करो कि ये खुश रहन थोड़ी बहुती सैर करते रहन ते किसी दे नाल अपना ये ढिड सांझा करन इदां दियां हदायतां दे के जाण लगे तो अज बेटी दे कोलों रहा नहीं गया कहन लगी डॉक्टर साहब इन्हों हूँ कौन दसे कि यह चिंता इन्हों की सेहत लिए कि माड़ी है मां दखा धी वल घूमिया शायद वो ये कह रही थी कि तू कुछ दसना नहीं पर अज धी को रहा नहीं गया कह लगी डॉक्टर साहब मैं तुम्हें दस दी हाँ ये कि चीज़ की चिंता ला के बैठे ने मेरी वड्डी भैन ने अपनी मर्जी के नाल विआह करा लिया उन्हें लव मैरिज करवाई सी बस सारे परिवार ने फैसला किया कि अज तो बाद वो साडे लई मर गई बस उस दिन तो कह लो कि मेरी भैन इस घर दे लई मरी है ना कोई उधरों आवे ते ना आपां कवाईए बुलाईए पर अंदरों थोड़ी ये चीज़ां जांदियां शायद सारयां दे दिल च झोरा है बंदे तो बाहर किते ना किते किसे ना किसे तरीके दे नाल अपने बोझ नूं थोड़ा मैनेज कर आउंदे आ पर ज़्यादा भार साडी मां अपने दिल ते ला बैठी है एक उम्र आउंदी है जदों तुहानूं इह गल्लां ज़्यादा सताउंदियां ने हुण तुसीं दसो अजय दे विच की कर सकते हैं किदां कह दीए कि तू अपनी धी नूं याद ना करिया कर किदां कह दीए कि तू उहनूं मिले तो बगैर ही मर जाना हुण दसो इस चिंता का की हाल है मैं नहीं चाहती मेरी मां नूं कुछ होवे डॉक्टर ने कहा जेकर बेटा जी तुसीं अपने दिल की गल मेरे नाल सांझी करन ही लगे हो तो फिर इन्ना वड्डा वी की हो गया अजकल सारे विआह कराउंदे ने मैनू लगता तुहानू इस तरीके दे नाल गंढ नहीं मारनी चाहीदी तुहाडी धी वी ते तुहानू याद करदी होगी ना ते बस हुण सबर दा बन्न टुट गया अखां चों अथरू सुट्टदिआं मां बोली मेरी परवरिश च कोई फर्क रह गया होगा डॉक्टर साहब धीआं पुत्तां ते काहदा दोष इन्हां कहिंदिआं अखां दे विच्चों त्रिप त्रिप अथरू वगण लग पवे धी ने मां दा हथ घुटदिआं कहा नहीं बीजी तुसीं तां बहुत सोहणी तरबीयत दित्ती है मैनूं बहुत सोहणी तरबीयत दित्ती है तुसीं भैण नूं बड़ी सोहणी तरबीयत दित्ती सी बड़ा सोहणा पालन पोषण कीता तुसीं ते डॉक्टर ने भी इस चीज़ दे विच हामी भरी कहिण लगा मैनूं इन्ने दिन हो गए तुहाडे घर आउंदिआं इन्ने समें तों मैं इहो जिहा कुछ नहीं वेख्या जिन्ना आनंद जिन्ना अपनापन तुहाडे बच्चिआं नूं मिल के तुहाडे घर आ के तुहाडे नाल गल्लां करके मैनूं मिलदा शायद किसी विरले घर दे विच ही मिलदा होवे जे तुसीं बुरा ना मनाओ तो की मैं जान सकदा तुहाडी बेटी किहड़े शहर विआई है धी कहण लगी डॉक्टर साहब शायद तुसीं मुंडे नूं जाणदे हो तुहाडे हॉस्पिटल दे विच उह बतौर डॉक्टर काम करदा उहदा नाम मनदीप सिंह है तो डॉक्टर एकदम हैरान हो के कहण लगा जे मैं ठीक समझिआ तां उह तां मेरा स्टूडेंट भी रहा मेरे हेठां ही उहने काम सिख्या उह तां बहुत चंगा मुंडा बल्कि मैं तां इदां कहांगा ਉਦਾਂ ਦੇ ਮੁੰਡੇ ਅੱਜ ਕੱਲ੍ਹ ਲੱਭਦੇ ਹੀ ਨਹੀਂ। ਸ਼ਾਇਦ ਤੁਸੀਂ ਉਹਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮੈਂ ਹੈਰਾਨ ਹਾਂ ਕਿ ਗਲਤੀ ਰਹਿ ਕਿੱਥੇ ਗਈ। ਮੈਨੂੰ ਇੱਥੋਂ ਤੱਕ ਵੀ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਿ ਜੇਕਰ ਮੇਰੀ ਧੀ ਹੋਵੇ ਤੇ ਮੈਂ ਮਿੰਟ ਨਾ ਲਾਵਾਂ ਉਹਦੇ ਨਾਲ ਵਿਆਹਣ ਲੱਗਾ। ਇੰਨਾ ਮਿਹਨਤੀ ਮੁੰਡਾ, ਮੈਂ ਆਪਣੀ ਅੱਖੀਂ ਵੇਖਿਆ ਉਹਨੂੰ ਮਿਹਨਤ ਕਰਦਿਆਂ। ਮੈਂ ਜਾਣਦਾ ਤੇ ਸ਼ਾਇਦ ਮੈਂ ਤੁਹਾਡੀ ਧੀ ਨੂੰ ਵੀ ਇੱਕ ਦੋ ਵਾਰੀ ਮਿਲਿਆ। ਵੇਖੋ ਕਿੱਡਾ ਛੋਟਾ ਸੰਸਾਰ ਹੈ, ਮੈਨੂੰ ਪਤਾ ਹੀ ਨਹੀਂ ਸੀ ਕੋਈ ਇਸ ਘਰ ਦੀ ਧੀ ਹੈ। ਮਾਤਾ ਜੀ ਦਾ ਹੱਥ ਘੁੱਟ ਕੇ ਡਾਕਟਰ ਸਾਹਿਬ ਨੇ ਜੋ ਕਿਹਾ, ਸ਼ਾਇਦ ਉਹ ਸੁਣ ਕੇ ਬੀਜੀ ਦੇ ਮਨ ਤੋਂ ਸ਼ਾਇਦ ਚਿਰਾਂ ਦਾ ਭਾਰ ਲੈ ਗਿਆ ਹੋਵੇ। ਕਹਿਣ ਲੱਗੇ, ਬੀਜੀ ਹੁਣ ਤਾਂ ਮੈਂ ਹੋਰ ਪੁਖਤਾ ਕਹਿ ਸਕਦਾ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਨੁਕਸ ਨਹੀਂ। ਜਿਹੜੇ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬੱਚੀਆਂ ਦਾ ਪਾਲਣ ਪੋਸ਼ਣ ਕੀਤਾ, ਤੁਹਾਨੂੰ ਉਹਦੇ 'ਤੇ ਮਾਣ ਹੋਣਾ ਚਾਹੀਦਾ। ਚੰਗੀ ਤਰਬੀਅਤ ਸਿਰਫ ਤੇ ਸਿਰਫ ਇਹ ਨਹੀਂ ਹੁੰਦੀ ਕਿ ਸਾਰਾ ਕੁਛ ਤੁਹਾਡੇ ਉਹ ਕਹਿਣ ਮੁਤਾਬਕ ਹੀ ਕਰਨ। ਕਈ ਵਾਰੀ ਆਪਾਂ ਉਸ ਅੱਖ ਦੇ ਨਾਲ ਚੀਜ਼ਾਂ ਨੂੰ ਨਹੀਂ ਵੇਖ ਸਕਦੇ। ਕੋਈ ਚੰਗਾ ਜੀਵਨ ਸਾਥੀ ਲੱਭ ਲੈਣਾ, ਇਹ ਵੀ ਤਾਂ ਉਸੇ ਤਰਬੀਅਤ ਦਾ ਹਿੱਸਾ ਹੋ ਸਕਦਾ। ਮਾੜੀ ਤਰਬੀਅਤ ਤਾਂ ਮੰਨੀ ਹੈ। ਜੇ ਧੀ ਪੁੱਤ ਕੋਈ ਗਲਤ ਡਿਸੀਜ਼ਨ ਲੈ ਲਵੇ, ਐਵੇਂ ਕਿਸੇ ਦੇ ਨਾਲ ਅਜਾਈ ਰਾਹ ਜਾਂਦੇ ਦੇ ਨਾਲ ਚਲਿਆ ਜਾਵੇ, ਫਿਰ ਤਾਂ ਆਪਾਂ ਮੰਨੀਏ ਕਿ ਉਹਦੀ ਤਰਬੀਅਤ ਤੁਸੀਂ ਸਹੀ ਨਹੀਂ ਕੀਤੀ। ਤੁਹਾਡੀ ਤਰਬੀਅਤ ਦਾ ਹੀ ਸ਼ਾਇਦ ਇਹ ਸਿੱਟਾ ਕਿ ਤੁਹਾਡੀ ਬੇਟੀ ਨੇ ਬਹੁਤ ਵਧੀਆ ਜਵਾਈ ਲੱਭਿਆ, ਬਹੁਤ ਵਧੀਆ ਘਰ ਵਾਲਾ ਲੱਭਿਆ। ਸ਼ਾਇਦ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਤੁਸੀਂ ਬੁਰਾ ਨਾ ਮਨਾਓ ਤੇ ਮੈਂ ਮਨਦੀਪ ਦੇ ਨਾਲ ਗੱਲ ਕਰੂੰਗਾ। ਆਖਿਰਕਾਰ ਕਦੋਂ ਕੁ ਤੱਕ ਆਪਣੇ ਮਨ ਦੇ ਉੱਤੇ ਭਾਰ ਪਾ ਕੇ ਫਿਰੋਗੇ? ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਸਰਦਾਰ ਸਾਹਿਬ ਨਾਲ ਵੀ ਗੱਲ ਕਰੂੰਗਾ। ਕਈ ਵਾਰੀ ਆਪਾਂ ਸਾਰੀ ਉਮਰ ਆਪਣੇ ਮਨ ਨੂੰ ਗੰਢਾਂ ਬੰਨ ਕੇ, ਆਪਣੇ ਮਨ ਦੇ ਉੱਤੇ ਭਾਰ ਪਾ ਕੇ, ਆਪਣੇ ਆਪ ਨੂੰ ਬਿਮਾਰੀਆਂ ਲਾ ਕੇ ਇਸ ਦੁਨੀਆਂ ਤੋਂ ਚਲੇ ਜਾਂਦੇ। ਅਸੀਂ ਆਪਣਿਆਂ ਨੂੰ ਤਰਸਦੇ ਰਹਿੰਦੇ ਹਾਂ, ਸਾਡੇ ਆਪਣੇ ਸਾਨੂੰ ਤਰਸਦੇ ਰਹਿੰਦੇ ਆ, ਤੇ ਕਈ ਵਿੱਚ ਵਿਚਾਲੇ ਵਾਲੇ ਜਿਹੜੇ ਤੁਹਾਨੂੰ ਜਾਣਦੇ ਆ, ਜਿਹੜੇ ਦੋਵਾਂ ਧਿਰਾਂ ਨੂੰ ਸਾਂਝਾ ਜਾਣਦੇ ਆ, ਉਹ ਵੀ ਇਸ ਦੇ ਸਾਰੇ ਕੁਛ ਦੇ ਵਿੱਚ ਪਿਸਦੇ ਰਹਿੰਦੇ। ਗਲਤ ਤੁਸੀਂ ਵੀ ਕੁਛ ਨਹੀਂ ਕੀਤਾ, ਤੁਸੀਂ ਆਪਣੇ ਸਮੇਂ ਦੇ ਹਾਣੀ ਹੋ, ਧੀਆਂ ਪੁੱਤ ਆਪਣੇ ਸਮੇਂ ਦੇ ਹਾਣੀ ਨੇ। ਪਰ ਜਾਂਦੇ ਜਾਂਦੇ ਇੱਕ ਗੱਲ ਫੇਰ ਕਹਿ ਦਿਆਂ, ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈ। ਤੁਹਾਡੀ ਧੀ ਨੇ ਬਹੁਤ ਵਧੀਆ ਸਾਥ ਲੱਭਿਆ, ਤੇ ਮੈਂ ਦਾਅਵੇ ਨਾਲ ਕਹਿੰਦਾ ਉਹ ਆਪਣੇ ਘਰ ਬਹੁਤ ਖੁਸ਼ ਹੈ। ਜੇ ਕਿਸੇ ਚੀਜ਼ ਦੀ ਉਹਨੂੰ ਘਾਟ ਰੜਕਦੀ ਹੋਈ ਨਾ, ਤੇ ਉਹ ਇਹ ਹੋਊਗੀ ਕਿ ਉਹ ਆਪਣੇ ਮਾਂ ਪਿਓ ਨੂੰ, ਆਪਣੀ ਭੈਣ ਨੂੰ ਮਿਲ ਨਹੀਂ ਸਕਦੀ। ਉਹ ਘਾਟ ਤੇ ਤੁਹਾਨੂੰ ਵੀ ਰੜਕ ਰਹੀ ਹੈ। ਬੜੀ ਵਾਰੀ ਇੱਦਾਂ ਹੁੰਦਾ, ਬੜੇ ਮਾਂ ਪਿਓ ਆਪਣੇ ਆਪ ਨੂੰ ਸ਼ਾਇਦ ਇਸ ਚੀਜ਼ ਦੇ ਲਈ ਦੁਖੀ ਮੰਨਦੇ ਨੇ ਕਿ ਉਹ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਨਹੀਂ ਕਰ ਪਾਏ। ਅਜੋਕੇ ਸਮੇਂ ਦੇ ਵਿੱਚ ਜ਼ਰੂਰਤ ਇਸ ਗੱਲ ਦੀ ਮੰਨੀ ਜਾ ਰਹੀ ਹੈ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ, ਉਹਨਾਂ ਦੀ ਤਰਬੀਅਤ ਦਾ ਇਹ ਹਿੱਸਾ ਬਣਾਈਏ ਕਿ ਉਹਨਾਂ ਨੇ ਕੀ ਨਹੀਂ ਲੱਭਣਾ। ਕੀ ਲੱਭਣਾ, ਇੰਨੀ ਸੋਝੀ ਸ਼ਾਇਦ ਰੱਬ ਨੇ ਹਰ ਇੱਕ ਇਨਸਾਨ 'ਚ ਪਾ ਕੇ ਭੇਜੀ ਹੈ। ਕਈ ਚੀਜ਼ਾਂ ਪੁਰਾਣੇ ਖਿਆਲਾਂ ਦੇ ਨਾਲ ਨਵੇਂ ਸਮੇਂ ਦੀਆਂ ਬੰਨਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। ਸਮਾਂ ਇੰਨੀ ਤੇਜ਼ੀ ਦੇ ਨਾਲ ਬਦਲ ਰਿਹਾ ਕਿ ਸ਼ਾਇਦ ਸਾਡੇ ਕਈ ਫੈਸਲੇ ਗਲਤ ਹੋ ਜਾਣਗੇ ਨਵੀਂ ਪੀੜ੍ਹੀ ਦੇ ਲਈ। ਅਤੇ ਵੈਸੇ ਵੀ ਅੱਜ ਕੱਲ੍ਹ ਸੁਕਾਵਾਂ ਮਾਹੌਲ ਇਹੋ ਮੰਨਿਆ ਜਾ ਰਿਹਾ ਕਿ ਨਵੇਂ ਅਤੇ ਪੁਰਾਣੇ ਦਾ ਸੋਹਣਾ ਸੁਮੇਲ ਹੋਵੇ, ਪੁਰਾਣੇ ਦਾ ਤਜਰਬਾ ਹੋਵੇ, ਉਹਨੂੰ ਨਵੇਂ ਦੇ ਵਿੱਚ ਘੋਲਿਆ ਜਾਵੇ, ਅਤੇ ਫਿਰ ਜਿਹੜੀ ਰੈਸਪੀ ਤਿਆਰ ਹੁੰਦੀ ਹੈ ਉਹਦੇ ਨਾਲ ਦੋਵੇਂ ਪਰਿਵਾਰ ਖੁਸ਼ ਰਹਿੰਦੇ ਨੇ, ਦੋਵੇਂ ਪੀੜ੍ਹੀਆਂ ਖੁਸ਼ ਰਹਿੰਦੀਆਂ। ਕੋਸ਼ਿਸ਼ ਕੀਤੀ ਜਾਵੇ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ, ਉਹ ਕਿਸ ਹੱਦ ਤੱਕ ਜਾ ਸਕਦੇ ਨੇ, ਕਿਹੜੇ ਦਾਇਰੇ ਤੋਂ ਉਹਨਾਂ ਨੇ ਬਾਹਰ ਨਹੀਂ ਜਾਣਾ। ਸ਼ਾਇਦ ਇੱਕ ਚੰਗੀ ਤਰਬੀਅਤ ਹੋਏਗੀ ਅੱਜ ਦੇ ਹਿਸਾਬ ਦੇ ਨਾਲ, ਨਾ ਕਿ ਇਹ ਕਹਿਣਾ ਕਿ ਨਹੀਂ ਤੁਸੀਂ ਆਹ ਕਰ ਹੀ ਨਹੀਂ ਸਕਦੇ। ਇਸ ਚੀਜ਼ ਤੋਂ ਸ਼ਾਇਦ ਬੜੇ ਧੀਆਂ ਪੁੱਤ ਬਾਗੀ ਹੋ ਜਾਂਦੇ ਨੇ, ਪਰ ਉਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਹੈ। ਤੁਹਾਡੀ ਤਰਬੀਅਤ ਦੇ ਵਿੱਚ ਕਮੀ ਪੇਸ਼ੀ ਤਾਂ ਗਿਣੀ ਜਾਵੇਗੀ ਜੇਕਰ ਉਹ ਕੁਛ ਗਲਤ ਲੱਭ ਲੈਣ। ਲੋੜ ਹੈ ਉਹਨਾਂ ਨੂੰ ਚੰਗਾ ਮਾੜਾ ਚੰਗੀ ਤਰ੍ਹਾਂ ਦੇ ਨਾਲ ਸਮਝਾਉਣ ਦੀ, ਉਹਨਾਂ ਦੇ ਨਾਲ ਹੋ ਕੇ ਚੱਲਣ ਦੀ, ਤਾਂ ਕਿ ਉਹ ਵੀ ਤੁਹਾਡੇ ਨਾਲ ਹੋ ਕੇ ਚੱਲ ਸਕਣ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਉਹ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
5: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
0: ਸੋਨਾ ਚਾਹੀਦਾ?
6: ਭਰੋਸਾ ਚਾਹੀਦਾ?
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
8: ਪੁਲਿਸ ਬੂਸ ਬਸ ਕੇ ਲਈ ਬਾਏ ਮੁੜੇ। ਸਾਂਸ ਕੀ ਜਾਂਚ ਉਪਕਰਣੋਂ ਵਾਲੀ ਪੁਲਿਸ ਮੋਟਰਸਾਈਕਲੋਂ ਕੇ ਲਈ ਦਾਏ ਮੁੜੇ। ਜੀਵਨ ਕੇ ਲਈ ਖਤਰਨਾਕ ਦੁਰਘਟਨਾ ਕੀ ਸਥਿਤੀ ਮੇ ਸੀਧੇ ਆਗੇ ਜਾਣਾ ਜਾਰੀ ਰੱਖੇ।
9: ਆਪਕੀ ਛੁੱਟੀ ਕੈਸੇ ਖਤਮ ਹੋਤੀ ਹੈ ਯਹ ਆਪ ਪਰ ਨਿਰਭਰ ਹੈ। ਯਦੀ ਆਪ ਸ਼ਰਾਬ ਪੀ ਕਰ ਗਾੜੀ ਚਲਾਤੇ ਹੈ ਤੋ ਯਹ ਗਲਤ ਬਾਤ ਹੈ। TAC ਕੀ ਓਰ ਸੇ ਇੱਕ ਸੰਦੇਸ਼।
10: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड कॉल 03908-6655 और विजिट tireforce.com.au
6: ऑस्ट्रेलिया च अपना घर लेना है या कंस्ट्रक्शन करवानी है मॉर्टगेज रीफाइनेंस करवानी नवी कार खरीदनी या बिजनेस नो आगे बढ़ाना है तो टेंशन क्यों टू फोल्ड लेंडिंग डैंडीनोंग है ना होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लेंडर्स दे नाल तुहाडे लई बेस्ट डील लो क्रेडिट स्कोर वेलकम कॉल राज 0494-763-700 और व्हाट्सएप टू फोल्ड लेंडिंग

0: आज गाना नहीं लगाया ना मैं, सो मैं कहा रेडियो हांजी 1674 ते थोड़ा प्यार भरिया स्वागत है। टाइम हो चुका जी लाफ्टर थेरेपी दा, कल दे गुस्से गिले नू भुल जान दा। यार बॉस ही बोल सकते हैं है ना। आओ खूबसूरत जी स्माइल लेके आने हैं, हंसते हैं हसाने हैं।
1: मुबारक, उम्मीद करते हैं थोड़ा फ्राइडे बहुत सोहना चढ़ चुका होगा और आस करते हैं कि बहुत सोहना गुजरूगा भी। डेफिनेटली गुजरूगा क्योंकि असी आस ते अरदास ही सिर्फ और सिर्फ बेहतर और बेहतर दी कीती है और ਜਿਹੜੀ ਅਰਦਾਸ ਅਸੀਂ ਕਰਦੇ ਹਾਂ ਉਹ ਸਾਡੀ ਹਮੇਸ਼ਾ ਪੂਰੇ ਚੜ੍ਹਦੀ ਹੈ ਕਿਉਂਕਿ ਅਸੀਂ ਸਵੇਰੇ ਸਵੇਰੇ ਅਰਦਾਸ ਕਰਕੇ ਆਉਂਦੇ ਹਾਂ ਵੀ ਸੋਹਣੇ ਸੋਹਣੇ ਪਿਆਰੇ ਪਿਆਰੇ ਨੰਨੇ ਮੁੰਨੇ ਬੱਚੇ ਆਉਣ ਆ ਕੇ ਸਾਨੂੰ ਗੱਲਾਂ ਬਾਤਾਂ ਸੁਣਾਉਣ, ਸਾਡਾ ਦਿਨ ਪੋਜ਼ਿਟਿਵ ਕਰਨ। ਸੋ ਸਾਡੇ ਨਾਲ ਆ ਚੁੱਕੇ ਨੇ ਸਾਡੇ ਯੂਨੋ ਕਹਿੰਦੇ ਨੇ ਕਿ ਸਟਾਰਸ
0: ਸਟਾਰਸ ਬਿਊਟੀਫੁਲ ਬਿਊਟੀਫੁਲ ਟਵਿੰਕਲ ਸਟਾਰਸ,
1: ਲਾਫਟਰ ਥੈਰੇਪੀ ਦੇ ਸਟਾਰਸ
0: ਜੀ, ਲਾਫਟਰ ਥੈਰੇਪੀ ਦੇ ਸਟਾਰਸ ਤੇ ਸਟਾਰਸ ਦਾ ਗੱਲਾਂ ਬਾਤਾਂ ਕਰਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲੇ ਅਸੀਂ ਅੱਜ ਗੱਲ ਕਰਾਂਗੇ ਜੀ ਸ਼੍ਰੇਆ ਕੌਰ ਦੇ ਨਾਲ ਤੇ ਉਸ ਤੋਂ ਬਾਅਦ ਤੇਗ ਜੀ ਤੁਸੀਂ ਰੈਡੀ ਰਹੋ ਤੇ ਸ਼੍ਰੇਆ ਤੁਸੀਂ ਆਉਣੇ ਰਹੋ। ਹੈਲੋ
1: ਨਮਸਤੇ ਜੀ,
0: ਨਮਸਤੇ ਨਮਸਤੇ ਜੀ ਬੋਲਦੇ ਨਹੀਂ ਅੱਗੇ ਕੀ ਗੱਲ
2: ਸਾਸੀ ਕੋ ਮਾਲੂ ਬਿਲੀ
1: ਮਿਆਉ ਮਿਆਉ ਮਿਆਉ ਮਿਆਉ ਸ਼ਸ਼ੀ ਕਾਲ
0: ਕਿਦਾਂ
2: ਜੀ ਕੋ
1: ਅਜੀ ਦੀਦਾ
0: ਕਿਵੇਂ ਹੋ ਗਿਆ ਤੁਸੀਂ ਦੱਸੋ ਤੁਸੀਂ ਠੀਕ ਹੋ।
2: Haan ji,
0: very good, very good.
1: That's the way it should be. Haan ji,
0: hona chahida tarika bhai din nu hai shuru karan da.
1: Yes,
0: very good. Te kidda taiyari school di fir?
2: Haan ji,
0: main sunya Nuniya ji chuttiyan pe gayi bachche de,
1: ime bhi aaj last day hoga.
0: Oye kya baat
1: school di, haan
2: ji,
1: aaj traffic bahut ghat mile ta pata lagya school di chuttiyan shuru ho gayi.
0: ਤੁਸੀਂ ਖੁਸ਼ ਹੋ ਜਾਓ, ਤੁਹਾਡੇ ਕਾਰਨ ਹੈ ਹੁਣ ਟ੍ਰੈਫਿਕ ਹੁੰਦਾ ਇਹ ਗੱਲ ਹੈ।
1: ਬ੍ਰੇਕਫਾਸਟ ਹੋ ਗਿਆ ਖਾਣਾ ਕੀ ਖਾਣਾ ਕੀ ਖਾਣਾ
2: ਨੂਟੇਲਾ ਵਿਦ ਟੋਸਟ।
0: ਮੰਮੀ
1: ਬਣਾ ਕੇ ਦੇਣਗੇ,
0: ਮੰਮੀ ਬਣਾਣਗੇ, ਥੋੜਾ ਜਿਹਾ ਪਿਆਜ ਕੁਤਰਨਗੇ ਠੀਕ ਹੈ ਤੇ ਹਲਕੇ ਜਿਹੇ ਆਲੂ ਪਾਣਗੇ,
1: ਆਲੂ ਪਰੌਂਠਾ ਬਣਾਉਣਾ ਨਟੈਲਾ ਬਣਾਉਣਾ,
0: ਫਿਰ ਛੋਟੇ ਛੋਟੇ ਛੋਟੇ ਛੋਟੇ ਗ੍ਰੀਨ ਚਿੱਲੀ ਨਾ ਵਿੱਚ ਮਿਕਸਚਰ ਦੇ ਐਡ ਕਰਕੇ ਉੱਪਰੋਂ ਦੀ ਲੇਪ ਲਾ ਦੇਣਾ ਨਟੈਲਾ ਦਾ। ਬੰਦੇ ਦਾ ਦਿਲ ਦੋਨਾਂ ਚੀਜ਼ਾਂ ਤੋਂ ਉੱਠ ਜਾਏ।
1: ਇਹ ਤਾਂ ਉਹ ਗੱਲ ਹੋ ਗਈ ਜਿੱਦਾਂ ਨੀ ਬੱਚੇ ਜਾ ਕੇ ਖਾਂਦੇ ਉੱਥੇ ਮੈਕਡੋਨਲਡ ਆਈਸ ਕ੍ਰੀਮ ਦੇ ਨਾਲ ਫਰਾਈਜ਼।
0: ਹਾਂ ਮੈਂ ਉਹੀ ਤਾਂ ਕਹਿ ਰਿਹਾ ਨਾ,
1: ਰਾਜਮਾ ਦੇ ਨਾਲ ਆਈਸ, ਮੇਰੀ ਫਰੈਂਡ ਯੂਜ਼ ਟੂ ਈਟ ਇਟ।
0: ਅੱਛਾ
1: ਯਾਰ ਵਾਟ ਇਜ਼ ਥਿਸ, ਜਿਸੇ ਸੋਕੇ ਜਾਂ ਦਹੀਂ ਖਾ ਸਕਦੇ ਆ ਰਾਜਮਾ ਨਾਲ ਤਾਂ ਆਈਸ ਕ੍ਰੀਮ ਕਿਉਂ ਨਹੀਂ।
0: ਕੀ ਬਾਤ ਹੈ, ਵਾਹ। ਤੇ ਸੋਨੂ ਪੁੱਤੂ ਕੀ ਸੁਣਾਉਂਗੇ ਨੁਟੇਲਾ ਖਾਣ ਤੋਂ ਪਹਿਲਾਂ ਸਾਨੂੰ?
2: ਮਛਲੀ
1: ਆਏ ਮੇਰੀ ਫੇਵਰੇਟ ਵਾਲੀ
0: ਸੁਣਾਓ ਜੀ ਸੁਣਾਓ।
2: ਮਛਲੀ ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ, ਹੱਥ ਜਾਓ ਜਾ ਜਾਏਗੀ ਪਾਣੀ ਮੇਂ ਜਾਓ ਮਰ ਜਾਏਗੀ,
1: ਔਰ ਕੜਾਹੀ ਮੇਂ ਰੱਖੋ ਤੋ ਤਲ ਜਾਏਗੀ।
0: ਯਾਰ ਮੱਛੀ ਹੋ ਗਈ ਜੀ, ਵੈਰੀ ਗੁੱਡ ਵੈਰੀ ਗੁੱਡ। ਹਾਂਜੀ ਦੀਦੀ
3: ਸਤਿ ਸ਼੍ਰੀ ਅਕਾਲ, ਅੰਕਲ ਜੀ ਐਂਡ ਆਂਟੀ ਜੀ
1: ਸਤਿ ਸ਼੍ਰੀ ਅਕਾਲ, ਪਿਆਰੇ ਪਿਆਰੇ ਛੋਟੇ ਛੋਟੇ ਦੀਦੀ ਜੀ ਕੀ ਹਾਲ ਚਾਲ?
2: ਠੀਕ ਹੈ
1: ਠੀਕ ਹੈ,
0: ਚਲੋ ਗੁੱਡ ਹੈ, ਸਾਡਾ ਵੀ ਠੀਕ ਹੈ।
1: ਕੀ ਕਰਦੇ
2: ਜੀ? ਠੀਕ ਹੋ?
1: ਅਜੀ ਬਹੁਤ ਵਧੀਆ ਨੋਨੇ ਮੁਨੇ,
0: ਵਧੀਆ ਨੰਬਰ 1।
1: ਮਾਨੋ ਬਿੱਲੀ ਕੀ ਕਰਦੀ ਸੀ?
2: ਮਾਈਂਡ
0: ਮਾਈਂਡ ਕਰਦੀ ਸੀ।
2: Smile.
0: अच्छा मैं क्या माइंड ते यार ये तो साड़ी उम्र दी गल असि सिर माइंड कर जाइए बिना गल उठन ते माइंड हो गया
1: पहले सब तो पहले तो घड़ी ना माइंड कर जाइए तू जगाया कि हाउ डेयर यू
0: छेती छेते आ गई तैयारी फिर स्कूल दी सुनिया छुट्टियां होने लगियां थानू
2: हां जी
0: आए
2: आज फुटी दे मैं फुटी वाली टी शर्ट हॉटन
1: ओह
0: वे
1: केड़ी केड़ी पानिया
0: अगले वधिया खेडन ना
1: खेडन
0: टी शर्ट वधिया लग गई सही है फिर दसो की सुनाओगे आज सानू
1: अज की सुनाओगे छोने पुतू
2: टूट
1: जांदी है फिर फिक्स नहीं हुंदी
2: हां जी
1: नींद
0: ओए वाह
1: है ना
2: नहीं
0: कहंदे उन नींद नहीं आंदी
1: अच्छा टूटदी जांदी
0: अच्छा दिल
2: नहीं
0: एक शीशा अच्छा नहीं
1: एक चीज अच्छा एक चीज है जेडी
0: उड़दी
1: भी है टूट भी जांदी है हैं
0: ओके
1: पतंग पतंग
0: पतंग टूट हाँ नहीं ये वैसे पतंग होना चाहिए था सिगा
2: फिक्स भी हो जाती
1: अच्छा फिक्स भी हो जाती है
0: हाँ
1: लेगो लेगो लेगो
2: फिक्स भी हो जाती
1: लेगो पीसेस
0: कोई मेरी है
1: फिक्स भी हो जाती है वाह वाह वाह
0: यार मैं ना जवाब दे रहा पर मेरी यारी तो कहंदा ना साडी वारी रब्बा सुत्ता ही रह गया मेरी यारी कंप्यूटर ही सुत्ता रह गया कोई जवाब जवाब दो
1: जवाब दिता
0: अच्छा जवाब है
2: लीक
0: उर्ली
1: दरख्त दे पत्ते
0: ओए अच्छा हाँ ओए गुड वेरी नाइस
1: नहीं यार नहीं मैं नहीं मानता नो नो नो
0: क्यों क्यों
1: उन्होंने क्या जोड़ भी जानती है
0: नहीं वो बाचो भुलेखा खा गया ना कहते नहीं जोड़ दी
1: नहीं जोड़ दी ठीक फेर ठीक
0: है बच्चे एंजॉय कर रहे
1: यार तू सी तो बहुत हार्ड हार्ड बुझारता पोने यार
0: हार्ड सी यार वेरी गुड माय
1: गॉड आई एम टू टायर्ड
0: एंजॉय करो हॉथन दी टी शर्ट पाके बस यही हो सकता ते अगली बारी मैं किदी दसी सी दसो दसो
1: तेग
0: तेग दी यस मैं थोनू चेक कर रही मैं देख रहा हूं पता है कि नहीं हाँ जी
1: That's the best best joke of the day.
0: Hello.
1: सस्तिकाल तेग जी.
2: सस्तिकाल अंकल जी. सस्तिकाल आंटी जी.
1: सस्तिकाल शादी प्यारी प्यारी सोनी सोनी बेटी जी की हालचाल.
2: मैं बढ़िया तोड़ा की हालचाल.
0: ऐसे भी बढ़िया.
1: बहुत बहुत बहुत बढ़िया.
0: बस छुट्टियाँ पहन लगी हैं सानू ऐसी तो सानू चाय ही बहुत है. ਤੁਹਾਨੂੰ ਚਾਹ ਛੁੱਟੀਆਂ ਦਾ
2: ਕੀ
0: ਤੁਹਾਨੂੰ ਚਾਹ ਛੁੱਟੀਆਂ ਦਾ ਆਰ ਯੂ ਐਕਸਾਈਟਿਡ ਫॉर ਦੀ ਹਾਲੀਡੇਜ਼
2: ਹਾਂਜੀ ਆਪਾਂ ਨੇ ਕੱਲ ਨੂੰ ਇਟਲੀ ਜਾਣਾ
0: ਓਏ
1: ਉਹ ਮੇਰੇ ਲਈ ਨਾ ਇਟਲੀ ਤੋਂ ਆਈਫਲ ਟਾਵਰ ਲੈ ਕੇ ਆਇਓ ਹੈ
0: ਮੈਂ ਇਦਾਂ ਕਰਦਾ ਮੈਂ ਆਪਣਾ ਜੇ ਬੈਗ ਲੈ ਆਵਾਂ ਉਹਦੇ ਅੰਦਰ ਮੈਂ ਫਿੱਟ ਹੋ ਜਾਣਾ ਮੈਨੂੰ ਨਾਲ ਲੈ ਜਾਓਗੇ
2: ਮੈਨੂੰ ਸੁਣਿਆ ਸੁਕਾਂਤੀ ਨੇ ਖਿਲਾਣਾ ਪਰ ਮੈਂ ਦੂਜੀ ਦਿੱਲੀ ये पता की लाना
0: ओके okay. चलो ठीक है पर मैं टैची ना ले आवा अपना तुसी मेनू पैक नहीं करोगे ओदे अंदर
2: ले आओ
0: चलो डन हो गया फिर मैं फिर तैयारी करदा
1: यस
0: फिर निकलदे कल इटली
1: या देखो बीरे ने तुसी बैग च पा सकदे हो मैं तो छोटी जी हां ਮੈਨੂੰ ਤਾਂ ਹੈਂਡ ਬੈਗ ਚ ਪਾ ਲਓਗੇ
0: ਉਹ ਕੀ ਹੁੰਦਾ ਜਿਹੜਾ ਹੱਥ ਚ ਫੜੀਦਾ
1: ਪਾਊਚ
0: ਨੀ ਉਹ ਜਿਸਾ ਥੋੜਾ ਸ਼ਾਈਨੀ ਸ਼ਾਈਨੀ ਜਿਹਾ ਹੁੰਦਾ ਜਿਹੜਾ ਪਰਸ ਨਿੱਕਾ ਜਿਹਾ
1: ਉਹ ਨਿੱਕਾ ਜਿਹਾ ਕਲਚ
0: ਹਾਂ ਉਹਦੇ ਅੰਦਰ ਹੀ ਆ ਜਾਣਾ ਆਂਟੀ ਨੇ ਤੇ ਉਹ ਚ ਪਾ ਕੇ ਲੈ ਜੇ ਮੰਮੀ ਨੇ ਕੋਈ ਕਿੱਦਾਂ ਐਕਸਟਰਾ ਕਲਚ ਲੈ ਲੈਣ ਉਹ ਚ ਪਾ ਕੇ ਲੈ ਜਾਣ
1: ਹਾਂ
0: ਸਾਨੂੰ ਵੀ ਲੈ ਜਾਓ ਯਾਰ
1: ਦੇਖੋ ਬਹੁਤ ਬਹੁਤ ਫਨ ਕਰਾਂਗੇ ਆਪਾਂ
2: ਹਾਂਜੀ
1: ਆਈਫਲ ਟਾਵਰ ਤੇ ਜਾ ਕੇ ਭੰਗੜਾ ਵੀ ਪਾਵਾਂਗੇ
0: ਓਏ ਬੱਲੇ
2: ਮੇਰੇ ਕਜ਼ਨਸ ਨੇ ਉੱਤੇ
0: ਅੱਛਾ ਵਾਹ ਵਾਹ ਵਾਹ
1: ਵੈਰੀ ਨਾਈਸ
0: ਚਲੋ ਵਧੀਆ
1: ਫਿਰ ਤਾਂ ਤੁਸੀਂ ਹੋ
2: ਤੇ ਮੈਂ ਇੱਕ ਡਾਇਰੀ ਲਿਖਨੀ ਆ
1: ਯੈਸ
2: ਆਪਾਂ ਨੇ ਇਟਲੀ ਤੇ ਕੀ ਕੀਤਾ
1: ਹਾਂ
0: ਫਿਰ ਸਾਡੇ ਨਾਲ ਲਾ ਕੇ ਸਾਂਝੀ ਕਰਿਓ ਹੈ
2: ਗੱਡੀ ਆ ਗਈ ਸਟੇਸ਼ਨ ਤੇ ਪਿੱਛੇ ਹੱਥ ਵੇ ਬਾਬੂ ਸਾਨੂੰ ਵੀ ਮਾਈਆ ਵੇਖਣ ਦੇ ਮੇਰੇ ਆ ਮਾਈਆ
0: ਗੱਡੀ ਆ ਗਈ ਸਟੇਸ਼ਨ ਤੇ
2: ਨਹੀਂ ਸੱਪ ਚੜ ਗਿਆ ਕੇਲੇ ਤੇ ਗਲੀ ਗਲੀ ਕਿੱਤ ਆ ਗਿਆ ਚੱਲ ਚੱਲ ਮੇਲੇ ਤੇ
1: ਚੱਲ ਮੇਲੇ ਤੇ ਫਿਰ
0: ਚੱਲ ਇਟਲੀ ਦੇ ਮੇਲੇ ਤੇ ਰੌਣਕ ਹੋ ਜੂ ਘੱਟ ਵੇ ਚੱਲ ਰੋਮ ਨੂੰ ਚੱਲੀਏ
1: ਇਟਲੀ ਹੋ ਜਾਊ ਬੰਦ ਵੇ
0: ਚੱਲ ਰੋਮ ਨੂੰ ਚੱਲੀਏ ਵਾਹ ਵਾਹ ਵਾਹ ਵੈਰੀ ਗੁਡ ਥੈਂਕ ਯੂ ਤੇਗ ਥੈਂਕ ਯੂ ਸੋ ਮਚ
2: ਥੈਂਕ ਯੂ ਅੰਬਰ ਨਾਲ ਵੀ ਗੱਲ ਕਰ ਲੋ
0: ਕਰੋ ਜੀ ਕਰੋ
2: ਬੈਸਟ
0: ਹੋ ਗਿਆ ਜੀ ਤਿਆਰੀ ਦੀਆਂ
1: ਬੈਗ ਪੈਕ ਕਰ ਲਏ ਆਪਣੇ
2: ਹਾਂਜੀ
1: ਬੈਗ ਪੈਕ ਕਰ ਲਏ ਤਿਆਰੀ ਹੋ ਗਈ
2: ਹਾਂਜੀ
0: ਤੁਸੀਂ ਇੱਦਾਂ ਹਾਂਜੀ ਕਹਿੰਦੇ ਮੈਨੂੰ ਲੱਗ ਰਿਹਾ ਤੁਹਾਨੂੰ ਸਾਡੇ ਤੋਂ ਪਤਾ ਲੱਗ ਰਿਹਾ ਤੁਸੀਂ ਜਾ ਰਹੇ ਹੋ ਵੈਰੀ ਗੁੱਡ ਪਤਾ ਕਿਹੜੀ ਮੂਵੀ ਵੀ ਦਿਖਾ ਰਹੇ ਉਹ ਕਿਹੜੀ ਮੂਵੀ ਦਿਖਾਉਂਦੇ ਪਏ ਤੁਹਾਨੂੰ ਅੱਜ ਉਹ ਫਿਰ ਪਤਾ ਤੁਹਾਨੂੰ ਕਿਹੜੀ ਮੂਵੀ ਵੇਖੋਗੇ ਅੱਜ
1: ਡੋਰਾ ਦਾ ਐਕਸਪਲੋਰਾ
0: ਡੋਰਾ ਅੱਛਾ
1: ਨਹੀਂ
0: ਫੇਰ ਕਿਹੜੀ ਵੇਖੋਗੇ ਜੁਮਾਂਜੀ
2: ਡਿਲੀਵਰੀ ਡਲਨਸਨ
0: ਹੈ ਇਹ ਕਿਹੜੀ ਫਿਲਮ ਹੈ ਬਈ
1: ਇਹ ਆਪਣੇ ਤੋਂ ਬਹੁਤ ਬਹੁਤ ਬਹੁਤ ਬਾਅਦ ਚ ਆਈ ਫਿਲਮ
0: ਮੈਡਮ ਨੂੰ ਕੋਈ ਅਲਾਦੀਨ ਦਿਖਾਣ ਫ੍ਰੀ ਹੋਣਾ ਨਹੀਂ ਨਾ ਗੀਰ ਵਾਲਾ ਪਾਇਆ ਅਰੇਬੀਅਨ ਨਾਈਟਸ ਫਿਰ ਚਲੋ ਦੱਸੋ ਫਿਲਮ ਵੇਖਣ ਜਾਣ ਤੋਂ ਪਹਿਲਾਂ ਸਾਨੂੰ ਕੀ ਸੁਣਾ ਕੇ ਜਾਓਗੇ
2: ਓਲੀ
0: ਲਿਆਓ ਜੀ ਲਿਆਓ
2: ਇਸਲੀ ਬਿਸਲੀ ਛੋੜ ਕਰ ਪੱਗਾਂ ਵਿੱਚ ਖਲੋਤੀ ਜਾ ਚੰਨ ਪੁੱਛੇ ਖੇੜਾ ਵਾ ਬੱਚੇ ਟੋਲ ਕੀ ਠੇਡੀ ਦਵਿਆ
0: ਵੈਰੀ ਗੁੱਡ ਅੰਬਰ ਵੈਰੀ ਗੁੱਡ
1: ਵੈਰੀ ਨਾਈਸ ਅੰਬਰ ਜੀ
0: ਸੁਣਾਈ ਤੁਸੀਂ ਤਾਂ ਬੋਲੀ ਯਾਰ ਵੈਰੀ ਗੁੱਡ
2: ਹਾਂਜੀ
0: ਦੈਟਸ ਗੁੱਡ ਇੰਜੋਏ ਕਰੋ ਆਪਣਾ ਫਿਰ ਅੱਜ ਦੀ ਮੂਵੀ ਨਾਈਟ
2: ਬੱਲੇ ਸ਼ਾਬ ਸ਼ਾਬਾ
0: ਬੱਲੇ ਬੱਲੇ
1: ਬੱਲੇ ਬੱਲੇ ਸ਼ਾਬਾ ਸ਼ਾਬਾ
0: ਅੰਬਰ ਜ਼ਿੰਦਾਬਾਦ ਮੂਵੀ ਨਾਈਟ ਜ਼ਿੰਦਾਬਾਦ
2: ਇੱਕ ਚੀਜ਼ ਤੁਹਾਨੂੰ ਦੱਸਣਾ
0: ਹਾਂ ਦੱਸੋ
2: ਮੈਂ ਪਜਾਮਾ ਉੱਤੇ ਜਾਣ ਕਿੰਡਰ ਜਾਣਾ
0: ਲੈ ਬਈ
1: ਈਵਨ ਬੈਟਰ ਯੂ ਆਰ ਗੋਇੰਗ ਟੂ ਕਿੰਡਰ ਇਨ ਪਜਾਮਾਸ
0: ਵੈਰੀ ਗੁੱਡ ਯਾਰ
1: ਬਨਾਨਾਸ ਇਨ ਪਜਾਮਾਸ
0: ਯਾਰ ਤੁਸੀਂ ਤਾਂ ਪੂਰਾ ਇੰਜੋਏ ਕਰਦੇ ਹੋ ਵੈਰੀ ਗੁੱਡ ਵੈਰੀ ਗੁੱਡ ਕੁੜੀਏ
1: ਵੈਰੀ ਨਾਈਸ ਸੋਹਣੇ ਪੁੱਤੂ ਹੈਵ ਅ ਗੁੱਡ ਡੇ
2: Thank you. Have a nice day. Bye.
1: Have a nice day. Bye.
0: ਬੜਾ ਯਾਰ ਵਧੀਆ ਤੁਸੀਂ ਬੋਲੇ ਬਾਏ ਬਾਏ ਦੁਬਾਰਾ ਬੋਲੋ ਮੈਂ ਤਾਂ ਹੀ ਅਗਲਾ ਕਾਲਰ ਲੂੰਗਾ ਮੈਂ ਲੈਣਾ ਨਹੀਂ ਅਗਲਾ ਕਾਲਰ ਦੁਬਾਰਾ ਦੁਬਾਰਾ ਉਹੀ ਸੇਮ ਹੋ ਜਾਂਦਾ ਵਾਹ ਵਾਹ ਵਾਹ ਬਿਊਟੀਫੁਲ ਔਨ ਦੈਟ ਨੋਟ ਅਸੀਂ ਗੱਲ ਕਰਾਂਗੇ ਅਸੀਸ ਕੌਰ ਦੇ ਨਾਲ
1: ਅਸੀਸ ਕੌਰ ਜੀ ਹਾਏ ਮੇਰੀ ਫਰਾਕ ਵਾਲੀ ਸਤਿ
4: ਸ਼੍ਰੀ ਅਕਾਲ ਨੋਨੀਆ ਆਂਟੀ ਜੀ ਤੇ ਕ੍ਰਿਸ਼ਨਾ ਵੀ ਜੀ
1: ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ ਅਸੀਸ ਕੌਰ ਜੀ
4: ਤੁਸੀਂ ਕਿਵੇਂ ਹੋ
1: ਅਸੀਂ ਬਹੁਤ ਵਧੀਆ ਹਾਂ
0: ਕੈਂਟ ਬਹੁਤ ਵਧੀਆ ਔਸਮ ਬਲੌਸਮ ਤੁਸੀਂ ਸੁਣਾਓ
1: ਅੱਜ ਅੱਜ ਅੱਜ ਕ੍ਰਿਸ਼ਨਾ ਵੀਰੇ ਨੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਮੈਂ ਚਿੱਟੇ ਰੰਗ ਦਾ ਸੂਟ ਪਾਇਆ
0: ਯਾਰ ਇਹ ਕੀ ਗੱਲ ਹੋਈ
1: ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਤੁਸੀਂ ਮੈਨੂੰ ਲੱਗਦਾ ਗੁਲਾਬੀ ਪਾਇਆ ਹੋਇਆ ਤੇ ਤੁਸੀਂ ਫਰਾਕ ਪਤਾ ਨਹੀਂ ਮੈਨੂੰ ਕਦੋਂ ਦੇਣੀ ਆ
0: ਬਟ ਦੈਟਸ ਨਾਟ ਨਾਈਸ ਮੈਂ ਪਾਇਆ ਹੀ ਨੀਲੇ ਰੰਗ ਦਾ ਸੂਟ ਮੈਂ ਮੈਰੂਨ ਕਲਰ ਦਾ ਪਾਇਆ ਹੋਇਆ ਇਹ ਤੁਹਾਨੂੰ ਗੱਲ
1: ਪਾਇਆ ਹੀ ਨਹੀਂ
4: ਪਰ
1: ਤੁਸੀਂ ਬਹੁਤ ਸੋਹਣੀ ਪਿਕ ਕਰਦੇ ਹੋ ਨਾ
0: White.
1: I like all the colors.
0: ਹਾਂ ਇੱਕੋ ਫਰੋਕ ਲੱਭਣੀ ਹੈ ਸਾਰੇ ਕਲਰ ਹੋਣ ਉਹਦੇ ਅੰਦਰ
4: ਸਾਰੇ ਪਿੰਕ ਬਲੂ ਐਂਡ
0: ਵਾਈਟ ਰੇਨਬੋ ਮਲਟੀਪਲਾਈ ਬਾਈ 3
1: ਯੈਸ ਥੈਂਕ ਯੂ
0: ਚਾਰੋਂ ਹੋਣ ਫੇਰ ਡਨ ਹੋ ਗਿਆ ਸਹੀ ਕਿ ਨਹੀਂ ਆ ਕਿਹਦੀ ਕਾਲ ਕੱਟੀ ਸੀ ਮੈਂ ਕਿਹਦੀ ਕਾਲ ਕੱਟੀ ਸੀ ਮੇਰੇ ਨਾਲ ਗੱਲ ਕਰਦੇ ਪਏ ਹੋ ਕਿਸੇ ਹੋਰ ਨਾਲ ਕਰਨਾ ਸ਼ੁਰੂ ਹੋ ਗਿਆ ਬਈ ਮੈਂ ਤੇ ਗੱਲ ਕਰ ਰਿਹਾ
4: ਹਾਂਜੀ
1: ਹਾਂਜੀ
0: ਤਿਆਰੀ ਹੈ ਸਕੂਲ ਦੀ ਫਿਰ ਅੱਜ ਤਾਂ ਛੁੱਟੀਆਂ ਕਿ ਨਹੀਂ ਕੱਲ ਤੋਂ
4: ਓ ਯੈਸ ਯੈਸ ਅੱਜ ਅੱਜ ਜੇ ਮੈਂ ਸ਼ੂਜ਼ ਪਾ ਰਹੀ ਆ ਨਾ ਮੈਂ ਟੈਨਿਸ ਦੀ ਸ਼ਰਟ ਪਾ ਰਹੀ
0: ਹਾਏ ਟੈਨਿਸ ਸ਼ਰਟ
1: ਸਟੈਫੀਗ੍ਰਾਫ
4: ਮੈਨੂੰ ਟੈਨਿਸ ਖੇਡਣਾ ਪਸੰਦ ਹੈ ਨਾ ਆਮ ਆਲਸੋ ਗੁੱਡ ਐਟ ਇਟ
0: ਅੱਛਾ ਓ ਆਈ ਲਵ ਟੈਨਿਸ ਤੁਹਾਡਾ ਕੋਈ ਫੇਵਰਿਟ ਪਲੇਅਰ ਹੈ ਟੈਨਿਸ ਚ
1: ਸਰੀਨਾ ਵਿਲੀਅਮ ਬਣ ਕੇ ਜਾਣਗੇ ਸਟੈਫੀਗ੍ਰਾਫ
4: ਮੈਚ ਖੇਡੀ ਹੈ
0: ਅੱਛਾ ਨਹੀਂ ਚਲੋ ਮੈਚ ਖੇਡਾਂਗੇ ਨਹੀਂ ਨਹੀਂ ਅੱਜ ਕੱਲ ਪਤਾ ਕੌਣ ਚੱਲਦੀ ਹੈ
4: ਪ੍ਰੋਬਬਲੀ ਮੈਂ ਜਿੱਤੂ ਕਿਉਂਕਿ ਮੈਨੂੰ ਬੜਾ ਗੁੱਡ ਲਾਸਟ ਟਾਈਮ ਜੋ ਮੰਮਾ ਮੈਨੂੰ ਯੈਸਟਰਡੇ ਜੋ ਮੰਮਾ ਮੈਨੂੰ ਬਾਲਸ ਕਰਾ ਰਹੇ ਸੀ ਨਾ ਮੈਂ ਐਵਰੀ ਬਾਲ ਨਾ ਲਾਈਕ ਗੇਮ ਸੀ ਜੇ ਬਾਲ ਵਾਲ ਨੂੰ ਟੱਚ ਕਰ ਗਈ ਜਾਂ ਯੂ ਮਿਸ ਆਊਟ ਫਿਰ ਯੂ ਸੇ ਆਊਟ ਐਂਡ ਦੈਨ ਦ ਅਦਰ ਪਰਸਨ ਗੋਸ ਤੇ ਜਦੋਂ ਮੇਰੀ ਵਾਰੀ ਸੀ ਨਾ ਮੰਮਾ ਬਾਲ ਥਰੋ ਕਰ ਰਹੇ ਸੀ ਨਾ ਮੈਂ ਨਾ ਇੰਨੇ ਵਾਰੀ ਬਾਲ ਨਾ ਜਮਾ ਬੈਟ ਤੇ ਵੱਜੀ ਮੈਂ ਲੱਗ
0: ਮਹਿੰਦਰ ਸਿੰਘ ਧੋਨੀ ਤਰ੍ਹਾਂ ਉਹ ਬਹੁਤ ਵਧੀਆ ਟੈਨਿਸ ਖੇਡਦਾ ਸੀ ਹਾਂ ਤੁਸੀਂ ਧੋਨੀ ਨੂੰ ਦੇਖਿਆ ਕਿ ਟੈਨਿਸ ਖੇਡਦੇ ਬਹੁਤ ਤਗੜਾ ਪਲੇਅਰ ਸੀ ਤੁਸੀਂ ਦੇਖਿਓ
1: ਹੈ
0: ਨੀ ਹੁਣ ਤੇ ਰਿਟਾਇਰਮੈਂਟ ਲੈ ਗਿਆ ਨਾ
4: You
0: don't watch it?
4: I don't need to learn tennis.
0: I love the confidence.
4: I don't watch.
1: No. You,
4: Nana, ਵੀਡੀਓਜ਼ ਨਹੀਂ ਵਾਚ ਕਰਦੀ
1: ਆਨਲਾਈਨ ਪੀਪਲ ਵਿਲ ਵਾਚ ਯੋਰ ਵੀਡੀਓਜ਼
0: ਡਨ ਹੋ ਗਿਆ ਆਪਾਂ ਨੇ ਇਦਾਂ ਕਰਾਂਗੇ ਜਨਵਰੀ ਚ ਹੋਣਾ ਆਸਟ੍ਰੇਲੀਆ ਨੂੰ ਆਪਾਂ ਸਾਰੇ ਰਲ ਕੇ ਵੇਖਣ ਜਾਵਾਂ
4: ਠੀਕ ਦੇ ਡੋਨਟ ਨੋ ਦੇ ਵਿਲ ਵਾਚ ਮੀ ਲਾਈਕ ਡੂ ਇਟ ਵਿਦ
1: ਯੈਸ ਆਈ ਐਮ ਅਗਰੀ 100% ਅਗਰੀ ਵਿਦ ਯੂ
0: ਬ੍ਰਿਲੀਅੰਟ ਬ੍ਰਿਲੀਅੰਟ ਬ੍ਰਿਲੀਅੰਟ ਮਾੜਾ ਆਪਾਂ ਜੇ ਪੰਜਾਬੀ ਦੇ ਉੱਤਰ ਆਈਏ ਤਾਂ ਸੁਣੀਏ ਤੁਸੀਂ ਕੀ ਸੁਣਾਓਗੇ ਅੱਜ
4: ਮੇਰੇ ਕੋਲ ਬੈਟ ਵੀ ਨਹੀਂ ਸੀ ਮੇਰੇ ਕੋਲ ਇੱਕ ਬਾਲ ਵੀ ਨਹੀਂ ਸੀ ਤਾਂ ਫਿਰ ਮੇਰੀ ਫਰੈਂਡ ਮੀਰਾ ਨੇ ਮੈਨੂੰ ਦੋ ਬੈਟਸ ਦੋ ਬਾਲ
1: ਵਾਓ
0: ਵਾਹ ਕੀ ਬਾਤ ਹੈ ਤੁਹਾਡੀ ਬਾਇਓਪਿਕ ਜਦੋਂ ਲਿਖਾਂਗੇ ਤਾਂ ਉਹਦਾ ਨਾਮ ਵੀ ਜ਼ਿਕਰ ਕਰਾਂਗੇ
4: ਇੱਕ ਦੋ ਚੀਜ਼ਾਂ ਦਾ ਵਾਪਸ ਲੈ ਲਿਓ ਕਿ ਉਹ ਪੁਸ਼ ਕਰ ਰਹੀ ਸੀ ਵੀ ਤੂੰ ਕੀਪ ਕਰ ਲੈ ਪੁਸ਼ ਉਹ ਲੈ ਰਹੀ ਨਹੀਂ ਸੀ
1: ਓਹੋ
0: ਓਕੇ
4: ਹੁਣ ਮੈਂ ਆ ਰਿਹਾ ਤੂੰ ਚਾਕਲੇਟਸ ਦਊ
0: ਬੋਲੀ ਬੇਚਾਰੀ ਰੋ ਕਿਉਂ ਰਹੀ ਆ ਉਹਨੂੰ ਜਗਾਓ ਮਾੜਾ ਆ ਉਹਨੂੰ ਉੱਠ ਜਾ
4: ਮਾਸੀ ਗੋਰੀਏ ਹੁਣ ਨਹੀਂ ਕੱਟਣਾ ਪਾਰ।

0: Nare, nare, nare. Kale, kale, kale. Ding ding ding ding ding ding. Saturday na ding ding ding. Saturday na ding ding ding ding ding ding ding. थैंक यू फॉर कॉलिंग बाय बाय बाय बाय बाय
1: बाय
0: साडे नाल जेड़ा अगला कॉलर है वो जी मन्नत एंड
1: फतेह अज की गल मन्नत फतेह लेट किदा हो गए
0: पढ़दा कौन है फिर अखीरले दिन
2: ग्रेजुएशन ਨਾਲੇ ਉਹਦੇ ਵਿੱਚ ਮੈਂ ਫੋਟੋਆਂ ਵੀ ਇੰਕਲੂਡ ਕੀਤੀਆਂ ਜਿਵੇਂ ਮੇਰੀ ਫਰਸਟ ਡੇ ਆਫ ਸਕੂਲ ਵਾਲੀ ਫੋਟੋ ਹੋ ਗਈ
1: ਜੀ
0: ਓਏ ਨਾਈਸ
2: ਬਹੁਤ ਫੋਟੋ ਐਡ ਕੀਤੀਆਂ ਮੇਰੇ ਨਿੱਕੀ ਹੁੰਦੀਆਂ ਤੋਂ
1: ਵਾਹ ਜੀ ਵਾਹ
0: ਗੁੱਡ ਗੁੱਡ ਗੁੱਡ ਵੈਰੀ ਨਾਈਸ
1: ਮੰਨਤ ਕੌਰ ਜੀ ਤੁਸੀਂ ਤਾਂ ਗ੍ਰੈਜੂਏਸ਼ਨ ਡੇ ਵਾਲੇ ਦਿਨ ਫਿਰ ਕੀ ਪਾਉਣਾ ਡਰੈਸ ਸਪੈਸ਼ਲ
2: ਹਾਂਜੀ
1: ਕੀ ਕਿਹੜੀ ਕਿਹੜੀ ਡਰੈਸ ਪਾਉਂਗੇ ਤੁਸੀਂ
0: ਬੱਲੇ ਕਿਆ ਬਾਤ ਹੈ ਵਾਹ ਮੈਂ ਤੇ ਯਾਰ ਅਸੀਂ ਤੇ ਆਪਣੀ ਕਾਲਜ ਦੀ ਵੀ ਗ੍ਰੈਜੂਏਸ਼ਨ ਚ ਆਪਾਂ ਪੰਜ ਜਾਣੇ ਕਾਰ ਪੂਲਿੰਗ ਜ਼ੈਂਚ ਕਰਕੇ ਗਏ ਸੀਗੇ ਯਾਰ ਠੀਕ ਹੈ ਬਈ ਸਹੀ ਹੈ ਜ਼ੈਨ ਵੀ ਐਕਸ ਜ਼ਿੰਦਾਬਾਦ
1: ਜ਼ੈਨ ਵੀ ਐਕਸ
0: ਗੁੱਡ ਗੁੱਡ ਕੀ ਸੁਣਾਉਂਗੇ ਅੱਜ ਮੰਨਣ ਸਾਨੂੰ
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ
1: ਓਕੇ
0: ਲਿਆਓ ਜੀ ਲਿਆਓ
2: उड़दा मोर मेरी चीची उत्ते बह गया उड़दा मोर मेरी चीची उत्ते बह गया छां छू सारे के उड़ा देनी आनी तेनू गिद्धे विच नचना सिखा देनी आनी
3: तेनू गिद्धे विच नचना सिखा देनी आनी तेनू गिद्धे विच नचना
0: बल बल बल बल बल ਵੈਰੀ ਗੁੱਡ ਮੰਨਤ ਵੈਰੀ ਗੁੱਡ
1: ਮੰਨਤ ਕੌਰ ਜੀ ਤੁਸੀਂ ਤਾਂ ਰੌਣਕਾਂ ਹੀ ਲਾਤੀਆਂ
2: ਨਾਲੇ ਰਾਤ ਮੈਂ ਨਾ ਮੰਮਾ ਨੇ ਮੈਨੂੰ ਬਾਲੀ ਪਰਮਿਸ਼ਨ ਨਹੀਂ ਦਿੱਤੀ ਸੀਗੀ ਪਰ ਮੈਂ ਫੇਰ ਵੀ ਸਕੁਸ਼ੀ ਬਣਾ ਲਈ ਸੀਗੀ
0: ਓਏ ਬੱਲੇ ਕੀ ਬਾਤ
1: ਮੰਮਾ ਦੀ ਪਰਮਿਸ਼ਨ ਤੋਂ ਬਿਨਾਂ ਸਕੁਸ਼ੀ ਬਣਾ ਲਈ
0: ਕੀ ਬਾਤ ਬਾਕੀ ਬੱਚੇ
2: ਹਾਂਜੀ
0: ਗੁੱਡ
1: ਬਾਕੀ
0: ਵੈਰੀ ਗੁੱਡ ਵੈਰੀ ਗੁੱਡ
1: ਐਂਡ ਫਤਿਹ ਜੀ ਹੈ ਕਿ ਨਹੀਂ
2: ਫਤਿਹ ਨਾਲ ਵੀ ਗੱਲ ਕਰ ਲਓ
0: ਕਰਾਓ ਜੀ ਕਰਾਓ
1: ਚੜ੍ਹਦੀ ਕਲਾ ਚ ਹਾਂ
0: ਵਧੀਆ ਵਧੀਆ ਵਧੀਆ ਕਿੱਦਾਂ ਤਿਆਰੀ ਫਿਰ ਸਕੂਲ ਦੀ ਕਹਿੰਦੇ ਛੁੱਟੀਆਂ ਇਸ ਤੋਂ ਬਾਅਦ ਤੁਹਾਡੀਆਂ
2: ਹਾਂਜੀ ਪਰ ਮੈਨੂੰ ਜਮਾ ਨੀ ਵਧੀਆ ਲੱਗਦੇ ਮੇਰੇ ਟੀਚਰ
0: ਅੱਛਾ
1: ਕਿਉਂ
0: ਤੁਸੀਂ ਨਾ ਕਿਸੇ ਦਿਨ ਟੀਚਰ ਕੋਲ ਜਾਓ ਉਹਨੂੰ ਕੋ ਗੂੰਦ ਕਤੀਰਾ ਪਿਆ ਕਰੋ ਸਰ
1: ਨੋ ਹਬੀਬਤੀ ਮੈਨੇ ਪਤਾ ਕੀ ਹੁੰਦਾ ਆ
0: ਟੀ ਥੋੜੀ ਹੁੰਦਾ,
1: ਹਬੀਬੀ ਹੁੰਦਾ ਮੈਨ ਹੈਲੋ, ਹਬੀਬਤੀ ਹੁੰਦਾ ਕੁੜੀਆਂ ਵਾਲੀ ਹੈਲੋ।
0: ਅੱਛਾ
2: ਮੈਨੂੰ ਅਰਬਿਕ ਕਿਵੇਂ ਉਹ ਮੰਤਾ ਹਿੰਦੀ ਨਹੀਂ ਆਉਂਦੀ,
1: ਉਹ ਮੈਂ ਆੜੀ ਆੜੀ ਮੈਂ ਤੈਨੂੰ ਦੱਸਦੀ ਪਈ ਆਂ, ਯੂ ਜਸਟ ਗੋ ਐਂਡ ਸੇ ਹੈਲੋ ਹਬੀਬਤੀ,
0: ਹਾਂ ਲੈ ਇਜ਼ੀ ਤਾਂ ਕਰਤੀ
1: ਲੈ ਸਮਾਈਲ,
2: ਠੀਕ
1: ਆ ਹਬੀਬਤੀ,
0: ਹਾਂ
1: ਥ੍ਰੀ ਸਿਲੇਬਸ ਹਬੀਬਤੀ ਮੀਨਸ ਸੇਲੀ,
2: ਨਹੀਂ ਨਹੀਂ
0: ਮੈਂ ਨਹੀਂ ਕਹਿਣਾ, ਕਹਿ ਰਹੇ ਕਹਿ ਰਹੀ
2: ਯਾਰ ਤਾਂ
0: ਕਿ ਉਹ ਦੁਸ਼ਮਣੀ ਹੈ ਨਾ,
2: ਨਹੀਂ ਮੇਰੇ ਤਾਂ ਦੁਸ਼ਮਣ ਆ,
0: ਕਹਿ ਹੈਲੋ ਹਬੀਬਤੀ ਐਂਟੀ ਛੱਡੋ ਯਾਰ ਫਤਿਹ ਕੋਈ ਨੀ ਆਪਾਂ ਲੜਾਂਗੇ ਸਾਥੀ, ਤਾਂ ਕੀ ਹੋਇਆ ਬਸ ਕੱਢ ਲੋ,
1: ਮੈਂ ਹੁਣ ਫਤਿਹ ਲਈ ਨਾ ਕੁਛ ਲਾਈਨਾਂ ਯਾਦ ਕਰਕੇ ਆਉਂਗੀ, ਮੇਰੇ ਸੋਹਣੇ ਦਾ ਕੋਈ ਦੁਸ਼ਮਣ ਹੋ ਹੀ ਨਹੀਂ ਸਕਦਾ, ਇੰਨਾ ਪਿਆਰਾ ਮੇਰਾ ਸੋਹਣਾ ਪੁੱਤੂ ਆ।
0: ਤੁਸੀਂ ਮੈਨੂੰ ਆਪਣੇ ਸਕੂਲ ਦਾ ਐਡਰੈਸ ਦੱਸੋ, ਆਪਾਂ ਬੌਸ ਨੂੰ ਭੇਜਾਂਗੇ।
1: ਵੀਰਾ ਕਹਿੰਦਾ ਮੈਨੂੰ ਸਕੂਲ ਦਾ ਐਡਰੈਸ ਭੇਜੋ, ਮੈਂ ਦੇਖ ਕੇ ਆਉਣਾ ਟੀਚਰ ਸੋਹਣੀ ਹੈ ਕਿ ਨਹੀਂ ਹੈ।
0: ਯਾਰ ਆ ਇੱਦਾਂ ਦੀ ਗੱਲਾਂ ਕਰ ਰਿਹਾ, ਮੈਂ ਮੈਰਿਡ ਮੈਨ,
1: ਮੈਂ ਕਦੋਂ ਕਿਹਾ ਤੁਸੀਂ ਅਨਮੈਰਿਡ ਹੋ, ਟੀਚਰ ਵੀ ਮੈਰਿਡ ਹੋ ਸਕਦੀ ਆ।
0: ਅੱਛੀ ਗੱਲ ਹੈ ਰਵੇ, ਦੇਖੋ ਹੈ
2: ਮੈਰਿਡ ਹੀ ਨੇ,
1: ਦੇਖੋ ਸੀ,
0: ਹਾਂ
1: ਤੇ ਬਰਾਬਰ ਦਾ ਮੁਕਾਬਲਾ ਹੋਊਗਾ ਨਾ, ਦੋਨੇ ਮੈਰਿਡ।
0: ਤੁਸੀਂ ਨਾ ਮੈਡਮ ਨੂੰ ਕਹੋ ਕਿ ਮੈਡਮ ਵਾਈ ਯੋਰ ਹਸਬੈਂਡ ਨਾਟ ਕਾਲ ਯੂ ਹਬਤੀਤੀ, ਦੈਟਸ ਵਾਈ ਯੂ ਵੈਰੀ ਮੱਚ ਗੁੱਸਾ, ਇਸ ਤਰ੍ਹਾਂ ਕਰਕੇ ਪੁੱਛ ਲਿਓ ਨਾ। ਹਾਂ ਉਹਨਾਂ ਕੋ ਕਿ ਭੈਣੇ ਬਹੁਤਾ ਸੋਚੀਦਾ ਨਹੀਂ ਹੁੰਦਾ, ਸਵੇਰੇ ਸਵੇਰੇ ਗੁਬਾਰ ਕੱਢ ਆਇਆ ਕਰੋ।
1: ਅੱਛਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ?
0: ਮੈਨੂੰ ਬਹੁਤ ਵਧੀਆ ਲੱਗਦਾ ਇਸ
2: ਗੱਲੋਂ।
0: ਸਾਇਲੈਂਟ ਬੋਲੀ
1: ਯਾਰ, ਬੜੀ ਡਿਫਰੈਂਟ ਜੀ ਬੋਲੀ।
2: ਜੀਜਾ ਜੀਜਾ ਐਸ਼ ਕਰੇ ਭੈਣ ਮਾਰੇ ਝਾੜੂ, ਜੀਜਾ ਐਸ਼ ਕਰੇ ਭੈਣ ਮਾਰੇ ਝਾੜੂ, ਜੀਜਾ ਐਸ਼
1: ਕਰੇ ਭੈਣ ਮਾਰੇ ਝਾੜੂ
2: ਮਾਰੇ ਝਾੜੂ, ਜੀਜਾ ਐਸ਼ ਕਰੇ ਭੈਣ ਮਾਰੇ ਝਾੜੂ।
1: ਨਹੀਂ ਨਹੀਂ ਯਾਰ, ਉਹ ਆਪੋਜ਼ਿਟ ਹੋਣੀ ਚਾਹੀਦੀ ਆ,
0: ਇਹ ਮੈਨੂੰ ਲੱਗਦਾ
1: ਐਸ਼ ਕਰੇ ਜੀਜਾ ਮਾਰੇ ਝਾੜੂ,
0: ਇਹ ਐਕਚੁਅਲੀ ਨਾ ਤੁਹਾਡੀ ਸ਼ਾਇਦ ਮੈਡਮ ਨਾਲ ਇਹੀ ਹੋ ਰਿਹਾ, ਤਾਂ ਹੀ ਵਿਚਾਰੀ ਖਿਜੀ ਆ ਰਹੀ ਆ। ਤੁਸੀਂ ਉਲਟੀ ਕਰਕੇ ਸੁਣਾਓ ਉਹਨਾਂ ਨੂੰ।
2: ਜਿਹੜੇ ਲੋਕਾਂ ਦੀ ਚੀਜ਼ ਨਹੀਂ ਉਹੀ ਸਾਫ ਕਰਨ।
0: ਟੀਚਰ
1: ਦੀ ਕਲਾਸ ਹੈ, ਟੀਚਰ ਜਾ ਕੇ ਆਪ ਹੀ ਪੜ੍ਹੇ, ਨਿਆਣੇ ਨੂੰ ਪੜ੍ਹਾਉਣ ਦੀ ਲੋੜ ਹੀ ਨਹੀਂ
0: ਹੈ। ਟੀਚਰ ਐਵੇਂ ਬੱਚੇ ਇਕੱਠੇ ਕਰੀ ਆ ਰਹੀ ਹੈ ਨਾ। ਵੈਲ ਡਨ ਫਤਿਹ, ਮੈਂ ਕਹਿੰਦਾ
1: ਆਮ ਸੋ ਪ੍ਰਾਊਡ ਆਫ ਯੂ।
2: ਥੈਂਕ ਯੂ। ਸਾਰੇ ਦਿਨ ਬਾਹਰ ਹੀ ਖੱਡੀ ਆਣ।
0: ਹਾਂ ਹਨਾ, ਕੋਈ ਨੀ, ਤੁਸੀਂ ਨਾ ਦੋ ਹਫ਼ਤੇ ਛੁੱਟੀਆਂ ਤੇ ਕੱਟੋ ਤੇ ਮੈਂ ਨਾ ਕੋਸ਼ਿਸ਼ ਕਰਦਾ ਮਤਾ ਪਾਸ ਕਰਾਉਣ ਦੀ ਸਾਰੇ ਸਕੂਲਾਂ 'ਚ, ਮੈਂ ਗੱਲ ਕਰਦਾ।
1: ਯੈਸ
0: ਟੋਨੀ ਬਰਕ ਨਾਲ। ਬਹੁਤ ਖੂਬਸੂਰਤ ਲੌਜਿਕ ਕੇ ਸਾਥ ਅਗਲੇ ਕਾਲਰ ਯੁਵਰਾਜ ਸਿੰਘ, ਧੋਨੀ ਦੇ ਨਾਲ ਜਿਹੜੇ ਟੈਨਿਸ ਖੇਡਦੇ ਰਹੇ ਨੇ। ਹੈਲੋ,
4: ਸਤਿ ਸ੍ਰੀ ਅਕਾਲ ਵੀਰ ਜੀ ਜੀ ਤੇ ਆਂਟੀ ਜੀ।
1: ਸਤਿ ਸ੍ਰੀ ਅਕਾਲ
0: ਯੁਵਰਾਜ,
1: ਕੀ ਹਾਲ ਚਾਲ ਨੇ ਜੀ?
0: ਕਿਵੇਂ ਹੋ? ਠੀਕ ਠਾਕ?
4: ਠੀਕ ਹੈ ਤੁਹਾਡਾ ਕੀ ਹਾਲ ਆ?
1: ਬਹੁਤ ਬਹੁਤ ਵਧੀਆ ਜੀ।
0: ਓਕੇ, ਰਿਪੋਰਟ, ਤਿਆਰੀਆਂ ਸਕੂਲ ਦੀਆਂ?
4: ਹਾਂ ਜੀ।
0: ਗੁੱਡ ਗੁੱਡ ਗੁੱਡ ਗੁੱਡ, ਕੀ ਪਲਾਨ ਹੈ ਛੁੱਟੀਆਂ ਦਾ ਫਿਰ?
4: ਮੈਨੂੰ ਤਾਂ ਨਹੀਂ ਪਤਾ, ਕਿਉਂਕਿ ਮੈਂ ਤਾਂ ਯੂਜ਼ੁਅਲੀ ਕਰ ਹੀ ਰਹਿੰਦਾ, ਕਿਉਂਕਿ ਮੇਰੇ ਮੰਮੀ ਪਾਪਾ ਬਿਜ਼ੀ ਰਹਿੰਦੇ।
1: ਓ,
0: ਯੂ ਆਰ ਹੋਮ ਬੋਏ।
1: ਨੰਨੀ ਸੀ ਜਾਨ,
0: ਯੇ
1: ਕਿਤਨੀ ਰਿਸਪੌਂਸਿਬਿਲਟੀਜ਼, ਪੂਰਾ ਘਰ ਸਾਂਭਣਾ ਕੋਈ ਸੌਖੀ ਚੀਜ਼ ਨਹੀਂ ਹੁੰਦੀ ਹੈਗੀ।
0: ਔਖਾ ਔਖਾ ਜੀ ਔਖਾ, ਇਸ ਗੱਲੋਂ ਮੁੰਡਾ ਬਹੁਤ ਸਿਆਣਾ ਹੈ, ਬਹੁਤ ਸਿਆਣਾ।
1: ਰੋਟੀ ਬਣਾਉਣੀ, ਸਫਾਈਆਂ ਕਰਨੀਆਂ,
0: ਹੈ
1: ਘਰ ਰਹਿ ਕੇ ਹੋਰ ਕੀ ਕਰਦੇ ਆਪਾਂ? ਇਹੀ ਕਰਦੇ ਆ।
0: ਅੱਛਾ, ਯੁਵਰਾਜ ਬਣਾ ਲੈਣੇ ਰੋਟੀ?
1: ਟੀਵੀ ਦੇਖਦੇ ਆ।
0: ਓ ਪੁੱਤੂ, ਤੁਹਾਡੀ ਆਵਾਜ਼ ਨਹੀਂ ਆਉਂਦੀ ਵੀ, ਥੋੜ੍ਹਾ ਜਿਹਾ ਮਾੜਾ ਜਿਹਾ ਸੈੱਟ ਜਿਹਾ ਕਰੋ ਆਪਣਾ ਮੋਬਾਈਲ ਫੋਨ।
4: ਮੈਂ ਬਣਾ ਲੈਂਦਾ ਪਰ ਮੰਮਾ ਮੈਨੂੰ ਬਣਾ ਨਹੀਂ
0: ਦਿੰਦੇ। ਓਏ ਵੈਰੀ ਗੁੱਡ ਯੁਵਰਾਜ,
1: ਵੈਰੀ ਨਾਈਸ ਯੁਵਰਾਜ, ਵੈਰੀ ਗੁੱਡ ਯੁਵਰਾਜ। ਮੈਂ ਨਾ ਤੁਹਾਨੂੰ ਆਪਣੇ ਘਰੇ ਲੈ ਜਾਣਾ ਆ।
5: ਹੈ ਉਹਦੇ ਨਾਲ ਕੀ ਹੋਏਗਾ?
1: ਰੋਟੀ ਬਣਾ ਲੈਂਦਾ ਮੁੰਡਾ।
4: ਮੈਂ ਸਿਰਫ ਮੇਰੇ ਮੰਮੀ ਪਾਪਾ ਲਈ ਬਣਾਉਣਾ ਕਿਉਂਕਿ ਮੇਰੇ ਮੰਮੀ ਪਾਪਾ ਕੰਮ ਕਰਕੇ ਆਉਂਦੇ ਆ।
1: ਸੋ ਸਵੀਟ, ਗੋਡ ਬਲੈਸ ਯੂ ਮੇਰਾ ਸੋਹਣਾ ਪੁੱਤੂ।
5: ਵੈਰੀ ਗੁੱਡ। ਪਰ ਮੈਂ ਤੁਹਾਨੂੰ ਇੱਕ ਉਹਦਾ ਗੱਲ ਦੱਸਾਂ, ਤੁਸੀਂ ਸ਼ੁੱਕਰਵਾਰ ਦੇ ਦਿਨ ਨਾ ਜਦੋਂ ਰੇਡੀਓ ਸ਼ੋਅ ਹੋ ਰਿਹਾ ਹੁੰਦਾ ਨਾ, ਇੱਧਰਲੇ ਪਾਸੇ ਨਾ ਆਇਆ ਕਰੋ ਰੇਡੀਓ ਵਾਲੇ ਪਾਸੇ। ਆਂਟੀ ਕੀ ਪਤਾ ਸੱਚੀ ਲੈ ਹੀ ਨਾ ਜਾਣ ਤੁਹਾਨੂੰ,
1: ਬੈਗ ਚ ਪਾ ਕੇ ਲੈ ਜਾਣਾ ਮੇਰੇ।
5: ਤੁਸੀਂ ਸ਼ੁੱਕਰਵਾਰ ਨੀ ਛੁੱਟੀ ਕਰਨੀ, ਸਕੂਲ ਚਲ ਜਾਣਾ ਚੁੱਪ ਚੁੱਪ ਇੱਥੇ ਬਸ।
1: ਕ੍ਰਿਸ਼ਨਾ ਜੀ ਨੋ,
5: ਕੀ ਸੁਣਾਉਂਗਾ ਯੁਵਰਾਜ ਸਾਨੂੰ?
4: ਮੈਂ ਇੱਕ ਚੁਟਕਲਾ ਸੁਣਾਉਂਗਾ
5: ਜੀ। ਲਿਓ।
4: ਇੱਕ ਵਾਰੀ ਪਤਨੀ ਆਪਦੇ ਪਤੀ ਨੂੰ ਕਹਿੰਦੀ ਆ ਵੀ ਕਰੇਲਾ ਖਾਇਆ ਕਰੋ, ਖੂਨ ਸਾਫ਼ ਹੁੰਦਾ। ਪਤੀ ਕਹਿੰਦਾ ਵੀ ਹੱਸ ਹੱਸ ਕੇ ਹੱਸਣ ਲੱਗ ਜਾਂਦਾ, ਤੇ ਫਿਰ ਹੱਸ ਕੇ ਪਤਨੀ ਨੂੰ ਕਹਿੰਦਾ ਵੀ ਹੁਣ ਤੈਨੂੰ ਖੂਨ ਵੀ ਸਾਫ ਚਾਹੀਦਾ, ਜਿਹੜਾ ਜਿਹਾ ਮਿਲਦਾ ਉਹ ਜਿਹਾ ਪੀ ਲਾ।
5: ਅੱਛਾ ਜੀ, ਵੈਰੀ ਨਾਈਸ। ਸਹੀ ਗੱਲ ਹੈ ਬਾਈ, ਹੁਣ ਹੈ ਸਾਫ ਕਰਕੇ ਦਈਏ ਖੂਨ, ਹੈ ਆਹ ਕੋਈ ਗੱਲ ਨਹੀਂ,
1: ਹਰ ਚੀਜ਼ ਫਿਲਟਰ ਕਰਕੇ ਪੀਣੀ ਚਾਹੀਦੀ ਹੈ।
5: ਇਸੇ ਕਰਕੇ ਨਾ ਮੈਂ ਕਹਿੰਦਾ ਜਿਹੜੀ ਔਰਤਾਂ ਨਾ, ਇਹ ਦੇ ਆਰ ਸੁਪੀਰੀਅਰ ਬੀਂਗ, ਦੇਖੋ ਕਿੰਨੀ ਅੱਗੇ ਵੱਧ ਗਈਆਂ। ਜੋਕ ਵੀ ਜੇ ਵਿਚਾਰੀਆਂ ਤੇ ਬਣਦਾ ਉਹ ਵੀ ਪ੍ਰੋਗਰੈਸਿਵ ਹੈ, ਦੇਖੋ ਜੋਕ ਇਸ ਗੱਲੋਂ ਬੰਦਾ ਬੰਦੇ ਤੋਂ ਥੋੜਾ ਐਕਸਪੈਕਟ ਕਰ ਸਕਦਾ। ਸਹੀ,
1: ਮੈਨੂੰ ਕਿਉਂ ਸੈਲਫ ਦਰਦ ਜਿਹਾ ਝਲਕਦਾ ਮਹਿਸੂਸ ਹੁੰਦਾ?
5: ਨਹੀਂ, ਮੈਂ ਸਗੋਂ ਬੜੀ ਫੈਮਿਨਿਸਟ ਗੱਲ ਕਰ ਰਿਹਾ ਕਿ ਭਾਵੇਂ ਔਰਤ ਤੇ ਜੋਕ ਕਿਹਾ ਪਰ ਦੇਖੋ ਕਿੰਨਾ ਪ੍ਰੋਗਰੈਸਿਵ ਜੋਕ ਸੀ। ਤੇ ਸਾਡੇ ਨਾਲ ਹੁਣ ਜੁੜਨਗੇ ਤਵਨੀਤ ਐਂਡ ਸਿਬਲਿੰਗਸ।
1: ਤਵਨੀਤ ਐਂਡ ਸਿਬਲਿੰਗ।

0: ਇੱਥੇ ਚਾਹ ਚਾਹ ਤਾਂ ਮੈਨੂੰ ਦਿਖਦੀ ਨੀ ਟੇਬਲ ਤੇ,
1: ਮੈਂ ਪੀ ਗਿਆ ਹੁਣੇ।
0: ਦੇਖ ਲੋ ਵੀਰਾ ਝੂਠ ਬੋਲੀ ਜਾਂਦਾ, ਕਹਿੰਦਾ ਚਾਹ ਹੈ, ਚਾਹ ਹੈ ਨੀ ਹੈ ਟੇਬਲ ਤੇ।
1: ਨਹੀਂ ਮੈਂ ਪੀ ਗਿਆ ਨਾ, ਸੋਰੀ।
2: ਤੁਸੀਂ ਆਫਿਸ ਜਾ ਕੇ ਚਾਹ ਪੀ ਲੋ,
0: ਆਫਿਸ
2: ਜਿੱਥੇ ਕਿਚਨ ਦਾ, ਜਿੱਥੇ ਕਿਚਨ ਦਾ ਏਰੀਆ ਬਣਿਆ ਹੋਇਆ।
1: ਹਾਂ ਬਸ ਉੱਥੇ ਉੱਥੇ ਹੁਣ ਧਾਵਾ ਬੋਲਣਾ, ਦੇਖਿਓ 10 ਮਿੰਟ ਬਾਅਦ।
0: ਕਿਚਨ ਚ ਨਾ ਅੱਜ ਸਾਡੇ ਬਹੁਤ ਬੜੀਆ ਬਫੇ ਲੱਗਿਆ ਹੋਇਆ ਆ, ਆਜੋ ਖਾਣਾ ਜੀ ਤੁਸੀਂ। ਉਹ ਚ ਛੋਲੇ ਭਟੂਰੇ ਵੀ ਹੈਗੇ ਨੇ, ਉਹਦੇ ਚ ਸੈਂਡਵਿਚਸ ਵੀ ਹੈਗੇ ਨੇ, ਓ ਮਾਈ ਗੋਡ, ਐਂਡ ਦੈਨ ਫਰੈਸ਼ ਫਰੈਸ਼ ਸਕਰੋਨਸ ਹੈਗੇ ਨੇ, ਸਕੋਨਸ ਵਿਦ ਜੈਮ ਐਂਡ ਕਰੀਮ, ਫਰੈਸ਼ ਵਿਪਡ ਕਰੀਮ।
1: ਮਾਲਿਕ ਮੈਂ ਕਹਿ ਰਿਹਾ ਜੇ ਤੁਸੀਂ ਇੰਨਾ ਕੁਛ ਇਮੇਜਿਨਰੀ ਬਣਾ ਹੀ ਰਹੇ ਹੋ, ਕੁਲਚੇ ਹੀ ਕਰ ਦਿੰਦੇ ਨਾਲ, ਦਾਸ ਵੀ ਖੁਸ਼ ਹੋ ਜਾਂਦਾ।
0: ਕੁਲਚੇ
1: ਤਾਂ ਕੋਈ ਗੱਲ ਨਹੀਂ ਹੋਈ, ਆਪਣੇ ਹਿਸਾਬ ਦੀਆਂ ਚੀਜ਼ਾਂ ਕਹਿਤੀਆਂ ਸਾਰੀਆਂ।
0: ਕੁਲਚੇ ਸਵੇਰੇ ਸਵੇਰੇ ਹੈਵੀ ਹੁੰਦੇ ਨੇ, ਉਹ ਬ੍ਰਾਂਚ ਚ, ਉਹ ਬ੍ਰਾਂਚ ਚ।
1: ਵਾਹ,
2: ਮੈਂ
1: ਨੋਰੀ ਆਂਟੀ
2: ਜੀ, ਮੈਂ ਮੂਵੀ ਦੇਖੀ ਚਾਲਬਾਜ਼।
0: ਹਾਂ, ਕੀ ਵਧੀਆ ਲੱਗੀ ਤੁਹਾਨੂੰ?
2: ਹਾਂਜੀ, ਇੱਕ ਮੁੰਡਾ ਕਹਿੰਦਾ ਸੀ ਮੈਂ ਛੋਟਾ ਸਾ ਪਿਆਰਾ ਸਾ ਨਿਕਲ ਜਾ,
1: ਬੱਚਾ ਹੂੰ,
2: ਬੱਚਾ ਹੂੰ,
0: ਮੈਂ ਛੋਟਾ ਸਾ ਪਿਆਰਾ ਸਾ ਬੱਚਾ ਹੂੰ, ਆਓ
1: ਬਲਮਾ
2: ਆਓ।
1: ਉਹ ਮੈਨੂੰ ਉੱਚ ਰਜਨੀਕਾਂਤ ਬਹੁਤ ਵਧੀਆ ਲੱਗਾ। ਤੁਸੀਂ ਰਜਨੀਕਾਂਤ ਵੇਖਿਆ ਫਿਲਮ ਦੇ ਅੰਦਰ? ਉਹ ਬੜੇ ਸਟਾਈਲ ਜੇ ਮਾਰਦਾ ਨਾ ਉਹ।
2: ਮੈਨੂੰ ਪਤਾ ਨਹੀਂ ਉਹ ਕੌਣ ਹੈ।
1: ਅੱਛਾ, ਮੈਂ ਹੁਣ ਤੁਹਾਨੂੰ ਅੱਜ ਇੱਕ ਹੋਰ ਫਿਲਮ ਦੱਸਦਾ, ਤੁਸੀਂ ਉਹ ਵੇਖਣੀ ਹੈ। ਤੁਸੀਂ ਕਹੋਗੇ ਯਾਰ ਇਹ ਤਾਂ ਕਲਾਬਾਜੀ ਹੈ ਬਹੁਤ ਮਾਰਦਾ। ਫਿਲਮ ਦਾ ਨਾਮ ਹੈ ਸ਼ਿਵਾਜੀ ਦਾ ਬੌਸ।
0: ਓਹ,
1: ਜਾਂ ਉਹ
2: ਸ਼ਿਵਾਜੀ ਦਾ ਬੌਸ,
1: ਜਾਂ ਉਹ, ਜਾਂ ਫਿਰ ਰੋਬੋ। ਆ ਦੋਨਾਂ ਚੋਂ ਕੇ ਦੇਖਣੀ ਹੈ। ਰਜਨੀਕਾਂਤ ਦੀ ਮੰਮੀ ਨੂੰ ਕਹਦਾ ਜੇ ਰਜਨੀਕਾਂਤ ਲਾ ਦਿਓ ਜਦੋਂ ਮੈਂ ਸਕੂਲ ਤੋਂ ਵਾਪਸ ਆਨੀ ਹਾਂ ਨਾ।
0: ਯੈਸ, ਰੋਬੋ ਇਜ਼ ਬੋਰਿੰਗ ਫਾਰ ਕਿਡਸ ਯਾਰ।
1: ਰੋਬੋ ਬੋਰਿੰਗ ਹੈ?
0: ਯੇ, ਅੱਛਾ, ਬੋਰਿੰਗ
1: ਬੋਰਿੰਗ। ਚਲੋ, ਸ਼ਿਵਾਜੀ ਦਾ ਬੌਸ ਤਾਂ ਬੜੀ ਮਜ਼ੇਦਾਰ ਹੈ ਯਾਰ।
0: ਇਹ ਪਤਾ ਕੀ ਹੈ,
1: ਉਹ ਸਿੱਕੇ ਬੜੇ ਉਛਾਲਦੇ, ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ, ਬਹੁਤ ਘੈਂਟ ਕੰਮ ਕਰਦਾ ਯਾਰ। ਆਈ ਰੀਲੀ ਲਾਈਕ ਰਜਨੀਕਾਂਤ, ਇਦਾਂ ਨਾ ਕਰੋ।
0: ਯੂ ਲਵ ਰਜਨੀਕਾਂਤ?
1: ਘੈਂਟ ਬੰਦਾ।
0: ਤੇ ਉਹਦੀ ਪਤਨੀ ਕਿਹਨੂੰ ਲਵ ਕਰੇਗੀ ਫਿਰ?
1: ਪਤਾ ਨਹੀਂ ਯਾਰ। ਗੁੱਡ ਕੁਐਸਚਨ, ਯੂ ਆਰ ਅ ਗੁੱਡ ਕੁਐਸਚਨ ਭਾਈ।
0: ਆਈ ਐਮ ਅ ਗੁੱਡ ਕੁਐਸਚਨ,
1: ਵੈਰੀ ਗੁੱਡ। ਕੀ ਸੁਣਾਉਂਗਾ ਸਾਨੂੰ ਤਵਨੀਤ?
2: ਇੱਕ ਬੋਲੀ
1: ਲਿਆਓ ਜੀ।
0: ਬੋਲੀ, ਓਕੇ।
2: ਲੁਧਿਆਣੇ ਲੁਧਿਆਣੇ ਸਟੇਸ਼ਨ ਤੇ ਮੇਰਾ ਜੀਜਾ ਰੇਲ ਚਲਾਵੇ, ਲੁਧਿਆਣੇ ਲੁਧਿਆਣੇ ਸਟੇਸ਼ਨ ਤੇ ਮੇਰਾ ਜੀਜਾ ਰੇਲ ਚਲਾਵੇ, ਜੀਜੇ ਨੇ ਪਾਣੀ ਮੰਗਿਆ ਸਾਰੀ ਟੋਤਾ ਗਲਾਸ ਫਰਾਵੇ, ਜੀਜੇ ਨੇ ਪਾਣੀ ਮੰਗਿਆ ਸਾਰੀ ਟੋਤਾ ਗਲਾਸ ਫਰਾਵੇ, ਜੀਜੇ ਵੈਲੀ ਦਾ ਚਾਦਰਾ ਬੋਲੀਆ ਪਾਵੇ, ਮੇਰੀ ਜਾ ਵੈਲੀ ਦਾ
0: ਚਾਦਰਾ ਬੋਲੀਆ
2: ਪਾਵੇ, ਜੀਜੇ ਵੈਲੀ ਦਾ
0: ਚਾਦਰਾ ਬੋਲੀਆ
2: ਬੋਲੀਆ ਪਾਵੇ,
0: ਬੱਲੇ ਬੱਲੇ ਬੱਲੇ ਬੱਲੇ ਬੱਲੇ। ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਯਾਰੀ,
1: ਕੀ
0: ਪੀ ਉਹ ਹੈਗਾ ਆ ਬੱਸ ਟ੍ਰੇਨ ਡਰਾਈਵਰ?
1: ਯਾ
0: ਟ੍ਰੇਨ ਡਰਾਈਵਰ ਚਾਦਰਾ ਨਹੀਂ ਪਾ ਸਕਦਾ?
1: ਸਾਡਾ ਵਿਰਸਾ, ਸਾਡੀ ਬੋਲੀ, ਸਾਡੀ ਇੱਛਾ,
0: ਸਾਡਾ ਚਾ
2: ਇੰਡੀਆ ਪਾ ਸਕਦੇ?
0: ਅੱਛਾ, ਇੰਡੀਆ ਚ ਪਾ ਸਕਦੇ, ਠੀਕ ਆ ਠੀਕ ਆ।
2: ਇੰਡੀਆ ਇੰਡੀਆ ਕੁਛ ਵੀ ਪਾ ਸਕਦੇ, ਕੋਈ ਫਾਈਨ ਫੂਨ ਨਹੀਂ ਪਊਗਾ।
0: ਓਕੇ, ਹਾਂ
1: ਇਹ ਗੱਲ ਸਹੀ ਆ, ਤੁਹਾਨੂੰ ਇੰਡੀਆ ਬਾਰੇ ਬਿਲਕੁਲ ਸਹੀ ਜਾਣਕਾਰੀ ਆ।
0: ਮੈਂ ਇੰਡੀਆ ਕਦੇ ਗਈ
2: ਨਹੀਂ। ਡੋਰੀਆ ਆਂਟੀ ਜੀ,
0: ਜੀ ਬੇਟਾ,
2: ਬੂਟ
0: ਹੀ ਬਦਲ ਕੇ ਚਲੇ ਗਏ,
1: ਅੱਜ ਨੰਗੇ ਪੈਰੀ ਨਿਕਲ ਗਏ,
0: ਦੂਜੇ ਬੂਟ ਪਾ ਕੇ ਨਿਕਲ ਗਏ।
1: ਨਹੀਂ ਮੈਂ ਕਿੱਥੇ ਸਿੱਲੀ, ਮੈਂ ਤਾਂ ਬੂਟ ਚ ਹੀ ਪਾਣੇ ਸੀਗੇ। ਇਹਨਾਂ ਨੂੰ ਨਾ ਕੋਈ ਨਾ ਲੀਕ ਕਰਦਾ ਇਨਫੋਰਮੇਸ਼ਨ, ਮੈਨੂੰ ਲੱਗਦਾ।
0: ਮੈਂ ਨਹੀਂ ਕੀਤੀ ਹੈਗੀ, ਨੋ ਨੋ ਨੋ ਨੋ ਨੋ ਨੋ, ਆਈ ਕਾਂਟ ਡੂ ਦੈਟ।
1: ਨਹੀਂ ਤਾਂ ਸੱਚੀ ਗੱਲ ਆ, ਉਹੀ ਵਾਲੇ ਬੂਟ ਹਮੇਸ਼ਾ ਪਾਉਂਦੇ ਤੇ ਅੱਜ ਨਹੀਂ ਪਾ ਕੇ ਗਏ।
2: ਮੰਮਾ ਮਸ ਮੈਸੇਜ ਕਰ ਸਕਦੇ
0: ਹੈ? ਮੰਮਾ ਮੈਸੇਜ ਕਰ ਸਕਦੇ ਹੈ? ਯੈਸ, ਮੰਮਾ ਮੈਸੇਜ ਕਰ ਸਕਦੇ ਹੈ।
1: ਇਹ ਫਿਰ ਮੰਮੀ ਨੇ ਕੀਤਾ ਹੋਣਾ, ਲੱਗਦਾ ਦੱਸਿਆ ਹੋਣਾ। ਗਲਤ ਗੱਲ ਆ ਵੀ, ਤੁਸੀਂ ਮੰਮੀ ਤੋਂ ਲੁਕੋ ਕੇ ਦੱਸਿਆ ਕਰੋ ਸਾਨੂੰ ਇਹ ਵਾਲੇ ਸੀਕ੍ਰੇਟ ਸਾਰੇ, ਉਹੀ ਲੀਕ ਕਰ ਦੇ।
2: ਮੰਮਾ ਨੂੰ, ਮੈਂ ਮੰਮਾ ਨੂੰ ਲੱਤ ਮਾਰਤੀ, ਹੋਰ ਮੰਮਾ ਬ੍ਰਿਸਬਨ ਚਲ ਗਏ।
1: ਅੱਛਾ
0: ਯਾਰ, ਸਾਨੂੰ ਵੀ ਇੱਕ ਇੱਕ ਮਾਰ ਦੋ।
1: ਤੁਸੀਂ ਰਜਨੀਕਾਂਤ ਬਣ ਗਏ, ਦੇਖਿਆ ਹਜੇ ਤੁਹਾਨੂੰ ਰਜਨੀਕਾਂਤ ਦੇ ਔਰਾ ਦਾ ਪਤਾ ਨਹੀਂ, ਫੇਰ ਵੀ ਬਣ ਗਏ। ਵੈਰੀ ਗੁੱਡ,
2: ਕਿਊਟ ਹੋ ਬੈਰੀ, ਤੁਹਾਨੂੰ ਲੱਤ ਮਾਰਦੀ।
1: ਹਾਏ ਕੀ ਬਾਤ ਹੈ,
0: ਫਿਰ ਬ੍ਰਿਸਬਨ ਜਾਣਾ ਸੀ ਨਾ, ਇਸ ਕਰਕੇ ਲੱਤ ਦੀ
1: ਮਾਰ। ਸਾਡਾ $200 ਬਚ ਜਾਏਗਾ ਬਈ ਫਲਾਈਟ ਦਾ।
2: ਨਹੀਂ, ਤੁਸੀਂ ਏਅਰਪੋਰਟ ਤੋਂ ਜਾਇਓ, ਤੁਸੀਂ ਉੱਥੋਂ ਫਲਾਈਟ ਬੁੱਕ ਕਰੋ, ਫਿਰ ਤੁਸੀਂ ਉੱਥੇ

0: ਬ੍ਰਿਸਬਨ ਜਾ ਸਕਦੇ।
1: ਠੀਕ ਆ,
2: ਮਨ ਬਣਾਤਾ ਸਾਡਾ, ਮੇਰਾ ਕੋਲ ਜਾਣ ਦਾ ਮੇਰਾ ਮਨ ਨਹੀਂ ਕਰ ਗਿਆ। ਵਾਪਸੀ ਸਾਨੂੰ ਚੱਕ ਲੈਣਗੇ, ਵਾਪਸੀ ਅਸੀਂ ਉਹਨਾਂ ਨਾਲ ਆ ਜਾਵਾਂਗੇ। ਉਹਨਾਂ ਨੂੰ ਕਹਿ ਦੋ ਆਪਣੇ ਟਰੱਕ ਚ ਥੋੜੀ ਜਗ੍ਹਾ ਦੇ ਦੇਣ ਸਾਨੂੰ।
0: ਦਾਦਾ ਸਾਨੂੰ ਲੈਟ ਵੀ ਕਰੋਗੇ?
1: ਓਹ ਬਾਏ,
0: ਸ਼ੁਕੀਨ
1: ਜੱਟ ਦੀ
2: ਝਾੜ ਕੇ ਚੜੀ ਮੁਟਿਆਰੇ। ਵੈਰੀ ਗੁੱਡ, ਵੈਰੀ ਗੁੱਡ। ਤੇ ਹੁਣ ਕੌਣ ਗੱਲ ਕਰੇਗਾ ਸਾਡੇ ਨਾਲ ਬਾਈ?
0: ਤਿਆਰੀ
2: ਸਕੂਲ ਦੀ?
0: ਹਾਂਜੀ, ਅਸੀਂ ਗੱਡੀ ਚ ਬੈਠੇ ਸੀ।
2: ਗੱਡੀ ਚ ਬੈਠੇ ਹੋਏ ਕਰਕੇ ਪਹੁੰਚਣੇ ਸਕੂਲ ਕਿ ਪਹੁੰਚ ਗਏ?
0: ਪਹੁੰਚ ਗਏ,
1: ਸਟਾਰਟ ਹੁੰਦੀ ਪਈ ਹੈ ਗੱਡੀ ਯਾਰ।
2: ਲੈ ਪਹੁੰਚ ਵੀ ਗਏ, ਕੀ ਬਾਤ ਹੈ, ਵੈਰੀ ਗੁੱਡ, ਵੈਰੀ ਗੁੱਡ। ਤੇ ਫੇ ਕੀ ਕਰਨਾ ਛੁੱਟੀਆਂ ਚ ਇਸ ਵਾਰੀ?
0: ਛੁੱਟੀਆਂ ਕੱਲ ਹੋਣੀ।
2: ਤੇ ਕੱਲ
0: ਹੋਣੀ?
2: ਅੱਛਾ,
0: 1:30 ਛੁੱਟੀ ਹੋਣੀ।
2: ਓਏ ਬਸ ਰਹਿ ਗਏ, ਬਸ 2 ਆਵਰਸ ਤਾਂ ਰਹਿ ਗਏ।
0: 2 or 1 hours
2: ਮੇਰੀ
1: ਘੜੀ ਨੂੰ ਚਾਬੀ ਦਿਓ ਜਰਾ ਕ੍ਰਿਸ਼ਨਾ ਜੀ।
2: ਦੇਤੀ ਚਾਬੀ?
1: ਨਹੀਂ, ਮੈਂ ਤਾਂ ਇਹਨਾਂ ਨੂੰ ਕਿਹਾ ਸੀ ਮੇਰੀ ਘੜੀ ਨੂੰ ਚਾਬੀ ਦੇ ਦੋ।
2: ਅੱਛਾ, ਘੜੀ ਆ ਫੇਰ?
1: ਮੈਨੂੰ ਜ਼ਿਆਦਾ ਪਸੰਦ ਨੇ।
2: ਹਾਂਜੀ,
0: ਸਰਦਾਰ
2: ਜੀ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਹੋ,
1: ਸਾਨੂੰ ਕੀ ਸੁਣਾਓਗੇ?
2: ਵਿਗੜਦਾ ਸਾਡਾ ਸਰਦਾਰ, ਸਰਦਾਰ ਜੀ ਜਿੰਦਾਬਾਦ। ਵੈਰੀ ਗੁੱਡ ਸਰਦਾਰ ਜੀ, ਬਹੁਤ ਬਹੁਤ
0: ਥੈਂਕ ਯੂ। ਮੈਂ ਤਾਂ ਉਹਦੇ ਤੇ ਫਾਇਲ ਲੱਗ ਗਿਆ।
2: ਹੈ? ਅੱਛਾ ਓਹੋ, ਡਨ ਹੋ ਗਿਆ,
0: ਫਾਇਲ ਲੱਗ ਗਿਆ।
2: ਹਾਂ ਹਾਂ, ਪੁੱਤੂ ਲੱਗੀ ਸੀ, ਹੁਣ ਬੁਝਾਤੀ ਉਹਨਾਂ ਨੇ।
0: ਲੱਗ ਗਿਆ
2: ਉਹ ਠੰਡ ਸੀ ਨਾ, ਜਿਸ ਵੇਲੇ ਬਾਰਬੀਕਿਊ ਕਰਦੇ ਪਏ ਸੀ ਕਿ ਉਹਨਾਂ ਤੋਂ ਜ਼ਿਆਦਾ ਹੋ ਗਈ, ਤਾਂ ਕਰਕੇ ਉਹਨੂੰ ਮਨਾ ਕਰਤਾ। ਹੁਣ ਕਿਹਾ ਉਹਨਾਂ ਬਾਰਬੀਕਿਊ ਨਹੀਂ ਕਰਨੀ। ਠੀਕ ਹੋ ਗਿਆ ਪੁੱਤੂ?
0: ਹਾਂਜੀ।
2: ਚਲੋ, ਹੈਵ ਅ ਨਾਈਸ ਨਾਈਸ ਨਾਈਸ ਡੇ,
1: ਹੈਵ ਅ ਗੁੱਡ ਡੇ।
2: ਛੁੱਟੀਆਂ ਬਈ, ਛੁੱਟੀਆਂ ਮੌਜ ਕਰੋ, ਛੁੱਟੀਆਂ ਮਨਾਓ, ਐਸ਼ ਵੈਸ਼ ਕਰੋ ਜੀ। ਵੈਰੀ ਗੁੱਡ, ਬਹੁਤ ਬਹੁਤ ਬਹੁਤ ਵਧੀਆ ਦਿਨ ਰਹੇ ਜੀ ਤੁਹਾਡਾ। ਕਿਆ ਬਾਤ ਹੈ, ਬੱਚੇ ਨਾ ਰੌਣਕਾਂ ਲਾ ਦਿੰਦੇ ਆ।
1: ਸਹੀ ਗੱਲ,
2: ਵੈਰੀ ਗੁੱਡ ਬੱਚੇ,
1: ਐਨਰਜੀ ਅਪਲਿਫਟ ਕਰਦੇ ਆ ਨਾ, ਦੈਟਸ ਡਿਫਰੈਂਟ ਲੈਵਲ।
2: ਤੇ ਸਾਡੇ ਨਾਲ ਹੁਣ ਨੈਕਸਟ ਕਾਲਰ ਨੇ ਜੀ ਜਗਫਤਿਹ,
1: ਜਗਫਤਿਹ ਸਿੰਘ
2: ਆਸੀ।
1: ਜਗਫਤਿਹ ਆਸੀ,
2: ਹੈਲੋ,
1: ਸਤਿ ਸ਼੍ਰੀ ਅਕਾਲ ਜਗਫਤਿਹ ਸਿੰਘ ਆਸੀ ਜੀ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਜੀ। ਉਹਨੇ ਪੁੱਤੂ, ਆਏ ਮੇਰਾ ਦਿਲ ਬਣਾਤਾ ਤੁਸੀਂ ਤਾਂ ਪੂਜੀ।
0: ਅੰਕਲ,
2: ਹਾਂਜੀ, ਸਤਿ ਸ਼੍ਰੀ ਅਕਾਲ ਪੁੱਤੂ, ਕਿਵੇਂ ਹੋ? ਠੀਕ ਠਾਕ? ਕੀ ਚੱਲੀ ਜਾਂਦਾ? ਤਿਆਰੀਆਂ ਸਕੂਲ ਦੀਆਂ, ਸਕੂਲ ਜਾਂਦੇ ਹੋ? ਸਾਡੀ ਮਾਂ ਆ, ਸਾਡੀ ਛੁੱਟੀ ਆ।
1: ਅੱਜ ਕੀ ਲੈ ਕੇ ਆਏ ਹੋ ਸਾਡੇ ਲਈ ਅਸੀਂ ਸਭ?
0: ਮਛਲੀ ਜਲ ਕੇ ਆਉਂਦੀ ਹੈ, ਉਸਕਾ ਪਾਣੀ ਹੈ, ਔਰ ਲਾਊਡ ਜਲ ਜਾਏਗੀ,
2: ਕੜਾਹੀ
1: ਚ ਪਾਓ ਤੇ ਤਲ ਜਾਏਗੀ,
2: ਕੜਾਹੀ ਚ ਪਾਓ ਤਲ ਜਾਏਗੀ। ਛੁੱਟੀ ਆ, ਮਨਾਓ, ਮਛੀ ਮਛੀ ਖਾਓ।
1: ਰੇਡੀਓ ਹਾਂਜੀ ਸ਼ਾਬਾਸ਼
2: ਸ਼ਾਬਾਸ਼। ਵੈਰੀ ਗੁੱਡ ਆਸੀ ਸਾਹਿਬ, ਤੁਸੀਂ ਤਾਂ ਬਹੁਤ ਸੋਹਣੀ ਪੋਇਮ ਸੁਣਾਉਂਦੇ ਹੋ।
1: ਆਸੀ ਸਾਹਿਬ ਵੱਡੇ ਹੋ ਰਹੇ ਨੇ ਹੁਣ, ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਨੇ ਰੇਡੀਓ ਤੇ। ਸੱਚੀ ਤੁਸੀਂ ਬਹੁਤ ਵੱਡੇ ਹੋ ਗਏ ਹੋ ਆਸੀ ਸਾਹਿਬ।
2: ਆਸੀ ਸਾਹਿਬ ਕਹਿੰਦੇ ਬਸ ਦੱਸਤੀ ਗੱਲ, ਹੈਂ ਹੋ ਗਏ ਵੱਡੇ। ਐਕਚੁਅਲੀ ਗੱਲ ਹੈ ਨਾ, ਵੱਡੇ ਹੋਏ ਕਹਿੰਦੇ ਜ਼ਿੰਮੇਵਾਰੀਆਂ ਬਹੁਤ ਨੇ ਲਾਈਫ ਦੇ ਅੰਦਰ, ਠੀਕ ਹੈ ਨਾ, ਥੋੜਾ ਚਿਲ ਕਰੇ, ਚਿਲ ਕਰੇ। ਐਂਡ ਜੀ ਨੈਕਸਟ ਸਾਡੇ ਨਾਲ ਕਾਲਰ ਨੇ 377, ਤੁਸੀਂ ਔਨ
1: 377। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨੰਬਰ ਦੇ ਲਾਸਟ 10 ਡਿਜ਼ਿਟ 377 ਨੇ।
2: 377 ਜੀ ਹੁਣ ਔਨ ਏਅਰ ਨਹੀਂ ਨੇ, ਹੁਣ ਮੈਂ ਕੀ ਕਰਾਂ, ਨਹੀਂ ਆਵਾਜ਼ ਨਹੀਂ ਅੱਛੀ ਲੱਗੀ ਹੋਣੀ, ਕੀ ਕਰ ਦਿੰਦੇ ਹਾਂ, ਕਿਸ਼ੋਰ ਦਾ ਤਾਂ ਨਹੀਂ ਰਹੇ, ਮੇਰੇ ਨਾਲ ਹੀ ਸਾਰਨਾ ਪਏਗਾ ਬਈ। ਬਟ ਅਗੇਨ 377 ਔਨ ਏਅਰ ਨੇ। ਸਤਿ ਸ਼੍ਰੀ ਅਕਾਲ,
3: ਮੈਂ
2: ਬਸੰਤ ਜੀ ਸਗੋਂ ਵਧੀਆ ਕਿ ਤੁਸੀਂ ਕਾਲ ਕੀਤੀ, ਕਿਉਂਕਿ ਮੈਂ ਕੱਲ ਤੁਹਾਨੂੰ ਇਹ ਕਹਿਣਾ ਭੁੱਲ ਗਿਆ ਕਿ ਤੁਸੀਂ ਕਿੰਨੀ ਮਹਾਨ ਸ਼ਖਸੀਅਤ ਹੋ, ਕਿ ਤੁਹਾਡਾ ਜਨਮ ਦਿਨ ਮੋਦੀ ਸਾਹਿਬ ਦੇ ਨਾਲ ਸੀ। ਸੇਮ ਸੇਮ, ਉਹ ਇੰਡੀਆ ਤੇ ਰਾਜ ਕਰ ਰਹੇ, ਤੁਸੀਂ ਇੱਥੇ ਰੇਡੀਓ ਤੇ ਰਾਜ ਕਰ ਰਹੇ ਹੋ, ਕਿਆ ਬਾਤ ਹੈ, ਬਿਊਟੀਫੁਲ ਬ੍ਰਦਰ, ਬਿਊਟੀਫੁਲ।
1: ਹੈਪੀ ਬਰਥਡੇ ਲਾਲ ਜੀ, ਪਰਮਾਤਮਾ ਕਰੇ ਤੁਹਾਨੂੰ ਬਹੁਤ ਸਾਰੀਆਂ ਤੰਦਰੁਸਤੀਆਂ ਮਿਲਣ, ਬਹੁਤ ਸਾਰੀਆਂ ਖੁਸ਼ੀਆਂ ਮਿਲਣ, ਤੁਸੀਂ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ, ਔਰ ਹਮੇਸ਼ਾ ਸਾਡੇ ਨਾਲ ਰੇਡੀਓ ਹਾਂਜੀ ਦਾ ਹਿੱਸਾ ਬਣੇ ਰਹੋ। ਗੋਡ ਬਲੈਸ ਯੂ, ਥੈਂਕ ਯੂ,
3: ਥੈਂਕ ਯੂ, ਥੈਂਕ ਯੂ ਜੀ। ਇੱਕ ਹੋਰ ਸਿਮਿਲੈਰਿਟੀ ਮੇਰੇ ਚ ਮੋਦੀ ਜੀ ਨਾ।
2: ਹਾਂਜੀ ਦੱਸੋ।
3: ਉਹਨਾਂ ਨੇ ਲੋਕਾਂ 15 ਲੱਖ ਦੇਣੇ, ਮੈਂ ਕਈਆਂ ਦੇ ਮੰਮੀ ਦੇ ਕੰਗਣ ਦੇਣੇ, ਤੁਸੀਂ ਮਾਂ ਕੇ ਕੰਗਣ ਦੇਣੇ ਮੈਨੂੰ।
2: ਹਲਕਾ ਹਲਕਾ ਤੰਗ ਤੁਸੀਂ ਦੋਨਾਂ ਨੇ ਕੀਤਾ ਬੈ ਲੋਕਾਂ ਨੂੰ।
1: ਹੈ
2: ਪੋਲੀਟੀਕਲ
1: ਸਟੇਟਮੈਂਟ ਪੇਸ਼ ਕੀਤੀ ਹੈ ਦੇਖੋ ਪਿਆਰ ਮੁਹੱਬਤ ਇੱਕ ਪਾਸੇ ਵਪਾਰ ਇੱਕ ਪਾਸੇ
2: ਇਹ ਗੱਲ
1: ਠੀਕ ਹੈ ਜੈਨੂਅਨ ਅੱਜ ਕੱਲ ਸੋਨੇ ਦਾ ਭਾਅ ਪਤਾ ਕਿਧਰ ਨੂੰ ਚੜਿਆ ਹੋਇਆ ਹੈ
2: ਹਾਂਜੀ ਹਾਂਜੀ ਮੈਂ ਹੁਣੇ ਜਾਣ ਤੋਂ ਪਹਿਲਾਂ ਦੱਸ ਕੇ ਜਾਊਂਗਾ ਮੈਨੂੰ ਪਤਾ ਮੈਨੂੰ ਪਤਾ ਮੈਂ
1: ਦੱਸੂਗਾ ਲਾਲ ਜੀ
2: ਠੀਕ ਹੋ ਗਿਆ ਬੈਸਟ ਹੋ ਗਿਆ
1: ਕਹਾਵਤ ਮੈਨੂੰ ਯਾਦ ਆ ਗਈ ਕਹਿੰਦੇ ਨਾ ਮੁਹਾਵਰਾ ਸੋਰੀ ਕਹਿੰਦੇ ਨਾ ਨੌਮਨ ਤੇਲ ਹੋਊਗਾ ਨਾ ਰਾਧਿਕਾ ਨੱਚੂਗੀ
2: ਉਹੀ ਗੱਲ ਹੋ ਗਈ
1: ਗਾਇਸ ਵੈਰੀ ਗੁੱਡ ਹੋਰ ਲਾਲ ਜੀ ਕਿੱਦਾਂ ਕਿੱਦਾਂ ਮਨਾਇਆ ਗੱਲ ਜਨਮ ਦਿਨ ਪਹਿਲੇ ਤਾਂ ਦੱਸੋ
3: ਨਹੀਂ ਬਸ ਵਧੀਆ ਹੀ ਫੈਮਿਲੀ ਨਾਲ ਮਨਾਇਆ
1: ਦੈਟਸ ਗੁੱਡ
3: ਸਿਟੀ ਘੁੰਮੇ ਬਸ ਹੋਰ ਕੀ ਸਿਟੀ ਸਾਰਾ ਦਿਨ ਸਿਟੀ ਘੁੰਮਦੇ ਰਹੇ ਹੋਰ ਕੁਝ ਨਹੀਂ ਕੀਤਾ
1: ਸਾਰਾ ਦਿਨ ਸਿਟੀ ਘੁੰਮਦੇ ਰਹੇ ਕਿੰਨੇ ਕੇਕ ਕੱਟੇ
2: ਮੈਂ
1: ਤਾਂ
2: ਨੀ ਕੁਛ ਬੋਲ ਰਿਹਾ ਵਿੱਚ ਮੈਂ ਕਿਹਾ ਆਪਸ ਚ ਵਪਾਰੀ ਲੋਕ ਗੱਲ ਕਰ ਰਹੇ ਮੈਂ ਕੀ ਕਰਨਾ ਸਹੀ
3: ਆਪਣਾ ਟੋਇਲਟ ਚ ਲੁਕ ਗਏ ਨਾ ਘਰ ਵਾਲੇ ਲੁਕ ਗਏ ਜਿਹੜੇ ਮੁੰਡੇ ਆਪਣੇ ਗਰਲਫ੍ਰੈਂਡ ਨੂੰ ਫੋਨ ਕਰਦੇ ਨਾ ਉਹ ਵੀ ਕਹਿੰਦੇ ਜਾਨੂ ਡਰਨਾ ਨੀ ਮੈਂ ਤੇਰੇ ਸਾਥ ਹੂੰ
2: ਓ ਨਾਈਸ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ
1: ਜਾਨੂ ਡਰਨਾ ਨੀ ਮੈਂ ਤੁਹਾਡੇ ਸਾਥ
2: ਜੀ ਜੀ
1: ਮੰਮੀ ਯਾਰ ਰੋਲ ਖਤਮ ਹੋ ਗਿਆ ਫੜਾਇਓ
3: ਇੱਕ ਬੱਚਾ ਆਪਣੀ ਦਾਦੀ ਕਹਿੰਦਾ ਦਾਦੀ ਕਹਿੰਦਾ ਵੀ ਗੱਲ ਬੱਚਾ ਕਹਿੰਦਾ ਦਾਦੀ ਕਹਿੰਦੇ ਤੈਨੂੰ ਕੁਛ ਵੀ ਕਹੋ ਤੇ ਬੋਲਣ ਨੀ ਹੈ ਦਾਦੀ ਦੇ ਹਾਂ ਪਤਾ ਦੱਸ ਕੀ ਬੋਲਾਂ ਕਹਿੰਦੇ ਵੀ ਕਹਿੰਦਾ ਵੀ ਟੈਂ ਬੋਲ ਕਹਿੰਦੀ ਟੈਂ ਵਧੀਆ ਬੋਲਣੀ ਹੈ ਫਿਰ ਕਹਿੰਦੇ ਇੱਕ ਨਹੀਂ ਇੱਕ ਵਾਰੀ ਹੋਰ ਬੋਲ ਕਹਿੰਦੀ ਟੈਂ ਦੋ ਤਿੰਨ ਵਾਰੀ ਹੋਰ ਲਿਖਦੀ ਟੈਂ ਟੈਂ ਕਹਿੰਦੇ ਪਰ ਤੂੰ ਕਿਉਂ ਪੁੱਛਣਾ ਕਹਿੰਦਾ ਪਤਾ ਨੀ ਕੱਲ ਮੰਮੀ ਆਪਣੀ ਸਹੇਲੀ ਕਹਿ ਰਹੀ ਸੀ ਇਹਦੀ ਦਾਦੀ ਟੈਂ ਬਣਾ ਕਦੋਂ ਬੋਲੂਗੀ
2: ਬੱਲੇ
3: ਇਹਦੀ ਦਾਦੀ ਬਣਾਈ ਕਦੋਂ ਟੈਂ
1: ਬੋਲੂਗੀ
3: ਕਹਿੰਦੇ ਆਪਣਾ ਸਹਿਮੀ ਸਾਹਿਬ ਲਾਲ ਜੀ ਕਿਸਮਤ ਖਰਾਬ ਹੋਵੇ ਨਾ ਹਨਾ ਕੰਮ ਜੇ ਤੁਸੀਂ ਆਪਣਾ ਵੀ ਖਾਸ ਜਿੰਨੀ ਸਭ ਕੁਛ ਖਰਾਬ ਕਰ ਲਿਆ ਹੋਇਆ ਨਾ ਕੁੱਤਾ ਪਾਉਂਦਾ ਏਦਾਂ ਲੱਗਦਾ ਉਹ ਵੀ ਸਲਾਹ ਦੇ ਕੇ ਗਿਆ
2: ਵਾਹ ਵਾਹ ਵਾਹ
3: ਲੱਗਦਾ ਇਹ ਸਹੀ ਹੈ
2: ਵੈਰੀ ਨਾਈਸ
1: ਆਹ ਤਾਂ ਸੁਣਿਆ ਸੀ ਜੇ ਕਿਸਮਤ ਖਰਾਬ ਹੋਵੇ ਊਂਠ ਤੇ ਬੈਠੇ ਨੂੰ ਕੁੱਤਾ ਕੱਟ ਜਾਂਦਾ
2: ਇਹ ਕੁੱਤਾ ਸਲਾਹ ਦਿੰਦਾ
1: ਇਹ ਕੁੱਤਾ ਸਲਾਹ ਦੇਣਾ
2: ਐਸੇ ਜ਼ਮਾਨਾ ਬੜੇ ਸਲਾਹਕਾਰਾਂ ਦਾ ਹੋ ਗਿਆ ਨਾ ਖਾਬ ਦੀ ਆਪਾਂ ਚੇਕ ਕਰਨੀ ਪੈਣੀ ਥੈਂਕ ਯੂ ਲਾਲ ਜੀ ਥੈਂਕ ਯੂ ਜੀ
1: ਥੈਂਕ ਯੂ ਵੈਰੀ ਮਚ ਲਾਲ ਜੀ ਹੈਵ ਅ ਨਾਈਸ ਡੇ
2: ਨਾਈਸ ਡੇ ਜੀ ਬਾਏ ਬਾਏ ਬਾਏ ਬਾਏ ਬਾਏ ਕੀ ਬਾਤ ਹੈ ਤੇ ਜੀ ਹੁਣ ਲੈਂਦੇ ਆਪਾਂ ਤੁਹਾਡੇ ਥੋੜੇ ਜਿਹੇ ਛੋਟੇ ਜਿਹੇ ਮੈਸੇਜਸ ਤੇ ਫਿਰ ਆਪਾਂ ਜਾਂਦੇ ਹਾਂ ਫਿਰ ਆਵਾਂਗੇ ਵਟਸਐਪ ਨਾਮ ਹੈ ਜੀ ਠੀਕ ਹੈ ਜੀ 190 ਕਹਿ ਰਹੇ ਭਾਜੀ ਆਈ ਐਮ ਵੈਰੀ ਕਨਫਿਊਜ਼ ਕਿ ਟੈਨਿਸ ਦੀ ਗੱਲ ਕਰ ਰਹੇ ਸੀ ਜਾਂ ਕ੍ਰਿਕਟ ਦੀ ਭਾਜੀ ਇੱਕੋ ਹੀ ਖੇਡ ਹੈ ਯਾਰ ਮੈਂ ਵਿਤਕਰਾ ਨਹੀਂ ਕਰਦਾ ਨੋ ਮੇਰੇ ਹੁੰਦੇ ਹੋਏ ਕਿਸੇ ਤਰ੍ਹਾਂ ਦੀ ਨਹੀਂ ਹੋਏਗੀ ਨਾ ਨਾ
1: ਚਾਹੇ ਹਾਕੀ ਹੋਵੇ ਟੈਨਿਸ ਹੋਵੇ ਯੂ ਨੋ ਸਕੌਚ ਹੋਵੇ ਸਭ ਇੱਕੋ ਹੀ ਆ ਗੇਮ
2: ਸਕੌਚ ਉਹ ਸਕੁਆਸ਼ ਤੁਸੀਂ
1: ਪਹਿਲੇ ਸਕੁਆਚ ਸਕੁਆਚ
2: ਠੀਕ ਹੈ
1: ਬਟਰ ਸਕੁਆਚ
2: ਅੱਛਾ ਬਟਰ ਸਕੁਆਚ ਆ ਵੀ ਠੀਕ ਹੈ
1: ਗੇਮ ਇੱਕੋ ਹੀ ਆ ਉੱਚ ਵੀ ਉਹਦੀ ਤਾਂ ਆਈਸਿੰਗ ਬਾਲ ਬਣਦੀ ਹੈ ਨਾ ਬਟਰ ਸਕੁਆਚ ਦੀ
2: ਮੈਂ ਨਾ ਪਤਾ ਨਹੀਂ ਕੀ ਹੋਇਆ ਇੱਕ ਵਾਰੀ ਮੈਨੂੰ ਭੇਜਤਾ ਕਿ ਆਹ ਬ੍ਰਿਕ ਆਉਂਦੀਆਂ ਸੀਗੀਆਂ ਮੈਂ ਪਤਾ ਨਹੀਂ ਹਮੇਸ਼ਾ ਭੁੱਲ ਕੇ ਕਹਿੰਦਾ ਸਕੁਆਚ ਬ੍ਰਾਈਟ ਦੇਣਾ ਹੋਇਆ ਕਹਿੰਦਾ ਕੀ ਬੋਲੀ
1: ਸਕੁਆਚ ਬ੍ਰਾਈਟ ਜੀ ਮੇਰੇ ਸਾਡੇ ਨਾ ਗੁਆਂਢੀ ਆਂਟੀ ਸੀਗੇ ਉਹ ਗਏ ਜਿਹੜੀ ਨਹੀਂ ਹੁੰਦੀਆਂ ਸਾਡੀ ਕਲੋਨੀ ਦੇ ਵਿੱਚ ਛੋਟੀਆਂ ਜਿਹੀਆਂ ਉਹਦੀਆਂ ਹੁੰਦੀਆਂ ਪਿਟ ਸ਼ਾਪ ਸੀਗੀਆਂ ਨਾ ਉਹ 'ਚ ਜਾ ਕੇ ਕਹਿੰਦੇ ਕਹਿੰਦੇ ਪੁੱਤਰ ਮੈਨੂੰ ਨਾ ਜਰਾ ਸਵੀਟ ਹਾਰਟ ਦੇਈ
2: ਕਾਫੀ ਲੋਕ ਬੋਲਦੇ ਸੀ ਤੇ ਇਧਰ ਬੋਲਣ ਤੋਂ ਗੱਲ ਇਹ ਹੈ ਜੀ ਕਿ ਸੁਖਵਿੰਦਰ ਭੈਣ ਜੀ ਨੇ ਵੀ ਸਹੀ ਦੱਸਤਾ ਸੀਗਾ ਜੀ ਸੰਤਰਾ ਜਿਹੜਾ ਤੁਸੀਂ ਬੁੱਝਿਆ ਵੈਰੀ ਨਾਈਸ ਤੇ ਹਰਮਨ ਸਿੰਘ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜਸ ਅਮਰਜੀਤ ਸਿੰਘ ਜੀ ਕਹਿੰਦੇ ਨੇ ਕਿ ਚੱਕ ਕੇ ਰੱਖੋ ਜੀ ਚੱਕ ਕੇ ਰੱਖਦੇ ਪਏ ਆ ਜੀ ਥੈਂਕ ਯੂ ਤੇ ਸੁਖਦੀਪ ਸਿੰਘ ਘੁੰਮਣ ਜੀ ਸਾਨੂੰ ਬਹੁਤ ਵਧੀਆ ਜੀ ਇੱਕ ਪੋਇਮ ਭੇਜਦੇ ਨੇ ਉਹ ਆਪਾਂ ਫਿਰ ਬਾਅਦ ਚੋਂ ਪੜਾਂਗੇ ਤੇ ਗੁਰਜੀਤ ਕੌਰ ਜੀ ਸਾਰਿਆਂ ਨੂੰ ਬਾਬਾ ਨਾਨਕ ਜੀ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਭੇਜਦੇ ਨੇ ਕਹਿੰਦੇ ਨੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਬਟਾਲੇ ਚ ਜੀ ਤਸਵੀਰ ਭੇਜਦੇ ਨੇ
1: ਥੈਂਕ ਯੂ ਵੈਰੀ ਮਚ ਸਾਡੇ ਨਾਲ ਸਾਂਝਾ ਕਰਨ ਲਈ ਜੀ
2: ਸਾਰਿਆਂ ਨੂੰ ਜੀ ਤੇ ਮਨਿੰਦਰ ਕੌਰ ਰੱਖੜਾ ਜੀ ਗੁੱਡ ਮਾਰਨਿੰਗ ਭੇਜਦੇ ਤੇ ਮਾਨ ਸਾਹਿਬ ਨੇ ਅੱਜ ਕੱਲ ਤੁਹਾਨੂੰ ਪਤਾ ਅਭਿਸ਼ੇਕ ਸ਼ਰਮਾ ਨੇ 31 ਬਾਲਾਂ ਚ ਸੈਂਚਰੀ ਮਾਰਤੀ ਇਟਸ ਅ ਰਿਕਾਰਡ ਡੈਲੀ ਜੂਲਰ ਵਾਲੇ ਕਹਿ ਰਹੇ ਨੇ ਕਿ ਅੱਜ ਹੈ ਜੀ 22 ਕੈਰੇਟ ਗੋਲਡ ਦਾ ਰੇਟ $187 ਪਰ ਗ੍ਰਾਮ ਸੋ ਤੁਸੀਂ ਹਿਸਾਬ ਲਾ ਲੋ ਤੁਹਾਡੇ 30 ਤੋਲੇ
1: ਪਲੱਸ ਬਣਵਾਈ
2: ਲਾਲ ਜੀ ਕਹਿੰਦੇ ਮੈਂ ਨੀ ਹਫਤਾ ਫੋਨ ਕਰਦਾ
1: ਐਸਾ ਮਤ ਕਹੋ ਕ੍ਰਿਸ਼ਨ ਭਈਆ ਐਸਾ ਮਤ ਕਹੋ ਹਮਾਰੀ ਮਾਂ ਕੇ ਕੰਗਨ ਮਰ ਜਾਏਗੇ
2: ਕਿਆ ਬਾਤ ਹੈ ਨਹੀਂ ਜੀ ਤੁਹਾਡੀ ਮਾਤਾ ਜੀ ਦੇ ਕੰਗਨ ਅਸੀਂ ਨਹੀਂ
1: ਮਰਨਾ ਕੰਗਨ ਆਏਗੇ
2: ਆਏਗੇ
1: ਆਏਗੇ ਜ਼ਰੂਰ ਆਏਗੇ
2: ਤੁਹਾਡੇ ਕੰਗਨ ਵੀ ਆਣਗੇ ਤੇ ਜੀ ਅਸੀਂ ਵੀ ਬ੍ਰੇਕ ਤੋਂ ਬਾਅਦ ਆਵਾਂਗੇ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਚੁੱਕਾ ਦੋਸਤੋ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਤਰੀਕ ਹੈ ਜੀ 18 ਸਤੰਬਰ 2026, ਦਿਨ ਹੈ ਸ਼ੁੱਕਰਵਾਰ ਤੇ ਸਾਡੇ ਨਾਲ ਅੱਜ ਦੀਆਂ ਖਬਰਾਂ ਸਾਂਝੀਆਂ ਕਰਨ ਲਈ ਸਾਡੇ ਨਾਲ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਗੌਤਮ ਜੀ। ਅਗਲੀ ਆਵਾਜ਼ ਤੁਸੀਂ ਗੌਤਮ ਕਪਿਲ ਜੀ ਦੀ ਸੁਣੋਗੇ ਜੀ।
1: ਧੰਨਵਾਦ ਕ੍ਰਿਸ਼ਨਾ ਜੀ, ਔਰ ਬਹੁਤ ਸ਼ੁਕਰੀਆ ਸਾਰੇ ਸਰੋਤਿਆਂ ਨੂੰ ਵੀ ਜੀਆਂ ਨੂੰ ਆਖਦੇ ਹਾਂ ਅੱਜ ਦੇ ਇਸ ਖਬਰਨਾਮੇ ਦੇ ਵਿੱਚ। ਔਰ ਖਬਰਾਂ ਦੇ ਵਿੱਚ ਵੈਸੇ ਤਾਂ ਕੱਲ ਦੇ ਦਿਨ ਸ਼ਾਮ ਦੀਆਂ ਖਬਰਾਂ ਜਿਨ੍ਹਾਂ ਨੇ ਸੁਣੀਆਂ ਨੇ ਸਿਡਨੀ ਸਟੇਸ਼ਨ ਤੋਂ, ਉਹਨਾਂ ਨੂੰ ਪਤਾ ਲੱਗ ਹੀ ਗਿਆ ਕਿ ਜਿਹੜੇ ਟੋਨੀ ਵਰਕ ਨੇ ਆਸਟ੍ਰੇਲੀਆ ਦੇ ਹੋਮ ਅਫੇਅਰਸ ਯਾਨੀ ਗ੍ਰਹਿ ਮਾਮਲਾਤ ਦੇ ਮੰਤਰੀ ਤੇ ਉਹਨਾਂ ਦੇ ਕੋਲ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਦਾ ਮੰਤਰਾਲਾ ਵੀ, ਉਹਨਾਂ ਨੇ ਕੁਛ ਤਬਦੀਲੀਆਂ ਕੀਤੀਆਂ ਸੀ। ਉਹ ਤਬਦੀਲੀਆਂ ਵੈਸੇ ਤਾਂ ਅਸੀਂ ਆਪਣੇ ਸੋਸ਼ਲ ਮੀਡੀਆ ਪੇਜਿਸ ਦੇ ਰਾਹੀਂ ਪਾ ਛੱਡੀਆਂ ਨੇ, ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ। ਪਰ ਜੇ ਸਿਰਫ ਖਬਰਾਂ ਸੁਣਨ ਦੇ ਮੁਰੀਦ ਹੋ ਤਾਂ ਅੱਜ ਦੇ ਦਿਨ ਵੀ ਤੁਹਾਨੂੰ ਉਹ ਇੱਕ ਵਾਰ ਫਿਰ ਤੋਂ ਮੋਟੇ ਮੋਟੇ ਜੇ ਜਿਹੜੇ ਫਰਕ ਆਏ ਨੇ ਜਾਂ ਆਣਗੇ ਜਾਂ ਦਾਅਵਾ ਕੀਤਾ ਜਾ ਰਿਹਾ ਕਿ ਲਿਆਂਦੇ ਜਾਣਗੇ, ਉਹਨਾਂ ਦੇ ਬਾਰੇ ਤੁਹਾਨੂੰ ਦੱਸਦੇ ਚੱਲਾਂਗੇ। ਇੰਟਰਨੈਸ਼ਨਲ ਨਿਊਜ਼ ਦੀ ਸ਼ੁਰੂਆਤ ਅਕਸਰ ਮੱਧ ਪੂਰਬ ਦੇ ਹਮਲਿਆਂ ਤੋਂ ਕਰਦੇ ਹਾਂ, ਪਰ ਅੱਜ ਕੁਦਰਤ ਦੀ ਤਬਾਹੀ ਦੇ ਨਾਲ ਜੁੜੀ, ਵੈਸੇ ਤਾਂ ਨੇਪਾਲ ਤ੍ਰਾਸਦੀ ਨੇ ਮਨੁੱਖਤਾ ਨੂੰ ਇੱਕ ਵਾਰ ਫਿਰ ਤੋਂ ਚਿਹਰਾ ਦਿਖਾਇਆ ਸੀ ਕਿ ਕੁਦਰਤ ਦੇ ਅੱਗੇ ਮਨੁੱਖ ਕਿੰਨਾ ਬੇਬਸ ਹੈ। ਹੁਣ ਆਖਿਰਕਾਰ ਨੇਪਾਲ ਤ੍ਰਾਸਦੀ ਦੇ ਮੁੱਖ ਕਾਰਨਾਂ ਦਾ ਪਤਾ ਚੱਲਿਆ ਹੈ, ਜਦੋਂ ਇਸ ਤ੍ਰਾਸਦੀ ਨੇ ਅਗਸਤ ਮਹੀਨੇ ਦੇ ਦਰਮਿਆਨ ਨੇਪਾਲ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਹੈਰਾਨ, ਪਰੇਸ਼ਾਨ ਤੇ ਖੌਫਜ਼ਦਾ ਕਰ ਦਿੱਤਾ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਦੇ ਅਖੀਰ ਦੇ ਵਿੱਚ ਨੇਪਾਲ ਤੇ ਤਿੱਬਤ ਦੇ ਇਹਨਾਂ ਹਿੱਸਿਆਂ ਦੇ ਵਿੱਚ ਆਏ ਹੜ੍ਹਾਂ ਦੀ ਵਜ੍ਹਾ ਗਲੇਸ਼ੀਅਰ ਦੇ ਲਗਾਤਾਰ ਟੁੱਟਣ ਤੇ ਜਲਵਾਯੂ ਤਬਦੀਲੀ ਦੇ ਅਹਿਮ ਭੂਮਿਕਾ ਇਹਦੇ ਵਿੱਚ ਹੋ ਸਕਦੀ ਹੈ। ਵਰਲਡ ਵੈਦਰ ਐਟਰੀਬਿਊਸ਼ਨ ਯਾਨੀ WWA ਦੇ ਖੋਜਾਰਥੀਆਂ ਦੇ ਮੁਤਾਬਕ ਇਸ ਖਿੱਤੇ ਦੇ ਵਿੱਚ ਤੇਜ਼ੀ ਦੇ ਨਾਲ ਵੱਧ ਰਹੇ ਤਾਪਮਾਨ ਦੇ ਚੱਲਦਿਆਂ ਗਲੇਸ਼ੀਅਰ ਪਤਲੇ ਹੋ ਗਏ ਤੇ ਫਿਰ ਹਿਮਾਲਿਆ ਦੀਆਂ ਚਟਾਨਾਂ ਦੀਆਂ ਜਿਹੜੀਆਂ ਡੂੰਘਾਈਆਂ ਸੀ ਉਹਨਾਂ ਚ ਜੰਮੀ ਹੋਈ ਬਰਫ਼ ਵੀ ਪਿਘਲਦੀ ਗਈ। ਪਿਛਲੇ ਮਹੀਨੇ ਲੈਂਗਟਾਂਗ ਲਿਰੁੰਗ ਪਹਾੜ ਦੇ ਉੱਤੇ ਤਕਰੀਬਨ 2 ਵਰਗ ਕਿਲੋਮੀਟਰ ਦੀ ਚਟਾਨੀ ਕੰਧ ਤੇ ਗਲੇਸ਼ੀਅਰ ਦੀ ਬਰਫ਼ ਟੁੱਟਣ ਦੇ ਚੱਲਦਿਆਂ, ਹਾਲਾਂਕਿ ਜਲਵਾਯੂ ਤਬਦੀਲੀ ਦੀ ਸਹੀ ਤੇ ਸਪਸ਼ਟ ਭੂਮਿਕਾ ਦਾ ਪਤਾ ਨਹੀਂ ਚੱਲ ਸਕਿਆ, ਪਰ ਇਸ ਦੇ ਚੱਲਦਿਆਂ ਇਹ ਵੱਡਾ ਹਾਦਸਾ ਹੋਇਆ ਸੀ। ਔਰ ਖੋਜਾਰਥੀਆਂ ਦਾ ਕਹਿਣਾ ਹੈ ਕਿ ਵੱਡੇ ਤਾਪਮਾਨ ਦੇ ਕਾਰਨ, ਜਿਹੜਾ ਤਾਪਮਾਨ ਵੱਧ ਰਿਹਾ ਤਾਪਮਾਨ ਹੈ ਉਹਦੇ ਚੱਲਦਿਆਂ ਇਹ ਹਾਲਾਤ ਬਣੇ ਹੋਣਗੇ। ਲਗਾਤਾਰ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਧਰਤੀ ਦੇ ਉੱਤੇ ਔਸਤ ਤਾਪਮਾਨ ਵੱਧ ਰਿਹਾ ਹੈ। ਔਸਤ ਤਾਪਮਾਨ ਦੇ ਵਧਣ ਦੇ ਪਿੱਛੇ ਕਾਰਨ ਅਕਸਰ ਜਲਵਾਯੂ ਤਬਦੀਲੀ ਨੂੰ ਜਾਂ ਚੌਗਿਰਦ ਦੇ ਵਿੱਚ ਆ ਰਹੇ ਵਿਗਾੜ ਨੂੰ ਦੱਸਿਆ ਜਾਂਦਾ ਹੈ। ਉਧਰ ਇੰਪੀਰੀਅਲ ਕਾਲਜ ਆਫ ਲੰਡਨ ਦੇ ਮੁਤਾਬਕ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖ ਦੇ ਕਾਰਨ ਹੀ ਜਲਵਾਯੂ ਤਬਦੀਲੀ ਜਿਹੜੀ ਉਹ ਧਰਤੀ ਦੇ ਉੱਤੇ ਵਾਪਰ ਰਹੀ ਹੈ, ਔਰ ਇਸ ਆਫ਼ਤ ਦੇ ਹਾਲਾਤ ਵੀ ਮਨੁੱਖਤਾ ਦੇ ਕਾਰਨ ਹੀ ਬਣੇ ਹੋਣਗੇ। ਕੁਦਰਤ ਨੇ ਆਪਣੇ ਆਪ ਤਾਂ ਬਰਫ਼ ਪਿਘਲਾਈ ਨਹੀਂ ਕਿਉਂਕਿ ਤਾਪਮਾਨ ਵਧਣ ਲੱਗ ਪਿਆ, ਬਰਫ਼ ਪਿਘਲਣ ਲੱਗ ਪਈ, ਗਲੇਸ਼ੀਅਰ ਪਤਲੇ ਹੋਣ ਲੱਗ ਪਏ, ਵੱਡੇ ਟੁਕੜੇ ਆ ਕੇ ਨਦੀ ਦੇ ਵਿੱਚ ਡਿੱਗੇ ਤੇ ਉਹੀ ਨਦੀ ਫਿਰ ਹੜ੍ਹਾਂ ਦਾ ਕਾਰਨ ਬਣੀ। WWA ਦੀ ਵੈਬਸਾਈਟ ਦੇ ਮੁਤਾਬਕ ਅੱਤ ਦੀ ਮੌਸਮੀ ਘਟਨਾਵਾਂ ਦੇ ਚੱਲਦਿਆਂ ਦੁਨੀਆ ਭਰ ਦੇ ਵਿੱਚ ਇਸ ਕਿਸਮ ਦੇ ਹਾਲਾਤ ਆਉਣ ਵਾਲੇ ਸਮਿਆਂ ਦੇ ਵਿੱਚ ਵਧਣਗੇ। ਵੈਸੇ ਧਰਤੀ ਦਾ ਔਸਤ ਤਾਪਮਾਨ ਵਾਧਾ 1.5 ਡਿਗਰੀ ਸੈਲਸੀਅਸ ਦੇ ਆਸ ਪਾਸ ਹੋਇਆ, ਜੋ ਕਿ ਕੋਈ ਚੰਗੀ ਗੱਲ ਤਾਂ ਨਹੀਂ ਮੰਨੀ ਜਾ ਸਕਦੀ। ਵੈਸੇ ਉੱਥੇ ਰੂਸੀ ਖਬਰ ਏਜੰਸੀ ਤਾਸ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਦੇ ਨਾਲ ਦੱਸਿਆ ਕਿ ਰੂਸ ਦੀ ਫੌਜ ਨੇ ਰਾਤ ਭਰ ਯੂਕਰੇਨੀ ਇਲਾਕਿਆਂ ਦੇ ਉੱਤੇ ਵੱਡੇ ਪੱਧਰ ਤੇ ਹਮਲੇ ਕੀਤੇ ਨੇ। ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਮੈਟਲਜੀ ਤੇ ਰੇਡੀਓ ਇਲੈਕਟ੍ਰੋਨਿਕਸ ਉਦਯੋਗਾਂ ਦੇ ਨਾਲ ਜੁੜੇ ਟਿਕਾਣਿਆਂ ਦੇ ਉੱਤੇ ਜਿਹੜੇ ਉਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਹਮਲੇ ਕੀਵ, ਜ਼ਾਪੋਰੀਜ਼ੀਆ ਤੇ ਓਡੇਸਾ ਇਲਾਕੇ ਦੇ ਵਿੱਚ ਕੀਤੇ ਗਏ ਨੇ। ਮੰਤਰਾਲੇ ਦੇ ਮੁਤਾਬਕ ਰੂਸੀ ਬਲਾਂ ਨੇ ਜ਼ਮੀਨ, ਸਮੁੰਦਰ ਤੇ ਹਵਾ ਦੇ ਵਿੱਚੋਂ ਇਹ ਸਟੀਕ ਨਿਸ਼ਾਨੇ ਵਾਲੇ ਡਰੋਨ ਦਾਗੇ ਨੇ। ਇਸ ਦੇ ਵਿੱਚ ਯੂਕਰੇਨ ਦੀ ਸਮੁੰਦਰੀ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਬੁੱਧਵਾਰ ਦੇ ਦਿਨ ਦੱਸਿਆ ਸੀ ਕਿ ਇੱਕ ਮਿੰਨੀ ਬੱਸ ਦੇ ਉੱਤੇ ਹੋਏ ਡਰੋਨ ਹਮਲੇ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਕਈ ਖਬਰ ਏਜੰਸੀਆਂ ਦੀ ਤਰਫ ਤੋਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸੀ। ਵੈਸੇ ਐਸੇ ਸਮੇਂ ਦੇ ਵਿੱਚ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਬਰਤਾਨੀਆ, ਜਰਮਨੀ ਵਰਗੇ ਦੇਸ਼ਾਂ ਦੀ ਤਰਫ ਤੋਂ ਯੂਕਰੇਨ ਨੂੰ ਵਧੇਰੇ ਫੌਜੀ ਮਦਦ ਜਿਹੜੀ ਉਹ ਦਿੱਤੀ ਜਾ ਰਹੀ ਹੈ। ਉੱਥੇ ਹੀ ਦੂਸਰੇ ਪਾਸੇ ਈਰਾਨ ਨੇ ਦਾਅਵਾ ਕੀਤਾ ਹੈ ਕਿ ਕੇਸ਼ਮ ਹਵਾਈ ਖੇਤਰ ਦੇ ਵਿੱਚ ਅਮਰੀਕੀ ਫੌਜ ਦੇ MQ-9 ਡਰੋਨ ਨੂੰ ਮਾਰ ਸੁੱਟਿਆ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ ਹੈ। IRGC ਦੇ ਜਨਸੰਪਰਕ ਵਿਭਾਗ ਦੀ ਤਰਫ ਤੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਡਰੋਨ ਵੀਰਵਾਰ ਸਵੇਰ ਸਥਾਨਕ ਸਮੇਂ ਦੇ ਮੁਤਾਬਕ 10:15 ਇੱਕ ਆਧੁਨਿਕ ਹਵਾਈ ਰੱਖਿਆ ਪ੍ਰਣਾਲੀ ਦੀ ਮਦਦ ਦੇ ਨਾਲ ਗਿਰਾਇਆ ਗਿਆ। ਬਿਆਨ ਦੇ ਮੁਤਾਬਕ ਨਸ਼ਟ ਕੀਤਾ ਗਿਆ ਡਰੋਨ ਅਮਰੀਕੀ ਫੌਜ ਦਾ ਸੀ ਤੇ ਇਸ ਨੂੰ ਕੇਸ਼ਮ ਦੇ ਵਿੱਚ ਬਣਾਇਆ ਗਿਆ ਸੀ। IRGC ਨੇ ਅਗਲੇ ਦਾਅਵੇ 'ਚ ਇਹ ਵੀ ਕਿਹਾ ਹੈ ਕਿ ਆਪਣੀ ਤਰ੍ਹਾਂ ਦਾ ਇਹ 53ਵਾਂ ਅਮਰੀਕੀ ਡਰੋਨ ਸੀ ਜਿਸ ਨੂੰ ਈਰਾਨੀ ਫੌਜ ਨੇ ਖਤਮ ਕੀਤਾ ਹੈ, ਫੁੰਡ ਸੁੱਟਿਆ ਹੈ। ਵੈਸੇ ਅਮਰੀਕਾ ਦੀ ਤਰਫ ਤੋਂ ਇਹਨਾਂ ਗੱਲਾਂ ਦੀ ਕਦੇ ਵੀ ਜ਼ਿੰਮੇਦਾਰੀ ਨਹੀਂ ਲਈ ਜਾਂਦੀ, ਕਦੇ ਵੀ ਸਵੀਕਾਰ ਨਹੀਂ ਕੀਤਾ ਜਾਂਦਾ ਕਿ ਈਰਾਨ ਦੀ ਤਰਫ ਤੋਂ ਕਿਤੇ ਹਮਲਿਆਂ ਦੇ ਵਿੱਚ ਅਮਰੀਕਾ ਦਾ ਕੋਈ ਨੁਕਸਾਨ ਹੋਇਆ ਤਾਂ ਕਿੰਨਾ ਹੋਇਆ। ਉਧਰ ਦੂਸਰੇ ਪਾਸੇ ਜਿਹੜੀਆਂ ਖਬਰਾਂ ਉਹ ਅਮਰੀਕਾ ਦੇ ਉੱਤੇ ਈਰਾਨ ਦੇ ਵਿੱਚ ਜੰਗੀ ਅਪਰਾਧ ਕਰਨ ਦੀਆਂ ਸਾਹਮਣੇ ਆ ਰਹੀਆਂ ਨੇ। ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਜਥੇਬੰਦੀ ਦੀ ਤਰਫ ਤੋਂ ਜਿਹੜੇ ਮਾਹਰ ਨਿਯੁਕਤ ਕੀਤੇ ਗਏ ਸੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਨੂੰ ਮੰਨਣ ਦੇ ਢੁਕਵੇਂ ਆਧਾਰ ਮਿਲੇ ਨੇ ਕਿ ਅਮਰੀਕਾ ਨੇ ਈਰਾਨ ਵਿੱਚ ਦੋ ਹਮਲਿਆਂ ਦੇ ਦਰਮਿਆਨ ਵਾਰ ਕ੍ਰਾਈਮ ਕੀਤੇ ਨੇ, ਜੰਗੀ ਅਪਰਾਧ ਕੀਤੇ ਨੇ। ਇਹਨਾਂ ਹਮਲਿਆਂ ਦੇ ਵਿੱਚ ਈਰਾਨ ਦੇ ਦੱਖਣੀ ਸ਼ਹਿਰ ਮਿਨਾਬ ਦੇ ਸਕੂਲ ਦੇ ਉੱਤੇ ਕੀਤਾ ਗਿਆ ਹਮਲਾ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਸਕੂਲ ਦੇ ਉੱਤੇ ਕੀਤੇ ਗਏ ਹਮਲੇ 'ਚ 168 ਜਾਨਾਂ ਚਲੀ ਗਈਆਂ ਸੀ। ਸਕੂਲ ਦੀਆਂ ਮਾਸੂਮ ਬੱਚੀਆਂ ਉਹਦੇ 'ਚ ਸ਼ਾਮਲ ਸੀ। ਅਮਰੀਕਾ ਨੇ ਅੱਜ ਤੱਕ ਉਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਈਰਾਨ ਦੇ ਵਿੱਚ ਬਣੇ ਕੌਮਾਂਤਰੀ ਤੱਥ ਖੋਜ ਮਿਸ਼ਨ ਦਾ ਕਹਿਣਾ ਹੈ ਕਿ ਇਸ ਦੇ ਸਿੱਟੇ ਵਜੋਂ ਹਵਾਈ ਹਮਲਿਆਂ ਦੇ ਚੱਲਦਿਆਂ ਔਰਤਾਂ ਤੇ ਬੱਚਿਆਂ ਸਣੇ ਕੁੱਲ 178 ਲੋਕਾਂ ਦੀ ਮੌਤ ਦੇ ਪਿੱਛੇ ਜ਼ਿੰਮੇਦਾਰ ਅਮਰੀਕਾ ਤੇ ਇਜ਼ਰਾਈਲ ਹੈ। ਔਰ ਇਸ ਦਰਮਿਆਨ ਮਾਨਵਤਾ ਦੇ ਖਿਲਾਫ ਅਪਰਾਧਾਂ ਦੇ ਚੱਲਦਿਆਂ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਹੈ। ਟਰੰਪ ਪ੍ਰਸ਼ਾਸਨ ਨੇ ਹਾਲੇ ਤੱਕ ਸਿੱਧੇ ਤੌਰ ਤੇ ਹਮਲੇ ਦੀ, ਚਾਹੇ ਮਿਨਾਬ ਸਕੂਲ ਦੇ ਉੱਤੇ ਹੋਇਆ ਹਮਲਾ ਹੈ ਜਾਂ ਸਿਵਿਲੀਅਨ ਇਲਾਕਿਆਂ 'ਚ ਹੋਏ ਹਮਲੇ ਨੇ, ਉਹਨਾਂ ਦੀ ਨਾ ਤਾਂ ਕੋਈ ਜ਼ਿੰਮੇਦਾਰੀ ਲਈ ਹੈ ਤੇ ਨਾ ਹੀ ਘੱਟੋ ਘੱਟ ਸਕੂਲ ਦੇ ਉੱਤੇ ਹੋਏ ਹਮਲੇ ਦੀ ਕੋਈ ਜਾਂਚ ਦੀ ਰਿਪੋਰਟ ਵੀ ਜਨਤਕ ਕੀਤੀ ਹੋਈ। ਸੰਯੁਕਤ ਰਾਸ਼ਟਰ ਹਮਾਇਤੀ ਟੀਮ ਨੇ ਦੋ ਹਮਲਿਆਂ ਨੂੰ ਲੈ ਕੇ ਜੰਗੀ ਅਪਰਾਧਾਂ ਦੇ ਦੋਸ਼ਾਂ ਦਾ ਜ਼ਿਕਰ ਵੀ ਕੀਤਾ। ਇਹਨਾਂ ਦੇ ਵਿੱਚੋਂ ਇੱਕ ਹਮਲਾ ਸਕੂਲ ਦੇ ਉੱਤੇ ਟੌਮ ਹੈਕ ਮਿਜ਼ਾਈਲ ਦੇ ਨਾਲ ਕੀਤਾ ਗਿਆ ਸੀ, ਦੂਜਾ ਹਮਲਾ 28 ਫਰਵਰੀ ਨੂੰ ਹੀ ਦੱਖਣੀ ਸ਼ਹਿਰ ਲਾਮੇਰ ਦੇ ਵਿੱਚ ਕੀਤਾ ਗਿਆ ਸੀ। ਇਸ ਹਮਲੇ 'ਚ 22 ਵਿਅਕਤੀਆਂ ਦੀ ਮੌਤ ਹੋਈ ਸੀ। ਉੱਥੇ ਅਮਰੀਕਾ ਨੇ ਹੁਣ ਇੱਕ ਹੋਰ ਪੰਗਾ ਛੇੜ ਲਿਆ ਹੈ, ਉਹ ਇਹ ਹੈ ਕਿ ਰੂਸ ਦੇ ਖਿਲਾਫ ਪਾਬੰਦੀਆਂ ਲਗਾਉਣ ਦਾ ਨਾਮ ਲੈ ਕੇ। ਰੂਸ ਦੇ ਖਿਲਾਫ ਤਾਂ ਕੋਈ ਪਾਬੰਦੀਆਂ ਨਹੀਂ ਲੱਗੀਆਂ ਖੈਰ, ਪਰ ਕਿਹਾ ਜਾ ਰਿਹਾ ਹੈ ਕਿ ਰੂਸ ਨੂੰ ਇਸ ਦੇ ਤਹਿਤ ਸਜ਼ਾ ਦਿੱਤੀ ਜਾਏਗੀ। ਸਜ਼ਾ ਤਾਂ ਉਹਨਾਂ ਦੇਸ਼ਾਂ ਨੂੰ ਦੇ ਦਿੱਤੀ ਗਈ ਹੈ ਜਿਹੜੇ ਰੂਸ ਦੇ ਨਾਲ ਵਪਾਰ ਕਰ ਰਹੇ ਸੀ। ਅਮਰੀਕੀ ਸਰਕਾਰ ਦੀ ਤਰਫ ਤੋਂ ਹੁਣ ਇਹ ਫੈਸਲਾ ਸੁਣਾਇਆ ਗਿਆ ਕਿ ਰੂਸ ਦੇ ਖਿਲਾਫ ਸਪਲਾਈ ਹਾਸਲ ਕਰਨ ਵਾਲੇ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾ ਦਿੱਤਾ ਜਾਏਗਾ। ਭਾਰਤ ਤੇ ਚੀਨ ਇਸ ਦੇ ਵਿੱਚ ਸ਼ਾਮਲ ਨੇ। ਅਮਰੀਕੀ ਡੈਮੋਕ੍ਰੇਟਿਕ ਸੈਨੇਟਰ ਰਿਚਰਡ ਬਲੂਮੈਂਥਲ ਨੇ ਭਾਰਤ ਤੇ ਚੀਨ ਤੋਂ ਇਲਾਵਾ ਰੂਸ ਦੇ ਨਾਲ ਵਪਾਰ ਕਰਨ ਵਾਲੇ ਹੋਰਨਾਂ ਦੇਸ਼ਾਂ ਨੂੰ ਵੀ ਇਹ ਹਦਾਇਤ ਦੇ ਛੱਡੀ। ਅਮਰੀਕੀ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਰੂਸ ਦੇ ਉੱਤੇ ਪਾਬੰਦੀਆਂ ਲਗਾਉਣ ਵਾਲੇ ਬਿੱਲ ਦੇ ਉੱਤੇ ਪਾਸ ਹੋਣ ਤੋਂ ਬਾਅਦ ਸੈਨੇਟਰ ਰਿਚਰਡ ਬਲੂਮੈਂਥਲ ਨੇ ਕਿਹਾ ਕਿ ਰੂਸ ਦੇ ਤੇਲ ਤੇ ਗੈਸ ਖਰੀਦਣ ਵਾਲੇ 5 ਸਭ ਤੋਂ ਵੱਡੇ ਖਰੀਦਦਾਰ ਦੇਸ਼ਾਂ ਦੇ ਉੱਤੇ ਜਿਹੜਾ 100% ਟੈਰਿਫ ਲਗਾਇਆ ਚੀਨ ਤੇ ਭਾਰਤ, ਬਿਹਤਰ ਹੋਏਗਾ ਕਿ ਤੁਸੀਂ ਆਪਣਾ ਰਵੱਈਆ ਸੁਧਾਰ ਲਵੋ, ਆਪਣਾ ਤੇਲ ਤੇ ਗੈਸ ਕਿਤੋਂ ਹੋਰ ਖਰੀਦੋ, ਇਹ ਰਣਨੀਤੀ ਹੁਣ ਤੁਹਾਡੀ ਨਹੀਂ ਚੱਲਣੀ। ਉਧਰ ਅਮਰੀਕੀ ਕਾਂਗਰਸ ਯਾਨੀ ਕਿ ਅਮਰੀਕਾ ਦੀ ਪਾਰਲੀਮੈਂਟ ਨੇ ਇਸ ਨੂੰ ਭਾਰਤ ਦੇ ਲਈ ਇੱਕ ਧਮਕੀ ਵਰਗਾ ਦੱਸਿਆ ਤੇ ਕਿਹਾ ਹੈ ਕਿ ਸਰਕਾਰ ਦੇ ਕੋਲ, ਭਾਰਤ ਸਰਕਾਰ ਦੇ ਕੋਲ ਅਮਰੀਕਾ ਦੇ ਸਾਹਮਣੇ ਸਰੈਂਡਰ ਕਰਨ ਤੋਂ ਇਲਾਵਾ ਕੋਈ ਹੋਰ ਹੱਲ ਨਹੀਂ ਹੋਏਗਾ। ਕਾਂਗਰਸ ਨੇ ਆਪਣੇ ਐਕਸ ਹੈਂਡਲ ਤੋਂ, ਭਾਰਤ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਨੇ ਵੀ ਆਪਣੇ ਐਕਸ ਹੈਂਡਲ ਤੋਂ ਲਿਖਿਆ ਹੈ ਕਿ ਭਾਰਤ ਨੂੰ ਇਹ ਧਮਕੀ ਅਮਰੀਕਾ ਦੇ ਸੈਨੇਟਰ ਰਿਚਰਡ ਬਲੂਮੈਂਥਲ ਨੇ ਦਿੱਤੀ ਹੈ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ, ਤੇ ਅਮਰੀਕਾ ਨੇ ਭਾਰਤ ਦੇ 100% ਟੈਰਿਫ ਲਗਾਉਣ ਦਾ ਜਿਹੜਾ ਬਿੱਲ ਪਾਸ ਕੀਤਾ ਉਸ ਤੋਂ ਬਾਅਦ ਜੋ ਧਮਕੀ ਦਿੱਤੀ ਗਈ ਸੀ ਉਸੇ ਦੇ ਮੁਤਾਬਿਕ ਮੋਦੀ ਹੁਣ ਅਮਰੀਕਾ ਦੇ ਅੱਗੇ ਪੂਰੀ ਤਰ੍ਹਾਂ ਦੇ ਨਾਲ ਸਰੈਂਡਰ ਹੋ ਚੁੱਕੇ ਨੇ। ਅਮਰੀਕਾ ਜਿੰਨਾ ਕਹਿੰਦਾ ਹੈ ਮੋਦੀ ਏਜੰਟ ਦੀ ਤਰ੍ਹਾਂ ਉਨਾ ਹੀ ਕੰਮ ਕਰਦੇ ਨੇ। UPI ਤੇ ਚਾਰਜ ਲਗਾਉਣਾ ਹੋਵੇ ਜਾਂ ਪਾਕਿਸਤਾਨ ਦੇ ਨਾਲ ਸੀਜ਼ ਫਾਇਰ ਕਰਨਾ ਹੋਵੇ, ਟੈਰਿਫ ਨੂੰ ਲੈ ਕੇ ਚੁੱਪੀ ਸਾਧਨਾ ਹੋਵੇ, ਕਿਸੇ ਵੀ ਮੁੱਦੇ ਦੇ ਉੱਤੇ ਮੋਦੀ ਅਮਰੀਕਾ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਨੇ। ਅਮਰੀਕਾ ਦੇ ਕੋਲ ਮੋਦੀ ਦੇ ਨਾਲ ਜੁੜਿਆ ਕੋਈ ਐਸਾ ਰਾਜ਼ ਹੈ ਜਿਸ ਦੀ ਵਜ੍ਹਾ ਦੇ ਨਾਲ ਉਹ ਪੂਰੀ ਤਰ੍ਹਾਂ ਦੇ ਨਾਲ ਕੰਪਰੋਮਾਈਜ਼ ਹੋ ਚੁੱਕੇ ਨੇ। ਹਾਲਾਂਕਿ ਕਾਂਗਰਸ ਨੇ ਇਸ ਦੇ ਵਿੱਚ ਜੈਫਰੀ ਐਪਸਟੀਨ ਫਾਈਲਾਂ ਦਾ ਜ਼ਿਕਰ ਨਹੀਂ ਕੀਤਾ। ਪਰ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਟਿੱਪਣੀ ਦਿੰਦਿਆਂ ਕਿਹਾ ਕਿ ਭਾਰਤ ਆਪਣੇ 1.5 ਅਰਬ ਲੋਕਾਂ ਦੀ ਊਰਜਾ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ। ਹਾਲਾਂਕਿ ਕਰੇਗਾ ਕੀ ਭਾਰਤ, ਇਸ ਦੇ ਬਾਰੇ ਕੋਈ ਟਿੱਪਣੀ ਨਹੀਂ ਦਿੱਤੀ ਗਈ, ਪਰ ਉਹਨਾਂ ਸਖ਼ਤ ਰਵੱਈਆ ਸਾਹਮਣੇ ਨਹੀਂ ਆਇਆ ਜਿੰਨਾ ਚੀਨ ਨੇ ਅਪਣਾਇਆ ਹੈ। ਚੀਨ ਦੇ ਉੱਤੇ ਇਸ ਕਿਸਮ ਦੇ ਨਾਲ ਇਹ ਪਾਬੰਦੀ ਵਾਲਾ ਫੈਸਲਾ ਲਾਗੂ ਕਰਨ ਤੋਂ ਬਾਅਦ ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜ਼ਿਆਕੁਨ ਨੇ ਵੀਰਵਾਰ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਚੀਨ ਤੀਸਰੇ ਧਿਰ ਦੇ ਦਬਾਅ ਦੇ ਹੇਠ ਆਉਣ ਵਾਲਾ ਨਹੀਂ ਹੈ। ਚੀਨ ਨੇ ਹਮੇਸ਼ਾ ਦੁਨੀਆ ਭਰ ਦੇ ਦੇਸ਼ਾਂ ਦੇ ਨਾਲ ਬਰਾਬਰੀ ਵਾਲਾ ਵਰਤਾਰਾ ਰੱਖਿਆ ਹੈ, ਔਰ ਅਜਿਹੇ ਦੇ ਵਿੱਚ ਜੇਕਰ ਕੋਈ ਤੀਸਰੀ ਧਿਰ ਨਿਸ਼ਾਨਾ ਬਣਦੀ ਹੈ ਜਾਂ ਤੀਸਰੀ ਧਿਰ ਦੀ ਤਰਫ ਤੋਂ ਦਖਲ ਅੰਦਾਜ਼ੀ ਕੀਤੀ ਜਾਂਦੀ ਹੈ ਜਦੋਂ ਚੀਨ ਕਿਸੇ ਦੂਸਰੇ ਦੇਸ਼ ਦੇ ਨਾਲ ਵਪਾਰ ਕਰਦਾ ਹੈ ਤਾਂ ਉਹ ਚੀਨ ਸਹਿਣ ਨਹੀਂ ਕਰੇਗਾ। ਅਮਰੀਕੀ ਪ੍ਰਤੀਨਿਧੀ ਸਭਾ ਦੇ ਵਿੱਚ ਲਿੰਡਸੇ ਉਹ ਗ੍ਰਾਹਮ ਸੈਕਸ਼ਨਿੰਗ ਰੂਸ ਐਂਡ ਇਰਾਨ ਐਕਟ 2026 ਇਹ ਪਾਸ ਕੀਤਾ ਗਿਆ ਸੀ। ਵੈਸੇ ਇਸ ਬਿੱਲ ਦੇ ਤਹਿਤ ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇ ਹੋਰ ਵੀ ਜਿਹੜੇ ਬਦਲਾਅ ਨੇ ਉਹ ਦੇਖਣ ਨੂੰ ਮਿਲਣਗੇ। ਭਾਰਤ ਵਰਗੇ ਦੇਸ਼ਾਂ ਦੇ ਖਿਲਾਫ਼ ਅਮਰੀਕਾ ਹੋਰ ਵੀ ਵਧੇਰੇ ਜਿਹੜਾ ਹੈ ਉਹ ਪਾਬੰਦੀਆਂ ਜਾਂ ਸਖ਼ਤੀਆਂ ਲਾਗੂ ਕਰ ਸਕਦਾ ਹੈ। ਭਾਰਤ ਦੀ ਤਰਫ ਤੋਂ ਜਿਹੜੇ ਅਮਰੀਕਾ ਦੇ ਵਿੱਚ ਰਾਜਦੂਤ ਨੇ ਵਿਨੇ ਮੋਹਨ ਕਵਾਤਰਾ, ਉਹਨਾਂ ਨੇ ਕਿਹਾ ਕਿ ਊਰਜਾ ਸੁਰੱਖਿਆ ਮਾਮਲੇ 'ਚ ਭਾਰਤ ਦੇ ਲੋਕਾਂ ਦੀ ਤਰਜੀਹ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ ਭਾਰਤ ਦੇ ਲਈ। ਔਰ ਕਵਾਤਰਾ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਸਾਡੇ ਫੈਸਲੇ ਦੇ ਵਿੱਚ ਕਿਫਾਇਤ, ਬਾਜ਼ਾਰ ਦੀ ਸਥਿਤੀਆਂ ਔਰ ਵਿਵਹਾਰ ਕਿਸ ਤਰੀਕੇ ਦੇ ਨਾਲ ਕੋਈ ਮੁਲਕ ਦੂਸਰੇ ਮੁਲਕ ਦੇ ਨਾਲ ਕਰਦਾ, ਇਸੇ ਦੇ ਤਹਿਤ ਇਹ ਸਾਰਾ ਕੁਝ ਤੈਅ ਹੁੰਦਾ। ਭਾਰਤ ਆਪਣੇ ਕੱਚੇ ਤੇਲ ਦਾ 85% ਤੋਂ ਵੀ ਜ਼ਿਆਦਾ ਤੇ ਆਪਣੀ ਕੁਦਰਤੀ ਗੈਸ ਦਾ ਕਰੀਬ ਅੱਧੇ ਤੋਂ ਵੀ ਜ਼ਿਆਦਾ ਇੰਪੋਰਟ ਹਿੱਸਾ ਕਰਦਾ ਹੈ, ਜਦਕਿ ਹਾਲੀਆ ਸੰਘਰਸ਼ ਦੇ ਦਰਮਿਆਨ ਵਿਸ਼ਵ ਭਰ ਦੇ ਵਿੱਚ ਸਪਲਾਈ ਦੇ ਉੱਤੇ ਦਬਾਅ ਵਧਿਆ। ਹੁਣ ਜਦੋਂ ਭਾਰਤ ਦੇ ਲੋਕਾਂ ਨੂੰ ਵਾਧੂ ਕੀਮਤਾਂ ਦੇਣੀਆਂ ਪੈ ਰਹੀਆਂ ਨੇ ਤਾਂ ਇਸ ਤੋਂ ਬਚਣ ਦੇ ਲਈ ਔਰ ਬਾਜ਼ਾਰ ਦੇ ਵਿੱਚ ਸੰਤੁਲਨ ਬਣਾਈ ਰੱਖਣ ਦੇ ਲਈ ਸਾਡੀ ਤਰਜੀਹ ਅਜੇ ਇਹੀ ਹੋਏਗੀ ਕਿ ਅਸੀਂ ਸਸਤੀ ਦਰ ਦੇ ਉੱਤੇ ਤੇਲ ਤੇ ਗੈਸ ਖਰੀਦੀਏ। ਹੁਣ ਇਹ ਵੀ ਲਿਖਿਆ ਕਿ ਭਾਰਤ ਮੱਧ ਪੂਰਬ ਦੇ ਵਿੱਚ ਅਫਰੀਕਾ, ਲੈਟਿਨ ਅਮਰੀਕਾ, ਯੂਰੇਸ਼ੀਆ ਤੇ ਅਮਰੀਕਾ ਦੇ ਅਲੱਗ ਅਲੱਗ ਸਾਂਝੇਦਾਰਾਂ ਤੋਂ ਵੀ ਤੇਲ ਖਰੀਦਦਾ ਹੈ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਵਿਵਸਥਾ ਹੈ ਤੇ ਦੁਨੀਆ ਦਾ ਸਭ ਤੋਂ ਵੱਡਾ ਊਰਜਾ ਉਪਭੋਗਤਾ ਬਾਜ਼ਾਰ ਹੈ, ਯਾਨੀ ਊਰਜਾ ਦੀ ਇੰਨੀ ਖਪਤ ਹੁੰਦੀ ਹੈ, ਚਾਹੇ ਉਹ ਤੇਲ ਹੈ, ਚਾਹੇ ਗੈਸ ਹੈ, ਚਾਹੇ ਡੀਜ਼ਲ ਪੈਟਰੋਲ ਹੈ, ਕਿਸੇ ਵੀ ਕਿਸਮ ਦਾ। ਭਾਰਤੀ ਰਾਜਦੂਤ ਨੇ ਇਹ ਵੀ ਕਿਹਾ ਕਿ ਕਿਫਾਇਤੀ ਊਰਜਾ ਘਰਾਂ, ਖੇਤਾਂ, ਹਸਪਤਾਲਾਂ, ਸਕੂਲਾਂ, ਕਾਰਖਾਨਿਆਂ ਤੇ ਟਰਾਂਸਪੋਰਟੇਸ਼ਨ ਨੂੰ ਚਲਾਉਂਦੀ ਹੈ। ਇਸ ਕਰਕੇ ਇਹ ਜ਼ਰੂਰੀ ਹੈ ਕਿ ਭਾਰਤ ਆਪਣੀ ਲੋੜ ਦੇ ਮੁਤਾਬਕ ਔਰ ਆਪਣੀ ਕਿਫਾਇਤ ਦੇ ਮੁਤਾਬਕ ਜਿਹੜਾ ਆਪਣੀ ਊਰਜਾ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕੇ। ਉਧਰ ਮੱਧ ਪੂਰਬ ਦੇ ਵਿੱਚ ਵੱਧ ਰਹੇ ਤਣਾਅ ਦੇ ਦਰਮਿਆਨ ਪਾਕਿਸਤਾਨ ਨੇ ਦੇਸ਼ ਦੇ ਵਿੱਚ ਫਿਰ ਤੋਂ ਵੱਡੇ ਪੈਮਾਨੇ ਦੇ ਉੱਤੇ ਫਿਊਲ ਨੂੰ ਲੈ ਕੇ ਕਟੌਤੀਆਂ ਕੀਤੀਆਂ ਨੇ ਔਰ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਵਾਹਨ ਖਰੀਦ, ਦੇਸ਼ ਵਿਦੇਸ਼ਾਂ ਦੇ ਵਿੱਚ ਯਾਤਰਾਵਾਂ ਦੇ ਉੱਤੇ ਰੋਕ ਲਗਾਉਣ ਤੇ ਫਿਊਲ ਸਪਲਾਈ ਸਣੇ ਬਾਜ਼ਾਰ ਦੇ ਖੁੱਲੇ ਰਹਿਣ ਦੇ ਵਿੱਚ ਜਿਹੜੀਆਂ ਸਮੇਂ ਦੀਆਂ ਇੱਕ ਸਮਾਂ ਸੀਮਾ ਤੈਅ ਕਰ ਦਿੱਤੀ ਗਈ ਹੈ ਕਿ ਇੰਨੇ ਵਜੇ ਤੋਂ ਇੰਨੇ ਸਮੇਂ ਤੱਕ ਪੈਟਰੋਲ ਪੰਪ ਖੁੱਲੇ ਰਹਿਣਗੇ। ਇਹਨਾਂ ਸਾਰੀਆਂ ਜਿਹੜੀਆਂ ਦਿੱਤੀਆਂ ਹੋਈਆਂ ਹਦਾਇਤਾਂ ਸੀਗੀਆਂ ਉਹਨਾਂ ਦੇ ਵਿੱਚ ਕਟੌਤੀਆਂ ਕੀਤੀਆਂ ਨੇ। ਦੱਸ ਦਈਏ ਕਿ ਸਰਕਾਰੀ ਸੂਚਨਾ ਦੇ ਮੁਤਾਬਕ ਅਗਲੇ 3 ਮਹੀਨਿਆਂ ਦੇ ਲਈ ਸਰਕਾਰੀ ਵਾਹਨਾਂ ਦੇ ਲਈ ਜਿਹੜੀ ਫਿਊਲ ਸਪਲਾਈ ਹੈ ਉਸ ਦੇ ਵਿੱਚ 50% ਦੀ ਕਮੀ ਕੀਤੀ ਜਾਏਗੀ, ਯਾਨੀ ਕਿ ਸਰਕਾਰੀ ਜਿਹੜੇ ਅਫਸਰ ਨੇ ਜਾਂ ਮੰਤਰੀ ਨੇ ਉਹਨਾਂ ਦੇ ਸਟਾਫ ਮੈਂਬਰ ਨੇ ਜਾਂ ਮੰਤਰੀਆਂ ਦੇ ਲਈ ਜਿਹੜੀਆਂ ਗੱਡੀਆਂ ਵਰਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਫਿਊਲ 50% ਘੱਟ ਵਰਤਿਆ ਜਾਏਗਾ। ਹਾਲਾਂਕਿ ਫੌਜ ਦੇ ਲਈ ਔਰ ਜਿਹੜੇ ਕਾਨੂੰਨ ਕੰਟਰੋਲ ਕਰਦੀਆਂ ਜਿਹੜੀਆਂ ਏਜੰਸੀਆਂ ਨੇ ਜਿਵੇਂ ਪੁਲਿਸ ਹੋ ਗਈ ਜਾਂ ਫਿਰ ਜਿਹੜੀਆਂ ਉੱਥੋਂ ਦੀਆਂ ਲੋਕਲ ਜਿਹੜੀਆਂ ਫੌਜੀ ਬਲਾਂ ਨੇ ਉਹਨਾਂ ਨੂੰ ਤੇ ਜਿਹੜੀਆਂ ਦੂਸਰੀਆਂ ਐਂਬੂਲੈਂਸ ਸੇਵਾਵਾਂ ਜਾਂ ਐਮਰਜੈਂਸੀ ਸੇਵਾਵਾਂ ਨੇ ਉਹਨਾਂ ਦੇ ਵਾਹਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਜਾਏਗੀ। ਖਰਚ ਦੇ ਵਿੱਚ ਕਟੌਤੀ ਦੇ ਉਪਾਅ ਦੇ ਤਹਿਤ ਸਾਰੇ ਪ੍ਰਕਾਰ ਦੇ ਵਾਹਨ ਉਹਨਾਂ ਦੀ ਖਰੀਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ, ਜਦਕਿ IT ਉਪਕਰਨਾਂ ਨੂੰ ਛੱਡ ਕੇ ਦੂਸਰੀਆਂ ਵਸਤਾਂ ਦੀ ਖਰੀਦ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ। ਬਹੁਤ ਜ਼ਰੂਰੀ ਵਿਦੇਸ਼ ਯਾਤਰਾ ਹੋਵੇ ਤਾਂ ਹੀ ਕੇਂਦਰੀ ਮੰਤਰੀ, ਸਰਕਾਰੀ ਅਧਿਕਾਰੀ ਜਾਂ ਹੋਰ ਅਧਿਕਾਰੀ ਕੇਵਲ ਇਕੋਨਮੀ ਕਲਾਸ ਦੇ ਵਿੱਚ ਹੀ ਯਾਤਰਾ ਕਰ ਸਕਣਗੇ, ਨਹੀਂ ਤਾਂ ਯਾਤਰਾ ਕਰਨ ਤੋਂ ਵੀ ਪਾਬੰਦੀ ਲਗਾਈ ਗਈ ਹੈ। ਸਰਕਾਰ ਨੇ ਹੁਕਮ ਦਿੱਤੇ ਨੇ ਕਿ ਅਧਿਕਾਰਕ ਬੈਠਕਾਂ ਟੈਲੀਕਾਨਫਰੰਸਿੰਗ ਦੇ ਜ਼ਰੀਏ ਕੀਤੀਆਂ ਜਾਣ, ਜਦਕਿ ਵਿਦੇਸ਼ੀ ਪ੍ਰਤੀਨਿਧੀ ਮੰਡਲ ਨੂੰ ਛੱਡ ਕੇ ਬਾਕੀਆਂ ਨੂੰ ਜਿਹੜਾ ਡਿਨਰ ਪ੍ਰੋਗਰਾਮ ਦੇ ਉੱਤੇ ਸੱਦਣ ਦਾ ਇੱਕ ਰਵਾਇਤ ਬਣੀ ਹੋਈ ਸੀ ਸਰਕਾਰੀ ਦਫ਼ਤਰਾਂ 'ਚ, ਉਹ ਬੰਦ ਕਰ ਦਿੱਤੀ ਜਾਵੇ, ਫਜ਼ੂਲ ਖਰਚੇ ਬੰਦ ਕਰ ਦਿੱਤੇ ਜਾਣ। ਦੁਕਾਨਾਂ, ਬਾਜ਼ਾਰਾਂ, ਮੰਡੀਆਂ ਤੇ ਸ਼ਾਪਿੰਗ ਮਾਲ ਨੂੰ ਰਾਤ 9 ਵਜੇ ਤੱਕ 9 ਵਜੇ ਤੋਂ ਬਾਅਦ ਬੰਦ ਕਰ ਦਿੱਤਾ ਜਾਵੇ, ਜਦਕਿ ਵਿਆਹ ਦੇ ਲਈ ਵਰਤੇ ਜਾਂਦੇ ਹਾਲ, ਟੈਂਟ ਤੇ ਦੂਸਰੇ ਵੀ ਜਿਹੜੇ ਫੰਕਸ਼ਨ ਸੈਂਟਰ ਨੇ ਉਹਨਾਂ ਨੂੰ ਰਾਤ 10 ਵਜੇ ਤੱਕ ਹੀ ਖੁੱਲ੍ਹਾ ਰੱਖਿਆ ਜਾਵੇ। ਰੈਸਟੋਰੈਂਟ, ਕੈਫੇ ਤੇ ਹੋਰ ਜਿਹੜੇ ਖਾਦ ਪਦਾਰਥ ਨੇ ਉਹ ਵੇਚਣ ਵਾਲੀਆਂ ਦੁਕਾਨਾਂ ਰਾਤ ਨੂੰ 11 ਵਜੇ ਹੀ ਬੰਦ ਹੋ ਜਾਣਗੀਆਂ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ ਇਹ ਖਬਰਾਂ ਨੇ, ਜਿੱਥੇ ਦਿੱਲੀ ਦੇ ਵਿੱਚ ਵੋਟਰ ਸੂਚੀ ਦੇ ਅੰਦਰ ਜਿਹੜੀ SIR ਪ੍ਰਕਿਰਿਆ ਉਸ ਚ ਪਾਰਦਰਸ਼ਤਾ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ। ਪਟੀਸ਼ਨ ਮੰਨੀ ਪਰਮੰਨੀ ਵਕੀਲ ਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਅੰਜਲੀ ਭਾਰਦਵਾਜ, ਅਮ੍ਰਿਤਾ ਜੌਹਰੀ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਜ਼ਰੀਏ ਦਾਇਰ ਕੀਤੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨ ਦੇ ਉੱਤੇ 22 ਸਤੰਬਰ ਨੂੰ ਸੁਣਵਾਈ ਕਰਨ ਦੀ ਗੱਲ ਵੀ ਕਹੀ ਹੈ। ਪਟੀਸ਼ਨ ਚ ਮੰਗ ਕੀਤੀ ਗਈ ਹੈ ਕਿ SIR ਦੇ ਤਹਿਤ ਨੋਟਿਸ ਪਾਉਣ ਵਾਲੇ 33 ਲੱਖ ਤੋਂ ਜ਼ਿਆਦਾ ਵੋਟਰਾਂ ਦੀ ਸੂਚੀ ਤੁਰੰਤ ਜਨਤਕ ਕੀਤੀ ਜਾਵੇ। ਨਾਲ ਹੀ ਚੋਣ ਕਮਿਸ਼ਨ ਇਹ ਸਪਸ਼ਟ ਕਰੇ ਕਿ ਲੌਜੀਕਲ ਡਿਸਕ੍ਰਿਪੈਂਸੀਜ਼, ਯਾਨੀ ਕਿ ਤਕਨੀਕੀ ਜਾਂ ਕਿਸੇ ਤਰਕ ਦੇ ਆਧਾਰ ਦੇ ਉੱਤੇ ਜਿਹੜੀਆਂ ਖਾਮੀਆਂ ਆਈਆਂ ਨੇ ਉਹ ਕਿਵੇਂ ਮੰਨੀਆਂ ਜਾਂਦੀਆਂ ਨੇ, ਉਹਨਾਂ ਦੇ ਮਾਨਦੰਡ ਕਿਵੇਂ ਤੈਅ ਕੀਤੇ ਜਾਂਦੇ ਨੇ। ਪਟੀਸ਼ਨ ਕਰਤਾਵਾਂ ਦੇ ਮੁਤਾਬਕ ਨੋਟਿਸ ਦੇ ਵਿੱਚ ਵੋਟਰਾਂ ਨੂੰ ਨੋਟਿਸ ਜਾਰੀ ਕਰਨ ਦੇ ਕਾਰਨ ਨਹੀਂ ਦੱਸੇ ਗਏ ਤੇ ਨਾਲ ਹੀ ਜਿਹੜੀਆਂ ਵੋਟਰ ਸੂਚੀਆਂ ਅਪਡੇਟ ਕੀਤੀਆਂ ਗਈਆਂ ਨੇ ਉਸ ਦੇ ਵਿੱਚ ਬਗੈਰ ਕਿਸੇ ਨੋਟਿਸ ਦੇ ਵੋਟਰਾਂ ਦੇ ਨਾਮ ਹਟਾਏ ਗਏ ਨੇ। ਪਟੀਸ਼ਨ ਦੇ ਮੁਤਾਬਕ ਦਿੱਲੀ ਦੀ ਡਰਾਫਟ ਵੋਟਰ ਸੂਚੀ ਦੇ ਵਿੱਚ ਪਹਿਲੇ ਗੇੜ ਤੋਂ ਬਾਅਦ 97 ਲੱਖ ਵੋਟਰ ਜਿਹੜੇ ਉਹ ਰਹਿ ਗਏ ਨੇ। ਇਸ ਵਿੱਚੋਂ 33,13,000 ਤੋਂ ਜ਼ਿਆਦਾ ਵੋਟਰਾਂ ਨੂੰ ਨੋ ਮੈਪਿੰਗ ਜਾਂ ਲੌਜੀਕਲ ਡਿਸਕ੍ਰਿਪੈਂਸੀਜ਼ ਦੇ ਆਧਾਰ ਦੇ ਉੱਤੇ ਨੋਟਿਸ ਜਾਰੀ ਕੀਤੇ ਗਏ ਨੇ। ਇਹਨਾਂ 'ਚ ਕਰੀਬ 13 ਲੱਖ ਵੋਟਰ ਨੋ ਮੈਪਿੰਗ ਤੇ 19 ਲੱਖ ਤੋਂ ਵਧੇਰੇ ਡਿਸਕ੍ਰਿਪੈਂਸੀਜ਼ ਦੀ ਕੈਟੇਗਰੀ ਦੇ ਵਿੱਚ ਰੱਖੇ ਗਏ ਨੇ। ਲੌਜੀਕਲ ਡਿਸਕ੍ਰਿਪੈਂਸੀ ਦੀ ਕੈਟੇਗਰੀ ਦੇ ਲਈ ਅਧਿਕਾਰਕ ਮਾਨਦੰਡ ਕੀ ਹੈ, ਉਹਦੇ ਐਲਗੋਰਿਦਮ ਕੀ ਨੇ, ਉਹਦੇ ਨਾਲ ਜੁੜੇ ਹੋਏ ਪੈਰਾਮੀਟਰਸ ਕੀ ਨੇ, ਇਹ ਸਪਸ਼ਟ ਕੀਤੇ ਜਾਣ, ਇਹਦੇ ਬਾਰੇ ਮੰਗ ਕੀਤੀ ਗਈ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਮਨੀਪੁਰ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਸੁਪਰੀਮ ਕੋਰਟ ਨੇ ਮਨੀਪੁਰ ਦੇ ਵਿੱਚ ਅੰਦਰੂਨੀ ਤੌਰ ਦੇ ਉੱਤੇ ਬੇਘਰ ਹੋਏ ਲੋਕਾਂ ਦੇ ਲਈ ਬਣਾਏ ਗਏ ਰਾਹਤ ਕੈਂਪਾਂ ਦੇ ਵਿੱਚ 30 ਤੋਂ ਵੱਧ ਮੌਤਾਂ ਹੋਣ ਦੀ ਰਿਪੋਰਟਾਂ ਦੇ ਉੱਤੇ ਹੈਰਾਨੀ ਪ੍ਰਗਟਾਈ ਹੈ। ਸਿਖਰਲੀ ਅਦਾਲਤ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਜਾਂਚ ਤੇ ਸੁਰੱਖਿਆ ਦੇ ਲਈ ਚੁੱਕੇ ਕਦਮਾਂ ਦੇ ਬਾਰੇ ਹਲਫ਼ਨਾਮਾ ਦਾਇਰ ਕਰਨ ਦੀ ਆਦੇਸ਼ ਦਿੱਤੇ ਨੇ, ਹੁਕਮ ਦਿੱਤੇ ਨੇ। ਔਰ ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਪੁੱਛਿਆ ਕਿ ਜਸਟਿਸ ਗੀਤਾ ਮਿੱਤਲ ਕਮੇਟੀ ਦੀ ਤਰਫ ਤੋਂ ਰਾਹਤ ਕੈਂਪਾਂ ਦੇ ਵਿੱਚ ਹੋਈਆਂ ਮੌਤਾਂ, ਖਾਸ ਤੌਰ ਦੇ ਉੱਤੇ ਗੈਰ ਕੁਦਰਤੀ ਮੌਤਾਂ ਦੇ ਬਾਰੇ ਸਹੀ ਜਾਣਕਾਰੀ ਦੇਣ ਦੇ ਬਾਵਜੂਦ ਠੋਸ ਕਦਮ ਕਿਉਂ ਨਹੀਂ ਚੁੱਕੇ ਗਏ। ਅਦਾਲਤ ਨੇ ਪੁੱਛਿਆ ਕਿ 34 ਮੌਤਾਂ ਦੇ ਵਿੱਚੋਂ ਕੇਵਲ 20 ਮਾਮਲਿਆਂ ਦੇ ਵਿੱਚ ਹੀ ਪੋਸਟਮਾਰਟਮ ਕਿਉਂ ਕਰਵਾਇਆ ਗਿਆ। ਰਾਹਤ ਕੈਂਪਾਂ ਦੇ ਵਿੱਚ ਗੈਰ ਕੁਦਰਤੀ ਯਾਨੀ ਅਨੈਚੁਰਲ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਪੀੜਤ ਪਰਿਵਾਰਾਂ ਨੂੰ ਸਿਰਫ 20,000 ਰੁਪਇਆ ਮੁਆਵਜ਼ਾ ਹੀ ਕਿਉਂ ਦਿੱਤਾ ਗਿਆ? ਆਖਿਰਕਾਰ ਇਸ ਮਾਮਲੇ ਦੀ ਰਿਪੋਰਟਿੰਗ ਦੇ ਉੱਤੇ ਚੁੱਪੀ ਕਿਉਂ ਸਾਧੀ ਗਈ? ਮਨੀਪੁਰ ਦੇ ਵਿੱਚ ਇਸ ਦਰਮਿਆਨ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਚੱਲ ਰਹੀ ਹੈ, ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਜ ਸੀ। ਇਸ ਦਰਮਿਆਨ ਮਨੀਪੁਰ ਦੀ ਹਿੰਸਾ ਜਿਹੜੀ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਸਰਕਾਰ ਦੀ ਤਰਫ ਤੋਂ ਰਾਹਤ ਕੈਂਪ ਬਣਾਏ ਗਏ ਸੀ, ਜਿੱਥੇ ਇਹ ਮੌਤਾਂ ਦੇ ਹੋਣ ਦਾ ਸਿਲਸਿਲਾ ਸਾਹਮਣੇ ਆਇਆ ਸੀ। ਉੱਥੇ ਹੀ ਅੱਜ ਦੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮਾਂ ਦੀ ਸੰਘਰਸ਼ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਨਗੇ। ਵੈਸੇ ਸਰਕਾਰ ਪਹਿਲਾਂ ਇਹ ਕਹਿ ਚੁੱਕੀ ਹੈ ਕਿ ਜਦੋਂ ਤੱਕ ਮਾਮਲਾ ਸੁਪਰੀਮ ਕੋਰਟ 'ਚ ਹੈ, ਜਿਸ ਨੂੰ ਖੁਦ ਪੰਜਾਬ ਸਰਕਾਰ ਆਪ ਹੀ ਲੈ ਕੇ ਗਈ ਹੈ, ਉਦੋਂ ਤੱਕ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਗੱਲਬਾਤ ਨਹੀਂ ਕੀਤੀ ਜਾਏਗੀ ਤੇ ਸੁਪਰੀਮ ਕੋਰਟ ਇਸ ਮਾਮਲੇ 'ਚ ਜੋ ਵੀ ਫੈਸਲਾ ਸੁਣਾਏਗੀ ਉਸੇ ਦੇ ਆਧਾਰ ਦੇ ਉੱਤੇ ਕਦਮ ਚੁੱਕੇ ਜਾਣਗੇ। ਅਸਲ ਦੇ ਵਿੱਚ ਮਾਮਲਾ ਬੜਾ ਪੁਰਾਣਾ ਹੈ ਪਰ ਪਿਛਲੇ 3 ਹਫ਼ਤਿਆਂ ਤੋਂ ਇਹ ਜਮੂਦ ਵੀ ਬਣਿਆ ਹੋਇਆ। ਸਰਕਾਰ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੀ ਨਹੀਂ ਹੋ ਰਹੀ। ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ, ਉਹਨਾਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਤੇ ਪੈਨਸ਼ਨਰਸ ਦਾ ਜਿਹੜਾ ਬਣਦਾ DA ਹੈ, ਜਿਹਨੂੰ DNS ਅਲਾਉਂਸ ਜਾਂ ਬਕਾਇਆ ਪਤਾ ਮਹਿੰਗਾਈ ਪਤਾ ਕਹਿ ਦਿੰਦੇ ਹਾਂ, ਉਹ ਹਾਲੇ ਤੱਕ ਨਹੀਂ ਦਿੱਤਾ। ਇੱਕ ਵੀ ਤਨਖਾਹ ਦੇ ਵਿੱਚ DA ਜੋੜ ਕੇ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚੋਂ ਜਿਹੜਾ ਇਹ ਚੂਨਾ ਲਗਾ ਰਹੀ ਹੈ, ਔਰ ਹੁਣ ਮੁੱਖ ਮੰਤਰੀ ਨੇ ਸਾਂਝੀ ਤਾਲਮੇਲ ਕਮੇਟੀ ਨੂੰ ਅੱਜ ਦੇ ਦਿਨ ਆਪਣੀ ਰਿਹਾਇਸ਼ ਦੇ ਉੱਤੇ 11 ਵਜੇ ਸੱਦਿਆ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਤਾਂ ਇੱਕ ਖਾਕਾ ਤਿਆਰ ਕੀਤਾ ਪਿਆ, ਉਹ ਮੁਲਾਜ਼ਮਾਂ ਨੂੰ ਮਨਾਏਗੀ ਕਿ ਅਕਤੂਬਰ ਮਹੀਨੇ ਦੇ ਵਿੱਚ ਤੁਹਾਨੂੰ ਤਨਖਾਹ ਦੇ ਵਿੱਚ ਇੱਕ ਲੰਬਸਮ ਯਾਨੀ ਇੱਕ ਮੁਸ਼ਤ ਇੱਕ ਰਕਮ ਦੇ ਦਿੰਦੇ ਹਾਂ ਤੇ ਇਹਦੇ ਨਾਲ ਚੁੱਪ ਕਰ ਜਾਓ, ਪਰ ਮੁਲਾਜ਼ਮ ਇਸ ਗੱਲ ਦੇ ਲਈ ਆਪਣੀ ਪੂਰੀ ਵਾਹ ਲਗਾਉਣਗੇ ਕਿ ਉਹਨਾਂ ਦੇ ਬਣਦੇ ਹੱਕ ਦਾ ਜਿਹੜਾ ਤਨਖਾਹ ਦਾ ਹਿੱਸਾ ਪੰਜਾਬ ਸਰਕਾਰ ਹਜ਼ਮ ਕਰੀ ਬੈਠੀ ਹੈ। ਆਖਿਰਕਾਰ ਉਸ ਨੂੰ ਦੇਣ ਦੇ ਵਿੱਚ ਪੰਜਾਬ ਸਰਕਾਰ ਨੂੰ ਸਮੱਸਿਆ ਕੀ ਹੈ? ਜੇਕਰ ਹਾਲਾਂਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਸਹਿਮਤ ਕਰਨ ਦੀ ਕੋਸ਼ਿਸ਼ ਕਰੇਗੀ, ਜੇ ਦੋਵੇਂ ਧਿਰਾਂ ਸਹਿਮਤ ਹੁੰਦੀਆਂ ਨੇ ਤਾਂ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਰਲ ਕੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰ ਸਕਦੇ ਨੇ। ਪਰ ਮੁਲਾਜ਼ਮ ਜਥੇਬੰਦੀਆਂ ਇਸ ਰੌਂ ਦੇ ਵਿੱਚ ਨਜ਼ਰ ਨਹੀਂ ਆ ਰਹੀਆਂ ਕਿ ਡੀਏ ਲਏ ਬਗੈਰ ਉਹ ਕਿਸੇ ਵੀ ਸਰਕਾਰ ਦੇ ਹੁਕਮ ਨੂੰ ਮੰਨ ਲੈਣ। ਦੱਸਣਯੋਗ ਹੈ ਕਿ ਮੁਲਾਜ਼ਮ ਆਗੂਆਂ ਨੇ 18-19 ਸਪਤੰਬਰ ਨੂੰ ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਮੁਲਾਜ਼ਮਾਂ ਵੱਲੋਂ 30 ਸਪਤੰਬਰ ਨੂੰ ਵਿਧਾਨ ਸਭਾ ਦਾ ਮਾਹੌਲ ਜਿਹੜਾ ਸਿਰਜੇ ਜਾਣ ਦੀ ਯੋਜਨਾ ਵੀ ਹੈ, ਜਿਸ ਦੇ ਵਿੱਚ ਵਿਧਾਇਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਣਾ ਸੀ। ਸਾਂਝੀ ਤਾਲਮੇਲ ਕਮੇਟੀ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਦਾ ਜਿਹੜਾ ਮੁੱਦਾ, ਉਸ ਤੋਂ ਇਲਾਵਾ 15 ਜਨਵਰੀ 2015 ਦੇ ਪੱਤਰ ਦੇ ਮੁਤਾਬਕ ਮੁਲਾਜ਼ਮਾਂ ਦੇ 3 ਸਾਲ ਦੇ ਪਰਖ ਕਾਲ ਦੇ ਸਮੇਂ ਨੂੰ ਵੀ ਖਤਮ ਕਰਨ ਦੀ ਮੰਗ ਜਿਹੜੀ ਉਹ ਰੱਖੀ ਗਈ ਹੈ, ਤੇ ਬਕਾਇਆ ਪਿਆ ਜਿਹੜਾ ਡੀਏ ਹੈ ਉਹਨੂੰ ਵੀ ਛੇਤੀ ਤੋਂ ਛੇਤੀ ਮੁਲਾਜ਼ਮਾਂ ਨੂੰ ਦਿੱਤੇ ਜਾਣ ਦਾ ਜਿਹੜਾ ਇੱਕ ਮਸਲਾ ਹੈ ਉਹ ਵੀ ਰੱਖਿਆ ਜਾਏਗਾ। ਹੁਣ ਇਹਨਾਂ ਚੋਂ ਕਿੰਨੇ ਮੁੱਦਿਆਂ ਦੇ ਉੱਤੇ ਪੰਜਾਬ ਸਰਕਾਰ ਸਹਿਮਤ ਹੁੰਦੀ ਹੈ ਤੇ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਰਾਹਤ ਮਿਲਦੀ ਹੈ, ਆਉਣ ਵਾਲੇ ਸਮੇਂ ਚ ਪਤਾ ਚੱਲੇਗਾ। ਪਰ ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲਦੇ ਆ ਜਾਓ ਆਸਟ੍ਰੇਲੀਆ ਦੇ ਵਿੱਚ। ਸਭ ਤੋਂ ਪਹਿਲਾਂ ਖਬਰਾਂ ਤਾਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਨਾਲ ਜੁੜੀਆਂ ਹੋਈਆਂ, ਜਿਹੜੇ ਕਿ ਅੱਜ ਦੇ ਦਿਨ ਸਵੇਰ ਵੇਲੇ, ਵੈਸੇ ਜਦੋਂ ਤੁਸੀਂ ਖਬਰਾਂ ਲਾਈਵ ਸੁਣ ਰਹੇ ਹੋ, ਹੁਣ ਤੱਕ ਤਾਂ ਪ੍ਰਧਾਨ ਮੰਤਰੀ ਨੇ ਜਹਾਜ਼ ਫੜ ਲਿਆ ਹੋਣਾ, ਜੇ ਕੋਈ ਗੱਲ ਕਹਿਣੀ ਸੀ ਜਾਂ ਸੁਣਨੀ ਸੀ, ਪਰ ਕੋਈ ਨਹੀਂ, ਹੁਣ ਵਾਪਸ ਆ ਜਾਣ ਦੋ। ਹੁਣ ਅਮਰੀਕਾ ਗਏ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਤੇ ਅਮਰੀਕਾ ਦੇ ਵਿੱਚ ਬੜੀਆਂ ਸਾਰੀਆਂ ਮੀਟਿੰਗਾਂ ਨੇ, ਬੈਠਕਾਂ ਨੇ, ਔਰ ਖਾਸ ਤੌਰ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਜਾਂਦੇ ਹੀ ਉਹਨਾਂ ਦੀ ਇੱਕ ਬੈਠਕ ਕੈਲੀਫੋਰਨੀਆ ਦੇ ਵਿੱਚ ਹੋਏਗੀ, ਜਿੱਥੇ ਐਪਲ ਕੰਪਨੀ ਦੇ ਹੈੱਡਕੁਆਟਰ ਚ ਪਹੁੰਚਣਗੇ ਤੇ ਐਪਲ ਦੇ ਬੌਸ ਟਿਮ ਕੁੱਕ ਦੇ ਨਾਲ ਮੁਲਾਕਾਤ ਕਰਨਗੇ। ਔਰ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਐਪਲ ਦੀ ਤਰਫ ਤੋਂ ਪੇਰੈਂਟਲ ਕੰਟਰੋਲਸ ਬੱਚਿਆਂ ਦੇ ਲਈ ਦਿੱਤੇ ਜਾਣਗੇ ਐਪਲ ਡਿਵਾਈਸਿਸ ਦੇ ਵਿੱਚ, ਚਾਹੇ ਉਹ ਫੋਨ ਹੋਣ, ਚਾਹੇ ਐਪਲ ਵਾਚ ਹੋਣ, ਚਾਹੇ ਕਿਸੇ ਕਿਸਮ ਦਾ ਕੋਈ ਗੈਜਟ ਹੋਵੇ ਐਪਲ ਦੇ ਨਾਲ ਜੁੜੇ ਹੋਏ, ਆਈਪੈਡ ਵਗੈਰਾ, ਉਹਨਾਂ ਦੇ ਵਿੱਚ ਇਸ ਕਿਸਮ ਦਾ ਇੱਕ ਕੰਟਰੋਲ ਜਿਹੜਾ ਆਸਟ੍ਰੇਲੀਆ ਮੰਗ ਕਰ ਰਿਹਾ ਹੈ ਕਿ ਮਾਪਿਆਂ ਦੇ ਕੋਲ ਇਸ ਕਿਸਮ ਦਾ ਇਹਨਾਂ ਡਿਵਾਈਸਿਸ ਦੇ ਵਿੱਚ ਕੰਟਰੋਲ ਹੋਵੇ, ਕਿਉਂਕਿ ਆਸਟ੍ਰੇਲੀਆ ਵਾਹਦ ਉਹਨਾਂ ਕੁਝ ਇੱਕ ਮੁਲਕਾਂ ਦੇ ਵਿੱਚੋਂ ਹੈ ਜਿਹੜਾ ਛੋਟੇ ਬੱਚਿਆਂ ਦੇ ਲਈ, ਖਾਸ ਤੌਰ ਦੇ ਉੱਤੇ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਖਾਤਿਆਂ ਨੂੰ ਬਣਾਉਣ ਦੇ ਉੱਤੇ ਪਾਬੰਦੀ ਲਗਾਉਣ ਵਾਲਾ ਇੱਕ ਮੁਲਕ ਬਣ ਚੁੱਕਿਆ। ਇਸ ਤੋਂ ਇਲਾਵਾ ਬੱਚਿਆਂ ਦਾ ਸਕਰੀਨ ਟਾਈਮ ਕਿਵੇਂ ਸੀਮਤ ਕੀਤਾ ਜਾਵੇ, ਇਸ ਦੇ ਉੱਤੇ ਗੱਲਾਂ ਆਸਟ੍ਰੇਲੀਆ ਦੇ ਵਿੱਚ ਹੀ ਸਭ ਤੋਂ ਪਹਿਲਾਂ ਤੁਰੀਆਂ ਨੇ, ਤੇ ਹੁਣ ਐਪਲ ਕੰਪਨੀ ਨੂੰ ਮਨਾਉਣ ਦੇ ਲਈ ਵੀ ਕਵਾਇਦ ਸ਼ੁਰੂ ਹੋਏਗੀ। ਵੈਸੇ ਜੇਕਰ ਐਪਲ ਐਸਾ ਕੋਈ ਫੈਸਲਾ ਲੈਂਦਾ ਤਾਂ ਇਹ ਸਿਰਫ ਆਸਟ੍ਰੇਲੀਆ ਦੇ ਲਈ ਨਹੀਂ ਬਲਕਿ ਪੂਰੀ ਦੁਨੀਆ ਦੇ ਲਈ ਫਾਇਦੇਮੰਦ ਹੋ ਸਕਦਾ ਹੈ, ਕਿਉਂਕਿ ਇਸ ਕਿਸਮ ਦੇ ਡਿਵਾਈਸ ਦੇ ਵਿੱਚ ਇਹ ਕੰਟਰੋਲ ਜਿਹੜਾ ਉਹ ਆਸਟ੍ਰੇਲੀਆ ਦੇ ਲਈ ਨਹੀਂ ਬਲਕਿ ਪੂਰੀ ਦੁਨੀਆ ਦੇ ਬਾਜ਼ਾਰ ਨੂੰ ਪ੍ਰਭਾਵਿਤ ਕਰੇਗਾ। ਇਸ ਦਰਮਿਆਨ ਲੇਬਰ ਪਾਰਟੀ ਦੀ ਤਰਫ ਤੋਂ ਆਪਣਾ ਡਿਜੀਟਲ ਡਿਊਟੀ ਆਫ ਕੇਅਰ ਰਿਫਾਰਮ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਇਹਨਾਂ ਦਿਨਾਂ ਦੇ ਸੈਸ਼ਨਾਂ ਦੇ ਦਰਮਿਆਨ ਲਿਆਂਦਾ ਗਿਆ ਸੀ, ਜਿਸ ਦੇ ਤਹਿਤ ਛੋਟੇ ਬੱਚਿਆਂ ਨੂੰ ਆਨਲਾਈਨ ਜਿਹੜੇ ਖਤਰੇ ਨੇ ਉਹਨਾਂ ਤੋਂ ਸੁਰੱਖਿਅਤ ਰੱਖਣ ਦੇ ਲਈ, ਔਰ ਅਲੱਗ ਅਲੱਗ ਕਿਸਮ ਦੀਆਂ ਜਿਹੜੀਆਂ ਆਨਲਾਈਨ ਘਟਨਾਵਾਂ ਵਾਪਰਦੀਆਂ ਨੇ, ਜਿਸ ਨੂੰ ਆਨਲਾਈਨ ਬੁਲਿੰਗ ਕਹਿ ਲਿਆ ਜਾਂਦਾ ਹੈ, ਕਿਸੇ ਕਿਸਮ ਦੇ ਆਨਲਾਈਨ ਕ੍ਰਾਈਮ ਸਟੰਟਸ ਹੁੰਦੇ ਨੇ, ਮਿਸੋਜਨੀ ਦੀਆਂ ਘਟਨਾਵਾਂ, ਜਾਂ ਫਿਰ ਇੱਥੋਂ ਤੱਕ ਕਿ ਆਸਟ੍ਰੇਲੀਆ ਦੇ ਵਿੱਚ ਈਟਿੰਗ ਡਿਸਆਰਡਰ ਨੂੰ ਗਲੋਰੀਫਾਈ ਕਰਨ ਵਾਲਾ ਜਿਹੜਾ ਕੰਟੈਂਟ ਹੈ, ਯਾਨੀ ਕਿ ਜੇ ਮੋਟਾਪਾ ਹੈ ਤਾਂ ਕੋਈ ਚੱਕਰ ਨਹੀਂ, ਕੋਈ ਬਰਗਰ ਖਾਣੇ ਹੈ, ਕੋਈ ਫਾਸਟ ਫੂਡ ਖਾਣਾ ਤਾਂ ਕੋਈ ਚੱਕਰ ਹੀ ਨਹੀਂ, ਦੱਬ ਕੇ ਖਾਓ, ਇਹ ਇੱਕ ਲਗਜ਼ਰੀ ਹੈ, ਯੇ ਵੋ, ਇਸ ਕਿਸਮ ਦੀਆਂ ਸੋਸ਼ਲ ਮੀਡੀਆ ਵੀਡੀਓਜ਼ ਜਿਹੜੀਆਂ ਨੇ ਆਸਟ੍ਰੇਲੀਆ 'ਚ ਕਿਵੇਂ ਸੀਮਤ ਕੀਤੀਆਂ ਜਾਣ, ਇਹਨਾਂ ਨੂੰ ਲੈ ਕੇ ਪਹਿਲਾਂ ਹੀ ਡਿਜੀਟਲ ਡਿਊਟੀ ਆਫ ਕੇਅਰ ਵਰਗਾ ਇੱਕ ਰਿਫਾਰਮ ਬਿੱਲ ਜਿਹੜਾ ਆਸਟ੍ਰੇਲੀਆ ਲਿਆ ਚੁੱਕਿਆ, ਤੇ ਹੁਣ ਅਲੱਗ ਅਲੱਗ ਕੰਪਨੀਆਂ ਨੂੰ ਵੀ, ਖਾਸ ਤੌਰ ਤੇ ਤਕਨੀਕ ਕੰਪਨੀਆਂ ਨੂੰ ਇਸ ਕਿਸਮ ਦੇ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਉਹ ਵੱਧ ਤੋਂ ਵੱਧ ਜਿਹੜਾ ਆਸਟ੍ਰੇਲੀਆ ਦੇ ਵਿੱਚ ਸਰਕਾਰ ਦੀਆਂ ਇਹਨਾਂ ਪਾਬੰਦੀਆਂ ਦਾ ਸਾਥ ਦੇਣ। ਉਧਰ ਦੂਸਰੇ ਪਾਸੇ ਕੱਲ ਦੇ ਦਿਨ ਦੀ ਇੱਕ ਖਬਰ ਵੀ ਜਿਹੜੀ ਹੈ ਸਾਹਮਣੇ ਆਈ ਹੈ, ਸਾਹਮਣੇ ਤਾਂ ਕੀ ਆਈ ਹੈ ਬਲਕਿ ਉਹ ਤਾਂ ਤੁਸੀਂ ਪੜ੍ਹ ਹੀ ਲਈ ਹੋਣੀ ਹੈ, ਹੁਣ ਤੱਕ ਸਮਝ ਲਈ ਹੋਣੀ ਹੈ, ਫਿਰ ਵੀ ਮੋਟਾ ਮੋਟਾ ਤੁਹਾਨੂੰ ਦੱਸਦੇ ਚੱਲੀਏ ਕਿ ਵੀਰਵਾਰ ਦੇ ਦਿਨ ਨੈਸ਼ਨਲ ਪ੍ਰੈਸ ਕਲੱਬ ਕੈਨਵਰਾ ਦੇ ਵਿੱਚ ਸੰਬੋਧਨ ਕਰਦਿਆਂ ਹੋਇਆਂ, ਔਰ ਬੜੇ ਲੰਮੇ ਚਿਰ ਤੋਂ ਉਡੀਕਿਆ ਜਾ ਰਿਹਾ ਜਿਹੜਾ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਦਾ ਭਾਸ਼ਣ ਸੀ, ਉਹ ਕੱਲ ਦੇ ਦਿਨ ਸਿਰੇ ਹੋ ਨਿਬੜਿਆ। ਇਸ ਦਰਮਿਆਨ ਹੋਲੀਡੇ ਮੇਕਰ ਵੀਜ਼ਾ, ਪਾਰਟਨਰ ਇੰਡੀਪੈਂਡੈਂਟ ਵੀਜ਼ਾ ਜਿਹੜਾ ਸਟੂਡੈਂਟ ਵੀਜ਼ੇ ਦੇ ਉੱਤੇ ਲੱਗਦਾ, ਜਾਂ ਫਿਰ ਫੈਮਿਲੀ ਵੀਜ਼ਾ ਇੰਟਰਨੈਸ਼ਨਲ ਸਟੂਡੈਂਟਸ ਦੇ ਲੱਗਦੇ ਨੇ, ਜਾਂ ਫਿਰ ਇਸ ਤੋਂ ਇਲਾਵਾ ਵਿਜ਼ਟਰ ਵੀਜ਼ਾ ਦੇ ਉੱਤੇ ਜਿਹੜੀ ਸਖ਼ਤ ਮੋਨੀਟਰਿੰਗ ਹੈ, ਤੇ ਓਵਰ ਸਟੇਅਰਸ ਦੇ ਖਿਲਾਫ ਇੱਕ ਮੋਨੀਟਰਿੰਗ ਉਹਨਾਂ ਨੂੰ ਲੈ ਕੇ ਗੱਲਾਂ ਬਾਤਾਂ ਕੱਲ ਦੇ ਦਿਨ ਕੀਤੀਆਂ ਗਈਆਂ ਸੀ। ਸਰਕਾਰ ਪੁਆਇੰਟ ਸਿਸਟਮ ਦੇ ਵਿੱਚ ਵੀ ਮਾਮੂਲੀ ਤਬਦੀਲੀਆਂ ਲਿਆਉਣਾ ਚਾਹੁੰਦੀ ਹੈ। ਬੈਕਪੈਕਰਸ ਦੇ ਲਈ ਇਹ ਗੱਲ ਕਹੀ ਹੈ ਕਿ ਜੋ ਜੂਨ 2025 ਦੇ ਵਿੱਚ ਜਿਹੜੇ 206,000 ਵਰਕਿੰਗ ਹੋਲੀਡੇ ਮੇਕਰ ਵੀਜ਼ਾ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਲੋਕ ਆਏ ਸੀ, ਉਹਨਾਂ ਦੇ ਲਈ ਹੁਣ ਬੈਲਟ ਸਿਸਟਮ ਲਾਗੂ ਕਰ ਦਿੱਤਾ ਗਿਆ। ਯਾਨੀ ਕਿ ਉਹਨਾਂ ਨੇ ਦੂਜੇ ਜਾਂ ਤੀਜੇ ਸਾਲ ਦਾ ਜੇਕਰ ਆਪਣਾ ਵੀਜ਼ਾ ਐਕਸਟੈਂਡ ਕਰਨਾ, ਬਲਕਿ ਉਹਨਾਂ ਦੇ ਲਈ ਨਹੀਂ ਸਾਰਿਆਂ ਦੇ ਲਈ, ਅੱਜ ਹੁਣ ਤੋਂ ਜਦੋਂ ਤੋਂ ਇਹ ਕਾਨੂੰਨ ਬਣ ਜਾਏਗਾ ਉਸ ਤੋਂ ਬਾਅਦ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਦੇ ਉੱਤੇ ਆਉਣ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਆਸਟ੍ਰੇਲੀਆ ਦੇ ਰੀਜਨਲ ਏਰੀਆਜ਼ ਦੇ ਵਿੱਚ ਰਹਿਣ ਦੇ ਲਈ ਉਤਸ਼ਾਹਿਤ ਕੀਤਾ ਜਾਏਗਾ। ਰੀਜਨਲ ਏਰੀਆ ਦੇ ਵਿੱਚ ਰਹਿ ਕੇ ਉਹ ਦੂਸਰੇ ਸਾਲ ਦੇ ਲਈ ਵੀਜ਼ਾ ਐਕਸਟੈਂਡ ਕਰ ਸਕਣਗੇ, ਪਰ ਇਸ ਦੇ ਵਿੱਚ ਇੱਕ ਕੈਪ ਹੋਏਗੀ। ਵੱਧ ਤੋਂ ਵੱਧ ਆਸਟ੍ਰੇਲੀਆ 45,000 ਐਪਲੀਕੈਂਟਸ ਨੂੰ ਹੀ ਵੀਜ਼ਾ ਜਾਰੀ ਕਰੇਗਾ। ਠੀਕ ਇਸੇ ਤਰੀਕੇ ਦੇ ਨਾਲ ਰੀਜਨਲ ਏਰੀਆ ਦੇ ਵਿੱਚ ਸ਼ਰਤ ਨੂੰ ਉਹ ਪੂਰੇ ਕਰਦੇ ਨੇ ਤਾਂ ਉਹ ਤੀਸਰੇ ਸਾਲ ਵੀ ਇਸ ਬੈਲਟ ਦੇ ਵਿੱਚ ਦਾਅਵੇਦਾਰ ਹੋ ਸਕਣਗੇ, ਪਰ ਤੀਸਰੇ ਸਾਲ ਵੀਜ਼ਾ ਐਕਸਟੈਂਡ ਕਰਵਾਉਣ ਦੇ ਲਈ ਉਹਨਾਂ ਨੂੰ 5,000 ਦੀ ਜਿਹੜੀ ਇੱਕ ਕੈਪ ਹੈ ਉਸ ਤੱਕ ਹੀ ਮਹਿਦੂਦ ਰੱਖਿਆ ਜਾਏਗਾ। ਮੋਟੇ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਵਰਕਿੰਗ ਹੋਲੀਡੇ ਮੇਕਰ ਵੀਜ਼ਾ, ਯਾਨੀ ਕਿ ਇੱਥੇ ਘੁੰਮਣ ਲੋਕ ਜਿਹੜੇ ਆਉਂਦੇ ਨੇ, ਛੁੱਟੀਆਂ ਕੱਟਣ ਆਉਂਦੇ ਨੇ, ਉਹਨਾਂ ਨੂੰ ਕੰਮ ਕਰਨ ਦੇ ਅਧਿਕਾਰ ਦਿੱਤੇ ਜਾਂਦੇ ਨੇ ਉਸ ਵੀਜ਼ਾ ਦੇ ਤਹਿਤ, ਉਸ ਨੂੰ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਕਹਿ ਲਿਆ ਜਾਂਦਾ, ਜਾਂ ਫਿਰ ਸੌਖੇ ਸ਼ਬਦਾਂ ਦੇ ਵਿੱਚ ਆਸਟ੍ਰੇਲੀਆ ਉਸਨੂੰ ਬੈਕਪੈਕਰ ਵੀਜ਼ਾ ਵੀ ਵਰਤ ਲੈਂਦਾ। ਬੈਕਪੈਕਰ ਅਸਲ ਦੇ ਵਿੱਚ ਯੂਰੋਪੀਅਨ ਟੂਰਿਸਟਾਂ ਦੇ ਲਈ ਵਰਤਿਆ ਜਾਂਦਾ, ਪਰ ਯੂਰਪ ਦੇ ਦੂਸਰੇ ਦੇਸ਼ਾਂ ਦੇ ਲਈ ਤਾਂ ਨਹੀਂ। ਪਰ ਹਾਂ, ਯੂਕੇ ਦੇ ਲਈ ਇੱਕ ਖਾਸ ਛੋਟ ਦਿੱਤੀ ਗਈ ਹੈ। ਯੂਕੇ ਨੂੰ ਫਿਲਹਾਲ ਇਸ ਦੇ ਵਿੱਚੋਂ ਐਗਜ਼ੰਪਟ ਕੀਤਾ ਗਿਆ। ਯੂਕੇ ਤੋਂ ਇਲਾਵਾ ਦੁਨੀਆ ਭਰ ਦੇ ਕਿਸੇ ਵੀ ਹੋਰ ਕੋਨੇ ਦੇ ਵਿੱਚੋਂ, ਚਾਹੇ ਉਹ ਭਾਰਤ ਹੈ, ਚਾਹੇ ਚੀਨ ਹੈ, ਚਾਹੇ ਅਮਰੀਕਾ, ਚਾਹੇ ਜਾਪਾਨ ਹੈ, ਸਾਊਥ ਕੋਰੀਆ ਜਾਂ ਕਿਸੇ ਵੀ ਯੂਰਪੀ ਦੇਸ਼ ਦੇ ਵਿੱਚੋਂ ਆਉਣ ਵਾਲੇ ਜਿਹੜੇ ਬੈਕਪੈਕਰ ਵੀਜ਼ਾ ਦੇ ਉੱਤੇ ਲੋਕ ਨੇ, ਉਹ ਆਪਣੇ ਇੱਕ ਸਾਲ ਦੇ ਵੀਜ਼ੇ ਨੂੰ 2 ਵਾਰ ਐਕਸਟੈਂਡ ਕਰਵਾ ਸਕਦੇ ਨੇ, ਦੂਜਾ ਸਾਲ ਤੇ ਤੀਜਾ ਸਾਲ। ਉਸੇ ਨੂੰ ਲੈ ਕੇ ਇਹ ਜਿਹੜੀ ਕੈਪਿੰਗ ਲਗਾਈ ਗਈ ਹੈ ਕਿ ਦੂਜੇ ਸਾਲ ਸਿਰਫ 45,000 ਲੋਕਾਂ ਨੂੰ ਵੀਜ਼ੇ ਦਿੱਤੇ ਜਾਣਗੇ ਤੇ ਤੀਜੇ ਸਾਲ ਸਿਰਫ ਉਹਨਾਂ ਦੇ ਵਿੱਚੋਂ 5,000 ਲੋਕਾਂ ਨੂੰ ਹੀ ਵੀਜ਼ੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆਪਣੇ ਡਿਪੈਂਡੈਂਟਸ, ਆਪਣੇ ਪਾਰਟਨਰਸ ਨੂੰ ਆਸਟ੍ਰੇਲੀਆ ਸੱਦਣਾ ਚਾਹੁੰਦੇ ਨੇ, ਜਿਹੜੇ ਆਲਰੇਡੀ ਸੱਦ ਚੁੱਕੇ ਨੇ, ਉਹਨਾਂ ਦੇ ਲਈ ਤਾਂ ਕੋਈ ਇਹ ਨਿਯਮ ਪ੍ਰਭਾਵਿਤ ਨਹੀਂ ਕਰੇਗਾ, ਪਰ ਆਉਣ ਵਾਲੇ ਸਮੇਂ 'ਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਪਣੇ ਨਾਲ ਆਪਣੀ ਅਰਜ਼ੀ ਦੇ ਵਿੱਚ ਡਿਪੈਂਡੈਂਟ ਸੱਦਣਗੇ, ਉਹਨਾਂ ਨੂੰ ਇਸ ਦੇ ਵਿੱਚ ਸੀਮਿਤ ਕਰ ਦਿੱਤਾ ਜਾਏਗਾ, ਉਹਨਾਂ ਨੂੰ ਇਜਾਜ਼ਤ ਨਹੀਂ ਹੋਏਗੀ। ਇਹਦੇ ਚ ਕੁਝ ਇੱਕ ਐਗਜ਼ੰਪਸ਼ਨਸ ਜ਼ਰੂਰ ਦਿੱਤੀਆਂ ਗਈਆਂ ਨੇ, ਜਿਵੇਂ ਕਿ ਇਸ ਦੇ ਵਿੱਚ ਪੈਸੀਫਿਕ ਤੇ ਆਸੀਅਨ ਦੇਸ਼ਾਂ ਦੇ ਨਾਲ ਜਿਹੜੀਆਂ ਵੀਜ਼ਾ ਟ੍ਰੀਟੀਜ਼ ਹੋਈਆਂ ਹੋਈਆਂ ਨੇ ਉਸ ਦੇ ਵਿੱਚ, ਠੀਕ ਇਸੇ ਤਰੀਕੇ ਦੇ ਨਾਲ 485 ਜਿਹਨੂੰ ਟੈਂਪਰੇਰੀ ਵੀਜ਼ਾ ਕਹਿ ਦਿੱਤਾ ਜਾਂਦਾ, ਉਸ ਦੇ ਵਿੱਚ ਇੱਕ ਵਾਧੂ ਵਰੇ ਦਾ ਵੀਜ਼ਾ ਜਿਹੜਾ ਉਹ ਦੇਣਾ, ਉਹ ਭਾਰਤ ਦੇ ਨਾਲ ਇੱਕ ਟ੍ਰੀਟੀ ਜਾਂ ਇੱਕ ਸਮਝੌਤਾ ਹੋਇਆ, ਜਾਂ ਫਿਰ ਇਸ ਦੇ ਵਿੱਚ ਇੱਕ ਓਵਰਆਲ ਐਗਜ਼ੰਪਸ਼ਨ, ਯਾਨੀ ਕਿ PhD ਕਰਨ ਵਾਲੇ ਵਿਦਿਆਰਥੀ ਜਿਹੜੇ ਨੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ, ਆਪਣੇ ਡਿਪੈਂਡੈਂਟਸ ਨੂੰ ਸੱਦ ਸਕਣਗੇ, ਕਿਉਂਕਿ PhD ਦੇ ਦਰਮਿਆਨ ਮਾਹੌਲ ਬੜਾ ਮੁਸ਼ਕਲ ਹੁੰਦਾ ਹੈ ਤੇ ਪਰਿਵਾਰਕ ਮੈਂਬਰਾਂ ਦਾ ਨਾਲ ਰਹਿਣਾ ਜ਼ਰੂਰੀ ਹੁੰਦਾ ਹੈ। ਤੇ ਵੈਸੇ ਵੀ ਆਸਟ੍ਰੇਲੀਆ ਜਿਹੜਾ ਉਹ ਇਸ ਵਕਤ ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਨੂੰ ਟਾਰਗੇਟ ਕਰੇਗਾ ਜਿਨ੍ਹਾਂ ਦੇ ਜਿਹੜੀਆਂ ਕੁਝ ਵਿਸ਼ੇਸ਼ ਕੈਟਾਗਰੀਆਂ ਨੇ, ਜਿਵੇਂ ਕੰਸਟਰਕਸ਼ਨ ਖੇਤਰ, ਐਗਰੀਕਲਚਰ, ਫਿਸ਼ਰੀ, ਟੀਚਿੰਗ, ਡਾਕਟਰਸ, ਇਹਨਾਂ ਕੈਟਾਗਰੀਜ਼ ਦੇ ਵਿੱਚ ਜਿਹੜੇ ਪੁਆਇੰਟ ਸਕੋਰ ਸਿਸਟਮ ਨੇ ਉਹਨਾਂ ਨੂੰ ਹੋਰ ਜ਼ਿਆਦਾ ਤਰਜੀਹ ਦਿੱਤੀ ਜਾਏਗੀ, ਪੁਆਇੰਟਸ ਬੇਸਡ ਜਿਹੜੀ ਸਕਿੱਲਡ ਇਮੀਗ੍ਰੇਸ਼ਨ ਹੈ। ਤੇ ਇੱਕ ਸਭ ਤੋਂ ਵੱਡਾ ਜਿਹੜੀ ਰੋਕ ਇੱਕ ਟੂਰਿਸਟ ਵੀਜ਼ਾ ਦੇ ਉੱਤੇ ਵੀ ਲਗਾਈ ਜਾਏਗੀ। 100 ਦੇ ਕਰੀਬ ਕੰਪਲਾਇੰਸ ਆਫਿਸਰ ਜਿਹੜੇ ਨੇ ਵਾਧੂ ਆਸਟ੍ਰੇਲੀਆ ਦੇ ਵਿੱਚ ਰੱਖੇ ਜਾਣਗੇ, ਤਾਂ ਕਿ ਉਹ ਇਹ ਦੇਖ ਸਕਣ ਕਿ ਜਿਹੜੇ ਵੀਜ਼ਾ ਹੋਲਡਰਸ ਓਵਰਸਟੇ ਕਰ ਰਹੇ ਨੇ ਆਸਟ੍ਰੇਲੀਆ 'ਚ, ਉਹਨਾਂ ਨੂੰ ਕੁਆਰੰਟੀਨ ਫੈਸਿਲਿਟੀ, ਡਿਟੈਂਸ਼ਨ ਸੈਂਟਰ ਫੈਸਿਲਿਟੀਜ਼ ਦੇ ਵਿੱਚ ਕਿੱਦਾਂ ਭੇਜਿਆ ਜਾਵੇ। ਇਸ ਦਰਮਿਆਨ ਹੋਮ ਅਫੇਅਰ ਮਹਿਕਮੇ ਨੇ ਫੈਡਰਲ ਬਾਰਡਰ ਫੋਰਸ ਦੀ ਵੀ ਇੱਕ ਖਾਸ ਟੀਮ ਨਿਯੁਕਤ ਕਰਨ ਦੀ ਗੱਲ ਕੀਤੀ ਹੈ, ਜਿਹੜੀ ਕਿ ਠੀਕ ਉਸੇ ਤਰੀਕੇ ਦੇ ਨਾਲ ਕੰਮ ਕਰੇਗੀ ਜਿਵੇਂ ਅਮਰੀਕਾ ਦੇ ਵਿੱਚ ਆਈਸ ਏਜੰਟ ਕਰਦੇ ਨੇ ਕਿਸੇ ਕਿਸੇ ਦੀ ਸ਼ਿਕਾਇਤ ਮਿਲਣ ਦੇ ਉੱਤੇ ਰੈਂਡਮ। ਵੈਸੇ ਤਾਂ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਫੈਡਰਲ ਪੁਲਿਸ ਦੀ ਉਹ ਟੀਮ ਕੰਮ ਕਰਦੀ ਹੈ, ਪਰ ਇਹਨਾਂ ਨੂੰ ਕੁਝ ਵਿਸ਼ੇਸ਼ ਤਾਕਤਾਂ ਤੇ ਕੁਝ ਵਧੇਰੇ ਦਾਇਰਾ ਜਿਹੜਾ ਇਹਨਾਂ ਦਾ ਹੋਰ ਵੱਡਾ ਕਰਕੇ ਤੇ ਟੀਮਾਂ ਦੀ ਗਿਣਤੀ ਜਿਹੜੀ ਆ ਵਧਾ ਕੇ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾਏਗੀ ਕਿ 77,000 ਦੇ ਕਰੀਬ ਜਿਹੜੇ ਆਸਟ੍ਰੇਲੀਆ ਦੇ ਵਿੱਚ ਓਵਰ ਸਟੇਅਰਸ ਰਹਿ ਰਹੇ ਨੇ, ਯਾਨੀ ਵੀਜ਼ੇ ਦੀ ਮਿਆਦ ਮੁੱਕਣ ਤੋਂ ਬਾਅਦ ਵੀ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ, ਉਹਨਾਂ ਨੂੰ ਕਿਵੇਂ ਦੇਸ਼ ਦੇ ਵਿੱਚੋਂ ਛੇਤੀ ਤੋਂ ਛੇਤੀ ਕੱਢਿਆ ਜਾਵੇ। ਦੱਸ ਦਈਏ ਕਿ ਆਸਟ੍ਰੇਲੀਆ ਦੀ ਮੌਜੂਦਾ ਲੇਬਰ ਪਾਰਟੀ ਸਰਕਾਰ ਇਹ ਚਾਹੁੰਦੀ ਹੈ ਕਿ ਸਾਲ 2000 ਜਿਹੜਾ 27-28 ਦਾ ਵਿਤੀਵਰ ਹੈ ਉਹਦੇ ਤੱਕ ਜਾਂਦਿਆਂ ਜਾਂਦਿਆਂ ਆਸਟ੍ਰੇਲੀਆ 'ਚ ਸਾਲਾਨਾ ਪ੍ਰਵਾਸ 2,25,000 ਤੱਕ ਦਾ ਹੀ ਸੀਮਤ ਕੀਤਾ ਜਾਵੇ। ਉੱਥੇ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਇਜ਼ਾਫਾ ਹੋਇਆ। ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ 392,000 ਲੋਕਾਂ ਦਾ ਹੋਰ ਇਜ਼ਾਫਾ ਹੋਇਆ। ਲੋਕਾਂ ਤੋਂ ਕਹਿਣ ਦਾ ਭਾਵ ਇਸ ਦੇ ਵਿੱਚ ਨਵੇਂ ਜਨਮ ਜਿਹੜੇ ਹੋਏ ਨੇ ਜਨਮ ਉਹਨਾਂ ਦੀ ਵੀ ਗਿਣਤੀ ਇਸ ਦੇ ਵਿੱਚ ਸ਼ਾਮਿਲ ਹੈ ਤੇ ਜਿਹੜੇ ਪ੍ਰਵਾਸੀ ਆਸਟ੍ਰੇਲੀਆ 'ਚ ਆਏ ਨੇ ਉਹਨਾਂ ਦੀ ਵੀ ਗਿਣਤੀ ਇਸ ਦੇ ਵਿੱਚ ਸ਼ਾਮਿਲ ਹੈ। ਪਿਛਲੇ 12 ਮਹੀਨਿਆਂ ਦੇ ਸਟੈਟਸ ਨੇ ABS ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਜਾਰੀ ਕੀਤੇ ਗਏ ਨੇ। ABS ਦੀ ਤਰਫ ਤੋਂ ਦੱਸਿਆ ਗਿਆ ਹੈ ਕਿ 75% ਇਨਕਰੀਜ਼ ਜਿਹੜਾ ਆਬਾਦੀ ਦੇ ਵਿੱਚ ਹੋਇਆ, ਜਿਹੜੇ 392,000 ਲੋਕ ਦੇਸ਼ ਦੀ ਕੁੱਲ ਆਬਾਦੀ 'ਚ ਵਧੇ ਨੇ, ਉਸ 'ਚੋਂ 75% ਤਾਂ ਓਵਰਸੀਜ਼ ਮਾਈਗ੍ਰੇਸ਼ਨ ਦੇ ਚੱਲਦਿਆਂ ਹੋਇਆ, ਯਾਨੀ ਵਿਦੇਸ਼ਾਂ ਤੋਂ ਆਏ ਜਿਹੜੇ ਲੋਕ ਨੇ ਉਹਨਾਂ ਦੇ ਚੱਲਦਿਆਂ ਦੇਸ਼ ਦੀ ਆਬਾਦੀ ਦੇ ਵਿੱਚ ਇਜ਼ਾਫਾ ਹੋਇਆ। ਹੁਣ ਦੇਸ਼ ਦੀ ਆਬਾਦੀ ਜਿਹੜੀ 31 ਮਾਰਚ 2026 ਨੂੰ ਦੱਸੀ ਗਈ ਹੈ ਉਹ 27.9 ਮਿਲੀਅਨ, ਯਾਨੀ ਕਿ 2025 ਦੇ ਮਾਰਚ ਮਹੀਨੇ ਦੇ ਮੁਕਾਬਲੇ ਇੱਕ ਸਾਲ ਦੇ ਵਿੱਚ 392,000 ਤੇ 700 ਲੋਕ ਵਧੇਰੇ ਜੁੜੇ ਨੇ। ਨੈਚੁਰਲ ਇਨਕਰੀਜ਼ ਜਿਹਨੂੰ ਯਾਨੀ ਬਾਏ ਬਰਥ ਇਨਕਰੀਜ਼ ਮੰਨ ਲਿਆ ਜਾਂਦਾ, ਉਹਨਾਂ ਦੀ ਜੇ ਗੱਲ ਕਰੀਏ ਤੇ ਉਸ ਤੋਂ ਇਲਾਵਾ ਜਿਹੜੇ ਲੋਕ ਮਰ ਗਏ ਨੇ, ਜਿਹੜੇ ਜ਼ਿੰਦਗੀ ਪੂਰੀ ਕਰ ਗਏ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੀ ਗਿਣਤੀ ਨੂੰ ਮਨਫੀ ਕਰ ਦਈਏ ਤਾਂ ਉਸ ਨੂੰ ਨੈਚੁਰਲ ਇਨਕਰੀਜ਼ ਮੰਨ ਲਿਆ ਜਾਂਦਾ। ਉਹ 1,06,000 ਦਾ ਹੋਇਆ ਇਨਕਰੀਜ਼ ਹੈ, ਬਰਥ ਤੇ ਡੈਥ ਰੇਟ ਦੋਹਾਂ ਨੂੰ ਆਪਸ ਦੇ ਵਿੱਚ ਜੋੜ ਘਟਾ ਕਰਕੇ। ਸੋ ਇਸ ਤਰੀਕੇ ਦੇ ਨਾਲ ਕੁੱਲ ਜਿਹੜਾ ਇਹ 392,000 ਦਾ ਇਜ਼ਾਫਾ ਜਿਹੜਾ ਹੋਇਆ, ਯਾਨੀ 292,000 ਦੇ ਆਸ ਪਾਸ ਦਾ ਲੋਕ ਵਿਦੇਸ਼ਾਂ ਤੋਂ ਆਸਟ੍ਰੇਲੀਆ ਦੇ ਵਿੱਚ ਆ ਕੇ ਜੁੜੇ ਨੇ। ਔਰ ਇਸ ਦੇ ਵਿੱਚ ਸਭ ਤੋਂ ਵਧੇਰੇ ਇਜ਼ਾਫਾ ਜਿਹੜਾ ਉਹ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਹੋਇਆ, 2.1% ਆਬਾਦੀ ਵਾਧਾ ਹੋਇਆ ਇੱਥੇ। ਪਿਛਲੇ 1 ਕੈਲੰਡਰ ਵਰ੍ਹੇ ਦੇ ਅੰਦਰ 64,200 ਨਵੇਂ ਲੋਕ ਜਿਹੜੇ ਨੇ ਇਸ ਸੂਬੇ ਦੀ ਆਬਾਦੀ 'ਚ ਜੁੜੇ ਨੇ। ਤਸਮੇਨੀਆ ਸਭ ਤੋਂ ਸਲੋਐਸਟ ਗਰੋਥ ਵਾਲਾ ਏਰੀਆ ਰਿਹਾ, 3400 ਦੇ ਕਰੀਬ ਲੋਕ ਹੀ ਇਸ ਸਟੇਟ ਦੇ ਵਿੱਚ ਆਣ ਕੇ ਜੁੜੇ ਨੇ। ਮੈਜੋਰਿਟੀ ਉਹਨਾਂ ਥਾਵਾਂ ਤੋਂ ਹੋਈ ਹੈ ਇਮੀਗ੍ਰੇਸ਼ਨ ਜਿੱਥੇ ਉਹਦੇ ਵਿੱਚ ਨਿਊ ਸਾਊਥ ਵੇਲਸ, ਵਿਕਟੋਰੀਆ ਤੋਂ ਵੈਸਟਰਨ ਆਸਟ੍ਰੇਲੀਆ ਤੇ ਵਿਕਟੋਰੀਆ ਤੋਂ ਬਾਅਦ ਜਿਹੜਾ ਆਉਂਦਾ ਹੈ ਦੂਜੇ ਨੰਬਰ ਦੇ, ਤੀਜੇ ਨੰਬਰ ਦੇ ਉੱਤੇ, ਤੇ ਕੁਈਨਜ਼ਲੈਂਡ ਇਸ ਸੂਚੀ ਦੇ ਵਿੱਚ ਅਗਲੇ ਨੰਬਰ ਦੇ ਉੱਤੇ ਆਉਂਦਾ ਹੈ। ਆਸਟ੍ਰੇਲੀਆ ਦੇ ਵਿੱਚ ਕੇਮਾਰਟ ਵਾਲੇ ਚਸ਼ਮੇ ਤਾਂ ਬੈਨ ਕਰ ਦਿੱਤੇ ਗਏ ਨੇ। ਹੁਣ ਐਂਥਨੀ ਅਲਬਨੀਜ਼ ਸਰਕਾਰ ਦੁਨੀਆ ਦਾ ਇੱਕ ਵੱਖਰਾ ਕਾਨੂੰਨ ਇੱਥੇ ਲੈ ਕੇ ਆਉਣ ਜਾ ਰਹੀ ਹੈ, ਯਾਨੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਮੇਟਾ ਦੇ ਵੀ ਗਲਾਸਿਸ ਨੇ ਜਿਨ੍ਹਾਂ ਦੇ ਵਿੱਚੋਂ ਵੀਡੀਓ ਰਿਕਾਰਡਿੰਗ ਜਾਂ ਤਸਵੀਰਾਂ ਬਣ ਜਾਂਦੀਆਂ ਨੇ, ਉਹਨਾਂ ਸਮਾਰਟ ਗਲਾਸਿਸ ਨੂੰ ਕੁਝ ਇੱਕ ਖਾਸ ਥਾਵਾਂ ਦੇ ਉੱਤੇ ਪਾਬੰਦ ਕਰਨ ਦੀ ਯੋਜਨਾ ਲੈ ਕੇ ਆ ਰਹੀ ਹੈ। ਇਹਨਾਂ ਦੇ ਵਿੱਚ ਜਿਹੜੀਆਂ ਲੋਕਲ ਕੌਂਸਲਸ ਨੇ ਆਸਟ੍ਰੇਲੀਆ ਭਰ ਦੇ ਵਿੱਚ, ਉਹਨਾਂ ਦੇ ਨਾਲ ਜੁੜੇ ਹੋਏ ਕਮਿਊਨਿਟੀ ਸੈਂਟਰ, ਸਰਵਿਸ ਸੈਂਟਰ ਜਾਂ ਸਰਕਾਰ ਦੇ ਨਾਲ ਜੁੜੇ ਹੋਏ ਜਨਤਕ ਮਹਿਕਮੇ ਨੇ, ਜਿਹੜੇ ਪਬਲਿਕ ਆਫਿਸਿਸ ਨੇ, ਉਹਨਾਂ ਥਾਵਾਂ ਦੇ ਉੱਤੇ ਜਿਹੜੀ ਹੈ ਇਹ ਐਨਕਾਂ ਸਮਾਰਟ ਗਲਾਸਿਸ, ਇਹਨਾਂ ਦੇ ਉੱਤੇ ਰੋਕ ਲੱਗੇਗੀ। ਇਹ ਪਾਬੰਦੀਆਂ ਹੋਣਗੀਆਂ, ਇਹਨਾਂ ਨੂੰ ਤੁਸੀਂ ਨਹੀਂ ਪਾ ਸਕੋਗੇ। ਪਬਲਿਕ ਸਰਵਿਸਿਜ਼ ਮਿਨਿਸਟਰ ਕੈਟੀ ਗੈਲਗਰ ਦੀ ਤਰਫ ਤੋਂ ਵੀਰਵਾਰ ਦੇ ਦਿਨ ਐਲਾਨ ਕੀਤਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਸੈਂਟਰ ਲਿੰਕ ਆਫਿਸਿਸ ਨੇ, CSIRO ਦੀਆਂ ਲੈਬਸ ਨੇ ਜਾਂ ਸਰਕਾਰੀ ਇਮਾਰਤਾਂ ਨੇ, ਸਰਕਾਰੀ ਦਫ਼ਤਰ ਨੇ ਉਹਨਾਂ ਦੇ ਵਿੱਚ, ਜਾਂ ਫਿਰ ਕੋਰਟ ਰੂਮਸ ਨੇ ਉਹਨਾਂ ਦੇ ਵਿੱਚ ਇਸ ਕਿਸਮ ਦੇ ਚਸ਼ਮੇ ਜਿਹੜੇ ਨੇ ਉਹ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਬਹਿਰਾਲ ਇਸ ਦੇ ਉੱਤੇ ਕਾਨੂੰਨ ਹਲੇ ਬਣਨਾ। ਉਧਰ ਦੂਸਰੇ ਪਾਸੇ ਇੱਕ ਕਾਨੂੰਨ ਹਲੇ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਸ ਸੂਬੇ ਦੇ ਅੰਦਰ ਵੀ ਬਣਨਾ, ਉਹ ਹੈ ਮੈਡੀਕਲ ਕੈਨੇਬਿਸ ਨੂੰ ਲੈ ਕੇ। ਵੈਸੇ ਤਾਂ ਕੱਲ ਦੇ ਦਿਨ ਨਿਊ ਸਾਊਥ ਵੇਲਸ ਦੀ ਪਾਰਲੀਮੈਂਟ ਦੇ ਵਿੱਚ ਇੱਕ ਨਿਯਮ ਜਿਹੜਾ, ਇੱਕ ਲੈਜਿਸਲੇਸ਼ਨ ਇਸ ਦੇ ਨਾਲ ਜੁੜਿਆ ਹੋਇਆ ਪਾਸ ਕਰ ਦਿੱਤਾ ਗਿਆ। ਉਹ ਇਹ ਸੀ ਕਿ NSW ਦੇ ਵਿੱਚ ਜਿਹੜੇ ਪ੍ਰਿਸਕ੍ਰਿਪਸ਼ਨ ਬੇਸਡ ਮੈਡੀਕਲ ਕੈਨੇਬਿਸ ਦੀ ਵਰਤੋਂ ਲੋਕ ਕਰਦੇ ਨੇ, ਜਿਹਨੂੰ ਅਕਸਰ ਡਰੱਗ ਐਂਡ ਡਰਾਈਵ ਦੀ ਕੈਟਾਗਰੀ ਚ ਰੱਖ ਲਿਆ ਜਾਂਦਾ, ਯਾਨੀ ਕਿ ਡਾਕਟਰੀ ਆਧਾਰ ਦੇ ਉੱਤੇ ਜਿਹੜੇ ਲੋਕ ਕੈਨੇਬਿਸ ਦੀ ਵਰਤੋਂ ਕਰਦੇ ਨੇ ਤੇ ਬਾਅਦ ਦੇ ਵਿੱਚ ਸੜਕਾਂ ਦੇ ਉੱਤੇ ਗੱਡੀਆਂ ਵੀ ਡਰਾਈਵ ਕਰਦੇ ਨੇ, ਅਕਸਰ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਉਹ ਬਣਦੇ ਨੇ। ਹੁਣ ਸਟੇਟ ਪਾਰਲੀਮੈਂਟ ਦੇ ਵਿੱਚ ਇੱਕ ਲੈਜਿਸਲੇਸ਼ਨ ਲਿਆਂਦਾ ਗਿਆ ਹੈ ਕਿ ਉਹ ਡਰਾਈਵਰ ਜਿਹਨਾਂ ਨੂੰ ਅਕਸਰ 2 ਵਾਰਨਿੰਗਸ ਦਿੱਤੀਆਂ ਜਾਂਦੀਆਂ ਨੇ 3 ਮਹੀਨਿਆਂ ਦੇ ਵਿੱਚ, ਤੇ ਜੇਕਰ ਉਹ ਦੁਬਾਰਾ ਉਹਨਾਂ ਦੇ ਲਹੂ ਦੇ ਵਿੱਚ ਇਸ ਕਿਸਮ ਦੇ ਨਾਲ 50 NG ਪ੍ਰਤੀ ML ਦੀ ਮਿਕਦਾਰ ਤੋਂ ਜ਼ਿਆਦਾ

ਇਸ ਕਿਸਮ ਦੀ ਮੈਡੀਕਲ ਕੈਨੇਬਿਸ ਦੀ ਵਰਤੋਂ ਕਰਨ ਤੋਂ ਬਾਅਦ ਡਰਾਈਵ ਨਹੀਂ ਕਰ ਸਕਣਗੇ। ਕੁਝ ਹੋਰ ਵੀ ਤਬਦੀਲੀਆਂ ਕੀਤੀਆਂ ਗਈਆਂ ਨੇ, ਵਾਰਨਿੰਗ ਜਿਹੜੀਆਂ ਨੇ ਪਹਿਲੀਆਂ ਦੋ ਉਹ ਬਗੈਰ ਕਿਸੇ ਫਾਈਨ ਤੋਂ ਹੋਣਗੀਆਂ, ਪਰ ਤੀਸਰੀ ਵਾਰਨਿੰਗ ਦੇ ਨਾਲ 2 ਸਾਲ ਤੱਕ ਦੀਆਂ ਜਿਹੜੀਆਂ ਗੱਡੀ ਡਰਾਈਵ ਵਾਹਨ ਨਾ ਚਲਾਉਣ ਤੱਕ ਦੀਆਂ ਜਿਹੜੀਆਂ ਪੈਨਲਟੀਜ਼ ਉਹ ਲੱਗਣਗੀਆਂ, ਪਾਬੰਦ ਕੀਤਾ ਜਾ ਸਕੇਗਾ। $722 ਦਾ ਜੁਰਮਾਨਾ ਵੀ ਲੱਗੇਗਾ ਤੇ ਜਿਹੜਾ ਲਾਇਸੈਂਸ ਸਸਪੈਂਡ ਹੈ ਜਿਹੜਾ ਉਹ ਵੀ ਕਰ ਦਿੱਤਾ ਜਾਏਗਾ। ਇਸ ਦਰਮਿਆਨ ਫਿਲਹਾਲ ਇਸ ਨਿਯਮ ਨੂੰ, ਇਸ ਦੇ ਕਾਨੂੰਨ ਨੂੰ ਜਿਹੜਾ ਬਣਨ ਦੇ ਵਿੱਚ ਸਮਾਂ ਲੱਗੇਗਾ, ਪਰ ਦੱਸ ਦਈਏ ਕਿ NSW ਦੇ ਵਿੱਚ ਡਰੱਗ ਡਰਾਈਵ ਲਾਸ ਨੂੰ ਲੈ ਕੇ ਇਹ ਗੱਲ ਕਹੀ ਗਈ ਹੈ ਕਿ ਹਾਂ ਇਸ ਦੇ ਨਾਲ ਸੜਕਾਂ NSW ਦੀਆਂ ਜਿਹੜੀਆਂ ਸੁਰੱਖਿਅਤ ਬਣਾਈਆਂ ਜਾਣ, ਇਸੇ ਕਰਕੇ ਇਹ ਕਦਮ ਚੁੱਕਿਆ ਗਿਆ ਹੈ। ਉੱਥੇ ਹੀ ਡਰੱਗ ਡਰਾਈਵ ਲਾ ਤੋਂ ਇਲਾਵਾ ਜੇਕਰ ਇੱਕ ਹੋਰ ਕਾਨੂੰਨ ਦੀ ਗੱਲ ਕਰੀਏ ਤਾਂ ਉਹ ਕਾਨੂੰਨ ਫੈਡਰਲ ਟ੍ਰੈਜਰ ਜਿਮ ਚਾਮਸ ਨੇ ਪਿਛਲੇ ਦਿਨਾਂ ਦੇ ਦਰਮਿਆਨ ਲਿਆਂਦਾ ਸੀ। ਸੇਮ ਡੇ ਸੁਪਰ ਐਨੁਏਸ਼ਨ ਦਾ ਇੱਕ ਨਿਯਮ ਜਿਹੜਾ ਸੀ, ਪੇ ਡੇ ਸੁਪਰ ਐਨੁਏਸ਼ਨ ਜਿਹਨੂੰ ਕਹਿ ਲਿਆ ਜਾਂਦਾ ਸੀ, ਯਾਨੀ ਕਿ ਜਿਹੜੇ ਰੁਜ਼ਗਾਰਦਾਤਾ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇ ਨਾਲ ਸੁਪਰ ਐਨੁਏਸ਼ਨ ਜੋੜ ਕੇ ਦਿੰਦੇ ਨੇ, ਉਹਨਾਂ ਨੂੰ ਤਨਖਾਹ ਦੇ ਨਾਲ ਦੇ ਹੀ ਹਫ਼ਤੇ ਦੇ ਵਿੱਚ ਸੁਪਰ ਐਨੁਏਸ਼ਨ ਦੀ ਅਦਾਇਗੀ ਕਰਨੀ ਹੋਵੇਗੀ। ਅਜਿਹੇ ਦੇ ਵਿੱਚ ਹੁਣ ਕੁਝ ਕੰਸਰਨਸ, ਕੁਝ ਚਿੰਤਾਵਾਂ ਇਸ ਖ਼ਬਰ ਦੇ ਨਾਲ ਜੁੜੀਆਂ ਹੋਈਆਂ ਸਾਹਮਣੇ ਆਈਆਂ ਨੇ। ਪੇਡ ਏ ਸੁਪਰ ਲਾ ਜਿਹੜਾ ਹੈਗਾ ਉਹ ਹਾਲਾਂਕਿ ਪਾਰਲੀਮੈਂਟ 'ਚ ਸਾਲ 2025 ਦੇ ਅੰਦਰ ਹੀ ਲਿਆਂਦਾ ਗਿਆ ਸੀ, ਪਰ ਉਸ ਦੀਆਂ ਜਿਹੜੀਆਂ ਰੂਲਿੰਗਸ ਸੀ ਉਹ ਇਸ ਸਾਲ ਜੁਲਾਈ ਮਹੀਨੇ ਤੋਂ ਲਾਗੂ ਹੋਈਆਂ ਨੇ। ਪਰ ਉਹਨਾਂ ਦੇ ਤਹਿਤ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਛੋਟੇ ਵਪਾਰਕ ਅਦਾਰੇ ਨੇ ਉਹਨਾਂ ਨੂੰ ਵੱਡੇ ਫਾਈਨਸ ਲੱਗ ਸਕਦੇ ਨੇ, ਇਸ ਕਰਕੇ ਕਿਉਂਕਿ ਇਸ ਨਿਯਮ ਦੇ ਵਿੱਚ ਕੁਝ ਇੱਕ ਖਾਮੀਆਂ ਨੇ। ਹੁਣ ਛੋਟੇ ਜਿਹੜੇ ਵਪਾਰਕ ਅਦਾਰੇ ਨੇ ਉਹਨਾਂ ਨੂੰ ਵੀ ਪੇਡ ਏ ਸੁਪਰ ਲਾਅ ਦੇ ਤਹਿਤ ਹੀ ਆਪਣੇ ਕਰਮਚਾਰੀਆਂ ਨੂੰ ਸੁਪਰ ਐਨੁਏਸ਼ਨ ਉਸੇ ਹਫ਼ਤੇ ਦੇ ਵਿੱਚ ਟ੍ਰਾਂਜੈਕਟ ਕਰਨਾ ਹੋਏਗਾ। ਹਾਲਾਂਕਿ ਇਹ ਖ਼ਬਰ ਸਾਹਮਣੇ ਹੈਰਾਲਸਨ ਦੇ ਹਵਾਲੇ ਦੇ ਨਾਲ ਆਈ ਹੈ ਕਿ ਬੇਸ਼ੱਕ ਉਹ ਉਸੇ ਹਫ਼ਤੇ ਦੇ ਵਿੱਚ ਆਪਣਾ ਸੁਪਰ ਐਨੁਏਸ਼ਨ ਪ੍ਰੋਸੈਸ ਕਰ ਦੇਣ, ਪਰ ਛੋਟੇ ਅਦਾਰਿਆਂ ਦੀ ਪ੍ਰੋਸੈਸਿੰਗ ਜਿਹੜੀ ਹੈ ਅਕਸਰ ਸੁਪਰ ਐਨੁਏਸ਼ਨ ਕੰਪਨੀਆਂ ਦੀ ਤਰਫ ਤੋਂ ਸੁਸਤ ਰਫ਼ਤਾਰ ਦੇ ਨਾਲ ਕੀਤੀ ਜਾਂਦੀ ਹੈ। ਇਸ ਕਰਕੇ ਜੇਕਰ ਉਹ ਉਸ ਟਾਈਮਲਾਈਨ ਨੂੰ ਟੱਪ ਜਾਂਦੇ ਨੇ ਤਾਂ ਉਹ ਪੈਨਲਟੀਜ਼ ਦੇ ਭਾਗੀ ਬਣ ਜਾਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਨੂੰ ਅਜਾਈ ਪੈਨਲਟੀਜ਼ ਲੱਗਣਗੀਆਂ, ਬਾਵਜੂਦ ਇਸ ਦੇ ਕਿ ਉਹ ਛੋਟੇ ਵਪਾਰਕ ਅਦਾਰੇ ਨੇ ਤੇ ਉਸ ਤਰੀਕੇ ਦੇ ਨਾਲ ਇਸ ਨਵੇਂ ਨਿਯਮ ਨੂੰ ਲਾਗੂ ਨਹੀਂ ਕਰ ਸਕਦੇ। ਮੰਗ ਇਹ ਉੱਠ ਰਹੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਸਮਾਲ ਤੇ ਮੀਡੀਅਮ ਐਂਟਰਪ੍ਰੀਨਰ ਐਂਟਰਪ੍ਰਾਈਜ਼ ਨੇ ਉਹਨਾਂ ਨੂੰ ਇਸ ਦੇ ਵਿੱਚੋਂ ਜਿਹੜੇ ਫਾਈਨਸ ਨੇ ਉਹਨਾਂ ਦੇ ਵਿੱਚੋਂ ਥੋੜੀ ਰਾਹਤ ਦਿੱਤੀ ਜਾਵੇ, ਜਾਂ ਫਿਰ ਜਿਹੜਾ ਪੇਡ ਏ ਸੁਪਰ ਵਾਲਾ ਜਿਹੜਾ ਨਿਯਮ ਹੈ ਉਸ ਦੇ ਵਿੱਚ ਥੋੜਾ ਜਿਹਾ ਮਿਆਦ ਵਧਾ ਕੇ ਦਿੱਤੀ ਜਾਵੇ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੇ ਸਮਾਲ ਤੇ ਮੀਡੀਅਮ ਸਕੇਲ ਬਿਜ਼ਨੈਸਿਸ ਨੇ ਉਹਨਾਂ ਨੂੰ ਆਉਣ ਵਾਲੇ ਫਾਈਨਸ ਦੇ ਜਿਹੜੇ ਫਾਈਨਸ ਮਿਲਣਗੇ ਇਸ ਤਰੀਕੇ ਦੇ ਨਾਲ ਸਰਕਾਰ ਦੇ ਉੱਤੇ, ਉਹਦੇ ਤੋਂ ਹੀ ਪਤਾ ਲੱਗੇਗਾ ਕਿ ਆਖਿਰਕਾਰ ਇਹ ਸਰਕਾਰ ਦਾ ਜਿਹੜਾ ਨਿਯਮ ਹੈ ਉਹਨਾਂ ਦੇ ਉੱਤੇ ਕਿੰਨਾ ਭਾਰੀ ਪੈ ਰਿਹਾ ਹੈ। ਵੱਡੀਆਂ ਕੰਪਨੀਆਂ ਅਕਸਰ ਇਸ ਦੇ ਵਿੱਚੋਂ ਬਚ ਜਾਂਦੀਆਂ ਨੇ, ਜਿਵੇਂ ਟੈਲਸਟਰਾ ਦੇ ਵਿੱਚ 000 ਆਊਟੇਜ ਹੋਈ ਸੀ, 2 ਮਹੀਨੇ ਹੋ ਗਏ ਨੇ ਕਿ ਜਦੋਂ ਟੈਲਸਟਰਾ ਦੇ ਵਿੱਚ ਉਹ ਤਕਨੀਕੀ ਖਾਮੀ ਆਈ ਸੀ। ਹੁਣ ਅਖਬਾਰ ਹੈਰਾਲਸਨ ਦੀ ਤਰਫ ਤੋਂ ਇੱਕ ਖਬਰ ਇਹ ਵੀ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਐਕਮਾ ਯਾਨੀ ਆਸਟ੍ਰੇਲੀਅਨ ਕਮਿਊਨੀਕੇਸ਼ਨ ਤੇ ਮੀਡੀਆ ਅਥਾਰਟੀ ਨੂੰ ਟੈਲਸਟਰਾ ਕੰਪਨੀ ਨੇ ਉਸ ਸਮੱਸਿਆ ਦੇ, ਉਸ ਤਕਨੀਕੀ ਸਮੱਸਿਆ ਦੇ ਆ ਜਾਣ ਤੋਂ ਬਾਅਦ ਕੀ ਸੂਚਿਤ ਕੀਤਾ ਸੀ, ਕੀ ਦੱਸਿਆ ਸੀ ਕਿ ਆਖਿਰਕਾਰ ਉਹ ਤਕਨੀਕੀ ਖਾਮੀ ਕਿਵੇਂ ਆਈ। ਇਸ ਨੂੰ ਫਰੀਡਮ ਆਫ ਇਨਫੋਰਮੇਸ਼ਨ ਲਾਅ ਦੇ ਤਹਿਤ ਜਾਣਕਾਰੀ ਮੰਗੀ ਗਈ ਹੈ ਕੁਝ ਇੱਕ ਜਿਹੜੇ ਮੀਡੀਆ ਅਦਾਰੇ ਨੇ ਐਕਮਾ ਤੋਂ, ਤੇ ਉਸ ਦੇ ਵਿੱਚ ਹੁਣ ਇਹ ਦੱਸਿਆ ਗਿਆ ਹੈ ਕਿ ਟੈਲਸਟਰਾ ਦੀ ਜਿਹੜੀ ਟੌਪ ਲੀਡਰਸ਼ਿਪ ਹੈ ਉਹਨਾਂ ਨੇ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਮਿਨਿਸਟਰ ਤੋਂ ਲੈ ਕੇ ਐਕਮਾ ਤੱਕ ਨੂੰ ਕੀ ਜਾਣਕਾਰੀਆਂ ਦਿੱਤੀਆਂ, ਐਕਮਾ ਨੂੰ ਚਕਮਾ ਦਿੱਤਾ, ਇਸ ਨੂੰ ਇੱਕ ਤਕਨੀਕੀ ਖਾਮੀ ਦੱਸਿਆ, ਪਰ ਇਸ ਨੂੰ ਸੁਧਾਰਨ ਦੇ ਲਈ ਉਸ ਵਕਤ ਕੀ ਕੀਤਾ ਗਿਆ, ਉਸ ਦੇ ਨਾਲ ਜੁੜੀਆਂ ਹੋਈਆਂ ਲਗਭਗ ਨਾਂ ਦੇ ਬਰਾਬਰ ਜਿਹੜੀਆਂ ਨੇ ਟੈਲਸਟਰਾ ਦੀਆਂ ਕਾਰਗੁਜ਼ਾਰੀਆਂ ਸਾਹਮਣੇ ਆਉਂਦੀਆਂ ਨੇ। ਮੰਨਿਆ ਗਿਆ ਕਿ 380 ਲੋਕ ਉਸ ਸਮੇਂ ਦੇ ਦਰਮਿਆਨ 000 ਡਾਇਲ ਕਰ ਰਹੇ ਸੀ। ਹਾਲਾਂਕਿ ਇਹ ਜਿਹੜੀ ਫਰੀਡਮ ਆਫ ਇਨਫੋਰਮੇਸ਼ਨ ਹੈ ਇਹਦੇ ਤਹਿਤ ਕੁਝ ਟੀਮਸ ਚੈਟ ਜਿਹੜੀ ਹੁੰਦੀ ਹੈ ਮਾਈਕਰੋਸੋਫਟ ਟੀਮਸ ਦੇ ਉੱਤੇ ਜਿਹੜੀ ਚੈਟ ਹੁੰਦੀ ਹੈ ਉਹ ਵੀ ਲੀਕ ਕੀਤੀ ਗਈ ਹੈ। ਉਹਦੇ ਵਿੱਚ ਇੱਕ ਸਟਾਫਰ ਤਾਂ ਕੰਪਨੀ ਦਾ ਇਹ ਵੀ ਕਹਿ ਰਿਹਾ ਕਿ 000 ਦੇ ਨਾਲ ਟੈਲਸਟਰਾ ਦੇ ਉੱਤੇ ਜਿਹੜੀ ਉਹ ਸਿੱਧੇ ਤਰੀਕੇ ਦੇ ਨਾਲ ਪ੍ਰਭਾਵਿਤ ਨਹੀਂ ਕਰਦੀ ਕਿਉਂਕਿ ਉਹ ਐਮਰਜੈਂਸੀ ਕਾਲਸ ਹੁੰਦੀਆਂ ਨੇ, ਜਿਹੜੇ ਨਾਰਮਲ ਕਸਟਮਰਸ ਹੁੰਦੇ ਨੇ ਜਾਂ ਬਿਲਿੰਗ ਕਸਟਮਰਸ ਹੁੰਦੇ ਨੇ ਜਾਂ ਕਸਟਮਰਸ ਦੇ ਖਾਤੇ ਹੁੰਦੇ

ਨੇ ਉਹਦੇ ਵਿੱਚ 000 ਦੇ ਜਿਹੜੇ ਪੈਸੇ ਨੇ ਉਹ ਨਹੀਂ ਜੋੜੇ ਜਾਂਦੇ। ਹਾਲਾਂਕਿ ਇਹ ਗੱਲ ਕਿਹਨੇ ਕਹੀ ਸੀ, ਗੱਲ ਤਾਂ ਵਾਜਬ ਕਹੀ ਹੈ ਪਰ ਸੈਂਸਿਟਿਵਿਟੀ ਕੀ ਹੈ ਉਸ ਮਾਮਲੇ ਦੀ, ਕਿਉਂਕਿ ਪਿਛਲੀ ਵਾਰ ਜਦੋਂ ਆਪਟਸ ਦੀ 000 ਦੀ ਆਊਟੇਜ ਆਈ ਸੀ ਤਾਂ ਇੱਕ ਵਿਅਕਤੀ ਦੀ ਮੌਤ ਵੀ ਉਸ ਦੇ ਨਾਲ ਜੋੜ ਦਿੱਤੀ ਗਈ ਸੀ ਕਿ 000 ਤੇ ਉਹ ਬਜ਼ੁਰਗ ਕਾਲ ਕਰਦਾ ਰਿਹਾ, ਐਂਬੂਲੈਂਸ ਨਹੀਂ ਪਹੁੰਚ ਸਕੀ ਤੇ ਉਹ ਦੇਰੀ ਦੇ ਨਾਲ ਪਹੁੰਚੀ ਜਦੋਂ ਤਾਂ ਉਸਦੀ ਮੌਤ ਹੋ ਗਈ। ਅਜਿਹੇ ਚ ਟੈਲਸਟਰਾ ਇਹ ਕਹਿ ਰਹੀ ਹੈ ਕਿ ਇਹਨਾਂ ਦੀ ਜਦੋਂ 000 ਆਊਟੇਜ ਸਮੱਸਿਆ ਆਈ ਹੈ, ਇਸ ਦਰਮਿਆਨ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਬਣਿਆ। ਤੇ ਦੂਜੇ ਪਾਸੇ ਜੇਕਰ ਇਹ ਕਿਹਾ ਜਾਂਦਾ ਹੈ ਕਿ 000 ਦੇ ਚੱਲਦਿਆਂ ਬਿਲਿੰਗ ਕਸਟਮਰਸ ਦੀ ਕੋਈ ਜਵਾਬਦੇਹੀ ਨਹੀਂ ਹੈ ਕੰਪਨੀ ਦੀ ਤਰਫ ਤੋਂ ਉਹਨਾਂ ਨੂੰ, ਜੇਕਰ ਉਸ ਦੇ ਵਿੱਚ ਤਕਨੀਕੀ ਖਾਮੀ ਆਉਂਦੀ ਹੈ ਤਾਂ ਇਹ ਵੀ ਇੱਕ ਬੜੀ ਗੈਰ ਸੰਵੇਦਨਸ਼ੀਲ ਗੱਲ ਸਾਹਮਣੇ ਆਉਂਦੀ ਹੈ। ਹਾਲਾਂਕਿ ਇਸ ਤੋਂ ਬਾਅਦ ਇਹਨਾਂ ਨੇ ਕਦਮ ਕੀ ਚੁੱਕੇ ਟੈਲਸਟਰਾ ਨੇ, ਇਹ ਸਵਾਲ ਪੈਦਾ ਹੁੰਦੇ ਨੇ। ਖ਼ਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਕੀ ਬਾਰਡੀ ਜਿਹੜੀ ਕਿ ਟੈਲਸਟਰਾ ਕੰਪਨੀ ਦੇ ਬੌਸ ਨੇ, ਉਹ ਸ਼ਾਰਟ ਟਰਮ ਬੋਨਸ ਉਹਨਾਂ ਨੂੰ $600,000 ਦਾ ਦੇਣਾ ਸੀ ਪਰ ਉਹ ਨਹੀਂ ਦਿੱਤਾ ਗਿਆ, ਕਿਉਂਕਿ ਇਸ ਸਮੇਂ ਦੇ ਦਰਮਿਆਨ ਜਦੋਂ 000 ਆਊਟੇਜ ਆਈ ਸੀ, ਜਦੋਂ ਇਹ ਤਕਨੀਕੀ ਖਾਮੀ ਆਈ ਸੀ, ਤਾਂ ਵਿਕੀ ਬਾਰਡੀ ਯੂਰਪ ਦੇ ਦੌਰੇ ਦੇ ਉੱਤੇ ਸੀ। ਹਾਲਾਂਕਿ ਕਿਸ ਥਾਂ ਸੀ ਇਹ ਲੋਕੇਸ਼ਨ ਅੱਜ ਤੱਕ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤੀ, ਕਿਉਂ ਸੀ ਇਹਦਾ ਕਾਰਨ ਅੱਜ ਤੱਕ ਨਹੀਂ ਦੱਸਿਆ, ਪਰ 400 ਦੇ ਕਰੀਬ ਸ਼ਿਕਾਇਤਾਂ ਹਾਸਲ ਕਰਨ ਵਾਲੀ ਟੈਲਸਟਰਾ ਦੀ ਤਰਫ ਤੋਂ ਕੀ ਕਦਮ ਚੁੱਕੇ ਗਏ। ਟੈਲਸਟਰਾ ਨੇ ਤਾਂ ਕੀ ਕਦਮ ਚੁੱਕਣੇ ਸੀ ਉਹ ਚੁੱਕਣੇ ਸੀ, ਪਰ ਸਰਕਾਰ ਨੇ ਟੈਲਸਟਰਾ ਦੇ ਖਿਲਾਫ ਕੀ ਕਦਮ ਚੁੱਕੇ ਉਹ ਵੀ ਸਾਹਮਣੇ ਨਹੀਂ ਆਇਆ। ਵੈਸੇ ਬਣਦਾ ਤਾਂ ਇਹ ਹੈ ਕਿ ਐਕਮਾ ਟੈਲਸਟਰਾ ਦੇ ਉੱਤੇ $30 million ਤੱਕ ਦੇ ਫਾਈਨ ਲਗਾ ਸਕਦੀ ਹੈ, ਉਹ ਨਹੀਂ ਲੱਗੇ। ਟੈਲਸਟਰਾ ਨੇ ਇਸ ਪੂਰੀ ਦੁਰਘਟਨਾ ਦੇ ਲਈ ਕਿਸ ਨੂੰ ਕਿਹੜੀ ਟੀਮ ਨੂੰ ਜ਼ਿੰਮੇਦਾਰ ਮੰਨਿਆ, ਕਿਹੜਾ ਉਹ ਸੈਗਮੈਂਟ ਸੀ ਜਿੱਥੇ ਖਾਮੀਆਂ ਸੀ, ਟੈਲਸਟਰਾ ਨੇ ਅੱਜ ਤੱਕ ਕਿਸੇ ਨੂੰ ਉਸ ਮਸਲੇ ਦੇ ਨਾਲ ਜੁੜੀ ਹੋਈ ਕਿਸੇ ਵੱਡੀ ਅਸਾਮੀ ਤੋਂ, ਕਿਸੇ ਨੂੰ ਨੌਕਰੀ ਤੋਂ ਨਹੀਂ ਕੱਢਿਆ। ਉਹ ਅਲੱਗ ਗੱਲ ਹੈ ਕਿ ਟੈਲਸਟਰਾ ਹੇਠਲੇ ਪੱਧਰ ਦੇ ਉੱਤੇ ਨੌਕਰੀਆਂ ਦੀ ਛਾਂਟੀ ਕਰ ਰਹੇ ਹੈ, ਇਹ ਕਹਿ ਕੇ ਕੰਪਨੀ ਨੂੰ ਲੋੜ ਹੈ ਕੋਸਟ ਕਟਿੰਗ ਕਰਨੀ ਹੈ। ਵਿਕੀ ਬਾਰਡੀ ਦਾ ਜਿਹੜਾ ਬੋਨਸ ਮਹਿਜ $600,000 ਦਾ, ਉਹ ਕੱਟ ਕਰਕੇ ਨੈੱਟ ਪ੍ਰੋਫਿਟ ਆਪਣੀ ਕੰਪਨੀ ਨੇ ਵਧਾਇਆ ਲਗਭਗ 2.7% ਦੇ ਆਸ ਪਾਸ। ਕੰਪਨੀ ਦਾ ਜਿਹੜਾ ਨੈੱਟ ਪ੍ਰੋਫਿਟ ਵਧਿਆ ਲਗਭਗ $2.5 billion ਦੇ ਆਸ ਪਾਸ ਦਾ ਮੁਨਾਫਾ ਜਿਹੜਾ ਟੈਲਸਟਰਾ ਕਰ ਗਈ ਹੈ। ਸਮੱਸਿਆਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਵੱਡੀਆਂ ਕੰਪਨੀਆਂ ਕਿਵੇਂ ਬਚ ਜਾਂਦੀਆਂ ਨੇ। ਖੈਰ ਇੱਧਰ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾ ਲਈਏ ਤੇ ਭਾਰਤ ਤੇ ਅਫਗਾਨਿਸਤਾਨ ਦੇ ਦਰਮਿਆਨ ਖੇਡਿਆ ਗਿਆ T20 ਮੈਚ, ਇਸ ਨੂੰ ਵੀ ਭਾਰਤ ਨੇ ਜਿੱਤ ਲਿਆ ਪਰ ਵੱਡੇ ਫਰਕ ਦੇ ਨਾਲ ਜਿੱਤਿਆ। ਭਾਰਤ ਨੇ ਜਿੱਥੇ ਪਹਿਲੇ ਦੋ ਮੈਚ 7-7 wickets ਦੇ ਫਰਕ ਦੇ ਨਾਲ ਜਿੱਤੇ ਸੀ, ਤੀਜਾ ਮੈਚ 127 runs ਦੇ ਫਰਕ ਦੇ ਨਾਲ ਜਿੱਤੇ ਆ। ਖਾਸ ਗੱਲ ਇਹ ਰਹੀ ਤੀਜੇ ਮੈਚ ਦੇ ਵਿੱਚ ਕਿ ਭਾਰਤ ਦੀ ਤਰਫ ਤੋਂ ਅਭਿਸ਼ੇਕ ਸ਼ਰਮਾ ਨੇ ਇੱਕ ਰਿਕਾਰਡ ਸੈਂਕੜਾ ਜੜਿਆ, ਰਿਕਾਰਡ ਸੈਂਕੜਾ ਹੀ ਨਹੀਂ ਬਲਕਿ ਹੋਰ ਵੀ ਕਈ ਰਿਕਾਰਡ ਬਣਾਏ। ਅਭਿਸ਼ੇਕ ਸ਼ਰਮਾ ਨੇ ਮਹਿਜ 34 games ਦੇ ਵਿੱਚ 108 runs ਬਣਾਈਆਂ, ਉਹਨਾਂ ਨੇ 30 games ਦੇ ਵਿੱਚ ਆਪਣਾ ਸੈਂਕੜਾ ਜੜਿਆ। ਕਿਸੇ ਫੁੱਲ ਟਾਈਮ ਜਿਹੜੀ T20 ਨੇਸ਼ਨ ਹੈ, ਕ੍ਰਿਕਟਿੰਗ ਨੇਸ਼ਨ ਹੈ, ਉਸ ਦੀ ਤਰਫ ਤੋਂ ਖੇਡਿਆ ਗਿਆ ਇਹ ਸਭ ਤੋਂ ਤੇਜ਼ ਬੱਲੇਬਾਜ਼ੀ ਸੀ, ਸਭ ਤੋਂ ਤੇਜ਼ ਸੈਂਕੜਾ ਸੀ। 34 games ਚ 108 runs ਦੇ ਵਿੱਚ ਅਭਿਸ਼ੇਕ ਸ਼ਰਮਾ ਨੇ 9 chaukes ਤੇ 11 sixes ਦਾ ਇਸਤੇਮਾਲ ਕੀਤਾ। ਇਸ ਤੋਂ ਇਲਾਵਾ ਸੰਜੂ ਸੈਮਸਨ ਨੇ ਵੀ 2 chaukes ਤੇ 4 sixes ਦੀ ਮਦਦ ਦੇ ਨਾਲ 35 games ਚ 50 runs ਬਣਾਈਆਂ। ਭਾਰਤ ਦੀ ਤਰਫ ਤੋਂ ਕਪਤਾਨ ਸ਼ੇਅਸ ਰਈਅਰ ਨੇ 20 games ਚ 29, ਸ਼ਿਵਮ ਦੁਬੇ 10-14 runs ਬਣਾ ਕੇ ਆਊਟ ਹੋ ਗਏ ਤੇ ਈਸ਼ਾਨ ਕਿਸ਼ਨ 8 games ਚ 10 runs ਬਣਾ ਕੇ ਆਊਟ ਹੋ ਗਏ। ਭਾਰਤ ਦੀ ਟੀਮ ਦੀ ਤਰਫ ਤੋਂ 20 overs ਚ 7 wickets ਦੇ ਨੁਕਸਾਨ ਤੇ 221 runs ਬਣਾਈਆਂ ਗਈਆਂ। ਭਾਰਤ ਨੂੰ ਜਵਾਬ ਦਿੰਦਿਆਂ ਹੋਇਆਂ ਅਫਗਾਨਿਸਤਾਨ ਦੀ ਸ਼ੁਰੂਆਤ ਤਾਂ ਵਧੀਆ ਹੋਈ ਸੀ, ਕਪਤਾਨ ਇਬਰਾਹਿਮ ਜ਼ਾਰਦਾਨ ਨੇ 16 games ਤੇ 25 runs ਬਣਾ ਲਈਆਂ ਸੀ ਤੇ ਰਹਿਮੁੱਲਾ ਗੁਰਬਾਜ਼ ਨੇ 11 games ਚ 15 runs ਬਣਾ ਲਈਆਂ ਸੀ, ਪਰ ਦੋਵੇਂ ਜਦੋਂ ਉਹ ਆਪਣੀਆਂ ਵਿਕਟਾਂ ਖੋ ਬੈਠੇ ਤਾਂ ਉਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਜ਼ਿਆਦਾ ਟਿਕ ਨਹੀਂ ਸਕਿਆ। ਅਜ਼ਮਤੁੱਲਾ ਉਮਰਜ਼ਾਈ ਦੀਆਂ 17 runs ਨੂੰ ਛੱਡ ਦਈਏ ਤੇ ਅਫਗਾਨਿਸਤਾਨ ਦੀ ਪੂਰੀ ਟੀਮ 14 overs ਤੋਂ ਬਾਅਦ 1 game ਖੇਡ ਕੇ 94 runs ਦੇ ਕੁੱਲ ਸਕੋਰ ਦੇ ਉੱਤੇ ਆਲ ਆਊਟ ਹੋ ਗਈ। ਭਾਰਤ ਵਾਲੇ ਪਾਸਿਓਂ ਸਾਰੇ ਗੇਂਦਬਾਜ਼ਾਂ ਨੂੰ ਸਫਲਤਾਵਾਂ ਮਿਲੀਆਂ, ਨਿਤੀਸ਼ ਕੁਮਾਰ ਰੈਡੀ ਤੇ ਰਵੀ ਬਿਸ਼ਨੋਈ ਨੂੰ 3-3 wickets ਹਾਸਲ ਹੋਈਆਂ, ਅਕਸ਼ਰ ਪਟੇਲ ਨੂੰ 2, ਯਸ਼ ਠਾਕੁਰ ਤੇ ਜਸਪ੍ਰੀਤ ਬੁਮਰਾਹ ਨੂੰ 1-1 wicket ਹਾਸਲ ਹੋਈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

0: ਰੇਡੀਓ ਹਾਂਜੀ 1674 ਦੇ ਤੁਹਾਡਾ ਪਿਆਰ ਭਰਿਆ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਉਮੀਦ ਕਰ ਰਿਹਾ ਅੱਜ ਦਾ ਤੁਹਾਡਾ ਫਰਾਈਡੇ ਬੜਾ ਮਜ਼ੇਦਾਰ ਨਿਕਲ ਰਿਹਾ ਹੋਏਗਾ। ਅਤੇ ਇੱਧਰ ਅਮਰਿੰਦਰ ਗਿੱਲ ਸਾਹਿਬ ਕਹਿ ਰਹੇ ਸੀਗੇ ਕਿ ਜੀ ਵਟ ਇਜ਼ ਅ ਗੁੱਡ ਮੈਨ, ਵਟ ਇਜ਼ ਅ ਗ੍ਰੇਟ ਮੈਨ। ਚਲੋ ਖੈਰ, ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਮੈਨ ਹੈ ਆਲ ਵੁਮੈਨ ਉਹ ਇੱਦਾਂ ਦਾ ਹੀ ਗ੍ਰੇਟ ਮੈਨ ਹੋਵੇ, ਅਤੇ ਜਿਹੜੇ ਤੁਸੀਂ ਮੈਨ ਬਾਕੀ ਹੈਗੇ ਹੋ ਜਿਹਨਾਂ ਕੋਲ ਵੁਮੈਨ ਨਹੀਂ ਹੈ, ਉਮੀਦ ਕਰਦਾ ਤੁਸੀਂ ਇੱਧਰ ਗ੍ਰੇਟ ਮੈਨ ਬਣੋ ਤਾਂ ਕਿ ਵੁਮੈਨ ਮਿਲ ਜਾਵੇ। ਕਿਆ ਬਾਤ ਕਹੀ ਹੈ ਮੈਨੋਨੀਆ ਜੀ, ਖੁੱਲ੍ਹੇ ਅਖਾੜੇ 'ਤੇ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਵਿਦ ਅਮਰਿੰਦਰ ਗਿੱਲ ਐਂਡ ਕ੍ਰਿਸ਼ਨਾ, ਐਂਡ ਮੇਰੇ ਨਾਲ ਅੱਜ ਸਾਥ ਦੇਣ ਲਈ ਜੁੜ ਚੁੱਕੇ ਨੇ ਨੋਨੀਆ ਪੀ ਦਿਆਲ।
1: ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ ਸਾਰਿਆਂ ਨੂੰ ਮੇਰੇ ਵੱਲੋਂ, ਯਾਨੀ ਕਿ ਨੋਨੀਆ ਪੀ ਦਿਆਲ ਜੋ ਰੱਖਦੀ ਹੈ ਸਭ ਦੇ ਹਾਸਿਆਂ ਦਾ ਖਿਆਲ ਸਾਰਿਆਂ ਲਈ। ਉਮੀਦ ਕਰਦੇ ਹਾਂ ਫਰਾਈਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ, ਡੈਫੀਨੇਟਲੀ ਲੰਘੂਗਾ ਵੀ, ਬਿਕੋਜ਼ ਐਜ਼ ਯੂ ਨੋ ਦੈਟ, ਕਿਉਂਕਿ ਅਸੀਂ ਆਸ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਔਰ ਬਿਹਤਰ ਦੀ ਕੀਤੀ ਹੈ। ਔਰ ਕਿਉਂ ਨਹੀਂ ਚੜੂਗਾ ਅੱਜ ਫਰਾਈਡੇ, ਫਸਟ ਅੱਜ ਸਨੀ ਡੇ ਹੈ।
2: ਅੱਛਾ,
1: ਬੜੇ ਦਿਨਾਂ ਬਾਅਦ ਧੁੱਪ ਲੱਗੀ ਹੈ, ਮੇਰਾ ਦਿਲ ਕਰਦਾ ਆਪਾਂ ਬਾਹਰ ਜਾ ਕੇ ਮਾਈਕ ਮੂਇਕ ਰੱਖ ਲਈਏ।
2: ਅੱਜ ਤੁਹਾਡਾ ਕਹਿਣ ਦਾ ਮਤਲਬ ਹੈ ਸਨੀ ਭਾਜੀ ਆਏ ਨੇ?
1: ਸਨੀ ਭਾਜੀ ਆਏ ਨੇ,
2: ਦੱਸਿਆ ਨੀ?
1: ਓ ਵਾਟ ਅ ਕੋਇਨਸੀਡੈਂਸ, ਅੱਜ ਅੱਜ ਅੱਜ ਜੋ ਭਾਜੀ ਸਵੇਰੇ ਮੈਨੂੰ ਡ੍ਰੌਪ ਕਰਕੇ ਗਏ ਨੇ ਉਹਨਾਂ ਦਾ ਨਾਮ ਵੀ ਸਨੀ ਸੀਗਾ। ਵਾਹ ਵਾਹ ਵਾਹ,
2: ਮੈਨੂੰ ਪਤਾ ਸੀ ਫਿਲਮ ਚੱਲੀ ਨਹੀਂ ਹੈ ਪਰ ਇੰਨੇ ਬੁਰੇ ਹਾਲਾਤ ਨੇ, ਮੈਂ ਤੁਹਾਡੇ ਤੇ ਮਾਨਹਾਨੀ ਦਾ ਕੇਸ ਕਰ ਦਾਂਗਾ।
1: ਸੋ ਯੈਸ, ਸਾਨੂੰ ਮਿਲ ਗਿਆ ਹੋਣਾ ਥੋੜਾ ਜਿਹਾ ਟੋਕਨ ਕਿ ਅੱਜ ਦੇ ਦਿਨ ਚ ਅਸੀਂ ਕੀ ਕਰਨਾ, ਅੱਜ ਦੇ ਦਿਨ ਚ ਅਸੀਂ ਕਰਨੀ ਹੈ ਸਿਰਫ ਔਰ ਸਿਰਫ ਪਿਓਰ ਐਂਡ ਪਿਓਰ ਖਾਲਸ ਮਸਤੀ। ਉਸ ਮਸਤੀ ਚ ਕੁਛ ਵੀ ਹੋ ਸਕਦਾ, ਉਸ ਮਸਤੀ ਚ ਗਾਣੇ ਹੋ ਸਕਦੇ ਨੇ, ਉਸ ਮਸਤੀ ਚ ਚੁਟਕਲੇ ਹੋ ਸਕਦੇ ਨੇ, ਉਸ ਮਸਤੀ ਦੇ ਵਿੱਚ ਬੋਲੀਆਂ ਹੋ ਸਕਦੀਆਂ ਨੇ, ਉਸ ਮਸਤੀ ਦੇ ਵਿੱਚ ਕੁਛ ਵੀ ਹੋ ਸਕਦਾ ਆ ਜੋ ਅਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਬਹਿ ਕੇ ਸੁਣਾ ਸਕੀਏ। ਉਹ ਸਾਰਾ ਕੁਛ ਹੋ ਸਕਦਾ ਜਿਹਦੇ ਨਾਲ ਕਿਸੇ ਦੇ ਦਿਲ ਦੀਆਂ ਭਾਵਨਾਵਾਂ ਨਾ ਦੁਖਣ, ਬਲਕਿ ਸਾਰਿਆਂ ਦੇ ਮੂੰਹ 'ਤੇ ਥੋੜ੍ਹੀ ਜਿਹੀ ਮੁਸਕਾਨ ਆਵੇ ਹਾਸਿਆਂ ਦੀ ਉਹ। ਅਤੇ ਅੱਜ ਦੀ ਕ੍ਰਿਸ਼ਨਾ ਜੀ ਅਸੀਂ ਸ਼ੁਰੂਆਤ ਕਰਾਂਗੇ, ਤੁਹਾਡੇ ਨਾਲ ਅੱਜ ਪਹਿਲੀ ਵਾਰੀ ਖੇਡਾਂਗੇ, ਬਾਕੀ ਸਾਰੇ ਜਾਣੇ ਜਾਣ ਪਛਾਣ ਦੇ ਹੀ ਨੇ।
2: ਓਕੇ,
1: ਯਾਨੀ ਕਿ ਜਿਹੜੀ ਕੱਲ੍ਹ ਪਿਛਲੀ ਵਾਰੀ ਸਾਨੂੰ ਯਾਦ ਦਵਾਇਆ ਗਿਆ ਸੀ ਨਾ,
2: ਗੰਜੀ ਖੁਰਕੇਗੀ,
1: ਲਹੂ ਕੱਢੇਗੀ,
2: ਲਹੂ ਕੱਢੇਗੀ, ਓ ਮਾਈ ਗਾਡ, ਓਕੇ,
1: ਸੋ ਗੰਜੀ ਖੁਰਕੂ ਲਹੂ ਕੱਢੂ, ਇਹਦੇ 'ਚ ਅਸੀਂ 10 ਕੁਐਸਚਨ ਰੱਖਾਂਗੇ।
2: ਵੈਸੇ 20 ਹੁੰਦੇ ਆ ਉਦਾਂ,
1: ਨਹੀਂ ਫਿਰ ਵੀਚ ਵੀਚ ਫਿਰ ਟਾਈਮ ਜ਼ਿਆਦਾ ਲੱਗ ਜਾਣਾ, ਫਿਰ ਸਾਡੀ ਬਾਕੀ ਦੀ ਮਸਤੀ ਰਹਿ ਜਾਣੀ ਹੈ
2: ਨਾ। ਚਲੋ ਠੀਕ ਹੈ, ਡਨ ਹੋ ਗਿਆ, ਡਨ ਹੋ ਗਿਆ
1: ਨਾ। ਤੋ ਫਟਾਫਟ ਤੁਸੀਂ ਬਸ ਕੁਐਸਚਨ ਇੰਨਾ ਕਰਨਾ ਹੈ ਕਿ ਜਿਹਦਾ ਜਵਾਬ ਮੈਂ ਸਿਰਫ ਔਰ ਸਿਰਫ ਜੋ ਵੀ ਤੁਸੀਂ ਕੁਐਸਚਨ ਕਰੋਗੇ ਮੈਂ ਯੈਸ ਜਾਂ ਨੋ ਚ ਜਵਾਬ ਦੇ ਸਕੂੰਗੀ।
2: ਓਕੇ,
1: ਕੋਈ ਮੈਂ ਐਕਸਪਲੇਨ ਨਹੀਂ ਕਰ ਸਕੂੰਗੀ,
2: ਹੈ ਨਾ। ਪਰ ਆਪਾਂ ਇਹ ਜਾਣਦੇ ਕਿ ਆਪਾਂ ਸੈਲੀਬ੍ਰਿਟੀ ਤੇ ਇਨਸਾਨ ਆ ਦੋ, ਕੋਈ ਫਿਕਸ਼ਨਲ ਕਨੈਕਟਰ ਵਗੈਰਾ ਨਹੀਂ ਕਰਨਾ, ਪਤਾ ਲੱਗੇ ਕਿ ਬੈਟਮੈਨ ਹੈ, ਉਹ ਵਾਲਾ ਤਾਂ ਨਹੀਂ ਖੇਲ ਰਹੇ ਨਾ।
1: ਨਹੀਂ, ਉਹ ਹੋ ਵੀ ਸਕਦਾ, ਕੋਈ ਪਤਾ ਨਹੀਂ ਹੈ
2: ਯਾਰ, ਇਦਾਂ ਨਾ ਕਰੋ ਨਾ ਫਿਰ।
1: ਨੋ ਨੋ ਨੋ, ਇਟ ਕੁਡ ਬੀ ਐਨੀਥਿੰਗ, ਤੋ ਤੁਸੀਂ ਗੈਸ ਕਰਨਾ ਨਾ, ਤੁਸੀਂ ਸਭ ਤੋਂ ਪਹਿਲਾਂ ਸ਼ੁਰੂ ਕਰੋ, ਯੂ ਨੋ,
2: ਡਨ ਹੋ ਗਿਆ।
1: ਇੱਕ ਇੱਕ ਕੁਐਸਚਨ ਤੁਹਾਨੂੰ ਪਹਿਲਾਂ ਦੇ ਦਿੰਦੇ ਆ ਕਿ ਤੁਸੀਂ ਜਿਹੜੀ ਸ਼ੁਰੂਆਤ ਕਰਨੀ ਆ ਤੁਸੀਂ ਇੱਕ ਕੁਐਸਚਨ ਤੋਂ ਕਰ ਸਕਦੇ ਹੋ,
2: ਇੱਕ ਕੁਐਸਚਨ ਤੋਂ। ਵਾਹ, ਤੋ ਇੱਕ ਤੋਂ ਹੀ ਕਰੂੰਗਾ ਸਵਾਲ, ਕੀ ਬਾਤ ਹੈ। ਦੇਖੋ, ਹਜੇ ਨਹੀਂ ਸ਼ੁਰੂ ਕਰਨਾ, ਠੀਕ ਹੈ ਨਾ, ਪਹਿਲੇ ਗੇਮ ਖੇਲੋ ਫਿਰ ਮੈਨੂੰ ਪਾਗਲ ਕਰਨਾ, ਹਜੇ ਨਹੀਂ, ਗੇਮ ਦੇ ਵਿੱਚ ਪਾਗਲ ਨਹੀਂ ਕਰਨਾ, ਠੀਕ ਹੈ। ਗਾਇਸ, ਤੁਸੀਂ ਸਾਰੇ ਰੈਫਰੀ ਹੋ, ਤੁਸੀਂ ਦੇਖਦੇ ਰਹਿਣਾ, ਠੀਕ ਹੈ ਨਾ, ਕਿ ਮੇਰਾ ਧੱਕਾ ਨਾ ਹੋਵੇ। ਚਲੋ ਮੈਂ ਆਉਂਦਾ, ਠੀਕ ਹੈ। ਸੋ ਪਹਿਲਾ ਸਵਾਲ ਤਾਂ ਬੇਸਿਕ ਜਿਹਾ ਹੋ ਗਿਆ, ਮਰਦ?
1: ਨੋ।
2: ਓਕੇ, ਇੰਡੀਆ ਤੋਂ?
1: ਯੈਸ।
2: ਇੰਡੀਅਨ ਔਰਤ, ਗਾਇਸ, 150 crore ਦੀ ਆਬਾਦੀ ਹੈ, ਸੋ ਜੇ ਮੈਂ 45%
1: ਕੁਛ,
2: ਅੱਛਾ ਵਾਹ, ਕੁਛ 60